0: ਰਹੇ ਸੀ ਬੀਰ ਸਿੰਘ ਦੀ ਆਵਾਜ਼ ਦੇ ਵਿੱਚ, ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ। ਅਤੇ ਹੁਣ ਆਪਾਂ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ। ਅੱਜ ਦਿਨ ਮੰਗਲਵਾਰ ਦਾ, 18 ਤਰੀਕ ਅਗਸਤ ਦਾ ਮਹੀਨਾ, ਅਤੇ ਮੇਰੇ ਨਾਲ ਨੇ ਸੁਖਪ੍ਰੀਤ।
1: ਥੈਂਕ ਯੂ ਰਣਜੋਤ ਜੀ। ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਂਗੇ, ਧੁੱਪ ਦਾ ਮਾਣ ਰਹੇ ਹੋਵੋਂਗੇ, ਆਨੰਦ ਚਾਹ ਪੀ ਲਈ ਹੋਊਗੀ ਜਾਂ ਪੀ ਰਹੇ ਹੋਵੋਂਗੇ, ਕੰਮ ਕਾਰ ਕਰ ਰਹੇ ਹੋਵੋਂਗੇ ਜਾਂ ਕੰਮ ਕਾਰ ਕਰਨ ਦੇ ਲਈ ਘਰ ਤੋਂ ਬਾਹਰ ਗਏ ਹੋਵੋਂਗੇ। ਜੋ ਵੀ ਤੁਸੀਂ ਕਰ ਰਹੇ ਹੋ, ਪਰਮਾਤਮਾ ਕਰੇ ਉਹ ਨੇਪਰੇ ਚੜ੍ਹੇ, ਅਤੇ ਵਧੀਆ ਵਧੀਆ ਤੁਸੀਂ ਕਮਾਈਆਂ ਜਿਹੜੀਆਂ ਕਰਕੇ ਉਹ ਘਰਾਂ ਨੂੰ ਵਾਪਸ ਆਓ। ਅਸੀਂ ਵਾਪਸ ਆ ਚੁੱਕੇ ਹਾਂ, ਅੱਜ ਦਾ ਵਿਸ਼ਾ ਲੈ ਕੇ, ਸੱਤ ਸ਼ਬਦ ਲੈ ਕੇ, ਸੋਸ਼ਲ ਮੀਡੀਆ 'ਤੇ ਕੀ ਹੋ ਰਿਹਾ ਆ ਉਹ ਲੈ ਕੇ, ਅਤੇ ਗਾਣੇ ਅਸੀਂ ਲੈ ਕੇ ਆਏ ਸੀ ਜਿਹੜੇ ਅਸੀਂ ਤੁਹਾਨੂੰ ਸੁਣਾ ਦਿੱਤੇ ਆ। ਆਸ ਕਰਦੇ ਹਾਂ ਤੁਹਾਨੂੰ ਗਾਣੇ ਵਧੀਆ ਲੱਗੇ ਹੋਊਗੇ, ਅਤੇ ਆ ਜਾਓ ਫਟਾਫਟ ਸਾਡੇ ਨਾਲ ਜੁੜ ਜਾਓ, ਕਰੋ ਗੱਲਾਂ ਬਾਤਾਂ, ਵਿਸ਼ੇ ਦੇ ਉੱਤੇ ਪਾਓ ਸਾਂਝ, ਸ਼ਬਦਾਂ ਦੇ ਉੱਤੇ, ਅਤੇ ਸੋਸ਼ਲ ਮੀਡੀਆ 'ਤੇ ਕੀ ਹੋ ਰਿਹਾ ਤੁਸੀਂ ਵੀ ਸਾਨੂੰ ਦੱਸ ਸਕਦੇ ਹੋ, ਅਸੀਂ ਵੀ ਤੁਹਾਨੂੰ ਦੱਸਾਂਗੇ ਜ਼ਰੂਰ। ਜਲੂਲ ਜਲੂਲ ਜਲੂਲ, ਪਰ ਤੁਸੀਂ ਸਾਨੂੰ ਜਲੂਲ ਜਲੂਲ ਕਾਲ ਕਰਨੀ ਆ, ਅਸੀਂ ਬ੍ਰੇਕ ਲੈਣੀ ਆ, ਉਸ ਤੋਂ ਬਾਅਦ 044-707-1674 'ਤੇ ਅਤੇ ਵਿਸ਼ੇ ਦੇ ਉੱਤੇ ਪਾਉਣੀ ਆ ਤੁਸੀਂ ਸਾਂਝ। ਅੱਜ ਦਾ ਜਿਹੜਾ ਵਿਸ਼ਾ ਆ ਉਹ ਬਹੁਤ ਹੀ ਵਧੀਆ ਵਿਸ਼ਾ ਆ, ਅਤੇ ਸਾਰਿਆਂ ਦੇ ਸਾਡੇ ਦਿਲਾਂ ਦੇ ਨੇੜੇ ਵਾਲਾ ਵਿਸ਼ਾ ਆ। ਅਤੇ ਉਸ ਤੋਂ ਪਹਿਲਾਂ ਅਸੀਂ ਸ਼ਬਦ ਰੱਖੀਏ ਜਾਂ ਸੋਸ਼ਲ ਮੀਡੀਆ ਦੱਸੀਏ? ਰਣਜੋਤ ਜੀ ਤੁਸੀਂ ਦੱਸੋ, ਮੌਕਾ ਦਵਾਂ ਬੋਲਣ ਦਾ।
0: ਲੇਡੀਜ਼ ਫਸਟ,
1: ਚਲੋ ਅੱਜ ਆਪਾਂ ਸ਼ਬਦ ਰੱਖ ਦਿੰਦੇ ਹਾਂ ਪਹਿਲਾਂ, ਜੋ ਕਿ ਆਪਾਂ ਹਮੇਸ਼ਾ ਹੀ ਰੱਖ ਦਿੰਦੇ ਹਾਂ।
0: ਹਾਂਜੀ,
1: ਅੱਜ ਦਾ ਸਾਡਾ ਪਹਿਲਾ ਸ਼ਬਦ ਹੈ ਲਵੇਰੀ। ਲਿਖ ਲਓ।
0: ਹਾਂਜੀ, ਓ ਸੋਰੀ, ਥੈਂਕ ਯੂ ਜੀ, ਲਵੇਰੀ।
1: ਦੂਸਰਾ ਅੱਜ ਦਾ ਸਾਡਾ ਸ਼ਬਦ ਆ ਲਾਂ
0: ਜੀ।
1: ਤੀਸਰਾ ਸ਼ਬਦ ਆ ਲਾਸ
0: ਜੀ,
1: ਲਾਸ਼ਨੀ, ਲਾਸ,
0: ਲਾਸ
1: ਜੀ। ਚੌਥਾ ਸ਼ਬਦ ਆ ਲਗਾਮ। ਪੰਜਵਾਂ ਸ਼ਬਦ ਆ ਲੱਤ,
0: ਲੱਤ,
1: ਲੱਤ ਨੀ,
0: ਲੱਤ
1: ਜੀ, ਲੱਤ। ਛੇਵਾਂ ਸ਼ਬਦ ਹੈ ਲੀੜਾ ਜਾਂ ਲੀੜੇ। ਸੱਤਵਾਂ ਤੇ ਆਖਰੀ ਸ਼ਬਦ ਹੈ ਲੰਡਾ,
0: ਲੰਡਾ
1: ਜੀ।
0: ਓਕੇ, ਸੋ ਇਹ ਪਹਿਲਾ ਹੈ ਲਵੇਰੀ, ਦੂਸਰਾ ਲਾਂ, ਤੀਸਰਾ ਲਾਸ, ਲਗਾਮ, ਲੱਤ, ਲੀੜਾ ਤੇ ਲੰਡਾ
1: ਜੀ।
0: ਸੋ ਇਹ ਨੇ ਜੀ ਸਾਡੇ ਸੱਤ ਸ਼ਬਦ, ਤੇ ਇਹਨਾਂ ਦੇ ਤੁਸੀਂ ਦੱਸਣੇ ਆ ਸਾਨੂੰ ਅਰਥ, ਅਤੇ ਜਾਂ ਤਾਂ ਤੁਸੀਂ ਕਾਲ ਕਰਕੇ ਦੱਸ ਸਕਦੇ ਹੋ ਜਾਂ ਫਿਰ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ। ਅਤੇ ਕੋਸ਼ਿਸ਼ ਕਰੋ ਜਿੰਨਾ ਕੋਈ ਵਧੇਰੇ ਅਤੇ ਜਿੰਨਾ ਕੋਈ ਆਪਣੇ ਚਾਹੇ ਇਲਾਕੇ ਦੇ ਮੁਤਾਬਕ ਤੁਸੀਂ ਦੱਸੋ, ਸੋ ਉਹਨੂੰ ਇੰਨਾ ਕੁ ਐਕਸਪਲੇਨ ਕਰ ਦਿਉ ਵੀ ਜਿਹਨੂੰ ਬਿਲਕੁਲ ਨਹੀਂ ਪਤਾ ਉਹਨੂੰ ਪਤਾ ਲੱਗ ਜਾਵੇ ਵੀ ਹਾਂ ਵੀ ਆਹ ਵਾਲਾ ਸ਼ਬਦ ਇਸ ਚੀਜ਼ ਦੇ ਲਈ ਵਰਤਿਆ ਜਾਂਦਾ
1: ਜੀ।
0: ਸੋ ਇਹ ਸਾਡੇ ਹੋ ਗਏ ਸੱਤ ਸ਼ਬਦ, ਅਤੇ ਉਸ ਤੋਂ ਬਾਅਦ ਫਿਰ ਸਾਡਾ ਅੱਜ ਦੇ ਵਿਸ਼ਾ, ਅਤੇ ਉੱਥੋਂ ਪਹਿਲਾਂ ਹੁੰਦਾ ਸਾਡਾ ਵੀ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ। ਸੋ ਕੀ ਸੁੱਖ ਜੀ, ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਕੀ ਚੱਲ ਰਿਹਾ ਫਿਰ ਅੱਜ ਕੱਲ੍ਹ?
1: ਮੇਰੇ ਸੋਸ਼ਲ ਮੀਡੀਆ ਦੇ ਉੱਤੇ ਜੋ ਵੀ ਚੱਲ ਰਿਹਾ ਉਹ ਆਪਾਂ ਚੈਟ ਜੀਪੀਟੀ ਨੂੰ ਲੈ ਕੇ ਵੀ ਚੱਲ ਰਿਹਾ। ਇੱਕ ਤਾਂ ਹਾਂਜੀ, ਆਪਾਂ ਸੈਡ ਨਿਊਜ਼ ਸੁਣੀ ਆ ਹੁਣੇ ਹੁਣੇ ਕਿ ਇੱਕ ਮੁੰਡੇ ਨੇ ਆਪਣੇ ਮੰਮ ਦਾ ਅਤੇ ਬ੍ਰਦਰ ਨੂੰ ਮਾਰ ਦਿੱਤਾ ਚੈਟ ਜੀਪੀਟੀ ਤੋਂ ਪੁੱਛਿਆ ਉਹਨੇ ਪਹਿਲਾਂ, ਚੈਟ ਜੀਪੀਟੀ ਨੇ ਮਨਾ ਕੀਤਾ ਹਨਾ ਵੀ ਹਾਂ, ਅਤੇ ਪਰ ਜੋ ਉਹ ਹੁਣ ਕੱਲ੍ਹ ਪਰਸੋਂ ਕੋਰਟ ਵਿੱਚ ਵੀ ਉਹਨੂੰ ਪੇਸ਼ ਕੀਤਾ ਸੀ, ਮੈਂ ਉਹ ਦੇਖ ਕੇ ਇੰਨੀ ਕੁ ਹੈਰਾਨ ਸੀਗੀ, ਮਤਲਬ ਕਿ ਕੀ ਹੋ ਰਿਹਾ ਆ, ਮਤਲਬ ਅਸੀਂ ਕਮਾਈਆਂ ਕਰਨ ਦੇ ਵਿੱਚ ਲੱਗੇ ਹੋਏ ਹਾਂ ਅਤੇ ਬੱਚਿਆਂ ਦੇ ਉਹਦੇ ਉੱਤੇ ਕਿੰਨਾ ਕੁ ਅਸਰ ਪੈ ਰਿਹਾ ਉਹਨਾਂ ਚੀਜ਼ਾਂ ਦਾ ਹਨਾ। ਕੋਈ ਮਾਂ ਪੇ ਨਹੀਂ ਚਾਹੁੰਦਾ ਕਦੀ ਵੀ ਕਿ ਉਹਨਾਂ ਦਾ ਬੱਚਾ ਮਤਲਬ ਕੋਈ ਵੀ ਗਲਤੀ ਕਰੇ, ਹੋਏ ਤਾਂ ਐਡੀ ਵੱਡੀ ਗਲਤੀ ਸੀ ਕਿ ਹੁਣ ਉਹਦੇ ਕੋਲ ਕੁਛ ਵੀ ਨਹੀਂ ਹੈਗਾ ਪਛਤਾਉਣ ਦੇ ਲਈ। ਕੱਲ੍ਹ ਮੈਂ ਉਹਦੀ ਵੀਡੀਓ ਦੇਖ ਰਹੀ ਸੀ
0: ਮੁੰਡੇ ਦੀ,
1: ਹਾਂ, ਅਤੇ ਮੈਨੂੰ ਇੱਦਾਂ ਲੱਗ ਰਿਹਾ ਸੀ ਕਿ ਜਿੱਦਾਂ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਆ ਹਨਾ, ਮਤਲਬ ਬਹੁਤ ਸੈਡ ਜਿਹੀ ਵੀਡੀਓ ਸੀ ਉਹਨੂੰ ਜਦੋਂ ਕੋਰਟ ਵਿੱਚ ਵੀ ਲੈ ਕੇ ਜਾਂਦੇ ਆ ਅਤੇ ਵਾਰ ਵਾਰ ਉਹੀ ਵੀਡੀਓਜ਼ ਹਰ ਕੋਈ ਸ਼ੇਅਰ ਕਰ ਰਿਹਾ ਸੀਗਾ। ਅਤੇ ਦੂਸਰਾ ਦੂਸਰੀ ਜਿਹੜੀ ਵੀਡੀਓ ਸੀ ਉਹ ਵੀ ਚੈਟ ਜੀਪੀਟੀ ਨੂੰ ਲੈ ਕੇ ਸੀਗੀ। ਚੈਟ ਜੀਪੀਟੀ ਦਾ ਜਿਹੜਾ ਫਾਊਂਡਰ ਆ ਉਹਨੂੰ ਸ਼ਾਇਦ ਜਿਹੜੇ ਇੰਡੀਆ ਵਾਲੇ ਆ ਉਹਨਾਂ ਨੇ ਬਹੁਤ ਕਨਫਿਊਜ਼ ਕਰਤਾ, ਕਨਫਿਊਜ਼ ਉਹਨਾਂ ਨੇ ਇੰਨਾ, ਪਤਾ ਨਹੀਂ ਹੁਣ ਉਹ ਹੈਪੀ ਹੋਊਗਾ ਕਿ ਸੈਡ ਹੋਊਗਾ ਇਹ ਸੋਚ ਕੇ ਵੀ ਇੱਕ ਬੰਦਾ ਸੀਗਾ ਉਹ ਕਿਤੇ ਗਿਆ, ਜਿੱਦਾਂ ਕਹਿ ਲਓ ਮਹਾਕੁੰਭ ਜਾਂ ਭੰਡਾਰੇ ਦੇ ਉੱਤੇ
0: ਇੱਕੋ ਬੰਦਾ,
1: ਹਾਂ ਇੱਕ ਬੰਦਾ ਸੀ ਜਿਹੜਾ ਗਿਆ, ਗਏ ਤਾਂ ਉੱਥੇ ਬਹੁਤ ਸੀ, ਬਹੁਤ ਲੋਕ ਸੀਗਾ, ਅਤੇ ਉਹਨੇ ਆਪਣੀਆਂ ਚੱਪਲਾਂ ਖੋਲੀਆਂ ਅਤੇ ਜੁੱਤੀਆਂ ਜੋ ਵੀ ਉਹਨੇ ਪਾਏ ਆ ਸੀ, ਅਤੇ ਉਹ ਫਿਰ ਉਹਦੀਆਂ ਗਵਾਚ ਗਈਆਂ ਕਿਉਂਕਿ ਉੱਥੇ ਬਹੁਤ ਲੋਕਾਂ ਦੀਆਂ ਜੁੱਤੀਆਂ ਸੀ, ਅਤੇ ਫਿਰ ਉਹਨੇ ਆਪਣੀਆਂ ਜੁੱਤੀਆਂ ਦੀ ਜਿਹੜੀ ਉਹਦੀ ਫੋਟੋ ਸੀ ਉਹਦੇ ਕੋਲ, ਉਹਦੇ ਫੋਟੋਆਂ ਦੇ ਵਿੱਚੋਂ ਉਹਨੇ ਉਹ ਕੱਟ ਕੇ ਉਹਨੇ ਉਹ ਉੱਤੇ ਪਾਈ, ਹਾਂ, ਅਤੇ ਉਹਨੇ ਚ ਸਾਰੀਆਂ ਬਾਕੀ ਜਿਹੜਾ ਢੇਰ ਸੀ ਜੁੱਤੀਆਂ ਦਾ ਉਹਦੀ ਵੀ ਪਾਈ, ਕਹਿੰਦਾ ਮੇਰੀ ਜੁੱਤੀ ਲੱਭ ਕੇ ਦੇ, ਅਤੇ ਫਿਰ ਚੈਟ ਜੀਪੀਟੀ ਨੇ ਉਹਦੀ ਜੁੱਤੀ ਲੱਭਤੀ, ਉਹ ਕਹਿੰਦੀ ਉੱਥੇ
0: ਕਿੱਦਾਂ, ਮਤਲਬ ਉਸੇ ਢੇਰ 'ਚ ਹੀ,
1: ਜਦੋਂ ਆਪਾਂ ਕੁਛ ਲੱਭਦੇ ਨੀ ਤੇ ਆਪਾਂ ਜਦੋਂ ਫੋਟੋ ਪਾਉਂਦੇ ਆ ਕਿ ਇਹਦੇ ਨਾਲ ਦਾ ਮੈਨੂੰ ਮੰਨ ਲਓ ਮੈਨੂੰ ਕੋਈ $15,000 ਦਾ ਪਰਸ ਪਸੰਦ ਆ ਗਿਆ, ਮੈਂ ਉਹਨੂੰ ਕਿਹਾ $15 ਦਾ ਇਹਦੇ ਨੇੜੇ ਤੇੜੇ ਦਿਖਾ ਦੇ ਕਿਹੜੇ ਸਟੋਰ 'ਤੇ, ਉਹਨੇ ਮੈਨੂੰ ਦੱਸ ਦੇਣੇ 2-3 ਸਟੋਰ ਕਿ ਇਹਦੇ ਨਾਲ ਦਾ ਮਿਲਦਾ ਜੁਲਦਾ, ਉੱਥੋਂ ਜਾ ਕੇ ਲਿਆ ਇੱਥੇ ਉਹਨੇ ਫਿਰ ਉਹਦੇ ਵਿੱਚੋਂ ਲੱਭ ਦਿੱਤੀ, ਕਹਿੰਦੀ ਉਹ ਪਈ ਆ ਤੇਰੀ ਜੁੱਤੀ, ਫਿਰ ਅਗਲੇ ਨੇ ਲੈ ਲਈ ਕਹਿੰਦੇ ਜੁੱਤੀ, ਹੁਣ ਉਹਦੀ ਬੱਲੇ ਬੱਲੇ ਹੋਈ ਪਈ ਆ ਕਿ ਇੰਨਾ ਵੀ ਤੂੰ ਵਰਤ ਸਕਦਾ ਇਸ ਚੀਜ਼ ਨੂੰ।
0: ਅੱਛਾ ਇੱਦਾਂ ਵੀ ਹੋ ਜਾਂਦਾ?
1: ਹਾਂਜੀ,
0: ਤੇ ਉਦਾਂ ਬਣਾਈ ਉਹਨੇ?
1: ਨਹੀਂ ਨਹੀਂ, ਹੋ ਜਾਂਦਾ, ਤੁਸੀਂ ਚੀਜ਼ ਲੱਭ ਸਕਦੇ, ਤੁਸੀਂ ਮਤਲਬ ਤੁਸੀਂ ਉਹਨੂੰ ਦੱਸ ਸਕਦੇ ਆ ਨਾ ਕਿ ਮੈਨੂੰ ਇਹਦੇ ਵਿੱਚੋਂ ਆਹ ਚੀਜ਼ ਦੇ ਲੱਭ ਕੇ,
0: ਤਾਂ ਬੇਸਿਕਲੀ ਉਹਦੇ ਵਿੱਚ ਮਾੜੀ ਮੋਟੀ ਕਿਤੇ
1: ਦੇਖੀ
0: ਹੋਊਗੀ ਫੋਟੋ 'ਚ, ਤਾਂ ਫੇਰ ਹੀ ਹੋਊਗੀ।
1: ਹਾਂ ਹਾਂ, ਜਿੰਨਾ ਕੁ ਉਹਨਾਂ ਨੇ ਢੇਰ ਦਿਖਾ ਲਿਆ ਸੀ ਉਹ 'ਚੋਂ ਸੱਚੀ ਜੁੱਤੀ ਲੱਭਣੀ ਔਖੀ ਸੀਗੀ, ਜਿੰਨਾ ਕੁ ਉਹਨਾਂ ਨੇ ਵੀਡੀਓਜ਼ ਦੇ ਵਿੱਚ ਢੇਰ ਆ ਰਿਹਾ ਨਾ ਜੁੱਤੀਆਂ ਦਾ, ਉਹ ਇੱਦਾਂ ਲੱਗਦਾ ਸੀ ਜਿੱਦਾਂ ਆਪਾਂ ਲੰਗਰ 'ਤੇ ਨਹੀਂ ਜਾਣ ਲੱਗੇ ਕਰੀਦਾ ਹੁੰਦਾ, ਵੀ ਇੰਨੇ ਕੁ ਜਿੱਦਾਂ ਜੁੱਤੀਆਂ ਖੁੱਲੀਆਂ ਸੀਗੀਆਂ ਉੱਥੇ।
0: ਓਕੇ,
1: ਹਾਂ, ਤੇ ਉਹਨੇ ਲੱਭ ਦਿੱਤੀ, ਉਹਨੇ ਇੱਦਾਂ ਸਰਕਲ ਕਰਕੇ।
0: ਚਲੋ ਚੰਗੀ ਗੱਲ ਆ, ਆਪਣੀ ਜੀਵਨ ਆਸਾਨ ਬਣਾਉਣ ਦੇ ਲਈ ਵਰਤ ਲੈਣਾ ਚਾਹੀਦਾ। ਓਕੇ,
1: ਹੁਣ ਇੱਕ ਹੋਰ ਆ, ਪਤਾ ਨਹੀਂ ਉਹ ਕਿੰਨੀ ਕੁ ਸੱਚ ਆ ਕਿ ਕਿੰਨੀ ਕੁ ਝੂਠ ਆ, ਪਰ ਚਰਚੇ ਉਹਦੇ ਬਹੁਤ ਚੱਲ ਰਹੇ ਆ। ਉਹ ਕਹਿੰਦੇ ਬਿਹਾਰ ਦਾ ਕੋਈ ਬੰਦਾ ਸੀਗਾ ਉੱਥੇ, ਮੈਨੂੰ ਨਹੀਂ ਪਤਾ ਕ੍ਰੋਕੋਡਾਇਲ ਹੁਣ ਕਿੱਥੋਂ ਆਇਆ ਹੋਊਗਾ, ਇਹ ਹੁਣ ਤੁਸੀਂ ਹਿਸਾਬ ਲਾ ਲਿਓ, ਤੁਸੀਂ ਆਪਣਾ ਆਪਣਾ ਸੋਸ਼ਲ ਮੀਡੀਆ ਫਰੋਲੋ। ਤੇ ਉਹਦੇ ਕਹਿੰਦੇ ਖੇਤਾਂ 'ਚ ਕ੍ਰੋਕੋਡਾਇਲ ਆ ਗਿਆ, ਤੇ ਉਹਨੇ ਕ੍ਰੋਕੋਡਾਇਲ ਉਹਨੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਕਿ ਕ੍ਰੋਕੋਡਾਇਲ ਆ ਗਿਆ। ਉਹ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਆਉਂਦੇ ਹਾਂ, ਅਸੀਂ ਬਿਜ਼ੀ ਹਾਂ ਹਲੇ 3-4 ਘੰਟਿਆਂ ਨੂੰ, ਵੀ ਤੁਸੀਂ ਨਾ ਦੂਰ ਰਹੋ ਤੇ ਨਿਗਾਹ ਰੱਖਿਓ ਉਹਦੇ ਉੱਤੇ। ਉਹਨਾਂ ਨੇ 3-4 ਘੰਟੇ ਨਿਗਾਹ ਰੱਖੀ, ਉਹਨਾਂ ਨੇ ਫਿਰ ਫੋਨ ਕੀਤਾ, ਉਹ ਕਹਿੰਦੇ ਅਸੀਂ ਸਾਨੂੰ 4-5 ਘੰਟੇ ਲੱਗ ਜਾਣੇ, ਤੁਸੀਂ ਨਿਗਾਹ ਰੱਖਿਓ। ਹਾਂ, ਉਹ ਕਹਿੰਦਾ ਹਾਂ ਅੱਛਾ ਠੀਕ ਆ ਰੱਖਦੇ ਆ। ਫਿਰ ਉਹਨੇ ਕਿਹਾ ਸਾਵਲਾ, ਉਹਨੇ ਕ੍ਰੋਕੋਡਾਇਲ ਫੜਿਆ ਉਹਦੇ ਮੂੰਹ ਦੇ ਉੱਤੇ ਬੰਨਿਆ, ਉਹਨੂੰ ਵੀਡੀਓ ਸੀ ਪੂਰੀ, ਉਹਨੇ ਉਹਨੂੰ ਸਾਰੇ ਸੜਕਾਂ ਤੇ ਘੁਮਾਇਆ ਤੇ ਉਹ ਪੁਲਿਸ ਸਟੇਸ਼ਨ ਲੈ ਗਿਆ, ਤੇ ਉੱਥੋਂ ਫਿਰ ਪੁਲਿਸ ਵਾਲੇ ਫੁੱਸ ਹੋ ਗਏ,
0: ਭੱਜ ਗਏ। ਵਾਹ, ਇਹ ਕਿੱਥੋਂ ਦੀ ਹੈ?
1: ਇਹ ਬਿਹਾਰ ਦੀ ਹੈ।
0: ਓ ਵਾਹ, ਅੱਛਾ ਬਿਹਾਰ 'ਚ ਵੀ ਕ੍ਰੋਕੋਡਾਇਲ ਲੈ ਗਿਆ?
1: ਉਹੀ ਤਾਂ ਮੈਨੂੰ ਨਹੀਂ ਸਮਝ ਲੱਗੀ ਕਿ ਕਿੱਥੋਂ ਕ੍ਰੋਕੋਡਾਇਲ ਆਇਆ ਹੋਊਗਾ ਖੇਤਾਂ 'ਚ।
0: AI ਤੇ ਨਹੀਂ ਬਣਾਇਆ ਗਏ ਨੇ?
1: ਪਤਾ ਨਹੀਂ, ਉਹ ਦਿਖਾ ਤਾਂ ਇੱਦਾਂ ਰਹੇ ਸੀਗੇ ਕਿ ਮਤਲਬ ਇੱਦਾਂ, ਪਰ ਉਹ ਬਹੁਤ ਜਣਿਆਂ ਨੇ ਸ਼ੇਅਰ ਵੀ ਕੀਤਾ ਹੋਇਆ।
0: ਉਹ ਤਾਂ ਫਿਰ ਚਲੋ ਵਧੀਆ ਲੱਗਾ, ਤੁਸੀਂ ਤਿਆਰੀ ਦਿੱਤਾ।
1: ਹਾਂ, ਉਹੀ ਗੱਲ, ਤਾਂ ਹੀ ਮੈਂ ਪਹਿਲਾਂ ਕਿਹਾ ਕਿ ਮੈਨੂੰ, ਕਿਉਂਕਿ ਪਤਾ ਨਹੀਂ ਲੱਗਿਆ ਕ੍ਰੋਕੋਡਾਇਲ ਉੱਥੇ ਆਇਆ ਕਿੱਦਾਂ ਹੋਊਗਾ, ਤੇ ਇਸ ਲਈ ਮੈਂ ਇਹਦੀ ਕੋਈ ਪੁਸ਼ਟੀ ਨਹੀਂ ਕਰਦੀ। ਮੈਂ ਵੈਸੇ ਕਿਸੇ ਚੀਜ਼ ਦੀ ਪੁਸ਼ਟੀ ਨਹੀਂ ਕਰਦੀ ਸੋਸ਼ਲ ਮੀਡੀਆ ਤੇ ਕੀ ਹੋ ਰਿਹਾ,
0: ਉਹਦਾ ਕੋਈ ਪਤਾ ਨਹੀਂ।
1: ਕੋਈ ਵੀ ਪੁਸ਼ਟੀ ਨਹੀਂ ਕਰ ਰਿਹਾ, ਅਸੀਂ ਤੁਹਾਨੂੰ ਇੱਕ ਫਨ ਫੈਕਟ ਦੱਸ ਰਹੇ ਹਾਂ।
0: ਪਤਾ ਨਹੀਂ ਉਹ ਕੀ ਮਤਲਬ ਕਾਦੇ ਨਾਲ ਬਣਾ ਕੇ, ਕਿੱਦਾਂ ਅੱਜ ਕੱਲ੍ਹ ਤੇ ਪਛਾਣਿਆ ਵੀ ਨਹੀਂ ਜਾਂਦਾ ਨਾ ਕੀ ਚੀਜ਼ਾਂ ਚੱਲ ਰਹੀਆਂ ਨੇ। ਸੋ ਚਲੋ, ਐਨੀਵੇ, ਇੱਕ ਹੋਰ ਅੱਜ ਕੱਲ੍ਹ ਟਰੈਂਡ ਚੱਲ ਰਿਹਾ ਜਿੱਥੇ ਕਹਿੰਦੇ ਨੇ ਕਿ ਪਹਿਲਾਂ ਬਹੁਤ ਜ਼ਿਆਦਾ ਅੰਨੇਵਾਹ ਖਰੀਦਦਾਰੀ ਖਰਚਾ, ਜਿੱਥੇ ਇੱਕ ਪਾਸੇ ਚਲੋ ਹਾਲੇ ਵੀ ਲੱਗੇ ਨੇ ਕਈ ਕ੍ਰੀਏਟਰ ਵੀ ਵੱਧ ਤੋਂ ਵੱਧ ਤੁਸੀਂ ਆਹ ਪਾਓ ਅਤੇ ਆਹ ਤੁਸੀਂ ਲਾਓ, ਅਤੇ ਵੱਧ ਤੋਂ ਵੱਧ ਮਤਲਬ ਫੈਸ਼ਨ ਕਰੋ ਤੁਸੀਂ, ਕੱਪੜੇ ਵੱਧ ਤੋਂ ਵੱਧ ਲਓ, ਹਰ ਇੱਕ ਓਕੇਸ਼ਨ ਦੇ ਲਈ ਵੱਖ ਚੱਪਲਾਂ ਪਾਓ, ਬੂਟ ਪਾਓ, ਹਰ ਇੱਕ ਓਕੇਸ਼ਨ ਦੇ ਲਈ ਤੁਸੀਂ ਵੱਖ ਵੱਖ ਕੱਪੜੇ ਅਤੇ ਸਟਾਈਲ, ਹੈ ਨਾ, ਰਾਤ ਨੂੰ ਹੋਰ, ਸਵੇਰੇ ਉੱਠਣ ਲੱਗਿਆਂ ਹੋਰ, ਸੌਣ ਲੱਗਿਆਂ ਹੋਰ, ਦਿਨੇ ਜੇ ਤੁਸੀਂ ਆਫਿਸ ਜਾਣਾ ਕੁਛ ਹੋਰ, ਤੁਸੀਂ ਕਿਸੇ ਦੇ ਘਰ ਜਾਣਾ ਕੁਛ ਹੋਰ, ਬਰਥਡੇ 'ਤੇ ਜਾਣਾ, ਅਤੇ ਮਤਲਬ ਪਹਿਲਾਂ ਜਿੱਥੇ ਇਹ ਚੀਜ਼ਾਂ ਦੱਸੀਆਂ ਜਾ ਰਹੀਆਂ ਸੀ ਵੀ ਇੱਦਾਂ ਤੁਹਾਨੂੰ ਮਤਲਬ ਆਹ ਸਲੀਕਾ ਹੋਣਾ ਚਾਹੀਦਾ ਵੀ, ਯਾਨੀ ਬਹੁਤ ਜ਼ਿਆਦਾ ਖਿਲਾਰਾ ਜਿੱਥੇ ਦੱਸਿਆ ਜਾ ਰਿਹਾ ਹੈ ਉੱਥੇ। ਹੁਣ ਕਹਿੰਦੇ ਨੇ ਕਿ ਕੁਛ ਇੱਕ ਕ੍ਰੀਏਟਰਸ ਇਹਦੇ ਤੋਂ ਮੁੜ ਪਏ ਨੇ, ਅਤੇ ਹੁਣ ਉਹ ਇਹ ਦੱਸ ਰਹੇ ਨੇ ਕਿ ਲਿਮਿਟਿਡ ਚੀਜ਼ਾਂ ਦੇ ਵਿੱਚ ਗੁਜ਼ਾਰਾ ਕਿੱਦਾਂ ਕਰਨਾ। ਸੋ ਚੰਗੀ ਗੱਲ ਹੈ, ਮੈਨੂੰ ਤਾਂ ਲੱਗਦਾ ਵੀ ਇਹ ਜੇ ਇੱਦਾਂ ਦਾ ਕੁਛ ਹੋਰ ਅਤੇ ਵੱਧ ਕੇ ਆਪਣੇ ਤੱਕ ਵੀ ਪਹੁੰਚ ਜਾਂਦਾ ਅਤੇ ਵਧੀਆ ਚੰਗੀ ਚੀਜ਼ ਹੈ। ਇਹ ਵੀਡੀਓ ਦਾ ਕਹਿੰਦੇ ਨੇ ਅੱਜ ਕੱਲ੍ਹ ਕਾਫੀ ਜ਼ਿਆਦਾ ਚੱਲਣ ਆ ਕਿ ਬਹੁਤ ਸਾਰੇ ਕੱਪੜੇ, ਬਹੁਤ ਸਾਰੀਆਂ ਚੀਜ਼ਾਂ ਖਰੀਦਣ ਦੀ ਬਜਾਏ ਜਾਂ ਫਿਰ ਬੇਲੋੜੇ ਖਰਚੇ, ਬੇਲੋੜਾ ਜਿਹੜਾ ਵਿਖਾਵਾ ਵਾ ਉਹਨੂੰ ਛੱਡ ਕੇ ਅਤੇ ਬਿਲਕੁਲ ਇੱਕ ਸਾਦਾ ਜਿਹਾ ਕਿਵੇਂ ਰਹਿਣਾ ਵਾ, ਉੱਦਾਂ ਦੀਆਂ ਵੀਡੀਓ ਅੱਜ ਕੱਲ੍ਹ ਟਰੈਂਡ ਦੇ ਵਿੱਚ ਆ ਗਈਆਂ
1: ਜੀ।
0: ਜਾਂ ਵੇਖੋ ਮੈਂ ਆਹ ਵਾਲਾ ਜਿਹੜਾ ਜੈਕਟ ਆ ਇਹ ਮੈਂ 10 ਸਾਲ ਪਹਿਲਾਂ ਲਈ ਸੀ ਅਤੇ ਅੱਜ ਵੀ ਮੈਨੂੰ ਠੀਕ ਆ ਰਹੀ ਹੈ, ਇਹਨੂੰ ਆਹ ਥੋੜ੍ਹੀ ਜਿਹੀ ਆਹ ਪ੍ਰੋਬਲਮ ਸੀ, ਇੱਥੋਂ ਮੈਂ ਇੱਦਾਂ ਇਹਨੂੰ ਠੀਕ ਕਰ ਲਿਆ ਜਾਂ ਕਿੱਦਾਂ। ਸੋ ਉਸ ਤਰੀਕੇ ਦੇ ਨਾਲ ਉਹਨੂੰ ਫਿਰ ਦੁਬਾਰਾ ਤੋਂ ਕਈ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਰਿਵਾਈਵ ਕਰਕੇ ਉਹਨਾਂ ਨੂੰ ਠੀਕ ਠਾਕ ਕਰਕੇ ਅਤੇ ਉਹ ਪਾਈਆਂ ਜਾ ਰਹੀਆਂ ਨੇ। ਸੋ ਉਹਦੇ ਨਾਲ ਕਹਿੰਦੇ ਕਾਫੀ ਲੋਕ ਇੰਟਰਸਟ ਹੁਣ ਜਤਾ ਰਹੇ ਨੇ, ਜ਼ਿਆਦਾਤਰ ਜਿਹੜੀਆਂ ਇੱਦਾਂ ਦੀਆਂ ਵੀਡੀਓ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਉਹ ਵਾਇਰਲ ਹੋ ਰਹੀਆਂ ਨੇ, ਕੁਛ ਕੁ ਜਿਹੜੇ ਵੱਡੇ ਕ੍ਰੀਏਟਰਸ ਨੇ ਉਹ ਦੱਸ ਰਹੇ ਨੇ ਕਿ ਕਿੱਦਾਂ ਤੁਸੀਂ ਖਰੀਦਦਾਰੀ ਸਮਝਦਾਰੀ ਦੇ ਨਾਲ ਕਰਨੀ ਆ, ਕਿੱਦਾਂ ਤੁਸੀਂ ਕਿੱਥੇ ਕੁ ਜੇ ਘੱਟ ਪੈਸਾ ਲਾ ਕੇ ਅਤੇ ਵੱਧ ਲਾਹਾ ਤੁਸੀਂ ਕਮਾ ਸਕਦੇ ਹੋ। ਅਤੇ ਮਤਲਬ ਇਹ UK ਤੋਂ ਸ਼ੁਰੂ ਹੋਇਆ ਸੀ ਕਹਿੰਦੇ ਇਹ ਕੰਮ, ਅਤੇ ਅਜਿਹੀਆਂ ਕੁਛ ਕੁ ਚੀਜ਼ਾਂ ਇਹਦੇ ਵਿੱਚ ਪਾਈਆਂ ਗਈਆਂ ਜਿਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਸੌਖਾ ਵੀ ਅਤੇ ਹੋਰ ਬਿਹਤਰ ਵੀ ਬਣਾ ਸਕਦੇ ਹੋ, ਜਿਹਦੇ ਨਾਲ ਕਿ ਤੁਸੀਂ ਮਤਲਬ ਸਾਹ ਸੌਖਾ ਰਹੇ, ਤੁਹਾਡੇ ਉੱਤੇ ਬੋਝ ਘੱਟ ਪਵੇ ਇਸ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ। ਈਵਨ ਇੱਥੋਂ ਤੱਕ ਵੀ ਖਾਣ ਪੀਣ ਦੀਆਂ ਵਸਤਾਂ ਦੇ ਵਿੱਚ ਵੀ ਮਤਲਬ ਉਹ ਇਹ ਵੀ ਦੱਸਦੇ ਨੇ ਵੀ ਆਹ ਜਿਹੜਾ ਮਹਿੰਗਾ ਪਾਊਡਰ ਤੁਸੀਂ ਆ ਮਤਲਬ ਕਹਿਣ ਕਹਿਣ ਤੇ ਜਿਹੜਾ ਪੀ ਰਹੇ ਹੋ ਇਹਦੀ ਬਜਾਏ ਜਿਹੜੇ ਸਬਸਟੀਟਿਊਟ ਆ ਵੀ ਹੋ ਸਕਦੇ ਆ ਸਸਤੇ ਤੁਸੀਂ ਇਸ ਤਰੀਕੇ ਦੇ ਨਾਲ ਫਿਰ ਜਿਹੜੀਆਂ ਮਤਲਬ ਹਰ ਇੱਕ ਪੱਖ ਤੋਂ ਹੀ ਫਿਰ ਉਹ ਹੌਲੀ ਹੌਲੀ ਵਾਧਾ ਵਾਧਾ ਕੰਮ ਵੱਧ ਗਿਆ ਵੀ ਤੁਸੀਂ ਜੇ ਘੁੰਮਣ ਫਿਰਨ ਜਾਣਾ ਤੇ ਫਿਰ ਇੱਦਾਂ ਦੀਆਂ ਰਲਦੀਆਂ ਮਿਲਦੀਆਂ ਸਸਤੀਆਂ ਥਾਵਾਂ ਸਸਤੀਆਂ ਫਲਾਈਟਾਂ ਸਸਤੇ ਰਹਿਣ ਸਹਿਣ ਇਹ ਸਾਰਾ ਕੁਛ ਜਿਹੜਾ ਤੁਸੀਂ ਮਤਲਬ ਇਸਤੇਮਾਲ ਕਰ ਸਕਦੇ ਹੋ। ਸੋ ਅੰਨੀ ਵਾਹ ਖਰੀਦਦਾਰੀ ਦੀ ਥਾਂ ਦੇ ਉੱਤੇ ਸੋਚ ਸਮਝ ਕੇ ਕੁਛ ਇੱਕ ਜਿਹੜੀ ਫਾਇਦੇਮੰਦ ਅਤੇ ਕਿਫਾਇਤੀ ਖਰੀਦਦਾਰੀ ਉਧਰਲੇ ਪਾਸੇ ਨੂੰ ਵੀ ਹੁਣ ਥੋੜ੍ਹਾ ਥੋੜ੍ਹਾ ਜਿਹਾ ਧਿਆਨ ਦਵਾਇਆ ਜਾ ਰਿਹਾ
1: ਵਿਚ ਇਜ਼ ਗੁੱਡ ਚੰਗੀ ਗੱਲ ਹੈ।
0: ਵਿੱਚ ਤੋਂ ਚੇਤਾ ਆ ਗਿਆ ਸੱਚ ਅੱਜ ਵਿੱਚ ਡੇ ਵੀ ਹਾਂ ਵਿੱਚ ਡੇ ਮਤਲਬ ਨਹੀਂ ਵਿੱਚ ਡੇ ਨਹੀਂ ਮਤਲਬ ਇੱਕ ਅੱਜ ਦਾ ਦਿਨ ਜਿਹੜਾ ਵਾ ਉਹ ਵਿਚਿਸ ਦੇ ਨਾਲ ਰਿਲੇਟਿਡ ਸ਼ਾਇਦ ਤੁਸੀਂ ਨਾ ਕੋਈ ਫਿਲਮਾਂ ਵੇਖੀਆਂ ਹੁਣ ਮੈਨੂੰ ਹੁਣ ਯਾਦ ਨਹੀਂ ਇੱਕ ਪਲੇ ਸੀ ਨਹੀਂ ਸੀਰੀਜ਼ ਸੀ ਸੋਰੀ ਇੱਕ ਸੀਰੀਜ਼ ਸੀ ਮੈਂ ਜੇ ਗਲਤ ਨਹੀਂ ਹਾਂ ਤਾਂ ਆਊਟਲੈਂਡਰ ਦੇ ਵਿੱਚ ਇਹਦਾ ਪਾਰਟ ਵਿਖਾਇਆ ਗਿਆ ਸੀ ਸ਼ਾਇਦ ਹੈ ਨਾ ਅਤੇ ਜਾਂ ਫਿਰ ਹੋਰ ਜਿਹੜੇ ਵੇਖਣ ਵਾਲੇ ਨੇ ਉਹ ਇੰਗਲਿਸ਼ ਸੀਰੀਜ਼ ਉਹ ਦੱਸ ਸਕਦੇ ਨੇ ਮੈਨੂੰ ਹੁਣ ਚੇਤਾ ਨਹੀਂ ਆ ਰਿਹਾ ਵੀ ਕਿਹਦੇ 'ਚ ਸੀ ਅਤੇ ਉਹਦੇ ਵਿੱਚ ਇਹਦਾ ਅੰਸ਼ ਵਿਖਾਇਆ ਗਿਆ ਸੀ ਖੈਰ ਆਪਾਂ ਪਹਿਲਾਂ ਕਹਾਣੀ ਸਾਂਝੀ ਕਰਦੇ ਹਾਂ ਫਿਰ ਤੁਹਾਨੂੰ ਆਈਡੀਆ ਲੱਗ ਜੂਗਾ ਇੰਗਲੈਂਡ ਦੇ ਵਿੱਚ ਇੱਦਾਂ ਦਾ ਕੁਛ ਇੱਕ ਹੋਇਆ ਵਾਪਰ ਸੀ ਉਹ ਕੋਈ ਅਰਾਊਂਡ ਕੋਈ 16ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ ਅਤੇ ਉਸੇ ਚੱਕਰ ਦੇ ਵਿੱਚ ਲਗਭਗ ਪਹਿਲਾਂ ਜਿਹੜੇ 10 ਲੋਕ ਸੀ ਉਹਨਾਂ ਨੂੰ ਐਵੇਂ ਨਜਾਇਜ਼ ਫਾਂਸੀ ਚੜ੍ਹ ਦਿੱਤਾ ਗਿਆ ਫਾਂਸੀ ਨਹੀਂ ਜਾਂ ਜੋ ਵੀ ਉਦੋਂ ਦਾ ਮਤਲਬ ਮਰਨ ਦਾ ਤਰੀਕਾ ਸੀ ਉਹ ਤਰੀਕੇ ਵੀ ਬੜੇ ਅਜੀਬੋ ਗਰੀਬ ਸੀ ਅਤੇ ਉਹਦੇ ਵਿੱਚ ਫੋਰ ਐਗਜ਼ਾਮਪਲ ਤਰੀਕੇ ਇੱਦਾਂ ਦੇ ਸੀ ਵੀ ਇਹਦੇ ਹੱਥ ਪੈਰ ਬੰਨ੍ਹ ਕੇ ਇਹਨੂੰ ਪਾਣੀ 'ਚ ਸੁੱਟ ਦਿਉ ਖੂਹ 'ਚ ਸੁੱਟ ਦਿਉ ਇਹਨੂੰ ਅਤੇ ਉਸ ਤੋਂ ਬਾਅਦ ਜੇ ਤਾਂ ਇਹ ਤੈਰ ਕੇ ਉੱਪਰ ਆ ਗਿਆ ਜਾਂ ਆ ਗਈ ਖਾਸ ਤੌਰ ਦੇ ਉੱਤੇ ਜਨਾਨੀਆਂ ਨੂੰ ਮਾਰਿਆ ਗਿਆ ਹੈ ਅਤੇ ਜੇ ਤਾਂ ਤੈਰ ਕੇ ਉੱਪਰ ਆ ਗਈ ਇਹਦਾ ਮਤਲਬ ਵੀ ਇਹ ਚੜੇ ਲਿਆ ਹਾਂ ਇਹਨੂੰ ਪਾਣੀ ਨੇ ਨਕਾਰ ਦਿੱਤਾ ਵਾ ਪਾਣੀ ਨੇ ਇਹਨੂੰ ਉੱਪਰ ਧੱਕ ਦਿੱਤਾ ਵਾ ਵੀ ਪਾਣੀ ਪਵਿੱਤਰ ਆ ਕਿਉਂਕਿ ਪਾਣੀ ਪਵਿੱਤਰ ਮੰਨਿਆ ਜਾਂਦਾ ਅਤੇ ਉਹਨੇ ਇਹਨੂੰ ਐਕਸੈਪਟ ਨਹੀਂ ਕੀਤਾ ਸੋ ਉਹਨੂੰ ਫਿਰ ਬਾਹਰ ਕੱਢ ਕੇ ਫਿਰ ਉਹਨੂੰ ਮਾਰਿਆ ਜਾਂਦਾ ਸੀ ਰੁੱਖ ਦੇ ਨਾਲ ਬੰਨ੍ਹ ਕੇ ਉਹਨੂੰ ਫਿਰ ਲੋਕ ਰੋੜੇ ਮਾਰਦੇ ਸੀ ਪੱਥਰ ਮਾਰਦੇ ਸੀ ਫਿਰ ਮਤਲਬ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਅਤੇ ਫਿਰ ਉਹਨੂੰ ਉੱਥੇ ਮਾਰ ਦਿੱਤਾ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਵੀ ਜੇਕਰ ਉਹ ਪਾਣੀ ਦੇ ਵਿੱਚ ਉੱਤੇ ਨਹੀਂ ਆਉਂਦਾ ਮੰਨ ਲਓ ਕੋਸ਼ਿਸ਼ ਹੀ ਨਹੀਂ ਕਰਦਾ ਵੀ ਮੈਂ ਮਤਲਬ ਉੱਤੇ ਆਵਾਂ ਜਾਂ ਸਵਿਮ ਕਰਨ ਦੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਅਤੇ ਫਿਰ ਇਹ ਕਿਹਾ ਜਾਂਦਾ ਸੀ ਵੀ ਇਹਨੂੰ ਪਾਣੀ ਨੇ ਸਜ਼ਾ ਦੇ ਦਿੱਤੀ ਪਾਣੀ ਪਿੱਤਰ ਆ। ਸੋ ਕੁੱਲ ਮਿਲਾ ਕੇ ਇਹ ਇੱਕ ਇੱਦਾਂ ਦੀ ਸਜ਼ਾ ਸੀ ਜਿਹਦੇ ਵਿੱਚ ਤੁਸੀਂ ਮਾਰਨਾ ਹੀ ਮਾਰਨਾ ਵਾ ਪਰ ਤੁਸੀਂ ਮਤਲਬ ਇੱਧਰਲੇ ਪਾਸੇ ਲਾ ਲਓ ਜਾਂ ਉੱਧਰਲੇ ਪਾਸੇ ਲਾ ਲਓ ਕਿਸੇ ਪਾਸੇ ਵੀ ਕੋਈ ਬਚਾ ਨਹੀਂ ਆ। ਅੱਜ ਦੇ ਦਿਨ ਇੱਕ 1612 ਦੇ ਵਿੱਚ ਇੱਕ ਮੁਕੱਦਮਾ ਸਾਹਮਣੇ ਆਇਆ ਸੀ ਸੋ ਇੱਥੋਂ ਆਪਾਂ ਨੂੰ ਆਈਡੀਆ ਹੋ ਜੂਗਾ ਵੀ ਇਹ ਚੀਜ਼ ਕੀ ਸੀ ਜਿਹੜਾ ਆਪਾਂ ਹੁਣ ਜਾਂ ਫਿਰ ਆਪਣੇ ਸਮਾਜ ਦੇ ਵਿੱਚ ਜਾਂ ਫਿਰ ਇੰਡੀਅਨ ਆਪਾਂ ਵੇਖਦੇ ਹਾਂ ਨਾ ਕਿ ਉੱਥੇ ਚੜੇਲਾਂ ਭੂਤਾਂ ਭੂਤ ਕੱਢਣ ਵਾਲੇ ਹੈ ਨਾ ਟੂਣੇ ਟੱਪੇ ਦਿਸ ਦੈਟ ਸੋ ਇਹ ਕੁਛ ਉੱਦਾਂ ਦੀ ਇੱਕ ਕਹਾਣੀ ਆ ਇਤਿਹਾਸ ਦੇ ਵਿੱਚ ਜਿਹਦੇ ਤੋਂ ਬਾਅਦ ਹਾਲੇ ਤੱਕ ਵੀ ਕਈ ਇਹਦੇ ਵਿੱਚੋਂ ਬਾਹਰ ਨਹੀਂ ਆ ਸਕੇ ਸਹੀ ਜਾਂ ਗਲਤ ਝੂਠੀ ਜਾਂ ਸੱਚੀ ਇਹ ਫਿਲਹਾਲ ਮਤਲਬ ਇਹ ਬੜੀ ਲੰਮੀਆਂ ਚੌੜੀਆਂ ਬਹਿਸਾਂ ਨੇ ਪਰ ਇਹ ਗੱਲ ਜਿਹੜੀ ਆ 100% ਸੱਚ ਆ ਕਿ ਉੱਥੋਂ ਦੇ ਕਹਿੰਦੇ ਨੇ ਕਿ ਜਿਹੜਾ ਉਸ ਸਮੇਂ ਦਾ ਰਾਜਾ ਸੀ ਉਹ ਚਾਹੁੰਦਾ ਸੀ ਕਿ ਮੈਂ ਇਸ ਤਰੀਕੇ ਦੇ ਨਾਲ ਚੱਲਾਂ ਉਹ ਕਿਉਂ ਚਲੋ ਇਸ ਕਹਾਣੀ 'ਚ ਸਾਨੂੰ ਪਤਾ ਲੱਗ ਜੂਗਾ। ਇੰਗਲੈਂਡ ਦਾ ਇੱਕ ਪੇਂਡੂ ਇਲਾਕਾ ਸੀ ਪੈਂਡਲ ਨਾਂ ਦਾ 10 ਦੇ ਕਰੀਬ ਜਿੱਥੇ ਬੇਕਸੂਰ ਲੋਕਾਂ ਨੂੰ ਜਿਹੜਾ ਇਸੇ ਤਰੀਕੇ ਦੇ ਨਾਲ ਹੀ ਕਰਕੇ ਇਹ ਕਹਿ ਕੇ ਕਿ ਜਾਦੂ ਟੂਣਾ ਕਰਦੀਆਂ ਨੇ ਇਹ ਡੈਣਾ ਨੇ ਅਤੇ ਇਸ ਕਰਕੇ ਇਹਨਾਂ ਨੂੰ ਜੀਣ ਦਾ ਕੋਈ ਹੱਕ ਨਹੀਂ ਗਾ ਇਹ ਰੱਬ ਦੇ ਜਾਂ ਫਿਰ ਚੰਗੇ ਜਿਹੜਾ ਰੱਬ ਆ ਉਹਦੇ ਖਿਲਾਫ ਚੱਲਦੀਆਂ ਨੇ ਇਹ ਸ਼ੈਤਾਨੀ ਰੱਬ ਨੂੰ ਪੂਜਦੀਆਂ ਨੇ। ਬੇਸਿਕਲੀ ਕਹਾਣੀ ਦੀ ਸ਼ੁਰੂਆਤ ਹੋਈ ਸੀ ਦੋ ਗਰੀਬ ਪਰਿਵਾਰਾਂ ਜਿਨ੍ਹਾਂ ਦੇ ਵਿੱਚ ਕਿ ਆਪਸ ਦੇ ਵਿੱਚ ਦੁਸ਼ਮਣੀ ਸੀ ਜਿਨ੍ਹਾਂ ਦੀ ਕਿਸੇ ਨਾ ਕਿਸੇ ਰੀਜ਼ਨ ਕਰਕੇ ਅਤੇ ਉਸ ਤੋਂ ਉਹਨਾਂ ਦੋਵਾਂ ਦੇ ਵਿੱਚ ਹੀ ਲਗਭਗ 80 ਸਾਲ ਦੇ ਆਸ ਪਾਸ ਦੀਆਂ ਦੋ ਬਜ਼ੁਰਗ ਔਰਤਾਂ ਸੀ ਅਤੇ ਦੋਵਾਂ ਦੇ ਉੱਤੇ ਹੀ ਦੋਸ਼ ਸੀ ਵੀ ਦੋਵੇਂ ਟੂਣੇ ਟੱਪੇ ਕਰਦੀਆਂ ਨੇ ਅਤੇ ਆਸ ਪਾਸ ਦੇ ਲੋਕ ਵੀ ਇਹ ਮੰਨਦੇ ਸੀ। ਉਸ ਜ਼ਮਾਨੇ ਦੇ ਵਿੱਚ ਗਰੀਬਾਂ ਦੇ ਕੋਲ ਕਹਿੰਦੇ ਕਿ ਬਹੁਤਾ ਇੱਦਾਂ ਨਹੀਂ ਹੁੰਦਾ ਵੀ ਗੁਜ਼ਾਰਾ ਬੜਾ ਔਖਾ ਸੀ ਅਤੇ ਝੂਠ ਸੱਚ ਮਾਰ ਕੇ ਕਈ ਤਾਂ ਕਹਿੰਦੇ ਨੇ ਕਿ ਉਹਨਾਂ ਨੇ ਥੋੜ੍ਹੀ ਬਹੁਤੀ ਆਪਣੀ ਕਮਾਈ ਦਾ ਜੁਗਾੜ ਕੀਤਾ ਸੀ ਅਤੇ ਝੂਠ ਮੂਠ ਦਾ ਉਹ ਜਾਦੂ ਟੂਣਾ ਜਿਹਾ ਕਰਕੇ ਅਤੇ ਲੋਕਾਂ ਨੂੰ ਕਹਿੰਦੇ ਸੀ ਵੀ ਆ ਲਓ ਤੁਹਾਡੇ ਆਪਾਂ ਦੁੱਖ ਦਾ ਇਲਾਜ ਕਰ ਦਿੱਤਾ ਆ ਜਿਹਦੇ ਨਾਲ ਜਿਹਨੇ ਤੁਹਾਡੇ ਨਾਲ ਮਾੜਾ ਕੀਤਾ ਉਹਦਾ ਹੀ ਆ ਲਓ ਇੱਥੇ ਹੀ ਸਾਹ ਘੁੱਟ ਦਿੱਤਾ ਵਾ ਗੁੱਡੀ ਦੇ ਵਿੱਚ ਪਿੰਨ ਮਾਰਤੀ ਉਹ ਯੇ ਕਰਤਾ ਉਹ ਕਰਤਾ ਜੋ ਵੀ ਆਪਣਾ ਚੱਲਦਾ ਵਾ ਉਹਦੇ ਬੂਹੇ ਅੱਗੇ ਸੰਦੂਰ ਸੁੱਟ ਦਿਉ ਯੇ ਕਰ ਦਿਉ ਜੋ ਵੀ ਉਦੋਂ ਦੇ ਹਿਸਾਬ ਦੇ ਨਾਲ ਹੋਊਗਾ ਅਤੇ ਇਸ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਡਰਾ ਕੇ ਅਤੇ ਉਹਨਾਂ ਦਾ ਤੋਰੀ ਫੁਲਕਾ ਚੱਲਣਾ ਸ਼ੁਰੂ ਹੋ ਗਿਆ। ਇੱਕ ਜਿਹੜੇ ਪਰਿਵਾਰ ਦੀ ਬਜ਼ੁਰਗ ਸੀ ਉਹਦਾ ਨਾਂ ਸੀ ਐਲਿਜ਼ਾਬੈਥ ਅਤੇ ਉਹਨਾਂ ਦੇ ਜਿਹੜਾ ਖਾਨਦਾਨ ਸੀ ਉਹ ਸੀਗਾ ਡੈਮਡਿਕ ਓਲਡ ਡੈਮਡਿਕ ਸੋ ਇਹ ਅੱਖਾਂ ਤੋਂ ਅੰਨੀ ਸੀ ਅਤੇ ਪਰਿਵਾਰ ਇਹਦੇ ਸਿਰ 'ਤੇ ਚੱਲਦਾ ਸੀ ਭਾਵੇਂ 80 ਸਾਲਾਂ ਦੀ ਪਰ ਇਸੇ ਵਜ੍ਹਾ ਕਰਕੇ ਲੋਕ ਆਉਂਦੇ ਸੀ ਡਰਦੇ ਸੀ ਅਤੇ ਮਤਲਬ ਉਹਨਾਂ ਨੂੰ ਪੈਸੇ ਦਿੰਦੇ ਸੀ ਆਪਣੇ ਆਪ ਨੂੰ ਸੋਚਦੇ ਸੀ ਹੁਣ ਇਹਨੇ ਠੀਕ ਕਰਤਾ ਕਾਲੀਆਂ ਤਾਕਤਾਂ ਦੀਆਂ ਗੱਲਾਂ ਹੁੰਦੀਆਂ ਸੀ ਅਤੇ ਇਹ ਅਫਵਾਹ ਦੂਰ ਦੂਰ ਤੱਕ ਫੈਲ ਗਈ ਦੂਸਰੇ ਪਾਸੇ ਜਿਹੜੀ ਦੂਸਰੀ ਔਰਤ ਸੀ ਉਹਦਾ ਨਾਂ ਸੀ ਐਨ ਬਿਟਲ ਇਹ ਸੀਗੀ ਓਲਡ ਚੈਟਕ ਪਰਿਵਾਰ ਦੀ ਮੁਖੀ ਸੋ ਇਹਦੀ ਵੀ ਉਮਰ ਲਗਭਗ 19 ਹੀ ਦੋਵਾਂ ਪਰਿਵਾਰਾਂ ਦੀ ਦੁਸ਼ਮਣੀ ਕਹਿੰਦੇ ਕਿ ਪਹਿਲਾਂ ਤਾਂ ਹੋਰ ਹੋਰ ਕਾਰਨਾਂ ਕਰਕੇ ਸ਼ੁਰੂ ਹੋਈ ਪਰ ਬਾਅਦ ਵਿੱਚ ਇਸ ਗੱਲ ਦੇ ਉੱਤੇ ਵੀ ਹੋਈ ਕਿ ਉਹਨੇ ਕਹਿਣਾ ਵੀ ਉਹਨੇ ਕੁਛ ਕੀਤਾ ਵਾ ਅਤੇ ਇੱਧਰੋਂ ਮੈਂ ਤੋੜ ਦੇ ਦਿੱਤਾ ਉਹਨੇ ਕਹਿਣਾ ਉੱਧਰੋਂ ਕੁਛ ਕੀਤਾ ਅਤੇ ਮੈਂ ਤੋੜ ਦੇ ਦਿੱਤਾ ਇਸ ਕਰਕੇ ਇਕੱਲੇ ਇਹਨਾਂ ਦੇ ਹੀ ਨਹੀਂ ਹੋਰ ਵੀ ਜਿਹੜੇ ਲੋਕ ਉੱਧਰ ਜੁੜੇ ਸੀ ਜਾਂ ਇੱਧਰ ਜੁੜੇ ਸੀ ਉਹਨਾਂ ਦਾ ਵੀ ਆਪਸ ਵਿੱਚ ਗਾਲੀ ਗਲੋਚ ਰੌਲਾ ਰੱਪਾ ਮਤਲਬ ਧੂਕ ਸੀਟ ਹੁੰਦੀ ਰਹਿੰਦੀ ਸੀ ਯਾਨੀ ਕਿ ਇੱਕ ਦੂਸਰੇ ਉੱਤੇ ਕਾਲੇ ਜਾਦੂ ਦੇ ਉਹ ਲਾਉਂਦੀਆਂ ਰਹਿੰਦੀਆਂ ਦੋ ਜਿੱਦਾਂ ਆਪਣੇ ਆਮ ਪਿੰਡਾਂ 'ਚ ਚੱਲਦਾ ਹੁੰਦਾ ਸੀ
1: ਹੈ ਨਾ
0: ਉਸ ਤੋਂ ਬਾਅਦ ਫਿਰ ਮਾਰਚ 1612 ਦਾ ਇੱਕ ਦਿਨ ਜਦੋਂ ਐਲਿਜ਼ਾਬੈਥ ਜਿਹੜੀ ਇਹਨਾਂ ਦੇ ਵਿੱਚੋਂ ਇੱਕ ਔਰਤ ਜਿਹਦੀਆਂ ਅੱਖਾਂ ਅੰਨੀਆਂ ਸੀ ਉਹਦੀ ਜਿਹੜੀ ਪੋਤਰੀ ਸੀ ਉਹਦੀ ਉਹਦਾ ਨਾਂ ਦੱਸਿਆ ਜਾਂਦਾ ਐਲੀਜ਼ੋਨ ਸੋ ਐਲੀਜ਼ੋਨ ਨੇ ਜਿਹੜਾ ਉਹ ਇੱਕ ਦੁਕਾਨ ਦੇ ਉੱਤੇ ਜਾ ਕੇ ਅਤੇ ਸੂਈ ਦੀ ਮੰਗ ਕੀਤੀ ਕਿਉਂਕਿ ਮੰਨਿਆ ਜਾਂਦਾ ਵੀ ਸੂਈਆਂ ਦੇ ਨਾਲ ਉਹ ਸੂਈਆਂ ਸਾਈਆਂ ਜਿਹੀਆਂ ਮਾਰ ਕੇ ਜਾਦੂ ਟੂਣੇ ਕਰਦੇ ਅਤੇ ਉਹਨੇ ਕਿਹਾ ਵੀ ਮੈਨੂੰ ਤੂੰ ਸੂਈਆਂ ਦੇ ਦੇ ਦੁਕਾਨਦਾਰ ਨੂੰ ਕਿਹਾ ਅਤੇ ਪਰ ਮਤਲਬ ਉਧਾਰ ਮੈਂ ਕਰਨਾ ਵੀ ਪੈਸੇ ਬਾਅਦ 'ਚ ਦੇ ਜੂੰਗੀ ਦੁਕਾਨਦਾਰ ਨੇ ਸੂਈਆਂ ਦੇਣ ਤੋਂ ਮਨਾ ਕਰ ਦਿੱਤਾ ਅਤੇ ਉਹਨੇ ਕਿਉਂਕਿ ਉਸ ਸਮੇਂ ਕਹਿੰਦੇ ਉਦੋਂ ਦੇ ਹਿਸਾਬ ਦੇ ਨਾਲ ਉਹ ਜਿਹੜੀਆਂ ਪਿੰਨਾਂ ਸੀ ਅੱਜ ਤਾਂ ਆਮ ਮਿਲ ਜਾਂਦੀਆਂ ਉਦੋਂ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਬਹੁਤ ਮਿਹਨਤ ਵਾਲਾ ਕੰਮ ਸੀ ਅਤੇ ਹੱਥੀਂ ਬਣਾਈਆਂ ਜਾਂਦੀਆਂ ਅਤੇ ਬਹੁਤ ਮਹਿੰਗੀਆਂ ਮਿਲਦੀਆਂ ਸੀ 1600 ਦੀ ਸ਼ੁਰੂਆਤ ਦੀ ਗੱਲ 1612 ਦੀ ਅਤੇ ਦੁਕਾਨਦਾਰ ਨੇ ਮਨਾ ਕਰ ਦਿੱਤਾ ਵੀ ਮੈਂ ਉਧਾਰ ਨਹੀਂ ਦੇਣਾ ਕਹਿੰਦੇ ਨੇ ਉਹਦੀ ਪੋਤਰੀ ਜਿਹੜੀ ਸੀ ਐਲੀਜ਼ੋਨ ਉਹ ਗੁੱਸੇ ਦੇ ਵਿੱਚ ਆਈ ਉਹਨੇ ਦੁਕਾਨਦਾਰ ਨੂੰ ਉੱਚੀ ਉੱਚੀ ਬੋਲਣਾ ਸ਼ੁਰੂ ਕੀਤਾ ਅਤੇ ਫਿਰ ਉਹਨੇ ਕੁਛ ਪੜ੍ਹਿਆ ਉਹਨੇ ਉੱਚੀ ਉੱਚੀ ਯਾਨੀ ਕਿ ਸ਼ਰਾਪ ਦਿੱਤਾ ਵੀ ਜਾ ਫਿਰ ਛੂਠਾ ਬਿਸ਼ ਅਤੇ ਹੁਣ ਇੱਦਾਂ ਹੋਊਗਾ ਅਤੇ ਉਸ ਤੋਂ ਬਾਅਦ ਕੁਛ ਹੀ ਪਲਾਂ ਦੇ ਵਿੱਚ ਜਿਹੜੇ ਉੱਥੇ ਵੇਖਣ ਵਾਲੇ ਨੇ ਹੁਣ ਇਹ ਹੋਇਆ ਜਾਂ ਨਹੀਂ ਹੋਇਆ ਜਾਂ ਕਿੱਦਾਂ ਹੋਇਆ ਵਾ ਇਹ ਨਹੀਂ ਪਤਾ ਪਰ ਦੁਕਾਨਦਾਰ ਬਿਲਕੁਲ ਜਿਹੜਾ ਹੱਟਾ ਕੱਟਾ ਸੀ ਉਹ ਜ਼ਮੀਨ ਦੇ ਉੱਤੇ ਡਿੱਗ ਕੇ ਅਤੇ ਜਿੱਦਾਂ ਉਹਦਾ ਮੰਨ ਲਓ ਉਹਨੂੰ ਅਧਰੰਗ ਦਾ ਦੌਰਾ ਜਿਹਾ ਪੈ ਗਿਆ ਇੱਕਦਮ ਜਿੱਦਾਂ ਉਹਦਾ ਪਾਸਾ ਮਾਰਿਆ ਗਿਆ ਹੁਣ ਅੱਜ ਦੇ ਸਮੇਂ ਦੇ ਵਿੱਚ ਉਹਨੂੰ ਆਪਾਂ ਸਟ੍ਰੋਕ ਕਹਿ ਸਕਦੇ ਹਾਂ ਜਾਂ ਫਿਰ ਉਸ ਸਮੇਂ ਦੇ ਜਿਹੜੇ ਲੋਕ ਸੀ ਉਹਨਾਂ ਨੇ ਸੋਚਿਆ ਵੀ ਇਹ ਇੰਨੇ ਕਾਲਾ ਜਾਦੂ ਕਰ ਦਿੱਤਾ ਵਾ ਸੋ ਉਹ ਕੁੜੀ ਖੁਦ ਇੰਨਾ ਜ਼ਿਆਦਾ ਡਰ ਗਈ ਸੀ ਕਿ ਉਹ ਆਪੇ ਹੀ ਭੱਜ ਕੇ ਅਤੇ ਬਾਅਦ ਵਿੱਚ ਉਹ ਪੁਲਿਸ ਦੇ ਅੱਗੇ ਸਾਰਾ ਕੁਛ ਕਬੂਲ ਕਰ ਗਈ ਕਬੂਲ ਕਰਕੇ ਉਹਨੇ ਆਪਣੀ ਦਾਦੀ ਦਾ ਵੀ ਸਾਰਾ ਕੁਛ ਦੱਸਤਾ ਅਤੇ ਜਿਹੜੀ ਦੂਸਰਾ ਪਾਸਾ ਸੀ ਉਹਦਾ ਵੀ ਸਾਰਾ ਕੁਛ ਦੱਸਤਾ ਹੈ ਨਾ ਜਿੰਨਾ ਕੁ ਵੀ ਕੁਛ ਪਤਾ ਸੀ ਉਹਨੂੰ ਉਹ ਡਰੀ ਨੇ ਸਾਰਾ ਕੁਛ ਦੱਸ ਦਿੱਤਾ ਹੁਣ ਉਸ ਤੋਂ ਬਾਅਦ ਜਿਹੜੀ ਪੁਲਿਸ ਆ ਉਹਨੂੰ ਐਕਸ਼ਨ ਦੇ ਵਿੱਚ ਆਉਣਾ ਪਿਆ ਬਹੁਤ ਸਾਰੇ ਲੋਕ ਜਿਹੜੇ ਉਹ ਪਹਿਲਾਂ ਹੀ ਇਸ ਚੀਜ਼ ਤੋਂ ਤੰਗ ਸੀ ਜਿਹੜੇ ਲੋਕਾਂ ਨੇ ਨਾਲ ਉਹਨਾਂ ਦੇ ਮਤਲਬ ਸਹਿਮਤ ਸੀਗੇ ਉਹਨਾਂ ਨੂੰ ਵੀ ਫੜ ਕੇ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ ਫਿਰ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਿਹੜਾ ਆਪਣਾ ਡੇਮਡਾਇਕ ਪਰਿਵਾਰ ਸੀ ਜਿਹੜੀ ਵੰਨੀ ਔਰਤ ਸੀ ਉਹਨੇ ਆਪਣੇ ਜਿਹੜੇ ਘਰ ਮਾਲਕਿਨ ਟਾਵਰ ਇਹਦਾ ਘਰ ਸੀ ਉਹਦੇ ਵਿੱਚ ਇੱਕ ਮੀਟਿੰਗ ਸੱਦੀ ਸੋ ਇਸ ਮੀਟਿੰਗ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਨਾਲ ਇਹਨਾਂ ਦੇ ਪਰਿਵਾਰ ਦਾ ਹੀ ਇੱਕ ਜਿਹੜਾ ਇਕੱਠਾ ਹੋਣਾ ਸੀ ਉਹਦੇ ਵਿੱਚ ਇਹਨਾਂ ਨੇ ਸੋਚ ਵਿਚਾਰ ਕਰਨੀ ਸੀ ਸੋ ਇਹ ਸੋਚਣ ਦੇ ਲਈ ਰੱਖਿਆ ਗਿਆ ਸੀ ਕਿ ਜੇਲ੍ਹ ਦੇ ਵਿੱਚ ਜਿਹੜੇ ਬੰਦ ਮੈਂਬਰ ਨੇ ਉਹਨਾਂ ਨੂੰ ਛਡਾਉਣਾ ਕਿੱਦਾਂ ਵਾ ਆਪਾਂ ਠੀਕ ਹੈ ਜੀ ਪਰ ਜਿਹੜੇ ਪੁਲਿਸ ਸੀ ਉਹਨਾਂ ਨੇ ਅਦਾਲਤ ਦੇ ਹੁਕਮ ਦੇ ਉੱਤੇ ਮੈਜਿਸਟਰੇਟ ਨੇ ਇਹ ਹੁਕਮ ਦਿੱਤੇ ਕਿ ਇਹ ਡੈਣਾ ਦੀ ਇੱਕ ਖੁਫੀਆ ਮੀਟਿੰਗ ਚੱਲ ਰਹੀ ਹੈ ਸੋ ਉਹਦੇ ਬਾਰੇ ਵੀ ਪਤਾ ਲੱਗ ਗਿਆ ਪੁਲਿਸ ਨੂੰ ਉਹਨਾਂ ਨੇ ਦੋਸ਼ ਲਾ ਕੇ ਅਤੇ ਉਹਨਾਂ ਸਾਰਿਆਂ ਨੂੰ ਜਿਹੜਾ ਇਹ ਦੋਸ਼ ਲਾਏ ਵੀ ਇਹਨਾਂ ਨੇ ਬੰਬ ਧਮਾਕਾ ਕਰਕੇ ਅਤੇ ਜੇਲ੍ਹ ਤੋੜਨ ਦੀ ਇਹਨਾਂ ਨੇ ਸਾਜਿਸ਼ ਕਢੀ ਸੀ ਇਸ ਕਰਕੇ ਮੀਟਿੰਗ ਦੇ ਵਿੱਚ ਜਿਹੜੇ 8 ਹੋਰ ਲੋਕ ਵੀ ਆਏ ਸੀ ਉਸ ਘਰ ਤੋਂ ਇਲਾਵਾ ਉਹਨਾਂ ਵੀ ਸਾਰਿਆਂ ਨੂੰ ਚੁੱਕ ਲਿਆ ਅਤੇ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਹੁਣ ਫਿਰ ਵਾਰ ਆਉਂਦਾ ਅਗਸਤ ਦਾ ਮਹੀਨਾ ਅਗਸਤ 1612 ਜਦੋਂ ਅਦਾਲਤ ਲੱਗੀ ਅਤੇ ਸਾਰਿਆਂ ਨੂੰ ਇਹ ਸੀ ਵੀ ਹੁਣ ਵੇਹਨੇ ਹਾਂ ਵੀ ਕੀ ਬਣਦਾ ਹੈ ਵਾਕਈ ਇਹ ਮਤਲਬ ਕੋਈ ਜਾਦੂ ਟੂਣਾ ਕਰ ਪਾਉਂਦੀਆਂ ਨੇ ਜਾਂ ਨਹੀਂ ਕਿਉਂਕਿ ਉਸ ਟਾਈਮ ਇਲਾਕੇ ਦੇ ਵਿੱਚ ਕਹਿੰਦੇ ਮਸ਼ਹੂਰ ਸੀ ਵੀ ਇਹਨਾਂ ਨੇ ਬਚ ਨਿਕਲਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੋ ਮਰਜ਼ੀ ਕਰਨ ਇਹ ਬਚ ਜਾਣਗੀਆਂ ਅਦਾਲਤ ਦੇ ਵਿੱਚ ਜਿਹੜੇ ਗਵਾਹ ਸੀ ਉਹਨਾਂ ਨੂੰ ਪੇਸ਼ ਕੀਤਾ ਗਿਆ ਅਤੇ ਹੁਣ ਇੱਕ ਹੋਰ ਇੱਥੇ ਜਿਹੜਾ ਬੜਾ ਮਤਲਬ ਟਵਿਸਟ ਖਤਰਨਾਕ ਆਇਆ ਜਿਹੜਾ ਕਿ ਅਜੋਕੇ ਸਮੇਂ ਦੇ ਵਿੱਚ ਅੱਜ ਸਮਝਿਆ ਜਾ ਸਕਦਾ ਪਰ ਉਦੋਂ ਦੇ ਲੋਕਾਂ ਨੇ ਕਿਹਾ ਚਲੋ ਖੈਰ ਠੀਕ ਆ ਇੱਕ 9 ਸਾਲ ਦਾ ਬੱਚਾ ਜਿਹਨੂੰ ਗਵਾਹੀ ਦੇ ਲਈ ਸੱਦਿਆ ਗਿਆ ਉਸ ਕੇਸ ਦੇ ਵਿੱਚ ਹੁਣ ਹੈਰਾਨੀ ਦੀ ਗੱਲ ਇਹ ਸੀ ਕਿ ਉਹਨਾਂ ਸਮਿਆਂ ਦੇ ਵਿੱਚ ਬੱਚੇ ਦੀ ਗਵਾਹੀ ਕਬੂਲੀ ਨਹੀਂ ਜਾਂਦੀ 9 ਸਾਲ ਦਾ ਬੱਚਾ ਗਵਾਹੀ ਨਹੀਂ ਦੇ ਸਕਦਾ, ਪਰ ਅਦਾਲਤ ਦੇ ਵਿੱਚ ਗਵਾਹੀ ਜਿਹੜੀ ਆ ਉਹ ਰਾਜੇ ਦੀ ਮਨਜ਼ੂਰੀ ਦੇ ਨਾਲ ਦੇ ਦਿੱਤੀ ਗਈ। ਨਿਯਮ ਸਿਰਫ ਇਸੇ ਕੇਸ ਦੇ ਕਰਕੇ ਬਦਲ ਦਿੱਤੇ ਗਏ ਕਿ 9 ਸਾਲ ਦੇ ਬੱਚੇ ਦੀ ਗਵਾਹੀ ਦੇ ਦਿਓ। ਬੱਚਾ ਬੇਜ ਦੇ ਉੱਤੇ ਖੜ੍ਹਾ ਹੋਇਆ, ਬੜੇ ਮਾਸੂਮੀਅਤ ਦੇ ਨਾਲ, ਬੜੇ ਸ਼ਾਂਤ ਸੁਭਾਅ ਦੇ ਨਾਲ, ਵੱਡਿਆਂ ਵਾਂਗੂ ਖੜ੍ਹੇ ਹੋ ਕੇ, ਅਤੇ ਉਹਦੀ ਆਵਾਜ਼ 'ਚੋਂ ਵੀ ਲੱਗ ਰਿਹਾ ਵੀ ਇਹ ਖੁਦ ਨਹੀਂ ਹੈ, ਇੱਕ ਹੋਰ ਸ਼ਾਇਦ ਬੋਲ ਰਿਹਾ। ਅਤੇ ਉਹਨੇ ਪਰਿਵਾਰ ਦੇ ਵੱਲ ਨੂੰ ਮਤਲਬ ਉਂਗਲਾਂ ਕਰ ਕਰਕੇ ਦੱਸਿਆ, ਅਤੇ ਉਹਨੇ ਇਹ ਸਾਬਤ ਕੀਤਾ ਉਹਦੀ ਉਹਦੀ ਗਵਾਹੀ ਦੇ ਕਰਕੇ ਇਹਨਾਂ ਨੂੰ ਸਜ਼ਾ ਹੋਈ ਵੀ ਇਹ ਡੈਣਾ ਨੇ, ਉਹਨੇ ਦੱਸਿਆ 9 ਸਾਲ ਦੇ ਬੱਚੇ ਨੇ। ਇਸੇ ਗਵਾਹੀ ਦੇ ਕਰਕੇ ਪੂਰੇ ਤੋਂ ਪੂਰਾ ਪਰਿਵਾਰ ਜਿਹੜਾ ਉਹਨੂੰ ਫਿਰ ਅੰਦਰ ਸੁੱਟ ਦਿੱਤਾ ਗਿਆ, ਮੌਤ ਦੀ ਸਜ਼ਾ ਹੋਈ। ਉਸ ਤੋਂ ਬਾਅਦ ਜਿਹੜੀ ਬਜ਼ੁਰਗ ਸੀ ਉਹ ਤਾਂ ਪਹਿਲਾਂ ਹੀ ਕਹਿੰਦੇ ਜੇਲ੍ਹ 'ਚ ਮਰ ਗਈ 80 ਸਾਲਾਂ ਦੀ, ਪਰ ਬਾਕੀ ਜਿਹੜੇ 10 ਲੋਕ ਸੀ 20 ਅਗਸਤ, ਯਾਨੀ ਕਿ ਪਰਸੋਂ ਹੁਣ ਹੋਊਗਾ ਅੱਜ, ਅਤੇ ਚਲੋ 18 20 ਅਗਸਤ 1612 ਨੂੰ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸਾਰਿਆਂ ਨੂੰ। ਸੋ ਹੁਣ ਬਾਅਦ ਵਿੱਚ ਇਹ ਗੱਲਾਂ ਬਾਤਾਂ ਜਦੋਂ ਥੋੜ੍ਹਾ ਸਮਾਂ ਪਿਆ ਉਦੋਂ ਤਾਂ ਕਹਿੰਦੇ ਵੀ ਕੋਈ ਨਹੀਂ ਬੋਲਿਆ ਅਤੇ ਕਿਸੇ ਨੇ ਗੱਲਬਾਤ ਚੱਲੀ, ਪਰ ਉਸ ਤੋਂ ਬਾਅਦ ਫਿਰ ਕੁਛ ਕੁ ਗੱਲਾਂ ਬਹੁਤ ਹੈਰਾਨੀਜਨਕ ਨਿਕਲੀਆਂ ਕਿ ਜਿਹਦੇ ਪਿੱਛੇ ਸੱਚਾਈ ਘੱਟ, ਅਤੇ ਅੱਜ ਆਪਾਂ ਕਹਿ ਸਕਦੇ ਹਾਂ ਵੀ ਵਹਿਮ ਸੀ ਜਾਂ ਪਤਾ ਨਹੀਂ ਕੀ ਸੀ। ਉਦੋਂ ਦਾ ਇੰਗਲੈਂਡ ਦਾ ਜਿਹੜਾ ਰਾਜਾ ਸੀ ਉਹ ਸੀਗਾ ਕਿੰਗ ਜੇਮਜ਼ 1
1: ਜੀ।
0: ਉਹ ਕਹਿੰਦੇ ਡਰ ਹੀ ਇੰਨਾ ਗਿਆ ਸੀ ਵੀ ਉਹ ਚਾਹੁੰਦਾ ਸੀ ਵੀ ਇਹਨਾਂ ਨੂੰ ਮਾਰ ਦਿੱਤਾ ਜਾਵੇ, ਨਹੀਂ ਤਾਂ ਇਹਨਾਂ ਨੇ ਮੈਨੂੰ ਮਾਰ ਦੇਣਾ। ਉਹਦੇ 'ਚ ਹੋਇਆ ਕੁਛ ਇਸ ਤਰ੍ਹਾਂ ਕਿ 1599 ਦੀ ਕਹਿੰਦੇ ਗੱਲ ਹੈ, ਰਾਜਾ ਆਪਣੀ ਵਹੁਟੀ ਦੇ ਨਾਲ ਸਮੁੰਦਰੀ ਜਹਾਜ਼ ਦੇ ਵਿੱਚ ਜਾ ਰਿਹਾ ਸੀ ਇੱਕ ਵਾਰੀ, ਅਤੇ ਉਸ ਸਮੇਂ ਬਹੁਤ ਖਤਰਨਾਕ ਤੂਫਾਨ ਆਇਆ। ਰਾਜਾ ਬਚ ਤਾਂ ਗਿਆ, ਪਰ ਰਾਜੇ ਦੇ ਦਿਮਾਗ ਦੇ ਵਿੱਚ ਕਿਸੇ ਨੇ ਇਹ ਗੱਲ ਬਿਠਾ ਦਿੱਤੀ ਕਿ ਕੁਦਰਤੀ ਤੂਫਾਨ ਨਹੀਂ, ਇਹ ਉਹ ਜਿਹੜੀਆਂ ਡੈਣਾ ਨੇ ਉਹਨਾਂ ਨੇ ਤੈਨੂੰ ਕਾਲੇ ਜਾਦੂ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਹੈ
1: ਜੀ।
0: ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਆਪਣੀ ਇੱਕ ਕਿਤਾਬ ਵੀ ਲਿਖੀ ਉਹਨੇ ਬਾਅਦ ਵਿੱਚ ਡੈਮੋਨੋਲੋਜੀ, ਉਹਨੇ ਇਹਦੇ ਵਿੱਚ ਜਿਹੜਾ ਆਪਣਾ ਡਰ ਸਾਬਤ ਕਰਨ ਦੇ ਲਈ ਰਾਜੇ ਨੇ ਕਿਹਾ ਕਿ ਮੈਂ 1597 ਦੇ ਵਿੱਚ ਖੁਦ ਜਿਹੜੀ ਆ ਉਹ ਕਿਤਾਬ ਦੇ ਵਿੱਚ ਸਾਰਾ ਕੁਛ ਉਹਨੇ ਜਿੱਦਾਂ ਲਿਖਿਆ ਵਾ ਕਿ ਉਹਦਾ ਇਹ ਕਹਿਣਾ ਵੀ ਜਾਦੂ ਟੂਣਾ ਕਰਨਾ ਜਿਹੜਾ ਇੱਕ ਦੇਸ਼ ਧਰੋ ਆ, ਅਤੇ ਇਹ ਕੋਈ ਵਹਿਮ ਨਹੀਂ ਆ, ਇਹ ਸਹੀ ਹੁੰਦਾ ਵਾ, ਅਤੇ ਰਾਜੇ ਦੇ ਖਿਲਾਫ ਇੱਕ ਸਾਜਿਸ਼ ਆ। ਇਸ ਕਰਕੇ ਜਿਹੜਾ ਕਾਨੂੰਨ ਆ ਉਹਨੂੰ ਬਦਲਣ ਦੀ ਬਹੁਤ ਲੋੜ ਆ, ਅਤੇ ਡੈਣਾ ਨੂੰ ਫੜ ਲੈਣਾ ਚਾਹੀਦਾ, ਉਹਨਾਂ ਦੇ ਬੱਚਿਆਂ ਨੂੰ ਵੀ ਫੜ ਲੈਣਾ ਚਾਹੀਦਾ, ਝੂਠੇ ਲੋਕ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਗਵਾਹੀ ਦਿੰਦੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਜਿਹੜਾ ਉਹ ਸਜ਼ਾ ਦੇ, ਉਹ ਹੱਕਦਾਰ ਨੇ। ਇਸੇ ਕਰਕੇ ਜਿਹੜਾ 9 ਸਾਲ ਦੇ ਬੱਚੇ ਤੋਂ ਗਵਾਹੀ ਦਵਾਈ ਗਈ ਸੀ ਵੀ ਇਹ ਕਿਸੇ ਤਰ੍ਹਾਂ ਬਚ ਕੇ ਨਾ ਨਿਕਲਣਾ, ਅਤੇ ਉਸ ਤੋਂ ਬਾਅਦ ਜਿਹੜਾ ਜੇ ਕਿਸੇ 'ਤੇ ਸ਼ੱਕ ਹੁੰਦਾ ਵਾ, ਮੰਨ ਲਓ ਕੋਈ ਚੀਜ਼ ਸਾਬਤ ਨਹੀਂ ਹੁੰਦੀ, ਤਾਂ ਫਿਰ ਜਿੱਥੋਂ ਆਪਾਂ ਸ਼ੁਰੂ ਕੀਤੀ ਕਹਾਣੀ, ਫਿਰ ਉਹ ਪਾਣੀ ਵਾਲਾ ਟੈਸਟ ਕੀਤਾ ਜਾਂਦਾ ਸੀ ਵੀ ਪਾਣੀ ਦੇ ਵਿੱਚ ਸੁੱਟੋ, ਅਤੇ ਜੇ ਤਰਕੇ ਆ ਜੇ ਤਾਂ ਵੀ ਮਾਰ ਦਿਓ, ਅਤੇ ਜੇ ਆਪੇ ਮਰ ਜੇ ਤਾਂ ਫਿਰ ਤਾਂ ਮਾਰੀ ਜਾਵੇ। ਸੋ ਇਹ ਜਿਹੜੀ ਇਹ ਉਹ ਇੱਕ ਸੀਰੀਜ਼ ਆ, ਹੁਣ ਮੈਨੂੰ ਚੇਤਾ ਨਹੀਂ ਆ ਰਿਹਾ ਕਿਹੜੀ ਆ, ਉਹ ਆਪਣੇ ਨੈੱਟਫਲਿਕਸ ਦੇ ਉੱਤੇ ਆ ਸੀਰੀਜ਼, ਮੈਂ ਕੋਵਿਡ ਦੇ ਦਰਮਿਆਨ ਵੇਖੀ, ਉਹਦੇ ਵਿੱਚ ਵੀ ਇਹ ਚੀਜ਼ਾਂ ਉਹਨਾਂ ਨੇ ਵਿਖਾਈਆਂ, ਕਿਉਂਕਿ ਇਹ ਕੰਮ ਉੱਥੇ ਨਹੀਂ ਸੀ ਰੁਕਿਆ। ਚੋ ਖੈਰ ਆਪਾਂ ਇਹ ਪਹਿਲਾਂ ਸਮਾਪਤ ਕਰ ਲਈਏ। 1604 ਦੇ ਵਿੱਚ ਰਾਜੇ ਨੇ ਫਿਰ ਇਹ ਕਾਨੂੰਨ ਬਣਾ ਦਿੱਤਾ ਸੀ ਕਿ ਜਿਹੜੇ ਜਾਦੂ ਟੂਣੇ ਨੇ ਉਹਨਾਂ ਦੀ ਸਿਰਫ ਅਤੇ ਸਿਰਫ ਸਜ਼ਾ ਮੌਤ ਹੋਊਗੀ, ਅਤੇ ਪੂਰੇ ਇੰਗਲੈਂਡ ਦੇ ਵਿੱਚ ਇੱਕ ਮਤਲਬ ਪੂਰੀ ਦਹਿਸ਼ਤ ਫੈਲ ਗਈ ਸੀ, ਜਿਹਦੇ ਕਰਕੇ ਮਤਲਬ ਪਿੰਡਾਂ ਦੇ ਵਿੱਚੋਂ ਲੱਭ ਲੱਭ ਕੇ, ਜਾਂ ਫਿਰ ਜਿਨ੍ਹਾਂ ਦੀ ਕਿਸੇ ਦੇ ਖਿਲਾਫ ਕੋਈ ਮਤਲਬ ਮੰਨ ਲਓ ਕੋਈ ਲਾਗਦਾਟ ਵੀ ਸੀ, ਬੇਕਸੂਰ ਲੋਕ ਸੀ, ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਫੜ ਫੜ ਕੇ ਮਾਰ ਦਿੱਤਾ ਗਿਆ। ਇੱਥੋਂ ਤੱਕ ਕਹਿੰਦੇ ਨੇ ਕਿ ਉਸ ਸਮੇਂ ਦੇ ਜਿਹੜੇ ਰਾਈਟਰ ਸੀ ਜਿਨ੍ਹਾਂ ਦੇ ਵਿੱਚ ਕਿ ਕਈ ਲੋਕ, ਅਤੇ ਜਿਹੜਾ ਵਿਲੀਅਮ ਸ਼ੇਕਸਪੀਅਰ, ਉਹਦੇ ਉੱਤੇ ਵੀ ਇਲਜ਼ਾਮ ਲਾਉਂਦੇ ਨੇ ਕਿ ਉਹਨੇ ਨੇ ਵੀ ਰਾਜੇ ਨੂੰ ਖੁਸ਼ ਕਰਨ ਦੇ ਲਈ ਕੁਛ ਇੱਕ ਬਾਅਦ 'ਚ ਲਿਖਤਾਂ ਜਾਂ ਡਰਾਮੇ ਇੱਦਾਂ ਦੇ ਲਿਖੇ ਨਾਟਕ ਜਿਹਦੇ ਵਿੱਚ ਇੱਦਾਂ ਹੀ ਡੈਣਾ ਦੇ ਕਰੈਕਟਰ ਵਗੈਰਾ ਪਾਏ, ਅਤੇ ਉਹਨੂੰ ਉਹ ਸਿਰਫ ਇਹ ਸੀ ਕਿ ਰਾਜਾ ਖੁਸ਼ ਹੋ ਜਾਵੇ। ਸੋ ਇਹ ਉਦੋਂ ਦਾ ਇੱਕ ਕਾਲਾ ਸੱਚ, ਪਰ ਇਹ ਇੱਥੇ ਕਹਿੰਦੇ ਸਿਲਸਿਲਾ ਨਹੀਂ ਰੁਕਿਆ। ਉਸ ਤੋਂ ਬਾਅਦ ਫਿਰ ਬਹੁਤ ਸਾਰੇ ਲੋਕ ਜਾਂ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਲੋਕਾਂ ਨੂੰ ਹੀਲ ਕਰਦੀਆਂ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਹੀਲਿੰਗ ਵਾਲਾ ਵੀ ਉਹ ਚੱਲਦਾ ਸੀ, ਜਿੱਦਾਂ ਅੱਜ ਕੱਲ੍ਹ ਰੇਕੀ ਆ ਜਾਂ ਫਿਰ ਹੋਰ ਜਿਹੜੀ ਆਪਣਾ ਕਹਿ ਲਓ ਤੁਸੀਂ ਈਵਨ ਕਾਉਂਸਲਿੰਗ ਵੀ ਆ, ਅਗਲੇ ਦਾ ਮਨ ਹੌਲਾ ਕਰਨਾ, ਦਿਲ ਫਾਂਡੇ ਅਤੇ ਆਪਣੇ ਟਾਈਮ ਤੱਕ ਦੇ ਵੀ ਅੱਜ ਵੀ ਚੱਲਦੇ ਨੇ ਫਾਂਡੇ, ਹੈ ਨਾ, ਅਤੇ ਉਹ ਕੀ ਆ, ਉਹ ਸਿਰਫ ਅਗਲੇ ਨੂੰ ਹੌਸਲਾ ਜਿਹਾ ਦੇਣਾ ਵੀ ਉਹਨੂੰ ਲੱਗੇ ਵੀ ਮੈਨੂੰ ਫਾਂਡਾ ਹੋ ਗਿਆ ਤਾਂ ਮੈਂ ਠੀਕ ਹੋ ਗਿਆ। ਸੋ ਇੱਦਾਂ ਦੇ ਵੀ ਜਿਹੜੇ ਲੋਕ ਕੁਛ ਮਤਲਬ ਨਰਮ ਦਿਲ ਲੋਕ ਸੀ, ਉਹਨਾਂ ਦੇ ਨਾਲ ਵੀ ਜਿਨ੍ਹਾਂ ਦੀ ਲੱਗਦੀ ਸੀ ਉਹਨਾਂ ਨੂੰ ਵੀ ਫੜ ਫੜ ਕੇ ਇਸੇ ਤਰ੍ਹਾਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਮਾਰਿਆ ਗਿਆ। ਖਾਸ ਤੌਰ ਦੇ ਉੱਤੇ ਇਹ ਜਿਹੜਾ ਕਾਨੂੰਨ ਸੀ ਜਾਂ ਇਹ ਜਿਹੜਾ ਵਰਤੋਂਕਾਰ ਸੀ, ਇਹ 16ਵੀਂ ਸਦੀ ਦੇ ਅਖੀਰ ਤੱਕ ਜਾਂਦਿਆਂ ਜਾਂਦਾ ਇੰਨਾ ਕੁ ਭਿਆਨਕ ਰੂਪ ਅਖਤਿਆਰ ਕਰ ਗਿਆ ਕਿ ਜਿਹੜੇ ਗਰੀਬ ਲੋਕ ਸੀ, ਕੰਮੀ ਕਮੀਨ ਸੀ, ਜਿਹੜੇ ਖੇਤਾਂ 'ਚ ਕੰਮ ਕਰਦੇ ਸੀ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਐਵੇਂ ਕੁੱਟ ਕੱਟ ਕੇ ਅਤੇ ਉਹਨੂੰ ਮਾਰ ਕੇ ਅਤੇ ਬਾਅਦ 'ਚ ਕਹਿ ਦੇਣਾ ਵੀ ਇਹ ਵਿੱਚ ਹੀ ਤਾਂ ਕਰਕੇ, ਜਾਂ ਬੰਨ੍ਹ ਕੇ ਅਤੇ ਉਹਨੂੰ ਸੁੱਟ ਦੇਣਾ ਖੂਹ ਦੇ ਵਿੱਚ ਵੀ ਇਹ ਤਾਂ ਕਰਕੇ, ਜਾਂ ਫਿਰ ਕਿਸੇ ਨਾ ਬਹੁਤਿਆਂ ਦੇ ਕਿਸੇ ਦੇ ਨਾਲ ਕੋਈ ਮੰਦਾ ਚੰਗਾ ਕੋਈ ਗਲਤ ਕੁੜੀਆਂ ਦੇ ਨਾਲ ਸਲੂਕ ਕਰਨਾ ਰਾਜਿਆਂ ਰਜਵਾੜਿਆਂ ਨੇ ਜਾਂ ਜ਼ਿਮੀਂਦਾਰਾਂ ਨੇ ਜਾਂ ਵੱਡੇ ਲੋਕਾਂ ਨੇ, ਅਤੇ ਉਹਨਾਂ ਨੇ ਇਸ ਚੀਜ਼ ਦਾ ਖੂਬ ਫਾਇਦਾ ਉਠਾਇਆ
1: ਜੀ।
0: ਸੋ ਇਹ ਸਾਡੇ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਇਹਨੂੰ ਉਹੀ ਕਹਿੰਦੇ ਨੇ ਵੀ ਮਤਲਬ ਨਜਾਇਜ਼ ਬਦਲਾਖੋਰੀ, ਕਈ ਕਹਿੰਦੇ ਨੇ ਵੀ ਹਾਂ ਹੁੰਦਾ ਆ, ਇੱਦਾਂ ਹੀ ਹੁੰਦਾ, ਕਈ ਹਾਲੇ ਤੱਕ ਵੀ ਮੰਨੀ ਜਾਂਦੇ ਆ ਵੀ ਇਹ ਹੁੰਦੀਆਂ ਨੇ ਡੈਣਾ, ਇਹ ਹੁੰਦਾ ਵਾ ਟੂਣਾ ਟੱਪਾ, ਇਹ ਲੋਕ ਜਿਹੜੇ ਆ ਇੱਦਾਂ ਹੀ ਸ਼ੈਤਾਨ ਨੇ। ਕਈ ਲੋਕ ਇਹ ਕਹਿੰਦੇ ਆ ਵੀ ਇਹ ਸਿਰਫ ਕਿਸੇ ਦੇ ਖਿਲਾਫ ਵਰਤਣ ਵਾਲੀ ਇੱਕ ਟੂਲ ਹੈ ਜਿਹਦੇ ਨਾਲ ਤੁਸੀਂ ਗਰੀਬਾਂ ਨੂੰ ਦਬਾ ਸਕਦੇ ਹੋ। ਅਤੇ ਇਹ ਵੀ ਕੁਛ ਇੱਕ ਲਿਖਤਾਂ ਨੇ ਸਾਬਤ ਕੀਤਾ ਵੀ ਜਿਹੜੇ ਵੱਡੇ ਲੋਕ ਨੇ ਅਮੀਰ, ਉਹਨਾਂ ਦੇ ਵਿੱਚੋਂ ਅੱਜ ਤੱਕ ਕੋਈ ਇੱਦਾਂ ਦਾ ਨਹੀਂ ਨਿਕਲਿਆ ਜਿਹੜਾ ਟੂਣਾ ਟੱਪਾ ਕਰਦਾ ਹੋਵੇ। ਇਹ ਸਿਰਫ ਗਰੀਬਾਂ ਵਿੱਚੋਂ ਵਿਚਾਰਿਆਂ ਚੋਂ ਨਿਕਲਦੇ, ਲਤਾੜੇ ਲਤਾੜੇ ਲੋਕਾਂ ਚੋਂ ਹੀ ਨਿਕਲਦੇ, ਉਹਨਾਂ ਨੂੰ ਹੀ ਸਜ਼ਾ ਮਿਲਦੀ ਹੈ। ਸੋ ਇਹ ਸੀਗੀ ਡੈਣਾ ਦੀ ਕਹਾਣੀ। ਪਰ ਡੈਣਾ ਦੀ ਕਹਾਣੀ ਡੈਣਾ ਤੱਕ ਨਹੀਂ ਰਹੂਗੀ, ਇਹ ਅੱਗੇ ਚੱਲ ਕੇ ਜੁੜੂਗੀ ਸਾਡੇ ਕਪਲਸ ਦੇ ਨਾਲ, ਨੋਟ ਗੌਤਮ ਕਪਿਲ ਦੇ ਨਾਲ, ਮਤਲਬ ਕਪਲ ਦੇ ਨਾਲ,
1: ਠੀਕ ਹੈ।
0: ਹਾਂਜੀ, ਕਪਲਸ ਦੇ ਨਾਲ। ਅਤੇ ਆਪਾਂ ਅਗਲੇ ਹਿੱਸੇ ਦੇ ਵਿੱਚ ਹੁਣ ਆ ਕੇ ਕਰਦੇ ਹਾਂ, ਪਰ ਥੋੜ੍ਹਾ ਜਿਹਾ ਤੁਹਾਨੂੰ ਆਪਾਂ ਦੱਸ ਜਾਂਦੇ ਹਾਂ ਅੱਜ ਦਾ ਵਿਸ਼ਾ ਸਾਡਾ।
1: ਜੀ ਬਿਲਕੁਲ ਰਣਜੋਤ ਜੀ, ਦੇਖੋ ਜੇ ਆਪਾਂ ਗੱਲ ਕਰੀਏ ਡੈਣਾ ਦੀ, ਉਹ ਵੀ ਅਗਸਤ ਵਿੱਚ ਅਤੇ ਕਪਲ ਡੇ ਵੀ ਅਗਸਤ ਵਿੱਚ ਹੀ ਮਨਾਇਆ ਜਾਂਦਾ ਹੈ, ਕੀ ਚੱਕਰ ਆ? ਇਹ ਸਾਡੇ ਸਰੋਤੇ ਦੱਸੂਗੇ ਅੱਜ 18 ਗੱਲ ਕੀ ਹੈ। ਅੱਜ 18 ਅਗਸਤ ਹੈ ਅਤੇ ਅੱਜ ਦੇ ਦਿਨ ਨੂੰ ਐਜ਼ ਅ ਕਪਲ ਡੇ ਵੀ ਸੈਲੀਬ੍ਰੇਟ ਕੀਤਾ ਜਾਂਦਾ ਹੈ। ਡਜ਼ਨਟ ਮੈਟਰ ਤੁਸੀਂ ਹਾਲੇ ਹੁਣੇ ਹੁਣੇ ਡੇਟ ਕਰਨਾ ਸ਼ੁਰੂ ਕੀਤਾ ਆ, ਤੁਸੀਂ ਗਰਲਫ੍ਰੈਂਡ ਬੋਏਫ੍ਰੈਂਡ ਹੋ, ਤੁਸੀਂ ਹਸਬੈਂਡ ਵਾਈਫ ਹੋ, ਤੁਹਾਡੇ ਵਿਆਹ ਨੂੰ 60 ਸਾਲ ਹੋ ਗਿਆ, ਤੁਹਾਡੇ ਵਿਆਹ ਨੂੰ 60 ਦਿਨ ਹੋਏ ਆ ਅਤੇ ਚਾਹੇ 6 ਮਹੀਨੇ ਹੋਏ ਆ। ਸੋ ਤੁਸੀਂ ਇੱਕ ਕਪਲ ਹੋ, ਐਜ਼ ਅ ਕਪਲ ਜਿਹੜਾ ਹੈ ਉਸ ਦਿਨ ਨੂੰ ਇੱਕ ਸੈਲੀਬ੍ਰੇਸ਼ਨ ਹੈ ਜਿਹੜੀ ਉਹ ਕੀਤੀ ਜਾਂਦੀ ਆ, ਅਤੇ ਇਹਦੇ ਬਾਰੇ ਆ ਕੇ ਅਸੀਂ ਗੱਲਬਾਤ ਕਰਦੇ ਹਾਂ। ਅਤੇ ਤੁਸੀਂ ਸੋਚ ਕੇ ਰੱਖੋ, ਜਿੰਨਾ ਚਿਰ ਅਸੀਂ ਬ੍ਰੇਕ 'ਤੇ ਜਾਂਦੇ ਹਾਂ ਕਿ ਤੁਹਾਡੇ ਕਪਲ ਜਾਣੀ ਕਿ ਜਿਹੜਾ ਤੁਹਾਡਾ ਪਾਰਟਨਰ ਆ ਉਹਦੀ ਸਭ ਤੋਂ ਅਨੋਇੰਗ ਚੀਜ਼ ਕਿਹੜੀ ਲੱਗਦੀ ਹੈ ਤੁਹਾਨੂੰ, ਤੁਸੀਂ ਕਿਹੜੀ ਚੀਜ਼ ਹੈ ਜਿੱਥੇ ਤੁਸੀਂ ਖਿੱਝ ਜਾਂਦੇ ਹਾਂ? ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਕੋਈ ਇੱਦਾਂ ਹੀ ਹੋਵੇ ਵੀ ਸਾਰੇ ਜਣੇ ਖਿੱਚਦੇ ਹੋਣ, ਅਤੇ ਕਈ ਵਾਰ ਇੱਦਾਂ ਹੁੰਦਾ ਕਿ ਬਾਕੀ ਟੱਬਰ ਨੂੰ ਉਹ ਵਧੀਆ ਲੱਗ ਰਹੀ ਹੁੰਦੀ, ਤੁਹਾਨੂੰ ਬਸ ਇਕੱਲਿਆਂ ਨੂੰ ਖਿੱਚ ਚੜ੍ਹਦੀ ਹੁੰਦੀ ਉਹਦੀ ਉਸ ਗੱਲ 'ਤੇ। ਹਾਂ ਇੱਦਾਂ ਹੁੰਦਾ,
0: ਕਈ ਵਾਰੀ ਕੋਈ ਗੱਲਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਬਾਕੀਆਂ ਨੂੰ ਨੋਰਮਲ ਲੱਗ ਰਹੀਆਂ ਹੁੰਦੀਆਂ,
1: ਹਾਂਜੀ ਹਾਂ,
0: ਤੇ ਪਰ ਦੋਵੇਂ ਜੀ ਆਪਸ ਵਿੱਚ ਖਿੱਚੀ ਜਾਂਦੇ।
1: ਆਦਤਾਂ ਜਿਹੜੀਆਂ ਹੁੰਦੀਆਂ ਆ, ਉਹ ਕਹਿੰਦੇ ਨੇ ਹੁੰਦੇ ਬਾਰਿਸ਼ਾਂ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਬੋਰੀਆਂ ਬੋਰੀਆਂ ਜੀ, ਉਹ ਆਦਤ ਤੁਹਾਡੀ ਜਾਂਦੀ ਨੀ, ਤੁਸੀਂ ਖਿਚਾਉਣਾ ਹੀ ਖਿਚਾਉਣਾ ਦੂਜੇ ਬੰਦੇ ਨੂੰ।
0: ਇਹ ਉਹ ਵਾਲੀ ਉਹ ਵਾਲੀਆਂ ਆਦਤਾਂ ਨੇ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਅਤੇ ਫਿਰ ਤੁਸੀਂ ਉਹਨਾਂ ਚਿਰ ਸੋਚ ਕੇ ਰੱਖੋ ਵੀ ਤੁਹਾਨੂੰ ਆਪਣੇ ਪਾਰਟਨਰ ਦੀ ਕਿਹੜੀ ਆਦਤ ਤੁਹਾਨੂੰ ਲੱਗਦੀ ਆ ਵੀ ਯਾਰ ਬੜੀ
1: ਖਿਜਾਊ ਆ,
0: ਹਾਂ ਖਿੱਚ ਖਿਚਾਈ ਆ ਵਾਲੀ ਆ। ਲੈਂਦੇ ਹਾਂ ਜੀ ਤੁਹਾਡੇ ਕੋਲ ਇੱਕ ਬ੍ਰੇਕ ਦੀ ਇਜਾਜ਼ਤ, ਫਿਰ ਵਾਪਸੀ ਕਰਦੇ ਹਾਂ ਰੇਡੀਓ। ਹਾਂਜੀ 1674 AM।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ,
2: ਸਮਿਥਸ ਲੇਨ ਬਾਈ ਮੋਵੈਕ ਵਿੱਚ। ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ।
3: ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
4: ਕੁਛ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
5: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
4: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
6: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
4: ਰਿਲੀਜ਼ਿੰਗ ਵਰਲਡ ਵਾਈਡ 4th September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
7: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
8: If you can understand when I start Punjabi vich bolna, ta tusi Victoria Police vich naukri karan layi us ton vi vadh yog ho jinna tusi sochde ho. Vadhiya shuruati tankha naal shuru karo ate naukri dauran duji bhasha di varto karke patte kamao. Victoria Police, recruiting now. Authorized by the Victorian Government, Melbourne.
9: Zippy Music ate Music Time Productions pesh karde ne Punjabi film Juda, adhure pyar di puri kahani.
10: Meri zindagi chon wali pehli kudi vi tu aa te aakhri vi tu.
9: Gulab Sidhu ate Jasmine Paseen di adakari, vekho Gil Ronta di likhi ate Simarjeet Singh vallo direct kiti Punjabi film Juda. ਰਿਲੀਜ਼ ਹੋਵੇਗੀ 21 ਅਗਸਤ ਨੂੰ।
11: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਰੇਡੀਓ, ਹਾਂਜੀ 1674 AM 'ਤੇ ਇਹ ਫਿਲਮ ਆ ਰਹੀ ਆ ਜੀ ਗੁਲਾਬ ਸਿੱਧੂ ਦੀ। ਸੋ ਫਿਲਮ ਆ ਰਹੀ ਆ ਜੁਦਾ, ਅਤੇ ਬਸ ਆ ਗਈ ਕਿ ਆ ਗਈ ਕਿ ਨਾਲ ਦੇ ਨਾਲ ਹੀ ਆ ਗਈ। ਸੋ ਫਿਲਮਾਂ ਢੇਰ ਸਾਰੀਆਂ, ਮਤਲਬ ਮੈਨੂੰ ਲੱਗਦਾ ਵੀ ਪੰਜਾਬੀ ਸਿਨੇਮੇ ਦਾ ਹੁਣ ਫਿਰ ਇੱਕ ਵਾਰੀ ਸਮਾਂ ਜਿਹਾ ਆ ਗਿਆ ਜਦੋਂ ਨਾ ਮਤਲਬ ਐਂ ਤੋੜਾ ਹੀ ਝਾੜ ਦਿੰਦੇ
1: ਜੀ, ਇੱਦਾਂ ਲੱਗਦਾ ਨਾ। ਫਿਰ ਜਦੋਂ ਇੱਕ ਆਉਂਦੀ ਉਦੋਂ ਫਿਰ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਬੇਰਾਂ ਵਾਂਗੂ,
0: ਜਦੋਂ ਟਾਣੀ ਹਿਲਾਇਆ ਡਿੱਗਦੀ
1: ਹੈ ਨਾ। ਹਾਏ, ਉਹ ਵੀ ਦਿਨ ਹੁੰਦੇ ਸੀ।
0: ਚਲੋ ਵਧੀਆ ਨੇ, ਚੰਗੀ ਚੰਗੀ ਗੱਲ ਹੈ। ਵੇਖੋ ਮਤਲਬ ਗਹਿਮਾ ਗਹਿਮੀ ਚੱਲਦੀ ਰਹਿਣੀ ਚਾਹੀਦੀ ਹੈ, ਮਾਰਕੀਟ ਚੱਲਦੀ ਰਹਿਣੀ ਚਾਹੀਦੀ ਆ। ਸ਼ਵਾਸ ਚ ਮਾਇਆ ਆਉਂਦੀ ਰਹੇ ਤੇ ਸ਼ਵਾਸ ਚ ਚੱਲਦੇ ਹੀ ਰਹੀ, ਸਾਡੇ ਲਈ ਤਾਂ ਚੰਗੀ
1: ਚੰਗੀ ਗੱਲ ਹੈ।
0: ਸੋ 21 ਤਰੀਕ ਨੂੰ ਰਿਲੀਜ਼ ਹੋਣੀ ਆ ਵੀ ਫਿਲਮ, ਇਸੇ ਹਫ਼ਤੇ ਰਿਲੀਜ਼ ਹੋ ਜਾਣੀ ਆ। ਅਤੇ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ ਹਾਲੇ ਤੱਕ ਚੱਲ ਰਿਹਾ ਵਾ, ਅਤੇ ਨਾਲ ਦੀ ਨਾਲ ਮਿਰਜ਼ਾਪੁਰ ਅਤੇ ਆਪਣਾ ਬੋਲ ਭਾਵੇਂ ਨਾ ਬੋਲ, ਇਹ ਦੋਵੇਂ ਫਿਲਮਾਂ 4 ਤਰੀਕ ਨੂੰ ਰਿਲੀਜ਼ ਹੋਣੀਆਂ ਨੇ। ਅਤੇ ਦੋਵਾਂ ਫਿਲਮਾਂ ਦੀ ਆਪਣੇ ਆਪਣੇ ਪੱਧਰ ਦੇ ਉੱਤੇ ਵੱਡੀ ਦਾਅਵੇਦਾਰੀ ਆ ਵੀ ਪੰਜਾਬੀ ਅਤੇ ਹਿੰਦੀ ਦੇ ਵਿੱਚ, ਅਤੇ ਲੈਟ ਸੀ ਅਤੇ ਕੀ ਬਣਦਾ। ਅਤੇ ਅਵਾਰਾਪਨ ਅਤੇ ਬਟਵਾਰਾ ਅਤੇ ਪਿਛਲੇ ਹਫ਼ਤੇ ਰਿਲੀਜ਼ ਹੋ ਗਈਆਂ, ਜੇਕਰ ਕਿਸੇ ਨੇ ਵੇਖੀਆਂ ਤਾਂ ਤੁਸੀਂ ਦੱਸ ਸਕਦੇ ਹੋ। ਯਾਰ ਜਿਗਰੀ ਅਤੇ ਕਸੂਤੀ ਡਿਗਰੀ, ਇਹਨੂੰ ਮੈਂ ਸੁਣਿਆ ਵੀ ਕਾਫ਼ੀ ਸੋਹਣਾ ਰਿਸਪੋਂਸ ਮਿਲਿਆ
1: ਜੀ।
0: ਹਾਂਜੀ,
1: ਸੱਚੀ ਪਿਛਲੀ ਵਾਰ ਤਾਂ ਵਧੀਆ ਸੀ, ਇਸ ਵਾਰ ਨਹੀਂ ਹਲੇ ਦੇਖਿਆ।
0: ਨਹੀਂ, ਇਹ ਇਹ ਫਿਲਮ ਹੈ ਨਾ ਹੁਣ।
1: ਉਹ ਅੱਛਾ, ਉਹਨਾਂ ਦਾ ਪਹਿਲਾਂ ਦੂਸਰਾ ਸੀ ਨਾ,
0: ਪਹਿਲਾਂ ਹਾਂ ਉਹ ਸੀਜ਼ਨ ਜਾਂ ਹੀ
1: ਸੀਜ਼ਨ, ਹਾਂ ਹਾਂ
0: ਤੇ ਸੀਰੀਜ਼ ਹੀ
1: ਸੀਰੀਜ਼
0: ਸਮਥਿੰਗ
1: ਲਾਈਕ ਦੈਟ
0: ਸੀ, ਹੈ ਨਾ, ਵੈਬ ਸੀਰੀਜ਼।
1: ਵੈਬ ਸੀਰੀਜ਼, ਹਾਂਜੀ ਹਾਂ।
0: ਤੇ ਹੁਣ ਇਹਨਾਂ ਨੇ ਉਸੇ ਦੀ ਫਿਲਮ ਬਣਾ ਦਿੱਤੀ ਹੈ, ਪਰ ਮੈਂ ਸੁਣਿਆ ਵੀ ਕਾਫੀ ਵਧੀਆ, ਲੋਕਾਂ ਨੇ ਪਸੰਦ ਕੀਤਾ। ਮੈਂ ਤੇ ਨਹੀਂ ਵੇਖਿਆ, ਪਰ ਜੇ ਕਿਸੇ ਨੇ ਵੇਖਿਆ ਤੇ ਤੁਸੀਂ ਇਹਨਾਂ ਸਾਰਿਆਂ ਦੇ ਬਾਰੇ ਕੁਝ ਦੱਸ ਸਕਦੇ।
1: ਕਹਿੰਦੇ ਵਾਧੂ ਜੈਨਜੀ ਸਲੈਂਗ ਆ ਵਿੱਚ। ਹਾਂ, ਤੁਹਾਨੂੰ ਨਾਲ ਗੂਗਲ ਲੈ ਕੇ ਜਾਣਾ ਪੈਣਾ।
0: ਅੱਛਾ, ਉਦਾਂ ਪਤਾ ਨਹੀਂ ਲੱਗਦਾ
1: ਜੈਨਜੀਆਂ ਦਾ ਕੀ ਪਤਾ ਲੱਗਦਾ ਕਿਹਨੂੰ ਕੀ ਕਹਿ ਦਿੰਦੇ ਆ।
0: ਓਕੇ, ਚਲੋ ਉੱਥੇ ਵੀ ਤਾਂ ਇਹੋ ਕੁਝ ਚੱਲਦਾ ਫਿਰ
1: ਹੈ,
0: ਇੰਡੀਆ ਵੀ ਉਹ ਕੁਝ ਚੱਲਦਾ,
1: ਉਹੀ ਕੁਝ ਚੱਲਦਾ। ਹਾਂਜੀ ਹਾਂ, ਪਰ ਇਹ ਗੱਲ ਹੈ ਰਣਜੋਤ ਜੀ, ਜਦ ਜਦ ਆਪ ਕਹਿੰਦੇ ਆ ਤੇ ਫਿਰ ਉਦੋਂ ਇਹਨਾਂ ਨੂੰ ਮਤਲਬ ਵਧੀਆ ਲੱਗਦਾ। ਜੇ ਕਿਤੇ ਪੇਰੈਂਟਸ ਕਹਿਣ ਕਹਿ ਦੇਣ ਤੇ ਫਿਰ ਇਹਨਾਂ ਨੂੰ ਖਿੱਚਦੇ ਦੇਖਿਓ ਕਿੱਦਾਂ। ਮੈਂ ਕੱਲ ਪਰਸੋਂ ਇੱਦਾਂ ਕਹਿਤਾ, ਮੈਂ ਕਿਹਾ ਮੇਕਅਪ ਐਂਡ ਸਮੈਲ ਦਾ ਕਾਫੀ, ਕਹਿੰਦੇ ਮੰਮਾ ਪਲੀਜ਼ ਸਟਾਪ।
0: ਉਹ ਕਿਉਂ ਖਿੱਚਦੇ ਮਤਲਬ ਗੱਲਬਾਤ ਹੁਣ ਆਪਾਂ ਆਉਂਦੇ ਹਾਂ ਅੱਜ ਦੇ ਵਿਸ਼ੇ ਦੇ ਉੱਤੇ। 044-717-1674 0447-1674 ਇਹ ਸਾਡਾ ਨੰਬਰ ਆ, ਅਤੇ 9956-0344 ਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਅਤੇ ਜਾਂ ਫਿਰ ਮੈਸੇਜ ਕਰ ਸਕਦੇ ਹੋ। ਅਤੇ ਅੱਜ ਦਾ ਵਿਸ਼ਾ ਸਾਡਾ ਜੋੜਿਆਂ ਦੇ ਉੱਤੇ, ਜੋੜਿਆਂ ਦੀ ਖਿੱਚ ਖਿਜਾਹਟ ਦੇ ਉੱਤੇ, ਆਪਣੇ ਪਾਰਟਨਰ ਦੀ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਵੱਧ ਚਿੜ ਮਚਾਉਂਦੀ ਆ।
1: ਬਿਲਕੁਲ, ਚੈਟ ਜੀਪੀਟੀ ਦੇ ਜੋੜਿਆਂ ਤੋਂ ਇਹਨਾਂ ਜੋੜਿਆਂ ਦੇ ਉੱਤੇ, ਜਿਹੜੇ ਜੋੜੇ ਉਹਨੇ ਲੱਭੇ ਆ ਚੈਟ ਜੀਪੀਟੀ ਤੇ ਪਾ ਕੇ, ਉਹਨਾਂ ਜੋੜਿਆਂ ਤੋਂ ਇਹਨਾਂ ਜੋੜਿਆਂ ਦੇ ਉੱਤੇ
0: ਚੱਪਲਾਂ ਵਾਲੇ। ਓਕੇ,
1: ਤੋ ਅਸੀਂ ਹੁਣ ਜੋੜੇ ਜੋੜੇ ਕਰ ਦੇਣੇ ਆ, ਤੁਸੀਂ ਟੈਨਸ਼ਨ ਨਹੀਂ ਲੈਣੀ,
0: ਜੋੜੇ ਜੋੜੇ ਜੋੜ ਕੇ ਰੱਖ ਦੇਣੇ ਆ। ਸੋ ਤੁਸੀਂ ਕਰ ਸਕਦੇ ਹੋ ਕਾਲ ਤੇ ਦੱਸ ਸਕਦੇ ਹੋ ਭਾਈ ਤੁਹਾਨੂੰ ਕਿਹੜੀ ਚੀਜ਼ ਹੈ ਤੁਹਾਨੂੰ ਨਹੀਂ ਸਹੀ ਲੱਗਦੀ। ਵੈਸੇ ਨਾ ਇਹਦੇ ਵਿੱਚ ਇੱਕ ਪੁਆਇੰਟ ਇਹ ਵੀ ਹੁੰਦਾ ਵਾ, ਆਪਾਂ ਬਹੁਤੀ ਏਰੀ ਨਾ ਸੁੱਖ ਜੀ ਦੱਸ ਵੀ ਨਹੀਂ ਪਾਉਂਦੇ, ਕਿਉਂਕਿ ਜੋੜਿਆਂ ਦੀ ਜਿਹੜੀ ਟਿਊਨਿੰਗ ਆ ਨਾ ਕੁਛ ਸਮਾਂ ਪਾ ਕੇ ਜਾਂ ਫਿਰ ਥੋੜ੍ਹੀ ਚਿਰ ਬਾਅਦ ਹੀ ਜਾਂ ਫਿਰ ਸ਼ੁਰੂ ਤੋਂ ਹੀ ਇੱਦਾਂ ਦੀ ਹੋ ਜਾਂਦੀ ਆ ਵੀ ਆਪਾਂ ਇਹ ਚੀਜ਼ਾਂ ਬਹਿ ਕੇ ਪਿਆਰ ਦੇ ਨਾਲ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਵੀ ਵੇਖ ਭਾਈ ਆਹ ਚੀਜ਼ ਜਿਹੜੀ ਆ ਨਾ ਇਹ ਤੇਰੀ ਮੈਨੂੰ ਬਹੁਤ ਚਿੜ ਮਚਾਉਂਦੀ ਆ ਅਤੇ ਇਹ ਨਹੀਂ ਤੂੰ ਕਰਨੀ, ਅਤੇ ਦੱਸਦਾ ਸ਼ਾਇਦ ਬੰਦਾ ਇਸ ਕਰਕੇ ਵੀ ਨਹੀਂ ਆ, ਜਾਂ ਫਿਰ ਇੱਦਾਂ ਕਹਿ ਲਓ ਵੀ ਜੇ ਕੋਈ ਦੱਸ ਵੀ ਦਿੰਦਾ ਵਾ ਤਾਂ ਫਿਰ ਵੀ ਮਸਲਾ ਹੱਲ ਨਹੀਂ ਹੁੰਦਾ, ਕਿਉਂਕਿ ਫਿਰ ਵੀ ਮਤਲਬ ਗੁੱਸਾ ਤਾਂ ਵੇਖੋ ਸੁਭਾਵਿਕ ਆਉਣਾ ਹੀ ਆ ਨਾ, ਇਨਸਾਨੀ ਸੁਭਾਅ ਆ, ਤੇ ਫਿਰ ਬੰਦਾ ਉਹੀ ਚੀਜ਼ ਉਦੋਂ ਟੂਲ ਵਾਂਗੂ ਵਰਤਦਾ ਭੈਣ ਭਰਾਵਾਂ ਚ ਵੀ ਚੱਲਦਾ ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਲੱਗ ਜੇ ਵੀ ਇਹ
1: ਖਿੱਚਦਾ,
0: ਫਿਰ ਉਹਨੂੰ ਮਤਲਬ ਉਹੀ ਚੀਜ਼ ਵਾਰ ਵਾਰ ਉਹਨੂੰ ਕਹਿਣੀ,
1: ਸਪੈਸ਼ਲੀ ਜਦੋਂ ਤੁਹਾਨੂੰ ਉੱਤੇ ਗੁੱਸਾ ਚੜਿਆ।
0: ਹਾਂ, ਫਿਰ ਤੁਸੀਂ ਆਪਣੇ ਹੱਥੀ ਕਿੱਦਾਂ ਤੁਸੀਂ ਕਿਸੇ ਨੂੰ ਉਹ ਦੇ ਦੋ, ਰੀਜ਼ਨ ਦੇ ਦੋ, ਹਨਾ
1: ਵੀ ਹਾਂ ਵੀ ਮੈਂ ਤੈਨੂੰ ਦੱਸਦਾ ਵੀ ਇਹ ਤੋਂ ਗੁੱਸਾ ਆਉਂਦਾ ਤੇ ਹੁਣ ਤੋਂ ਗੁੱਸਾ ਹੋ ਹਨਾ।
0: ਚਲੋ ਖੈਰ, ਇਹ ਵੀ ਡਿਸਕਸ਼ਨ ਦਾ ਪਾਰਟ ਹੋਣਾ ਚਾਹੀਦਾ ਵੀ ਕੀ ਵਾਕਈ ਤੁਸੀਂ ਇੱਦਾਂ ਦੀਆਂ ਗੱਲਾਂ ਕਦੀ ਤੁਸੀਂ ਡਿਸਕਸ ਕੀਤੀਆਂ ਵਾ ਵੀ ਆਹ ਵੇਖ ਵੀ ਆਹ ਚੀਜ਼ ਜਿਹੜੀ ਆ ਇਹ ਮੈਨੂੰ ਨਹੀਂ ਚੰਗੀ ਲੱਗਦੀ।
1: ਹਾਂ, ਤੇ ਇੱਦਾਂ ਹੱਲ ਹੁੰਦਾ ਹੋਇਆ ਕਦੀ?
0: ਨਹੀਂ ਇੱਦਾਂ ਨਹੀਂ ਹੁੰਦਾ ਮੈਨੂੰ ਲੱਗਦਾ ਵਾ ਵੀ ਚਲੋ ਇਹ ਤਾਂ ਚਲੋ ਸਾਰੇ ਦੱਸਣਗੇ ਪਰ ਉਹਦੇ ਨਾਲੋਂ ਵੀ ਇੰਪੋਰਟੈਂਟ ਜਿਹੜਾ ਹਸਬੈਂਡ ਵਾਈਫ ਦਾ ਹੈ ਨਾ ਜਿਹੜਾ ਕਪਲਸ ਦਾ ਮੈਨੂੰ ਲੱਗਦਾ ਵੀ ਇਹ ਜ਼ਿਆਦਾ ਇੰਪੋਰਟੈਂਟ ਹੁੰਦਾ ਕਿ ਕਿਸੇ ਦੇ ਕਹਿਣ ਨਾਲੋਂ ਤੁਸੀਂ ਆਪ ਬੁੱਝੋ ਵੀ ਤੁਹਾਡਾ ਪਾਰਟਨਰ ਕਿਹੜੀ ਗੱਲ ਤੋਂ ਖਿੱਚਦਾ ਕਿਹੜੀ ਉਹਨੂੰ ਚੰਗੀ ਲੱਗਦੀ ਹੈ ਕਿਹੜੇ ਉਹਦੇ ਲਾਈਕਸ ਨੇ ਕਿਹੜੇ ਉਹਦੇ ਡਿਸਲਾਈਕਸ ਨੇ ਇੱਦਾਂ ਦੀ ਜੇ ਅੰਡਰਸਟੈਂਡਿੰਗ ਹੋਵੇ ਤਾਂ ਜਿਹੜੇ ਜੋੜਿਆਂ 'ਚ ਇੱਦਾਂ ਦੀ ਅੰਡਰਸਟੈਂਡਿੰਗ ਹੈ ਨਾ ਉਹ ਉਹਨਾਂ ਦਾ ਜ਼ਿਆਦਾ ਵਧੀਆ ਰਹਿੰਦਾ ਸਿਸਟਮ
1: ਤੁਸੀਂ ਹੁਣ ਇੱਦਾਂ ਨਾ ਕਹੋ ਸਾਨੂੰ ਕਾਲ ਨਹੀਂ ਆਉਣੀ ਕੋਈ
0: ਹਾਂਜੀ ਨਹੀਂ ਚਲੋ ਆਪਾਂ ਆਪਾਂ ਆਪਣਾ ਹਰ ਨੇ ਹਰ ਹਰ ਇੱਕ ਨੇ ਆਪਾਂ ਆਪਣਾ ਐਕਸਪੀਰੀਅੰਸ ਦੱਸਣਾ ਅਤੇ ਜਿੱਦਾਂ ਸਿਮਰਨ ਜੀ ਕਹਿੰਦੇ ਕਿ ਵਾਹ ਵਾਹ ਕਹਿੰਦੇ ਕਿ ਬੜੇ ਮੌਕੇ ਦੇ ਉੱਤੇ ਲਿਆਏ ਉਹ ਟੋਪਿਕ ਮੇਰੀ ਕਪਲੀ ਇੰਡੀਆ ਇੰਡੀਆ ਗਿਆ ਹੋਇਆ ਆ ਅਤੇ ਅੱਜ ਤਾਂ ਸਿਰਫ ਮੈਂ ਬੋਲੂ
1: ਸਿਮਰਨ ਜੀ ਫਿਰ ਲਾ ਲਓ ਗੱਡੀ ਸਾਈਡ 'ਤੇ ਅੱਜ
0: ਬਾਕੀ ਵੀ ਇਹੋ ਸੋਚ ਲੈਣ ਵੀ ਉਹਨਾਂ ਦੇ ਕਪਲ ਕਪਲੀ ਨਹੀਂ ਸੁਣ ਰਹੇ ਅਤੇ ਉਹ ਦੱਸ ਦਿਓ
1: ਪਰ ਵੈਸੇ ਵੀ ਰਣਜੋਤ ਜੀ ਜੇ ਸੁਣ ਵੀ ਰਹੇ ਹੋ ਗਏ ਤੇ ਆਪਾਂ ਘਰ ਵੀ ਤਾਂ ਦੱਸ ਦਈਏ ਇੱਕ ਦੂਜੇ ਨੂੰ ਫਿਰ ਕੀ ਹੋ ਗਿਆ ਜੇ ਦੱਸ ਦਿੱਤਾ ਕੀ ਪਤਾ ਇੱਥੇ ਦੱਸਿਆ ਸੁਧਰ ਜਾਣ
0: ਹਾਂ
1: ਹੈਨਾ
0: ਉਹ ਚਲੋ ਮਤਲਬ ਵੇਖੋ ਜੇ ਤੇ ਇੰਨਾ ਉਹ ਹੋਵੇ
1: ਸੁਧਰਨ ਵਾਲੀਆਂ ਨਸਲਾਂ ਹੋਣ ਤੇ ਉਹ ਸੁਧਰ ਗਿਆ ਨਾ ਹੋਣ ਹੁਣ ਤੱਕ
0: ਮੈਨੂੰ ਲੱਗਦਾ ਇਹ ਸੁਧਰਨਾ ਵੀ ਨਹੀਂ ਚਾਹੀਦਾ ਇਹ ਕੰਮ ਇਹ ਤੇ ਨਿੱਕਾ ਨਿੱਕਾ ਨਿੱਕਾ ਨਿੱਕਾ
1: ਬੋਰਿੰਗ ਜੀ ਹੋ ਜਾਣੀ ਨਾ
0: ਹਾਂ ਬਹੁਤ ਲਾਈਫ ਬੋਰਿੰਗ ਹੋ ਜੂਗੀ ਮੈਂ ਤਾਂ ਤੁਸੀਂ ਕਈ ਵਾਰੀ ਸੋਚਦੇ ਹੋ ਪਰ ਬਾਅਦ ਵਿੱਚ ਤੁਸੀਂ ਜਦੋਂ ਰਿਲਾਈਜ਼ ਕਰਦੇ ਹੋ ਨਾ ਤਾਂ ਤੁਹਾਨੂੰ ਇਹ ਪਤਾ ਲੱਗਦਾ ਵੀ ਮਤਲਬ ਇੱਦਾਂ ਹੀ ਠੀਕ ਆ ਕਿਉਂਕਿ ਕੋਈ ਵੀ ਜਦੋਂ ਤੁਹਾਡੇ ਵਿੱਚ ਖਿੱਚ ਖਿਚਾਹਟ ਕੋਈ ਵੀ ਲੜਾਈ ਝਗੜਾ ਹੁੰਦਾ ਤਾਂ ਤੁਸੀਂ ਵੇਖੋਗੇ ਕਿ ਉਸ ਤੋਂ ਬਾਅਦ ਤੁਹਾਡਾ ਰਿਸ਼ਤਾ ਹੋਰ ਨਿਖਰ ਜਾਂਦਾ
1: ਬਿਲਕੁਲ
0: ਸਿਰਫ ਇਹ ਆ ਵੀ ਉਹਨੂੰ ਇੱਕ ਆਦਤ ਤੋਂ ਟੱਪਣ ਨਾ ਦਿਓ
1: ਮੈਂ ਨਾ ਰਣਜੋਤ ਜੀ ਕਈ ਵਾਰੀ ਇਹ ਦੇਖਦੀ ਹੁੰਦੀ ਹਾਂ ਕਿ ਜਿਹੜੀਆਂ ਸਾਨੂੰ ਅੱਜ ਆਦਤਾਂ ਖਿਜਾਉਂਦੀਆਂ ਹੈ ਨਾ ਕਦੋਂ ਸਾਨੂੰ ਉਹਨਾਂ ਆਦਤਾਂ ਦੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਜਦੋਂ ਉਹ ਆਦਤਾਂ ਨਹੀਂ ਹੁੰਦੀਆਂ ਕਦੀ ਅਤੇ ਤੁਹਾਨੂੰ ਗੁੱਸਾ ਤੁਹਾਨੂੰ ਮਤਲਬ ਗੁੱਸਾ ਨਹੀਂ ਸੋਰੀ ਤੁਹਾਨੂੰ ਨਾ ਇੱਦਾਂ ਰੋਣਾ ਵੀ ਆਉਂਦਾ ਸੋਚ ਸੋਚ ਕੇ ਕਿ ਹਾਏ ਹੁਣ ਇਹ ਇੱਦਾਂ ਹੋਣਾ ਹੀ ਨਹੀਂ ਹੈ ਨਾ ਵੀ ਇਹ ਚੀਜ਼ ਮੈਂ ਕਪਲ ਦੀ ਨਹੀਂ ਗੱਲ ਕਰਦੀ ਜੇ ਮੈਂ ਜਿੱਦਾਂ ਮੈਂ ਆਪਣੀ ਟਾਈਮ ਦੀ ਗੱਲ ਕਰਾਂ ਕਿ ਕੁੜੀਆਂ ਨੂੰ ਹੁੰਦਾ ਨਾ ਕਿ ਬਹੁਤ ਸਫਾਈ ਕਰਨੀ ਆ ਉਹਨਾਂ ਨੇ ਘਰ ਦੇ ਵਿੱਚ ਨਾ ਅਤੇ ਉਹਨਾਂ ਨੂੰ ਹੁੰਦਾ ਕਿ ਆਹ ਚੀਜ਼ ਇੱਥੇ ਹੀ ਹੋਣੀ ਚਾਹੀਦੀ ਆ ਉਹ ਵਾਲੀ ਚੀਜ਼ ਇੱਥੇ ਹੀ ਹੋਣੀ ਚਾਹੀਦੀ ਹੈ ਨਾ ਅਤੇ ਮੈਨੂੰ ਨਾ ਮੈਂ ਨਾ ਆਪਣੇ ਡੈਡੀ ਜੀ ਨਾਲ ਬੜਾ ਲੜਦੀ ਹੁੰਦੀ ਸੀ ਇਸ ਗੱਲ 'ਤੇ ਕਿ ਇੱਕ ਤੁਹਾਡੀ ਜੁੱਤੀ ਤੁਸੀਂ ਹਮੇਸ਼ਾ ਉੱਥੇ ਰੱਖਦੇ ਆ ਕਿ ਉਹ ਉੱਥੇ ਨਹੀਂ ਹੋਣੀ ਚਾਹੀਦੀ ਜਿਹੜਾ ਅੰਦਰ ਮਤਲਬ ਗੇਟਾਂ ਤੋਂ ਅੰਦਰ ਆ ਰਿਹਾ ਉਹਨੂੰ ਉਹ ਜੁੱਤੀ ਸਾਹਮਣੇ ਦਿਸਦੀ ਪਈ ਆ ਅਤੇ ਉਹਨਾਂ ਨੇ ਕਹਿਣਾ ਫਿਰ ਕੀ ਹੋਇਆ ਜੁੱਤੀ ਨੂੰ ਕੀ ਆ ਮੇਰੀ ਜੁੱਤੀ ਨੂੰ ਵੱਧ ਤੋਂ ਵੱਧ ਮਿੱਟੀ ਲੱਗੀ ਉਹ ਟਾਵਲ ਉਹਨਾਂ ਨੇ ਬੰਨੀ ਹੁੰਦੀ ਸੀ ਤਾਰ ਜੀ ਮੋਹਰੇ ਮੈਂ ਕਹਿਣਾ ਹਾਏ ਗੇਟਾਂ ਦੇ ਮੋਹਰੇ ਕੌਣ ਏਦਾਂ ਤਾਰ ਬੰਨਦਾ ਏਡਾ ਪਿੱਛੇ ਜਗ੍ਹਾ ਹੈ ਉੱਥੇ ਬੰਨ ਲਓ ਉੱਥੇ ਇੰਨੀਆਂ ਤਾਰਾਂ ਉਹਨਾਂ ਨੇ ਆਪਣਾ ਟਾਵਲ ਅੰਦਰੋਂ ਲਿਆ ਕੇ ਉੱਥੇ ਸੁੱਕਣਾ ਪਾਉਣਾ ਅਤੇ ਮੈਂ ਨਾ ਮਤਲਬ ਇਹ ਸਾਡੀ ਲੜਾਈ ਸ਼ੁਰੂ ਤੋਂ ਲੈ ਕੇ ਐਂਡ ਤੱਕ ਵਿਆਹ ਵੀ ਹੋ ਗਿਆ ਮੇਰੇ ਬੱਚੇ ਵੀ ਹੋ ਗਏ ਮੈਂ ਇੱਥੇ ਵੀ ਆ ਗਈ ਮੈਂ ਜਦੋਂ ਵੀ ਜਾਣਾ ਮੈਂ ਉੱਥੇ ਨਾ ਉਹੀ ਲੜਾਈ ਕਰਨੀ ਉਹਨਾਂ ਦੇ ਨਾਲ ਕਿ ਤੁਸੀਂ ਨਹੀਂ ਸੁਧਰ ਸਕਦੇ
0: ਉਹਨਾਂ ਨੇ ਵੀ ਉੱਥੇ ਰੱਖਣੇ
1: ਉਹਨਾਂ ਨੇ ਵੀ ਮੰਮੀ ਕਹਿੰਦੇ ਵੀ ਪਤਾ ਨਹੀਂ ਹੁਣ ਤੇ ਜਦੋਂ ਦੀਆਂ ਨੌਂ ਆਈਆਂ ਪਿੱਛੇ ਵੀ ਪਾ ਦਿੰਦੇ ਪਰ ਜਦੋਂ ਤੂੰ ਆਈ ਉਹਨੇ ਉਹ ਜਾਲ ਕੇ ਕਰਦੇ ਆ
0: ਵੀ
1: ਤੂੰ ਨਾ ਖਿਜਿਆ ਕਰ ਹਨਾ ਮੈਂ ਫਿਰ ਨਾ ਇੱਦਾਂ ਕਹਿਣਾ ਮੈਨੂੰ ਨਾ ਇੱਦਾਂ ਹਾਸੇ ਹਾਸੇ 'ਚ ਕਹਿ ਦੇਣਾ ਉਹ ਕੋਈ ਨਹੀਂ ਅੱਜ ਤੇਰੇ ਸਹੁਰੇ ਆਉਣੇ ਅੱਜ ਅਸੀਂ ਪਿੱਛੇ ਪਾ ਦੇਵਾਂ ਕੋਈ ਮੈਨੂੰ ਭੁੱਲ ਗਿਆ ਸੀ ਇੱਦਾਂ ਇੱਦਾਂ ਉਹਨਾਂ ਨੇ ਮੈਨੂੰ ਨਾ ਖਿਜਾਉਣਾ ਅਤੇ ਮੈਂ ਇੱਥੇ ਸੀ ਜਦੋਂ ਪੂਰੇ ਹੋ ਗਏ ਤਾਂ ਮੇਰੇ ਤੋਂ ਜਾ ਨਹੀਂ ਹੋਇਆ ਤਾਂ ਜਦੋਂ ਮੈਂ ਗਈ ਤਾਂ ਮੈਂ ਇੰਨੀ ਮੈਨੂੰ ਮੈਂ ਪੂਰਾ ਜਦੋਂ ਮੈਂ ਇੱਥੋਂ ਏਅਰਪੋਰਟ ਤੋਂ ਗਈ ਨਾ ਮੈਂ ਪੂਰਾ ਰਾਸਤਾ ਇਹੀ ਸੋਚਦੀ ਗਈ ਕਿ ਉਹ ਟਾਵਲ 'ਤੇ ਉਹ ਜੁੱਤੀ ਉੱਥੇ ਨਹੀਂ ਹੋਣੀ ਹੁਣ ਹੈ ਨਾ ਮੈਨੂੰ ਇੰਨਾ ਜ਼ਿਆਦਾ ਸੀ ਮੈਂ ਕਹਿੰਦੀ ਸੀਗੀ ਕਿ ਕਾਸ਼ ਉਹ ਟਾਵਲ 'ਤੇ ਉਹ ਜੁੱਤੀ ਮੈਨੂੰ ਉੱਥੇ ਦਿਸ ਜਾਵੇ ਕਿ ਜਦੋਂ ਮੈਂ ਐਂਟਰ ਕਰਾਂ ਉਹ ਦੋ ਚੀਜ਼ਾਂ ਮੈਨੂੰ ਦਿਸਣੀਆਂ ਚਾਹੀਦੀਆਂ ਅਤੇ ਮਤਲਬ ਮੈਂ ਹੁਣ ਇਸ ਲਈ ਮੈਂ ਸੋਚਦੀ ਨਹੀਂ ਮੈਂ ਕਿਹਾ ਜਦੋਂ ਤੱਕ ਸਾਨੂੰ ਅਹਿਸਾਸ ਹੁੰਦਾ ਹੈ ਕਿ ਉਹ ਕਿੰਨਾ ਪਿਆਰ ਕਰ ਦਿੰਦੀਆਂ ਤੁਹਾਨੂੰ ਚੀਜ਼ਾਂ ਹੈ ਨਾ ਅਤੇ ਮੈਂ ਹੁਣ ਕਈ ਵਾਰੀ ਹੱਸ ਹੱਸ ਜਿਹੜੀਆਂ ਚੀਜ਼ਾਂ ਮੇਰੀਆਂ ਆਦਤਾਂ ਮੇਰੇ ਬੱਚਿਆਂ ਨੂੰ ਜਾਂ ਘਰ ਨਹੀਂ ਚੰਗੀਆਂ ਲੱਗਦੀਆਂ ਮੈਂ ਕਹਿ ਦਿੰਦੀ ਹੁੰਦੀ ਹਾਂ ਮੈਂ ਨਾ ਜਿੱਦਾਂ ਮੇਰੀ ਇੱਕ ਮਾੜੀ ਆਦਤ ਆ ਮੈਨੂੰ ਪਤਾ ਆ ਮੈਂ ਕਰਦੀ ਨਹੀਂ ਉਹ ਹਜੇ ਤੱਕ ਵੀ ਮੈਂ ਜੇ ਚਾਹ ਬਣਾਵਾਂ ਮੈਂ ਚਾਹ ਪੱਤੀ ਵਿੱਚ ਇੱਦੇ ਡੱਬੇ 'ਤੇ ਰੱਖ ਲੈਂਦੀ ਹਾਂ ਉਹਨੂੰ ਨਾ ਕੱਢ ਕੇ ਨਾ ਡਸਟਬਿਨ 'ਚ ਨਹੀਂ ਪਾਉਂਦੀ ਈਵਨ ਮੰਮੀ ਨੂੰ ਵੀ ਗੁੱਸਾ ਆਉਂਦਾ ਇਸ ਗੱਲ ਤੋਂ ਕਿ ਪਾ ਦੇ ਅਗਰ 2 ਸਕਿੰਟ ਦੀ ਗੱਲ ਆ ਹਨਾ ਮੈਂ ਨਾ ਇੱਦਾਂ ਛੱਡ ਦਊਗੀ ਬਾਅਦ 'ਚ ਮੈਂ ਚਾਹ ਵੀ ਪੀਂਦੇ ਨਹੀਂ ਮੈਂ ਪਾਉਣਾ ਆ ਮੰਮੀ ਨੂੰ ਦੇਖ ਲੈਣਾ ਮੇਰੇ ਬੋਲ ਜਾਂਦੇ ਮੰਮੀ ਕਹੋ ਜਦੋਂ ਕੋਈ ਵੀ ਜਿਹੜਾ ਬੱਚੇ ਵੀ ਕਹੋਗੇ ਆਹ ਲਓ ਫਿਰ ਤੁਸੀਂ ਇੱਥੇ ਛੱਡੀ ਮੈਂ ਕਹਿੰਦੇ ਜਿੱਦਣ ਮੈਂ ਮਰ ਗਈ ਨਾ ਉੱਦਣ ਤੁਹਾਨੂੰ ਦੇਖਿਓ ਇਹ ਤੁਸੀਂ ਚਾਹ ਪੱਤੀ ਮਿਸ ਕਰਨੀ ਮੈਨੂੰ ਸਾਰੇ ਜਿਹੜੇ ਕਹੋਗੇ ਕੀ ਤੇਰੀ ਚਾਹ ਪੱਤੀ ਅਸੀਂ ਮਿਸ
0: ਕਰਾਂਗੇ ਇਹ ਬਲੈਕਮੇਲਿੰਗ ਗੱਲੇ ਡਾਇਲੋਗ ਹੁੰਦੇ ਨਾ
1: ਕਹਿੰਦੇ ਕੀ ਤੇਰੀ ਅਸੀਂ ਚਾਹ ਪੱਤੀ ਨੂੰ ਅਸੀਂ ਮਿਸ ਕਰਾਂਗੇ ਮਤਲਬ ਕੀ ਫਿਰ ਚਾਹ ਅਸੀਂ ਤਾਂ ਚਾਹ ਪੀ ਕੇ ਵਿੱਚ ਸਿੱਟ ਦਿਆ ਕਰਨੀ ਕੋਲ ਮਿਸ ਕਰ
0: ਨਹੀਂ ਚਲੋ ਨਿੱਕੇ ਨਿੱਕੇ ਚੱਲਦੀਆਂ ਵੀ ਰਹਿਣੀਆਂ ਚਾਹੀਦੀਆਂ
1: ਜੀ
0: ਅਤੇ ਜਿੱਦਾਂ ਮੰਗਤ ਅੰਕਲ ਕਹਿੰਦੇ ਕਿ ਜਦੋਂ ਅਸੀਂ ਕਿਸੇ ਫੰਕਸ਼ਨ ਜਾਂ ਵਿਆਹ ਦੀ 'ਤੇ ਜਾਣਾ ਹੁੰਦਾ ਤਾਂ ਮੇਰੀ ਪਤਨੀ ਪਾਉਣ ਵਾਲੇ ਕੱਪੜੇ ਲੱਭਣ ਦੇ ਲਈ ਅਲਮਾਰੀ ਦੇ ਵਿੱਚੋਂ ਕੱਢ ਕੇ ਸੂਟਾਂ ਦਾ ਢੇਰ ਲਾ ਦਿੰਦੀ ਆ ਅਤੇ ਫਿਰ ਕਹਿੰਦੀ ਆ ਆਹ ਸੂਟ ਤਾਂ ਮੈਂ ਉੱਥੇ ਪਾਇਆ ਸੀ ਆਹ ਅਤੇ ਉੱਥੇ ਪਾਇਆ ਸੀ ਅਤੇ ਕੋਈ ਹੋਰ ਚਾਹੀਦਾ। ਜੇਕਰ ਮੈਂ ਕਹਾਂ ਵੀ ਆਹ ਲੈ ਆਹ ਪਾ ਲੈ ਤਾਂ ਕਹੂਗੀ ਇੰਨਾ ਭਾਰੀ ਇੰਨਾ ਭਾਰੀ ਨਹੀਂ ਪਾਉਣਾ ਅੱਜ,
1: ਇੱਦਾਂ ਲੱਗਣਾ ਜਿੱਦਾਂ ਸਾਡਾ ਵਿਆਹ ਹੁੰਦਾ ਸਾਡੇ ਫੰਕਸ਼ਨ ਹੁੰਦਾ।
0: ਜੇਕਰ ਕੋਈ ਪਸੰਦ ਆ ਜਾਵੇ ਤਾਂ ਉਸਦਾ ਫਿਰ ਦੁਪੱਟਾ ਨਹੀਂ ਲੱਭਦਾ। ਮੈਂ ਇੱਥੇ ਰੱਖਿਆ ਸੀ, ਮੈਂ ਉੱਥੇ ਰੱਖਿਆ ਸੀ, ਅਤੇ ਫਿਰ ਮੈਨੂੰ ਬਹੁਤ ਖਿੱਝ ਆਉਂਦੀ ਆ। ਇਹ ਵੈਸੇ ਇੱਕ ਕੋਮਨ ਪੁਆਇੰਟ ਹੋ ਸਕਦਾ
1: ਜੀ,
0: ਕਿਉਂਕਿ ਇਹ ਚੀਜ਼ ਤਾਂ ਹਮੇਸ਼ਾ ਮਤਲਬ ਤੁਹਾਨੂੰ ਸੁਣਨ ਨੂੰ ਮਿਲਦੀ ਹੈ, ਕੋਈ ਨਿਉਤਾ ਆ ਜਾਵੇ ਸਹੀ ਅਤੇ ਉਸ ਤੋਂ ਬਾਅਦ ਤੁਹਾਨੂੰ ਇਹ ਸੁਣਨ ਨੂੰ ਮਿਲਦਾ ਵੀ ਹਾਏ ਇਨਵੀਟੇਸ਼ਨ ਆ ਗਿਆ, ਸੂਟ 'ਤੇ ਕੋਈ ਨਹੀਂ ਹੈਗਾ, ਸੂਟ 'ਤੇ ਪਾਉਣ ਨੂੰ ਕੋਈ ਨਹੀਂ ਹੈਗਾ।
1: ਜੇ ਚੁੰਨੀ ਲੱਭ ਜਾਵੇ ਰਣਜੋਤ ਜੀ, ਫਿਰ ਉਹਦੇ ਨਾਲ ਦੀ ਜਵੈਲਰੀ ਨਹੀਂ ਲੱਭਦੀ, ਜੇ ਜਵੈਲਰੀ ਅਤੇ ਚੁੰਨੀ ਸੂਟ ਸਾਰਾ ਕੁਛ ਸੈੱਟ ਹੋ ਜਾਵੇ ਫਿਰ ਜੁੱਤੀ ਨਹੀਂ ਲੱਭਦੀ, ਜੇ ਜੁੱਤੀ ਵੀ ਲੱਭ ਪਵੇ ਚਲੋ ਅੜਦੀ ਥੋੜ੍ਹਦੀ ਕੋਈ ਇੱਧਰੋਂ ਉੱਧਰੋਂ ਕਿਤੇ ਲੱਭੇ ਪਵੇ ਵੀ ਆਹ ਜੁੱਤੀ ਚੱਲ ਮੈਚ ਕਰ ਲੈਣੀ ਆ, ਫਿਰ ਨਾਲ ਪਰਸ ਨਹੀਂ ਲੱਭਦਾ, ਕਰੀਏ ਕੀ।
0: ਅੱਛਾ ਇੱਕ ਹੋਰ ਚੀਜ਼ ਹੁੰਦੀ ਆ ਖਿੱਝ ਵਾਲੀ, ਤੁਸੀਂ ਮੰਨ ਲਓ ਇਹਨਾਂ ਨੇ ਮੰਨ ਲਓ ਸੂਟ ਸਾਟ ਤੋਂ ਤਾਂ ਚਲੋ ਇਹਨਾਂ ਨੇ ਅੰਕਲ ਜੀ ਨੇ ਦੱਸ ਹੀ ਦਿੱਤਾ, ਅਤੇ ਬਾਅਦ ਵਿੱਚ ਆਉਂਦੀ ਜੁੱਤੀ 'ਤੇ ਗੱਲ ਵੀ ਜੁੱਤੀ ਪਾ ਕੇ ਦੋ ਜੁੱਤੀਆਂ ਪਾ ਕੇ ਆ ਜਾਣਗੀਆਂ, ਭਲਾ ਇਹਦੇ ਨਾਲ ਆਹ ਠੀਕ ਲੱਗੂਗੀ ਜਾਂ ਠੀਕ ਲੱਗੂਗੀ। ਹਾਂ ਅਤੇ ਬੰਦਾ ਕਹਿੰਦਾ ਵੀ ਚਲੋ
1: ਦੇਖਦਾ ਵੀ ਨਹੀਂ ਬੰਦਾ, ਇੱਦਾਂ ਨਹੀਂ ਤੁਸੀਂ ਕਹੋ ਬੰਦਾ ਉੱਧਰ ਨੂੰ ਦੇਖਦਾ ਵੀ ਨਹੀਂ, ਬੰਦਾ ਕਹਿੰਦਾ ਆਹ ਸਹੀ ਲੱਗੂਗੀ ਇੱਦਾਂ।
0: ਅੱਛਾ ਉਹ ਇੱਕ ਅਲੱਗ ਮੈਟਰ ਆ, ਉਹ ਵੀ ਤੁਹਾਨੂੰ ਮੈਂ ਦੱਸ ਉਹ ਕਿੱਦਾਂ ਹੁੰਦਾ ਉਹ ਵੀ ਤੁਹਾਨੂੰ ਮੈਂ ਦੱਸਦਾ। ਮੰਨ ਲਓ ਬੰਦਾ ਪੱਗ ਬੰਨਣ ਡਿਆ, ਮੂੰਹ ਸ਼ੀਸ਼ਿਆਂ ਨੂੰ ਚੁੱਕਿਆ, ਥੱਲੇ ਲਿਆ ਕੇ ਅਤੇ ਜੁੱਤੀਆਂ ਦੋਵੇਂ ਧਰ ਦੇਣੀਆਂ, ਅੱਛਾ ਇਹਨਾਂ ਦੋਵਾਂ 'ਚੋਂ ਕਿਹੜੀ ਵਧੀਆ ਲੱਗੂਗੀ। ਹੁਣ ਬੰਦਾ ਇਹ ਚੀਜ਼ ਵੇਖੇ ਵੀ ਦੋਵਾਂ 'ਚੋਂ ਕਿਹੜੀ ਚੀਜ਼ ਅਰਜੈਂਟ ਹੋਣ ਵਾਲੀ ਆ, ਕਿਹੜੀ ਚੀਜ਼ ਜ਼ਿਆਦਾ ਇੰਪੋਰਟੈਂਟ ਆ, ਠੀਕ ਆ। ਪਹਿਲਾਂ ਬੰਦਾ ਵੇਖ ਲਏ ਵੀ ਹੁਣ ਜੇ ਅਗਲਾ ਵਿਹਲਾ ਹੋ ਗਿਆ ਤਾਂ ਫਿਰ ਉਹਨੂੰ ਵਿਖਾ ਲਏ, ਹੈ ਨਾ, ਇਹ ਤਾਂ ਇਹ ਵਾਲਾ ਮੈਟਰ ਹੋ ਗਿਆ। ਹਾਂ ਅਤੇ ਉਸ ਤੋਂ ਬਾਅਦ ਫਿਰ ਉਹ ਤੁਸੀਂ ਮੰਨ ਲਓ ਵੀ ਹਾਂਜੀ ਆਹ ਪਾਉਣੀ ਆ ਜਾਂ ਆਹ ਪਾਉਣੀ ਆ, ਅਤੇ ਬੰਦਾ ਜੇ ਕਹਿ ਦੇਵੇ ਨਾ ਵੀ ਚੱਲ ਵੀ ਆਹ ਸੱਜੇ ਪਾਸੇ ਵਾਲੀ, ਹੈ ਨਾ, ਚਲੋ, ਹੈ ਨਾ, ਅਤੇ ਮੁੜ ਕੇ ਤੁਸੀਂ ਜਦੋਂ ਤੁਸੀਂ ਗੱਡੀ 'ਚ ਬਹਿੰਦੇ ਫਿਰ ਤੁਸੀਂ ਰਿਲਾਈਜ਼ ਕਰਦੇ ਵੀ ਨਹੀਂ ਪਾਈ ਤਾਂ ਦੂਜੀ
1: ਉਹ ਹੀ ਸੋਹਣੀ ਲੱਗਦੀ ਸੀ। ਅਤੇ ਹੁੰਦਾ ਵੀ ਹਮੇਸ਼ਾ ਇੱਦਾਂ ਹੀ, ਆਪਣੇ ਪਾਰਟਨਰ ਨੂੰ ਪੁੱਛੋ ਜਿਹੜੀ ਉਹਨੂੰ ਵਧੀਆ ਲੱਗਦੀ ਨਾ ਉਹ ਕਦੀ ਵਧੀਆ ਨਹੀਂ ਹੁੰਦੀ, ਦੂਜੀ ਪਾਓ।
0: ਅੱਛਾ ਮਤਲਬ ਇਸ ਕਰਕੇ ਪੁੱਛਿਆ ਜਾਂਦਾ ਵੀ ਜਿਹੜੀ ਚੀਜ਼ ਇਹ ਕਹਿ ਦੂਗਾ ਉਹਦੇ ਉਲਟ ਪਾਵਾਂਗੇ।
1: ਹੁੰਦਾ ਵੀ ਇੱਦਾਂ ਹੀ ਆ, ਸੋਹਣੀ ਦੂਜੀ ਲੱਗਦੀ ਹੁੰਦੀ ਆ, ਸੱਜੇ ਵਾਲੀ ਲੱਗਦੀ ਉਹਨੇ ਖੱਬੇ ਵਾਲੀ ਕਹਿ ਦੂਗੀ ਖੱਬੇ ਵਾਲੀ ਸੋਹਣੀ ਆ, ਬੰਦਾ ਉੱਥੇ ਖਿੱਚ ਜਾਂਦਾ ਵੀ ਸੋਹਣੀ ਤਾਂ ਸੱਜੇ ਵਾਲੀ ਆ।
0: ਇਹ ਤੋਂ ਬਾਅਦ 'ਚ ਫਿਰ ਨਾ ਅਗਲੀ ਇਹ ਉਹ ਜਿਹੜੀ ਤੁਸੀਂ ਕਹਿ ਰਹੇ ਨਾ ਅਗਲੀ ਸਟੇਜ ਆਉਂਦੀ ਆ, ਇਹ ਤਾਂ ਤੁਹਾਨੂੰ ਮੈਂ ਇੱਕ ਸਿਨੈਰੀਓ ਦੱਸਦਾ ਨਾ ਵੀ ਕਈ ਵਾਰੀ ਤਾਂ ਉਹਨਾਂ ਦੀ ਟਾਈਮਿੰਗ ਹੀ ਬੜੀ ਗਲਤ ਹੁੰਦੀ ਆ, ਉਹਨਾਂ ਨੇ ਪੁੱਛਣਾ ਇਹੋ ਜਿਹੇ ਟਾਈਮ ਦੇ ਉੱਤੇ ਜਦੋਂ ਬੰਦੇ ਦਾ ਕਿਸੇ ਹੋਰ ਪਾਸੇ ਧਿਆਨ ਹੁੰਦਾ। ਨੰਬਰ 1
1: ਤੁਸੀਂ ਰਣਜੋਤ ਜੀ ਇਹ ਦੇਖੋ, ਜਨਾਨੀ ਮਤਲਬ ਪਹਿਲਾਂ ਤਿਆਰ ਹੋ ਗਈ ਆ, ਉਹ ਸਿਰਫ ਉਹਨੇ ਜੁੱਤੀ ਪਾਉਣੀ ਆ ਤੇ ਬੰਦਾ ਹਲੇ ਪੱਗ ਬੰਨੀ ਜਾਂਦਾ, ਉੱਤੇ ਵੀ ਤਾਂ ਗੁੱਸਾ ਆ ਸਕਦਾ ਜਨਾਨੀ ਨੂੰ।
0: ਆਹੋ ਉਹ ਤੁਹਾਨੂੰ ਮੈਂ ਕਿਹਾ ਵੀ ਉਹ ਤੇ ਇੱਕ ਉਹ ਤੇ ਜਨਾਨੀ ਦਾ ਹੋ ਗਿਆ ਨਾ, ਉਹ ਜਨਾਨੀ ਉਹ ਤੇ ਉਹਦਾ ਪਾਰਟ ਹੋ ਗਿਆ, ਅਸੀਂ ਤਾਂ ਆਪਣਾ ਦੱਸਣਾ ਹੁਣ ਉਹਦਾ। ਹੁਣ ਦੂਸਰਾ ਪਾਰਟ ਇਹਦਾ ਇਹ ਹੁੰਦਾ ਵਾ ਵੀ ਓਵਰ ਏ ਟਾਈਮ ਹੌਲੀ ਹੌਲੀ ਨਾ ਪਰ ਤੁਹਾਨੂੰ ਹਰ ਇੱਕ ਨੂੰ ਇੱਕ ਦੂਸਰੇ ਦੀ ਸਮਝ ਆ ਜਾਂਦੀ ਆ, ਫਿਰ ਉਹ ਆਉਂਦਾ ਵਾ ਸਨੈਰੀਓ ਵੀ ਵੇਖੇ ਬਿਨਾਂ ਕਹਿ ਦੇਣਾ ਹਾਂਜੀ ਉਹ ਠੀਕ ਆ ਕੋਈ ਨਹੀਂ ਓਕੇ। ਅਤੇ ਤੁਸੀਂ ਯਕੀਨ ਮੰਨਿਓ ਕਈ ਵਾਰੀ ਇੱਦਾਂ ਹੁੰਦਾ ਵਾ ਵੀ ਅਗਲੇ ਨੂੰ ਇਸ ਚੀਜ਼ ਦੇ ਨਾਲ ਕੋਈ ਫਰਕ ਹੀ ਨਹੀਂ ਪੈ ਰਿਹਾ ਹੁੰਦਾ ਵਾ ਵੀ ਉਹਨੇ ਕੀ ਕਿਹਾ ਵਾ, ਉਹਨੇ ਆਪਣੇ ਮਤਲਬ ਆਪਣੇ ਧਿਆਨ ਮਤਲਬ ਥੱਲੇ ਵੇਖੀ ਜਾਣਾ, ਮੰਨ ਲਓ ਜਿੱਦਾਂ ਜੁੱਤੀ ਪਾਈ ਆ ਅਤੇ ਜੁੱਤੀ ਵੱਲ ਵੇਖੀ ਜਾਣਾ, ਵੇਖਦਿਆਂ ਵੇਖਦਿਆਂ ਪੁੱਛ ਲੈਣਾ ਕਿਹੜੀ ਆਹ ਵਾਲੀ ਕਿ ਆਹ ਵਾਲੀ। ਹੁਣ ਉਹਨੂੰ ਇਹ ਵੀ ਨਹੀਂ ਪਤਾ ਵੀ ਕਿਹੜੀ ਧਿਆਨ ਕੀਤੀ ਉਹਨੇ, ਆਹ ਵਾਲੀ ਕਿ ਆਹ ਵਾਲੀ, ਉਹਨੂੰ ਕਹਿਣਾ ਹਾਂ ਆਹ ਵਾਲੀ, ਮਤਲਬ ਕਰਨਾ ਉਹੀ ਆ ਜੋ ਹੈਗਾ ਵਾ। ਇੱਕ ਸਟੇਜ ਆਉਂਦੀ ਹੈ ਜਦੋਂ ਸਿਰਫ ਇਹ ਫੋਰਮੈਲਿਟੀ ਹੋ ਜਾਂਦੀ ਹੈ ਵੀ ਨਾ ਅਗਲੇ ਨੂੰ ਸਮਝ ਲੱਗਦੀ ਹੈ ਵੀ ਕਿਹੜੇ ਧਿਆਨ ਗਈ ਸੀ। ਜਾਂ ਫਿਰ ਤੀਸਰਾ ਸਿਨੈਰੀਓ ਵੀ ਹੁੰਦਾ ਬੰਦਾ ਫਿਰ ਖਿੱਚ ਕੇ ਕਹਿੰਦਾ ਵੀ ਚਲੋ ਠੀਕ ਆ ਵੀ ਆਪਣਾ ਪਾ ਲਾਂਗੇ,
1: ਮਰਜ਼ੀ ਆ ਸਾਡੀ।
0: ਹਾਂ ਕਿਉਂਕਿ ਤਿੰਨਾਂ ਹੀ ਸਿਨੈਰੀਓ ਦੇ ਵਿੱਚ ਮਤਲਬ ਤੁਹਾਡੀ ਤੇ ਹੋਣੀ ਨਹੀਂ ਹੁੰਦੀ।
1: ਨਹੀਂ ਵੈਸੇ ਉਦਾਂ ਇੱਦਾਂ ਕਹਿਣਾ ਘੱਟ ਕਹਿੰਦਾ ਹੋਣਾ ਕੋਈ ਕਿ ਆਪਣਾ ਪਾ ਲਾਂਗੇ, ਇੱਦਾਂ ਆਪਸ਼ਨ ਲਈ ਦੀ ਆਪਸ਼ਨ ਇੱਦਾਂ ਨਾ ਇੰਨਾ ਵੀ ਨਹੀਂ ਮਾੜੇ ਹੈਗੇ।
0: ਕੀ ਜੁੱਤੀ ਦੀ
1: ਕਿ ਹਰੇਕ ਚੀਜ਼ ਦੇ ਕੀ ਬਾਈ ਵੀ ਕਿਹੜਾ ਸੋਹਣਾ ਲੱਗਦਾ।
0: ਅੱਛਾ ਪੁੱਛ ਕੇ ਪਾਉਂਦੇ?
1: ਹਾਂ ਫਿਰ ਉਹ ਤੋਂ ਆਪੋਜ਼ਿਟ ਫਾਇਦਾ ਲਾ।
0: ਹਾਂ ਬਸ ਇਹੋ ਚੀਜ਼ ਖਿੱਚ ਚੜਾ,
1: ਬਸ ਇਹੀ ਦੇਖਣਾ ਹੁੰਦਾ ਵੀ ਕਿਹੜਾ ਵਧੀਆ ਲੱਗੂਗਾ ਸਾਨੂੰ।
0: ਹਾਂ ਇਹ ਹੈ ਹੋਈ ਫਿਰ ਹੈ ਹੋਈ ਖਿੱਚ ਚੜਾਉਣ ਵਾਲੀ ਹੁੰਦੀ ਆ। ਰਿਚਰਡ ਜੀ ਆ ਗਏ, ਮਤਲਬ ਇਹਨਾਂ ਦਾ ਮਤਲਬ ਕੀ ਪਹਿਲਾਂ ਦੱਸਣਾ ਉਹਨਾਂ ਦੇ ਯਾਰ ਬਾਕੀ ਇਹਨਾਂ ਨੇ ਹੈ ਕਿਹੜੀ ਚੀਜ਼
1: ਕੀ ਪਤਾ ਉਹ ਡੇਟ ਕਰ ਰਹੇ ਹੋ ਕਿਸੇ ਨੂੰ ਰੰਜੋ ਜੀ ਤੁਸੀਂ ਮਤਲਬ ਇੱਦਾਂ ਨਹੀਂ ਹੁੰਦਾ, ਉਹ ਡੇਟ ਵੀ ਕਰ ਸਕਦੇ ਆ।
0: ਯਾਰ ਡੇਟ ਕਰਿਆ ਨਾ ਕਰੋ, ਡੇਟ ਖਾ ਲਿਆ ਕਰੋ ਰਿਚਰਡ ਜੀ।
1: ਉਹ ਡੇਟ
0: ਹਾਂ ਡੇਟਸ ਖਾ ਲਿਆ ਹਾਂਜੀ
2: ਆਮਨ ਡੇਟ ਪਿਗ ਐਂਡ
1: ਤੁਸੀਂ
0: ਤੋਲ ਕੇ ਮਿਲਦੀਆਂ ਨਾ
1: ਉਹੀ ਮੈਂ ਕਿਹਾ ਪਹਿਲਾਂ ਹੀ ਪਤਲੇ ਆ
0: ਇਹਨਾਂ ਨੂੰ ਕੀ ਪਤਾ ਰਿਚਰਡ ਜੀ? ਥੋੜੀ ਆਉਣੇ ਫਿਰ
2: एक इटालियन फॉर एग्जाम्पल मेरे चर्च के स्कूल में टीचर है
1: जी,
2: एंड एंड शी जब भी मुझे अवार्ड मिलता है चर्च में शी इज द फर्स्ट वन क्लैपिंग हैंड एंड कमिंग एंड हगिंग मी एंड ऑल, बट शी डजंट लाइक मी डूइंग सोशल वर्क विद द मुस्लिम कम्युनिटी. आई सेड भाई तूने कभी कुछ देखा उनके बारे में? यू आर बोर्न एंड ब्रॉट अप हियर, यू डोंट नो एनीथिंग अबाउट देम, क्यों खिंच ऐसी है? और अगर स्कूल में पता चल जाए दैट उसको ऐसा है खिंच, तो शी लीड बी आउट ऑफ द स्कूल बिकॉज हमारे स्कूल में कितने सारे मुस्लिम बच्चे आते हैं.
1: जी,
2: तो ये चीज मुझे समझ नहीं आता विथ ऑल ड्यू रिस्पेक्ट टू द लेडीज कि दे लाइक यू एंड लव यू फॉर वॉट यू डू, बट देन वेन यू आर विद देम यू हैव टू लीव ऑल दैट.
0: ਨਹੀਂ, ਇਹ ਤਾਂ ਰਿਚਰਡ ਜੀ ਡਿਫੋਲਟ ਫੰਕਸ਼ਨ ਆ. ਅਸਲ 'ਚ ਆਪਾਂ ਜਿੰਨਾ ਚਿਰ ਸਾਡੇ ਕੋਈ ਦੂਰ ਹੁੰਦਾ ਨਾ ਸਾਡੇ ਤੋਂ, ਪ੍ਰੋਪਰ ਸਾਡਾ ਨਹੀਂ ਹੁੰਦਾ, ਅਤੇ ਉਹਨਾਂ ਚਿਰ ਸਾਨੂੰ ਉਹੀ ਚੀਜ਼ਾਂ ਚੰਗੀਆਂ ਲੱਗਦੀਆਂ ਜਿੱਦਾਂ ਤੁਸੀਂ ਕਹਿ ਰਹੇ. ਪਰ ਜਦੋਂ ਤੁਹਾਡਾ ਹੋ ਜਾਂਦਾ ਨਾ, ਫਿਰ ਤੁਹਾਨੂੰ ਇਹ ਲੱਗਦਾ ਵੀ 100% ਇਹਦਾ ਟਾਈਮ ਇਹ ਸਾਰਾ ਕੁਛ ਮੇਰਾ ਵਾ, ਹੁਣ ਇਹ ਕਿਸੇ ਦੇ ਨਾਲ ਇਹ ਸ਼ੇਅਰ ਨਹੀਂ ਹੋਣਾ ਚਾਹੀਦਾ ਟਾਈਮ. ਸੋ ਇਹ ਇਕੱਲਾ ਇਸ ਸੈਕਟਰ ਦੇ ਵਿੱਚ ਨਹੀਂ, ਇਹ ਹਰ ਇੱਕ ਸੈਕਟਰ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਆਪਾਂ ਵੇਖਦੇ ਹਾਂ. ਇੱਦਾਂ ਹੀ ਹੁੰਦਾ ਵਾ ਹਮੇਸ਼ਾ. ਆਪਾਂ ਪਹਿਲਾਂ ਤੁਸੀਂ ਵੇਖੋ, ਇੱਕ ਪਾਰਟਨਰ ਜਦੋਂ ਜਿੰਨਾ ਚਿਰ ਉਹਨਾਂ ਦਾ ਵਿਆਹ ਨਹੀਂ ਹੋਇਆ ਹੁੰਦਾ, ਮੁੰਡਾ ਕੁੜੀ ਆ, ਅਤੇ ਹਰ ਕੋਈ ਕੁੜੀ ਇਹ ਚਾਹੂਗੀ ਵੀ ਮੈਨੂੰ ਨਾ ਕੋਈ ਇੱਦਾਂ ਦਾ ਡੈਸ਼ਿੰਗ ਜਿਹਾ ਮੁੰਡਾ ਮਿਲੇ, ਥੋੜ੍ਹਾ ਰੋਬਦਾਰ ਮੁੰਡਾ ਹੋਵੇ, ਹੈ ਨਾ, ਵੀ ਜਿਹਦਾ ਪੂਰੀ ਜਿਹਦੀ ਚੱਲਦੀ ਹੋਵੇ, ਜਿਹਦੀ ਮੈਨਲੀ ਹੋਵੇ.
1: ਜੀ,
0: ਅਤੇ ਜਦੋਂ ਵਿਆਹ ਹੋ ਜਾਂਦਾ ਵਾ ਉਦੋਂ ਉਹਨਾਂ ਨੂੰ ਉਹ ਚਾਹੀਦਾ ਵੀ ਜਿਹੜਾ ਮੇਰੇ ਕੋਲ ਹੀ ਬੈਠਾ ਰਹੇ, ਹੈ ਨਾ, ਮੇਰੀ ਹਰ ਗੱਲ ਮੰਨੇ, ਜਿਹੜਾ ਐਵੇਂ ਨਜਾਇਜ਼ ਉਹ ਹੀ ਚੀਜ਼ਾਂ ਮੁੜ ਕੇ ਉਹਨੂੰ ਉਲਟ ਚਾਹੀਦੀਆਂ ਹੁੰਦੀਆਂ. ਮਤਲਬ ਜਿਹੜੀਆਂ ਚੀਜ਼ਾਂ ਕਰਕੇ ਤੁਸੀਂ ਪਿੱਕ ਕੀਤਾ, ਜਿਹੜੀਆਂ ਚੀਜ਼ਾਂ ਤੁਸੀਂ ਸ਼ੁਰੂ 'ਚ ਚਾਹੀਆਂ, ਅਤੇ ਜਦੋਂ ਤੁਹਾਡਾ ਹੋ ਜਾਂਦਾ ਵਾ ਕੋਈ ਜੀ, ਫਿਰ ਤੁਸੀਂ ਕਹਿੰਦੇ ਹੋ ਵੀ ਹੁਣ ਬਿਲਕੁਲ ਇਹਨੂੰ ਮੈਂ ਆਪਣੇ ਤਰੀਕੇ ਦੇ ਨਾਲ ਢਾਲ ਲਵਾਂ,
1: ਆਪਣੇ ਵਰਗਾ ਕਰ ਲਵਾਂ,
0: ਹੁਣ ਮੈਂ ਇਹਨੂੰ ਆਪਣੇ. ਸੋ ਇਹ ਤਾਂ ਹੁੰਦਾ ਵਾ, ਚਲੋ ਇਹ ਹੋਗਾ ਮੁੰਡਿਆਂ ਦਾ ਪੱਖ, ਕੁੜੀਆਂ ਦੇ ਪੱਖੋਂ ਵੀ ਹੁੰਦੀ ਹੋਊਗੀ ਕੋਈ ਨਾ ਕੋਈ ਚੀਜ਼. ਸੋ ਇਹ ਤਾਂ ਹੁੰਦੀ ਆ ਚੀਜ਼ ਬੰਦੇ ਦੇ, ਅਤੇ ਖਿੱਚ ਖਿਚਾਈ ਦਾ ਕਾਰਨ ਇਹ ਵੀ ਬਣਦੀ ਹੈ ਇੱਕ ਸਟੇਜ ਦੇ ਉੱਤੇ, ਵੀ ਪਹਿਲਾਂ ਜਿਹੜੀਆਂ ਚੀਜ਼ਾਂ ਤੈਨੂੰ ਬਹੁਤ ਵਧੀਆ ਲੱਗਦੀਆਂ ਸੀ, ਹੈ ਨਾ, ਵੀ ਬੁਲਟ ਅਤੇ ਰੋਬ ਅਤੇ ਮੁੰਡਿਆਂ ਦੇ ਨਾਲ ਬਹਿਣਾ ਬਹਿਣਾ ਕਰਾਉਣਾ ਦੋਸਤੀਆਂ, ਹੈ ਨਾ, ਵੀ ਪੂਰੀ ਭਾਜੀ ਭਾਜੀ ਭਾਜੀ ਹੁੰਦੀ ਆ ਬੜੀ ਇਹਦੀ, ਅਤੇ ਉਸ ਤੋਂ ਬਾਅਦ 'ਚ ਤੁਸੀਂ ਮਤਲਬ
1: ਫਿਰ ਉਹਨਾਂ ਨੂੰ ਵੀ ਦਿਲ ਲੱਗਦਾ ਕਿ ਚੱਲ ਹੁਣ ਕੋਈ ਨੀ, ਹੁਣ ਤਾਂ ਘਰ ਆ ਗਈ, ਹੁਣ ਤਾਂ ਪ੍ਰਾਇਓਰਿਟੀ, ਮਤਲਬ ਬਾਹਰ ਜਿਹੜੀ ਚੀਜ਼ ਉਹੀ, ਫਿਰ ਜਿੱਦਾਂ ਸੇਮ ਜਿਹੜੀ ਚੀਜ਼ ਦੂਰ ਆ ਉਹਨੂੰ ਤੁਸੀਂ ਜ਼ਿਆਦਾ ਪਾਉਣ ਦੀ ਕੋਸ਼ਿਸ਼ ਕਰਦੇ ਆ, ਫਿਰ ਉਹ ਵੀ ਉਧਰ ਲੱਗ ਜਾਂਦੇ ਆ. ਸੋਲੂਸ਼ਨ ਇਹ ਹੈ कि आप कुछ ना करो, चुप करके घर बैठो.
2: मैं उसी में खुश हूँ आजकल. I'm enjoying that. I want
1: कुछ नहीं रखा हुआ रिचर्ड जी. हाँ, जेन जी बनो. अच्छा, कुछ नहीं रखा हुआ शादियों शूदियों में.
2: उसमें मोनोगमी का मतलब होता है जेन जी की एक ही बंदी से प्यार करना है, बट यू कैन बी विद एज मेनी एज यू वॉन्ट, विच इज वियर्ड.
1: दैट
2: इज अ जेन जी.
0: ਰਿਚਰਡ ਜੀ ਦਾ ਮਤਲਬ ਇਹ ਆ ਵੀ ਚਲੋ ਨਹੀਂ ਵੀ ਵਿਆਹ ਕਰਾਉਂਦੇ, ਪਰ ਫਿਰ ਵੀ ਇਸ ਸਿਚੁਏਸ਼ਨ ਦੇ ਵਿੱਚ ਮਤਲਬ ਕੀ ਉਹ ਕਰਨ, ਮਰਦ ਕੀ ਕਰੇ?
1: ਮੈਨੂੰ ਲੱਗਦਾ ਰਿਚਰਡ ਜੀ, ਤੁਸੀਂ ਜਾਂ ਤਾਂ ਜਦੋਂ ਤੁਸੀਂ ਡੇਟ ਕਰਨ ਲੱਗਦੇ ਆ ਕਿਸੇ ਨੂੰ, ਉਹਨੂੰ ਪਹਿਲਾਂ ਦੱਸ ਦਿਓ ਕਿ ਮੈਂ ਇੱਦਾਂ ਦਾ ਆ, ਕਿ ਮੇਰੀ ਆਹ ਆ ਵੀ ਮੈਂ ਇੱਦਾਂ ਘੁੰਮਦਾ ਫਿਰਦਾ ਆ ਵੀ ਜੇ ਤਾਂ ਤੈਨੂੰ ਮਨਜ਼ੂਰ ਆ ਤੇ ਦੱਸ, ਫਿਰ ਜੇ ਤੁਹਾਨੂੰ ਤਿੜ ਫਿੜ ਕਰਦੀ ਹੈ ਤੇ ਤੁਸੀਂ ਕਹੋ ਮੈਂ ਤਾਂ ਪਹਿਲਾਂ ਹੀ ਤੈਨੂੰ ਦੱਸਿਆ ਸੀਗਾ
0: ਜਿਹੜੀਆਂ ਗੱਲਾਂ ਆਪਾਂ ਪਹਿਲਾਂ ਕਹੀਆਂ ਵਾ ਸੁਖ ਜੀ ਉਹ ਤੇ ਅੰਡਰਸਟੂਡ ਆ ਨਾ, ਮਤਲਬ ਉਹਨਾਂ ਚੀਜ਼ਾਂ ਕਰਕੇ ਹੀ ਤੇ ਮੰਨ ਲਓ ਉਹਨੇ ਤੁਹਾਨੂੰ ਪਸੰਦ ਕਰਨਾ ਸ਼ੁਰੂ

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਦੇ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਐਨ ਨੂੰ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਅਤੇ ਆਓ ਪ੍ਰੋਗਰਾਮ ਨੂੰ ਤੋਰਦੇ ਹਾਂ ਅੱਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਸ਼ਬਦਾਂ ਵਾਲੀਆਂ ਵੀ ਨਹੀਂ ਆਈਆਂ ਬੀਬੀਆਂ,
1: ਸ਼ਬਦਾਂ ਵਾਲੀਆਂ ਬੀਬੀਆਂ ਕਢਾਈ ਕਰਦੀਆਂ ਹੋਣੀਆਂ ਹੈ। ਸ਼ਬਦਾਂ ਵਾਲੀ ਬੀਬੀਆਂ ਕਿਤੇ ਤਿਆਰੀ ਤਾਂ ਨਹੀਂ ਖਿੱਚਣ ਲੱਗੀਆਂ ਅੱਜ ਸ਼ਾਮ ਨੂੰ ਜਾਣ ਦੀ?
0: ਕਦੀ
1: ਕਿਤੇ ਜਾਣਾ ਤਾਂ ਨਹੀਂ ਉਹਨਾਂ ਨੇ?
0: ਨਹੀਂ ਨਹੀਂ, ਉਹ ਕਿਤੇ ਮਤਲਬ 14-14 ਸੂਈਆਂ ਕਿਤੇ ਕਿਸੇ ਦਾ ਧਾਗਾ ਟੁੱਟਾ ਹੀ ਰਹਿੰਦਾ, ਇੱਕ ਨਹੀਂ ਮਾਣਦੇ। ਚਲੋ ਖੈਰ, ਸੱਤ ਸ਼ਬਦ ਨੇ ਸਾਡੇ, ਇੱਕ ਵਾਰੀ ਫਿਰ ਆਪਾਂ ਰਿਪੀਟ ਕਰ ਦਿੰਦੇ ਹਾਂ। ਲਵੇਰੀ, ਲਾਂ, ਲਾਸ, ਲਗਾਮ, ਲੱਤ, ਲੀੜਾ, ਲੰਡਾ
1: ਜੀ,
0: ਅਤੇ ਇਹ ਸ਼ਬਦਾਂ ਦੇ ਤੁਸੀਂ ਸਾਨੂੰ ਦੱਸਣੇ ਨੇ ਅਰਥ, ਅਤੇ ਨਾਲ ਦੀ ਨਾਲ ਤੁਸੀਂ ਸਾਨੂੰ ਦੱਸਣਾ ਵੀ ਕਿਹੜੀ ਚੀਜ਼ ਤੋਂ ਤੁਹਾਨੂੰ ਲੱਗਦਾ ਵਾ ਵੀ ਖਿੱਝ ਚੜ੍ਹਦੀ ਹੈ ਤੁਹਾਨੂੰ ਆਪਣੇ ਪਾਰਟਨਰ ਤੋਂ। ਵੇਖੋ, ਵੀ ਅੰਡਰਸਟੈਂਡ, ਬੜੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸ ਵੀ ਨਹੀਂ ਸਕਦੇ, ਤੁਸੀਂ ਚਾਹ ਕੇ ਵੀ ਨਹੀਂ ਦੱਸ ਸਕਦੇ
1: ਜੀ, ਪਰ ਤੁਸੀਂ ਸਾਨੂੰ ਦੱਸ ਦਿਓ ਕੋਈ ਨਹੀਂ,
0: ਜਿਹੜੀਆਂ ਦੱਸਣ ਵਾਲੀਆਂ। ਹਾਂ, ਪਰ ਜਿਹੜੀਆਂ ਦੱਸਣ ਵਾਲੀਆਂ ਨੇ ਉਹ ਵੀ ਉਹੀ ਢੇਰ ਹੁੰਦਾ।
1: ਬਿਲਕੁਲ,
0: ਉਹ ਵੀ ਢੇਰ ਹੁੰਦਾ ਹੈ ਨਾ, ਉਹਦੇ 'ਚੋਂ ਤੁਸੀਂ ਦੱਸ ਸਕਦੇ ਹੁੰਦੇ ਹੋ। ਅਤੇ ਮਨ ਸਾਹਿਬ ਕਹਿੰਦੇ ਕਿ ਭਾਈ ਲਾਈਨ 1 ਐਂਡ ਲਾਈਨ 6 ਰਿਚਰਡ ਜੀ ਲਈ। ਅੱਛਾ, ਓਕੇ, ਆਲ ਓਕੇ, ਨਹੀਂ ਯਾਦ ਬਾਬਾ, ਲੰਮਾ ਜੋੜਾ ਕੰਮ ਜੇ, ਮੈਨੂੰ ਪੜ੍ਹਨਾ ਪੁੜਨਾ ਪੈਣਾ ਵਾ। ਓਕੇ, ਚਲੋ ਵਿਹਨੇ ਹਾਂ
1: ਜੀ, ਬਿਲਕੁਲ। ਅਤੇ ਮੈਨੂੰ ਲੱਗਦਾ ਸਿਮਰਨ ਜੀ ਦੀ ਵੀ ਗੱਡੀ ਹਲੇ ਸਾਈਡ 'ਤੇ ਨਹੀਂ ਲੱਗੀ ਹੈਗੀ, ਜਿਹੜਾ ਦੱਸਣ ਨਹੀਂ ਆਏ, ਉਹਨਾਂ ਦੀ ਤਕਪਲੀ ਗਈ ਹੋਈ ਆ ਕਹਿੰਦੇ ਸੀਗੇ।
0: ਕਹਿੰਦੇ ਜਿਸ ਪਿਆਰ ਦੇ ਵਿੱਚ ਕੋਈ ਖਤਰਾ ਨਹੀਂ ਹੁੰਦਾ ਉਹ ਵਿਆਹ ਹੁੰਦਾ।
1: ਅੱਛਾ,
0: ਜਿਸ ਪਿਆਰ 'ਚ ਕੋਈ
1: ਖਤਰਾ ਨਹੀਂ ਹੁੰਦਾ ਉਹ ਵਿਆਹ ਹੁੰਦਾ।
0: ਵਿਆਹ ਹੁੰਦਾ ਅਤੇ 6 ਨੰਬਰ ਕਿਹੜੀ ਆ? 3 ਅਤੇ 4 ਅਤੇ 5 ਅਤੇ 6 ਹੈਗੀ ਆ। ਵਾਲ ਰੰਗਣ ਵਾਲਿਆਂ ਨੂੰ ਅਕਲ ਨਾਲੋਂ ਉਮਰ ਦੀ ਵਧੇਰੇ ਚਿੰਤਾ ਹੁੰਦੀ ਹੈ।
1: ਬਾਲ ਰੰਗਣ ਵਾਲਿਆਂ ਨੂੰ ਉਮਰ ਨਾਲੋਂ ਅਕਲ ਦੀ ਵਧੇਰੇ ਚਿੰਤਾ ਹੁੰਦੀ ਹੈ। ਅਕਲ ਨਾਲੋਂ ਉਮਰ ਦੀ ਵਧੇਰੇ,
0: ਉਮਰ ਦੀ ਅਕਲ ਨਾਲੋਂ ਉਮਰ ਦੀ ਵਧੇਰੇ ਚਿੰਤਾ।
1: ਹਾਂ, ਇਹ ਗੱਲ ਸਹੀ ਗੱਲ ਹੈ।
0: ਹਾਂ, ਇਹ ਕਿਤੇ ਸਿਆਣੇ ਦੇਖ ਨਾ ਜਾਈਏ ਆਪਾਂ।
1: ਹਾਂ, ਸਹੀ ਗੱਲ ਹੈ।
0: ਜਦੋਂ ਬਹਿਸ ਆਰੰਭ ਹੋ ਜਾਵੇ ਤਾਂ ਸਾਰੇ ਸੋਚਣਾ ਬੰਦ ਕਰ ਦਿੰਦੇ ਹਨ। ਇਹ ਵੀ ਗੱਲ ਸਹੀ ਹੈ। ਥੈਂਕ ਯੂ।
1: ਇਹ ਤੀਜਾ ਅੱਖਰ ਦੱਸਿਆ ਨਹੀਂ ਸੀ ਉਹਨਾਂ ਨੇ, ਦੋ ਹੀ ਲਾਈਨਾਂ ਦੱਸੀਆਂ ਸੀ, ਤੁਸੀਂ ਤੀਜੀ ਆਪੇ ਪੜ੍ਹ ਲਈ।
0: ਹੈਂ, ਆਹਨੇ ਮੈਂ ਤਾਂ ਚੌਥੀ ਵੀ ਦੱਸੂ। ਕਹਿੰਦੇ ਹੱਸਣ ਮਗਰੋਂ ਚਿਹਰਾ ਪੂੰਝਣਾ ਨਹੀਂ ਪੈਂਦਾ, ਰੋਣ ਮਗਰੋਂ ਧੋਣਾ ਵੀ ਪੈਂਦਾ।
1: ਵਾਹ,
0: ਠੀਕ ਹੈ। ਸੋ ਇਹ ਸਿਆਣੀਆਂ ਗੱਲਾਂ,
1: ਸਿਆਣੀਆਂ ਗੱਲਾਂ ਕਰਦੇ ਆ।
0: ਥੈਂਕ ਯੂ। ਮੰਡ
1: ਸਾਹਿਬ ਸੀ?
0: ਹਾਂਜੀ,
1: ਮੰਡ ਸਾਹਿਬ ਸੀਗੇ।
0: ਕਿਵੇਂ?
1: ਮੰਡ ਸਾਹਿਬ ਸੀ ਇਹ?
0: ਹਾਂ, ਮੰਡ ਸਾਹਿਬ ਨੇ ਭੇਜਿਆ।
1: ਓਕੇ, ਰਿਚਰਡ ਜੀ ਲਈ ਸਪੈਸ਼ਲ ਹੈ ਨਾ ਰਿਚਰਡ ਜੀ, ਹੁਣ ਤੁਸੀਂ ਨੂੰ ਟ੍ਰਾਂਸਲੇਟ ਕਰ ਲਿਓ ChatGPT ਤੇ ਜਾ ਕੇ, ਇੰਨੀ ਡੂੰਘੀ ਪੰਜਾਬੀ ਮੈਨੂੰ ਨਹੀਂ ਲੱਗਦਾ ਤੁਹਾਨੂੰ ਪਤਾ ਲੱਗੇ।
0: ਉਹ ਸਾਰੇ ਟ੍ਰਾਂਸਲੇਟ ਉਹਨਾਂ ਨੇ ਕੀਤੇ ਆ। ਕਹਿੰਦੇ ਭਾਅ ਜੀ, ਇੱਕ ਐਪ ਹੈਗੀ ਆ ਪਾਰਟਨਰ ਦੀ, ਪਿਕਚਰ ਦੱਸ ਦਿੰਦੀ ਆ। ਅੱਛਾ, ਵੀ ਤੁਹਾਡਾ ਪਾਰਟਨਰ ਕਿੱਦਾਂ ਦਾ ਦੇਖੂਗਾ। ਓਕੇ, ਚਲੋ, ਥੈਂਕ ਯੂ।
1: ਇਹਨਾਂ ਨੇ ਐਪ 'ਤੇ ਬੈਠੇ ਰਹਿਣਾ, ਨਾ ਦੱਸ ਦਿਓ ਕਿਤੇ ਇਹਨਾਂ ਨੂੰ।
0: ਨਹੀਂ, ਜਦੋਂ ਮਤਲਬ ਸਾਡੇ ਕੋਲ ਪਿਕਚਰਾਂ ਤੇ ਆਪਣੇ ਕੋਲ ਬਥੇਰੀਆਂ ਹੋਣ, ਉਦਾਂ ਹੀ ਨਾ
1: ਚੂਜ਼ ਕਰਨੀ
0: ਹੋਈ, ਇਹ ਤਾਂ ਮਸਲਾ ਹੀ ਹੋ ਰਿਹਾ ਨਾ।
1: ਮੈਂ ਨਾ ਰਿਚਰਡ ਜੀ ਨੂੰ ਇੱਕ ਸਲਾਹ ਦਿੰਦੀ ਹਾਂ ਅਤੇ ਫਿਰ ਆਪਾਂ ਅਗਲੇ ਕਾਲਰ ਨਾਲ ਗੱਲ ਕਰਦੇ ਹਾਂ। ਰਿਚਰਡ ਜੀ, ਤੁਸੀਂ ਇੱਕ ਦਿਨ ਸਾਰੀਆਂ ਆਪਣੀਆਂ ਜਿਹੜੀਆਂ ਡੇਟਾਂ ਹੈ ਉਹਨਾਂ ਨੂੰ ਬਿਠਾ ਲਓ ਅਤੇ ਫਿਰ ਉਹ ਤੋਂ ਪਹਿਲਾਂ ਪਰ ਸਾਡੇ ਤੋਂ ਅੱਕੜ ਬੱਕੜ ਬੰਬੇ ਬੋ ਕਰਨਾ ਸਿੱਖ ਲਿਓ ਅਤੇ ਜਿੱਥੇ ਆਇਆ ਅਤੇ ਉੱਥੇ ਆਰਾਮ ਨਾਲ ਲੈ ਕੇ ਤੁਰ ਜਿਓ, ਬਾਕੀਆਂ ਨੂੰ ਓਕੇ ਬਾਏ ਟਾਟਾ ਕਰ ਦਿਓ।
0: ਡੇਟਾ ਮਤਲਬ ਖਜੂਰਾਂ?
1: ਤੁਸੀਂ ਤਾਂ ਬਹੁਤ ਕਿਤੇ ਰੋਟੀ ਨੂੰ ਚੋਚੀ, ਤੁਸੀਂ ਤਾਂ ਬੇਬੀ ਹੈ, ਤੁਹਾਨੂੰ ਤਾਂ ਕੱਲ੍ਹ ਪਤਾ।
0: ਚਲੋ
1: ਮੁੜਿਆ ਬੱਚਾ,
0: ਕੀ ਕਹਿ ਸਕਦੇ ਹੁਣ ਆਪਾਂ? ਵੇਖੋ, ਜਦੋਂ ਨਾ ਉਸ ਪਾਸੇ ਜਾਣਾ ਹੋਵੇ
1: ਫਿਰ
0: ਡੇਟ ਨੂੰ ਖਜੂਰ ਕਹਿਣਾ ਚੰਗਾ ਹੁੰਦਾ। ਹਾਂ, ਵੇਖੋ ਤੁਸੀਂ, ਇਹ ਉਹ ਸਮੇਂ ਨਹੀਂ ਗਏ ਹੁਣ, ਹੁਣ ਤਾਂ ਖਜੂਰਾਂ ਚੋਂ ਗਿਟਕਾਂ ਵੀ ਗਾਇਬ ਹੋ ਗਈਆਂ, ਹੁਣ ਪਿੱਟੀਡ ਖਜੂਰਾਂ ਮਿਲਦੀਆਂ ਨੇ। ਥੈਂਕ ਯੂ ਜੀ। ਅਤੇ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਆਉਂਦੇ ਰਹੋ।
2: ਸਮਝਦਾਰ
1: ਕੋ ਇਸ਼ਾਰਾ ਕਾਫੀ ਹੈ।
0: ਗੱਜ ਵਿੰਗਾ ਹੋ ਗਿਆ ਹੋਣਾ ਭੈਣ ਜੀ।
1: ਪਰ ਮੈਨੂੰ ਸਭ ਤੋਂ ਵੱਡੀ ਰਾਣੀ, ਮੈਂ ਨੀਤੂ ਜੀ ਵੀ ਨੀ ਆਏ, ਨੀਤੂ ਜੀ ਕੱਲੇ ਗਾਇਬ ਆ।
2: ਨਹੀਂ, ਕੱਲ ਨੀਤੂ ਜੀ ਕੰਮ ਦੱਸ ਗਏ, ਅਸੀਂ ਇਹ ਕੰਮ ਰਹਿ ਗਏ ਨੇ ਕਰਨੇ, ਅੱਜ ਲੱਗਦਾ ਸਾਰਾ ਰਾਜ ਨੂੰ ਲਾਇਆ ਹੋਇਆ ਕੰਮ ਨੇ।
0: ਕਿਸੇ ਦਿਨ ਬੰਦਾ ਸਫਾਈਆਂ ਸਫੂਈਆਂ ਕਰ ਲੈ ਬਿਮਾਰ ਵੀ ਹੋ ਜਾਂਦਾ
2: ਸੋਚ
0: ਰਿਹਾ ਮੈਂ ਵੀ ਕਰੀ ਨਾ ਵਿਖਾ ਹੀ ਲਵਾਂ ਕੀ ਹੁੰਦੇ ਨੇ ਉਹ ਕੰਨਾਂ ਵਾਲੇ
2: ਡਾਕਟਰ ਕਾਲ ਕਰਕੇ ਬੋਲਣ ਫਿਰ ਜੇ ਤੁਹਾਨੂੰ ਕਲੀਅਰ ਹੋਇਆ ਫਿਰ ਕੋਈ ਟੈਸਟ ਲੋੜ ਨੀ ਹੈਗੀ
0: ਅੱਜ ਨੀ ਬੋਲਣਾ
1: ਅੱਜ ਉਹ ਗਾਇਬ
0: ਅੱਜ ਨੀ ਅੱਜ ਉਹ ਮਤਲਬ
1: ਪੱਕੇ ਭਾਂਡੇ ਪਏ
0: ਹਾਂ ਅੱਜ ਨੀ ਬੋਲ ਸਕਦੇ ਹੈ ਕੋਈ ਗੱਲ ਹੈਗੀ
2: ਦੇਖੋ
1: ਇਹਨੂੰ ਕਹਿੰਦੇ ਕਰਿਓਸਟੀ
2: ਜੇ ਤੁਸੀਂ ਕਹੋਗੇ ਤਾਂ ਫਿਰ ਕਰਿਓਸਟੀ ਵੱਧੀ ਹੋ ਮੈਂ ਹਲੇ ਇੱਧਰ ਕਰਦੀ ਪਈ ਕਿਵੇਂ ਤਾਂ ਨਾਰਾਇਣ ਨਾਲ ਲਾ ਵੀ ਲਿਆ ਉੱਧਰ
0: ਨਰਾਇਣ ਆਵੇ ਲੋ ਅਸੀਂ ਥੋੜੀ ਕਹਿੰਦੇ ਹਾਂ ਅਸੀਂ ਥੋੜੀ ਕਹਿੰਦੇ ਹਾਂ ਵੇਖੋ ਫਿਰ ਸਾਡੇ ਤੇ ਦੋਸ਼ ਹੀ ਲਾਉਂਦੇ ਆ ਇਹ ਕਹਿੰਦੇ ਆ
1: ਕਰਨ ਜੋਰ ਨਾਨਕਾ ਮਿਲਦੇ ਕਰਨ ਜੋਰ
2: ਮੈਂ ਪਹਿਲਾਂ ਅੱਖਰ ਦੱਸਦੀ ਆ ਇੱਕ ਪਹਿਲਾਂ ਹੈਗਾ ਲਵੇਰੀ
1: ਜੀ
2: ਦੁੱਧ ਦੇਣ ਵਾਲਾ ਪਸ਼ੂ
0: ਜੀ
2: ਤੇ ਦੂਜਾ ਹੈ ਲਾਤ ਹੁੰਦੀ ਤੱਖੜੀ ਜਾਂ ਜਿਹੜੀ ਰੱਸੀ ਹੁੰਦੀ ਹੈ ਨਾ
1: ਜੀ
2: ਉਹਨੂੰ ਕਹਿ ਦਿੰਦੇ ਆ ਜਿਹੜੀ ਆ ਪੀਂਘ ਤੇ ਰੱਸੀ ਆਪਾਂ ਰੱਸੀ ਯੂਜ਼ ਕਰਦੇ ਸੀ ਉਹਨੂੰ
0: ਕੀ
2: ਲਾ ਜਿਹੜੀ ਰੱਸੀ ਜੀ ਨਹੀਂ ਹੁੰਦੀ ਵੀ ਜੀ ਆਪਣੀ ਤੱਖੜੀ ਚ ਯੂਜ਼ ਹੁੰਦੀ ਜਿਹੜੀ
0: ਜੀ
2: ਉਹਨੂੰ ਕਹਿ ਦਿੰਦੇ ਲਾ
0: ਲਾ
2: ਹਾਂਜੀ ਲਾ ਲਾ
0: ਜੀ
2: ਤੇ ਲਾਸ ਹੁੰਦੀ ਹੈ ਜਿਦਾਂ ਮੋਟੀ ਰੱਸੀ ਹੋ ਗਈ ਜਾਂ ਫਿਰ ਜਿਦਾਂ ਨੀਲ ਪੈ ਜਾਣਾ ਉਹਨੂੰ ਵੀ ਕਹਿ ਦਿੰਦੇ ਲਾਸ ਪੈਣੇ
0: ਜੀ
2: ਆਪਾਂ ਕਹਿ ਦਿੰਦੇ ਹਨਾ ਲਗਾਮ ਹੁੰਦਾ ਜਿਹੜੀ ਘੋੜੇ ਦੇ ਉੱਪਰ ਆਪਾਂ ਉਹ ਪਾਉਂਦੇ ਕਿ ਰੱਸੀ ਉਹਨੂੰ ਮਤਲਬ ਕੰਟਰੋਲ ਕਰਨ ਵਾਸਤੇ ਲਗਾਮ ਪਾਣੀ
0: ਹੈਨਾ ਰਿਚਰਡ ਜੀ ਪਾਉਣ ਨੂੰ ਫਿਰਦੇ
2: ਲੱਤ ਹੁੰਦੀ ਕਿਸ ਚੀਜ਼ ਦੀ ਮਤਲਬ ਆਦਤ ਪੈ ਜਾਣੀ ਤੇ ਲੀੜੇ ਹੁੰਦੇ ਕੱਪੜੇ ਲਈ ਜਿਹਦੇ ਜਿੱਦਾਂ ਟੋਟੇ ਜੇ ਕਹਿ ਦਿੰਦੇ ਕੱਪੜਿਆਂ ਦੇ ਕੱਪੜੇ ਲੀੜੇ ਕਹਿ ਦਿੰਦੇ ਨਾ ਆਪਾਂ ਉਹਨੂੰ ਕਹਿਤਾ ਤੇ ਲੰਡਾ ਹੁੰਦਾ ਜਿਦਾਂ ਜਿਦਾਂ ਕੁੱਤੇ ਦੀ ਪੂੰਛ ਵਗੈਰਾ ਬੜੀ ਹੁੰਦੀ ਉਹਨੂੰ ਕਹਿ ਦਿੰਦੇ ਲੰਡਾ
0: ਹਾਂ ਨਿਕਲੇ ਤਾਂ ਹੀ ਕੁੱਤੇ ਦੀ ਕੋਈ ਐਗਜ਼ਾਮਪਲ ਦੇ ਰਹੀ
1: ਹੁੰਦੀ ਗੰਦੀ ਸਾਰੇ ਜਾਨਵਰਾਂ ਦੀ ਹੁੰਦੀ ਹੈ
0: ਕੁਝ ਵੀ ਲੰਡਾ ਹੋ ਸਕਦਾ
1: ਹਾਂ
2: ਮੈਂ ਮਾਸੀ ਤਾਂ ਕੁੱਤਾ ਹੀ ਦੇਖਿਆ ਮੈਂ
1: ਸਾਡੇ
0: ਸਾਡੇ ਨਹੀਂ ਲੰਡੇ ਵੇਖੇ ਤੁਸੀਂ ਕਦੀ
1: ਸਾਡੇ ਪਿੰਡ ਉਦਾਰਨ ਜੋ ਜੀ ਇੱਕ ਟੱਬਰ ਉਹਨੂੰ ਜਿੱਦਾਂ ਅੱਲ ਨਹੀਂ ਪਈ ਹੁੰਦੀ ਉਹਨਾਂ ਦਾ ਉਹਨਾਂ ਦੀ ਆਲੇ ਲੰਡੇ
2: ਹਰੀ ਮਿਰਚਾਂ ਨਾ ਚਲੋ ਠੀਕ ਹੈ ਹਰੀ ਮਿਰਚਾਂ ਖਾਂਦੇ ਠੀਕ ਹੈ ਜਦ ਮਿਰਚਾਂ ਖਾਣੀ ਨੱਕ ਚੋਂ ਪਾਣੀ ਚੱਲਣਾ ਨਾ
0: ਜੀ ਨੱਕ ਦੇ ਉੱਤੇ ਉੱਤੇ ਆਉਂਦਾ ਸੀ ਕਿ ਅੰਦਰੋਂ ਵਗਦਾ ਸੀ ਇਹ ਨੱਕ ਦੇ ਉੱਤੇ
2: ਅੰਦਰੋਂ ਅੰਦਰੋਂ ਵਗਣਾ ਟਿਸ਼ੂ ਲੈ ਕੇ ਨੱਕ ਸਾਫ਼ ਕਰੀ ਜਾਣਾ ਪਰ ਮਿਰਚਾਂ ਖਾਣ ਤੋਂ ਨੀ ਹਟਣਾ ਮੈਂ ਹਰ ਵਾਰ ਲੁਕੋ ਵੀ ਦੇਣਾ ਕਿਤੇ ਨਾ ਕਿਤੇ ਲੱਭ ਕੇ ਜੇਬ ਚ ਪਾ ਕੇ ਰੱਖਦੇ ਸੀ ਕਿਤੇ ਨਾ ਕਿਤੇ
0: ਹਾਂ ਨਹੀਂ ਵੀ ਮਿਰਚਾਂ ਖਾਣਾ ਮੈਂ ਨੱਕ ਦੇ ਉੱਤੇ ਤੇ ਪਸੀਨਾ ਆਉਂਦਾ
1: ਪਸੀਨਾ ਆਉਂਦਾ ਹਾਂ ਜਿਨ੍ਹਾਂ ਨੂੰ ਮਿਰਚਾਂ ਖਾਣ ਦੀ ਆਦਤ ਹੋਵੇ ਉਹ ਬਿਨਾਂ ਰੋਟੀ ਉਹਦੇ ਮਿਰਚਾਂ ਦੇ ਨਹੀਂ ਖਾ ਸਕਦੇ ਇਹ ਤਾਂ ਪੱਕੀ ਗੱਲ ਆ
2: ਹਾਂਜੀ ਉਹ ਇਹ ਬਸਾਂ ਜੀ ਵੀ ਦੱਸ ਸਕਦੇ ਛੋਟੇ ਨੂੰ ਵੀ ਆਦਤ ਹੈ ਹੁਣ ਛੋਟੇ ਬੇਟੇ ਨੂੰ ਵੀ ਉਹੀ ਆਦਤ ਹੈ ਨਾ ਵੱਡੇ ਨੂੰ ਸਾਰੀ ਉਹ ਵੀ ਮਿਰਚਾਂ ਖਾਂਦਾ ਪਰ ਉਹਨੂੰ ਇਹ ਇੰਨੀ ਨੀ ਕਰੇਜ਼ੀ ਮਤਲਬ ਇੰਨਾ ਕਰੇਜ਼ ਨਹੀਂ ਹੁੰਦਾ ਕਿ ਹਾਂ ਵੀ ਚਾਹੀਦੀਆਂ ਚਾਹੀਦੀਆਂ ਜੇ ਘਰੇ ਹੈਗੀਆਂ ਤਾਂ ਖਾਂਦਾ ਪੱਕਾ ਨਹੀਂ ਤੇ ਹਸਬੈਂਡ ਨੂੰ ਤੇ ਅਸੀਂ ਮੰਡੀ ਚ ਸਪੈਸ਼ਲ ਚਾਹੇ ਜਿੰਨੀ ਮਰਜ਼ੀ ਮਹਿੰਗੀ ਹੋਣ ਜੇਬ ਚ ਪਾ ਕੇ ਲਿਆਣੀ ਆਪਣੀ ਥੋੜੀ ਜਿਹੀ ਜਿਹੜੀਆਂ ਮਤਲਬ ਪੈਸੇ ਲੈ ਦੇਣਗੇ
0: ਉਹ ਜਿਹੜੀਆਂ ਜੇਬ ਚ ਪਾ ਕੇ ਆਉਂਦੀਆਂ ਉਹ ਮਹਿੰਗੀਆਂ ਇਹਨਾਂ ਨੂੰ ਕੋਈ ਫਰਕ ਪੈ
2: ਨਹੀਂ ਮੁੱਲ ਦੇ ਕੇ ਹੀ ਲਿਆਂਦੇ ਸੀ ਵੀਰ ਜੀ
1: ਉਹ ਮਹਿੰਗੀ ਸਸਤੀ ਕੁਛ ਨੀ ਕਿਉਂ ਮਤਲਬ ਮੇਰਾ ਖਿਆਲ ਨਾ
2: ਖਰੀਦ ਕੇ ਲਿਆਂਦਾ ਸੀ ਉਹਦੀ ਜਗ੍ਹਾ ਜੇਬ ਚ ਪਾ ਲੈਣੀ ਆ ਕਿ ਮੈਨੂੰ ਪਤਾ ਕਿ ਮੈਂ ਇੱਧਰ ਉੱਧਰ ਖਿਸਕਾ ਦੇਣੀ ਹੈ ਨਹੀਂ ਸਬਜ਼ੀ ਚ ਪਾ ਦੇਣੀ ਹੈ ਤਾਂ ਇਹਨਾਂ ਨੂੰ ਇੱਧਰ ਉੱਧਰ ਲੁਕਾ ਦੇਣੀ ਆ ਆਪਣੀ ਨਾ ਜੀ ਤੇ ਇਹ ਆਦਤ ਨਾ ਹੀ ਬਹੁਤ ਸੀ ਉਹਨੂੰ ਨਾਲ ਗੁੱਸਾ ਆਉਂਦਾ ਸੀ ਮੈਨੂੰ
0: ਥੈਂਕ ਯੂ ਭੈਣ ਜੀ
2: ਓਕੇ ਥੈਂਕ ਯੂ ਵੀਰ ਜੀ ਥੈਂਕ ਯੂ ਸੁੱਖ ਜੀ
1: ਥੈਂਕ ਯੂ ਜੀ ਥੈਂਕ ਯੂ ਭੈਣ ਜੀ
0: ਕੁਛ ਇੱਕ ਨਾ ਕਾਮਨ ਹੁੰਦੀਆਂ ਜਿੱਦਾਂ ਪ੍ਰੋਬਲਮ ਜਿਹੜੀਆਂ ਇੱਕ ਦੂਸਰੇ ਤੋਂ ਇਰੀਟੇਟ ਕਰਦੀਆਂ ਵਾ ਕਿ ਤੁਸੀਂ ਕਿਤੇ ਜਾਣਾ ਵਾ ਤੇ ਲੇਟ ਕਰਵਾ ਦੇਣਾ
1: ਜੀ,
0: ਉਹ ਹੁਣ ਦੋਵੇਂ ਕਰਵਾ ਦਿੰਦੇ, ਡਿਪੈਂਡ ਕਰਦਾ ਵਾ ਵੀ ਕੀ ਕਿੱਦਾਂ ਦੇ ਸਰਕਮਸਟਾਂਸਿਸ ਜਾਂ ਕਿੱਦਾਂ ਦਾ ਸੁਭਾਅ ਆ। ਕਈ ਵਾਰੀ ਵੋਟੀ ਦਾ ਉਦਾਂ ਦਾ ਸੁਭਾਅ ਹੁੰਦਾ, ਕਈਆਂ ਘਰ ਵਾਲਿਆਂ ਦਾ ਇਦਾਂ ਦਾ ਸੁਭਾਅ ਹੁੰਦਾ।
1: ਮਲਾਦਰਨ ਜੋ ਜੀ ਸਰਕਮਸਟਾਂਸਿਸ ਨਹੀਂ, ਸੌਰੀ ਇਹ ਡਿਪੈਂਡ ਕਰਦਾ,
0: ਹਾਂ ਜੀ ਸਰਕਮਸਟਾਂਸਿਸ ਵੀ ਅਜੇ ਮੰਨ ਲਓ ਤੁਸੀਂ ਉਹਦੇ ਵੱਲ ਨੂੰ ਜਾਣਾ ਵਾ।
1: ਐਗਜ਼ੈਕਟ, ਆਜੋ ਇੱਥੇ ਹੋਣ ਲੱਗੀ ਸੀ
0: ਜੇ ਮੰਨ ਲਓ ਵੋਟੀ ਜੇ ਉਹਨੇ ਪੇਕਿਆਂ ਵੱਲ ਨੂੰ ਜਾਣਾ ਕਿਤੇ ਤੇ ਫਿਰ ਘਰ ਵਾਲਾ ਲੇਟ
1: ਜਾਂ ਲੇਟ ਹੋ ਕੇ ਦਿਖਾ ਲਿਓ,
0: ਜੇ ਘਰ ਵਾਲੇ ਨੂੰ ਕਿਤੇ ਜਾਣਾ ਵਾ ਫਿਰ ਉਹਨੇ ਲੇਟ ਹੋਣਾ ਹੈ ਨਾ। ਫਿਰ ਅੱਜ ਕੱਲ੍ਹ ਜਿਹੜੀ ਸਭ ਤੋਂ ਵੱਡੀ ਇਰੀਟੇਟਿੰਗ ਮੈਨੂੰ ਲੱਗਦਾ ਇੱਕ ਕੋਮਨ ਇਰੀਟੇਟਿੰਗ ਪੁਆਇੰਟ ਹੈ ਜਿਹਦਾ ਕਿ ਸਿਰਫ ਪਤਾ ਉਦੋਂ ਹੀ ਲੱਗਦਾ ਜਦੋਂ ਕਿਸੇ ਦੇ ਪਾਲੇ 'ਚ ਹੋਵੇ ਬੋਲ, ਉਹ ਹੁੰਦਾ ਫੋਨ 'ਤੇ ਲੱਗੇ ਹੋਣਾ ਰੀਲਾਂ ਵੇਖਣਾ, ਵੀ ਜੇ ਤਾਂ ਕੋਈ ਵੇਖ ਰਿਹਾ ਵਾ ਦੋਵਾਂ 'ਚੋਂ ਕੋਈ ਵੀ ਹੋ ਸਕਦਾ, ਜੇ ਕੋਈ ਵੇਖ ਰਿਹਾ ਵਾ ਤੇ ਤੁਸੀਂ ਇਰੀਟੇਟ ਹੁੰਦੇ ਹੋ, ਤੁਹਾਨੂੰ ਲੱਗਦਾ ਵੀ ਇਹ ਕੀ ਮਤਲਬ
1: ਫੋਨ ਤੇ ਵੜੇ
0: ਰਹਿੰਦੇ ਤੇ ਪੈਰ, ਕਿਉਂਕਿ ਉਹਨੂੰ ਅਹਿਸਾਸ ਹੀ ਨਹੀਂ ਉਹਨੇ ਕਿੰਨਾ ਕੁ ਟਾਈਮ ਲਾਤਾ
1: ਜੀ।
0: ਤੇ ਉਹ ਹੀ ਭਾਵੇਂ ਮਤਲਬ ਅਗਲੇ ਹੀ ਪਲ ਉਹਨੂੰ ਤੁਸੀਂ ਠਾ ਲਿਆ ਵਾ ਤੇ ਫਿਰ ਤੁਸੀਂ ਆਪਾਂ ਵੀ ਆਪ ਪੈ ਗਏ, ਫਿਰ ਉਹਨੇ ਇਰੀਟੇਟ
1: ਜੀ ਜੀ।
0: ਸੋ ਇਹ ਫੋਨ ਵੀ ਅੱਜ ਕੱਲ ਇਰੀਟੇਸ਼ਨ ਦਾ ਇੱਕ
1: ਬਿਲਕੁਲ
0: ਵੱਡਾ ਸਬੱਬ ਆ, ਤੇ ਉੱਤੇ ਡਿਪੈਂਡ ਕਰਦਾ ਵਾ ਉੱਤੇ ਤੁਸੀਂ ਕੀ ਵੇਖਿਆ ਸਾਰਾ ਕੁਛ ਬਣਾਇਆ ਵਾ ਵੋਟੀ ਨੇ ਜ਼ੋਰ ਜ਼ਾਰ ਲਾਇਆ ਵੀ ਚਲੋ ਠੀਕ ਆ ਜੋ ਹੋ ਗਿਆ ਸੈੱਟ, ਤੇ ਉਹ ਕਵੇ ਵੀ ਮੈਂ ਆਹ ਤੇ ਨਹੀਂ ਖਾਣਾ। ਮਤਲਬ ਸਭ ਤੋਂ ਜਨਾਨੀ ਦੇ ਲਈ ਤਾਂ ਸਭ ਤੋਂ ਵੱਧ ਇਰੀਟੇਟਿੰਗ ਇਹ ਹੋਈ ਆ।
1: ਤੇ ਜਾਂ ਨਾ ਤੁਸੀਂ ਬਹੁਤ ਕਿਤੇ ਪਿਆਰ ਨਾਲ ਕੁਛ ਰੰਜੋਜੀ ਬਣਾਇਆ ਹੋਵੇ, ਮੰਨ ਲਓ ਤੁਸੀਂ ਨਾ ਬਹੁਤ ਐਫਰਟ ਕੀਤੀ ਆ, ਤੁਸੀਂ ਟਾਈਮ ਕੱਢਿਆ ਬਣਾਉਣ ਲਈ ਤੇ ਤੁਸੀਂ ਬਣਾ ਕੇ ਹਜੇ ਹਟੇ ਹੀ ਆ, ਤੇ ਦੂਜੇ ਪਾਸੇ ਤੁਹਾਡੇ ਹਸਬੈਂਡ ਕੋਈ ਹੋਰ ਚੀਜ਼ ਬਣਾਉਣ ਦੀ ਤਿਆਰੀ ਕਰਦੇ ਹੋਣ,
0: ਜਾਂ ਪੀਜ਼ਾ ਫੜ ਲਿਆਇਓ,
1: ਹਾਂ ਤੇ ਉਹਨਾਂ ਨੂੰ ਇਹ ਹੋਵੇ ਕਿ ਅੱਜ ਤਾਂ ਮੇਰਾ ਆਹ ਖਾਣ ਨੂੰ ਦਿਲ ਕਰਦਾ ਸੀ, ਮੈਂ ਕਹਿੰਦੀ ਉਹ ਜਿਹੜਾ ਅੱਗ ਲੱਗਦੀ ਨਾ ਤੁਹਾਨੂੰ ਵੀ ਮੈਂ ਮਾਰਨ ਲੱਗੀ ਹਾਂ, ਮੈਂ ਕੰਮ ਕਰਕੇ ਵੀ ਫਿਰ ਵੀ ਟਾਈਮ ਕੱਢਿਆ ਤੇ ਤੁਸੀਂ ਮਤਲਬ ਹੁਣ ਆਹ ਆਪਣਾ ਫਿਰ ਹੁੰਦਾ। ਸਭ ਤੋਂ ਜ਼ਿਆਦਾ ਉਹਨੂੰ ਇਹ ਨਹੀਂ ਫਿਕਰ ਹੁੰਦੀ ਕਿ ਇਹਨੇ ਬਣਾ ਲੈਣਾ, ਉਹਨੂੰ ਇਹ ਫਿਕਰ ਹੁੰਦੀ ਇਹਦਾ ਨਿਆਣਿਆਂ ਨੇ ਵੀ ਖਾ ਲੈਣਾ ਤੇਰਾ ਕਿਸੇ ਨੇ।
0: ਤੇ ਵੱਟ ਬਾਊਟ ਜਦੋਂ ਬਣਾਉਣ ਤੋਂ ਬਾਅਦ ਫਿਰ ਉਹਨੇ ਚੁੱਲ੍ਹਾ ਉਦਾਂ ਛੱਡ ਕੇ ਜਾਣਾ,
1: ਉਹ ਤਾਂ ਚੁੱਲ੍ਹਾ ਨਹੀਂ ਇਕੱਲਾ ਸਾਰੀ ਰਸੋਈ,
0: ਰਸੋਈ ਇੱਥੇ ਕਿਹੜੀ, ਇੱਥੇ ਕਿਹੜੀ ਇੰਡੀਆ ਵਰਗੀ ਮਤਲਬ ਬੰਦ ਰਸੋਈ, ਇੱਥੇ ਤਾਂ ਖੁੱਲ੍ਹਾ ਹੀ ਆ।
1: ਉਹੀ ਤਾਂ ਗੱਲ ਹੈ ਰੰਜੋ ਚ, ਬੰਦ ਹੋਵੇ ਤਾਂ ਬੰਦਾ ਕਿਸੇ ਐਂ ਬੂਹਾ ਭੇਟ ਦੇਵੇ ਨਾ, ਇੱਦਾਂ ਥੋੜ੍ਹੀ ਹੁੰਦਾ। ਰਸੋਈ ਇੱਦਾਂ ਹੁੰਦੀ ਆ ਵੀ ਲਾਈਕ ਜਿੱਦਾਂ ਹੁਣ ਮੈਂ ਆਪਣੀ ਐਗਜ਼ਾਮਪਲ ਦੇਵਾਂ, ਸਾਡੇ ਬਾਹਰ ਆ ਰਸੋਈ ਹੈ ਨਾ, ਉੱਥੇ ਤਾਂ ਖਲਾਰਾ ਹੋਣਾ ਹੀ ਹੋਣਾ, ਪਰ ਜਿੱਦਾਂ ਜਿਹੜੀਆਂ ਸਬਜ਼ੀਆਂ ਜਿੱਦਾਂ ਚਾਰ ਪਾਰਟ ਮੈਂ ਕਰਦੀ ਰਸੋਈ ਦੇ ਨਾ, ਗੈਸ ਵਾਲਾ ਜਿੱਧਰ ਗੈਸ ਤੁਹਾਡਾ ਚੁੱਲ੍ਹਾ ਹੁੰਦਾ, ਦੋ ਪਾਰਟ ਉੱਧਰ ਸ਼ੈਲਫਸ ਹੁੰਦੀਆਂ ਹੈ ਨਾ, ਹਾਂ ਇੱਕ ਭਾਂਡੇ ਵਾਲਾ। ਹੁਣ ਤਾਂ ਚਲੋ ਜਿਹੜੇ ਨਵੇਂ ਘਰ ਆ ਉਹਨਾਂ ਨੂੰ ਸ਼ੁਕਰ ਮੈਂ ਕੀਤਾ ਵੀ ਉਹਨਾਂ 'ਚ ਸਿੰਕ ਹੈ ਨਹੀਂ ਬਾਹਰ, ਸਿੰਕ ਅੰਦਰ ਲਾਇਓ ਭਾਂਡੇ
0: ਵਾਲੇ,
1: ਹਾਂ ਉਹ ਪੈਨੇਟਰੀ 'ਚ ਚਲੇ ਗਏ, ਉੱਥੇ ਸਿੰਕ ਲਾਇਓ ਹੈ ਨਾ, ਉਹ ਬੜੀ ਵਧੀਆ ਸ਼ੈਲਫ ਆ, ਅਤੇ ਉਹਦੇ ਦੋ ਪਾਰਟ ਉਹਦੇ ਚਾਰੋਂ ਪਾਰਟ ਇੱਕ ਪਾਰਟ ਦੇ ਉੱਤੇ ਤੁਸੀਂ ਹੈ ਨਾ ਪਿਆਜ਼ ਕੱਟਿਆ, ਦੂਜੇ ਪਾਰਟ ਦੇ ਉੱਤੇ ਤੁਸੀਂ ਲਸਣ ਕੱਟਿਆ, ਤੀਜੇ ਪਾਰਟ ਦੇ ਤੀਜੇ ਚੋਪਿੰਗ ਬੋਰਡ 'ਤੇ ਤੁਸੀਂ ਕੁਛ ਕੱਟ ਕੇ ਰੱਖ ਦਿੱਤਾ, ਚੋ ਪੰਜਵੇਂ ਛੇਵੇਂ 'ਤੇ ਜਾ ਕੇ ਤੁਸੀਂ ਛਿਲਕੇ ਰੱਖ ਦਿੱਤੇ।
0: ਇਹ ਕਿਹੜੇ ਆੜਤੀਏ ਟਾਈਪ ਕਰ,
1: ਇਹ ਆੜਤੀਏ ਨੇ
0: ਢੇਰੀਆਂ ਲਵਾਈ ਜਾਂਦੇ ਥਾਂ
1: ਤੇ। ਸ਼ੈਫ ਦਾ ਕੰਮ ਆ ਕੁੱਕ ਕਰਨਾ, ਕਿਚਨ ਹੈਂਡ ਦਾ ਕੰਮ ਆ ਕਿਚਨ ਨੂੰ ਕਲੀਨ ਕਰਨਾ। ਮੈਂ ਸ਼ੈਫ ਨੇ ਆਪਣਾ ਕੰਮ ਕਰ ਲਿਆ, ਹੁਣ ਕਿਚਨ ਹੈਂਡ ਕਰੇ ਆਪਣਾ ਕੰਮ,
0: ਤੇ ਕਿਚਨ ਹੈਂਡ
1: ਹਾਂ, ਤੇ ਕਿਚਨ ਹੈਂਡ ਦਾ ਦਿਲ ਕਰਦਾ ਵੀ ਉਹ ਹੁਣ ਕੋਈ ਮਾਰ ਚੀਜ਼ਾਂ, ਉਹ ਤਾਂ ਇੰਨਾ ਸ਼ੁਕਰ ਕਰੋ ਹਲੇ ਤੱਕ ਚੰਗੀ ਤਰ੍ਹਾਂ ਮੈਨੂੰ ਸਮਝ ਨਹੀਂ ਲੱਗਾ ਕਿਚਨ ਹੈਂਡ ਹੁੰਦਾ ਕੀ ਆ,
0: ਕੋਈ ਕੰਮ ਕਰਵਾਉਣ ਤੋਂ ਨਹੀਂ ਪਤਾ ਲੱਗਦਾ ਵੀ ਉਹਨੇ ਕੰਮ ਕੀ ਕਰਵਾਇਆ। ਗੁਰ ਇਹਨੇ ਨਾਮ ਬੜੇ ਖੂਬਸੂਰਤ ਰੱਖਿਆ ਨਾ, ਮਤਲਬ ਅੰਗਰੇਜ਼ੀ ਚ ਕਹਿ ਦੋ
1: ਰਸੋਈਆ ਦਾ,
0: ਅੰਗਰੇਜ਼ੀ ਚ ਕਹਿ ਕੇ ਤੇ ਸਾਰਾ ਕੁਛ ਵਿੱਚੇ ਕਵਰ ਹੋ
1: ਜਾਂਦਾ,
0: ਕੋਈ ਕੁਛ ਨੀ, ਕੋਈ ਨੀ ਦੁੱਖਦਾ ਬੰਦੇ ਨੂੰ। ਅੱਛਾ, ਇਸ ਤੋਂ ਇਲਾਵਾ ਇੱਕ ਹੋਰ ਖਿੱਚ ਖਿਚਾਈਏ ਦਾ ਵੱਡਾ ਕਾਰਨ ਹੁੰਦਾ ਵੀ ਤੁਸੀਂ ਵੱਧ ਚੀਜ਼ਾਂ ਲੈ ਆਓ, ਜਾਂ ਤੁਸੀਂ ਜਿਹੜੀਆਂ ਤੁਸੀਂ ਮੰਗਾਈਆਂ ਵਾ ਉਹਦੇ ਨਾਲ ਤੁਸੀਂ ਬਦਲਵਾਂ ਬ੍ਰਾਂਡ ਲੈ ਆਓ। ਮੰਨ ਲਓ ਬੰਦਿਆਂ ਦਾ ਇਹ ਹੁੰਦਾ ਵੀ ਚੱਲ ਆਹ ਸਪੈਸ਼ਲ 'ਤੇ ਲੱਗੀ ਆਹ ਲੈ ਜਾਂਦਾ, ਅਤੇ ਲੇਡੀਜ਼ ਨੂੰ ਇਹ ਹੁੰਦਾ ਵਾ ਵੀ ਪਤਾ ਨਹੀਂ ਉਹਨਾਂ ਨੂੰ ਕੀ ਹੁੰਦਾ ਵਾ ਵੀ ਮਤਲਬ ਇਹ ਤੋਂ ਲੈਦਾ ਜੇ ਕੋਈ ਚੀਜ਼ ਆ ਗਈ ਤਾਂ ਪਤਾ ਨਹੀਂ ਇਹਦੇ ਨਾਲ ਕੀ ਹੋ ਜਾਣਾ, ਮਤਲਬ ਇਹ ਸ਼ਾਇਦ ਮਤਲਬ ਐਵੇਂ ਹੀ ਆ, ਮਤਲਬ ਨਜਾਇਜ਼ ਹੀ ਆ ਵੀ ਸਾਰੇ ਤੱਤ ਤੁਸੀਂ ਕੱਢੇ ਆ ਜਿੱਦਾਂ।
1: खतरनाक भी है चीज लेडीज नु नहीं करनी चाहिदी थोड़ी जी जो आप इदा करते हैं ना चीज
0: ऐसा
1: बहुत नुकसान है मैं पहला भी तुम दसिया भी जो ती कोई समान लिखते हैं ना जा तो उन्होंने स्पैशली दसो भी आही ब्रांड लैना जो फोटो भेजो जहाँ हसबैंड नूं भी इदां है कि वह फोटो मंग लवे ना तो पहला कि लड़ाई पवे घर जो स्पैशली किसी गैसट ने आना उदो ही हुंदा इदां दा स्पैशल समान मंगाउणा कि तुसी कुछ इदां दी शिशन मिशन जिहा लाउणे होणा ना तो एक बार मैं इदां कहा मैं कहा चल छुट्टियां होण वालियां आ वी आपां जाणा सी किते मैं लिखिया वी दो तीन ना बनानाज लै आयो वी ज्यादा ना लैके आओ दो तीन लै आयो ਹੁਣ ਉਦਾਂ ਦੀ ਪੜ੍ਹੀ ਲਿਖੀ ਮੈਂ ਵਿੱਚ ਕੌਮਾ ਨਹੀਂ ਪਾਇਆ ਉਹ 23 ਬਨਾਨੇ ਲੈ
0: ਗਿਣ ਕੇ ਹਾਂ ਨਹੀਂ ਠੀਕ ਹੈ ਤਾਂ ਫਿਰ ਤਾਂ ਅਗਲਾ ਸੱਚਾ ਹੀ ਯਾਰ ਹੁਣ ਇਹ ਲੱਗਾਊਗਾ ਸ਼ਾਇਦ ਉਹਨਾਂ ਨੇ ਕੇਲਿਆਂ ਦਾ ਕੁਛ ਬਣਾ ਕੇ ਨਾਲ ਖੜਨਾ
1: ਕਹਿੰਦੇ ਮੈਨੂੰ ਕੀ ਪਤਾ ਬਨਾਨਾ ਬ੍ਰੈਡ ਕੁਛ ਬਣਾਉਣਾ ਹੋਊਗਾ
0: ਕੁਛ ਵੀ ਹੋ ਸਕਦਾ ਇਹ 'ਚ ਕਸੂਰ ਕਿਤਾ ਹੁਣ
1: ਮੇਰਾ ਸੀ
0: ਹਾਂ ਤਾਂ ਫਿਰ
1: ਮੈਂ ਤਾਂ ਮੰਨਦੀ ਹਾਂ ਵੀ ਮੈਨੂੰ ਕੌਮਾ ਪਾਉਣਾ ਚਾਹੀਦਾ ਸੀ ਮੈਂ ਪਰ ਮੈਂ ਇਹ ਦੇਖਿਆ ਵੀ ਮਤਲਬ ਜਿਹੜਾ ਬੰਦਾ ਕੋਈ ਸਮਝਦਾਰ ਹੋਊਗਾ ਉਹ ਕਹੂਗਾ ਕਿ ਅੱਛਾ ਮਤਲਬ ਦੋ ਤਿੰਨ ਦਿਨ ਹੀ ਮਤਲਬ ਆਪਾਂ ਹੁਣ ਪਰਸੋਂ ਨੂੰ ਤਾਂ ਆਪਾਂ ਚੱਲ ਜਾਣਾ ਜ਼ਿਆਦਾ ਬਨਾਨਾਸ ਨਹੀਂ ਚਾਹੀਦੇ ਦੋ ਤਿੰਨ ਹੀ ਚਾਹੀਦੇ ਆ ਹੁਣ ਜ਼ਿਆਦਾ ਨਹੀਂ ਚਾਹੀਦੇ ਅਤੇ 23 ਬਨਾਨਾਸ ਜ਼ਿਆਦਾ ਨਹੀਂ ਹੋਏ
0: ਅੱਛਾ ਕੋਈ ਵੀ ਲਾ ਲਓ ਤੁਸੀਂ ਸਰ ਮਤਲਬ ਕਿਸੇ ਵੀ ਤਰ੍ਹਾਂ ਦਾ ਸਨੈਰੀਓ ਲਾ ਲਓ
1: ABCD
0: ਨਹੀਂ ਉਹਦੇ 'ਚ ਮਸਲਾ ਇਹ ਆ ਵੀ ਇੱਕ ਇਮੈਜਿਨਰੀ ਦੁਨੀਆ 'ਚ ਦੋਵਾਂ ਦਾ ਰਹਿਣਾ
1: ਹੈ ਨਾ
0: ਵੀ ਇਹ ਆਪੇ ਹੀ ਇਮੈਜਿਨ ਕਰ ਲਵੇ ਇਹ ਬੰਦੇ ਨੂੰ ਰਹਿੰਦਾ ਵਾ ਵੀ ਆਹ ਤਾਂ ਕੋਮਨ ਸੈਂਸ ਹੀ ਆਹ ਤਾਂ ਤੈਨੂੰ ਮਤਲਬ ਇਹ ਕਿਨੂੰ ਨਹੀਂ ਪਤਾ ਜਨਾਨੀ ਨੂੰ ਇਹ ਰਹਿੰਦਾ ਵੀ ਲੈ ਘਰ 'ਚ ਕਦੀ ਖਾਧੀ ਵੇਖੀ ਨਹੀਂ ਕਿਤੇ ਸਾਹਮਣੇ ਪਈ ਹੁੰਦੀ ਹੈ ਇੱਦਾਂ ਹੀ ਹੁੰਦੀ ਹੈ ਸੋ ਇਹ ਇੱਕ ਇਮੈਜਿਨਰੀ ਵਰਲਡ ਦੇ ਵਿੱਚ ਰਹਿਣਾ ਵੀ ਅਗਲਾ ਕਹਿਣਾ ਨਹੀਂ ਅਤੇ ਆਪੇ ਹੀ ਸਮਝ ਜੇ ਅਗਲਾ ਵੀ ਆਹ ਤਾਂ ਇੱਦਾਂ ਹੀ ਹੁੰਦੀ ਹੈ ਸੋ ਉਹ ਸਭ ਤੋਂ ਵੱਧ ਜਿਹੜਾ ਖਿਜ ਖਜਾਈ ਵਾਲਾ ਉਹ ਕਾਰਨ ਹੁੰਦਾ ਜਦੋਂ ਆਪਾਂ ਬਿਨਾਂ ਬੋਲੇ ਬਿਨਾਂ ਕਹੇ ਬਿਨਾਂ ਐਕਸਪਲੇਨ ਕੀਤਿਆਂ ਇਹ ਆਪਾਂ ਅਗਲੇ ਤੋਂ ਆਸ ਰੱਖਦੇ ਹਾਂ ਵੀ ਅਗਲਾ ਵੀ ਉਸੇ ਪੈਟਰਨ 'ਤੇ ਉਸੇ ਵੇਵ ਲੈਂਥ 'ਤੇ ਸੋਚ ਕੇ ਆਪੇ ਹੀ ਸਮਝ ਜੇ ਅਤੇ ਉਹੀ ਕਰੇ ਜੋ ਆਪਾਂ ਚਾਹ ਰਹੇ ਹਾਂ
1: ਬਿਲਕੁਲ ਪਰ ਸਭ ਤੋਂ ਜ਼ਿਆਦਾ ਰਣਜੋਜੀ ਅਨੋਇੰਗ ਇਹ ਹੁੰਦਾ ਮੈਨੂੰ ਲੱਗਦਾ ਕਿਸੇ ਵੀ ਪਾਰਟਨਰ ਦੇ ਲਈ ਬਾਰ ਬਾਰ ਰਿਮਾਇੰਡ ਕਰਾਉਣਾ ਕਿਉਂਕਿ ਜਦੋਂ ਨਾ ਜਦੋਂ ਹੁਣ ਇੱਕ ਬੰਦਾ ਹੁੰਦਾ ਨਾ ਉਹ ਇੱਕ ਚੀਜ਼ ਦੀ ਜ਼ਿੰਮੇਵਾਰੀ ਲੈਂਦਾ ਹੈ ਨਾ ਜਦੋਂ ਮੈਨੂੰ ਲੱਗਦਾ ਇੱਕੋ ਬੰਦਾ ਜ਼ਿੰਮੇਵਾਰੀ ਲੈ ਲੈਂਦਾ ਨਾ ਦੂਜਾ ਥੋੜ੍ਹਾ ਜਿਹਾ ਫਿਰ ਪਿੱਛੇ ਹਟ ਜਾਂਦਾ ਉਸ ਜ਼ਿੰਮੇਵਾਰੀ ਤੋਂ ਹੈ ਨਾ ਬੰਦਾ ਕਹਿੰਦਾ ਕਿ ਕੋਈ ਗੱਲ ਨਹੀਂ ਹੈ ਨਾ ਇਹਨੇ ਮੈਨੂੰ ਯਾਦ ਕਰਾਈ ਦੇਣਾ ਉਹ ਲਾਪਰਵਾਹੀ ਉਹਨੂੰ ਲੱਗਦਾ ਕਿ ਇਹ ਜ਼ਿੰਮੇਵਾਰ ਆ ਇਸ ਗੱਲ ਦੇ ਜਾਂ ਗੱਲ ਦਾ ਤੇ ਇਹਨੇ ਮੈਨੂੰ ਯਾਦ ਕਰਾਈ ਦੇਣਾ ਪਰ ਦੂਜੇ ਬੰਦੇ ਨੂੰ ਲੱਗਦਾ ਕਿੰਨੀ ਵਾਰੀ ਯਾਦ ਕਰਾਵਾਂ ਮੈਂ ਤੈਨੂੰ ਸਵੇਰ ਦਾ 10 ਵਾਰੀ ਯਾਦ ਕਰਾਤਾ ਫਿਰ ਟਾਈਮ ਦੇ ਉੱਤੇ ਫਿਰ ਉਹ ਅੱਛਾ ਮੈਨੂੰ ਯਾਦ ਨਹੀਂ ਕਰਾਇਆ ਮੈਂ ਭੁੱਲ ਗਿਆ ਸੀ ਮਤਲਬ ਉਹ ਵੀ ਜ਼ਿਆਦਾ ਉਹ ਵੀ ਬਹੁਤ ਅਨੋਇੰਗ ਆ ਨਾ ਉਹਦੇ ਨਾਲ ਹੁੰਦਾ ਕੀ ਆ ਇੱਕ ਤਾਂ ਬੰਦੇ ਨੇ ਤੁਹਾਨੂੰ ਕਿਹਾ ਕੰਮ ਕਰ ਰਹੇ ਨੂੰ ਪਰ ਉਹਦੇ ਸਿਰ 'ਤੇ ਹੋਰ ਸਟ੍ਰੈਸ ਆ ਵੀ ਹਾਂ ਮੈਂ ਉਹਨੂੰ ਯਾਦ ਕਰਾਉਣਾ ਉਹਨੂੰ ਮੈਂ ਯਾਦ ਕਰਾਉਣਾ ਉਹਦੇ ਨਾਲੋਂ ਜ਼ਿਆਦਾ ਚੰਗਾ ਹੁੰਦਾ ਬੰਦਾ 5 ਮਿੰਟ ਕੱਢ ਕੇ ਆਪੇ ਕਰ ਲਵੇ
0: ਫਿਰ ਉਸ ਤੋਂ ਬਾਅਦ ਪਤਾ ਕੀ ਗੱਲ ਕੀ ਹੁੰਦੀ ਆ ਅਸਲ 'ਚ ਕਈ ਵਾਰੀ ਇੱਕ ਵਿਆਹ ਦੀ ਇੱਕ ਸਟੇਜ ਹੁੰਦੀ ਆ ਉਸ ਤੋਂ ਬਾਅਦ ਕਈ ਚੀਜ਼ਾਂ ਜਿਹੜੀਆਂ ਸਮੇਂ ਨਾਲ ਸੈਟਲ ਹੋ ਜਾਂਦੀਆਂ ਪਰ ਇੱਕ ਸਟੇਜ ਤੱਕ ਇਹ ਵੀ ਹੁੰਦਾ ਵਾ ਵੀ ਮੰਨ ਲਓ ਕਿਸੇ ਨੇ ਕਿਸੇ ਗੱਲ ਦੇ ਉੱਤੇ ਤੁਹਾਨੂੰ ਗਲਤ ਸਾਬਤ ਕੀਤਾ ਜਾਂ ਤੁਸੀਂ ਗਲਤ ਨਿਕਲ ਆਏ ਅਤੇ ਇਹ ਵੀ ਹੁੰਦਾ ਵਾ ਮੁੜ ਕੇ ਵੀ ਹੁਣ ਅਗਲੀ ਜਦੋਂ ਸਾਡੇ ਹਿੱਸੇ ਵਾਲੀ ਆਈ ਉਦੋਂ ਅਸੀਂ ਉਹ ਵਾਪਸ ਮੋੜ ਨਹੀਂ ਭਾਜੀ ਇਹ ਵੀ ਚੀਜ਼ ਬਦੋ ਬਦੀ ਤੁਹਾਨੂੰ ਇਸ ਚੀਜ਼ ਦਾ ਇਹ 'ਚ ਦਿੰਦੀ ਆ ਵੀ ਹੁਣ ਕੋਈ ਨਹੀਂ ਪਹਿਲਾਂ ਕਰ ਲਓ ਗਲਤੀ ਫਿਰ
1: ਵੇਖਾਂਗੇ
0: ਕਿਉਂਕਿ ਆਪਣੀ ਆਪਣੀ ਹਰ ਇੱਕ ਦੀ ਆਪਣੇ ਆਪਣੇ ਕੰਮ ਦੇ ਵਿੱਚ ਸਪੈਸ਼ਲਿਟੀ ਹੁੰਦੀ ਉਹਨੂੰ ਆਪਣੇ ਆਪਣੇ ਕੰਮ ਦਾ ਪਤਾ ਹੁੰਦਾ ਪਰ ਜਦੋਂ ਦੂਸਰੇ ਦੇ ਹੱਥ ਬਾਲ ਆਈ ਤਾਂ ਉਹ ਹੌਲੀ ਹੌਲੀ ਇਹ ਚੀਜ਼ਾਂ ਤੁਹਾਨੂੰ ਸਮਝ ਆਉਂਦੀਆਂ ਕਿ ਜਿੰਨੀ ਵੱਧ ਤੋਂ ਵੱਧ ਤੁਸੀਂ ਇੱਕ ਦੂਸਰੇ ਦੀ ਬਿਨਾਂ ਕਹੇ ਅੰਡਰਸਟੈਂਡ ਕਰ ਲੈਂਦੇ
1: ਜੀ
0: ਉਹਦੇ ਵਿੱਚ ਮਸਲਾ ਹੱਲ ਹੋ ਜਾਂਦਾ
1: ਕਈ ਕੰਮ ਤੁਸੀਂ ਬਿਨਾਂ ਕਹੇ ਕਰਦੇ ਹੁੰਦੇ ਆ ਪਰ ਤੁਹਾਨੂੰ ਕੋਈ ਦੂਜਾ ਬੰਦਾ ਐਂ ਅਹਿਸਾਸ ਕਰਾ ਦਿੰਦਾ ਕਿ ਵੀ ਅੱਛਾ ਅਸੀਂ ਤਾਂ ਨਹੀਂ ਇੱਦਾਂ ਕਰਦੇ ਫੋਰ ਐਗਜ਼ਾਮਪਲ ਮੈਂ ਸਾਰੀ ਪੈਕਿੰਗ ਕਰਦੀ ਹਾਂ ਨਾ ਜਦੋਂ ਬੱਚੇ ਛੋਟੇ ਸੀ ਉਦੋਂ ਮੈਂ ਉਹਨਾਂ ਦੀ ਕਰਦੀ ਹੁਣ ਤਾਂ ਚਲੋ ਮੈਨੂੰ 2-3 ਸਾਲ ਹੋ ਗਏ ਮੈਂ ਛੱਡਿਆ ਉਹਨਾਂ ਦਾ ਨਾ ਪਰ ਮੈਂ ਅਸੀਂ ਆਪਣੀ ਪੈਕਿੰਗ ਮੈਂ ਕਰਦੀ ਹਾਂ ਨਾ ਸਾਰੀ ਪੈਕਿੰਗ ਲਾਈਕ ਟੁੱਥਪਿੱਕ ਤੋਂ ਲੈ ਕੇ ਜੋ ਵੀ ਚੀਜ਼ ਚਾਹੀਦੀ ਆ ਮੈਂ ਪੈਕ ਕਰਨੀ ਆ ਨਾ ਜੋ ਕਿਤੇ ਜਾਣਾ ਅਤੇ ਐਂ ਸਾਡੇ ਅਸੀਂ ਕਿਤੇ ਗਏ ਅਤੇ ਉੱਥੇ ਨਾ ਮਤਲਬ ਮੈਨੂੰ ਵਾਰ ਵਾਰ ਨਾ ਵੀ ਉਹ ਕਿੱਥੇ ਚੀਜ਼ ਆ ਕਿੱਥੇ ਨਾ ਮੈਂ ਕੱਢ ਗਈ ਅਤੇ ਸਾਡੇ ਉੱਥੇ ਭਾਬੀ ਕਹਿੰਦੇ ਲੈ ਤੂੰ ਘੁੰਮਣ ਨਹੀਂ ਆਈ ਤੂੰ ਕੀ ਕਰਨ ਆਈ ਹੈ ਤੂੰ ਚੀਜ਼ਾਂ ਦੇਣ ਆਈ ਇਹਨਾਂ ਨੂੰ ਇੱਥੇ ਆ ਕੇ ਵੀ ਆਪਣੀ ਪੈਕਿੰਗ ਆਪ ਇਹਨਾਂ ਤੋਂ ਕਰਾਇਆ ਕਰ ਹੈ ਨਾ ਅਤੇ ਮੈਂ ਵੀ ਬੜੀ ਫੂਕ ਚਾ ਗਈ ਕਿ ਹਾਂ ਯਾਰ ਮੈਂ ਕੋਈ ਬੱਚਾ ਪਾਲਿਆ ਮੈਂ ਆਪਣੇ ਨਿਆਣੇ ਮੇਰੇ ਘਰ ਦੇ ਨਹੀਂ ਫਿਰ ਮੈਂ ਵੀ ਗੁੱਸੇ 'ਚ ਆ ਕੇ ਕਹਿਤਾ ਮੈਂ ਕਿਹਾ ਆਪਣੀ ਪੈਕਿੰਗ ਆਪ ਕਰਿਓ ਅਗਲੀ ਉਹਨਾਂ ਨੇ ਵੀ ਕਹਿਤਾ ਆਪਣੀ ਵਾਰੀ ਅਗਲੀ ਵਾਰੀ ਆਪ ਕਰੂੰ ਆਪ ਕਰੂੰ ਤਾਂ ਕਹਿਤਾ ਚੀਜ਼ ਕੋਈ ਵੀ ਨਹੀਂ ਲੈ ਕੇ ਆ ਕਿੱਥੇ ਆ? ਉਹ ਯਾਰ ਮੈਂ ਤਾਂ ਜਰਾਬਾਂ ਨਹੀਂ ਪਾਈਆਂ ਵਿੱਚ, ਮੈਂ ਤਾਂ ਹੀ ਨਹੀਂ ਪਾਇਆ। ਫਿਰ ਮੈਂ ਕਿਹਾ ਥੋੜ੍ਹਾ ਜਿਹਾ ਅਹਿਸਾਸ ਕਰਾਵਾਂ ਕਿ ਮੈਂ ਵੀ ਕੋਈ ਚੀਜ਼
0: ਮੇਰੀ ਵੀ ਗੱਲ ਹੈ।
1: ਹਾਂ ਫਿਰ ਹੁਣ ਉਦੋਂ ਦਾ ਅਹਿਸਾਸ ਆ ਵੀ ਹਾਂ ਪੈਕਿੰਗ ਇਹੀ ਕਰ ਸਕਦੀ ਹਾਂ।
0: ਚਲੋ ਉਹਨੇ ਕਿਤੇ ਨਾਲ ਅਹਿਸਾਸ ਹੋ ਗਿਆ। ਹਾਂ ਜਿੱਦਾਂ ਭੈਣ ਜੀ ਕਹਿੰਦੇ ਕਹਿੰਦੇ ਵੀ ਸਾਡੇ ਘਰ ਇਹ ਹੁੰਦਾ ਵੀ ਬਿਨਾਂ ਪੁੱਛੇ ਜਾਂਦੇ ਚੀਜ਼ਾਂ ਖਾ ਜਾਣੀਆਂ, ਮਤਲਬ ਜੇ ਕੋਈ ਲਿਆ ਕੇ ਰੱਖੇ ਆ ਕੋਈ ਸਨੈਕਸ ਸਨੂਕਸ ਤਾਂ ਉਦੋਂ ਹੀ ਪਤਾ ਲੱਗਣਾ ਜਦੋਂ ਕੋਈ ਪ੍ਰਾਹੁਣਾ ਆਉਣਾ।
1: ਇਹ ਤਾਂ ਨਿਆਣੇ ਕਰਦੇ ਆ, ਵੱਡੇ ਤਾਂ ਨਹੀਂ ਕਰਦੇ।
0: ਚਲੋ ਜੇਕਰ ਕਿਸੇ ਦੀ ਕੋਈ ਪਸੰਦ ਦੀ ਚੀਜ਼ ਆ ਤੇ ਕੋਈ ਖਾ ਗਿਆ, ਪਰ ਟਾਈਮ ਦੇ ਟਾਈਮ ਤੁਹਾਨੂੰ ਮਤਲਬ ਉਹ ਚੀਜ਼ ਖੇਚ ਤੇ ਚੜਾਉਂਦੀ ਹੋਊਗੀ ਕਿ ਹਾਂ ਹੁਣ ਇੱਥੇ ਹੈ ਨਹੀਂ ਗੀ,
1: ਜੋ ਡੱਬਾ ਖੋਲੋ ਤੇ ਹੈ ਨਹੀਂ।
0: ਹਾਂ ਪਰ ਲਿਆ ਕੇ ਮੁੜ ਕੇ ਰੱਖ ਦੋ ਜਾਂ ਤੁਸੀਂ ਮਤਲਬ ਅੱਜ ਕੱਲ੍ਹ ਤੇ ਆਮ ਹੀ ਆ ਵੀ ਉਹ ਲਿਸਟਾਂ ਲੱਗੀਆਂ ਹੁੰਦੀਆਂ ਫਰਿੱਜ ਦੇ ਉੱਤੇ, ਜਦੋਂ ਮੁੱਕ ਗਈ ਤੇ ਉੱਥੇ ਤੁਸੀਂ ਲਿਖ ਦਿਓ ਵੀ ਆਹ ਚੀਜ਼ ਮੁੱਕ ਗਈ ਹੈ ਤੁਸੀਂ ਲਿਆ ਕੇ। ਤੇ
1: ਸਾਡੇ ਮੰਮੀ ਇੱਕ ਬਹੁਤ ਵਧੀਆ ਗੱਲ ਕਹਿੰਦੇ ਹੁੰਦੇ, ਮੈਨੂੰ ਬਹੁਤ ਉਸ ਗੱਲ ਤੇ ਹਾਸਾ ਆਉਂਦਾ ਹੁੰਦਾ। ਮੰਮੀ ਕਹਿੰਦੇ ਹੁੰਦੇ ਆ ਕਿ ਮੈਂ ਜਦੋਂ ਕੋਈ ਆਵੇ ਨਾ ਮਗਰੋਂ ਜਾਂ ਅਸੀਂ ਘਰ ਨੂੰ, ਮੰਮੀ ਕਹਿੰਦੇ ਮੈਂ ਡੱਬਾ ਖੋਲਿਆ, ਡੱਬਾ ਕਹਿੰਦਾ ਮੈਨੂੰ ਹੱਥ ਲਾ ਲਾ।
0: ਆਹੋ ਇਹ ਆਮ ਹੀ ਕਹਿੰਦੇ, ਆਮ ਹੀ ਕਹਿੰਦੀਆਂ ਮੈਂ ਬੀਬੀਆਂ।
1: ਬੱਚੇ ਕਹਿੰਦੇ ਡੱਬੇ ਨੇ ਕਿੱਦਾਂ ਤੁਹਾਨੂੰ ਕਹਿਤਾ ਹੱਥ ਨਾਲ, ਤੁਸੀਂ ਹੱਥ ਲਾ ਕੇ ਕੱਢ ਲੈਂਦੇ ਵਿੱਚੋਂ ਚੀਜ਼। ਮੰਮੀ ਕਹਿੰਦੇ ਮੈਂ ਡੱਬਾ ਖੋਲਿਆ ਬਿਸਕੁਟਾਂ ਵਾਲਾ, ਉਹ ਕਹਿੰਦਾ ਮੈਨੂੰ ਹੱਥ ਲਾ ਲਾ।
0: ਪਹਿਲੀਆਂ ਦੇ ਵਿੱਚ ਤੇ ਆਮ ਹੁੰਦਾ, ਪਹਿਲਾਂ ਤਾਂ ਬਿਸਕੁਟ ਦੁਰਲੱਭ ਚੀਜ਼ ਰਹੇ ਆ।
1: ਉਹਨਾਂ ਨੂੰ ਇਹ ਮਸਲਾ ਨਹੀਂ ਸੋਲਵ ਹੋ ਰਿਹਾ ਇੰਨੇ ਦਿਨਾਂ ਦਾ ਵੀ ਡੱਬਾ ਕਿੱਦਾਂ ਕਹਿ ਸਕਦਾ ਹੱਥ ਨਾਲ।
0: ਰਮਨ ਜੀ ਨੂੰ ਇਹ ਸਮੱਸਿਆ, ਕਹਿੰਦੇ ਵੀ ਮੇਰੇ ਸਾਡੇ ਘਰ ਇਸ ਗੱਲੋਂ ਬਹਿਸ ਬਸਈ ਹੁੰਦੀ ਹੈ, ਖਿਜ ਖਿਜਈਆ ਹੁੰਦਾ ਵਾ ਵੀ ਗੱਲ ਵਿੱਚ ਨਹੀਂ ਕੱਟਣੀ। ਚਲੋ ਇਹ ਵੀ ਠੀਕ ਹੈ,
1: ਪੁਆਇੰਟ ਟੂ ਬੀ ਨੋਟਡ ਬਿਲੋਡ।
0: ਅੱਛਾ ਕਹਿੰਦੇ ਮੈਂ 6 ਨੰਬਰ ਕਿਹਾ ਸੀ, ਓਕੇ ਆਪਾਂ ਗਿਣਤੀ ਗਲਤ ਗਿਣ ਗਏ। ਕਹਿੰਦੇ ਕਿਸਮਤ ਰਿਚਰਡ ਸੀ ਜੀ ਦੀ ਕੁਆਰੇ ਬੰਦੇ ਦੀ ਕਹਿੰਦੇ ਹੁੰਦੀ ਆ, ਕਿਸਮਤ ਕੁਆਰੇ ਬੰਦੇ ਦੀ ਹੁੰਦੇ ਆ, ਵਿਆਹੇ ਬੰਦੇ ਦੀ ਪਤਨੀ ਹੁੰਦੀ ਆ। ਰਿਚਰਡ ਜੀ ਯੂ ਆਰ ਵਨ ਆਫ ਦਾ ਲੱਕੀ ਵਨ ਰਾਊਂਡ। ਅੱਛਾ ਵੀ ਸਾਡੇ ਰਾਊਂਡ ਕਹਿੰਦੇ ਤੁਸੀਂ ਸਾਰਿਆਂ ਤੋਂ ਲੱਕੀ ਹੋ। ਸਤਿ ਸ਼੍ਰੀ ਅਕਾਲ ਬਲਜੀਤ ਜੀ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਇੱਕ ਦੂਸਰੇ ਨੂੰ ਉਸਦੀਆਂ ਕਮੀਆਂ ਅਤੇ ਖੂਬੀਆਂ ਨਾਲ ਪ੍ਰਵਾਨ ਕਰਨਾ ਹੀ ਚੰਗੇ ਸਫ਼ਰ ਦੀ ਨਿਸ਼ਾਨੀ ਆ। ਹਰ ਦਿਨ ਦੇ ਨਾਲ ਹਾਲਾਤ ਬਦਲ ਜਾਂਦੇ ਨੇ, ਨਿੱਕੀਆਂ ਗੱਲਾਂ ਨੂੰ ਦਿਲ 'ਤੇ ਨਾ ਲਾਓ, ਸਮਾਂ ਲੰਘ ਹੀ ਜਾਣਾ, ਹੱਸ ਖੇਡ ਕੇ ਲੰਘਾਓ, ਕਿਉਂਕਿ ਦੋਵੇਂ ਜੀ ਬਹੁਤ ਮਿਹਨਤ ਕਰਦੇ ਆ ਪਰਿਵਾਰ ਚਲਾਉਣ ਦੇ ਲਈ। ਇਹ ਤਾਂ ਉਹ ਸਿਆਣੀਆਂ ਸਿਆਣੀਆਂ ਗੱਲਾਂ ਨੇ ਨਾ ਜਿਹੜੀਆਂ ਆਪਾਂ ਮਤਲਬ ਅਕਸਰ ਹੀ ਇੱਕ ਦੂਸਰੇ ਨੂੰ ਸਮਝਾਉਣ ਲਈ ਕਹਿੰਦੇ ਆ।
1: ਤੁਸੀਂ ਇਹ ਦੱਸੋ ਤੁਹਾਨੂੰ ਕਿਹੜੀ ਗੱਲ ਖਜਾਉਂਦੀ ਆ?
0: ਸੱਚਾਈ ਇਹ ਆ ਵੀ ਖਿਜ ਖਜਾਈਏ
1: ਮੁੰਡੇ ਦੀ ਟੀਮ ਤੋਂ ਹੁੰਦੇ ਆਏ ਆ ਤੇ ਹੁੰਦੇ ਰਹਿਣੇ,
0: ਕਿਸੇ ਨਾ ਕਿਸੇ ਨਾਲ ਚੱਲਦੇ ਰਹਿਣੇ। ਵੇਖੋ ਜਦੋਂ ਆਪਾਂ ਨਿੱਕੇ ਹਾਂ ਭੈਣ ਭਰਾਵਾਂ ਦੇ ਨਾਲ ਖਿਜ ਖਿਜਾਈਏ ਚੱਲਦੇ ਹੀ ਹੈ ਨਾ, ਉਸ ਤੋਂ ਬਾਅਦ ਫਿਰ ਤੁਹਾਡੇ ਹਸਬੈਂਡ ਵਾਈਫ ਦੇ ਨਾਲ ਖਿਜ ਖਜਾਈਏ ਸ਼ੁਰੂ ਹੋ ਜਾਂਦੇ ਆ, ਤੇ ਇਸੇ ਤਰ੍ਹਾਂ ਦੇ ਨਾਲ ਮਾਂ ਪਿਓ ਬੁੱਢਾ ਹੁੰਦਾ, ਮਾਂ ਪਿਓ ਦੇ ਨਾਲ ਹੋ ਜਾਂਦੇ ਆ, ਕਿਉਂਕਿ ਖਿਜ ਖਜਾਈਏ ਕਿਉਂ ਹੁੰਦੇ ਆ ਜਦੋਂ ਕੋਈ ਚੀਜ਼ ਤੁਹਾਡੇ ਮੁਤਾਬਿਕ ਨਹੀਂ ਹੁੰਦੀ, ਜਦੋਂ ਤੁਹਾਨੂੰ ਲੱਗਦਾ ਵੀ ਨਹੀਂ ਇਹ ਇੱਦਾਂ ਹੀ ਹੋਣੀ ਚਾਹੀਦੀ।
1: ਜੀ ਜੀ ਜੀ
0: ਸੁੱਖ ਜੀ, ਤੁਸੀਂ ਕਹਿੰਦੇ ਕਿ ਬਹੁਤ ਮਜ਼ਾਕੀਆ ਹੋ।
1: ਥੈਂਕ ਯੂ। ਕਿਆ
0: ਕਿਆ ਬਾਤ ਕਰਦੇ
1: ਹੋ।
0: ਥੈਂਕ ਯੂ ਜੀ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ, ਕਹਿੰਦੇ ਜਿਸ ਦੀ ਤਰੱਕੀ ਦੇ ਨਾਲ ਲੱਗ ਜਾਂਦੀ ਏ ਚਾਰੇ ਪਾਸੇ ਅੱਗ, ਫੋਟੋ ਖਿਚਵਾਉਣ ਦਾ ਜਿਸ ਦਾ ਵੱਖਰਾ ਹੀ ਹੁੰਦਾ ਏ ਢੰਗ, ਸੈਲਫੀ ਖਿੱਚ ਸੋਹਣੀ ਫੋਟੋ ਡੀ ਪੀ ਦੇ ਉੱਤੇ ਦਿੰਦੀ ਏ ਟੰਗ, ਗੁੱਤ ਵਿੱਚ ਉਸਦੇ ਹਮੇਸ਼ਾ ਹੀ ਪਾਈ ਹੁੰਦੀ ਏ ਸੋਨੇ ਦੀ ਵੰਗ, ਦਹੀਂ ਖਾਣ ਨਾਲ ਜਿਸ ਨੂੰ ਰਾਤੋ ਰਾਤ ਲੱਗ ਜਾਂਦੀ ਏ ਖੰਘ, ਜਿਹੜੀ ਗੱਲਾਂ ਗੱਲਾਂ ਵਿੱਚ ਘੁੰਮਣ ਵਰਗਿਆਂ ਨੂੰ ਪੱਖੇ ਦੇ ਨਾਲ ਦਿੰਦੀ ਏ ਟੰਗ, ਕੋਟਲੇ ਬਜਵਾੜੇ ਮਾਨਾ ਦੀ ਧੀ ਗੱਲਾਂ ਕਰਦੀ ਸਟੇਟ ਫਾਰਵਰਡ, ਮੰਨੇ ਨਾ ਕਿਸੇ ਛੋਟੇ ਵੱਡੇ ਦੀ ਸੰਗ, ਅਤੇ ਫਿਰ ਘੁੰਮਣ ਗੱਲਾਂ ਘੱਟ ਅਤੇ ਲਿਖਦੇ ਨੇ ਗੱਲਾਂ ਬਾਤਾਂ ਉੱਤੇ ਪ੍ਰਸੰਗ, ਕਹਿੰਦੇ ਜੱਟਾ ਨਾਂ ਹੈ ਰਮਨਦੀਪ ਕੌਰ ਜੋ ਘੁੰਮਣ ਦੀ ਇਹ ਪਹਿਲੀ ਅਤੇ ਆਖਰੀ ਪਸੰਦ।
1: ਵਾਹ ਵਾਹ ਵਾਹ ਵਾਹ ਵਾਹ ਵਾਹ
0: ਘੁੰਮਣ ਸਾਹਿਬ, ਜਿੱਦਾਂ ਦੀਆਂ ਤੁਸੀਂ ਵਿਸ਼ੇਸ਼ਤਾਈਆਂ ਜੀਆਂ ਗਿਣਾ ਰਹੇ ਹੋ, ਸੁੱਖ ਜੀ ਵੀ ਸਿੱਧੇ ਜਿਹੇ ਹੋ ਕੇ ਬਹਿ ਗਏ।
1: ਨਹੀਂ ਮੈਂ ਸੁਣਨ ਲੱਗੀ, ਮੈਂ ਕਿਹਾ ਇੰਨਾ ਇੰਨਾ ਜ਼ਿਆਦਾ ਮਤਲਬ ਕਿੱਦਾਂ ਪਾਰਟਨਰ ਨੂੰ ਕੋਈ ਉਹ ਕਰ ਸਕਦਾ ਐਪਰੀਸ਼ੀਏਟ ਦੂਜੇ ਤਰੀਕੇ ਦੇ ਨਾਲ।
0: ਕਹਿੰਦੇ ਸੁਖਵਿੰਦਰ ਭੈਣ ਜੀ, ਕਹਿੰਦੇ ਮੈਨੂੰ ਇਰੀਟੇਟ ਕਰਦੀ ਹੈ ਗੁਰਜੀਤ ਦੇ ਬਲੌਗ ਵੇਖਣੇ ਦੀ, ਛੋਟੇ ਛੋਟੇ ਕਲਿੱਪ ਵੇਖਣਾ, ਜਦੋਂ ਮੈਂ ਕੰਮ ਤੋਂ ਜਾਂਦੀ ਹਾਂ ਤਾਂ ਮੈਨੂੰ ਹੁੰਦਾ ਕਿ ਮੈਂ ਟੀ ਵੀ ਵੇਖਣੀ ਹਾਂ, ਅਤੇ ਮੈਂ ਵੇਖੀ ਜਾਂਦੀ ਹਾਂ ਅਤੇ ਮੈਨੂੰ ਟੀ ਵੀ ਦਾ ਰਿਮੋਟ ਮਿਲੇ ਪਰ ਗੁਰਜੀਤ ਟੀ ਵੀ ਨਹੀਂ ਛੱਡਦੇ, ਅਤੇ ਮੈਂ ਵਾਰ ਵਾਰ ਕਹੀ ਜਾਂਦੀ ਹਾਂ, ਆਖਦੀ ਹਾਂ ਤੁਸੀਂ ਉਬਰ ਹੀ ਚਲਾ ਲਿਆ ਕਰੋ, ਟਾਈਮ ਨਿਕਲੀ ਜਾਂਦਾ ਵਾ, ਪਰ ਉਹ ਟੀ ਵੀ ਦਾ ਰਿਮੋਟ ਨਹੀਂ ਦਿੰਦੇ। ਆਹ ਵੀ ਗੱਲ ਮਤਲਬ ਟਾਈਮ ਸਿਰ ਮਤਲਬ ਰਿਮੋਟ
1: ਈਵੇ ਤੋਂ ਹੋਰ ਰਿਮੋਟ ਮੰਗਾ ਲਓ
0: ਚਾਹੀਦਾ ਹੈ
1: ਈਵੇ ਤੋਂ ਰਿਮੋਟ ਮਿਲ ਜਾਂਦਾ
0: ਆ ਤੇ ਫਿਰ ਹੋਰ ਕਪੱਤ ਪਊਗਾ ਜਦੋਂ ਪਿੱਛੋਂ ਇਹ ਬੰਦ ਕਰ ਦੇਣਗੇ
1: ਸਾਨੂੰ ਕਿ ਫਿਰ ਅਸੀਂ ਉੱਤੇ ਟੌਪਿਕ ਰੱਖ ਲਾਂਗੇ
0: ਸਤਿ ਸ਼੍ਰੀ ਅਕਾਲ ਜੀ ਕਹਿੰਦੇ ਮੇਰੇ ਹਸਬੈਂਡ ਨੂੰ ਹੁੰਦਾ ਵਾ ਵੀ ਸਾਡੇ ਜੂਠੇ ਭਾਂਡੇ ਜੂਠੇ ਨਹੀਂ ਛੱਡਣੇ ਤੇ ਉਹਨਾਂ ਨੂੰ ਭਾਂਡਿਆਂ ਤੋਂ ਬਹੁਤ ਖਿਝ ਆਉਂਦੀ ਹੈ ਮਤਲਬ ਇਹੋ ਹੀ ਆ ਵੀ ਪਾਰਟਨਰ ਦਾ ਤੁਸੀਂ ਸਮਝਣਾ ਵੀ ਅਗਲੇ ਕਿਹੜੀ ਗੱਲ ਤੋਂ ਤੇ ਕਿੱਦਾਂ ਤੇ ਕੀ ਹੈ ਹਾਂਜੀ ਮੈਂਡੀ ਜੀ ਤੁਸੀਂ ਆਉਂਦੇ ਰਹੋ ਤੇ ਚਲੋ
3: ਆਪਾਂ ਹੈਲੋ ਸਤਿ ਸ਼੍ਰੀ ਅਕਾਲ ਅਨਜੋਤ ਜੀ ਐਂਡ ਸੁਖ ਜੀ ਤੇ ਸਾਰੇ ਸੁਣਨ ਵਾਲਿਆਂ ਨੂੰ
1: ਸਤਿ ਸ਼੍ਰੀ ਅਕਾਲ ਜੀ
3: ਮੈਨੂੰ ਲੱਗਦਾ ਸਾਰੀਆਂ ਕਮੀਆਂ ਤਾਂ ਤੁਸੀਂ ਗਣਾਤੀਆਂ ਜਿਹੜੀਆਂ ਚੀਜ਼ਾਂ ਨੂੰ ਇਹ ਕਰਦੀਆਂ ਆ ਹੁਣ ਬਸ ਮੈਂ ਤਾਂ ਐਕਸੈਪਟ ਹੀ ਕਰਨੀਆਂ
0: ਹਾਂ ਨਹੀਂ ਜਾਇਜ਼ ਉਹ ਠੀਕ ਹੈ ਜੇ ਇਸ ਤੋਂ ਬਲੈਦਾ ਕੋਈ ਹੈਗੀ ਆ ਤੇ ਜ਼ਰੂਰ
3: ਨਹੀਂ ਤੇ ਪਤਾ ਕੀ ਹੋਇਆ ਪਹਿਲਾਂ ਤਾਂ ਫੋਨ ਓਵਰਸੀਜ਼ ਤੋਂ ਆ ਗਿਆ ਤੇ ਮੇਰਾ ਮਿਸ ਹੋ ਗਿਆ ਤੇ ਜਦੋਂ ਜਿੱਦਾਂ ਮੈਂ ਔਨ ਕੀਤਾ ਨਾ ਬਾਹਰ ਕੱਪੜੇ ਸੁੱਕਣੇ ਪਾ ਰਹੀ ਹਾਂ ਤੇ ਮੈਂ ਆਹਾ ਹਸਬੈਂਡ ਦੀ ਗੱਲ ਆ ਗਈ ਅਨੋਇੰਗ ਵਾਲੀ ਫੇਰ ਮੈਂ ਕਿਹਾ ਹੁਣ ਤਾਂ ਵਾਹਿਗੁਰੂ ਹਨਾ ਮੇਹਰ ਕਰ ਦੇਵੇ ਫੋਨ ਚੁੱਕ ਲੈਣ ਹੋਰ ਨਾ ਕਿਤੇ ਲਾਈਨ ਲੱਗੀ ਹੋਵੇ ਮੇਰੀ ਫੋਨ ਹੀ ਨਾ ਚੁੱਕ
0: ਹੋਵੇ
3: ਤੇ ਅੱਛਾ ਆਈ ਥਿੰਕ ਕਾਮਨ ਹੀ ਹੋਣੀ ਹੈ ਇਹ ਗੱਲ ਬੰਦਿਆਂ ਵਿੱਚ ਜ਼ਿਆਦਾ ਇੰਸਟਰਕਸ਼ਨਸ ਨਹੀਂ ਫੋਲੋ ਕਰਦੇ ਹੁੰਦੇ
0: ਮਤਲਬ ਕਿਉਂ ਕਰਨ ਤੋਂ ਹੀ ਇੰਪਲੋਈ ਰੱਖੇ ਆ
1: ਕਿਹੜੀ
0: ਚੀਜ਼ ਦੇ ਵਿੱਚ
3: ਕੋਈ ਚੀਜ਼ ਲਿਆਉਣੀ ਹੁੰਦੀ ਆ ਜਾਂ ਕੁਛ ਕਹਿ ਲੋ ਹਨਾ ਵੀ ਆਹ ਚੀਜ਼ ਲੈ ਆਇਓ ਤੇ ਪਤਾ ਆ ਜੇ ਜਿੰਨੀ ਮਰਜ਼ੀ ਤੁਸੀਂ ਮਤਲਬ ਹਨਾ ਕਿਉਂਕਿ ਸੀਰੀਅਸ ਨੀ ਲੈਣੀ ਗੱਲ ਨੂੰ ਬੜੇ ਮੌਜੀ ਬੰਦੇ ਹਨਾ ਕੋਈ ਗੱਲ ਨੀ ਵਾਲੀ ਗੱਲ ਆ ਤੇ ਕੋਈ ਚੀਜ਼ ਵੀ ਲੱਭਦੇ ਹੁੰਦੇ ਆ ਤੇ ਮੈਂ ਕਹਿਣਾ ਹੁਣ ਬੇਟੀ ਬੀਤੀ ਕਰਦੀ ਹੁੰਦੀ ਆ ਉਹ ਫਿਰ ਕਹਿੰਦੀ ਆ ਕਿ ਲੱਗਦਾ ਇਹ ਨਾ ਕਾਮਨ ਥਿੰਗ ਆ ਮੇਲ ਵਿੱਚ ਉਹਨੇ ਕਹਿਣਾ ਅੱਛਾ ਉਹ ਯੁਵਰਾਜ ਵਾਲੇ ਰੂਮ ਚ ਜਾਓ ਸੱਜੇ ਹੱਥ ਦੇਖਿਓ ਡਰੋ ਖੋਲੋ ਮਤਲਬ ਪੂਰੀ ਇੰਸਟਰਕਸ਼ਨ ਜੇ ਉਹ ਫੋਲੋ ਕਰ ਲੈਣ ਤੇ ਫਿਰ ਸੌਖਾ ਨਾ ਲੱਭੇ ਵਾਪਸ ਘੁੰਮ ਘੁਮਾ ਕੇ ਆ ਕੇ ਕਹਿ ਦੇਣਗੇ ਹੈ ਨੀ ਸੀ ਉੱਥੇ ਚੀਜ਼
1: ਮੈਨੂੰ ਨਹੀਂ ਲੱਭੇ
3: ਮੈਂ ਐਗਜੈਕਟ ਫੋਲੋ ਕੀਤੀ ਹਾਂ ਉਹ ਜਿਹੜੀ ਚੀਜ਼ ਆ ਨਾ ਮੈਨੂੰ
0: ਉਹਦਾ ਮਤਲਬ ਕਈ ਵਾਰੀ ਇਹ ਵੀ ਹੁੰਦਾ ਵਾ ਵੀ ਤੂੰ ਇੱਥੇ ਬੈਠੇ ਮੈਨੂੰ ਦੱਸੀ ਜਾਂਦੀ ਹੈ ਤੂੰ ਇੰਨੇ ਚਿਰ
1: ਲੱਭ ਕੇ ਦਿਖਾ ਦੇ ਹਾਂ
3: ਨਹੀਂ ਮੇਰਾ ਹੁੰਦਾ ਮੈਂ ਕਿਤੇ ਬਾਹਰ ਹੁੰਦੀ ਆ ਗਈ ਉਹ ਕਈ ਵੇਲੇ ਹਨਾ
0: ਫੋਨ ਤੇ ਇਹ ਚੀਜ਼ਾਂ ਫੋਨ ਤੇ ਦੱਸ ਦਿਓ ਤੁਸੀਂ
3: ਭੇਜੋ ਮੈਨੂੰ ਹਾਂ ਫੋਨ ਤੇ ਮਤਲਬ ਮੈਨੂੰ ਸਕਰੀਨ ਸ਼ੋਟ ਮੈਂ ਤੈਨੂੰ ਭੇਜੋ ਕੁਛ ਜਾਂ ਮੇਰਾ ਕੋਈ ਹਨਾ ਕੁਛ ਨਾ ਕੋਈ ਚੀਜ਼ ਹੁੰਦੀ ਬਿੱਲ ਜਿੱਦਾਂ ਮੈਨੂੰ ਇੱਕ ਦਿਨੋਂ ਰੈਫਰਲ ਲੈਟਰ ਭੁੱਲ ਗਈ ਹਨਾ ਤੇ ਮੈਂ ਉਹ ਕਿੱਥੋਂ ਲੱਭਣੀ ਆ ਇੱਥੇ ਤਾਂ ਹੈ ਨੀ ਤੇ ਉਹ ਹੁਣ ਪਤਾ ਲੱਗ ਗਿਆ
0: ਇਹ ਤੇ ਉਲਟਾ ਹਸਬੈਂਡ ਵੀ ਇਰੀਟੇਟਿੰਗ ਹੋ ਸਕਦੀ ਹੈ ਨਾ ਵੀ ਤੁਸੀਂ ਜਿਹੜੇ ਕੰਮ ਗਏ ਜੇ ਉਹ ਚੀਜ਼ ਘਰ ਭੁੱਲ ਗਏ
1: ਤੁਸੀਂ
0: ਹਨਾ ਤੁਸੀਂ ਡਾਕਟਰ ਕੋਲ ਗਏ ਹੋ ਰੈਫਰੈਂਸ ਲੈਟਰ ਘਰ ਭੁੱਲ ਗਏ ਹੋ ਤੁਸੀਂ
1: ਇਨਸਾਨ ਭੁੱਲ ਸਕਦੀ ਹਾਂ
0: ਐਗਜੈਕਟਲੀ ਮਤਲਬ ਮੈਂ ਦੱਸ ਤੇ ਦਿੱਤੀ ਤੁਹਾਨੂੰ ਵੀ ਅਗਲੇ ਲਈ ਇਰੀਟੇਟਿੰਗ ਇਹ ਹੋ ਗਈ ਵੀ ਯਾਰ ਘਰੋਂ ਚੇਚਾ
3: ਨਹੀਂ
0: ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਮੈਂ ਤੇ ਉਸੇ ਤੇ ਸਿਰ ਉਡਾਉਣਾ
3: ਅੱਛਾ ਦੂਜੀ ਗੱਲ ਹੈਗੀ ਆ ਆ ਜਿਹੜੇ ਤੁਸੀਂ ਕਹਿੰਦੇ ਸੀਗੇ ਵੀ ਲੇਜ਼ੀ ਹੋ ਜਾਂਦੇ ਮਨੀ ਟ੍ਰਾਂਸਫਰ ਕਰਨੀ ਹੁੰਦੀ ਆ ਹਨਾ ਉਹ ਕਿਸੇ ਦੀ ਬਿੱਲ ਪੇ ਕਰਨਾ ਹੁੰਦਾ ਕੁਛ ਕਰਨਾ ਹੁੰਦਾ ਆ ਜਾਂ ਕਈ ਵੇਲੇ ਹੁਣ ਬੇਟੀ ਨੇ ਕੁਛ ਮੰਗਵਾਇਆ ਹੁੰਦਾ ਆ ਤਾਂ ਮੈਂ ਜਾਂ ਸੂਟ ਸਾਟ ਮੰਗਵਾਏ ਕੁਛ ਵੀ ਰੱਖ ਲਓ ਤੁਸੀਂ ਉਸ ਭੁਲੱਕੜ ਤਾਂ ਹੈਗੇ ਹੀ ਆਪਾਂ ਸਾਰੇ ਹੀ ਹਨਾ ਮੈਨੂੰ ਇਹ ਨੀ ਸਮਝ ਆਉਂਦੀ ਕਿ ਦਿਲ ਨੀ ਕਰਦਾ ਬੈਂਕ ਚ ਮੈਂ ਤੇ ਹੱਸਦੀ ਕਹਿ ਦਿੰਦੀ ਹੁੰਦੀ ਆ ਉਹ ਚੀਜ਼ ਇੰਨੀ ਅਨੋਏ ਕਰਦੀ ਹੈ ਅਗਰ ਤੁਹਾਨੂੰ ਪਤਾ ਆ ਕਿ ਭੁਲੱਕੜ ਹੋ ਜਾਂ ਮੈਂ ਭੁੱਲ ਜਾਣਾ ਆ ਥੋੜੇ ਚਿਰ ਬਾਅਦ ਨਾਲ ਦੀ ਨਾਲ ਜਦੋਂ ਮੈਂ ਕਹਿੰਦੀ ਹਾਂ ਉਦੋਂ ਕਿਉਂ ਨੀ ਤੁਸੀਂ ਟ੍ਰਾਂਸਫਰ ਕਰ ਦਿੰਦੇ ਅਗਲੇ
1: ਪਰ ਇਹਦੇ ਇਸ ਗੱਲ ਦੇ ਵਿੱਚ ਤਾਂ ਮੈਂ ਵੀ ਤੁਹਾਡੇ ਵੱਲ ਦੀ ਨਹੀਂ ਹੈਗੀ ਤੁਹਾਨੂੰ ਆਪਣੇ ਕੋਲ ਇਹ ਰੱਖਣਾ ਚਾਹੀਦਾ ਹੈ ਕਿ ਮੈਂ ਆਪਣੇ ਜਿਹੜੇ ਬੈਂਕ ਆ ਮੈਂ ਉਹਨੂੰ ਦੱਸਣਾ ਹੈ ਕਿ ਮੈਂ ਆਪ ਕਰਾਂ ਆਪਣੇ ਜਿੱਥੇ ਵੀ ਮੈਂ ਜਿਹਨੂੰ ਪੈਸੇ ਦੇਣੇ ਆ ਇੱਕ ਹਸਬੈਂਡ ਨੂੰ ਥੋੜੀ ਦੱਸੀ ਦੀ ਹੁੰਦੀਆਂ ਇਹ ਗੱਲਾਂ ਹੱਦ ਕਰਦੇ ਤੁਸੀਂ ਵੀ
3: ਓਲਡ ਸਕੂਲ ਵਾਲੀਆਂ ਗੱਲਾਂ ਇਹ ਮੈਂ ਤਾਂ ਓਲਡ ਸਕੂਲ ਵਾਲਿਆਂ ਚੋਂ ਆ ਮੈਂ ਸਿਰਦਰਦੀ ਨਹੀਂ ਲਈ ਸੀ ਪਹਿਲਾਂ ਉਹ ਜਿਹੜੀ ਸਾਰਾ ਕੁਛ ਹੈ ਨਾ ਜਿਹੜਾ ਫਾਈਨੈਂਸ਼ੀਅਲ ਉਹ ਸਾਰਾ ਇਹਨਾਂ ਦੇ ਹੱਥ ਚ ਦਿੱਤਾ ਸੀ ਮੁਖਤਿਆਰ ਬੰਦਾ ਵੇ ਚਲੋ ਇੱਕ ਸਾਂਭੇ ਮੈਂ ਸਿਰਫ
0: ਆਪਣੀ ਕੋ ਕਿਸ਼ਤ ਕੁਸ਼ਤ ਜਾਣੀ ਆ ਉਹ ਤੇ ਟਾਈਮ ਨਾਲ ਹੀ ਜਾਂਦੀ ਹੋਣੀ
1: ਡੈਬਿਟ ਲੱਗਾ
0: ਭੁੱਲੇ ਤੇ ਬੰਦਾ ਤਾਂ ਨਾ, ਜੇ ਮੰਨ ਲਓ ਹਰ ਵਾਰੀ ਬਿੱਲ ਵੀ ਨਾ ਤਰੇ, ਜੇ ਮੰਨ ਲਓ ਹਰ ਵਾਰੀ ਕਿਸ਼ਤ ਵੀ ਨਾ ਤਰੇ, ਜੇ ਮੰਨ ਲਓ ਰੈਜੋ ਵੀ ਉਦਾਂ ਹੀ ਰਹਿ ਜੇ,
1: ਭੁੱਲ ਜਾਣਾ,
0: ਫਿਰ ਅਸੀਂ ਮੰਨਾਂਗੇ ਵੀ ਬੰਦਾ ਭੁਲੱਕੜ ਆਇਆ। ਮਤਲਬ ਇਥੋਂ ਤੁਹਾਨੂੰ ਥੋੜਾ ਜਿਹਾ ਨਾ ਇਹਨੂੰ ਡੀਕੋਡ ਕਰਨਾ ਪੈਣਾ ਥੋੜਾ ਜਿਹਾ।
3: ਦਿਲ ਨਹੀਂ ਕਰਦਾ ਹੋਊਗਾ। ਹਾਂ ਮੈਂ ਹੁਣ ਕਹਿੰਦੀ, ਮੈਂ ਹਾਸੀ ਕਹਿੰਦੀ ਹੁੰਦੀ ਇੱਕ ਨਾ। ਹਾਂ ਤੀਜੀ ਗੱਲ, ਜਿਹੜੇ ਰਾਤ ਨੂੰ ਸਾਨੂੰ ਮੈਨੂੰ ਏਦਾਂ ਲੱਗਦਾ ਫੀਲ ਹੁੰਦਾ ਹੈ ਕਿ ਜਿੱਦਾਂ ਸੌਂਦੇ ਹੀ ਨਹੀਂ ਹੁੰਦੇ ਫੋਨ ਤੇ ਸਾਰੀ ਰਾਤ।
0: ਅੱਛਾ,
3: ਮੈਂ ਹੁਣ ਸੱਚੀ ਆ, ਮੈਨੂੰ ਰੇਡੀਓ ਤੇ ਦੱਸਣਾ ਪੈ ਗਿਆ, ਹੁਣ ਸੁਣਦੇ ਵੀ ਹੋਣੇ ਇੱਧਰ, ਤੇ ਹੁਣ ਮੈਂ ਸੋਚਿਆ ਇਹਦਾ ਹੱਲ ਦੱਸਿਓ ਮੈਨੂੰ।
0: ਨਹੀਂ ਆ ਤੇ ਗੱਲ
3: ਸੋਚਿਆ ਸੀਗਾ ਕਿ ਮੈਂ ਫੋਨ ਲੈ ਲਿਆ ਕਰਨਾ,
0: ਦੂਸਰੀਆਂ ਗੱਲਾਂ 'ਚ ਮੈਂ ਸਿਰੜਾ ਸਕਦਾ। ਆ ਗੱਲ ਤੇ
1: ਤੁਸੀਂ ਸਕਰੀਨ ਟਾਈਮ ਬੰਦ ਕਰ ਦਿਓ ਜਿੱਦਾਂ ਨਿਆਣਿਆਂ ਦਾ ਕਰੀਦਾ।
3: ਨਹੀਂ ਹੁਣ ਮੈਂ ਇਹ ਸੋਚਿਆ ਕਿ ਮੈਂ ਫੋਨ
0: ਇਹ ਐਡਿਕਸ਼ਨ ਹੈ, ਇਹ ਐਡਿਕਸ਼ਨ ਹੈ ਮੈਡੀ ਜੀ,
3: ਐਡਿਕਸ਼ਨ ਆ।
0: ਹਾਂ ਇਹ ਐਡਿਕਸ਼ਨ ਹੈ, ਬੜੀ ਭੈੜੀ ਐਡਿਕਸ਼ਨ।
1: ਜਦ ਤੱਕ ਮੂੰਹ ਤੇ ਫੋਨ ਡਿੱਗ ਨਹੀਂ ਨਾ ਪੈਂਦਾ ਨੀਂਦ ਆ ਕੇ, ਉਦ ਤੱਕ ਛੱਡਦੇ ਨੇ
3: ਘਰਾੜੇ ਵੀ ਵੱਜਦੇ ਹੁੰਦੇ ਫੋਨ ਹੱਥ ਚ ਬੜੇ ਹੁੰਦੇ।
0: ਤੁਸੀਂ ਇਦਾਂ ਕਰੋ, ਤੁਸੀਂ ਇਦਾਂ ਕਰੋ, ਫੋਨ ਦੇ ਨਾਲ ਨਾ ਥੋੜਾ ਭਾਰ ਬੰਨ ਛੱਡੋ।
3: ਪੂਰੀ ਫਰੀਡਮ ਦਿੱਤੀ ਹੋਈ ਆ, ਬਸ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਕਰਦੀ ਆ, ਕਿਉਂਕਿ ਦੇਖੋ ਨੀਂਦ ਪੂਰੀ ਹੋਈ ਹੋਵੇ, ਢਿੱਡ ਭਰਿਆ ਹੋਵੇ, ਹੈਲਥੀ ਲਾਈਫ ਆ ਤੁਹਾਡੀ।
0: ਫਿਰ ਜਵਾਬ ਦੱਸ ਵੀ ਬੰਦੇ ਤਾਂ, ਤੇ ਤੁਹਾਡਾ ਕਿੱਥੇ ਹੁੰਦਾ ਫੋਨ, ਤੁਸੀਂ ਨਹੀਂ ਮਹਿੰਦੇ ਰਾਤ ਨੂੰ?
3: ਮੇਰਾ ਫੋਨ ਨਹੀਂ, ਮੈਂ ਨਹੀਂ, ਮੈਂ ਤਾਂ ਪਤਾ ਨਹੀਂ ਹੋ ਗਿਆ ਨਹੀਂ, ਮੇਰਾ ਫੋਨ ਮੇਰੇ ਕੋਲ ਨਹੀਂ ਹੁੰਦਾ। ਪਹਿਲਾਂ ਤਾਂ ਅੱਗੇ ਤਾਂ ਹੁੰਦਾ ਸੀ ਗੇਮ ਖੇਲਣ ਲੱਗ ਪੈਣਾ, ਆਦਤਾਂ ਸੀਗੀਆਂ, ਪਰ ਮੈਂ ਫਾਈਟ ਕਰ ਲੈਂਦੀ ਹਾਂ ਨਾ ਆਪਣੀਆਂ ਆਦਤਾਂ ਨਾਲ। ਹੁਣ ਫੋਨ ਪਰੇ ਰੱਖੀਦਾ ਹੈ, ਉਹ ਕਿਸੇ ਨੇ ਵੀਡੀਓ ਭੇਜੀ ਸੀਗੀ ਕਿ ਅੱਗੇ ਚਾਰਜ ਕੋਲ ਹੋਣਾ ਵੀ ਨਹੀਂ, ਇਹਨੂੰ ਥੋੜਾ ਦੂਰ ਰੱਖਿਆ ਕਰੋ, ਤੇ ਦੂਰ ਰੱਖ ਲਈਦਾ ਹੈ ਨਾ। ਮੈਂ ਇਹਨਾਂ ਦਾ ਫੋਨ 2-3 ਵਾਰ ਲਿਆ ਵੀ, ਤੇ ਉਹ ਜਦੋਂ ਮੈਂ ਸੌ ਗਈ ਦੇਖਿਆ ਤਾਂ ਫੋਨ ਇਹਨਾਂ ਦੇ ਹੱਥ 'ਚ ਪਿਆ।
0: ਨਹੀਂ ਉਹ ਜਿੱਦਾਂ ਜਦੋਂ ਤੁਸੀਂ ਕਹਿੰਦੇ ਨਾ ਵੀ ਹੁਣ ਆਦਤਾਂ ਦੇ ਨਾਲ ਤੁਸੀਂ ਫਾਈਟ ਕਰ ਲੈਂਦੇ ਹੋ
1: ਜੀ,
0: ਹੈ ਨਾ, ਤੇ ਹੋ ਸਕਦਾ ਵਾ ਵੀ ਉਹ ਆਦਤਾਂ ਤਾਂ ਕਰਕੇ ਫੋਨ ਵੇਖੀ ਜਾਂਦੀਆਂ ਹੁਣ।
3: ਮੈਨੂੰ ਹੱਲ ਮਿਲਦਾ ਤਾਂ ਤੁਸੀਂ ਦੇਖਿਆ ਕਰੋ, ਰਿਜ਼ਲਟ ਦੇਖੋ ਹਨਾ, ਪਰ ਤੁਸੀਂ ਮੈਂ ਇੱਕ ਕੰਨ ਸੁਣਦੇ ਦੂਜੇ ਆ, ਇਹ ਮੈਂ ਇਨਸਲਟ ਵਾ ਜਿਹੜੇ ਬਹੁਤ ਕੁਛ ਕਰਦੀ ਹੁੰਦੀ ਆ, ਤੇ ਹੁਣ ਇਹਦੇ ਵੱਲ ਮੈਨੂੰ ਸੱਚੀ ਕੁਛ ਕਰਨਾ ਪੈਣਾ।
0: ਤੁਸੀਂ ਏਦਾਂ ਕਰਿਓ ਨਾ, ਤੁਸੀਂ ਏਦਾਂ ਕਰਿਓ ਨਾ, ਕਿਸੇ ਦਿਨ ਤੁਸੀਂ ਛੇਤੀ ਸੌਂ ਜਾਓ ਪੈਂਦਿਆਂ ਹੀ, ਫਿਰ ਵੇਖੋ ਭਲਾ ਵੀ ਉਹਨਾਂ ਨੇ ਫੋਨ ਛੱਡਤਾ ਕਿ ਨਹੀਂ।
3: ਬਿਮਾਰੀ ਬਾਰੇ ਰਿਸਰਚ ਕੁਛ ਨਾ ਕੁਛ, ਮਤਲਬ ਉਹ ਪੜ੍ਹੀ ਜਾਣਾ ਪੜ੍ਹੀ ਜਾਣਾ, ਤੋਂ ਅੰਡਰਸਟੈਂਡ ਕਿ ਨੀਂਦ ਨੀ ਆ ਰਹੀ ਹੈ ਕਿ ਕੀ ਆ, ਮੈਨੂੰ ਹੁਣ ਪਤਾ ਨੀ ਕੁਛ, ਪਰ ਹੁਣ ਮੈਂ ਸੀਰੀਅਸ ਹੋਈ ਹੋਈ ਸੀ 3 ਦਿਨ ਤਾਂ ਮੈਨੂੰ ਬਹੁਤ ਜ਼ਿਆਦਾ ਹੋ ਗਿਆ।
0: ਅਸਲ ਚ ਮੈਂਡੀ ਚ ਕੀ ਹੁੰਦਾ ਵਾ, ਜਿਹੜੀ ਸਕਰੀਨ ਆ ਨਾ ਫੋਨ ਆ ਜਿਹੜਾ, ਇੱਕ ਤੇ ਹੌਲੀ ਹੌਲੀ ਐਡਿਕਸ਼ਨ ਬਣ ਜਾਂਦੀ ਆ। ਰਾਤ ਨੂੰ ਜਦੋਂ ਆਪਾਂ ਸੌਣ ਲੱਗਦੇ ਨਾ, ਤੁਸੀਂ ਕਈ ਕਦੀ ਨੋਟ ਕਰਿਓ ਤੁਸੀਂ ਕਿ ਜਦੋਂ ਆਪਾਂ ਸਕਰੀਨ ਵੱਲ ਵਹਿੰਦੇ ਰਹਿੰਦੇ ਆ, ਉਹਨਾਂ ਚਿਰ ਤੁਹਾਨੂੰ ਨੀਂਦ ਨਹੀਂ ਆਊਗੀ, ਕਿਉਂਕਿ ਉਹਦੇ ਕਲਰ ਨੇ, ਉਹਦੇ
1: ਹਾਂ
0: ਬਲੂ ਲਾਈਟ ਆ, ਤੇ ਉਹ ਤੁਹਾਨੂੰ ਜਿਹੜਾ ਤੁਸੀਂ ਅੰਦਰੋਂ ਤੁਹਾਨੂੰ ਨੀਂਦ ਆਈ ਹੁੰਦੀ ਆ। ਤੁਸੀਂ ਕਈ ਵਾਰੀ ਨਾ ਮਤਲਬ ਜੋ ਵੀ ਤੁਸੀਂ ਰਾਤ ਨੂੰ ਵੇਖਿਆ, ਜਾਂ ਮੰਨ ਲਓ ਜੇ ਵਹਿੰਦੇ ਨੇ ਤੁਹਾਡੇ ਹਸਬੈਂਡ, ਤੇ ਉਹਨਾਂ ਨੂੰ ਕਿਹੋ ਵੀ ਤੁਸੀਂ ਮੈਨੂੰ ਨਾ ਦੋ ਚੀਜ਼ਾਂ ਦੱਸੋ ਰਾਤੀ ਕਿਹੜੀਆਂ ਤੁਸੀਂ ਵੇਖਿਆ ਸੁਣਿਆ। ਉਹਨਾਂ ਨੂੰ ਕੁਛ ਯਾਦ ਨਹੀਂ ਹੋਊਗਾ, ਨਹੀਂ ਹੋਊਗਾ।
3: ਅੱਛਾ ਨਹੀਂ ਦੱਸ ਦਿੰਦੇ, ਕਿਉਂਕਿ ਉਹ ਹਿਸਟਰੀ ਵਿੱਚ ਹੀ ਦੇਖ ਲੋਗੇ।
0: ਨਹੀਂ ਉਹ ਤੁਹਾਨੂੰ ਉਤਲਾ ਦੱਸਦੇ ਨੇ, ਉਹ
1: ਤਾਂ ਹਿਸਟਰੀ ਤੋਂ ਦੱਸਦੇ ਨਾ, ਦੇਖ ਕੇ ਵੀ ਮੈਂ ਕੀ ਦੇਖਿਆ, ਉਹ
0: ਰੈਫਰੈਂਸ ਚੋਂ ਦੱਸਦੇ ਆ, ਉਹ ਰੈਫਰੈਂਸ ਚੋਂ ਦੱਸਦੇ ਆ, ਪਰ ਜਿਹੜਾ ਐਗਜ਼ੈਕਟ ਉਹ ਵੀ ਹੋ ਸਕਦਾ ਵੀ ਉਹ ਉਹਨਾਂ ਨੇ ਪਹਿਲੇ ਪੈਂਦਿਆਂ ਵੇਖਿਆ ਹੋਵੇ, ਉਹ ਤੁਹਾਨੂੰ ਦੱਸਦੇ ਹੋਣ, ਪਰ ਜਿਹੜਾ ਇੱਕ ਇੱਕ ਸਟੇਜ ਆਉਂਦੀ ਆ, ਉਸ ਤੋਂ ਬਾਅਦ ਉਹ ਤੁਹਾਡਾ ਸਾਰਾ ਕੁਛ ਬਲਰੀ ਹੁੰਦਾ, ਠੀਕ ਆ। ਸੋ ਉਹ ਬੇਸਿਕਲੀ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਰਾਤ ਨੂੰ ਵੇਖੇ ਸੁਣੇ ਦਾ, ਉਹ ਸਿਰਫ ਭੋਸੀ ਆ, ਉਹ ਤੁਹਾਡੇ ਸਵੇਰੇ ਚੇਤੇ 'ਚ ਨਹੀਂ ਉਹ ਚੀਜ਼ਾਂ ਹੁੰਦੀਆਂ। ਸੋ ਉਸ ਕਰਕੇ ਹੌਲੀ ਹੌਲੀ ਹੌਲੀ ਹੌਲੀ ਉਹ ਚੀਜ਼ ਤੁਹਾਨੂੰ ਇੰਨਾ ਕੁ ਜ਼ਿਆਦਾ ਤੰਗ ਪਰੇਸ਼ਾਨ ਕਰਨ ਲੱਗ ਪੈਂਦੀ ਆ ਵੀ ਤੁਸੀਂ ਜ਼ਿਆਦਾ ਖੱਜਲ ਹੁੰਦੇ। ਸੋ ਉਹਦੇ ਨਾਲੋਂ ਉਹਨਾਂ ਨੂੰ ਕਹੋ ਵੀ ਵੇਖਣ ਦੇ ਨਾਲੋਂ ਉਹ ਸੁਣਨਾ ਸ਼ੁਰੂ ਕਰਨ। ਸੁਣਨ ਦੇ ਨਾਲ ਕੀ ਆ, ਉਹ 5 ਮਿੰਟ ਸੁਣਨਗੇ, ਉਸ ਵੇਲੇ ਨੀਂਦ ਆ ਜਾਣੀ ਆ, ਉਹਦੇ ਨਾਲ ਨੁਕਸਾਨ ਨਹੀਂ ਹੋਊਗਾ।
3: ਇੱਕ ਦਿਨ ਇਹ ਵੀ ਹੋਇਆ ਸੀਗਾ, ਇੱਕ ਦਿਨ ਇਹ ਵੀ ਹੋਇਆ ਸੀਗਾ, ਮੈਂ ਕਿਹਾ ਸ਼ੁਕਰ ਉਹ ਜਦੋਂ ਮੈਂ ਫੋਨ ਲੈ ਲਿਆ ਹਨਾ, ਤੇ ਫੋਨ ਹੱਥ 'ਚ ਨਹੀਂ ਸੀਗਾ, ਉਹ ਪਤਾ ਮੈਂ ਉੱਠੀ ਪਾਣੀ ਪੀਣ, ਤੇ ਪਾਣੀ ਪੀਣ ਨਾਲ ਮੈਂ ਵਾਸ਼ਰੂਮ ਜਾਣਾ ਸੀਗਾ, ਤੇ ਮੈਂ ਕਿਹਾ ਸ਼ੁਕਰ ਉਹ ਫੋਨ ਨਹੀਂ। ਉਹ ਜਿਹੜੇ ਦੇਖਿਆ ਤਾਂ ਉਹਦੇ ਵਿੱਚ ਉਹ ਆਪਣੇ ਕੰਨਾਂ ਨੂੰ ਲਾਈਆਂ ਟੂਟੀਆਂ, ਏਅਰਪੋਰਟ ਉਹ ਸੁਣ ਰਹੇ ਆ ਹਨਾ, ਕਿ ਮੈਂ ਕਿਹਾ ਫੇਰ ਮੁੜ ਕੇ ਜਦ ਮੈਂ ਫੋਨ ਫੜਿਆ ਤਾਂ ਉਹ ਕੁਛ ਹਾਰਟ ਰਿਲੇਟਡ ਸੀ ਹਨਾ, ਵੇ ਉਹ ਸੁਣ ਰਹੇ ਸੀਗੇ, ਕਹਿੰਦੇ ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਕਿਹਾ ਪਾਠ ਕਰ ਲਾ ਉੱਠ ਕੇ ਫੇਰ, ਕੁਛ ਕਰੋ ਜੇ ਨੀਂਦ ਨੀ ਆਉਂਦੀ ਮੈਨੂੰ ਕਹਿੰਦੇ ਆਪ ਤਾਂ ਇੱਕ ਪਾਸਾ ਵੀ ਨੀ ਲੈਂਦੀ ਜਿਉਂ ਸੌਂਦੀ ਆ ਸਵੇਰ ਤੱਕ ਇਹਦੀ ਨੀਂਦ ਨੀ ਪੂਰੀ ਹੋਈ ਆਉਂਦੀ ਮਤਲਬ ਪਤਾ ਨੀ
0: ਰਾਤ ਨੂੰ ਜਿਹੜਾ ਨਾ ਤੁਸੀਂ ਜੇ ਸੁਣਨਾ ਹੈ ਮੰਨ ਲਓ ਜੇ ਨਹੀਂ ਨੀਂਦ ਆਉਂਦੀ ਤੇ ਉਹਦੇ ਵਿੱਚ ਇਹ ਆ ਵੀ ਇਹ ਬਿਮਾਰੀਆਂ ਬਿਮੂਰੀਆਂ ਜਾਂ ਹੋਰ ਚੀਜ਼ਾਂ ਸੁਣਨ ਦੇ ਨਾਲੋਂ ਕੁਛ ਵਧੀਆ ਕੁਛ ਹਨਾ ਕੋਈ ਮੈਡੀਟੇਸ਼ਨਲ ਕੁਛ ਸੁਣ ਲੈਣਾ
3: ਹਨਾ
0: ਕੁਛ ਪਾਠ ਸੁਣ ਲੈਣਾ ਹਨਾ ਕੋਈ ਸੰਥਿਆ ਸੁਣ ਲੈਣਾ ਸੋ ਉਹ ਚੀਜ਼ ਜਿਹੜੀ ਆ ਉਹ ਫਿਰ ਵੀ ਜ਼ਿਆਦਾ ਬਿਹਤਰ ਹੈ ਕਿਉਂਕਿ ਰਾਤ ਨੂੰ ਸੌਂਦੇ ਸਮੇਂ ਇੱਦਾਂ ਦੀ ਇਨਫੋਰਮੇਸ਼ਨ ਦਿਮਾਗ 'ਚ ਸਟੋਰ ਕਰਨ ਦਾ ਕੋਈ ਫਾਇਦਾ ਨਹੀਂ ਨੁਕਸਾਨ ਹੀ ਆ
1: ਵੈਸੇ ਤਾਂ ਇਹ ਮੰਨਿਆ ਜਾਂਦਾ ਕਿ ਤੁਸੀਂ ਜਦੋਂ ਸੌਣਾ ਹੈ ਨਾ ਜੇ ਤੁਸੀਂ ਮੰਨਿਆ ਤੁਸੀਂ 9 ਵਜੇ ਸੌਣਾ
0: ਹੈ ਜੀ
1: ਥੈਂਕ ਯੂ ਮੈਂਡੀ ਜੀ
3: ਨਹੀਂ ਮੈਂ ਸੁੱਖ ਨਾਲ ਇੱਕ ਗੱਲ ਕਰਨੀ ਸੀਗੀ ਲਾਸਟ ਉਹ ਜਿਹੜੇ ਆਪਣੇ ਵੋਲਵੋ ਜੱਟੀ ਪਤਾ ਨਹੀਂ ਤੁਸੀਂ ਦੇਖੀ ਹੋਣੀ ਕਿ ਨਹੀਂ ਦੇਖੀ ਹੋਣੀ ਉਹ ਕਹਿੰਦੀ ਨਹੀਂ ਹੁੰਦੀ ਜਿੰਨੀਆਂ ਮਰਜ਼ੀਆਂ ਤੂੰ ਪਾ ਲਾ ਰੀਲਾਂ ਇਹ ਬੰਦਿਆਂ ਦੇ ਕੰਨ ਰੀਣ ਨੀ ਜੂਨ
1: ਰਿੰਗਣੀ ਹਾਂ
3: ਉਹ ਸਹੀ ਗੱਲ ਵਾ ਕੋਈ
1: ਨਹੀਂ ਮੈਂ ਆਈ ਐਗਰੀ ਵਿਦ ਯੂ ਹਾਂ ਬਿਲਕੁਲ ਸਹੀ ਗੱਲ ਆ ਇਹ ਤੋਂ ਪਹਿਲਾਂ ਕਿ ਇਹ ਕੁਛ ਹੁਣ ਕਹਿਣ ਆਪਾਂ ਫੋਨ ਕਰ
0: ਆ ਨਹੀਂ ਮੈਂ ਆਪਾਂ ਕਰ ਦਿੰਦੇ ਆਪਾਂ ਮੈਂ ਵੇਖੋ ਗੱਲਾਂ ਚੋਂ ਗੱਲਾਂ ਵਾ ਤੇ ਵੇਖੋ ਹੁਣ ਮੰਨ ਲਓ ਉਹ ਨਹੀਂ ਸੌਂਦੇ
1: ਜੀ
0: ਫੋਰ ਐਗਜ਼ਾਮਪਲ ਤੇ ਪਰ ਇਹਦਾ ਮਤਲਬ ਇਹ ਵੀ ਨਹੀਂ ਸੌਂਦੇ ਇਹਨਾਂ ਨੂੰ ਵੀ ਪਤਾ ਵਾ ਨਾ ਵੀ ਉਹ ਨਹੀਂ ਸੌਂਦੇ ਜਾਂ ਤੇ ਹੋਏ ਨਾ ਵੀ ਜੇ ਤੇ ਉਸੇ ਵੇਲੇ ਸੌਂ ਜਾਂਦੇ ਹੋਣੇ ਵੀ ਤੇ ਫਿਰ ਇਹਨਾਂ ਨੂੰ ਕਿੱਦਾਂ ਪਤਾ ਵੀ ਉਹ ਰਾਤ ਫੋਨ ਨਹੀਂ ਵੇਂਦੇ ਰਹਿੰਦੇ
1: ਉਹੀ ਤਾਂ ਗੱਲ ਆ ਕਿਉਂਕਿ ਮੇਬੀ
0: ਉਹ ਆਦਤ ਜਿਹੜੀ ਆ ਨਾ ਉਹ ਕਈ ਵਾਰੀ ਦੋਵਾਂ 'ਚ ਹੁੰਦੀ ਆ ਕਿਸੇ 'ਚ ਥੋੜ੍ਹੀ ਜਿਹੀ ਅਲੱਗ ਤਰ੍ਹਾਂ ਦੀ ਕਿਸੇ 'ਚ ਥੋੜ੍ਹੀ ਅਲੱਗ ਤਰ੍ਹਾਂ ਦੀ ਪਰ ਸਾਨੂੰ ਕਿਸੇ ਦੂਸਰੇ ਦੀ ਜ਼ਿਆਦਾ ਚੁੱਭ ਰਹੀ ਹੁੰਦੀ ਹੈ ਬੇਸਿਕਲੀ ਇਹ ਨਾ ਬੱਚਿਆਂ ਵਾਲਾ ਹੀ ਸਿਸਟਮ ਆ ਬੱਚੇ ਨੂੰ ਠੀਕ ਕਰਨ ਦੇ ਲਈ ਤੁਹਾਨੂੰ ਜਿੱਦਾਂ ਆਪਣੇ ਆਪ 'ਚ ਪਹਿਲਾਂ ਚੇਂਜ ਲਿਆਉਣਾ ਪੈਂਦਾ ਪਾਰਟਨਰ ਨੂੰ ਵੀ ਪਹਿਲਾਂ ਤੁਹਾਨੂੰ ਜੇ ਉਹ ਖਿੱਚ ਤੁਹਾਡੀ ਤੁਹਾਨੂੰ ਵਾਜਬ ਲੱਗਦੀ ਆ ਜਾਂ ਤੁਹਾਨੂੰ ਚੁੱਭਦੀ ਆ ਤੇ ਉਹ ਤੁਹਾਨੂੰ ਆਪਣੇ 'ਚ ਵੀ ਪਹਿਲਾਂ ਇੱਕ ਚੀਜ਼ ਫਿਕਸ ਕਰਨੀ ਪੈਣੀ ਕਿਉਂਕਿ ਪੈਰਲ ਕੋਈ ਕੋਈ ਨਾ ਕੋਈ ਚੀਜ਼ ਜਿਹੜੀ ਆ ਉਹ ਦੋਵਾਂ ਦੀ ਇੱਕ ਦੂਸਰੇ ਨੂੰ ਕਰ ਰਹੀ ਹੁੰਦੀ ਆ ਇਰੀਟੇਟ ਸੋ ਕੋਈ ਹੋਰ ਨਹੀਂ ਕੁਛ ਤੇ ਕਈ ਵਾਰੀ ਤੁਹਾਡੀ ਉਹ ਆਦਤ ਤੇ ਮਾੜੀ ਹੁੰਦੀ ਆ ਪਰ ਦੂਸਰੇ ਦਾ ਵਾਰ ਵਾਰ ਕਹਿਣਾ ਤੇ ਕਹਿਣ ਦਾ ਤਰੀਕਾ ਤੇ ਟਾਈਮਿੰਗ ਕਈ ਵਾਰੀ ਅਗਲੇ ਨੂੰ ਉਹ ਵੀ ਇਰੀਟੇਟ ਕਰ ਰਿਹਾ ਹੁੰਦਾ ਫਿਰ ਉਹ ਇਸ ਕਰਕੇ ਕਈ ਲੋਕ ਇਸੇ ਕਰਕੇ ਨਹੀਂ ਠੀਕ ਕਰਦੇ ਵੀ ਜਾ ਫਿਰ ਨਹੀਂ ਦਿਨਾ ਸੀ
1: ਨਹੀਂ ਦਿਨਾ ਸੀ
0: ਹਾਂ ਵੀ
1: ਅਨੋਏ ਕਰਦੀਆਂ
0: ਤੋਂ ਇੱਥੇ ਵੀ ਆ ਜਾਂਦਾ ਵਾ
1: ਵੈਸੇ ਰਣਜੋਤ ਜੀ ਬੈਸਟ ਇਹੀ ਆ ਕਿ ਇਹਨਾਂ ਨੂੰ ਇਹੀ ਸਲਾਹ ਆ ਕਿ ਜੇ ਮਤਲਬ ਤੁਸੀਂ 9 ਵਜੇ ਸੌਣਾ ਤੁਸੀਂ ਕਹਿੰਦੇ ਕਿ 9 ਵਜੇ ਸੌ ਜਾਣ 8 ਵਜੇ ਤੋਂ ਬਾਅਦ ਫੋਨ ਬਿਲਕੁਲ ਨਾ ਨੇੜੇ ਲੈ ਕੇ ਆਓ ਆਪਣੇ ਜਿਹੜਾ ਫੋਨ ਆ ਉਹੀ ਨਹੀਂ ਤੁਹਾਨੂੰ ਨੀਂਦ ਆਉਣ ਦਿੰਦਾ ਇਹ ਮਤਲਬ ਸਟੱਡੀ 'ਚ ਵੀ ਇਹ ਮੰਨਿਆ ਗਿਆ ਕਿ ਹਾਂ ਜਦੋਂ ਤੁਸੀਂ ਸੌਣਾ ਆ ਜੇ ਤੁਹਾਨੂੰ ਤੁਸੀਂ ਕਹਿੰਦੇ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਫੋਨ ਦੇਖਦੀ ਹਾਂ ਨਹੀਂ ਕਿਉਂਕਿ ਤੁਸੀਂ ਫੋਨ ਦੇਖਦੇ ਆ ਤਾਂ ਨਹੀਂ ਤੁਹਾਨੂੰ ਨੀਂਦ
0: ਆਉਂਦੀ ਤੁਹਾਨੂੰ ਨੀਂਦ ਨਹੀਂ ਆਉਂਦੀ ਇਹ ਇੱਕ ਟਾਈਮਿੰਗ ਹੁੰਦੀ ਆ ਨੀਂਦ ਦੀ ਉਹ ਤੁਸੀਂ ਟਾਈਮਿੰਗ ਹਰ ਇੱਕ ਦਾ ਬੋਡੀ ਦਾ ਆਪਣਾ ਆਪਣਾ ਅਲਾਰਮ ਆ ਉਹ ਇੱਕ ਸਟੇਜ ਤੱਕ ਤੁਹਾਨੂੰ ਨੀਂਦ ਆਉਂਦੀ ਆ ਉਹ ਅਗਲਾ ਜਿਹੜਾ ਅੱਧਾ ਘੰਟਾ ਜਾਂ ਪੌਣਾ ਘੰਟਾ ਤੁਸੀਂ ਜੇ ਧੱਕੇ ਦੇ ਨਾਲ ਆਪਣੇ ਆਪ ਨੂੰ ਜਗਾ ਲਿਆ ਫਿਰ ਤੁਹਾਨੂੰ ਅਗਲੇ 2 ਘੰਟੇ ਘੰਟਾ ਨੀਂਦ ਨਹੀਂ ਆਉਣੀ ਕਿਉਂਕਿ ਸਾਈਕਲਸ ਨੇ 4-4 ਘੰਟੇ ਦੇ ਨੀਂਦ ਦੇ ਸਾਈਕਲ ਨੇ ਇੱਕ ਵਾਰੀ ਤੁਸੀਂ ਅਗਲੇ ਸਾਈਕਲ ਦੇ ਵਿੱਚ ਐਂਟਰੀ ਮਾਰ ਦਿੱਤੀ ਇਹਦੇ ਉੱਤੇ ਫਿਰ ਕਿਸੇ ਦਿਨ ਆਪਾਂ ਅੱਗੇ ਕੀਤੀ ਸੀ ਫਿਰ ਕਿਸੇ ਦਿਨ ਇਹਦੇ 'ਤੇ ਡਿਟੇਲ 'ਚ ਕਰਾਂਗੇ ਆ ਗੱਲ ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ
4: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
1: ਜੀ ਸਤਿ ਸ਼੍ਰੀ ਅਕਾਲ
4: ਹਾਂਜੀ ਅੱਜ ਤਾਂ ਮੈਂ ਕਿਹਾ ਆਪਾਂ ਕਹਿੰਦੇ ਨਾ ਮੰਗਲਮਈ ਅੱਜ ਤਾਂ ਸਾਡਾ ਲੇਡੀ ਦਾ ਦਿਨ ਸਭ ਦਾ ਮੰਗਲਮਈ ਹੋ ਰਿਹਾ ਲੱਗੇ ਆ ਰਹੇ ਆ ਸਾਰੇ ਕਰਨ ਔਰ ਥੈਂਕ ਯੂ ਸੁਖ ਜੀ ਤੁਸੀਂ ਜਦੋਂ ਮੈਂ ਐਡ ਲਗਾਇਆ ਨਾ ਰੇਡੀਓ ਆਨ ਕੀਤਾ ਉਹਦੀ ਆਨ ਕੀਤਾ ਸੀ ਜਦੋਂ ਤੁਸੀਂ ਮੇਰਾ ਨਾਮ ਦਿੱਤਾ ਮੈਂ ਕਿਹਾ ਲੈ ਮੇਰਾ ਤਾਂ ਦਿਨ ਮੰਗਲਮਈ ਕਰਤਾ ਤੁਸੀਂ ਹਨਾ
1: ਕੰਮ ਹੋ ਗਿਆ ਤੁਹਾਡੇ ਵੈਸੇ
4: ਮੈਂ ਜੀ ਕੰਮ ਤਾਂ ਕਰਦੀ ਮੈਂ ਚੱਲ ਰਹੀ ਹਾਂ ਬਟ ਜੇ ਮੈਂ ਕਰੂੰਗੀ ਫੇਰ ਵੀਰ ਜੀ ਨੇ ਹੱਸਣਾ ਕਿ ਤੁਹਾਡਾ ਹਜੇ ਤੱਕ ਮੁੱਕਿਆ ਹੀ ਨਹੀਂ ਹੈਗਾ ਹਜੇ ਵੀ ਆਣਗੇ ਨੈਕਸਟ ਵੀਕ ਲੰਬਾ ਹੀ ਪ੍ਰੋਜੈਕਟ ਹੋਈ ਜਾ ਰਿਹਾ ਤੇ ਹਾਂਜੀ ਹਾਂਜੀ ਹਾਂ ਤੇ ਅਨਾਇੰਗ ਦੀ ਮੈਂ ਗੱਲ ਕਰਦੀ ਹਾਂ ਜਿੰਨਾ ਕੁ ਮੈਨੂੰ ਸਮਝ ਆਇਆ ਜਿਸ ਤੋਂ ਕਿਉਂਕਿ ਅੱਧਾ ਘੰਟਾ ਹੀ ਹੋਏ ਲਗਾਏ ਨੂੰ ਨਾ ਤੇ ਮੈਂ ਅਨੋਇੰਗ ਤੇ ਆਉਂਦੀ ਹਾਂ ਪਹਿਲਾਂ ਤਾਂ ਪੁਆਇੰਟ ਤੇ ਬਿਲਕੁਲ ਆਉਂਦੀ ਆ ਸਾਰਿਆਂ ਦੀ ਵਿੱਚ ਹੀ ਹੁੰਦੇ ਆ ਹਨਾ ਪਰ ਪਹਿਲਾਂ ਮੈਂ ਕਹਿੰਦੀ ਹਾਂ ਥੋੜੀ ਜੀ ਬੰਦਾ ਕਿ ਮੈਨੂੰ ਲੱਗਦਾ ਕਿ ਮੇਰਾ ਜਿਹੜਾ ਬੰਦਾ ਨਾ ਉਹ ਅਨੋਇੰਗ ਬਹੁਤ ਘੱਟ ਹੈ ਮੈਂ ਵੱਧਦਾ ਨਾ ਉਹਦੀ ਇੱਕ ਕਿਰਨਾ ਦਾ ਡਾਇਲੋਗ ਨੀ ਹੈਗੀ ਕਹਿੰਦੀ ਆ ਨੀ ਮੈਂ ਇੰਨਾ ਚੰਗਾ ਮੇਰਾ ਘਰ ਵਾਲਾ ਮੈਂ ਉਹਦੇ ਸਾਹਮਣੇ ਨੀ ਕਹਿੰਦੀ ਇੰਨੀ ਚਾਂਬੜ ਜੂ ਜੇ ਮੈਂ ਉਹਦੇ ਸਾਹਮਣੇ
0: ਤੁਸੀਂ ਨਾ ਇਹ ਕਹਿ ਦੋ ਵੀ ਨਹੀਂ ਮੈਂ ਉਹ ਬਿਲਕੁਲ ਕੋਈ ਉਹਨਾਂ 'ਚ ਅਨੋਇੰਗ ਗੱਲ ਨਹੀਂ ਆ ਕਿਉਂਕਿ ਆਪਾਂ ਗੱਲ ਉਹਨਾਂ ਦੀ ਸੁਣਨੀ ਆ ਨਾ ਜੇ ਤਾਂ ਨਹੀਂ ਆ ਤਾਂ ਤੁਸੀਂ ਕਹਿ ਸਕਦੇ ਹੋ ਵੀ ਹਾਂ ਨਹੀਂ
4: ਮੈਂ ਆਪਣੀ ਨੀ ਦੱਸ ਰਹੀ ਮੈਂ ਉਹਨਾਂ ਤੇ ਦੱਸਦੀ ਹਾਂ ਜਿਹੜੀ ਸਭ ਤੋਂ ਜ਼ਿਆਦਾ ਅਨੋਇੰਗ ਮੈਨੂੰ ਲੱਗਦੀ ਹੈ ਨਾ ਬਾਕੀ ਕੁਛ ਨਹੀਂ ਹੈ ਲੇਕਿਨ ਜਦੋਂ ਆਪਾਂ ਸਿੰਕ ਦੇ ਭਾਂਡੇ ਧੋਂਦੇ ਹਾਂ ਨਾ ਜਦੋਂ ਭਾਂਡੇ ਧੋਣ ਤੋਂ ਬਾਅਦ ਜਦੋਂ ਪਾਣੀ ਦੇ ਨਾਲ ਜਦੋਂ ਛਿੱਟੇ ਹੱਥ ਧੋਂਦੇ ਆ ਨਾ ਲਗਾਉਂਦੇ ਆ ਉਦੋਂ ਇੰਨਾ ਮਤਲਬ ਛਿੜਕਾ ਦਿੰਦੇ ਆ ਇੰਨਾ ਕਰ ਦਿੰਦੇ ਆ ਜਦੋਂ ਸਾਫ਼ ਕਰਦੇ ਆ ਉਹ ਮੈਨੂੰ ਸਭ ਤੋਂ ਵੱਧ ਇਰੀਟੇਟਿੰਗ ਲੱਗਦੀ ਆ ਉਹ ਚੀਜ਼ ਨਾ
0: ਹੱਥ ਝੜ ਦਿੰਦੇ
4: ਤੇ ਇੱਕ ਹੱਥ ਚਾੜ ਦਿੰਦੇ
1: ਆ। ਨੀਤੂ ਜੀ ਤੁਸੀਂ ਨਾ ਭਾਂਡੇ ਧੋਇਆ ਕਰੋ ਨਾ ਉਹਨਾਂ ਤੋਂ, ਤੁਸੀਂ ਆਪ ਧੋਲਿਆ ਕਰੋ।
4: ਨਹੀਂ ਦੇਖੋ ਹੁਣ ਕਦੇ ਨਾ ਕਦੇ ਤਾਂ ਦੇਖੋ ਧੋਣੇ ਪੈਂਦੇ ਆ। ਹੁਣ ਜਿੱਦਾਂ ਮੰਨ ਲਓ ਅਸੀਂ ਸਮਾਨ ਵੀ ਕਹਿ ਦਿੰਦੇ ਹਾਂ, ਜਿੱਦਾਂ ਸਾਰਿਆਂ ਦੀ ਯੂਜ਼ੁਅਲ ਸਟੋਰੀ ਆ ਵੀ ਅਸੀਂ ਸਮਾਨ ਜਿਹੜਾ ਕਹਿੰਦੇ ਆ ਉਹ ਵੱਧ ਲੈ ਆਉਂਦੇ ਨੇਗੇ ਹਨਾ, ਇਹ ਸਭ ਦੀ ਹੈਗੀ ਆ। ਪਰ ਉਹ ਵਿਚਾਰੇ ਡਰਦੇ ਵੀ ਬਹੁਤ ਨੇਗੇ ਸਾਰੇ ਹਨਾ, ਤੇ ਉਹ ਹੁੰਦਾ ਇੰਨਾ
1: ਸਾਡੇ ਭਰਾ ਨੂੰ
4: ਸਾਰੇ ਕਰਦੇ ਆ। ਅਸੀਂ ਕਿਹੜਾ ਤਾਜ ਮਹਿਲ ਕਹਿੰਦੇ ਕਿ ਸਾਨੂੰ ਤਾਜ ਮਹਿਲ ਬਣਾ ਕੇ ਦੋ, ਛੋਟੀ ਛੋਟੀਆਂ ਚੀਜ਼ਾਂ ਚ ਖੁਸ਼ ਹੋ ਜਾਂਦੇ ਆ। ਇੰਨਾ ਕੁ ਸਾਡੇ ਤੋਂ ਸ਼ੋਅ ਕਰ ਰਹੇ ਆ ਕਿ ਅਸੀਂ ਥੋੜਾ ਜਿਹਾ ਡਰ ਰਹੇ ਹਾਂ, ਅਸੀਂ ਤੇ ਅਸੀਂ ਖੁਸ਼ ਹੋ ਜਾਂਦੇ ਹਾਂ, ਨਾ ਹੀ ਡਰਨ ਪਟੈਂਡ ਹੀ ਕਰਦੇ ਆ ਵੈਸੇ ਤਾਂ। ਤੇ
1: ਉਹ ਤਾਂ ਤਾਜ ਮਹਿਲ ਬਣਾ ਦੇਣ ਪਰ ਸਾਡੇ ਤੋਂ ਇਹਨਾਂ ਖਰਚਾ ਝੱਲ ਲੋ ਲਾ, ਅਸੀਂ ਕਿਹੜਾ ਐਵੇਂ ਫਾਲਤੂ ਖਰਚਾ ਕਰੀ ਜਾਂਦੇ ਆ।
0: ਤਾਜ ਮਹਿਲ ਤੇ ਤਾਜ ਮਹਿਲ ਤੇ ਬਣਾ ਦੇਣਾ, ਉਹ ਕਾਰੀਗਰ ਹੀ ਸਾਰੇ ਟੁੰਡੇ ਹੋ ਗਏ
4: ਮਤਲਬ ਆਪਣੇ ਕੰਮ ਕੁੰਮ ਤੇ ਜਾਣਗੇ ਤੇ ਫਿਰ ਆਪਾਂ ਸਫਾਈਆਂ ਹੋਣਗੀਆਂ ਹੋਰ ਹੋਣਗੀਆਂ ਫਿਰ ਹਨਾ, ਤੇ ਮਤਲਬ ਐਵੇਂ ਲੱਗਦਾ ਸੀ। ਹੁਣ ਬਾਕੀ ਮੈਨੂੰ ਨਾ ਮੈਂ ਖੁਦ ਕਈ ਵਾਰੀ ਸੋਚਦੀ ਹਾਂ ਕਿ ਬੰਦਾ ਕਹਿੰਦਾ ਨਾ ਵੀ ਪਹਿਲਾਂ ਅਟਰੈਕਸ਼ਨ ਹੁੰਦੀ ਹੈ, ਮੈਨੂੰ ਲੱਗਦਾ ਜੇ ਬੰਦਾ ਘਰ ਹੋਵੇ ਅਨੋਇੰਗ ਹੀ ਡਿਸਟਰੈਕਸ਼ਨ ਹੀ ਹੁੰਦੀ ਰਹਿੰਦੀ ਹੈ, ਸਮਝ ਨਹੀਂ ਆਉਂਦਾ ਕਿਹੜਾ ਕੰਮ ਬੰਦਾ ਕਰੇ ਕਿ ਨਾ ਕਰੇ ਹਨਾ, ਤੇ ਇਹ ਚੀਜ਼ ਚ ਹੁੰਦਾ ਏਦਾਂ ਬੰਦਾ ਹੁੰਦਾ। ਇੱਕ ਜਿਹੜੀ ਹੋਰ ਪੁਆਇੰਟ ਤੇ ਮੈਂ ਆਉਣ ਲੱਗੀ ਉਹਨਾਂ ਦੀ, ਮੈਨੂੰ ਲੱਗਦੀ ਹੈਗੀ ਆ ਜਿੱਦਾਂ ਸਮਾਨ ਹੈ ਨਾ, ਜਿੱਦਾਂ ਮੈਨੂੰ ਸੈਟਿੰਗ ਵੀ ਹੁੰਦੀ ਹੈ, ਆਪਾਂ ਲੇਡੀਜ਼ ਨੂੰ ਪਤਾ ਹੁੰਦਾ ਜਿਹੜਾ ਸਮਾਨ ਇੱਥੇ ਰੱਖਣਾ ਇੱਥੇ ਰੱਖਣਾ ਥੋੜਾ ਜਿਹਾ ਨਾ, ਉਹ ਥੋੜਾ ਜਿਹਾ ਖਿਲਾਰ ਦਿੰਦੇ ਆ, ਉਹ ਮੈਨੂੰ ਲੱਗਦਾ ਥੋੜਾ ਜਿਹਾ ਜ਼ਿਆਦਾ ਵੀ ਹੈ ਵੀ ਆਹ ਚੀਜ਼ ਹੈਗੀ ਆ, ਮਤਲਬ ਏਦਾਂ ਨੀ ਕਰਨੀ ਆ, ਏਦਾਂ ਰੱਖੋ, ਉਹ ਫਿਰ ਮੇਰਾ ਕੰਮ ਵੱਜ ਜਾਂਦਾ ਜਿੱਦਾਂ ਨਿਆਣੇ ਕਰਦੇ ਆ ਨਾ। ਮੈਂ ਬਹੁਤ ਜ਼ਿਆਦਾ ਉਹ ਪਤਾ ਕੀ ਹੁੰਦਾ ਨਾਰਮਲੀ ਕਿਸੇ ਸ਼ੋਪ ਤੇ ਜਾ ਰਹੇ ਆ ਨਾ,
5: ਮੇਰੀ ਕਪਲੀ ਦੇ ਜਾਣ ਦਾ ਫਾਇਦਾ ਕੋਈ ਨੀ ਹੋਣਾ ਕਿਉਂਕਿ ਨਾਰਾਇਣ ਨੇ ਨਾ ਹੁਣ ਤੱਕ ਫੋਨ ਮਿਲਾ ਲਿਆ ਉਹਦਾ, ਉੱਥੇ ਸੁਣ ਸੀ ਮੈਨੂੰ ਸੁਣ ਕੀ ਬੋਲਦਾ ਪਿਆ
1: ਦਿਆਲੂ
5: ਰੇਡੀਓ ਹੈ ਜੇ ਕਾਲਰ ਕਾਲ ਨਾ ਕਰੇ ਉਹ ਆਪ ਕਰ ਦਿੰਦੇ ਨੇ ਉੱਥੇ।
0: ਉਹਦੇ ਮੰਨ ਲਓ ਉਹਨਾਂ ਨੂੰ ਪਤਾ ਲੱਗੇ ਨਾ ਆਹ ਚੀਜ਼ ਜਿਹੜੀ ਆ ਫਲਾਣੇ ਦੇ ਸੁਣਨ ਵਾਲੀ ਆ, ਤੇ ਉਹਨਾਂ ਨੇ ਆਪ ਫੋਨ ਲਾ ਕੇ ਕਹਿਣਾ ਵੀ ਇੱਕ ਮਿੰਟ ਆਨ ਕਰ ਜੇ ਤੂੰ ਨਹੀਂ ਸੁਣਦਾ। ਜੇ ਮੰਨ ਲਓ ਕੋਈ ਨਾ ਚੁੱਕੇ ਤੇ ਫਿਰ ਉਹਨਾਂ ਨੇ ਜਦੋਂ ਪ੍ਰੋਗਰਾਮ ਖਤਮ ਹੋਇਆ ਫਿਰ ਦੁਬਾਰਾ ਫੋਨ ਕਰ ਲੈਣਾ, ਅੱਜ ਤੁਸੀਂ ਸੁਣਿਆ
1: ਸੀ,
0: ਅੱਜ ਤੁਸੀਂ ਸੁਣਿਆ ਸੀ ਆਹ ਗੱਲ ਉਹਨਾਂ ਕਹੀ ਸੀ।
5: ਮੰਨੂ ਦੀ ਸਭ ਤੋਂ ਇਰੀਟੇਟਿੰਗ ਗੱਲ ਹੈ, ਉਹਨੂੰ ਨਾ ਨੀ ਕਰਨੀ ਆਉਂਦੀ, ਬੜੀ ਦਿੱਕਤ ਆ ਸਾਡੇ ਘਰੇ, ਏਡੀ ਖਿੱਚ ਖਿਚਾਟ ਹੁੰਦੀ ਨੇ ਇਸ ਗੱਲ ਕੇ। ਉਹ ਕਮਿਟ ਕਰਦੇ ਹਰ ਚੀਜ਼ ਨੂੰ, ਉਹਨੂੰ ਹੁੰਦਾ ਕਿ ਬੈਲੈਂਸ ਰੱਖਾਂ ਮੈਂ, ਬਹੁਤ ਸਾਰਿਆਂ ਨੂੰ ਖੁਸ਼ ਰੱਖਾਂ। ਉਹ ਭਾਈ ਉਹ ਸਾਡੇ ਘਰ ਚ ਨਾ ਮਤਲਬ ਉਹ ਮਤਲਬ ਸਾਡਾ ਅੱਧੀਆਂ ਲੜਾਈਆਂ ਦਾ ਕਾਰਨ ਵਿਆਹ ਤੋਂ ਬਾਅਦ ਇਹੀ ਆ ਕਿ ਮੇਰੇ ਘਰ ਦੇ ਵੀ ਉਹਦੇ ਘਰ ਦੇ ਵੀ ਕੋਈ ਵੀ ਫਰੈਂਡਸ ਵੀ ਹੋ ਗਏ, ਉਹਨੇ ਹਰ ਇੱਕ ਨੂੰ ਕਿਸੇ ਨੂੰ ਨਾ ਨੀ ਕਰਨਾ, ਕਿਸੇ ਨੇ ਕਹਿ ਤਾ ਨਾ ਕਰਨਾ, ਹਾਂ ਹਾਂ ਹੋ ਜਾਏਗਾ। ਫਿਰ ਰਾਤੀ ਜਦੋਂ ਬੈਡ ਤੇ ਬਹਿਣਾ ਯਾਰ ਆਹ ਸਵੇਰੇ ਕਰਨ ਵਾਸਤੇ ਆਹ ਵੀ ਚਾਹੀਦਾ ਆਹ ਵੀ ਚਾਹੀਦਾ ਆਹ ਰਹਿ ਗਿਆ ਉਹ ਰਹਿ ਗਿਆ ਮੇਰਾ, ਉਹ ਭਾਈ ਇੰਨਾ ਮੁਸ਼ਕਲ ਹੈ ਨਾ ਉਹ ਚੀਜ਼ ਨੂੰ ਮਤਲਬ ਉਹਨੂੰ ਨਾ ਨੀ ਕਰਨੀ ਆਉਂਦੀ।
0: ਚੰਗੀ ਗੱਲ ਹੈ,
5: ਬੜੀ ਬੜੀ ਭਾਈ ਕਿਸੇ ਲੈਵਲ ਤੱਕ ਚੰਗਿਆਈ ਆ, ਪਰ ਕਿਸੇ ਲੈਵਲ ਤੇ ਉਹ ਡਿਸਟਰਬ ਵੀ ਹੁੰਦੀ ਹੈ ਨਾ, ਫਿਰ ਉਹਨੇ ਡਿਸਕਸ ਮੇਰੇ ਨਾਲ ਕਰਨਾ, ਫਿਰ ਉਹ ਜਿਹੜਾ ਪੰਚਿੰਗ ਬੈਗ ਮੈਂ ਬਣਨਾ, ਹੁਣ ਮੈਂ ਭਾਲੂ ਵੀ ਨੀ ਰਿਹਾ ਨਾ ਕਿ ਮੈਂ ਕਿਉਂ ਸਵਾਂ, ਹਨਾ ਮੈਂ ਨੀ ਸੁਣਦਾ, ਮਤਲਬ ਉਹ ਬੜੀ ਦਿੱਕਤ ਹੈ ਕਿ ਮਤਲਬ ਉਹ ਸਾਡੀ ਇੱਕ ਬੜੀ ਲੜਾਈ ਦਾ ਕਾਰਨ ਹੈ। ਤੇ ਛੋਟੀਆਂ ਚੀਜ਼ਾਂ ਚ ਪਤਾ ਕੀ ਆ, ਵਿਆਹ ਤੋਂ ਬਾਅਦ ਹੀ ਜਿਹੜਾ ਟੁੱਥਪੇਸਟ ਹੈ ਨਾ ਭਾਜੀ, ਹਨਾ ਵਿੱਚੋਂ ਦਬਾਉਂਦੀ ਆ ਉਹ, ਜਿਵੇਂ ਲਾਸ਼ ਨੀ ਲਟਕੀ ਹੁੰਦੀ ਉਹਦੇ ਬਾਅਦ ਅੱਧੀ ਵਾਰ ਤੇ
1: ਟੁੱਥਪੇਸਟ ਨਾ ਵਿਚੋਂ ਨਾ ਉਪਰੋਂ ਪਿੱਛੋਂ ਦਵਾਈ ਦਾ
5: ਜਿੱਥੋਂ ਯਾਰ
1: ਤੁਸੀਂ ਵੀ ਗਲਤ ਕਰ ਰਹੇ ਹੋ ਮੇਰੇ ਹਿਸਾਬ ਨਾਲ
5: ਸਰੀ ਜਾਂਦੇ ਬੜੀ ਸੇਮ ਸੇਮ ਜੀ ਆ ਇੱਕੋ ਜਿਹੀ ਆਦਤ ਹੈ ਪਰਸ ਚ ਗੱਡੀ ਦੀ ਚਾਬੀ ਜਾਂ ਗੈਰੇਜ ਦੀ ਚਾਬੀ ਉਹ ਰੱਬਾ ਭਾਜੀ ਮਤਲਬ ਉਹਦੀ ਚਾਬੀ ਕਦੀ ਲੱਭ ਜੇ ਗੱਡੀ ਦੀ ਜਾਂ ਉਹਦੀ ਚਾਬੀ ਕਦੀ ਸਹੀ ਜਗ੍ਹਾ ਤੇ ਮਿਲ ਜੇ ਕਦੀ ਨੀ ਹੋਇਆ ਕਦੀ ਵੀ ਨੀ ਹੋਇਆ ਤੇ ਉਹਦਾ ਪਰਸ ਹੋਏਗਾ ਉੱਤਲੇ ਅਸੀਂ ਬੂਟ ਬਾਟ ਪਾ ਕੇ ਨਿਕਲਣ ਲੱਗੇ ਹਾਂ ਚਾਬੀ ਉੱਪਰ ਹੈ ਉਹਦੇ ਪਿੱਛੇ ਸਾਡੀ ਏਡੀ ਲੜਾਈ ਹੁੰਦੀ ਹੈ ਨਾ ਕਿ ਮਤਲਬ ਵੀਰ ਮੈਨੂੰ ਕਿਉਂ ਤੂੰ ਨੀ ਚਾਬੀ ਰੱਖਦੀ ਕਿ ਮਤਲਬ ਦੋਨੋਂ ਚਾਬੀਆਂ ਥੱਲੇ ਹੋਣੀਆਂ ਚਾਹੀਦੀਆਂ ਕਿ ਵਾਰ ਵਾਰ ਉੱਪਰ ਚੜਨਾ ਬਹੁਤ ਔਖਾ
0: ਐਕਸਰਸਾਈਜ਼ ਹੀ ਆ ਕੇ ਉਹਤੇ
5: ਤੇ ਪਰ ਭਾਈ ਬੂਟ
1: ਤਾਂ ਤੇ ਤੁਸੀਂ ਪਾਲੋ ਨਹੀਂ ਰਹੇ
5: ਐਰੋਪਲੇਨ ਫੜਨਾ ਕੁਛ ਫੜਨਾ ਮੇਰੀ ਆਦਤ ਹੈ ਮੈਂ ਨਾ ਟਾਈਮ ਤੋਂ ਬਹੁਤ ਅੜਲੀ ਜਾਣਾ ਜਮਾ ਐਂਟ ਕਿਉਂਕਿ ਰੇਲਵੇ ਸਟੇਸ਼ਨ ਸਾਹਮਣੇ ਆ ਕਿਉਂਕਿ ਗਿਣੇ ਹੋਏ ਨੇ ਕਿ ਪੈਦਲ 6 ਮਿੰਟ ਜਾਣੀ ਹੈ ਸੱਤਵੇਂ ਮਿੰਟ ਤੇ ਟ੍ਰੇਨ ਹੈ ਤੇ ਇਹਨੇ 6ਵੇਂ ਮਿੰਟ ਉੱਥੇ ਪਹੁੰਚਣਾ ਮਤਲਬ ਕਮਾਲ ਹੀ ਆ ਬਾਈ ਮਤਲਬ ਸਮਰ ਦੀ ਵੀ ਸੇਮ ਆਦਤ ਹੈ ਪੇਸਟ ਵਾਲੀ ਵੀ ਤੇ ਆ ਟ੍ਰੇਨ ਵਾਲੀ ਵੀ ਤੇ ਆ ਮੇਰੀ ਬੜੀ ਇਰੀਟੇਟਿੰਗ ਹੈ ਤੇ ਮੈਨੂੰ ਕੀ ਕਹਿੰਦੀ ਹੈ ਫਿਰ ਕੀ ਕਹਿੰਦੀ ਤੂੰ ਪਹਿਲੇ ਪਤਾ ਕਿਉਂ ਜਾਣਾ ਕਿਉਂਕਿ ਤੇ ਉੱਥੇ ਜਾ ਕੇ ਕੈਂਡੀ ਕ੍ਰਸ਼ ਖੇਡਣੀ ਹੁੰਦੀ ਹੈ ਮੈਂ 39 ਸੀ ਉਹ 39 ਸਟੇਜ ਤੇ ਸੀਗਾ ਤੇ ਅਸੀਂ ਟ੍ਰੇਨ ਤੇ ਇਕੱਠੇ ਸਫ਼ਰ ਕਰਨਾ ਸੀਗਾ ਮਤਲਬ ਇੱਕ ਰਹਿੰਦੀ ਸੀਗੀ ਮੈਂ ਕਿਹਾ ਮੈਨੂੰ ਇੱਕ ਕ੍ਰੋਸ ਕਰ ਲੈਂਦੀ ਕੈਂਡੀ ਕ੍ਰਸ਼ ਫਿਰ ਮਤਲਬ ਨਾਲ ਦੇ ਨਾਲ ਮੌਕਾ ਲੱਭ ਲੈਂਦੀ ਹੈ ਫਿਰ ਸੁਣਾਉਣ ਦਾ
1: ਤੁਸੀਂ ਤੁਸੀਂ ਬਾਕੀ ਗੱਲਾਂ ਛੱਡੋ ਜੇ ਤੁਸੀਂ ਲਾਈਫ ਲੈਣੀ ਹੁੰਦੀ ਮੈਨੂੰ ਦੱਸ ਦਿਆ ਕਰੋ
0: ਇਹਨਾਂ ਨੇ ਖਿੱਚ ਕੇ ਇਹਨਾਂ ਨੇ 39ਵੇਂ ਤੇ ਜਾ ਕੇ ਖਿੱਚ ਕੇ ਡਿਲੀਟ ਕਰਤੀ ਹੋਣੀ
1: ਹਾਂ ਨਹੀਂ ਡਿਲੀਟ 39ਵੇਂ ਤੇ ਸਟੇਜ ਤੇ ਹੀ ਹਲੇ ਤੁਸੀਂ
5: 4900
1: ਬੜੀ
0: ਦਿਮਾਗ ਤੇ ਬੜਾ ਅਸਰ

0: ਮਤਲਬ ਆ ਚੀਜ਼ ਨਾ ਭਾਜੀ ਇਰੀਟੇਟਿੰਗ ਚੀਜ਼ਾਂ ਤੁਹਾਡੇ ਆਪ ਚ ਵੀ ਹੁੰਦੀਆਂ, ਮਤਲਬ ਸੇਮ ਜਿਹਾ ਹੀ ਹੁੰਦੀ ਆ ਕਿ ਮੈਂ ਜਲਦੀ ਜਾਂਦਾ ਉਹ ਲੇਟ ਜਾਂਦੀ ਹੈ, ਸਾਡੇ ਦੋਨਾਂ ਚੀਜ਼ ਦਾ ਹੀ ਕਲੈਸ਼ ਹੈ। ਤੇ ਮਤਲਬ ਆ ਨਹੀਂ ਹਾਸਾ ਮਜ਼ਾਕ ਚਲੋ ਹੋ ਗਿਆ, ਬਟ ਕਈ ਆ ਜਿਹੜੀ ਨੋ ਕਰਨ ਵਾਲੀ ਆਦਤ ਹੈ ਨਾ ਭਾਜੀ, ਇਹਦੇ ਪਿੱਛੇ ਸਾਡੀ ਕਈ ਵਾਰੀ ਸੀਰੀਅਸ ਬਹਿਸ ਵੀ ਹੁੰਦੀ, ਕਿਉਂਕਿ ਓਵਰ ਕਮਿਟ ਕਰ ਦਿੰਦੀ ਹੈ ਬੜੀ ਵਾਰੀ, ਓਵਰ ਕਮਿਟ ਕਰ ਦਿੰਦੀ ਤੇ ਡੈਲੀਗੇਟ ਵੀ ਕਰਦੀ ਚੀਜ਼ਾਂ, ਜਿਵੇਂ ਮੈਂ ਕੱਪੜੇ ਵੀ ਧੋਲਾ, ਮੈਂ ਵੀ ਕਰ ਲਾ, ਮੈਂ ਉਹ ਵੀ ਕਰ ਲਾ, ਮੈਂ ਉਹ ਵੀ ਕਰ ਲਾ, ਲੈ ਕੇ ਉਹਨੂੰ ਵੀ ਘੁਮਾ ਦਾ, ਉਹ ਵੀ ਕਰਦਾ। ਤੇ ਮੈਂ ਕਿਹਾ ਸਮਰ ਘਰੇ ਆ, ਤੂੰ ਸਮਰ ਨੂੰ ਕਿਉਂ ਨੀ ਕਿਹਾ? ਮੈਂ ਕਿਹਾ ਟੀਨੇਜਰ ਉਹਨੇ ਆਪ ਆ ਕੇ ਨੀ ਪੁੱਛਣਾ? ਜਦੋਂ ਮੈਂ ਆਇਆ ਤੇ ਇਹਨੂੰ ਹੁੰਦਾ ਕਿ ਤੂੰ ਆਉਂਦੇ ਸਰ ਭਾਂਡਿਆਂ ਹੁਣ ਲੱਗ ਜਾਂਦਾ, ਬਟ ਉਹ ਮੈਨੂੰ ਨਜ਼ਰ ਆਏ ਨਾ ਕਿ ਤੂੰ ਹੁਣ ਉਹ ਵੀ ਉਹਨੂੰ ਵੀ ਲੱਗ ਜਾਏਗੀ ਤੇ ਮੈਂ ਕਰ ਦਿੰਦਾ। ਸੋ ਆਹ ਚੀਜ਼ ਉਹਦੇ ਚ ਥੋੜੀ ਜਿਹੀ ਮਤਲਬ ਦਿੱਕਤ ਵਾਲੀ ਉਹਦੇ ਚ ਗੱਲ ਹੈ ਕਿ ਹਨਾ
1: ਬੇਸਿਕਲੀ
2: ਚੀਜ਼ਾਂ ਤੇ ਵੇਖੋ ਦੋਵਾਂ ਦੀਆਂ ਓਪੋਜ਼ਿਟ ਹੀ ਹੁੰਦੀਆਂ ਨੇ। ਮੰਨ ਲਓ ਜਿਹੜੀ ਦੂਸਰੇ ਦੀ ਤੁਹਾਨੂੰ ਨਹੀਂ ਪਸੰਦ ਹੈ ਤਾਂ ਮਤਲਬ ਤੁਹਾਡੇ ਸੁਭਾਅ ਤੋਂ ਥੋੜੀ ਜਿਹੀ ਉਲਟ ਆ, ਤੇ ਤੁਸੀਂ ਇਧਰਲੇ ਪਾਸੇ ਬੈਠੇ ਹੋ, ਉਹ ਅਗਲੇ ਨੂੰ ਤੁਹਾਡੀ ਉਲਟ ਲੱਗ ਰਹੀ ਹੁੰਦੀ ਹੈ ਨਾ। ਜੇ ਤੁਹਾਡਾ ਪਹਿਲਾਂ ਜਾਣਾ, ਤੁਹਾਡਾ ਲੇਟ ਜਾਣਾ ਤੁਹਾਨੂੰ ਉਹਨਾਂ ਦਾ ਪਰੇਸ਼ਾਨ ਕਰਦਾ, ਤੇ ਉਹਨਾਂ ਨੂੰ ਤੁਹਾਡਾ ਅਰਲੀ ਜਾਣਾ ਪਰੇਸ਼ਾਨ ਕਰਦਾ।
1: ਸੋ
2: ਕਿਉਂਕਿ ਦੋਵੇਂ ਓਪੋਜ਼ਿਟ ਨੇ,
1: ਉਹਨੇ ਚ ਉਹ ਸੋਚਦਾ ਹੁੰਦਾ ਮੈਂ 36 ਕੰਮ ਨਿਬੇੜ ਕੇ ਚੱਲ ਜਾਣਾ, ਜਿੰਨੇ ਨੂੰ ਉੱਥੇ ਜਾ ਕੇ ਕੈਂਡੀ ਕ੍ਰਸ਼ਾਂ ਖੇਡਣੀਆਂ।
2: ਹਾਂ, ਉਹਨਾਂ ਨੂੰ ਇਹ ਹੋਊਗਾ ਵੀ ਕਿੰਨੇ ਕੰਮ,
1: ਕਿਉਂ ਇੰਨੇ ਚ ਮੈਂ ਡਿਸ਼ਵਾਸ਼ਰ ਲਾ ਦੇਣਾ ਜਿੰਨੇ ਚਿਰ ਸਟੇਸ਼ਨ ਤੇ ਬੈਠ ਕੇ ਮੈਂ ਕੈਂਡੀ ਕ੍ਰਸ਼ ਖੇਡਣੀ।
2: ਤੁਹਾਨੂੰ ਗੱਲਬਾਤ ਹੀ ਦੱਸ ਤੇ ਗਏ ਵੀ ਉਹ ਵੀ ਮੈਂ ਲਾਉਣਾ,
1: ਤੇ ਉਹ ਕਹਿੰਦੇ ਭਾਂਡੇ ਧੋਣਾ ਮੈਂ ਹੱਥਾਂ ਨਾਲ।
0: ਨਹੀਂ ਹੱਥ ਨਾਲ ਨੀ, ਉਹ ਮਤਲਬ ਥੱਲੇ ਲਾਣੇ, ਮਤਲਬ ਜਿਵੇਂ ਹੌਦੀ ਚ ਭਰੀ ਹੋਈ ਨਾ, ਮੈਨੂੰ ਹੁੰਦਾ ਕਿ ਜੇ ਉਹਦੇ ਚ ਕੱਢਣ ਵਾਲੇ ਹੁੰਦੇ ਕੱਢ ਲਈਏ ਫਟਾਫਟ ਤੇ ਨਵੇਂ ਲਾ ਦਈਏ ਭਾਂਡੇ।
1: ਹਾਂ, ਇਹ ਹਸਬੈਂਡ ਦਾ ਵੈਸੇ ਫੇਵਰਿਟ ਕੰਮ ਹੈ ਮੈਂ ਲਾ
0: ਦਾ। ਆ ਪਤਾ ਨਹੀਂ ਕਿਉਂ ਹੈ, ਵੈਸੇ ਆ ਕੇ ਉਹ ਲੱਗਦਾ ਕਿ ਉਹ ਕੰਮ ਹੈ ਤੇ ਆਹ ਕੰਮ ਨਹੀਂ ਹੈ ਕਿ ਖਾਣਾ ਗੰਦਾ ਪਿਆ ਮੇਰਾ, ਮੈਨੂੰ ਖਾਣਾ ਗੰਦਾ, ਮੈਨੂੰ ਇੱਕ ਕੱਪੜਾ ਕੱਢਦਾ ਮੈਂ ਤਿੰਨ ਕੱਪੜੇ ਥੱਲੇ ਸਿੱਟ ਦਿੰਦਾ, ਤੇ ਉਹ 4 ਦਿਨ ਪਹਿਲੇ ਵਿਚਾਰੀ ਠੀਕ ਕਰਦੀ ਹੈ ਤੇ 4th ਦਿਨ ਕਹੇਗੀ ਹੋ ਗਿਆ ਟਾਈਮ, ਕਹਿੰਦੀ ਖਰਾਬ ਹੋ ਗਿਆ। ਮੈਂ ਕਿਹਾ ਫਿਰ ਤੂੰ ਸਾਫ਼ ਨਾ ਕਰਿਆ ਕਰ, ਮੈਨੂੰ ਏਦਾਂ ਹੀ ਚੰਗਾ ਲੱਗਦਾ, ਏਦਾਂ ਮੈਨੂੰ ਮਿਲ ਜਾਂਦੇ ਕੱਪੜੇ, ਮੈਨੂੰ ਟਫੇ ਮਿਲਦੇ ਨਹੀਂ ਕੱਪੜੇ।
1: ਹਾਏ ਸੱਚੀ ਸਿਮਰਨ ਜੀ,
2: ਹਾਏ, ਥੈਂਕ ਯੂ ਸਿਮਰਨ ਜੀ,
1: ਥੈਂਕ ਯੂ ਸਿਮਰਨ ਜੀ, ਥੈਂਕ ਯੂ,
2: ਥੈਂਕ ਯੂ। ਸੋ ਹੋਈ ਇਹ ਵੇਖਿਆ ਜਾਵੇ ਤੇ ਇਹੋ ਖੂਬਸੂਰਤੀ ਹੈ ਇਸ ਰਿਸ਼ਤੇ ਦੀ। ਆਪਾਂ ਕਈ ਚੀਜ਼ਾਂ ਤੋਂ ਜਿਨ੍ਹਾਂ ਤੋਂ ਆਪਾਂ ਖਿੱਚਦੇ ਹਾਂ, ਉਹੀ ਸੁਭਾਅ ਜਦੋਂ ਹੋਰ ਇੱਕ ਹੋਰ ਚੀਜ਼ਾਂ ਦੇ ਵਿੱਚ ਆਪਾਂ ਵੇਖਦੇ ਹਾਂ ਤੇ ਉੱਥੇ ਸਾਡਾ ਫਾਇਦਾ ਵੀ ਕਰ ਰਿਹਾ ਹੁੰਦਾ। ਸੋ ਜੇ ਸਾਰੇ ਇੱਕੋ ਜਿਹੇ ਹੋਣ ਤੇ ਉੱਥੇ ਕਹਿੰਦੇ ਨੇ ਕਿ ਗੁਜ਼ਾਰਾ ਔਖਾ। ਮੰਨ ਲਓ ਜੇ ਇੱਕੋ ਜਿਹਾ ਸੁਭਾਅ ਹੋਵੇ ਦੋਵਾਂ ਦਾ ਤੇ ਉੱਥੇ ਗੁਜ਼ਾਰਾ ਬਹੁਤ ਔਖਾ ਹੋ ਜਾਂਦਾ। ਹੁਣ ਕਈ ਫੋਰ ਐਗਜ਼ਾਮਪਲ ਕਈ ਘਰਾਂ ਦੇ ਵਿੱਚ ਤੁਸੀਂ ਜਾਂਦੇ ਹੋ, ਉੱਥੇ ਦੋਵੇਂ ਬਹੁਤ ਸਫਾਈ ਪਸੰਦ ਹੁੰਦੇ ਆ, ਤੇ ਉਹਦੇ ਨਾਲ ਫਿਰ ਕੀ ਤੁਸੀਂ ਉੱਥੇ ਨੋਟ ਕਰਦੇ ਹੋ ਉਹਨਾਂ ਦੀਆਂ ਯਾਰੀਆਂ ਦੋਸਤੀਆਂ ਘੱਟ ਹੁੰਦੀਆਂ, ਕਿਉਂਕਿ ਉੱਥੇ ਤੁਸੀਂ ਸਫੋਕੇਟ ਮਹਿਸੂਸ ਕਰਦੇ ਹੋ। ਤੁਹਾਨੂੰ ਉਹ ਦੋਵੇਂ ਜਣੇ ਬਹੁਤ ਸਫਾਈ ਪਸੰਦ ਹੁੰਦੇ ਆ, ਉਹ ਹਲੇ ਤੁਸੀਂ ਜਾਂ ਬੂਹਾ ਹੀ ਖੜਕਾਇਆ ਹੁੰਦਾ ਤੇ ਉਹ ਤੁਹਾਡੀ ਜੁੱਤੀ ਵੱਲ ਵੇਖੀ ਜਾਂਦੇ ਦੋਵੇਂ ਜੀ।
1: ਬਿਲਕੁਲ,
2: ਉਹਨਾਂ ਦੇ ਘਰ ਵੜ ਕੇ ਤੁਸੀਂ ਨਿੱਕੀ ਨਿੱਕੀ ਚੀਜ਼ ਤੁਸੀਂ ਇਹ ਵੀ ਡਰਦੇ ਹੋ ਵੀ ਤੁਸੀਂ ਕਿੱਦਾਂ ਬਹਿਣਾ, ਕਿੱਦਾਂ ਤੁਸੀਂ ਹਨਾ, ਮਤਲਬ ਨਿੱਕੀ ਨਿੱਕੀ ਚੀਜ਼ ਦਾ ਗਲਾਸ ਦਾ ਵੀ ਖੜਾਕ ਨਹੀਂ ਆਉਣਾ ਚਾਹੀਦਾ, ਉਹ ਆਪ ਹੀ ਮਤਲਬ ਉਸੇ ਹਿਸਾਬ ਦੇ ਨਾਲ ਵਿਚਰੇ ਹੁੰਦੇ। ਸੋ ਉਹ ਇੱਕ ਤਰ੍ਹਾਂ ਦੇ ਨਾਲ ਇੱਕੋ ਜਿਹੇ ਸੁਭਾਅ ਦੇ ਕਰਕੇ ਮੰਨ ਲਓ ਦੂਰ ਹੋ ਗਏ। ਹੁਣ ਦੂਸਰਾ ਲਾ ਲਓ ਕੇਸ, ਜੇ ਦੋਵੇਂ ਹੀ ਨਹੀਂ ਮੰਨ ਲਓ ਸਫਾਈ ਪਸੰਦ, ਤੇ ਉੱਥੇ ਵੀ ਤੁਹਾਡਾ ਵੜਨ ਨੂੰ ਨਹੀਂ ਜੀ ਕਰਦਾ। ਸੋ ਇਹ ਜਿਹੜਾ ਬੈਲੈਂਸ ਆ ਇਹ ਬਣਦਾ ਤਾਂ ਹੀ ਆ ਵੀ ਇੱਕ ਜਣਾ ਇੱਦਾਂ ਦਾ ਤੇ ਇੱਕ ਜਣਾ ਉਦਾਂ ਦਾ,
1: ਬਿਲਕੁਲ ਠੀਕ।
2: ਸੋ ਉੱਥੇ ਫਿਰ ਮਾੜੀ ਮਾੜੀ ਜੀ ਚੱਲੀ ਵੀ ਜਾਂਦੀ ਆ, ਗੱਡੀ ਵੀ ਤੁਰੀ ਜਾਂਦੀ ਆ, ਤੁਹਾਡਾ ਸਮਾਜਿਕ ਸਾਂਝਾਂ ਵੀ ਤੁਹਾਡੀਆਂ ਬਣੀਆਂ ਰਹਿੰਦੀਆਂ ਨੇ। ਸੋ ਬੇਸਿਕਲੀ ਜੇ ਤੁਸੀਂ ਇੱਕੋ ਜਿਹੇ ਹੋ ਜਾਓ ਤੁਸੀਂ ਸੁਭਾਅ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ, ਤੁਹਾਡਾ ਜਿਹੜਾ ਉਹ ਇੱਕ ਸਾਰ ਤੁਹਾਨੂੰ ਪੁਆਇੰਟ ਮਿਲ ਜਾਣ, ਤੇ ਉੱਥੇ ਆਪਸ ਵਿੱਚ ਵੀ ਨਿਭਣੀ ਔਖੀ ਹੋ ਜਾਂਦੀ, ਕਿਉਂਕਿ ਇੱਕ ਦੂਸਰੇ ਦੇ ਵਿੱਚ ਵੀ ਫਿਰ ਉਹ ਨੁਕਸ ਵੱਧ ਕੱਢਣੇ ਸ਼ੁਰੂ ਹੋ ਜਾਂਦੇ ਆ। ਜੇ ਮੰਨ ਲਓ ਕੋਈ ਸਫਾਈ ਪਸੰਦ ਆ ਤੇ ਉਹਨੂੰ ਇਹ ਲੱਗਣਾ ਵੀ ਤੂੰ ਕਰ ਜਾਂ ਤੂੰ ਘੱਟ ਸਫਾਈ ਰੱਖੀ,
1: ਬਿਲਕੁਲ
2: ਮੈਂ ਕਰਾਂ ਜਾਂ ਮੈਂ ਵੱਧ ਰੱਖੀ ਆ, ਸੋ ਉੱਥੇ ਉਹ ਲੜਾਈ ਦੇ ਚਾਂਸ ਹੋਰ ਜ਼ਿਆਦਾ ਵੱਧ ਜਾਂਦੇ। ਇੱਥੇ ਤਾਂ ਕੀ ਆ ਵੀ ਕਿਸੇ ਨੇ ਆਹ ਵੱਧ ਕਰ ਲਿਆ, ਕਿਸੇ ਨੇ ਉਹ ਵੱਧ ਕਰ ਲਿਆ, ਉਹ ਬੈਲੈਂਸ ਜਿਹਾ ਬਣਿਆ ਰਹਿੰਦਾ
1: ਜੀ। ਬਿਲਕੁਲ।
2: ਸੋ ਹਰ ਇੱਕ ਤਰ੍ਹਾਂ ਦਾ ਮਿਸ਼ਰਣ ਪਰਿਵਾਰ ਦੇ ਵਿੱਚ ਹੋਣਾ ਬੜਾ ਜ਼ਰੂਰੀ ਆ। ਜਦੋਂ ਆਪਾਂ ਆਪਣੇ ਵਰਗਾ ਕਿਸੇ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦੁਨੀਆ ਦੀ ਸਭ ਤੋਂ ਵੱਡੀ ਗਲਤੀ ਕਰ ਰਹੇ ਹੁੰਦੇ ਆਪਾਂ ਆਪਣੇ ਵਰਗਾ ਕਿਸੇ ਨੂੰ ਕਰਕੇ
1: ਜੀ। ਬਿਲਕੁਲ।
2: ਜੋ ਵਾਕਈ ਤੁਹਾਡੇ ਵਰਗਾ ਹੋ ਜਾਏ ਜਾਂ ਤੁਹਾਨੂੰ ਤੁਹਾਡੇ ਵਰਗਾ ਹੀ ਕੋਈ ਅੱਗੋਂ ਟੱਕਰ ਪਵੇ, ਤੇ ਉਹ ਤੁਹਾਡੀ ਮੰਨ ਲਓ ਜੇ ਸੋਚ ਪੱਖੋਂ ਤੁਹਾਡੇ ਵਰਗਾ ਹੋਊਗਾ, ਉਹ ਹਰ ਇੱਕ ਗੱਲ ਤੁਹਾਡੀ ਸਮਝ ਰਿਹਾ ਹੋਊਗਾ, ਤੇ ਇਨਸਾਨ ਦੇ ਦਿਮਾਗ 'ਚ ਸਾਰੀਆਂ ਗੱਲਾਂ ਸਹੀ ਸਹੀ ਨਹੀਂ ਆਉਂਦੀਆਂ।
1: ਬਿਲਕੁਲ।
2: ਇਨਸਾਨੀ ਦਿਮਾਗ ਆ ਇਹ ਬੜਾ ਪੁੱਠਾ ਜ਼ਿਆਦਾ ਸੋਚਦਾ ਤੇ ਸਿੱਧਾ ਘੱਟ ਸੋਚਦਾ। ਸੋ ਉਹ ਜੇ ਦਿਮਾਗ ਦੀਆਂ ਹੀ ਕੋਈ ਬੁੱਝਣ ਲੱਗ ਪਏ, ਇੱਕ ਫਿਲਮ ਵੀ ਹੈਗੀ ਇਹਦੇ ਉੱਤੇ, ਤੁਹਾਡੀਆਂ ਦਿਮਾਗ ਦੀਆਂ ਉਹ ਬੁੱਝਣੀਆਂ ਸ਼ੁਰੂ ਕਰ ਦਿੰਦੇ, ਕਿਸੇ ਨੂੰ ਹੁੰਦੀ ਆ ਉਹ ਕੋਈ ਪ੍ਰੋਬਲਮ, ਪਾਵਰ ਆ ਜਾਂਦੀ ਜਾਂ ਪ੍ਰੋਬਲਮ ਆ ਜਾਂਦੀ ਹੈ ਵੀ ਉਹਨੂੰ ਦੂਜਿਆਂ ਦੇ ਦਿਮਾਗ ਦੀਆਂ ਬੁੱਝ ਲੈਂਦਾ ਉਹ ਨਾਲ ਦੀ ਨਾਲ, ਐਂਡ ਆਫ ਦਾ ਡੇ ਉਹ ਪਾਗਲ ਹੋ ਜਾਂਦਾ।
1: ਕਿਉਂਕਿ ਜੇ ਸਾਨੂੰ ਪਤਾ ਲੱਗਣ ਲੱਗ ਜਾਵੇ ਸਾਰਿਆਂ ਦਿਮਾਗਾਂ ਦਾ, ਤੁਸੀਂ ਆਪੇ,
2: ਕਿਉਂਕਿ ਕਿਸੇ ਬਾਰੇ ਜਾਣਨ

0: ਕਿਸੇ ਦੇ ਦਿਮਾਗ ਚ ਕੀ ਚੱਲ ਰਿਹਾ ਵਾ ਉਹ ਜੇ ਜਾਣਨਾ
1: ਡੇਂਜਰਸ ਆ
0: ਉਹ ਬਹੁਤ ਖਤਰਨਾਕ ਹੈ
1: ਜੀ ਬਿਲਕੁਲ
0: ਉਹ ਜੋ ਜੋ ਤੁਹਾਨੂੰ ਦਿਖਾਉਣਾ ਚਾਹ ਰਿਹਾ ਵਾ ਉਹੀ ਤੁਸੀਂ ਵੇਖੋ ਓਨਾ ਹੀ ਤੁਸੀਂ ਜਾਣੋ ਉਹਦੇ ਨਾਲੋਂ ਬਿਹਤਰ ਹੋਰ ਕੁਛ ਨਹੀਂ ਆ
1: ਬਿਲਕੁਲ
0: ਕਿਉਂਕਿ ਆਪਾਂ ਦੋਹਰੀ ਜ਼ਿੰਦਗੀ ਆਪਾਂ ਜੀਂਦੇ ਹਾਂ ਹੁਣ ਆਪਾਂ ਇੱਥੇ ਬੈਠੇ ਤੁਸੀਂ ਮੰਨ ਲਓ ਆਪਾਂ ਗੱਲ ਕਰ ਰਹੇ ਹਾਂ ਆਪਾਂ ਹੱਸ ਰਹੇ ਹਾਂ ਕੋਈ ਪਤਾ ਨਹੀਂ ਆਪਾਂ ਕਿਹੜੀ ਖਬਰ ਸੁਣ ਕੇ ਕੱਲ੍ਹ ਤੁਰੇ ਹਾਂ ਜਾਂ ਸਵੇਰੇ ਤੁਰੇ ਹਾਂ
1: ਜੀ
0: ਅਤੇ ਉੱਥੇ ਫਿਰ ਉਹ ਚੀਜ਼ਾਂ ਤੁਹਾਨੂੰ ਬਹੁਤ ਜ਼ਿਆਦਾ ਤੁਹਾਨੂੰ ਪਰੇਸ਼ਾਨ ਕਰਦੀਆਂ
1: ਜੀ ਜੀ
0: ਤੋ ਇਸ ਕਰਕੇ ਇਹੋ ਹੀ ਖੂਬਸੂਰਤੀ ਹੈ ਜੋ ਕੁਦਰਤ ਨੇ ਬਣਾਇਆ ਵਾ ਉਹ ਬੜਾ ਬੜਾ ਖੂਬਸੂਰਤ ਆ ਆਪਾਂ ਆਪਾਂ ਸਿਰਫ ਉਹਦੇ ਉੱਤੇ ਪੂਰਨ ਹੀ ਪਾਉਣੇ ਆ
1: ਉਹਨੂੰ
0: ਚੇਂਜ ਕਰਨ ਦੀ ਕੋਸ਼ਿਸ਼
1: ਕਰਦੇ ਆ ਜਿਹੜੇ
0: ਉਹੀ ਤੰਗ ਹੁੰਦੇ
1: ਆ ਜੀ ਬਿਲਕੁਲ ਵੈਸੇ ਵੀ ਕਹਿੰਦੇ ਆ ਕਿ ਜਿਹੜੇ ਆਪੋਜ਼ਿਟ ਸੁਭਾਅ ਵਾਲੇ ਆ ਉਹਨਾਂ ਦਾ ਰਿਲੇਸ਼ਨਸ਼ਿਪ ਲੌਂਗ ਟਾਈਮ ਚੱਲਦਾ ਹੈ
0: ਬੈਸਟ ਹੈ
1: ਜੀ
0: ਦੀ ਬੈਸਟ ਹੈ ਨਾ ਉਹ ਸਾਨੂੰ ਲੱਗਦਾ ਵਾ ਪਰ ਇਨਸਾਨ ਹਮੇਸ਼ਾ ਆਪਣੇ ਵਰਗਾ ਦੂਸਰੇ ਨੂੰ ਕਰਨ ਦੇ ਯਤਨ ਚ ਲੱਗਾ ਰਹਿੰਦਾ ਤੇ
1: ਫਿਰ ਕਹਿੰਦੇ ਉਹ ਪਹਿਲਾਂ ਵਰਗੇ ਨਹੀਂ ਰਹੇ
0: ਹਾਂਜੀ ਹਾਂ ਕਹਿੰਦੇ ਵੀਰ ਜੀ ਸਿਮਰਨ ਤੇ ਮੈਨੂੰ ਇੰਨੇ ਲੜਦੇ ਆ ਕਿ ਟ੍ਰੇਨ ਦੇ ਵਿੱਚ ਦੋ ਸਟੇਸ਼ਨ ਪਹਿਲਾਂ ਹੀ ਉਤਰਨਾ ਹੋਵੇ ਇਹਨਾਂ ਨੂੰ ਸਮਝਾ ਕੇ ਜਾਣਾ ਪੈਂਦਾ ਵੀ ਲੜਿਓ ਨਾ
1: ਇਹ ਹੁਣ ਕੌਣ ਹੈ ਮੈਸੇਜ
0: ਇਹ ਵੇਖ ਲਓ ਹੁਣ ਤੁਸੀਂ ਹਿਸਾਬ ਲਾ ਲਓ ਹੁਣ
1: ਇਹ ਐਡਾ ਖੁਫੀਆ ਰਿਪੋਰਟਰ ਕੌਣ ਆ ਗਿਆ
0: ਇਹ ਸਵਾਇਮ ਆਏ ਨੇ ਸਵਾਇਮ
1: ਇਹ ਸਵਾਇਮ ਨਾਰਾਇਣ ਆਏ ਨੇ
0: ਮੈਂ ਮੈਨੂੰ ਕੀ ਪਤਾ ਭਾਜੀ ਕਹਿੰਦੇ ਕਿ ਮੈਂ ਆਪਣੀ ਵਾਈਫ ਨੂੰ 1000 ਟਾਈਮ ਦੱਸ ਚੁੱਕਾ ਤੇ ਸੋਰਟਿੰਗ BLN ਕੀ BLN ਸੋਰਟਿੰਗ ਕੀ ਹੋਈ
1: BLN
0: ਬਟ ਐਵਰੀ ਟਾਈਮ ਮੈਨੂੰ ਬਿਨ ਚ ਅੱਛਾ ਬਿਨ ਸੋਰਟਿੰਗ ਓਕੇ ਓਕੇ ਬਿਨ ਐਵਰੀ ਟਾਈਮ ਬਿਨ ਦੇ ਵਿੱਚ ਵੱਢ ਵੱਢ ਕੇ ਅਲੱਗ ਵੱਢ ਕੇ ਅਲੱਗ ਕਰਨਾ ਪੈਂਦਾ ਰੀਸਾਈਕਲ ਵਾਲੇ ਚੋਂ ਬਸ ਬਿਨ ਤੇ ਹੀ ਮੁੱਕੇ ਮਾਰਨੇ ਪੈਣੇ
1: ਤੁਸੀਂ ਇੱਕ ਦਿਨ ਇੱਦਾਂ ਕਹਿ ਦਿਓ ਕਿ ਫਾਈਨ ਆ ਗਿਆ ਫਿਰ ਆਪੇ ਠੀਕ ਹੋ ਜਾਣਾ ਉਹਨਾਂ ਨੇ
0: ਹਾਂ ਨਹੀਂ ਉਹ ਤਾਂ ਫਿਰ ਪਰਚੀ ਵੈਸੇ ਵੀ ਆਈ ਜਾਣੀ ਮਨ ਸਾਹਿਬ ਕਹਿੰਦੇ ਸਲੂਟ ਟੂ ਯੂ ਪ੍ਰੋਟੈਕਟ ਹਸਬੈਂਡ ਦੇ ਕਰਨਾ ਹੀ ਆ ਦੱਸੋ ਕੋਈ ਕਮਾਲ ਦੀ ਗੱਲ ਕਰਦੇ ਤੁਸੀਂ ਬਾਕੀ ਕਹਿੰਦੇ ਸਭ ਸੁੱਖ ਸਾਂਦੇ ਆ ਕਹਿੰਦੇ ਮੇਰੇ ਹਸਬੈਂਡ ਤਿਆਰ ਹੋਣ ਦੇ ਵਿੱਚ ਬਹੁਤ ਟਾਈਮ ਲਾਉਂਦੇ ਆ ਅਤੇ ਅਸੀਂ ਸਾਰੇ ਤਿਆਰ ਹੋ ਕੇ ਬਹਿ ਜਾਂਦੇ ਹਾਂ ਅਤੇ ਉਹ ਤਿਆਰ ਹੋਣ ਡਏ ਹੁੰਦੇ ਆ ਅਤੇ ਦੂਜਾ ਕਹਿੰਦੇ ਕਿ ਜਦੋਂ ਮੇਰੇ ਨਾਲ ਗੱਡੀ ਚਲਾਉਣ ਵੇਲੇ ਬੈਠਦੇ ਆ ਅਤੇ ਉਹ ਹਰ ਵੇਲੇ ਕਹੀ ਜਾਣਗੇ ਉਹ ਅੱਗੇ ਵੇਖ ਉਹ ਧਿਆਨ ਦੇ ਉਹ ਧਿਆਨ ਨਾ ਚਲਾ ਉਹ ਭਾਜੀ ਮੈਂ ਗੱਡੀ ਵਾਈਪ ਨੂੰ ਕਹਿੰਦਾ ਮੈਂ ਕਹਿੰਦੇ ਕਿ ਆਪਣੀ ਵਾਈਫ ਨੂੰ ਕਹਿੰਦਾ ਹੁੰਦਾ ਕਿ ਜੇਕਰ ਤੁਹਾਨੂੰ ਜਨਾਨੀਆਂ ਨੂੰ ਧੋਣ ਵੀ ਵੱਢ ਕੇ ਦੇ ਦਿਉ ਤਾਂ ਤੁਸੀਂ ਤਾਂ ਵੀ ਨਹੀਂ ਖੁਸ਼ ਹੋਣਾ ਫਿਰ ਵੀ ਤੁਸੀਂ ਕਹਿ ਦੇਣਾ ਵੀ ਇਹ ਧੋਣ ਟੇਢੀ ਨਹੀਂ ਕੱਟ ਦਿੱਤੀ ਹੈ ਮੈਂਡੀ ਜੀ ਕਹਿੰਦੇ ਕਿ ਨਹੀਂ ਮੈਂ ਕਹਿੰਦੇ ਕਿ ਰੱਜ ਕੇ ਸੌਂਦੀ ਹਾਂ ਅਤੇ ਪਾਸੇ ਚੇਂਜ ਕਰ ਡਏ ਹੋਈਏ ਅਤੇ ਮੇਰੀ ਨਜ਼ਰ ਪੈ ਜਾਂਦੀ ਹੈ
1: ਜਾਗ ਆਉਂਦੀ ਰਹਿੰਦੀ ਆ ਕਿਉਂਕਿ ਤੁਸੀਂ ਆਪ ਤੁਹਾਡਾ ਮੈਂਟਲ ਤੁਹਾਨੂੰ ਪ੍ਰੋਪਰਲੀ ਨੀਂਦ ਨਹੀਂ ਆਉਂਦੀ ਨਾ ਤੁਹਾਨੂੰ ਫਿਕਰ ਆ ਨਾਲ ਜਿਹੜਾ ਪਾਰਟਨਰ ਆ ਵੀ ਸਾਰੀ ਰਾਤ ਫੋਨ ਦੇਖੀ ਜਾਂਦਾ ਹੈ ਨਾ ਜਾਂ ਮੰਨ ਲਓ ਤੁਸੀਂ ਕਿਤੇ ਰਾਤ ਨੂੰ ਵਾਸ਼ਰੂਮ ਜਾਣ ਲਈ ਉੱਠੇ ਆ ਤੁਸੀਂ ਦੇਖਿਆ ਇੱਕ ਵੱਜ ਗਏ ਹਲੇ ਵੀ ਫੋਨ ਦੇਖੀ ਜਾਂਦਾ ਇਹਦਾ ਮਤਲਬ ਇਹ ਰੋਜ਼ ਦੇਖਦਾ ਹੁਣ ਦੋ ਤਿੰਨ ਵਾਰੀ ਤੁਸੀਂ ਇੱਦਾਂ ਦੇਖ ਲੈਂਦੇ ਆ ਤੇ ਫਿਰ ਤੁਹਾਡਾ ਦਿਮਾਗ ਤੁਹਾਨੂੰ ਸਿਗਨਲ ਦੇਣ ਲੱਗ ਜਾਂਦਾ ਕਿ ਓਕੇ ਫੋਨ ਤੇ ਨਹੀਂ ਦੇਖਦਾ ਤੁਹਾਡੀ ਵੀ ਨਹੀਂ ਆਪਾਂ ਵੀ ਅੱਖ ਨਹੀਂ ਲੱਗ ਸਕਦੀ
0: ਫਿਰ ਧਿਆਨ ਜਾ ਰਹਿੰਦਾ ਤੁਸੀਂ ਆਪਣੇ ਦਿਮਾਗ ਨੂੰ
1: ਹਾਂ ਸੌਣ ਨਹੀਂ
0: ਦਿੰਦੇ ਆਪੇ ਤੁਸੀਂ
1: ਲਾ ਲਿਆ ਕੰਮ ਤੇ
0: ਹਾਂਜੀ ਤੇ ਹਾਂਜੀ ਫਿਰ ਆਪਾਂ ਸ਼ਬਦਾਂ ਵੱਲੋਂ ਹੋਈਏ ਤੇ ਫਿਰ ਆਪਾਂ ਘਰੋ ਘਰੀ ਹੋਈਏ
1: ਜੀ ਹਾਂ ਬਿਲਕੁਲ ਸ਼ਬਦਾਂ ਵੱਲੋਂ ਹੋਈਏ ਸਾਡਾ ਪਹਿਲਾ ਸ਼ਬਦ ਸੀ ਲਵੇਰੀ ਹਾਂਜੀ ਜਿਹੜੀ ਦੁੱਧ ਦੇਣ ਵਾਲੀ ਜਿਹੜੀ ਗਾਂ ਜਾਂ ਮੱਝ ਆ ਹੈ ਨਾ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਵੀ ਤਾਜ਼ੀ ਸੂਈ ਆਪਾਂ ਕਹਿ ਦਿੰਦੇ ਹਾਂ ਫਿਰ ਜਿਹੜਾ ਟਾਈਮ ਹੋ ਜਾਂਦਾ ਹੈ ਸੂਈ ਉਹਨੂੰ ਆਪਾਂ ਤੋਕੜ ਕਹਿ ਦਿੰਦੇ ਹਾਂ ਕਈ ਲੰਗੇ ਡੰਗ ਦਿੰਦੀ ਹੈ ਜਾਣੀ ਇੱਕ ਦਿਨ ਛੱਡ ਕੇ ਦਿੰਦੀ ਆ ਆਪਾਂ ਕਹਿ ਦਿੰਦੇ ਲੰਗੇ ਡੰਗ ਦਿੰਦੀ ਹੈ ਇਹ ਦੁੱਧ ਸੋ ਇਸ ਤਰ੍ਹਾਂ ਦੇ ਨਾਲ ਇਹਨਾਂ ਨੂੰ ਆਪਾਂ 3-4 ਪਾਰਟਸ ਦੇ ਵਿੱਚ ਜਿਹੜਾ ਡਿਵਾਈਡ ਕਰ ਸਕਦੇ ਹਾਂ ਲਾਂ ਹੁੰਦੀ ਆ ਗੁਰਮੁਖੀ ਦੀ ਇੱਕ ਅਲੱਗ ਵੀ ਆ ਲਾਂ ਅਤੇ ਦੂਸਰੀ ਜਿਹੜੀ ਕੋਈ ਚੀਜ਼ ਨੂੰ ਬੰਨਣ ਲਈ ਕਿਸੇ ਆਪਾਂ ਰੱਸੀ ਦਾ ਇਸਤੇਮਾਲ ਕਰਦੇ ਉਹਨੂੰ ਵੀ ਆਪਾਂ ਲਾਂ ਕਹਿ ਦਿੰਦੇ ਹਾਂ ਅਤੇ ਪੀਂਘ ਦੀ ਜਿਹੜੀ ਰੱਸੀ ਪਾਉਂਦੇ ਹਾਂ ਉਹਨੂੰ ਵੀ ਆਪਾਂ ਲਾਂ ਕਹਿ ਦਿੰਦੇ ਹਾਂ
0: ਸਾਡੇ ਲਾਸ ਵੀ ਕਹਿ ਦਿੰਦੇ
1: ਓਕੇ ਹਾਂਜੀ ਲਾਸ ਵੀ ਕਹਿੰਦੇ ਆ ਰੱਸੀ ਮੋਟੀ ਰੱਸੀ ਨੂੰ ਲਾਸ ਵੀ ਕਹਿੰਦੇ
0: ਆ ਪਤਲੀ ਵੀ ਹੋਵੇ ਭਾਵੇਂ ਜਦ ਤੱਕ ਕੱਪੜੇ ਸੁੱਕਣੇ ਪਏ ਦੇ
1: ਓਕੇ ਠੀਕ ਆ ਤੇ ਪਿੰਡੇ ਉੱਤੇ ਜਿਹੜੀ ਕਿਉਂਕਿ ਤੀਜਾ ਸ਼ਬਦ ਸੀ ਲਾਸ ਨਾ ਤੇ ਪਿੰਡੇ ਉੱਤੇ ਜਿਹੜੀ ਕਿਸੇ ਚੀਜ਼ ਦੇ ਕੁੱਟ ਦੇ ਜਾਂ ਨਿਸ਼ਾਨ ਜਿਹੜੇ ਪਏ ਹੁੰਦੇ ਆਪਾਂ ਉਹਨੂੰ ਆਪਾਂ ਲਾਸ ਕਹਿ ਦਿੰਦੇ ਹਾਂ ਤੇ ਜਦੋਂ ਆਪਾਂ ਦੁੱਧ ਉਬਾਲਦੇ ਹਾਂ ਜਦੋਂ ਤੁਸੀਂ ਦੇਖੋ ਜਿਹੜਾ ਦੁੱਧ ਗਾੜਾ ਹੁੰਦਾ ਆ ਜੇ ਕਿਸੇ ਪਤੀਲੇ ਦਾ ਜਿਹੜਾ
0: ਲੇਸ ਹੁੰਦੀ ਆ
1: ਲਾਸ ਵੀ ਕਹਿ ਦਿੰਦੇ ਕਿ ਲਾਸ ਫਿਰ ਗਈ ਹਾਂਜੀ ਹਾਂਜੀ ਲੇਸ ਹੁੰਦੀ ਆ ਜਿਹੜੀ ਆਪਾਂ ਚੁੰਨੀ ਦੇ ਆਲੇ ਦੁਆਲੇ ਕਿਨਾਰੇ
0: ਲਾਉਂਦੇ
1: ਓਕੇ ਹਾਂ ਕਿਉਂਕਿ ਉਹ ਵੀ ਜਿਹੜਾ ਦੁੱਧ ਹੁੰਦਾ ਚਿੱਟਾ ਹੁੰਦਾ ਨਾ ਤੇ ਉਹ ਰੈੱਡ ਜੇ ਕਲਰ ਦੀ ਥੱਲੇ ਉਹ ਜੁੜਦੀ ਹੈ ਨਾ ਤਾਂ ਕਰਕੇ ਉਹਨੂੰ ਕਹਿ ਦਿੰਦੇ ਕਿਉਂਕਿ ਨਿਸ਼ਾਨ ਵੀ ਤਾਂ ਰੈੱਡ ਹੁੰਦਾ ਨਾ ਜਿਹੜਾ ਬਲੱਡ ਦਾ ਜਦੋਂ ਕੁੱਟ ਦਾ ਨਿਸ਼ਾਨ ਹੁੰਦਾ ਤਾਂ ਕਰਕੇ ਉਹਨੂੰ ਲਾਸ ਕਹਿ ਦਿੰਦੇ ਆ ਚੌਥਾ ਸ਼ਬਦ ਸੀ ਲਗਾਮ ਲਗਾਮ ਹਾਂਜੀ ਘੋੜੇ ਜਾਂ ਕਿਸੇ ਵੀ ਜਾਨਵਰ ਨੂੰ ਕਾਬੂ ਕਰਨ ਲਈ ਜਿਹੜੇ ਉਹਦੇ ਮੂੰਹ ਦੇ ਵਿੱਚ ਪਾਈ ਹੋਈ ਰੱਸੀ ਹੁੰਦੀ ਹੈ ਉਹਨੂੰ ਕਹਿ ਦਿੰਦੇ ਆ ਲਗਾਮ ਆਪਾਂ ਇਹਨੂੰ ਹੋਰ ਤਰੀਕੇ ਨਾਲ ਵਰਤ ਲੈਂਦੇ ਹਾਂ ਕਿ ਆਪਣੀ ਜ਼ਬਾਨ 'ਤੇ ਜ਼ਰਾ ਲਗਾਮ ਦੇ ਮਤਲਬ ਉਹਨੂੰ ਠਹਿਰਾ ਦੇ ਜ਼ਰਾ
0: ਹੈ ਜਾਂ ਕੋਈ ਵਿਗੜੇ ਨੂੰ ਆਪਾਂ ਕਹਿ ਦਿੰਦੇ ਹਾਂ ਵੀ ਇਹਨੂੰ
1: ਲਗਾਮ ਪਾ ਕੇ ਰੱਖ ਮਤਲਬ ਇਹਨੂੰ ਕੰਟਰੋਲ ਕਰਕੇ ਰੱਖ ਉਹ ਵਾਲੀ ਲਗਾਮ ਵਾਲੀ ਰੱਸੀ ਪਾ ਕੇ ਰੱਖ ਲੱਤ ਲੱਤ ਹੁੰਦੀ ਹੈ ਕਿਸੇ ਵੀ ਚੀਜ਼ ਦੀ ਜਿਹੜੀ ਆਦਤ ਪੈ ਜਾਵੇ ਉਸ ਤੋਂ ਅਗਲਾ ਸ਼ਬਦ ਸੀ ਸਾਡਾ ਲੀੜਾ ਜਾਂ ਲੀੜੇ ਆਪਾਂ ਕੱਪੜਿਆਂ ਨੂੰ ਕਹਿ ਦਿੰਦੇ ਹਾਂ ਲੀਰਾਂ ਨੂੰ ਨਹੀਂ ਕਹਿੰਦੇ ਛੋਟੇ ਟੁਕੜਿਆਂ ਨੂੰ ਨਹੀਂ ਕਹਿੰਦੇ ਹਾਂਜੀ ਕੱਪੜਿਆਂ ਨੂੰ ਕਹਿੰਦੇ ਹਾਂ
0: ਆਪਾਂ ਲੀੜੇ ਲੱਤੇ ਹਾਂਜੀ ਕੱਪੜਿਆਂ ਨੂੰ ਹੀ ਕਹਿੰਦੇ
1: ਹਾਂ ਕੱਪੜਿਆਂ ਨੂੰ ਹੀ ਕਹਿੰਦੇ
0: ਹਾਂ ਹੇਠ ਸ਼ਬਦ ਹੋ ਗਿਆ ਲੀੜੇ
1: ਮੈਂ
0: ਲੀੜੇ ਧੋ ਲਿਆ
1: ਹਾਂ ਬਹੁਤ ਸ਼ਬਦ ਸੁਣਿਆ ਇਹ ਮੈਂ ਬਜ਼ੁਰਗਾਂ ਦੇ ਮੂੰਹ ਚੋਂ ਹਾਂ ਲੀੜੇ ਪਾ ਲਾ ਚੱਲੀਏ
0: ਲੀੜੇ ਕਹਿੰਦੇ ਸੀ ਕੱਪੜੇ ਨਹੀਂ ਸੀ ਕੱਪੜੇ ਤੇ ਬਾਅਦ ਵਿੱਚ
1: ਹਾਂਜੀ ਹਾਂ ਹੁਣ ਵੀ ਸਿਆਣੇ ਲੀੜੇ ਹੀ ਕਹਿੰਦੇ ਆ ਹਾਂ ਲੀੜੇ ਪਾ ਕੇ ਨਾ
0: ਲੀੜਾ ਲੱਤਾ ਲੈ ਲਿਆ ਵੀ
1: ਸੱਤਵਾਂ ਤੇ ਆਖਰੀ ਸ਼ਬਦ ਸੀ ਲੰਡਾ ਲੰਡਾ ਹਾਂਜੀ ਉਹੀ ਜਾਨਵਰ ਜਿਹਦੀ ਪੂੰਛ ਨਾ ਹੋਵੇ ਬਿਨਾ ਪੂੰਛ ਵਾਲੇ ਨੂੰ ਆਪਾਂ ਲੰਡਾ ਕਹਿ ਦਿੰਦੇ ਹਾਂ
0: ਕੁਛ ਵੀ ਹੋ ਸਕਦਾ ਜਿਹੜਾ ਸੰਪੂਰਨ ਨਾ ਹੋਵੇ ਜਿਹੜਾ ਮੰਨ ਲਓ ਜਿਹਦਾ ਕੋਈ ਉਦਾਂ ਬਹੁਤਾ ਚਿਰ ਵਿਆਹ ਨਾ ਹੋਵੇ ਉਹਨੂੰ ਕਹਿ ਦਿੰਦੇ ਲੰਡਾ ਤੁਰਿਆ
1: ਫਿਰਦਾ ਲੰਡਾ ਤੁਰਿਆ ਫਿਰਦਾ ਹਾਂਜੀ ਹਾਂ
0: ਕੋਈ ਵੀ ਚੀਜ਼ ਜਿਹੜੀ ਪੂਰੀ ਨਹੀਂ ਆ
1: ਪੂਰੀ ਨਹੀਂ ਹੋਵੇ
0: ਜਿਹੜੀ ਅਧੂਰੀ ਲੱਗ ਰਹੀ ਆ ਤੁਹਾਨੂੰ
1: ਜੀ
0: ਆਪਾਂ ਕਹਿ ਦਿੰਦੇ ਵੀ ਆਹ ਲੈ ਨਾ ਇਹ ਮਤਲਬ ਝੱਗਾ ਲੰਡਾ ਉੱਚਾ ਹੋ ਜਾਏ ਤਾਂ ਆਪਾਂ ਕਹਿ ਦਿੰਦੇ ਝੱਗਾ ਲੰਡਾ ਹੋ ਗਿਆ ਪਜਾਮਾ ਉੱਚਾ ਹੋ ਜਾਏ ਆਪਾਂ ਕਹਿ ਦਿੰਦੇ ਲੰਡਾ ਆ ਗਈ ਲੰਡਾ ਜਿਹਾ ਪਜਾਮਾ ਪਾਈ ਫਿਰਦਾ ਕੁੜੀ ਗਾ ਅੱਜ ਕੱਲ੍ਹ ਉਹ ਫੈਸ਼ਨ ਵਾਲਾ ਪਾਈ ਫਿਰਦੇ ਆ ਗਈ ਲੰਡੀ ਝੱਗੀ ਜੀ ਪਾਈ
1: ਹਾਂਜੀ
0: ਤੋ ਕੋਈ ਵੀ ਚੀਜ਼ ਜਿਹੜੀ
1: ਸੰਪੂਰਨ ਨਾ ਹੋਵੇ
0: ਹਾਂ ਪੂਰੀ ਨਾ ਹੋਵੇ ਥੋੜ੍ਹੀ ਜਿਹੀ
1: ਸੋ ਇਹ ਸੀ ਸਾਡੇ ਅੱਜ ਦੇ ਸੱਤ ਸ਼ਬਦ ਸਾਡਾ ਵਿਸ਼ਾ ਅਸੀਂ ਗੱਲਾਂ ਬਾਤਾਂ ਕੀਤੀਆਂ ਪਾਰਟਨਰ ਦੀ ਜਿਹੜੀ ਅਨੋਇੰਗ ਚੀਜ਼ ਆ ਉਹਦੇ ਲਈ ਪਰ ਤੁਸੀਂ ਇੱਥੇ ਤਾਂ ਕਰ ਲਈਆਂ ਗੱਲਾਂ ਹੁਣ ਜਦੋਂ ਤੁਹਾਡੇ ਪਾਰਟਨਰਸ ਹੈ ਜਿਹੜੇ ਤੁਹਾਡੇ ਉਹ ਘਰ ਆਊਗੇ ਤਾਂ ਉਹਨਾਂ ਨੂੰ ਜ਼ਰੂਰ ਐਪਰੀਸ਼ੀਏਟ ਕਰਿਓ ਕਿਉਂਕਿ ਐਪਰੀਸ਼ੀਏਟ ਹੈ ਜਿਹੜਾ ਉਹ ਕਰਨਾ ਬਣਦਾ ਹੈ ਕਿਉਂਕਿ ਇੰਨੀਆਂ ਚੁਗਲੀਆਂ ਤੋਂ ਬਾਅਦ ਜੇ ਕਿਸੇ ਨੇ ਸੁਣ ਲਿਆ ਫਿਰ ਕੰਮ ਹੈ ਜਿਹੜਾ ਖਰਾਬ ਹੋ ਜਾਣਾ ਕੋਈ ਬੈਂਗੇ ਗਿਫਟ ਕੋਈ ਕਿਤੇ ਲੈ ਕੇ ਜਾਣ ਦੀ ਲੋੜ ਨਹੀਂ ਬਸ ਉਹਨਾਂ ਨੂੰ ਇਹ ਕਹਿ ਦਿਓ ਕਿ ਅਸੀਂ ਤੁਹਾਨੂੰ ਐਪਰੀਸ਼ੀਏਟ ਕਰਦੇ ਹਾਂ ਜੋ ਵੀ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ ਕਿਉਂਕਿ ਐਪਰੀਸ਼ੀਏਸ਼ਨ ਹਰੇਕ ਬੰਦੇ ਨੂੰ ਚਾਹੀਦੀ ਹੈ
0: ਤੁਸੀਂ ਆਪਣੇ ਹੀ ਦਿਮਾਗ ਦੇ ਵਿੱਚ ਜਿਹੜੀ ਚੀਜ਼ ਤੁਹਾਨੂੰ ਅਨੋਇੰਗ ਲੱਗਦੀ ਹੈ ਨਾ ਸੁੱਖ ਜੀ ਤੁਸੀਂ ਬਹੁਤ ਜ਼ੋਰ ਲਾ ਲਿਆਂਦਾ ਵਾ ਤੁਸੀਂ ਕਹਿ ਲਿਆਂਦਾ ਵਾ ਪਰ ਉਹ ਚੀਜ਼ਾਂ ਅਗਲੇ ਦੇ ਸੁਭਾਅ ਦਾ ਹਿੱਸਾ ਹੁੰਦੀਆਂ ਸੇਮ ਤੁਹਾਡੇ ਲਈ ਵੀ ਉਹਨੇ ਬੜਾ ਜ਼ੋਰ ਲਾ ਲਿਆਂਦਾ ਉਹ ਤੁਹਾਡੇ ਸੁਭਾਅ ਦਾ ਹਿੱਸਾ ਹੁੰਦੀਆਂ
1: ਬਿਲਕੁਲ
0: ਠੀਕ ਆ ਸੋ ਇਸ ਕਰਕੇ ਬੇਸਿਕਲੀ ਇਹਦੇ ਵਿੱਚ ਤੁਸੀਂ ਜਦੋਂ ਆਪਣੀ ਕਿਸੇ ਅਨੋਇੰਗ ਚੀਜ਼ ਨੂੰ ਕਿਸੇ ਦੀ ਅਨੋਇੰਗ ਚੀਜ਼ ਦੇ ਨਾਲ ਕੰਪਨਸੇਟ ਕਰੋਗੇ ਤਾਂ ਤੁਹਾਨੂੰ ਓਕੇ ਹੋ ਜਾਊਗਾ ਬੈਲੈਂਸ ਹੁੰਦਾ ਜਾਊਗਾ ਵੀ ਜੇ ਇਹਨੂੰ ਆਹ ਚੀਜ਼ ਮੇਰੀ ਨਹੀਂ ਚੰਗੀ ਲੱਗ ਰਹੀ ਅਤੇ ਮੈਨੂੰ ਆਹ ਵੀ ਨਹੀਂ ਇਹਦੀ ਚੰਗੀ ਲੱਗ ਰਹੀ ਵੀ ਮੈਂ ਵੀ ਜੇ ਇਹਨੇ ਇਸ ਚੀਜ਼ ਦੇ ਵਿੱਚ ਮੈਨੂੰ ਇੱਦਾਂ ਕਿਹਾ ਵਾ ਅਤੇ ਮਤਲਬ ਮੈਂ ਵੀ ਕਿਹਾ ਕਹਿਣ ਕਈ ਵਾਰੀ ਉੱਦਾਂ ਹੀ ਆਪਾਂ ਉਹਨੂੰ ਕਰਦੇ ਹਾਂ ਅਤੇ ਉੱਥੇ ਕੀ ਹੁੰਦਾ ਖਿੱਚ ਖਿਚੀ ਦੇ ਵਿੱਚ ਉੱਦਾਂ ਤਾਂ ਕੁਛ ਨਹੀਂ ਹੁੰਦਾ ਸਿਰਫ ਇਹ ਹੁੰਦਾ ਵਾ ਵੀ ਤੁਸੀਂ ਉੱਥੋਂ ਗੱਲ ਵੱਧਦੀ ਕਿਸੇ ਵੇਲੇ ਵੱਧ ਜਾਂਦੀ ਹੈ
1: ਅਤੇ
0: ਜਦੋਂ ਆਪਾਂ ਇਸ ਤਰੀਕੇ ਦੇ ਨਾਲ ਆਪਣੀ ਕਿਸੇ ਦੇ ਨਾਲ ਆਪਾਂ ਉਹਨੂੰ ਜੋੜ ਕੇ ਕਰ ਦਿੰਦੇ ਜਸਟੀਫਾਈ ਅਤੇ ਫਿਰ ਉਹ ਆਪਣੇ ਆਪ ਹੀ ਤੁਹਾਡਾ ਸੈੱਟ ਜਿਹਾ ਹੋ ਜਾਂਦਾ ਗੱਲ ਸਿਰਫ ਦਿਮਾਗ ਦੀ ਗੱਲ ਸਿਰਫ ਸੋਚ ਦੀ ਹੈ ਤੁਸੀਂ ਕਿੱਧਰ ਖੜਨੇ ਆ
1: ਅੱਛਾ
0: ਇੱਕ ਮੈਸੇਜ ਹੈ ਜੀ ਸਾਡੇ ਕੋਲ ਕਹਿੰਦੇ ਕਿ ਇਹਨਾਂ ਦੇ ਦੋਸਤ ਅਤੇ ਪਿਤਾ ਜੀ ਹਸਪਤਾਲ ਦੇ ਵਿੱਚ ਦਾਖਲ ਨੇ ਉਹਨਾਂ ਨੂੰ ਚੈਸਟ ਇਨਫੈਕਸ਼ਨ ਦੇ ਕਰਕੇ ਨਮੂਨੀਆ ਹੋ ਗਿਆ ਸੀ ਬਾਅਦ ਵਿੱਚ ਉਹਨਾਂ ਦੀ ਹਾਰਟ ਜਿਹੜਾ ਸਟੈਂਟ ਪਿਆ ਉਹਨਾਂ ਨੂੰ ਅਤੇ ਉਹਨਾਂ ਦਾ ਖਰਚਾ ਕਾਫੀ ਹੋ ਗਿਆ ਅਤੇ ਬੂਪਾ ਨੇ ਪੇ ਕਰਨ ਤੋਂ ਮਨ੍ਹਾ ਕਰ ਦਿੱਤਾ ਉਹ ਕਹਿੰਦੇ ਨੇ ਕਿ ਆਪਾਂ ਹਾਰਟ ਨਹੀਂ ਕਵਰ ਕਰਦੇ ਅਤੇ ਉਸ ਪਰ ਕਹਿੰਦੇ ਨੇ ਕਿ ਉਹ ਜਦੋਂ ਐਡਮਿਟ ਹੋਏ ਸੀ ਤਾਂ ਚੈਸਟ ਇਨਫੈਕਸ਼ਨ ਕਰਕੇ ਹੋਏ ਸੀ ਅਤੇ ਜੇ ਕਿਸੇ ਨੂੰ ਕਹਿੰਦੇ ਨੇ ਕਿ ਪਤਾ ਹੋਵੇ ਇੱਦਾਂ ਦੇ ਵਾਹ ਵਾਸਤਾ ਸਿਚੁਏਸ਼ਨ 'ਚ ਇੱਦਾਂ ਦੇ ਕੋਈ ਪਿਆ ਹੋਵੇ ਅਤੇ ਕਿੱਦਾਂ ਉਹਨਾਂ ਨੇ ਇੰਸ਼ੋਰੈਂਸ ਨਾਲ ਗੱਲ ਕੀਤੀ ਅਤੇ ਫਿਰ ਉਹ ਦੱਸ ਸਕਦੇ ਨੇ ਅਤੇ ਨੰਬਰ ਇਹਨਾਂ ਦਾ ਹੈ ਜੀ ਮੈਂ ਜਿੰਨਾ ਕੁ ਮੈਨੂੰ ਪਤਾ ਮੈਂ ਤੁਹਾਨੂੰ ਇੰਨਾ ਕੁ ਦੱਸ ਸਕਦਾ ਕਿ ਇੰਸ਼ੋਰੈਂਸ ਦੇ ਤੁਹਾਨੂੰ ਕਲੋਜ਼ ਹੀ ਪੜ੍ਹਨੇ ਪੈਣੇ ਪਹਿਲਾਂ ਕਿਉਂਕਿ ਪਹਿਲਾਂ ਤੱਕ ਇਹ ਹੁੰਦਾ ਸੀ ਇੱਕ ਸਮੇਂ ਤੱਕ ਇੱਦਾਂ ਹੁੰਦਾ ਸੀ ਜਾਂ ਅੱਜ ਵੀ ਇੰਸ਼ੋਰੈਂਸਾਂ ਦਾ ਜਿਹੜਾ ਇੱਕ ਸਿੱਧੀ ਸਿੱਧੀ ਜੀ ਉਹ ਹੁੰਦੀ ਆ ਕਿ ਉਹ ਬਿਮਾਰੀ ਪ੍ਰੀ ਐਗਜ਼ਿਸਟਿੰਗ ਨਹੀਂ ਹੋਣੀ ਚਾਹੀਦੀ
1: ਠੀਕ ਆ
0: ਹੁਣ ਉਹ ਪ੍ਰੀ ਐਗਜ਼ਿਸਟਿੰਗ ਜਿਹੜੀ ਆ ਉਹ ਤੁਹਾਨੂੰ ਡਾਕਟਰ ਹੀ ਦੱਸ ਸਕਦਾ ਪਹਿਲਾਂ ਗੱਲ ਤਾਂ ਜਦੋਂ ਕੋਈ ਇਲਾਜ ਚੱਲ ਰਿਹਾ ਉਹ ਤੁਹਾਨੂੰ ਲਿਖ ਕੇ ਦੇਵੇ ਕਿ ਇਹ ਪ੍ਰੀ ਐਗਜ਼ਿਸਟਿੰਗ ਸੀ ਜਾਂ ਇਹ
1: ਨਹੀਂ ਸੀ,
0: ਇਹ ਇਹ ਨਵਾਂ ਹੀ ਸ਼ੁਰੂ ਹੋਇਆ ਵਾ ਕੰਮ। ਸੋ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੀਜ਼ ਦੇ ਨਾਲ ਰਿਲੇਟਿਡ ਆ ਜਾਂ ਨਹੀਂ ਆ। ਦੂਸਰੀ ਚੀਜ਼, ਇੰਸ਼ੋਰੈਂਸ ਦੇ ਤੁਹਾਨੂੰ ਕਲੋਜ਼ ਪੜ੍ਹਨੇ ਪੈਣਗੇ। ਮੈਂ ਇਹ ਵੀ ਸੁਣਿਆ ਹੈ ਵੀ ਹੁਣ ਇੰਸ਼ੋਰੈਂਸਾਂ ਨੇ ਇਹ ਕਲੋਜ਼ ਜਿਹੜੇ ਕੱਢ ਦਿੱਤੇ ਨੇ, ਕੋਈ ਹਾਰਟ ਦੀ ਪ੍ਰੋਬਲਮ ਆ ਜਾਂ ਫਿਰ ਤੁਹਾਡੀ ਕੋਈ ਕਿਸੇ ਕਿਸਮ ਦੀ ਕੋਈ ਕੋਈ ਇੱਦਾਂ ਦੇ ਜਿਹੜੇ ਕਰੋਨਿਕ ਜਾਂ ਸੀਰੀਅਸ ਜਿਹੜੀਆਂ ਡਿਜ਼ੀਜ਼ ਨੇ ਉਹਨਾਂ ਦੇ ਲਈ ਅਲੱਗ ਤੋਂ ਸ਼ਾਇਦ ਪੈਕੇਜ ਵਗੈਰਾ ਅੱਜ ਕੱਲ੍ਹ ਨੇ ਜਾਂ ਵੱਧ ਜਾਂਦਾ ਪ੍ਰੀਮੀਅਮ। ਸੋ ਇਹ ਚੀਜ਼ਾਂ ਮੁੱਖ ਦੀ ਗੱਲ ਕਿ ਤੁਸੀਂ ਪਹਿਲਾਂ ਆਪਣਾ ਕੰਟਰੈਕਟ ਪੜ੍ਹੋ ਚੰਗੀ ਤਰ੍ਹਾਂ ਦੇ ਨਾਲ, ਕੰਟਰੈਕਟ ਦੇ ਵਿੱਚ ਕੀ ਲਿਖਿਆ, ਅਤੇ ਜੇ ਅਕੋਰਡਿੰਗ ਟੂ ਕੰਟਰੈਕਟ ਤੁਹਾਨੂੰ ਲੱਗਦਾ ਵੀ ਇੰਸ਼ੋਰੈਂਸ, ਕਿਉਂਕਿ ਜੇ ਸਾਰਾ ਕੁਛ ਠੀਕ ਹੈ ਈਵਨ ਦੈਨ ਇੰਸ਼ੋਰੈਂਸ ਨੇ ਤੁਹਾਨੂੰ ਐਡੀ ਛੇਤੀ ਨਹੀਂ ਦੇ ਦੇਣਾ, ਫਿਰ ਉਸ ਤੋਂ ਬਾਅਦ ਇਹੋ ਹੀ ਆ ਵੀ ਤੁਸੀਂ ਇੰਸ਼ੋਰੈਂਸ ਦੇ ਨਾਲ ਕਮਿਊਨੀਕੇਸ਼ਨ ਤੁਹਾਨੂੰ ਜਾਰੀ ਰੱਖਣੀ ਪਊਗੀ।
1: ਬਿਲਕੁਲ
0: ਠੀਕ ਹੈ ਜੀ। ਅਤੇ ਜੇ ਆਈ ਜ਼ੂਮ ਜੇ ਤੁਸੀਂ ਇੱਥੋਂ ਹੀ ਕਰਾਈ ਆ ਅਤੇ ਫਿਰ ਤਾਂ ਆਪਣਾ ਜਿਹੜਾ ਉਹ ਹੋਸਪਿਟਲ ਦੇ ਨਾਲ ਵੀ ਉਹ ਤੁਸੀਂ ਕਰ ਸਕਦੇ ਹੋ ਗੱਲ, ਅਤੇ ਉਹ ਤੁਹਾਡੀ ਇਹਦੇ ਵਿੱਚ ਹੈਲਪ ਵੀ ਕਰ ਦੇਣਗੇ। ਪਰ ਪਤਾ ਤਾਂ ਹੀ ਲੱਗਣਾ ਵਾ ਜੇ ਤੁਸੀਂ ਟਰਮ ਕੰਡੀਸ਼ਨ ਚੰਗੀ ਤਰ੍ਹਾਂ ਤੁਸੀਂ ਪੜ੍ਹਦੇ ਹੋ ਜਾਂ ਇੰਸ਼ੋਰੈਂਸ ਦੇ ਨਾਲ ਤਰੀਕੇ ਨਾਲ ਗੱਲ ਕਰੋ ਵੀ ਹਾਂਜੀ ਸਾਹਿਬ ਸਾਨੂੰ ਆਹ ਚੀਜ਼ਾਂ ਦੱਸੋ ਵੀ ਕਿੱਦਾਂ ਕਿੱਦਾਂ ਕਿੱਦਾਂ, ਉਸ ਤੋਂ ਬਾਅਦ ਡਾਕਟਰ ਦੇ ਨਾਲ ਕਰੋ ਅਤੇ ਫਿਰ ਇਹਨੂੰ ਪਹਿਲਾਂ ਅਨੈਲਿਸਿਸ ਕਰੋ ਵੀ ਹਾਂ ਅਸਲ ਵਿੱਚ ਇਹ ਚੀਜ਼ ਹੈ ਕੀ ਆ, ਕਿਉਂਕਿ ਕੋਈ ਤੁਹਾਨੂੰ ਇੱਥੇ ਸਲਾਹ ਦੇ ਸਕਦਾ ਕਿਸੇ ਵੀ ਤਰ੍ਹਾਂ ਦੀ, ਪਰ ਉਹ ਤੁਹਾਡਾ ਕੰਟਰੈਕਟ ਨਹੀਂ ਪੜ੍ਹ ਸਕਦਾ, ਉਹ ਤੁਸੀਂ ਪੜ੍ਹ ਸਕਦੇ ਹੋ। ਤੁਸੀਂ ਕਿਹੜੀਆਂ ਕਿਹੜੀਆਂ ਟਰਮ ਕੰਡੀਸ਼ਨ, ਕਿਹੜਾ ਕਿਹੜਾ ਪੈਕੇਜ ਲਿਆ ਵਾ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਹੀ ਵੇਖਣੀਆਂ ਪੈਣਗੀਆਂ। ਸੋ ਉਹ ਤੁਸੀਂ ਜ਼ਰੂਰ ਵੇਖ ਲਿਓ, ਅਤੇ ਬਾਕੀਆਂ ਦੇ ਅੱਗੇ ਬੇਨਤੀ ਆ ਕਿ ਕਦੇ ਵੀ ਬਜ਼ੁਰਗ ਆਉਂਦੇ ਨੇ ਅਤੇ ਉਸ ਹਿਸਾਬ ਦੇ ਨਾਲ ਹੀ ਤੁਸੀਂ ਜਿਹੜਾ ਪ੍ਰੀਮੀਅਮ ਹੈ ਉਸ ਹਿਸਾਬ ਦੇ ਨਾਲ ਹੀ ਲਓ ਵੀ ਕੱਲ੍ਹ ਨੂੰ ਇੱਦਾਂ ਦੀ ਕਿਸੇ ਸਿਚੁਏਸ਼ਨ ਦੇ ਵਿੱਚ ਆਪਾਂ ਨਾ ਫਸੀਏ, ਹੈ ਨਾ। ਕੋਈ ਜਦੋਂ ਵੀ ਤੁਸੀਂ ਇੰਸ਼ੋਰੈਂਸ ਕਰਾਉਂਦੇ ਹੋ ਕੋਈ ਵੀ ਪ੍ਰੀ ਐਗਜ਼ਿਸਟਿੰਗ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੈ ਤਾਂ ਉਹਨੂੰ ਉੱਥੇ ਮੈਂਸ਼ਨ ਕਰ ਦਿਓ
1: ਜੀ।
0: ਹੁਣ ਕਈ ਵਾਰੀ ਕਈ ਚੀਜ਼ਾਂ ਡਾਇਰੈਕਟਲੀ ਨਹੀਂ ਹੁੰਦੀਆਂ, ਫੋਰ ਐਗਜ਼ਾਮਪਲ ਸ਼ੂਗਰ ਆ, ਸ਼ੂਗਰ ਡਾਇਰੈਕਟਲੀ ਹੈ ਵੀ ਜਾਂ ਨਹੀਂ ਹੈ, ਡਾਇਰੈਕਟਲੀ ਇਨਡਾਇਰੈਕਟਲੀ ਤੁਸੀਂ ਕਹੋਗੇ ਵੀ ਇਹ ਤਾਂ ਉਹ ਤਾਂ ਸ਼ੂਗਰ ਹੀ, ਇਹ ਤਾਂ ਹੁਣ ਉਹਨਾਂ ਦੇ ਜਿਹੜਾ ਸਟ੍ਰੋਕ ਆਇਆ ਵਾ, ਪਰ ਉਹ ਰੂਟ ਕੌਜ਼ ਉੱਥੋਂ ਹੀ ਉਹਨਾਂ ਨੇ ਜੋੜ ਦੇਣਾ। ਸੋ ਇਸ ਕਰਕੇ ਤੁਹਾਨੂੰ ਉਹ ਸਾਰੀਆਂ ਚੀਜ਼ਾਂ ਮੈਂਸ਼ਨ ਕਰ ਦੇਣੀਆਂ ਚਾਹੀਦੀਆਂ ਨੇ, ਈਮੇਲ ਕਰ ਦੇਣੀ ਚਾਹੀਦੀ ਹੈ ਵੀ ਆਹ ਆ ਪ੍ਰੀ ਐਗਜ਼ਿਸਟਿੰਗ ਹੈਗੀਆਂ ਨੇ, ਇਹਦੇ ਹਿਸਾਬ ਦੇ ਨਾਲ ਸਾਨੂੰ ਦਿਓ ਜੋ ਵੀ ਦੇਣਾ। ਸੋ ਉੱਥੇ ਫਿਰ ਤੁਹਾਨੂੰ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਹਿਲਾਂ ਹੀ ਕੱਲ੍ਹ ਕਲੀਅਰ ਅਤੇ ਕਵਰ ਹੋ ਜਾਣਗੀਆਂ। ਬਾਕੀ ਅਗੇਨ ਤੁਸੀਂ ਜਦੋਂ ਕਰਾਉਣੀ ਆ ਇੰਸ਼ੋਰੈਂਸ, ਉਦੋਂ ਜਿਹੜਾ ਇੰਸ਼ੋਰੈਂਸ ਕਰ ਰਿਹਾ ਵਾ ਉਹਦੇ ਨਾਲ ਖੁੱਲ੍ਹ ਕੇ ਗੱਲ ਕਰੋ।
1: ਬਿਲਕੁਲ,
0: ਉਦੋਂ ਆਪਾਂ ਕਹਿੰਦੇ ਹਾਂ ਵੀ ਪ੍ਰੀਮੀਅਮ ਸਸਤਾ ਰਹਿ ਜੇ, ਆਪਾਂ ਬੜੀਆਂ ਚੀਜ਼ਾਂ ਹਾਈਡ ਕਰਦੇ ਹਾਂ, ਪਰ ਇੰਸ਼ੋਰੈਂਸ ਨੂੰ ਇਹਦੇ ਵਿੱਚ ਕੋਈ ਮਾਇੰਡ ਨਹੀਂ ਆ, ਤੁਸੀਂ ਕੁਛ ਜੋ ਮਰਜ਼ੀ ਲਗਾ ਲਓ ਤੁਸੀਂ, ਕਿਉਂਕਿ ਉਦੋਂ ਤਾਂ ਸਿਰਫ ਉਹਨਾਂ ਨੇ ਲੈਣੇ ਆ
1: ਜੀ,
0: ਪੰਗਾ ਉਦੋਂ ਪੈਣਾ ਜਦੋਂ ਉਹਨਾਂ ਨੇ ਦੇਣੇ ਆ। ਸੋ ਆਪਾਂ ਜਿਹੜੀ ਵੀ ਪੈਕੇਜ ਲੈਣਾ ਵਾ ਉਹਦੇ ਨਾਲੋਂ ਚੰਗਾ ਵਾ ਵੀ ਬੰਦਾ ਲਵੇ ਨਾ ਜੇ ਪ੍ਰੋਪਰ ਨਹੀਂ ਤੁਸੀਂ ਲੈਣਾ, ਕਿਉਂਕਿ ਨਿੱਕੀਆਂ ਮੋਟੀਆਂ ਚੀਜ਼ਾਂ 'ਤੇ ਬੰਦਾ ਵੈਸੇ ਵੀ ਪੇ ਕਰ ਲੈਂਦਾ, ਪਰ ਜਿਹੜਾ ਵੱਡਾ ਖਰਚਾ ਵਾ ਉੱਥੇ ਹੀ ਇੰਸ਼ੋਰੈਂਸ ਨੇ ਭੱਜਣਾ ਵਾ ਅਤੇ ਉੱਥੋਂ ਹੀ ਆਪਾਂ ਭੱਜਣਾ। ਸੋ ਕੁੱਲ ਮਿਲਾ ਕੇ ਉੱਥੇ ਆਪਾਂ ਫਸਦੇ ਹਾਂ ਜਾ ਕੇ। ਸੋ ਇੰਨਾ ਕੁ, ਬਾਕੀ ਜੇ ਕੋਈ ਹੋਰ ਕੋਈ ਆਉਂਦਾ ਰਿਸਪੋਂਸ ਕਿਸੇ ਦਾ ਤਾਂ ਤੁਹਾਨੂੰ ਆਪਾਂ ਜ਼ਰੂਰ ਮੈਸੇਜ ਕਰ ਦਾਂਗੇ। ਇੰਨਾ ਕਹਿੰਦੇ ਹੋਏ ਤੁਹਾਡੇ ਕੋਲੋਂ ਇਜਾਜ਼ਤ ਲੈਣਾ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ
1: 1674 AM।
2: ਰੱਖੋ 9077973 VY Immigration and Education Consultant, ਹਰ ਕਦਮ ਤੁਹਾਡੇ ਨਾਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ 'ਚ ਸਭ ਤੋਂ ਪਹਿਲੀ, ਭਾਰਤੀ ਜਨਤਾ ਪਾਰਟੀ ਨੇ ਆਪਣੇ ਜਥੇਬੰਦਕ ਢਾਂਚੇ 'ਚ ਵੱਡੀ ਤਬਦੀਲੀ ਕੀਤੀ ਹੈ। ਮਨਪ੍ਰੀਤ ਬਾਦਲ ਨੂੰ ਮੀਤ ਪ੍ਰਧਾਨ ਤੇ ਤਰਨ ਚੁੱਗ ਨੂੰ ਦਫ਼ਤਰ ਇੰਚਾਰਜ ਨਿਯੁਕਤ ਕੀਤਾ। ਉਧਰ ਦੀਪਕ ਮਾਸਕੇ ਨੂੰ ਜਿਹੜਾ ਹੈ ਸੋਸ਼ਲ ਮੀਡੀਆ ਦਾ ਮੁਖੀ ਲਾਇਆ, ਤੇ ਪੂਨਾਵਾਲਾ ਜੋ ਪਹਿਲਾਂ ਬੁਲਾਰੇ ਸੀ ਬੀਜੇਪੀ ਦੇ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਉਧਰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਮੁਲਾਜ਼ਮ ਭਰਤੀ ਇਮਤਿਹਾਨ ਜਿਹੜੀ ਆ ਉਹ ਸਾਰੇ ਰੱਦ ਕਰਨ ਦਾ ਐਲਾਨ ਕੀਤਾ, ਕਿਉਂਕਿ ਉੱਥੇ ਕਈ ਦਿਨਾਂ ਤੋਂ ਜਿਹੜਾ ਹੈਗਾ ਉਹ ਅੰਦੋਲਨ ਚੱਲ ਰਿਹਾ। ਇੱਧਰ ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇ ਨੇ ਕਿਹਾ ਕਿ ਉੱਤਰਾਖੰਡ 'ਚ ਸ਼ੁੱਧੀਕਰਨ ਨੇ ਬੀਜੇਪੀ ਦਾ ਜਿਹੜਾ ਦਲਿਤ ਵਿਰੋਧੀ ਚਿਹਰਾ ਉਹ ਬੇਨਕਾਬ ਕਰ ਦਿੱਤਾ, ਤੇ ਨਾਲ ਹੀ ਬੀਜੇਪੀ ਨੂੰ ਧਰਮ ਵਿਰੋਧੀ ਪਾਰਟੀ ਦੱਸਿਆ। ਤੇ ਬਿਹਾਰ ਦੇ ਇੱਕ ਮੰਦਿਰ ਦੇ ਨੇੜੇ ਰੇਲਵੇ ਸਟੇਸ਼ਨ ਦੇ ਭਗਦੜ ਦੇ ਵਿੱਚ 7 ਸ਼ਰਧਾਲੂ ਔਰਤਾਂ ਦੀ ਮੌਤ ਹੋ ਗਈ ਹੈ। ਤੇ ਉੱਧਰ ਪੱਛਮੀ ਬੰਗਾਲ 'ਚ ਵੀ ਇੱਕ ਹੋਟਲ 'ਚ ਅੱਗ ਲੱਗਣ ਕਾਰਨ ਜਿਹੜੇ ਆ 8 ਜਿਹੜੇ ਜਣੇ ਆ ਉਹ ਮਾਰੇ ਗਏ ਨੇ। ਤੇ 15 ਅਗਸਤ ਨੂੰ ਪ੍ਰਧਾਨ ਮੰਤਰੀ ਦੀ ਦਿਮਾਗੀ ਨਕਸਲ ਦੀ ਟਿੱਪਣੀ ਤੇ ਕਾਂਗਰਸ ਤੋਂ ਬਾਅਦ ਕੇਜਰੀਵਾਲ ਨੇ ਵੀ ਪ੍ਰਤੀਕਰਮ ਜ਼ਾਹਰ ਕੀਤਾ। ਉਹਨਾਂ ਕਿਹਾ ਕਿ ਮੈਂ ਵੀ ਦਿਮਾਗੀ ਨਕਸਲ ਹਾਂ, ਜਿਸ ਤੇ ਮੈਨੂੰ ਮਾਣ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਭਾਜਪਾ ਨੇ ਜਦੋਂ ਤੁਸੀਂ ਦੱਸਿਆ ਕਿ ਢਾਂਚੇ ਦੇ ਵਿੱਚ ਤਬਦੀਲੀ ਕੀਤੀ ਹੈ, ਵੱਡਾ ਫੇਰ ਬਦਲਿਆ, ਜਿਹਦੇ ਵਿੱਚ ਕਿ ਮਨਪ੍ਰੀਤ ਬਾਦਲ ਦਾ ਵੀ ਨਾਂ ਇਸ ਟਾਈਮ ਵੇਖਿਆ ਜਾ ਸਕਦਾ ਲਿਸਟ ਦੇ ਵਿੱਚ। ਕਿਵੇਂ ਰਹੀਆਂ ਇਹ ਤਬਦੀਲੀਆਂ, ਕੁਛ ਖਾਸ ਜਾਂ ਫਿਰ ਕਹਿ ਲਓ ਕਿ ਸਮੇਂ ਦੇ ਨਾਲ ਇਹ ਚੀਜ਼ਾਂ ਹੋਣੀਆਂ ਹੀ ਤਾਂ ਕਰਕੇ ਬਸ ਹੋ ਗਈਆਂ, ਕੀ ਮਾਇਨੇ ਕੱਢੇ ਜਾ ਰਹੇ ਨੇ?
1: ਦੇਖੋ, ਇਹਦੇ ਚ ਰਣਜੋਤ ਜੀ ਇਹ ਵੀ ਪਿਛਲੇ ਸਮੇਂ ਤੋਂ ਇਹ ਤਾਂ ਸੀ ਕੀਤਾ ਜਾ ਰਿਹਾ ਕਿ ਸਿਆਸੀ ਹਲਕਿਆਂ 'ਚ ਵੀ ਚਰਚਾ ਸੀ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਸਰਕਾਰ ਆਪਣੇ ਕੈਬਨਿਟ ਦੇ ਵਿੱਚ ਕੋਈ ਰਿਸ਼ਫਲਮੈਂਟ ਜਿਹੜੀ ਉਹ ਕਰੇਗੀ, ਫੇਰ ਬਦਲ ਕਰੇਗੀ। ਹੁਣ ਕੈਬਨਿਟ ਦੇ ਵਿੱਚ ਹੁੰਦਾ ਹੈ ਜਾਂ ਨਹੀਂ ਹੁੰਦਾ, ਉਸ ਤੋਂ ਪਹਿਲਾਂ ਹੁਣੇ ਜਿਹੜਾ ਹੈਗਾ ਸੈਸ਼ਨ ਖਤਮ ਹੋਇਆ, ਇਹਨੇ ਆਪਣੇ ਜਿਹੜਾ ਆਰਗੇਨਾਈਜੇਸ਼ਨਲ ਸਟਰਕਚਰ ਹੈ ਜਿਹੜਾ ਜਥੇਬੰਦਕ ਢਾਂਚਾ ਉਹਦੇ 'ਚ ਜ਼ਰੂਰ ਜਿਹੜਾ ਹੈਗਾ ਫੇਰ ਬਦਲ ਉਹ ਕੀਤਾ, ਕਿਉਂਕਿ ਪਿੱਛੇ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਨਿਤਿਨ ਨਵੀਨ ਉਹ ਨਵੇਂ ਚੁਣੇ ਗਏ ਆ ਉਸ ਤੋਂ ਬਾਅਦ ਨੱਡਾ ਤੋਂ ਬਾਅਦ, ਤੇ ਹੁਣ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਕੀਤਾ ਗਿਆ, ਜਿਹਦੇ 'ਚ ਮਨਪ੍ਰੀਤ ਬਾਦਲ ਨੂੰ ਜਿਹੜਾ ਹੈਗਾ ਮੀਤ ਪ੍ਰਧਾਨ ਬਣਾਇਆ ਗਿਆ, ਕੌਮੀ ਮੀਤ ਪ੍ਰਧਾਨ। ਇਸ ਤਰ੍ਹਾਂ ਸਮ੍ਰਿਤੀ ਇਰਾਨੀ ਪਹਿਲਾਂ ਵੀ ਸੀ ਤੇ ਉਹਨੂੰ ਦੁਬਾਰਾ ਫੇਰ ਜਿਹੜਾ ਹੈਗਾ ਟੀਮ 'ਚ ਸ਼ਾਮਿਲ ਕੀਤਾ ਗਿਆ। ਤੇ ਰਾਮ ਮਾਧਵ ਜੋ RSS ਦੇ ਜਿਹੜੇ ਹੈਗੇ ਵੱਡੇ ਵਿਚਾਰਵਾਨ ਸਮਝੇ ਜਾਂਦੇ ਆ, ਰਾਮ ਮਾਧਵ ਨੂੰ ਵੀ ਜਿਹੜਾ ਹੈਗਾ ਹੁਣ ਪਾਰਟੀ ਦੇ ਜਥੇਬੰਦਕ ਢਾਂਚੇ 'ਚ ਸ਼ਾਮਿਲ ਕੀਤਾ ਗਿਆ। ਤੇ ਪੰਜਾਬ ਤੋਂ ਰਾਜ ਸਭਾ ਦੇ ਵਿੱਚ ਚੁਣੇ ਗਏ ਮੈਂਬਰ ਤਰਨ ਚੁੱਗ, ਤੇ ਤਰਨ ਚੁੱਗ ਨੂੰ ਵੀ ਜਿਹੜਾ ਹੈਗਾ ਉਹ ਸ਼ਾਮਿਲ ਕੀਤਾ ਗਿਆ ਜਥੇਬੰਦਕ ਢਾਂਚੇ 'ਚ, ਤੇ ਦਫ਼ਤਰ ਇੰਚਾਰਜ ਜਿਹੜਾ ਉਹ ਦਿੱਲੀ ਦੇ ਵਿੱਚ ਉਹ ਬਣਾਇਆ ਗਿਆ। ਤੇ ਇਸ ਤੋਂ ਇਲਾਵਾ ਪਿਊਸ਼ ਗੋਇਲ, ਹਾਲਾਂਕਿ ਪਿਊਸ਼ ਗੋਇਲ ਦੇ ਪਿਤਾ ਵੀ ਜਿਹੜੇ ਆ ਉਹ ਮੰਤਰੀ ਵੀ ਰਹੇ ਆ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਦੇ ਵਿੱਚ, ਤੇ ਉਹ ਪਹਿਲਾਂ ਵੀ ਜਿਹੜਾ ਹੈ ਉਹ ਜਥੇਬੰਦਕ ਢਾਂਚੇ ਦੇ ਵਿੱਚ ਰਹੇ ਨੇ, ਤੇ ਹੁਣ ਪਿਊਸ਼ ਗੋਇਲ ਨੂੰ ਵੀ ਜਿਹੜਾ ਹੈਗਾ ਇਹਦੇ ਚ ਸ਼ਾਮਿਲ ਕੀਤਾ ਗਿਆ। ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਤਰੀਕੇ ਦੇ ਜਿਹੜੇ ਇਹ ਸੀਨੀਅਰ ਆਗੂ ਜਾਂ ਕੁਛ ਨਵੇਂ ਆਗੂ ਇਹ ਸ਼ਾਮਿਲ ਕਰਕੇ, ਤੇ ਪ੍ਰਧਾਨ ਮੰਤਰੀ ਨੇ ਇਹਦੇ ਤੇ ਟਿੱਪਣੀ ਕਰਕੇ ਕਿਹਾ ਕਿ ਇਹ ਜਿਹੜਾ ਹੈਗਾ ਇੱਕ ਬੜਾ ਵਧੀਆ ਸਾਡਾ ਇੱਕ ਬਲੈਂਡ ਰਹੇਗਾ, ਇਹ ਇੱਕ ਇਕੱਠੇ ਵੀ ਇਹਦੇ ਚ ਨੌਜਵਾਨ ਵੀ ਨੇ ਤੇ ਤਜਰਬੇਕਾਰ ਵੀ ਨੇ ਤੇ ਕੁਛ ਜਿਹੜੇ ਹੈਗਾ ਸਰਕਾਰ ਦੇ ਵਿੱਚ ਨੇ ਉਹ ਵੀ ਨੇ, ਤੇ ਇਸ ਕਰਕੇ ਸਾਡੀ ਪਾਰਟੀ ਦੇ ਵਿੱਚ ਜਿਹੜੀ ਇਹਦੇ ਨਾਲ ਨਵੀਂ ਰੂਹ ਜਿਹੜੀ ਆ ਉਹ ਫੂਕੀ ਜਾਏਗੀ। ਤੇ ਇਹਦੇ ਚ ਜਿਹੜਾ ਮੈਨੂੰ ਇੱਕ ਜਿਹੜੀ ਖਾਸ ਗੱਲ ਲੱਗਦੀ ਹੈ, ਕਿਉਂਕਿ 2027 ਦੇ ਵਿੱਚ 5 ਸੂਬਿਆਂ ਦੇ ਵਿੱਚ ਪਹਿਲਾਂ ਚੋਣਾਂ ਹੋਣੀਆਂ ਨੇ ਫਰਵਰੀ ਮਾਰਚ ਦੇ ਵਿੱਚ, ਤੇ 2 ਸੂਬਿਆਂ ਦੇ ਵਿੱਚ ਲਾਸਟ ਦੇ ਵਿੱਚ ਨਵੰਬਰ ਦਸੰਬਰ ਦੇ ਵਿੱਚ ਚੋਣਾਂ ਹੋਣੀਆਂ ਨੇ ਵਿਧਾਨ ਸਭਾਵਾਂ ਦੀਆਂ। ਮੇਰਾ ਖਿਆਲ ਹੈ ਕਿ ਬੀਜੇਪੀ ਨੇ ਇਹ ਵੀ ਦਿਮਾਗ 'ਚ ਰੱਖ ਕੇ ਸਾਰੀ ਗੱਲ ਇਹ ਜਿਹੜਾ ਫੇਰ ਬਦਲ ਰਿਸ਼ਫਲਮੈਂਟ ਕੀਤੀ ਹੈ। ਤੇ ਵੱਡੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਦਾ ਜਿਹੜਾ ਕੰਮ ਕਾਜ ਜਿਹੜਾ ਪਹਿਲਾਂ ਇਹਦਾ ਦੇਖਦੇ ਸੀ, ਤੇ ਉਹਦੀ ਥਾਂ ਤੇ ਜਿਹੜਾ ਹੈਗਾ ਉਹ ਵੀ ਹੁਣ ਸੋਸ਼ਲ ਮੀਡੀਆ ਵਾਲੇ ਜਿਹੜੇ ਸੀ ਉਹਨਾਂ ਨੂੰ ਵੀ ਜਿਹੜਾ ਉਹ ਬਦਲਿਆ ਗਿਆ। ਤੇ ਸੋਸ਼ਲ ਮੀਡੀਆ ਵਾਸਤੇ, ਕਿਉਂਕਿ ਪਹਿਲਾਂ ਤਾਂ ਇਹ ਸਾਰਾ ਜਿਹੜਾ ਸੀ ਕੰਮ ਤੇ ਉਹ ਜੋ ਅਮਿਤ ਮਾਲਵੀਆ ਕਾਫੀ ਨਾਂ ਸੀਗਾ ਉਹ ਦੇਖਦੇ ਸੀਗੇ, ਤੇ ਹੁਣ ਉਹਦੀ ਥਾਂ ਤੇ ਮਾਸਕੇ ਨੂੰ ਜਿਹੜਾ ਹੈਗਾ ਉਹ ਲਿਆਂਦਾ ਗਿਆ ਕਿ ਉਹ ਵੀ ਆਈਟੀ ਐਕਸਪਰਟ ਹੈ, ਇੰਜੀਨੀਅਰ ਹੈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਇਹ ਪੋਲੀਟੀਕਲ ਇਦਾਂ ਦੀ ਸ਼ਫਲਮੈਂਟ ਹੈ, ਤੇ ਇੱਕ ਮੈਸੇਜ ਵੀ ਸ਼ਾਇਦ ਪਾਰਟੀ ਇਹ ਦੇਣਾ ਚਾਹੁੰਦੀ ਹੋਵੇ ਕਿ ਅਸੀਂ ਜਿਹੜਾ ਇਸ ਤਰ੍ਹਾਂ ਤਿਆਰੀ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਜਦੋਂ ਆਪਾਂ ਪੰਜਾਬ ਨੂੰ ਦੇਖਦੇ ਹਾਂ, ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮਨਪ੍ਰੀਤ ਬਾਦਲ ਨੂੰ ਲਿਆਂਦਾ ਗਿਆ ਤੇ ਜਾਂ ਤਰੁਣ ਚੁੱਗ ਨੂੰ ਲਿਆਂਦਾ ਗਿਆ, ਤੇ ਹਾਲਾਂਕਿ ਚਲੋ ਭਾਵੇਂ ਉਹ ਸੰਦੀਪ ਪਾਠਕ ਦਾ ਪੰਜਾਬ ਨਾਲ ਉਵੇਂ ਦਾ ਕੋਈ ਜਿਹੜਾ ਉਹ ਸੰਬੰਧ ਨਹੀਂ ਹੈ, ਪਰ ਚਰਚਾ ਜਿਹੜੀ ਹੈ ਇਹ ਵੀ ਚੱਲ ਰਹੀ ਹੈ ਕਿ ਸੰਦੀਪ ਪਾਠਕ ਵੀ, ਕਿਉਂਕਿ ਪੰਜਾਬ ਤੋਂ ਪਹਿਲਾਂ ਜਿਹੜਾ ਸੀਗਾ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਸੀ, ਹੁਣ ਵੀ ਰਾਜ ਸਭਾ ਦਾ ਮੈਂਬਰ ਹੈ, ਤੇ ਉਹ ਜਿਹੜਾ ਹੈਗਾ ਪਾਰਟੀ ਬਦਲ ਕੇ ਇੱਧਰ ਬੀਜੇਪੀ ਚ ਆ ਗਿਆ ਸੀ, ਤੇ ਸੰਦੀਪ ਪਾਠਕ ਨੂੰ ਵੀ ਇਸ ਢਾਂਚੇ ਦੇ ਵਿੱਚ ਜਿਹੜਾ ਉਹ ਲਿਆ ਗਿਆ। ਜਿਹੜਾ ਇਹਦੇ ਚ ਆਪਾਂ ਪਹਿਲਾਂ ਵੀ ਇੱਕ ਦੋ ਵਾਰ ਗੱਲ ਕੀਤੀ ਹੈ ਰਣਜੋਤ ਜੀ, ਇਹਦੇ ਜਿਹੜੀ ਨਵੀਂ ਗੱਲ ਹੋਏਗੀ, ਚਲੋ ਤਰਨ ਚੁੱਕ ਤਾਂ ਹੇਠਲੇ ਲੈਵਲ ਤੋਂ ਲੈ ਕੇ ਵਿਦਿਆਰਥੀ ਪ੍ਰੀਸ਼ਦ ਤੋਂ ਲੈ ਕੇ ਬੀਜੇਪੀ ਦੇ ਨਾਲ ਰਹੇ, ਫਿਰ ਯੁਵਾ ਮੋਰਚਾ ਚ ਰਹੇ ਹੈ, ਜਿੱਦਾਂ ਸੰਦੀਪ ਪਾਠਕ ਹੈ ਜਾਂ ਮਨਪ੍ਰੀਤ ਬਾਦਲ ਹੈ ਜਾਂ ਜਿਹੜੇ ਹੋਰ ਨੇਗੇ ਲੀਡਰ, ਉਹਦੇ ਤੇ ਫਿਰ ਜਿਹੜੀ ਬੀਜੇਪੀ ਦੀ ਪੰਜਾਬ ਦੀ ਜਿਹੜੀ ਪਹਿਲੀ ਲੀਡਰਸ਼ਿਪ ਹੈ, ਜਾਂ ਇਹ ਕਹਿ ਲਓ ਕਿ ਜਿਹੜੇ ਜਿਹਨੂੰ ਆਪਾਂ ਸਟਾਂਚ ਕੱਟੜ ਜਿਹੜੇ ਹੈਗੇ ਬੀਜੇਪੀ ਲੀਡਰ ਕਹਿ ਦਈਏ, ਜਾਂ ਕਿਸੇ ਵੇਲੇ ਜੋ ਜਨਸੰਘ ਹੁੰਦੀ ਸੀ ਉਹਦੇ ਉਹ ਲੀਡਰ ਰਹੇ ਨੇ, ਜਾਂ ਉਹਨਾਂ ਦੇ ਬਾਪ ਦਾਦਾ ਉਹਨਾਂ ਦੇ ਲੀਡਰ ਰਹੇ ਨੇ, ਤੇ ਉਹ ਅੰਦਰੋਂ ਅੰਦਰ ਹੀ ਇਸ ਗੱਲ ਤੇ ਜਿਹੜੇ ਉਹ ਖਫਾ ਨੇ ਕਿ ਸਾਨੂੰ ਇਗਨੋਰ ਕਰਕੇ ਜਿਹੜਾ ਹੈਗਾ ਸਾਨੂੰ ਨਜ਼ਰ ਅੰਦਾਜ਼ ਕਰਕੇ ਹੋਰ ਬੰਦਿਆਂ ਨੂੰ ਲਿਆਂਦਾ ਜਾ ਰਿਹਾ। ਇੱਥੋਂ ਤੱਕ ਕਈ ਕਹਿੰਦੇ ਆ ਕਿ ਕਾਂਗਰਸ ਦੇ ਵਿੱਚੋਂ ਬੰਦੇ ਲਿਆ ਲਿਆ ਕੇ ਉਹਨਾਂ ਨੂੰ ਬੀਜੇਪੀ ਚ ਹੁਣ ਸਾਡੇ ਜਿਹੜਾ ਹੈਗਾ ਅੱਗੇ ਲਾ ਰਹੇ ਆ, ਜੇ ਉਹ ਕਾਂਗਰਸ ਛੱਡ ਸਕਦੇ ਆ ਜਾਂ ਦੂਜੀ ਕੋਈ ਹੋਰ ਪਾਰਟੀ ਛੱਡ ਕੇ ਇੱਧਰ ਆ ਸਕਦੇ, ਉਹਨਾਂ ਦਾ ਇਹ ਕੀ ਯਕੀਨ ਹੈ ਕਿ ਕੱਲ ਨੂੰ ਦੁਬਾਰਾ ਫੇਰ ਦੂਜੀਆਂ ਪਾਰਟੀਆਂ ਜਿਹੜਾ ਨਹੀਂ ਜਾਣਗੇ ਬੀਜੇਪੀ ਨੂੰ ਛੱਡ ਕੇ। ਸੋ ਇਸ ਗੱਲ ਤੋਂ ਜਿਹੜਾ ਹੈਗਾ ਇਹ ਕਾਫੀ ਇਹ ਜਿਹੜੀ ਇਹ ਚਰਚਾ ਦੇ ਵਿੱਚ ਹੈ ਇਹ ਗੱਲ ਵੀ ਇਹਦੇ ਨਾਲ ਨਾਲ ਤੇ, ਪਰ ਕਿਉਂਕਿ ਹੋ ਸਕਦਾ ਹੈ ਕਿ ਬੀਜੇਪੀ ਨੇ ਕੋਈ ਏਦਾਂ ਉਹਨਾਂ ਕੋਲੇ ਇੰਟਰਨਲ ਕੋਈ ਇਨਪੁਟ ਜਾਂ ਕਿਤੋਂ ਏਦਾਂ ਦੀ ਉਹਨਾਂ ਦੇ ਆਪਣਾ ਜਿਹੜਾ ਖੁਫੀਆ ਤੰਤਰ ਹੈ ਉਹਦੀ ਕੋਈ ਏਦਾਂ ਦੀ ਹੋਵੇ ਕਿ ਇਹਨਾਂ ਇਹਨਾਂ ਚਿਹਰਿਆਂ ਨੂੰ ਅੱਗੇ ਲਾਇਆ ਜਾਵੇ ਤਾਂ ਫੇਰ ਸ਼ਾਇਦ ਕੋਈ ਗੱਲ ਬਣ ਸਕਦੀ ਹੈ, ਕਿਉਂਕਿ ਮਨਪ੍ਰੀਤ ਬਾਦਲ ਦੀ ਇਹ ਤੀਜੀ ਪਾਰਟੀ ਹੈ। ਮਨਪ੍ਰੀਤ ਬਾਦਲ ਪਹਿਲਾਂ ਅਕਾਲੀ ਦਲ ਚ ਪਹਿਲੀ ਵਾਰੀ ਜਦੋਂ ਗਿੱਦੜਵਾਹਾ ਤੋਂ ਜ਼ਿਮਨੀ ਚੋਣ ਜਿੱਤ ਕੇ ਆਏ, ਤੇ ਚਲੋ ਠੀਕ ਹੈ ਉਦੋਂ ਮਨਪ੍ਰੀਤ ਬਾਦਲ ਪੋਲੀਟੀਕਲੀ ਭਾਵੇਂ ਇੰਨਾ ਨਾਂ ਨਹੀਂ ਸੀ, ਸਿਰਫ ਇਸ ਕਰਕੇ ਕਿਉਂਕਿ ਉਹ ਬਾਦਲ ਪਰਿਵਾਰ ਨਾਲ ਸੰਬੰਧਿਤ ਸੀ ਤੇ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਸੀ, ਤੇ ਇਸ ਕਰਕੇ ਉਦੋਂ ਕਾਂਗਰਸ ਦੀ ਬੇਅੰਤ ਸਿੰਘ ਦੀ ਸਰਕਾਰ ਸੀ ਲੋਕਾਂ ਦੇ ਅੰਦਰ, ਕਿਉਂਕਿ ਉਸ ਤੋਂ ਪਹਿਲਾਂ ਬਾਈਕਾਟ ਕੀਤਾ ਹੋਇਆ ਸੀ ਅਕਾਲੀਆਂ ਦਾ, ਇਹ ਵੀ ਸੀ ਕਿ ਦੱਸਣਾ ਚਾਹੁੰਦੇ ਸੀ ਕਿ ਅਸੀਂ ਜਿਹੜਾ ਹੈ ਅਕਾਲੀ ਹੈ ਜੇ ਹੈਗੇ ਹਾਂ, ਤੇ ਉਦੋਂ ਮਨਪ੍ਰੀਤ ਬਾਦਲ ਨੂੰ ਜਿਤਾ ਕੇ ਜਿਹੜਾ ਕਾਂਗਰਸ ਦਾ ਸਰਕਾਰ ਹੋਣ ਦੇ ਬਾਵਜੂਦ ਜਿਹੜਾ ਕੈਂਡੀਡੇਟ ਉਹ ਹਾਰ ਗਿਆ ਸੀ ਪਹਿਲੀ ਵਾਰੀ, ਉਦੋਂ ਭੇਜਿਆ ਗਿਆ ਵਿਧਾਨ ਸਭਾ ਦੇ ਵਿੱਚ। ਉਸ ਤੋਂ ਬਾਅਦ ਫਿਰ ਜਦੋਂ ਬਾਦਲ ਸਾਹਿਬ ਦੀ ਸਰਕਾਰ ਬਣੀ ਫਿਰ ਦੁਬਾਰਾ ਉਹ ਆਏ ਤੇ ਫਿਰ ਮੰਤਰੀ ਵੀ ਰਹੇ, ਖਜ਼ਾਨਾ ਮੰਤਰੀ ਵੀ ਰਹੇ, ਉਸ ਤੋਂ ਅਗਲੀ ਸਰਕਾਰ ਚ ਵੀ ਰਹੇ, ਤੇ ਇਹ ਉਸ ਤੋਂ ਬਾਅਦ ਕਾਂਗਰਸ ਚ ਚਲੇ ਗਏ। ਉਹਨਾਂ ਨੇ ਆਪਣੀ ਵੀ ਇੱਕ ਪਾਰਟੀ ਬਣਾਈ ਤੇ ਉਹ ਬਹੁਤ ਗੱਲ ਚੱਲੀ ਨਹੀਂ, ਫਿਰ ਕਾਂਗਰਸ ਚਲੇ ਗਏ, ਕਾਂਗਰਸ ਚ ਵੀ ਖਜ਼ਾਨਾ ਮੰਤਰੀ ਰਹੇ, ਤੇ ਫਿਰ ਪਿੱਛੇ ਜਦੋਂ ਕਿਉਂਕਿ ਜਿਹੜੀ ਪਿਛਲੀ ਜਿਹੜੀ ਚੋਣ ਸੀ ਉਹ ਮਨਪ੍ਰੀਤ ਬਾਦਲ ਨੇ ਜਿਹੜਾ ਹੈ ਉਹ ਕਾਂਗਰਸ ਦੀ ਟਿਕਟ ਤੋਂ ਹੀ ਜਿਹੜੀ ਆ ਉਹ ਲੜੀ ਸੀ ਜਿਹੜੀ ਵਿਧਾਨ ਸਭਾ ਦੀ ਚੋਣ ਸੀ, ਤੇ ਉਹ ਚੋਣ ਉਹ ਹਾਰ ਗਏ ਸੀ, ਤੇ ਉਸ ਤੋਂ ਬਾਅਦ ਅੰਦਰ ਖਾਤੇ ਪਤਾ ਨੀ ਕੀ ਗੱਲ ਚੱਲੀ ਕਿ ਉਹ ਬੀਜੇਪੀ ਦੇ ਵਿੱਚ ਚਲੇ ਗਏ। ਹੁਣ ਬੀਜੇਪੀ ਨੇ ਵੀ ਉਹਨਾਂ ਨੂੰ ਚੰਗੇ ਅਹੁਦੇ ਦੇ ਨਾਲ ਨਵਾਜ਼ਿਆ, ਤੇ ਇਸ ਤਰ੍ਹਾਂ ਪਹਿਲਾਂ ਕੇਵਲ ਢਿੱਲੋਂ ਉਹ ਵੀ ਕਾਂਗਰਸ ਚੋਂ ਆਏ ਸੀ, ਉਹਨਾਂ ਨੂੰ ਪ੍ਰਧਾਨ ਬਣਾ ਤਾ ਸੂਬੇ ਦੇ, ਤੇ ਇਸ ਤਰ੍ਹਾਂ ਹੀ ਹੁਣ ਜਿਹੜਾ ਚਲੋ ਤਰਨ ਚੁੱਗ ਦੇ ਤਾਂ ਇਹ ਹੈ ਕਿ ਉਹਨਾਂ ਦਾ ਆਪਣਾ ਅੰਮ੍ਰਿਤਸਰ ਦਾ ਜਾਂ ਜਿਹੜਾ ਇਲਾਕਾ ਉਧਰ ਜਿੱਥੇ ਜਿੱਥੇ ਉਹਨਾਂ ਦੀ ਉਹਨਾਂ ਨੇ ਕੰਮ ਕੀਤਾ ਹੋਇਆ ਉਹਨਾਂ ਦੀ ਫਾਲੋਇੰਗ ਵੀ ਉਸ ਰੂਪ ਚ ਹੈਗੀ ਹੈ ਜਿੱਥੇ ਜਿੱਥੇ ਹੈਗੀ ਆਪਣੇ ਜਿਹੜੀ ਉਹਨਾਂ ਦੀ ਪੋਕਟ ਹੈ ਜਾਂ ਆਪਣੇ ਕੇਡਰ ਦੇ ਵਿੱਚ। ਇਸ ਤਰ੍ਹਾਂ ਸੰਦੀਪ ਪਾਠਕ, ਸੰਦੀਪ ਪਾਠਕ ਤਾਂ ਹੁਣੇ ਜਮਾ ਜਮਾ ਜਿਹੜੇ ਉਹ ਆਏ ਨੇ ਆਮ ਆਦਮੀ ਪਾਰਟੀ ਛੱਡ ਕੇ, ਤੇ ਪਰ ਇਹ ਵੀ ਸੰਦੀਪ ਪਾਠਕ ਨੂੰ ਵੀ ਉਹਨਾਂ ਨੇ ਆਪਣੀ ਕੇਂਦਰੀ ਟੀਮ ਦੇ ਵਿੱਚ ਇਹ ਲੈ ਲਿਆ, ਤੇ ਸੋ ਹੁਣ ਇਸ ਤਰ੍ਹਾਂ ਜਿਹੜੀ ਇਹ ਗੱਲ ਅੱਗੋਂ ਖਾਸ ਕਰਕੇ ਇਹੀ ਚੱਲ ਰਹੀ ਹੈ ਕਿ ਬੀਜੇਪੀ ਚਾਹੁੰਦੀ ਹੈ ਕਿ ਹਰ ਹੀਲੇ ਜਿਹੜਾ ਹੈ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਇਕੱਲੇ ਤੌਰ ਤੇ ਕੁੱਦਾ ਜਾਵੇ। ਕਈ ਵਾਰੀ ਇਹ ਸੰਕੇਤ ਵੀ ਆ ਚੁੱਕੇ ਨੇ, ਕੇਵਲ ਢਿੱਲੋਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬੀਜੇਪੀ ਸਾਰੀਆਂ 117 ਸੀਟਾਂ ਤੇ ਆਪਣੇ ਬਲਬੂਤੇ ਜਿਹੜੀ ਆ ਉਹ ਚੋਣ ਲੜੇਗੀ। ਤੇ ਦੂਜੇ ਪਾਸੇ ਅੰਦਰ ਖਾਤੇ ਜਿਹੜਾ ਹੈ ਅਕਾਲੀ ਦਲ ਬਾਦਲ ਦੇ ਨਾਲ ਸਾਂਝ ਭਿਆਲੀ ਦੀਆਂ ਜਿਹੜੀਆਂ ਨੇ ਉਹ ਵੀ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ, ਤੇ ਉਹ ਆਪਸ਼ਨ ਵੀ ਜਿਹੜੀ ਆ ਉਹ ਖੁੱਲੀ ਰੱਖੀ ਹੋਈ ਆ। ਉਹ ਹੁਣ ਕਿੱਥੇ ਜੇ ਜਾ ਕੇ ਕੀ ਗੱਠਜੋੜ ਹੁੰਦਾ, ਸੀਟਾਂ ਦੀ ਲੈ ਦੇਣ ਹੁੰਦੀ ਹੈ ਜਾਂ ਅੰਦਰ ਖਾਤੇ ਕੋਈ ਸਮਝੌਤਾ ਹੁੰਦਾ, ਚਲੋ ਇਹ ਤਾਂ ਖੈਰ ਆਉਣ ਵਾਲਾ ਜਿਹੜਾ ਹੈਗਾ ਉਹ ਹੁਣ ਸਮਾਂ ਹੀ ਦੱਸੇਗਾ। ਪਰ ਇੱਥੋਂ ਹੀ ਲੱਗਦਾ ਹੈ ਕਿ ਪੰਜਾਬ ਬਾਰੇ ਜਿਵੇਂ ਕਈ ਵਾਰੀ ਇਹ ਲੱਗਦਾ ਹੁੰਦਾ ਹੈ ਕਿ ਬੀਜੇਪੀ ਬਹੁਤ ਹੀ ਸੰਜੀਦਾ ਨਹੀਂ ਇੱਥੇ ਇਲੈਕਸ਼ਨ ਜਿੱਤਣੀ ਹੈ ਜਾਂ ਸਰਕਾਰ ਬਣਾਉਣੀ ਹੈ, ਪਰ ਜਦੋਂ ਏਦਾਂ ਦੀ ਹੁਣ ਜਥੇਬੰਦਕ ਢਾਂਚੇ ਚ ਬੰਦਿਆਂ ਨੂੰ ਲਿਆਂਦਾ ਗਿਆ ਉੱਥੋਂ ਹੀ ਲੱਗਦਾ ਹੈ ਕਿਤੇ ਕਿਤੇ ਸ਼ਾਇਦ ਉਹ ਇਸ ਸੋਚ ਦੀ ਰਹੀ ਹੈ ਇਸ ਪੱਖ ਤੋਂ। ਦੂਜੀ ਗੱਲ ਜਿਹੜੀ ਰਣਜੋਤ ਜੀ ਵੱਡੀ ਗੱਲ ਇਹ ਹੈ ਕਿ ਠੀਕ ਹੈ ਇਹ ਉਹਨਾਂ ਦਾ ਆਪਣਾ ਭਾਵੇਂ ਖੁਫੀਆ ਤੰਤਰ ਹੈ ਭਾਵੇਂ ਆਪਣੀਆਂ ਹੇਠੋਂ ਰਿਪੋਰਟਾਂ ਨੇ ਉਹਦੇ ਮੁਤਾਬਕ ਤਾਂ ਉਹ ਠੀਕ ਹੈ ਕਿ ਇਹਨਾਂ ਆਗੂਆਂ ਨੂੰ ਅੱਗੇ ਲਾ ਰਹੇ ਹੈ, ਪਰ ਇਹਨਾਂ ਆਗੂਆਂ ਦੀ ਪੰਜਾਬ ਚ ਕਿੰਨੀ ਕੁ ਪੁੱਛ ਦੱਸ ਹੈ ਇਹ ਵੀ ਜਿਹੜਾ ਹੈਗਾ ਗੱਲ ਮਤਲਬ ਇਹ ਮਾਅਨੇ ਰੱਖਦੀ ਹੈ ਇਹ ਗੱਲ। ਤੇ ਜਿੱਦਾਂ ਹੁਣ ਮਨਪ੍ਰੀਤ ਬਾਦਲ ਜਦੋਂ ਅਕਾਲੀ ਦਲ ਬਾਦਲ ਛੱਡ ਕੇ ਗਏ ਆ ਠੀਕ ਹੈ ਉਦੋਂ ਉਦੋਂ ਬਾਅਦ ਕਾਂਗਰਸ ਵੱਲੋਂ ਵੀ ਉਹ ਰਹੇ ਹੈ, ਤੇ ਪਰ ਕੁੱਲ ਮਿਲਾ ਕੇ ਜਿਹੜਾ ਹੈ ਹੇਠਾਂ ਪੱਧਰ ਤੇ ਉਹ ਕਿਤੇ ਹੁਣ ਉਵੇਂ ਦੀ ਗੱਲ ਜਿਹੜੀ ਉਹ ਨਹੀਂ ਰਹੀ ਜਿਹੜੀ ਉਹਨਾਂ ਦੀ ਠੁੱਕ ਸੀ ਜਿਹੜੀ ਜਦੋਂ ਅਕਾਲੀ ਦਲ ਸੀ ਬਾਦਲ ਸਾਹਿਬ ਦੇ ਨਾਲ ਸੀ ਜਿਹੜੀ ਉਦੋਂ ਵਾਲੀ ਜਿਹੜੀ ਉਹ ਠੁੱਕ ਸੀ। ਠੀਕ ਹੈ ਉਹ ਆਪਣੇ ਸੁਭਾਅ ਕਰਕੇ ਜਾਣੇ ਜਾਂਦੇ ਆ, ਉਹਨਾਂ ਨੂੰ ਲੋਕ ਸਲਾਹੁੰਦੇ ਵੀ ਹੈ ਕਿ ਇਮਾਨਦਾਰ ਨੇ ਆਪਣੇ ਸਾਰੇ ਇਹਦੇ ਵਿੱਚ ਏਦਾਂ ਦੀ ਗੱਲ ਵੀ ਜਿਹੜੀ ਆ ਉਹ ਚੱਲਦੀ ਹੈ, ਪਰ ਉਹ ਕਿਉਂਕਿ ਬਠਿੰਡੇ ਦੇ ਉਹ ਜਿਹੜਾ ਪਲਾਟ ਵਾਲਾ ਇੱਕ ਮਸਲਾ ਸੀ ਤੇ ਉਹਦੇ ਕਰਕੇ ਫਿਰ ਉਹਨਾਂ ਨੂੰ ਜਿਹੜਾ ਸੀ ਇਹ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ ਕਿ ਇਹ ਕਿਸ ਤਰ੍ਹਾਂ ਹੋ ਗਿਆ। ਤੇ ਇਸੇ ਤਰ੍ਹਾਂ ਹੁਣ ਜਿਹੜਾ ਜਿੱਦਾਂ ਡਾਕਟਰ ਸੰਦੀਪ ਪਾਠਕ ਹੈ, ਕਿਉਂਕਿ ਉਹਨਾਂ ਨੂੰ ਤਾਂ ਪੰਜਾਬ ਦੇ ਲੋਕ ਬਹੁਤਾ ਜਾਣਦੇ ਵੀ ਨਹੀਂ, ਨਾ ਹੀ ਉਹਨਾਂ ਦੀ ਕਾਰਗੁਜ਼ਾਰੀ ਪੰਜਾਬ ਦੇ ਲੋਕਾਂ ਨੇ ਦੇਖੀ ਹੈ। ਆਮ ਆਦਮੀ ਪਾਰਟੀ ਨੇ ਚੁੱਪ ਕਰਕੇ ਜਿਹੜਾ ਸੀ ਉੱਥੇ ਰਾਜ ਸਭਾ ਚ ਭੇਜਤਾ, ਤੇ ਉਦੋਂ ਬਾਅਦ ਪਹਿਲਾਂ ਜਦੋਂ ਇੱਥੇ ਚੋਣ ਲੜ ਰਹੀ ਸੀ ਜਾਂ ਹੋਰ ਠੀਕ ਆ ਉਹ ਸਲਾਹਕਾਰ ਦੇ ਪੱਧਰ ਤੇ ਜਾਂ ਇੱਕ ਇਲੈਕਸ਼ਨ ਇੰਜੀਨੀਅਰ ਦੇ ਤੌਰ ਤੇ ਵੀ ਇਲੈਕਸ਼ਨ ਚਲਾਉਣੀ ਕਿਵੇਂ ਹੈ ਜਿਹਨੂੰ ਆਪਾਂ ਰਣਨੀਤਿਕ ਜਿਹੜਾ ਹੈਗਾ ਉਸ ਤਰ੍ਹਾਂ ਦਾ ਮਾਹਰ ਕਹਿ ਦਿੰਦੇ ਹਾਂ ਉਸ ਰੂਪ ਦੇ ਵਿੱਚ ਠੀਕ ਆ ਉਹ ਕੰਮ ਰਿਹਾ। ਤੇ ਪਰ ਪੰਜਾਬ ਦੇ ਵਿੱਚ ਜਿਹੜੀ ਰਣਨੀਤਿਕ ਜਾਂ ਕੀ ਹੋਵੇ ਇਲੈਕਸ਼ਨ ਦੇ ਵਿੱਚ ਇਹ ਬਹੁਤੀ ਉਵੇਂ ਚੱਲਦੀ ਨੀ ਜਿਵੇਂ ਪਾਰਟੀਆਂ ਲੱਗਦਾ ਕਿ ਪਾਰਟੀਆਂ ਸੋਚਦੀਆਂ ਨੇ ਜਾਂ ਉਸ ਤੋਂ ਲੱਗਦਾ, ਕਿਉਂਕਿ ਇੱਥੇ ਤਾਂ ਕਈ ਵਾਰੀ ਮੂਵਮੈਂਟ ਕੋਈ ਲਹਿਰ ਆ ਗਈ ਕੋਈ ਨਵਾਂ ਕੋਈ ਗੱਲ ਚੱਲ ਪਈ ਉਸ ਪਾਸੇ ਨੂੰ ਜਿਹੜੀ ਉਹ ਗੱਲ ਉਹ ਤੁਰ ਪੈਂਦੀ ਹੈ। ਸੋ ਚਲੋ ਤਰਨ ਚੁੱਗੂ ਨੂੰ ਤਾਂ ਕਿਤੇ ਨਾ ਕਿਤੇ ਐਡਜਸਟ ਕਰਨਾ ਹੀ ਸੀ, ਇਹ ਲੱਗਦਾ ਸੀ ਕਿ ਉਹਨਾਂ ਨੂੰ ਸ਼ਾਇਦ ਮੰਤਰੀ ਬਣਾ ਦੇਣਗੇ ਰਣਜੀਤ ਬਿੱਟੂ ਦੀ ਥਾਂ ਤੇ, ਤੇ ਚਲੋ ਇਹ ਆਪਸ਼ਨ ਵੀ ਇਹਦੀ ਹੈਗੀ ਹੈ, ਪਰ ਹੁਣ ਕੇਂਦਰ ਚ ਜਿਹੜਾ ਇੰਚਾਰਜ ਬਣਾ ਕੇ ਜਿਹੜਾ ਇਹ ਦਿੱਤਾ ਉਹਨਾਂ ਨੂੰ ਜਿਹੜਾ ਅਵਾਰਡ ਦਿੱਤਾ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਕੋਈ ਪੰਜਾਬ ਦੀ ਜਾਂ ਏਦਾਂ ਕੋਈ ਵਿਰੋਧੀ ਗੱਲ ਕਰਨੀ ਹੈ ਤੇ ਉਹ ਇੱਕ ਦੋ ਹੀ ਜਿਹੜੇ ਇੱਥੋਂ ਦੇ ਲੀਡਰ ਹੈ ਜਿਹੜੇ ਉਹ ਬੋਲ ਲਿਆ, ਜਿਹਨਾਂ ਚ ਤਰਨ ਚੁੱਗ ਵੀ ਹੈ ਜਿਹੜਾ ਖੁੱਲ ਕੇ ਬੋਲ ਲਾ, ਤੇ ਬਾਕੀ ਤਾਂ ਕਿਉਂਕਿ ਉਹਨਾਂ ਨੂੰ ਜਿਹੜਾ ਗਰਾਊਂਡ ਰਿਐਲਿਟੀ ਦਾ ਹੀ ਪਤਾ ਹੁੰਦਾ ਹੈ ਕਿ ਲੋਕ ਸਾਨੂੰ ਕੀ ਕਹਿਣਗੇ, ਤੇ ਉਹ ਕੋਈ ਬਹੁਤੇ ਬਿਆਨਬਾਜ਼ੀ ਚ ਪੈਂਦੇ ਵੀ ਨੇ। ਹੁਣ ਜਾਖੜ ਸਾਹਿਬ ਵੀ ਚੁੱਪ ਨੇ, ਹੁਣ ਜਿਹੜੇ ਨਵੇਂ ਪ੍ਰਧਾਨ ਨੇ ਕੇਵਲ ਢਿੱਲੋਂ ਤੇ ਉਹ ਵੀ ਕੋਈ ਉਸ ਰੂਪ ਚ ਕਿਤੇ ਮੂਵਮੈਂਟ ਦੇ ਪੱਧਰ ਤੇ ਉਹ ਨਹੀਂ ਆਉਂਦੇ, ਉਹ ਵੱਖਰੀ ਗੱਲ ਹੈ ਕਿ ਦਿੱਲੀ ਚ ਜਾ ਕੇ ਪੰਜਾਬ ਦੇ ਖਿਲਾਫ਼ ਮੁਜ਼ਾਹਰਾ ਕਰ ਲੈਣ ਜਾਂ ਚੰਡੀਗੜ੍ਹ ਚ ਕਰ ਲੈਣ ਉਹ ਅਲੱਗ ਗੱਲ ਹੈ ਜਿੱਥੇ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਨੇ, ਤੇ ਪਰ ਪੰਜਾਬ ਦੇ ਵਿੱਚ ਜਿਹੜੀ ਆ ਉਹਨਾਂ ਦੀ ਕਿਤੇ ਕੋਈ ਹਾਜ਼ਰੀ ਤੇ ਉਹ ਓਦਾਂ ਲੱਗ ਨਹੀਂ ਰਹੀ। ਜਦੋਂ ਸ਼ੁਰੂ ਸ਼ੁਰੂ ਚ ਕੈਪਟਨ ਅਮਰਿੰਦਰ ਸਿੰਘ ਵਗੈਰਾ ਇਹ ਆਏ ਨੇ ਤੇ ਉਦੋਂ ਇਹਨਾਂ ਨੇ ਕੋਸ਼ਿਸ਼ ਕੀਤੀ ਪਟਿਆਲੇ ਵਗੈਰਾ ਚ ਇਕੱਠ ਕਰਨ ਦੀ, ਤੇ ਪਰ ਉਹ ਗੱਲ ਉਵੇਂ ਅਜੇ ਚੱਲੀ ਨੀ ਇੱਥੇ। ਹੁਣ ਸ਼ਾਇਦ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਾਹੌਲ ਬਣ ਜੇ ਉਹ ਵੱਖਰੀ ਗੱਲ ਹੈ
0: ਜੀ। ਬਿਲਕੁਲ ਇਹ ਹਲੇ ਸਾਰੀਆਂ ਹੀ ਚੀਜ਼ਾਂ ਡੁੰਮ ਡੋਏ ਪਈਆਂ ਨੇ ਹਾਲੇ ਤੱਕ, ਤੇ ਲਗਭਗ ਇਹਦੇ ਉੱਤੇ ਚਰਚਾ ਇੱਕ ਥਾਂ ਤੇ ਜਾ ਕੇ ਖਤਮ ਹੋ ਜਾਂਦੀ ਆ ਵੀ ਜੇ ਦੋਵਾਂ ਦਾ ਰਲੇਵਾਂ ਹੋ ਗਿਆ, ਜੇ ਅਕਾਲੀ ਦਲ ਤੇ ਇਹ ਇਕੱਠੇ ਹੋ ਗਏ ਫਿਰ ਇਦਾਂ, ਤੇ ਉਦੋਂ ਤੱਕ ਬੜੀਆਂ ਗੱਲਾਂ ਉੱਥੋਂ ਗਜੋਂ ਸ਼ੁਰੂ ਹੋ ਕੇ ਤੇ ਉੱਥੇ ਕਿ ਜੇ ਖਤਮ ਹੋ ਜਾਂਦੀਆਂ। ਇੱਧਰ ਝਾੜਖੰਡ ਵਾਲੇ ਅੰਦੋਲਨ ਦੀ ਤੁਸੀਂ ਗੱਲ ਕੀਤੀ ਆ, ਇਹ ਕਾਫੀ ਸੁਣਿਆ ਵੀ ਤਿੱਖਾ ਰੂਪ ਅਖਤਿਆਰ ਕਰ ਗਿਆ ਅੰਦੋਲਨ, ਤੇ ਕਾਫੀ ਅੰਦੋਲਨਕਾਰੀਆਂ ਦੇ ਹੱਕ ਦੇ ਵਿੱਚ ਫਰੂਟਫੁੱਲ ਲੱਗ ਰਿਹਾ।
1: ਨਹੀਂ ਦੇਖੋ ਇਹ ਇੱਥੇ ਇੱਥੇ ਤਾਂ ਘੱਟੋ ਘੱਟ ਜਿਹੜਾ ਉਹ ਕਰਨਾ ਹੀ ਪੈਣਾ ਸੀ। ਇੱਕ ਤਾਂ ਗੱਲ ਇਹ ਹੈ ਕਿ ਜਿਹੜੇ ਉੱਥੋਂ ਦੇ ਅੰਦੋਲਨਕਾਰੀ ਨੇ ਉਹ ਜਿਹੜੇ ਹੈ ਸ਼ਿਬੂ ਸੋਰੇਨ, ਜਿਨ੍ਹਾਂ ਨੇ ਝਾਰਖੰਡ ਮੁਕਤੀ ਮੋਰਚਾ ਬਣਾ ਕੇ, ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਵੱਖਰੀ ਸਟੇਟ ਲੈਣ ਦੀ ਗੱਲ, ਤੇ ਫਿਰ ਉਸ ਤੋਂ ਬਾਅਦ ਉਹ ਮੁਖੀ ਵੀ ਰਹੇ, ਪਾਰਟੀ ਦੇ ਮੁੱਖ ਮੰਤਰੀ ਵੀ ਰਹੇ, ਕੇਂਦਰ ਦੇ ਵਿੱਚ ਵੀ ਰਹੇ, ਤੇ ਉਹਦੀਆਂ ਤਸਵੀਰਾਂ ਲੈ ਕੇ ਉਹਨੂੰ ਅੱਗੇ ਲਾ ਕੇ ਜਿਹੜਾ ਹੈਗਾ ਉਹ ਅੰਦੋਲਨਕਾਰੀ ਚੱਲ ਰਹੇ ਨੇ। ਤੇ ਹੁਣ ਜਿਹੜਾ ਹੈਗਾ ਉੱਥੋਂ ਸਰਕਾਰ ਨੇ, ਹੇਮੰਤ ਜਿਹੜੇ ਹੈਗੇ ਆ ਸੁਰੇਨ, ਉਹਨਾਂ ਨੇ ਹੁਣ ਉਹ ਜਿਹੜੀ ਸਾਰੇ ਜਿਹੜੀਆਂ ਪਿੱਛੇ ਟੈਸਟ ਹੋਏ ਨੇ ਜਾਂ ਉਹ ਸਾਰੇ ਰੱਦ ਕਰਤੇ, ਰੱਦ ਕਰਨ ਦਾ ਐਲਾਨ ਕਰਤਾ। ਇਹਦੇ ਨਾਲ ਹੀ ਜਿਹੜੀ ਇੱਕ ਰਾਹੁਲ ਗਾਂਧੀ ਦੀ ਸਟੇਟਮੈਂਟ ਵੀ ਜਿਹੜਾ ਉਹ ਧਿਆਨ ਦੀ ਮੰਗ ਕਰਦੀ ਹੈ। ਰਾਹੁਲ ਗਾਂਧੀ ਨੇ ਇਹ ਕਿਹਾ ਕਿ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਅੰਦੋਲਨਕਾਰੀਆਂ ਨਾਲ, ਬੱਚਿਆਂ ਨਾਲ, ਉਹਨਾਂ ਵਿਦਿਆਰਥੀਆਂ ਨਾਲ, ਨੌਜਵਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਇੱਦਾਂ ਦਾ ਜਿਹੜਾ ਉਹ ਨਹੀਂ ਚਾਹੀਦਾ, ਕਿਉਂਕਿ ਉੱਥੇ ਵੀ ਇੱਦਾਂ ਦੀਆਂ ਦੋ ਤਿੰਨ ਘਟਨਾਵਾਂ ਵਾਪਰ ਗਈਆਂ ਝਾਰਖੰਡ ਦੇ ਵਿੱਚ। ਰਾਂਚੀ ਦੇ ਵਿੱਚ ਅੰਦੋਲਨ ਕਰ ਰਹੇ ਸੀ, ਉੱਥੇ ਲਾਠੀ ਚਾਰਜ ਹੋਇਆ, ਥਰੂ ਗੈਸ ਛੱਡੀ ਗਈ, ਇੱਦਾਂ ਦੀਆਂ ਜੋ ਦਿੱਲੀ ਦੇ ਵਿੱਚ ਹੋਇਆ ਸੀ ਉਸੇ ਤਰਜ਼ ਦੇ ਉੱਪਰ ਹੀ। ਤੇ ਫਿਰ ਮੇਰਾ ਖਿਆਲ ਹੈ ਕਿ ਉੱਥੇ ਫਿਰ ਜਿਹੜੀ ਉਹ ਗੱਲ ਹੋਰ ਜ਼ਿਆਦਾ ਤਿੱਖੀ ਹੋ ਗਈ। ਤੇ ਹੁਣ ਦੇਖੋ ਕਿ ਉਹ ਕਿਸ ਲੈਵਲ ਤੱਕ ਜਿਹੜੇ ਇਹ ਆਗੂ ਨੇ, ਵਿਦਿਆਰਥੀ ਆਗੂ ਨੇ, ਨੌਜਵਾਨ ਆਗੂ ਨੇ ਜਿਹੜੇ ਹੜਤਾਲ ਤੇ ਬੈਠੇ ਨੇ, ਉਹਨਾਂ ਨੂੰ ਮਨਾਉਣ ਚ ਕਿੰਨਾ ਕਾਮਯਾਬ ਹੁੰਦੇ। ਹੁਣ ਇੱਕ ਤਰਫਾ ਉਹਨਾਂ ਨੇ ਉਹ ਭਰਤੀ ਪ੍ਰੀਖਿਆਵਾਂ ਤਾਂ ਰੱਦ ਕਰਤੀਆਂ, ਦੇ ਨਾਲ ਹੀ ਇਹ ਕਹਿਤਾ ਕਿ 2014 ਤੋਂ ਬਾਅਦ ਜਿਹੜੀਆਂ ਪ੍ਰੀਖਿਆਵਾਂ ਦੇ ਵਿੱਚ ਕਿਤੇ ਬੇਨੇਮੀਆਂ ਹੋਈਆਂ ਨੇ, ਉਹਨਾਂ ਦੀ ਜਿਹੜੀ ਉਹ ਜਾਂਚ ਵੀ ਕਰਵਾਈ ਜਾਏਗੀ। ਤੇ ਇਹ ਗੱਲ ਜਿਹੜੀ ਉਹ ਕਹਿਤੀ, ਕਿਉਂਕਿ ਦਿੱਲੀ ਦੇ ਜਿਹੜੇ ਇੱਕ ਅੰਦੋਲਨ ਨੇ, ਇੱਕ ਤਾਂ ਪੂਰੇ ਦੇਸ਼ ਦੇ ਵਿੱਚ ਤਾਂ ਇੱਕ ਮਾਹੌਲ ਤਾਂ ਬਣਾਤਾ ਨਾ ਜੀ, ਕਿ ਅੰਦੋਲਨ ਕਰਕੇ ਹੀ ਜਿਹੜਾ ਹੈ ਕੋਈ ਇਨਸਾਫ਼ ਲਿਆ ਜਾ ਸਕਦਾ, ਅਦਰਵਾਈਜ਼ ਸਰਕਾਰਾਂ ਜਿਹੜੀਆਂ ਨੇ ਉਹ ਚੁੱਪ ਕਰਕੇ ਅੱਖਾਂ ਮੀਟ ਕੇ ਜਿਹੜੀਆਂ ਉਹ ਬੈਠੀਆਂ ਰਹਿੰਦੀਆਂ ਨੇ। ਤੇ ਹੁਣ ਜਿਹੜੇ ਵਿਦਿਆਰਥੀ ਆਗੂ ਨੇ ਜਾਂ ਜਿਵੇਂ ਦਵਿੰਦਰ ਮਹਿਤੋ ਦਾ ਜਿਹੜਾ ਹੈਗਾ ਉਹ ਵੀ ਬਿਆਨ ਆਇਆ ਕਿ ਜਿਹੜੀ ਸਿੱਖਿਆ ਸੁਧਾਰ ਨੇ ਉਹਦੇ ਵਾਸਤੇ ਜਿਹੜੀ ਉਹਨਾਂ ਦੀ ਅੰਦੋਲਨ ਜਾਂ ਲੜਾਈ ਆ ਉਹ ਜਾਰੀ ਰਹੇਗੀ। ਤੇ ਨਾਲ ਹੀ ਉਹਨਾਂ ਨੇ ਜਿਹੜਾ ਹੈਗਾ ਹੇਮੰਤ ਸੋਰੇਨ ਦੀ ਸਰਕਾਰ ਦਾ ਇਸ ਗੱਲੋਂ ਵੈਲਕਮ ਵੀ ਕੀਤਾ ਇਸ ਐਲਾਨ ਦੇ ਨਾਲ। ਤੇ ਮੇਰਾ ਖਿਆਲ, ਮੈਨੂੰ ਲੱਗਦਾ ਕਿ ਸ਼ਾਇਦ ਹੁਣ ਇਹ ਅੰਦੋਲਨ ਜਿਹੜਾ ਹੈ ਉਹ ਖਤਮ ਹੋ ਜਾਏਗਾ, ਜਾਂ ਭੁੱਖ ਹੜਤਾਲ ਤੇ ਜਿਹੜੇ ਵਿਦਿਆਰਥੀ ਬੱਚੇ ਬੈਠੇ ਆ ਤੇ ਉਹ ਵੀ ਉੱਥੋਂ ਉੱਠ ਜਾਣਗੇ ਇਸ ਐਲਾਨ ਦੇ ਨਾਲ। ਪਰ ਇੱਕ ਜਿਹੜੀ ਰਣਜੋਤ ਜੀ ਗੱਲ ਇਹ ਹੈ ਕਿ ਸਾਡੇ ਇਹ ਦੇਸ਼ ਦੇ ਵਿੱਚ ਸਮੇਂ ਸਮੇਂ ਇਹ ਇੱਦਾਂ ਦੀਆਂ ਜਿਹੜੀਆਂ ਇਹ ਵਰਤਾਰਾ ਚੱਲ ਰਿਹਾ, ਇਹ ਨਹੀਂ ਕਿ ਇਹ ਪਹਿਲੀ ਵਾਰੀ ਹੋਇਆ। ਪਹਿਲਾਂ ਕਿਸਾਨ ਅੰਦੋਲਨ ਚੱਲਿਆ, ਫਿਰ ਇਹ ਆ ਕਾਕਰੋਚ ਪਾਰਟੀ ਵਾਲਾ, ਅਚਾਨਕ ਜਿਹੜਾ ਹੈਗਾ ਇਹ ਇੱਕ ਤਰ੍ਹਾਂ ਦਾ ਜਿਹੜਾ ਉਭਾਰ ਆ ਗਿਆ ਜਾਂ ਉਫਾਨ ਆ ਗਿਆ ਹਨਾ। ਤੇ ਹੁਣ ਇਹ ਝਾਰਖੰਡ ਦੇ ਵਿੱਚ ਹੋਇਆ, ਹੋਰਨਾਂ ਸਟੇਟਾਂ ਦੇ ਵਿੱਚ ਵੀ ਜਿਹੜਾ ਹੈ ਇੱਦਾਂ ਦੀ ਕਿਤੇ ਕੋਈ ਬੇਨੇਮੀਆਂ ਹੁੰਦੀਆਂ ਨੇ ਤੇ ਉਹਦੇ ਖਿਲਾਫ਼ ਵੀ ਜਿਹੜੀ ਹੈ ਇੱਕ ਮਾਹੌਲ ਜਿਹੜਾ ਬਣ ਜਾਂਦਾ। ਤੇ ਇਹ ਫਿਰ ਜਿਹੜਾ ਇੱਕ ਟੋਟਲ ਇੱਕ ਮਾਹੌਲ ਬਣਦਾ ਹੈ ਕਿ ਇਸ ਤੋਂ ਬਿਨਾਂ ਜਿਹੜਾ ਹੈਗਾ ਜੇ ਇਸ ਤਰ੍ਹਾਂ ਨਹੀਂ ਕਰਦੇ ਤੁਸੀਂ, ਸੜਕਾਂ ਤੇ ਨਹੀਂ ਆਉਂਦੇ, ਅੰਦੋਲਨ ਚ ਨਹੀਂ ਪੈਂਦੇ, ਤਾਂ ਵੀ ਫਿਰ ਨਾ ਬਿਊਰੋਕਰੇਸੀ ਧਿਆਨ ਦੇਵੇ, ਨਾ ਸਰਕਾਰਾਂ ਧਿਆਨ ਦੇਣ, ਨਾ ਵੀ ਜਿਹੜੀ ਹੈ ਸਰਕਾਰਾਂ ਦੀ ਕੋਈ ਪੋਲੀਟੀਕਲ ਵਿਲ ਹੁੰਦੀ ਹੈ ਕਿ ਇਸ ਪਾਸੇ ਵੀ ਲੋਕਾਂ ਨੂੰ ਸੱਚੀ ਇਨਸਾਫ਼ ਮਿਲੇ। ਤੇ ਬਿਲਕੁਲ ਜਿਹੜੀ ਹੈਗੀ ਹੈ ਫਿਰ ਜਿਹੜੇ ਹੁਣ ਟੈਸਟ ਤੇ ਉੱਥੋਂ ਬਿਲਕੁਲ ਸਿਲੈਕਸ਼ਨ ਸਹੀ ਹੋਵੇ ਤਾਂ ਕਿ ਸਹੀ ਜਿਹੜੇ ਆ ਜਾਂ ਜਿਹੜੇ ਇਮਾਨਦਾਰੀ ਦੇ ਨਾਲ ਜਾਂ ਜਿਹੜੇ ਡਿਜ਼ਰਵ ਕਰਦੇ ਆ ਹੱਕਦਾਰ ਬੱਚੇ ਆ ਉਹੀ ਉਹਨਾਂ ਦੀ ਹੀ ਸਿਲੈਕਸ਼ਨ ਹੋਵੇ। ਤੇ ਇਹ ਇੰਨੇ ਵਾਸਤੇ ਵੀ ਜਿਹੜੇ ਹੈਗੇ ਆ ਇਹ ਕਰਾਉਣ ਵਾਸਤੇ ਵੀ ਅੰਦੋਲਨ ਕਰਨਾ ਪੈਂਦਾ, ਤਾਂ ਫਿਰ ਆਪਾਂ ਸੋਚ ਸਕਦੇ ਹਾਂ ਕਿ ਕਿਸ ਪਾਸੇ ਜਿਹੜੀ ਸਾਡੀ ਇਹ ਡੈਮੋਕ੍ਰੇਸੀ ਹੈ ਜਿਹੜੀ ਉਹ ਜਾ ਰਹੀ ਹੈ।
0: ਬਿਲਕੁਲ, ਉਹ ਤੇ ਆਪਾਂ ਵੇਖ ਹੀ ਰਹੇ ਹਾਂ। ਸੋ ਇਹ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਬੇਸਿਕ ਨੇ ਜਿਹਦੇ ਉੱਤੇ ਕਿ ਗੱਲ ਇੱਥੋਂ ਤੱਕ ਤੇ ਪਹੁੰਚਣੀ ਨਹੀਂ ਚਾਹੀਦੀ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਗੋਂ ਆਪ ਧਿਆਨ ਦੇਣਾ ਚਾਹੀਦਾ, ਜਾਂ ਫਿਰ ਇੱਦਾਂ ਕਹਿ ਲਈਏ ਕਿ ਇਹੋ ਹੀ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਸਰਕਾਰਾਂ ਚੁਣੀਆਂ ਜਾਂਦੀਆਂ ਨੇ ਅਤੇ ਇਹਦੇ ਉਹਨਾਂ ਨੇ ਇੰਤਜ਼ਾਮ ਕਰਨੇ ਹੁੰਦੇ ਆ। ਪਰ ਹੁਣ ਇਸ ਸਮੇਂ ਤਰਾਸਦੀ ਇਹ ਆ ਕਿ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਮੁੱਢਲੀਆਂ ਜ਼ਰੂਰਤਾਂ ਦੇ ਲਈ ਵੀ ਬੱਚਿਆਂ ਨੂੰ ਸੜਕਾਂ 'ਤੇ ਜਾਂ ਅੰਦੋਲਨਾਂ ਦੇ ਵਿੱਚ ਬਹਿਣਾ ਪੈਂਦਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: price guarantee with an industry-leading 24-month price lock. Ajhi pocho Orbit Homes Display Centers ya call karo Harpan Chauhan no 0433-280-252
1: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: रेडियो, हाँ जी, 1674 AM, मैं गौतम कपिल और एक नवा एपिसोड आज दे दिन लगे हैं प्रोग्राम द डीप टॉक शो दा। सब तो पहला स्वागत डॉक्टर संदीप कौर दा इस शो दे विच, जिन्हां ने आज दे शो च कुछ नवीं जानकारियां साडे तक लैके आए हैं। हुण तक तां मैनूं नहीं सी पता, अज ही पता चलिया। पर संदीप जी, सत श्री अकाल जी। जी आयां नूं
1: सत श्री अकाल जी।
0: जी की हाल चाल ने?
1: ਵਧੀਆ, ਤੁਸੀਂ ਸੁਣਾਓ ਕਿਵੇਂ ਹੋ?
0: ਬਹੁਤ ਵਧੀਆ ਜੀ, ਬਹੁਤ ਵਧੀਆ, ਐਨ ਚੜ੍ਹਦੀ ਕਲਾ। ਅਤੇ ਇੱਕ ਨਾ, ਜਦੋਂ ਤੁਸੀਂ ਉਹ ਟੋਪਿਕ ਦੇ ਬਾਰੇ ਦੱਸਿਆ ਅਤੇ ਆਪਾਂ ਅੱਜ ਸਰੋਤਿਆਂ ਨੂੰ ਦੱਸ ਦਿੰਦੇ ਹਾਂ, ਅਸੀਂ ਅਰਥ ਜ਼ਮੀਨ ਧਰਤੀ ਜਾਂ ਜਿਹੜਾ ਸਾਡਾ ਗ੍ਰਹਿ ਪ੍ਰਿਥਵੀ ਹੈਗਾ, ਇਹਦੇ ਬਾਰੇ ਗੱਲ ਕਰਨੀ ਹੈ। ਆਮ ਤੌਰ ਦੇ ਉੱਤੇ ਜਦੋਂ ਸਾਇੰਸ ਸਟੋਰਸ ਦੇ ਉੱਤੇ, ਬੁੱਕ ਸਟੋਰਸ ਦੇ ਉੱਤੇ ਜਾਂਦੇ ਤਾਂ ਉੱਥੇ ਗਲੋਬ ਪਿਆ ਹੁੰਦਾ, ਉਹਨੂੰ ਐਂ ਘੁਮਾਈ ਜਾਓ, ਮਜ਼ਾ ਜਿਹਾ ਬਹੁਤ ਆਉਂਦਾ ਚਾਹੇ ਵੱਡੇ ਹੋ ਗਏ ਪਰ ਫਿਰ ਵੀ ਉਹਨੂੰ ਐਂ ਰੋਟੇਟ ਕਰ ਕਰਕੇ ਚੱਕੇ ਘੁਮਾ ਕੇ ਐਂ ਲੱਗਦਾ ਵੀ ਵਾਹ, ਪੂਰੀ ਦੁਨੀਆ ਘੁਮਾ ਕੇ ਰੱਖਦੀ ਹੈ। ਅਤੇ ਛੋਟੇ ਹੁੰਦੇ ਇੱਕ ਜੋਕ ਹੁੰਦਾ ਹੁੰਦਾ ਸੀ, ਜਦੋਂ ਆਹ ਗਲੋਬ ਨੂੰ ਐਂ ਦੇਖਦੇ ਹੁੰਦੇ ਸੀ ਕਿ ਧਰਤੀ ਗੋਲ ਹੈ, ਪੜੇ ਆ, ਹੈ ਨਾ, ਐਂ ਘੁਮਾਈਦਾ ਸੀਗਾ, ਫਿਰ ਲੱਗਦਾ ਸੀਗਾ ਵੀ ਯਾਰ ਫਿਰ ਅਸੀਂ ਸਿੱਧੇ ਪੱਧਰੇ ਕਿਵੇਂ ਤੁਰੀ ਜਾਂਦੇ ਹਾਂ। ਤੁਰਦੇ ਕਿਤੇ ਜੇ ਜ਼ਮੀਨ ਇੱਦਾਂ ਦੀ ਹੁੰਦੀ ਵੀ ਅਮਰੀਕਾ ਵਾਲੇ ਜਾ ਕੇ ਪਾਸੇ, ਉਹ ਪਰੇ ਗਿਰ ਗਏ ਸਮੁੰਦਰ 'ਚ, ਕਿਉਂਕਿ ਇਹ ਤਾਂ ਗੋਲ ਹੈ, ਚਪਟੀ ਤਾਂ ਹੈ ਨਹੀਂ, ਫਲੈਟ ਤਾਂ ਹੈ ਨਹੀਂ। ਸੋ ਫਿਰ ਸਾਡੀ ਕਲਾਸ 'ਚ ਕਿਸੇ ਨੇ, ਇੱਕ ਨੇ ਸਾਡੇ ਸਾਇੰਸ ਵਾਲੇ ਮਾਸਟਰ ਤੋਂ ਕੁਐਸਚਨ ਕਰਤਾ, ਕਹਿੰਦੇ ਸੀਗੇ ਤਾਂ ਮੇਰੇ ਬਾਪੂ ਜੀ, ਉਹ ਕਹਿੰਦੇ ਮਾਸਟਰ ਜੀ ਜੇ ਧਰਤੀ ਫਲੈਟ ਹੈਗੀ ਹੈ, ਜੇ ਚਪਟੀ ਹੈਗੀ ਹੈ, ਫਿਰ ਇਹ ਉੱਧਰਲਾ ਪਾਸਾ ਦਾ, ਕਹਿੰਦੇ ਕੈਨੇਡਾ ਵਾਲਾ ਤਾਂ ਚੁੱਭਦਾ ਹੋਣਾ ਖਾਸਾ, ਅਤੇ ਉੱਧਰਲੇ ਪਾਸੇ ਉਹਦਾ ਤਿੱਖੀ ਹੋਣੀ ਹੈ ਖਾਸੀ, ਕਿਉਂਕਿ ਕਿਤੇ ਤਾਂ ਕੋਰਨਰ ਹੋਊਗਾ ਫਿਰ। ਅਤੇ ਇਹ ਫਿਰ ਸਮਝ ਜਿਹਾ ਨਹੀਂ ਆਇਆ ਹੈਗਾ ਵੀ ਇਹ ਗੋਲ ਹੈ, ਚਪਟੀ ਹੈ ਕੀ ਨਹੀਂ ਇਹਦੀਆਂ। ਇਹ ਚਲੋ ਖੈਰ, ਇਹ ਅਲੱਗ ਕੈਲਕੂਲੇਸ਼ਨਾਂ ਹੈਗੀਆਂ ਨੇ ਇਹਨੂੰ, ਇਹਦੇ ਨਾਲ ਜੁੜੀਆਂ ਹੋਈਆਂ, ਪਰ ਅੱਜ ਉਹਨਾਂ ਸਾਰੀਆਂ ਕੈਲਕੂਲੇਸ਼ਨਸ ਦੇ ਉੱਤੇ ਹੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਤੁਸੀਂ ਉਹ ਦੱਸੋ ਕਿ ਤੁਹਾਨੂੰ ਕਦੋਂ ਪਤਾ ਲੱਗਿਆ ਧਰਤੀ ਚਪਟੀ ਹੈ ਕਿ ਗੋਲ ਹੈ?
1: ਹਾਂਜੀ, ਮੈਨੂੰ ਤਾਂ ਪਤਾ, ਆਪਾਂ ਨੂੰ ਸਾਰਿਆਂ ਨੂੰ ਸਕੂਲ 'ਚ ਜਿੱਦਾਂ ਤੁਸੀਂ ਕਿਹਾ ਹੀ ਆ, ਲੱਗੇ ਹੀ ਜਾਂਦਾ ਸਾਰਿਆਂ ਨੂੰ, ਹੈ ਨਾ। ਅਤੇ ਇਹੀ ਜਿਹੜੀ ਅੱਜ ਸਾਡਾ ਟੋਪਿਕ ਆ, ਇਹੀ ਕਿ ਕੁਛ ਲੋਕ ਹੁਣ ਵੀ ਕਹਿੰਦੇ ਆ ਨਾ ਕਿ ਅਰਥ ਜਿਹੜੀ ਗੋਲ ਨਹੀਂ ਹੈਗੀ, ਇਹ ਤਾਂ ਫਲੈਟ ਹੈਗੀ ਆ, ਹੈ ਨਾ। ਅਤੇ ਉਹਦੇ 'ਤੇ ਹੀ ਜਿਹੜਾ ਅੱਜ ਅਸੀਂ ਟੋਪਿਕ ਇਸ ਲਈ ਕਰਨਾ ਕਿਉਂਕਿ ਅਸੀਂ ਸਕੂਲ ਟਾਈਮ 'ਚ ਇਹ ਸੋਚ ਲਿਆ ਸੀ, ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਗਲੋਬ ਆ। ਔਰ ਸਿਰਫ ਅਸੀਂ ਨੀ, ਪੂਰੀ ਦੁਨੀਆ 'ਚ ਜਿਹੜਾ 2000 ਸਾਲ ਪਹਿਲਾਂ ਤੋਂ ਇਹ ਪਤਾ ਹੈਗਾ ਆ, 2000 ਸਾਲ ਪਹਿਲਾਂ ਇਹ ਦੇ ਰਿਕਾਰਡ ਸਾਨੂੰ ਮਿਲਦੇ ਆ, ਜਦੋਂ ਲੋਕਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਸੀ ਕਿ ਧਰਤੀ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ, ਹੈ ਨਾ। ਸਾਨੂੰ ਪਤਾ ਕਿ ਜਦੋਂ ਕੋਪਰਨਿਕਸ ਨੇ ਪਹਿਲੀ ਵਾਰ ਦੱਸਿਆ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਆ, ਤਾਂ ਉਦੋਂ ਉਹਨੂੰ, ਮਤਲਬ ਉਹਨੇ ਬੁੱਕ ਹੀ ਉਦੋਂ ਪਬਲਿਸ਼ ਕੀਤੀ ਸੀ ਜਦੋਂ ਉਹ ਆਪ ਮਰਨ ਵਾਲਾ ਹੀ ਸੀਗਾ, ਹੈ ਨਾ। ਕਿਉਂਕਿ ਉਹਨੂੰ ਪਤਾ ਸੀ ਕਿ ਹੁਣ ਬੁੱਕ ਪਬਲਿਸ਼ ਕਰੂੰਗਾ ਤਾਂ ਮੈਨੂੰ, ਕਿਉਂਕਿ ਉਹ ਟਾਈਮ ਇੱਦਾਂ ਦਾ ਸੀਗਾ, ਹੈ ਨਾ। ਤੇ ਉਸ ਤੋਂ ਬਾਅਦ ਗੈਲੀਲੀਓ ਆਇਆ, ਉਹਦਾ ਸਾਨੂੰ ਪਤਾ ਕਿ ਚਰਚ ਨੇ ਜਦੋਂ ਉਹਨੇ ਬੁੱਕ ਪਬਲਿਸ਼ ਕੀਤੀ ਤਾਂ ਚਰਚ ਨੇ ਜਿਹੜਾ ਉਹਨੂੰ ਨਜ਼ਰ ਬੰਦ ਕਰ ਦਿੱਤਾ ਘਰ 'ਚ, ਹੈ ਨਾ, ਰੱਖਣਾ ਰਿਹਾ। ਤੇ ਉਸ ਟਾਈਮ ਦੇ ਉੱਤੇ ਜਿਹੜੀ ਆ ਲੋਕਾਂ ਨੇ, ਮਤਲਬ ਉਹਨਾਂ ਤੋਂ ਵੀ ਪਹਿਲਾਂ ਜਿਹੜਾ ਲੋਕਾਂ ਨੇ ਸ਼ੁਰੂ ਕਰ ਦਿੱਤੀਆਂ ਸੀਗੀਆਂ ਚੀਜ਼ਾਂ, ਕਿਉਂਕਿ ਹਮੇਸ਼ਾ ਤੋਂ ਕਿਉਰਿਓਸਿਟੀ ਰਹੀ ਆ, ਹੈ ਨਾ। ਸਾਨੂੰ ਜਿੱਦਾਂ ਅਸੀਂ ਜਦੋਂ ਸਾਈਕੋਲੋਜੀ ਵਾਲੇ ਪੋਡਕਾਸਟ ਆਪਣੇ ਕੀਤੇ ਸੀ, ਉਹ 'ਚ ਅਸੀਂ ਗੱਲ ਕੀਤੀ ਸੀ ਕਿ ਪਹਿਲਾਂ ਕਿੱਦਾਂ ਹਰ ਚੀਜ਼ ਨੂੰ ਜਿਹੜਾ ਜੋੜ ਦਿੰਦੇ ਸੀਗੇ ਕਿ ਰੱਬ ਨਾਲ ਰਿਲੇਟਿਡ ਆ, ਹੈ ਨਾ, ਕੋਈ ਵੀ ਚੀਜ਼ ਆ ਕਿ ਦੇਵਤੇ ਆ ਜਾਂ ਕੁਛ ਵੀ ਹੈਗਾ। ਹੌਲੀ ਹੌਲੀ ਜਿਹੜਾ ਲੋਕਾਂ ਨੂੰ ਥੋੜੀ ਜਿਹੀ ਕਿਉਰਿਓਸਿਟੀ ਵਧਣੀ ਸ਼ੁਰੂ ਹੋਈ, ਕਿਉਂਕਿ ਹਿਊਮਨ ਬੀਂਗਸ ਦੀ ਸਾਡੀ ਖਾਸੀਅਤ ਇਹੀ ਹੁੰਦੀ ਹੈ ਕਿ ਅਸੀਂ ਕਿਊਰੀਅਸ ਬਹੁਤ ਹੁੰਦੇ ਹਾਂ ਨਾ। ਤੇ ਜਦੋਂ ਕਿਉਰਿਓਸਿਟੀ ਹੁੰਦੀ ਆ ਤਾਂ ਅਸੀਂ ਨਵੀਂ ਨਵੀਆਂ ਚੀਜ਼ਾਂ ਫਿਰ ਲੱਭਣੀਆਂ ਸ਼ੁਰੂ ਕਰ ਦਿੰਦੇ ਹਾਂ। ਤੇ ਉਦੋਂ ਜਦੋਂ ਲੋਕਾਂ ਨੂੰ ਕਿਉਰਿਓਸਿਟੀ ਹੋਈ, ਉਹਨਾਂ ਨੇ ਜਿਹੜਾ ਦੇਖਣਾ ਸ਼ੁਰੂ ਕੀਤਾ ਕਿ ਹਾਂ ਅਰਥ ਹੈਗੀ ਹੈ, ਤਾਂ 2000 ਸਾਲ ਪਹਿਲਾਂ ਜਿਹੜਾ ਇਹ ਸਾਨੂੰ ਪਤਾ ਚੱਲ ਗਿਆ ਸੀ। ਬਟ ਇਹ ਅੱਜ ਵੀ ਜਿਹੜੇ ਹੁਣ ਕੁਛ ਲੋਕ ਜਿਹੜੇ ਹਜੇ ਵੀ ਇਹ ਮੰਨਦੇ ਆ ਕਿ ਅਰਥ ਫਲੈਟ ਹੈਗੀ ਆ, ਤਾਂ ਅੱਜ ਅਸੀਂ ਇਹਦੀ ਗੱਲ ਕਰਨੀ ਆ ਕਿ ਕਿਉਂ ਉਹ ਮੰਨਦੇ ਆ ਔਰ ਕਿਉਂ ਕਈ ਵਾਰ ਸਾਨੂੰ ਲੱਗਦਾ ਕਿ ਹੋ ਸਕਦਾ ਕਿ ਜਿੱਦਾਂ ਉਹ ਜਿਹੜੀ ਉਹ ਆਬਜ਼ਰਵੇਸ਼ਨ ਦਿੰਦੇ ਆ, ਹੈ ਨਾ, ਕਿ ਆਹ ਚੀਜ਼ਾਂ ਹੈਗੀਆਂ ਤਾਂ ਉਹ ਸਾਨੂੰ ਲੱਗਦਾ। ਬਟ ਹਾਂਜੀ, ਸਕੂਲ ਟਾਈਮ 'ਚ ਸਾਨੂੰ ਪੜ੍ਹਾ ਦਿੰਦੇ ਆ ਆਪਾਂ ਨੂੰ ਕਿ ਅਰਥ ਗੋਲ ਹੈ, ਔਰ ਅਸੀਂ ਦੇਖਦੇ ਵੀ ਹਾਂ ਅੱਜ, ਅਸੀਂ ਪੂਰੀ ਗੱਲ ਕਰਾਂਗੇ ਕਿਵੇਂ ਸਾਨੂੰ ਪਤਾ ਲੱਗਦਾ ਕਿ ਅਰਥ ਐਕਚੁਅਲ 'ਚ ਗੋਲ ਹੈਗੀ ਆ।
0: ਰਾਈਟ ਰਾਈਟ। ਸੋ ਜਦੋਂ ਇਤਿਹਾਸ ਦੀ ਗੱਲ ਕਰਦੇ ਹਾਂ, ਪਹਿਲਾਂ ਉੱਥੋਂ ਹੀ ਆਪਾਂ ਸ਼ੁਰੂ ਕਰ ਲੈਂਦੇ ਹਾਂ ਕਿ ਕਿੱਦਾਂ ਇਹ ਆਈਡੀਆ, ਕਿਉਂਕਿ ਜਿੱਦਾਂ ਤੁਸੀਂ ਗੱਲ ਗੈਲੀਲੀਓ ਦੀ ਦੱਸੀ, ਉਹ ਅਸਲ ਦੇ ਵਿੱਚ ਥੋੜ੍ਹਾ ਜਿਹਾ ਉਹਦੀ ਬੈਕਗਰਾਊਂਡ ਵੀ ਦੱਸ ਦਿੰਦੇ ਹਾਂ ਕਿ ਜਿਹੜੇ ਯਹੂਦੀ ਲੋਕ ਸੀਗੇ, ਜਾਂ ਇਨਫੈਕਟ ਇੱਥੋਂ ਤੱਕ ਕਿ ਜਿਹੜਾ ਕੈਥੋਲਿਕ ਧਰਮ ਵੀ ਲੇਟਰ ਔਨ ਬਾਅਦ ਦੇ ਵਿੱਚ ਸ਼ੁਰੂ ਹੋਇਆ ਸੀ ਉਹਦੇ ਵਿੱਚ ਵੀ, ਅਤੇ ਸ਼ੁਰੂ ਸ਼ੁਰੂ ਦੇ ਵਿੱਚ ਜਿਹੜਾ ਇਸਲਾਮ ਸੀਗਾ ਉਹਦੇ 'ਚ ਵੀ, ਇਨਫੈਕਟ ਜਿੰਨੇ ਵੀ ਇਹ ਧਰਮ ਸੀਗੇ ਉਹਨਾਂ ਦੇ ਵਿੱਚ ਇਹ ਧਰਤੀ ਨੂੰ ਸਫੇਰੀਕਲ ਨਹੀਂ ਸੀ ਦੱਸਦੇ, ਫਲੈਟ ਹੀ ਦੱਸਦੇ, ਚਪਟੀ ਦੱਸਦੇ ਸੀ। ਅਤੇ ਉਹ ਜਿਹੜੀਆਂ ਥਿਊਰੀਆਂ ਸੀ ਉਹਦੇ ਅਗੇਂਸਟ ਜਿਹੜਾ ਵੀ ਕੋਈ ਗੱਲ ਕਰਦਾ ਸੀ, ਉਹ ਐਂ ਲੱਗਦਾ ਸੀਗਾ ਕਿ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੇ ਖਿਲਾਫ਼ ਗੱਲ ਕਰਦਾ, ਉਹਨਾਂ ਦੀ ਧਰਮ ਦੀ ਆਸਥਾ ਦੇ ਖਿਲਾਫ਼ ਗੱਲ ਕਰਦਾ। ਇਹ ਕਿਸ ਤਰੀਕੇ ਦੇ ਨਾਲ ਫਿਰ ਆਈਡੀਆ ਜਿਹੜਾ ਇਹ ਇਸ ਆਈਡੀਆ ਦੇ ਨਾਲ ਕਨਵਿੰਸ ਹੋਣਾ ਸ਼ੁਰੂ ਹੋਏ ਹੈ ਲੋਕ ਕਿ ਧਰਤੀ ਜਿਹੜੀ ਹੈਗੀ ਆ ਉਹ ਫਲੈਟ ਹੈਗੀ ਹੈ, ਦਿਖਦੀ ਫਲੈਟ ਹੈਗੀ ਹੈ, ਬਟ ਇਹ ਫਲੈਟ ਨਹੀਂ ਹੈਗੀ, ਇਹ ਦੋ ਅੱਡ ਅੱਡ ਚੀਜ਼ਾਂ ਸੀ, ਇੱਕ ਦਿਖਦੀ ਫਲੈਟ ਹੈ ਪਰ ਹੈ ਸਫੀਰੀਕਲ। ਇਹ ਆਈਡੀਆ ਦੇ ਨਾਲ ਕਿਵੇਂ ਕਨਵਿੰਸ ਹੋਣੀ ਸ਼ੁਰੂ ਹੋਈ ਦੁਨੀਆ, ਔਰ ਕਦੋਂ ਤੋਂ ਫਿਰ ਇਹਨੂੰ ਐਕਸੈਪਟ ਕਰ ਲਿਆ ਗਿਆ ਸੀ?
1: ਹਾਂਜੀ, ਸਭ ਤੋਂ ਪਹਿਲਾਂ ਤਾਂ ਜਿੱਦਾਂ ਇਜਿਪਸ਼ੀਅਨ ਵਗੈਰਾ ਦਾ ਜਦੋਂ ਟਾਈਮ ਸੀਗਾ, ਜਾਂ ਮੇਸੋਪੋਟੇਮੀਅਨ ਜਿਹੜੇ ਸੀਗੇ, ਉਹਨਾਂ ਦੇ ਟਾਈਮ ਦੇ ਉੱਤੇ ਇਹੀ ਮੰਨਦੇ ਸੀਗੇ ਕਿ ਧਰਤੀ ਜਿਹੜੀ ਆ ਮੇਨ ਸੈਂਟਰ ਆ, ਬਾਕੀ ਸਾਰੀਆਂ ਚੀਜ਼ਾਂ ਦੇ ਦੁਆਲੇ ਘੁੰਮਦੀਆਂ, ਹਨਾ, ਕਿਉਂਕਿ ਅਸੀਂ ਧਰਤੀ ਤੇ ਹੀ ਸੀਗੇ ਤਾਂ ਸਾਨੂੰ ਇੱਦਾਂ ਲੱਗਦਾ ਸੀ ਇਹੀ ਜਿਹੜੀ ਆ ਵੱਡੀ ਚੀਜ਼ ਆ ਸਭ ਤੋਂ, ਤੇ ਸਾਨੂੰ ਲੱਗਦਾ ਸੀ ਸੂਰਜ ਧਰਤੀ ਦੁਆਲੇ ਘੁੰਮਦਾ, ਕਿਉਂਕਿ ਲੋਕ ਦੇਖਦੇ ਸੀ ਕਿ ਸੂਰਜ ਈਸਟ ਤੋਂ ਚੜ ਕੇ ਵੈਸਟ ਚ ਚਲੇ ਜਾਂਦਾ, ਹਨਾ, ਤਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਧਰਤੀ ਦੁਆਲੇ ਘੁੰਮੀ ਜਾ ਰਿਹਾ। ਤੇ ਇਜਿਪਸ਼ੀਅਨਸ ਨੇ ਇਹਨੂੰ ਥੋੜਾ ਜਿਹਾ ਰਿਲੀਜੀਅਸ ਜ਼ਿਆਦਾ ਜਿਹੜਾ ਇਹਨੂੰ ਵਿਊ ਦਿੱਤਾ ਕਿ ਕੁਛ ਮਤਲਬ ਉਹਨਾਂ ਦੇ ਜੋ ਵੀ ਆਪਣੇ ਰੀਜਨਲ ਉੱਥੇ ਦੇ ਦੇਵਤਾ ਸੀਗੇ, ਹਨਾ, ਕਿ ਇੱਕ ਸਾਡੀ ਅਰਥ ਆ ਇਹਦੇ ਉੱਪਰ ਜਿਹੜੀ ਹਵਾ ਦੀ ਇੱਕ ਦੇਵੀ ਆ ਜਿਹੜੀ ਇਹਨੂੰ ਪ੍ਰੋਟੈਕਟ ਕਰ ਰਹੀ ਆ, ਤੇ ਉੱਪਰ ਉਸ ਤੋਂ ਉੱਪਰ ਹੋਰ ਸਮੁੰਦਰ ਹੈਗੇ ਆ ਕਿਉਂਕਿ ਮੀਂਹ ਪੈ ਰਿਹਾ, ਉਹ ਸਾਰੀ ਚੀਜ਼ਾਂ ਉਹ ਸੋਚਦੇ ਸੀ। ਤੇ ਸਾਨੂੰ ਵੀ ਹਿੰਦੂ ਧਰਮ ਚ ਵੀ ਸਾਡੇ ਮਿਲਦਾ ਹੈ, ਹਨਾ, ਕਿ ਕਿੰਨੇ ਦੇਵਤੇ ਅਸੀਂ ਮੰਨਦੇ ਹਾਂ ਕਿ ਹਰ ਇੱਕ ਜਿਵੇਂ ਸੂਰਜ ਦੇਵਤਾ ਅਲੱਗ, ਚੰਦ, ਮਤਲਬ ਉਹ ਸਾਰੇ ਅਲੱਗ ਅਲੱਗ ਮੰਨਦੇ ਆ। ਤਾਂ ਪਹਿਲਾਂ ਜਿਹੜਾ ਹੈ ਮੋਸਟਲੀ ਬਾਕੀ ਚੀਜ਼ਾਂ ਵਾਂਗੂ ਇਹਨੇ ਵੀ ਜਿਹੜੀ ਇੱਕ ਮਿਰੇਕਲ ਹੀ ਮੰਨਿਆ ਜਾਂਦਾ ਸੀ, ਹਨਾ। ਤੇ ਹੌਲੀ ਹੌਲੀ ਜਦੋਂ ਅਰਿਸਟੋਟਲ ਦੀ ਅਸੀਂ ਗੱਲ ਕੀਤੀ ਸੀ, ਅਰਿਸਟੋਟਲ ਅਸੀਂ ਦੱਸਿਆ ਸੀ ਕਿ ਫਸਟ ਜਿਹੜਾ ਟਰੂ ਸਾਇੰਟਿਸਟ ਉਹਨੂੰ ਤੁਸੀਂ ਕਹਿ ਸਕਦੇ ਹਾਂ, ਜਿਹਨੇ ਲੌਜੀਕਲੀ ਗੱਲਾਂ ਜਿਹੜੀਆਂ ਕਰਨੀਆਂ ਸ਼ੁਰੂ ਕੀਤੀਆਂ ਓਬਜ਼ਰਵ ਕਰਕੇ, ਹਨਾ, ਉਹਨਾਂ ਦੇ ਟਾਈਮ ਤੋਂ ਜਿਹੜਾ ਇਹ ਚੀਜ਼ਾਂ ਹੌਲੀ ਹੌਲੀ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਰਥ ਜਿਹੜੀ ਹੈਗੀ ਆ ਉਹ ਗੋਲ ਹੈਗੀ ਆ ਜਾਂ ਨਾ ਕਿ ਚਪਟੀ ਹੈਗੀ ਆ। ਤੇ ਉਹਨਾਂ ਵਿੱਚੋਂ ਜਿਹੜਾ ਇੱਕ ਪਰਸਨ ਸੀਗਾ, ਉਹਦਾ ਜਿਹੜਾ ਨਾਮ ਸੀਗਾ ਇਰੈਟੋਥੇਨਸ ਕਰਕੇ ਉਹਦਾ ਨਾਮ ਸੀਗਾ, ਤੇ ਉਹ ਗ੍ਰੀਕ ਜਿਹੜਾ ਬੰਦਾ ਸੀਗਾ, ਉਹਨੇ ਕੀ ਦੇਖਿਆ ਕਿ ਕਿਸੇ ਜਿੱਦਾਂ ਉੱਥੇ ਦੋ ਸ਼ਹਿਰ ਹੈ, ਇੱਕ ਅਲੈਗਜ਼ੈਂਡਰੀਆ ਹੁਣ ਵੀ ਸ਼ਾਇਦ ਹੈਗਾ, ਤੇ ਇੱਕ ਸਿਆਨੀ ਕਰਕੇ ਸ਼ਹਿਰ ਹੈਗਾ। ਉਸ ਸ਼ਹਿਰ ਦੇ ਵਿੱਚ ਜਦੋਂ ਮਤਲਬ ਉਹ ਇੱਕ ਸਾਲ ਇੱਕ ਸ਼ਹਿਰ ਦੇ ਵਿੱਚ ਸੀ ਸੋਲਰ ਇਕਲਿਪਸ ਦੇ ਟਾਈਮ, ਔਰ ਦੂਜੇ ਸ਼ਹਿਰ ਦੇ ਵਿੱਚ ਸੀ ਕਿਸੇ ਪਰਟੀਕੁਲਰ ਟਾਈਮ ਦੇ ਉੱਤੇ, ਹਨਾ। ਤਾਂ ਉਹਨੇ ਰਿਅਲਾਈਜ਼ ਕੀਤਾ ਕਿ ਜਦੋਂ ਪਿਛਲੇ ਸਾਲ ਮੈਂ ਉਸ ਸ਼ਹਿਰ ਦੇ ਵਿੱਚ ਸੀਗਾ ਤਾਂ ਮੇਰੀ ਸ਼ੈਡੋ ਜਿਹੜੀ ਉਹ ਹੋਰ ਡਾਇਰੈਕਸ਼ਨ ਚ ਦਿਖ ਰਹੀ ਸੀਗੀ, ਪਰ ਜਦੋਂ ਹੁਣ ਮੈਂ ਇਸ ਸ਼ਹਿਰ ਚ ਅਲੈਗਜ਼ੈਂਡਰੀਆ ਚ ਤਾਂ ਮੇਰੀ ਡਾਇਰੈਕਸ਼ਨ ਥੋੜੀ ਹੋਰ ਜਿਹੜੀ ਆ ਸ਼ੈਡੋ ਦੀ ਡਾਇਰੈਕਸ਼ਨ ਥੋੜੀ ਹੋਰ ਦਿਖ ਰਹੀ ਆ, ਹਨਾ। ਤਾਂ ਉਹਨੇ ਥੋੜਾ ਜਿਹਾ ਸੋਚਿਆ ਵੀ ਇੱਦਾਂ ਕਿਉਂ ਹੁੰਦਾ ਹੈ, ਕਿਉਂਕਿ ਅਗਰ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਹਨੂੰ ਤਾਂ ਓਬਵੀਅਸਲੀ ਸਨ ਜਿਹੜਾ ਆ ਸਾਡੇ ਸਿਰ ਦੇ ਉੱਪਰ ਹੀ ਹੁੰਦਾ, ਤਾਂ ਜਿਹੜੀ ਅਰਥ ਜਿਹੜੀ ਸ਼ੈਡੋ ਚਾਹੇ ਤੁਸੀਂ ਜਿੱਥੇ ਵੀ ਹੁੰਦੇ, ਅਗਰ ਫਲੈਟ ਮਤਲਬ ਇੱਕ ਚਪਟੀ ਡਿਸਕ ਹੈਗੀ ਆ ਤਾਂ ਉਹ ਤੁਸੀਂ ਕਿਤੇ ਵੀ ਖੜੇ ਹੁੰਦੇ ਤਾਂ ਤੁਹਾਨੂੰ ਜਿਹੜਾ ਇਹ ਜਿਹੜੀ ਸ਼ੈਡੋ ਤੁਹਾਡੀ ਇੱਕੋ ਹੀ ਐਂਗਲ ਦੇ ਉੱਤੇ ਲੱਗਦੀ। ਪਰ ਜਦੋਂ ਉਹਨੇ ਰਿਅਲਾਈਜ਼ ਕੀਤਾ ਕਿ ਇਹ ਤਾਂ ਕੁਛ ਮਤਲਬ ਡਿਫਰੈਂਟ ਲੱਗਦਾ, ਹਨਾ, ਕਿਉਂ ਮੇਰੀ ਸ਼ੈਡੋ ਚੇਂਜ ਹੋ ਰਹੀ ਆ ਹਰ ਸੇਮ ਹੀ ਟਾਈਮ ਦੇ ਉੱਤੇ ਦੋ ਡਿਫਰੈਂਟ ਜਗ੍ਹਾ ਦੇ ਉੱਤੇ। ਤਾਂ ਉਹਨੇ ਜਦੋਂ ਆਪਣੀਆਂ ਉਹਨੇ ਕੀ ਕੀਤਾ, ਦੋ ਸਟਿਕਸ ਜਾਂ ਮਤਲਬ ਦੋ ਜਿਹੜੀਆਂ ਸਟਿਕ ਕਹਿ ਸਕਦੇ ਤੁਸੀਂ, ਉਹਨੇ ਇੱਕ ਏਰੀਆ ਦੇ ਵਿੱਚ ਤੇ ਦੂਜੇ ਥੋੜੀ ਦੂਰ ਏਰੀਆ ਦੇ ਵਿੱਚ ਇੱਦਾਂ ਦੋ ਰੱਖੀਆਂ, ਔਰ ਅਸੀਂ ਵੀ ਇਹ ਕਰ ਸਕਦੇ ਹਾਂ ਅਗਰ ਅਸੀਂ ਦੇਖਣਾ ਕਿ ਅਰਥ ਫਲੈਟ ਹੈਗੀ ਆ ਜਾਂ ਨਹੀਂ। ਇਹ ਛੋਟਾ ਜਿਹਾ ਐਕਸਪੈਰੀਮੈਂਟ ਬਹੁਤ ਕਾਮਨ ਹੈਗਾ, ਲੋਕ ਕਰਵਾਉਂਦੇ ਆ ਇਹ, ਹਨਾ, ਟੀਚਰਸ ਕਰਵਾਉਂਦੇ ਹੈਗੇ ਬੱਚਿਆਂ ਨੂੰ। ਤੇ ਉਹ ਜਦੋਂ ਸ਼ੈਡੋ ਅਸੀਂ ਉਹਨੇ ਦੇਖੀ ਕਿ ਸ਼ੈਡੋ ਦਾ ਐਂਗਲ ਡਿਫਰੈਂਟ ਆ, ਤੇ ਉਸ ਸ਼ੈਡੋ ਮਤਲਬ ਉਹਦੀ ਕੈਲਕੂਲੇਸ਼ਨ ਕਰਕੇ ਉਹਨੇ ਅਰਥ ਦਾ ਡਾਇਆਮੀਟਰ ਜਿਹੜਾ ਇੱਕ ਸਰਕਮਫਰੈਂਸ ਕੱਢ ਦਿੱਤਾ, ਸਿਰਫ ਮੈਥਮੈਟੀਕਲ ਕੈਲਕੂਲੇਸ਼ਨ, ਹਨਾ। ਜਿੱਦਾਂ ਹੁਣ ਆਪਾਂ ਵੀ ਕਿੰਨੀ ਵਾਰ ਗੱਲਾਂ ਕੀਤੀਆਂ ਕਿ ਪਲੈਨਟ ਦੇ ਵਿੱਚ ਮਤਲਬ ਸੋਲਰ ਸਿਸਟਮ ਦੇ ਵਿੱਚ ਇੰਨੇ ਪਲੈਨਟ ਹੈਗੇ ਆ ਜਾਂ ਯੂਨੀਵਰਸ ਦੇ ਵਿੱਚ ਇੰਨੇ ਪਲੈਨਟ ਹੈਗੇ ਆ, ਤਾਂ ਹੁਣ ਉਹ ਸਾਰਿਆਂ ਨੂੰ ਆਪਾਂ ਨੂੰ ਇਕੱਲੇ ਇਕੱਲਿਆਂ ਨੂੰ ਗਿਣਨ ਤਾਂ ਨਹੀਂ ਬੈਠਦੇ, ਹਨਾ, ਕਿ ਕਿੰਨੀਆਂ ਚੀਜ਼ਾਂ ਹੈਗੀਆਂ, ਅਸੀਂ ਮੈਥਮੈਟੀਕਲ ਕੈਲਕੂਲੇਸ਼ਨ ਕਰਦੇ ਹਾਂ। ਸੋ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਜਿਹੜਾ ਸਰਕਮਫਰੈਂਸ ਉਹਨੂੰ ਅਰਥ ਦਾ ਮਿਲਿਆ, ਉਹ ਅਪਰੋਕਸੀਮੇਟਲੀ ਜਿਹੜਾ ਅੱਜ ਸਰਕਮਫਰੈਂਸ ਹੁਣ ਸਾਨੂੰ ਪ੍ਰੋਪਰ ਟੈਕਨੋਲੋਜੀ ਦੇ ਨਾਲ ਪਤਾ ਹੈ, ਜਿਹੜਾ 12,700 ਕਿਲੋਮੀਟਰ ਦੇ ਕਰੀਬ ਡਾਇਆਮੀਟਰ ਸਾਡੀ ਅਰਥ ਦਾ ਹੈਗਾ, ਹਨਾ, ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਉਹ ਆਲਮੋਸਟ ਮਤਲਬ ਕੁਛ ਪਰਸੈਂਟੇਜ ਦੇ ਫਰਕ ਨਾਲ ਹੀ ਜਿਹੜਾ ਉਹਨੇ ਆਲਮੋਸਟ ਸਹੀ ਡਾਇਆਮੀਟਰ ਕੱਢਿਆ ਜਿਹੜਾ ਅਰਥ ਦਾ ਉਹਨੇ ਮੰਨਿਆ। ਤਾਂ ਉਹਨੇ ਉਹ ਵਨ ਆਫ ਦ ਫਸਟ ਜਿਹੜਾ ਪਰਸਨ ਸੀਗਾ ਜਿਹਨੇ ਕਿਹਾ ਕਿ ਨਹੀਂ ਇਹ ਜਿਹੜੀ ਹੈਗੀ ਆ ਅਰਥ ਜਿਹੜੀ ਆ ਰਾਊਂਡ ਹੈਗੀ ਆ, ਨਾ ਕਿ ਅਰਥ ਮਤਲਬ ਕਿ ਚਪਤੀ ਹੈਗੀ ਆ, ਹਨਾ। ਤੇ ਹਾਂਜੀ, ਕੁਛ ਲੋਕਾਂ ਨੇ ਫਿਰ ਜਿਵੇਂ ਸੋਲਰ ਜਿਹੜਾ ਐਕਲਿਪਸ ਦਾ ਟਾਈਮ ਉਹ ਰਿਅਲਾਈਜ਼ ਕੀਤਾ ਕਿ ਜਦੋਂ ਸੋਲਰ ਐਕਲਿਪਸ ਦੇ ਟਾਈਮ ਦੇ ਉੱਤੇ ਅਰਥ ਜਿਹੜੀ ਆ ਉਹ ਸਨ ਤੇ ਮੂਨ ਦੇ ਵਿੱਚ ਆ ਜਾਂਦੀ ਆ, ਹਨਾ, ਤਾਂ ਉਸ ਟਾਈਮ ਦੇ ਉੱਤੇ ਜਿਹੜੀ ਉਹਦੀ ਸ਼ੈਡੋ ਜਿਹੜੀ ਆ ਮੂਨ ਦੇ ਉੱਤੇ ਅਰਥ ਦੀ ਉਹ ਸਰਕੂਲਰ ਸ਼ੈਡੋ ਹੁੰਦੀ ਆ, ਮਤਲਬ ਵਰਟੀਕਲ ਹੁੰਦੀ ਆ ਜਿੱਦਾਂ ਉੱਪਰ ਤੋਂ ਥੱਲੇ, ਹਨਾ, ਔਰ ਉਹ ਤਾਂ ਹੀ ਪੋਸੀਬਲ ਆ ਅਗਰ ਜਿਹੜੀ ਅਰਥ ਜਿਹੜੀ ਸਰਕੂਲਰ ਹੋਊਗੀ, ਮਤਲਬ ਪ੍ਰੋਪਰ ਜਿਹੜੀ ਆ ਗੋਲ ਜਿਹੜੀ ਆ ਪ੍ਰੋਪਰਲੀ ਗੋਲ ਨਹੀਂ ਹੁੰਦੀ, ਸਫੈਰੀਕਲ ਜਿਹੜੀ ਸ਼ੇਪ ਹੁੰਦੀ ਆ ਅਰਥ ਦੀ, ਮਤਲਬ ਕਿ ਥੋੜੀ ਜਿਹੀ ਜਿੱਦਾਂ ਸਾਨੂੰ ਪਤਾ ਕਿ ਪੋਲਸ ਦੇ ਉੱਤੇ ਜਾ ਕੇ ਜਿਹੜੀ ਇਹ ਮਤਲਬ ਘੱਟ ਹੋ ਜਾਂਦੀ, ਨੈਰੋ ਹੋ ਜਾਂਦੀ ਹੈ ਹਨਾ, ਇਕੁਏਟਰ ਦੇ ਉੱਤੇ ਸਭ ਤੋਂ ਜਿਹੜਾ ਜ਼ਿਆਦਾ ਡਾਇਮੀਟਰ ਹੁੰਦਾ ਹੈਗਾ, ਸੋ ਉਹਦੀ ਜਿਹੜੀ ਆ ਸ਼ੈਡੋ ਅਰਥ ਦੀ ਸੋਲਰ ਇਕਲਿਪਸ ਦੇ ਟਾਈਮ ਦੇ ਉੱਤੇ ਸਨ ਦੇ ਉੱਤੇ ਸਫੈਰੀਕਲ ਜਾਂ ਸਰਕੂਲਰ ਸ਼ੇਪ ਚ ਪੈਂਦੀ ਆ, ਨਾ ਕਿ ਅਗਰ ਇਹ ਡਿਸਕ ਹੁੰਦੀ ਤਾਂ ਇੱਕ ਜਿਹੜੀ ਇੱਕ ਹੋਰੀਜ਼ੋਂਟਲੀ ਜਿਹੜੀ ਹੁੰਦੀ ਹੈ ਨਾ, ਮਤਲਬ ਕਿ ਖੱਬੇ ਤੋਂ ਸੱਜੇ ਜਿਹੜੀ ਉਹ ਤੁਹਾਨੂੰ ਸ਼ੈਡੋ ਦਿਖਦੀ, ਨਾ ਕਿ ਉੱਪਰ ਤੋਂ ਥੱਲੇ ਦਿਖਦੀ ਹੈ ਨਾ, ਤੋ ਇਹ ਕੁਛ ਚੀਜ਼ਾਂ ਜਿਹੜੀਆਂ ਲੋਕਾਂ ਨੇ ਦੇਖੀਆਂ। ਫਿਰ ਇੱਕ ਹੋਰ ਬੰਦਾ ਸੀਗਾ ਜਿਹਨੇ ਜਿਹਨੇ ਹੋਰ ਵੀ ਇਹ ਸੋਚਿਆ ਕਿ ਅੱਛਾ ਮੈਂ ਮਤਲਬ ਦੇਖਦਾ, ਕਿਉਂਕਿ ਹਰ ਕਿਸੇ ਨੂੰ ਕਿਉਰਿਓਸਿਟੀ ਸੀ ਨਾ, ਇੰਨਾ ਵੱਡਾ ਵਰਲਡ ਹੈਗਾ, ਹਰ ਕੋਈ ਅਲੱਗ ਅਲੱਗ ਤਰ੍ਹਾਂ ਦੇ ਐਕਸਪੈਰੀਮੈਂਟ ਕਰ ਰਿਹਾ ਸੀਗਾ। ਤੋ ਕੋਈ ਜਿਹੜਾ ਬੰਦਾ ਸੀਗਾ ਉਹਨੇ ਇੱਕ ਸ਼ਿਪ ਜਿਹੜੀ ਆ ਦੇਖੀ ਕਿ ਜਦੋਂ ਸਮੁੰਦਰ ਦੇ ਵਿੱਚ ਸ਼ਿਪ ਜਾਂਦੀ ਆ, ਤਾਂ ਉਹਨੇ ਰਿਅਲਾਈਜ਼ ਕੀਤਾ ਕਿ ਸ਼ਿਪ ਜਦੋਂ ਦੂਰ ਚਲੇ ਜਾਂਦੀ ਆ, ਜਿਹੜਾ ਮਤਲਬ ਸਾਨੂੰ ਏਦਾਂ ਦਾ ਏਰੀਆ ਇੱਕ ਸੀ ਹੋਰਾਈਜ਼ਨ ਕਹਿੰਦੇ ਆ ਅਰਥ ਦਾ, ਹਨਾ, ਜਿੱਥੇ ਸਾਨੂੰ ਲੱਗਦਾ ਕਿ ਅਰਥ ਤੇ ਅਸਮਾਨ ਮਿਲ ਰਿਹਾ ਹੈਗਾ ਆਪਸ ਚ, ਉੱਥੇ ਉਹਨੇ ਦੇਖਿਆ ਕਿ ਮਤਲਬ ਜਦੋਂ ਦੂਰ ਜਾਈ ਜਾ ਰਹੀ ਹੈ ਹੋਰਾਈਜ਼ਨ ਵੱਲ ਨੂੰ ਜਿਹੜੀ ਆ ਸ਼ਿਪ ਹੈਗੀ ਆ, ਤਾਂ ਉਹਦਾ ਜਿਹੜਾ ਥੱਲੜਾ ਹਿੱਸਾ ਜਿਹੜਾ ਸ਼ਿਪ ਦਾ ਉਹ ਸਭ ਤੋਂ ਪਹਿਲਾਂ ਛੁਪਦਾ ਆ, ਉਸ ਤੋਂ ਬਾਅਦ ਜਿਹੜਾ ਆ ਉੱਪਰਲਾ ਹਿੱਸਾ ਜਿਹੜਾ ਹੌਲੀ ਹੌਲੀ ਸਾਨੂੰ ਦੇਖਣਾ ਬੰਦ ਹੋ ਜਾਂਦਾ ਹਨਾ।
0: ਓਕੇ,
1: ਔਰ ਇਹ ਵੀ ਤਾਂ ਹੀ ਪੋਸੀਬਲ ਸੀਗਾ ਅਗਰ ਅਰਥ ਸਫੈਰੀਕਲ ਹੁੰਦੀ, ਉਹ ਇਸ ਲਈ ਕਿਉਂਕਿ ਫੋਰ ਐਗਜ਼ਾਮਪਲ ਅਸੀਂ ਇਮੈਜਿਨ ਕਰਦੇ ਹਾਂ ਕਿ ਅਸੀਂ ਇੱਕ ਬਹੁਤ ਵੱਡੀ ਮਤਲਬ ਬਾਲ ਦੇ ਉੱਤੇ ਖੜੇ ਹਾਂ ਹਨਾ, ਔਰ ਬਾਲ ਜਿਹੜੀ ਇੱਕ ਕਰਵ ਲੈ ਰਹੀ ਆ ਜਦੋਂ ਉਹ ਜਿੰਨਾ ਜਿੱਦਾਂ ਦੂਰ ਜਾ ਰਹੇ ਹਾਂ, ਸਾਨੂੰ ਇਸ ਟਾਈਮ ਦੇਖਣ ਨੂੰ ਲੱਗਦਾ ਕਿ ਜਦੋਂ ਅਸੀਂ ਨੇੜੇ ਹੀ ਦੇਖਦੇ, ਕਿਉਂਕਿ ਮੈਂ ਬਹੁਤ ਛੋਟਾ ਹਿੱਸਾ ਦੇਖ ਰਹੀ ਹਾਂ ਅਰਥ ਦਾ, ਮੈਨੂੰ ਪੂਰੀ ਅਰਥ ਨਹੀਂ ਦਿਖਾਈ ਦੇ ਰਹੀ ਹਨਾ, ਇਸ ਲਈ ਸਾਨੂੰ ਉਹ ਫਲੈਟ ਲੱਗਦੀ ਹੈ ਕਿ ਅਰਥ ਫਲੈਟ ਹੀ ਚੱਲੀ ਜਾ ਰਹੀ ਆ, ਤੇ ਪਰ ਜਦੋਂ ਤੁਸੀਂ ਇਮੈਜਿਨ ਕਰਕੇ ਦੇਖੋ ਕਿ ਤੁਸੀਂ ਵੱਡੀ ਸਾਰੀ ਬਾਲ ਦੇ ਉੱਤੇ ਖੜੇ ਆ ਤੇ ਉਹ ਜਿਹੜੀ ਆ ਦੂਰ ਕੋਈ ਚੀਜ਼ ਜਾਈ ਜਾ ਰਹੀ ਆ, ਤਾਂ ਅਲਟੀਮੇਟਲੀ ਉਹਨੇ ਕਰਵ ਲੈ ਕੇ ਥੱਲੇ ਨੂੰ ਹੀ ਜਿਹੜਾ ਮੁੜਨਾ ਹੈਗਾ, ਤਾਂ ਤੁਹਾਨੂੰ ਜਿਹੜਾ ਉਹਦਾ ਥੱਲੜਾ ਹਿੱਸਾ ਜਿਹੜਾ ਪਹਿਲਾਂ ਦਿਖਣਾ ਬੰਦ ਹੋ ਜਾਂਦਾ, ਔਰ ਜਿਹੜਾ ਉੱਪਰਲਾ ਹਿੱਸਾ ਉਹ ਬਾਅਦ ਚ ਦਿਖਣਾ ਹੁੰਦਾ। ਤੇ ਉਹਨੇ ਵੀ ਜਿਹੜੀ ਆ ਇਹੀ ਮਤਲਬ ਉਹਨਾਂ ਨੇ ਆਪਣੀ ਜਿਹੜੀ ਆਬਜ਼ਰਵੇਸ਼ਨ ਮੰਨੀ ਕਿ ਅਰਥ ਜਿਹੜੀ ਆ ਉਹ ਸਫੈਰੀਕਲ ਆ, ਨਾ ਕਿ ਜਿਹੜੀ ਚਪਟੀ ਹੈਗੀ ਆ ਹਨਾ। ਉਸ ਤੋਂ ਇਲਾਵਾ ਕੋਲੰਬਸ ਦੀ ਗੱਲ ਕਰਦੇ ਹਾਂ ਕਿ ਕੋਲੰਬਸ ਜਿਹੜਾ ਉਹ ਮੋਸਟਲੀ ਇਹ ਕਹਿੰਦੇ ਆ ਕਿ ਕੋਲੰਬਸ ਜਿਹੜਾ ਉਹ ਦੇਖਣ ਗਿਆ ਸੀ ਕਿ ਜਿਹੜਾ ਇੰਡੀਆ ਲੱਭਣ ਗਿਆ ਸੀ ਜਾਂ ਅਰਥ ਰਾਊਂਡ ਦੇਖਣ ਗਿਆ ਸੀ, ਤੋ ਉਹਦਾ ਵੀ ਪਰਪਸ ਉਹਨੇ ਸੋਚਿਆ ਕਿ ਮੈਂ ਇੰਡੀਆ ਮਤਲਬ ਉਹਦਾ ਮੇਨ ਪਰਪਸ ਸੀ ਕਿ ਮੈਂ ਇੰਡੀਆ ਜਾਣਾ ਹੈ, ਤੇ ਉਹਨੂੰ ਸੀ ਕਿ ਅਗਰ ਮੈਂ ਇੰਡੀਆ ਮਤਲਬ ਅਗਰ ਅਰਥ ਸਫੈਰੀਕਲ ਹੈਗੀ ਆ ਤਾਂ ਮੈਂ ਚਾਹੇ ਕਿਸੇ ਵੀ ਡਾਇਰੈਕਸ਼ਨ ਚੋਂ ਜਾਵਾਂ ਮੈਂ ਘੁੰਮ ਫਿਰ ਕੇ ਇੰਡੀਆ ਜਿਹੜਾ ਪਹੁੰਚ ਹੀ ਜਾਊਂਗਾ ਹਨਾ, ਜਾਂ ਕਿਸੇ ਵੀ ਪਰਟੀਕੁਲਰ ਰੀਜ਼ਨ ਦੇ ਉੱਤੇ, ਤਾਂ ਉਹਨੇ ਜਿਹੜੀ ਦੂਜੀ ਡਾਇਰੈਕਸ਼ਨ ਜਿਹੜੀ ਲਈ ਜਾਣ ਦੇ ਲਈ, ਔਰ ਇੰਡੀਆ ਅਲਟੀਮੇਟਲੀ ਉਹ ਪਹੁੰਚਿਆ। ਤੇ ਇਹ ਕੁਛ ਕੁ ਜਿਹੜੀਆਂ ਆਬਜ਼ਰਵੇਸ਼ਨ ਪੁਰਾਣੇ ਲੋਕਾਂ ਨੇ ਜਿਹੜੀਆਂ ਕੀਤੀਆਂ ਉਸ ਟਾਈਮ ਦੇ ਉੱਤੇ, ਜਿਹਨਾਂ ਨੇ ਜਿਹੜੀਆਂ ਸਾਨੂੰ ਦੱਸਦੀਆਂ ਸੀਗੀਆਂ ਉਸੇ ਟਾਈਮ, ਮਤਲਬ 2000 ਸਾਲ ਤੱਕ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਸੀ ਕਿ ਅਰਥ ਜਿਹੜੀ ਸਾਡੀ ਸਫੈਰੀਕਲ ਆ। ਔਰ ਇੱਕ ਇਹਦੇ ਚ ਬਹੁਤ, ਕਿਉਂਕਿ ਹੁਣ ਸਾਨੂੰ ਹੁਣ ਤਾਂ ਸਾਨੂੰ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦਿੱਤੀ ਹੈ ਨਾ, ਉਹ ਜਿਹੜੇ ਐਪਲ ਜਦੋਂ ਉਹਨੇ ਦੇਖਿਆ ਡਿੱਗਦਾ ਕਿ ਉਹਨੂੰ ਉਹਨੇ ਸੋਚਿਆ ਕਿ ਅੱਛਾ ਐਪਲ ਡਿੱਗ ਰਿਹਾ, ਤਾਂ ਮਤਲਬ ਗ੍ਰੈਵਿਟੀ ਆ ਮਤਲਬ ਅਰਥ ਖਿੱਚ ਰਹੀ ਆ। ਜਦੋਂ ਅਸੀਂ ਆਪਣੇ ਯੂਨੀਵਰਸ ਵਾਲੇ ਪੋਡਕਾਸਟ ਕੀਤੇ ਸੀ ਉਹ ਚ ਵੀ ਅਸੀਂ ਗੱਲ ਕੀਤੀ ਸੀ, ਜਿੰਨੀ ਕਿਸੇ ਵੀ ਜਿਹੜੀ ਆ ਚੀਜ਼ ਦਾ ਭਾਰ ਜ਼ਿਆਦਾ ਹੋਏਗਾ ਉਨਾ ਜ਼ਿਆਦਾ ਉਹਦੀ ਜਿਹੜੀ ਗ੍ਰੈਵਿਟੀ ਹੋਊਗੀ ਹਨਾ, ਇਸ ਲਈ ਪਲੈਨਟਸ ਦੀ ਜਾਂ ਜਿੰਨਾ ਪਲੈਨਟ ਵੱਡਾ ਹੋਊਗਾ ਉਹਦੀ ਗ੍ਰੈਵਿਟੀ ਉਨੀ ਜ਼ਿਆਦਾ ਹੋਊਗੀ ਹਨਾ। ਤੇ ਜਦੋਂ ਨਿਊਟਨ ਆਇਆ ਉਹਨੇ ਗ੍ਰੈਵਿਟੀ ਦੀ ਜਿਹੜੀ ਡੈਫੀਨੇਸ਼ਨ ਦਿੱਤੀ, ਤਾਂ ਹੌਲੀ ਹੌਲੀ ਸਾਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਕਿ ਯੂਨੀਵਰਸ, ਕਿਉਂਕਿ ਇੱਕ ਹੋਰ ਇੰਟਰਸਟਿੰਗ ਚੀਜ਼ ਆ ਯੂਨੀਵਰਸ ਦੇ ਵਿੱਚ, ਹੁਣ ਤੁਸੀਂ ਦੇਖੋ ਜਿੰਨੇ ਵੀ ਪਲੈਨਟਸ ਅਸੀਂ ਦੇਖਦੇ ਹਾਂ ਨਾ ਉਹ ਮੋਸਟਲੀ ਸਫੈਰੀਕਲ ਹੁੰਦੇ ਆ, ਸਨ ਅਸੀਂ ਦੇਖਦੇ ਹਾਂ ਉਹ ਸਫੈਰੀਕਲ ਹੁੰਦਾ, ਮੂਨ ਆ ਉਹ ਜਿਹੜਾ ਸਫੈਰੀਕਲ ਹੁੰਦਾ, ਸਾਨੂੰ ਜਿਹੜੇ ਆ ਛੋਟੇ ਸਾਈਜ਼ ਦਾ ਜਿਹੜੇ ਆ
0: ਸਟਾਰ
1: ਜਿਹੜੀ ਹਾਂਜੀ ਸਟਾਰ ਹੋ ਗਏ, ਜਾਂ ਜਿਹੜੀਆਂ ਦੂਜੀਆਂ ਰੋਕਸ ਵਗੈਰਾ ਜਿਹੜੀਆਂ ਯੂਨੀਵਰਸ ਦੇ ਵਿੱਚ ਇੱਧਰ ਉੱਧਰ ਫਿਰਦੀਆਂ ਰਹਿੰਦੀਆਂ, ਐਸਟਰੋਇਡ ਵਗੈਰਾ, ਉਹਨਾਂ ਦੀ ਸਾਈਜ਼ ਜਿਹੜੀ ਡਿਫਰੈਂਟ ਹੋ ਸਕਦਾ, ਰੋਕਸ ਵਰਗਾ ਹੀ ਸਾਈਜ਼ ਹੁੰਦਾ, ਕਿਉਂਕਿ ਜਦੋਂ ਅਸੀਂ ਵੱਡੇ ਲੈਵਲ ਦੇ ਉੱਤੇ, ਕਿਉਂਕਿ ਅਸੀਂ ਪਲੈਨਟਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ ਜਾਂ ਯੂਨੀਵਰਸ ਦੇ ਲੈਵਲ ਦੇ ਉੱਤੇ ਗੱਲ ਕਰ ਰਹੇ ਹਾਂ, ਤਾਂ ਉਸ ਟਾਈਮ ਦੇ ਕਿਉਂਕਿ ਉਹ ਵੱਡੀਆਂ ਵੱਡੀਆਂ ਚੀਜ਼ਾਂ, ਤਾਂ ਜਿੰਨਾ ਜ਼ਿਆਦਾ ਉਹਨਾਂ ਦਾ ਮਾਸ ਹੈਗਾ ਉਨਾ ਹੀ ਜ਼ਿਆਦਾ ਉਹਨਾਂ ਦੀ ਗ੍ਰੈਵਿਟੀ ਵੀ ਹੈਗੀ ਆ, ਮਤਲਬ ਉਨਾ ਹੀ ਜ਼ਿਆਦਾ ਉਹ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ। ਤੇ ਜਦੋਂ ਕੋਈ ਚੀਜ਼ ਜਿਹੜੀ ਆ ਆਪਣੇ ਵੱਲ ਜਿਹੜੀ ਕਿਸੇ ਚੀਜ਼ਾਂ ਨੂੰ ਖਿੱਚੂਗੀ, ਤਾਂ ਉਹ ਅਲਟੀਮੇਟਲੀ ਜਿਹੜਾ ਉਹਦੇ ਕੋਲ ਇੱਕੋ ਹੀ ਸ਼ੇਪ ਦਾ ਆਪਸ਼ਨ ਬਚਦਾ, ਸਫੈਰੀਕਲ ਸ਼ੇਪ ਦਾ, ਕਿਉਂਕਿ ਸਾਰੇ ਜਿਹੜੇ ਆ ਕੰਪੋਨੈਂਟ ਹੈਗੇ ਆ ਉਹ ਇਕੱਠੇ ਹੋ ਕੇ ਪਹਿਲਾਂ ਸੈਂਟਰ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ, ਫਿਰ ਆਲੇ ਦੁਆਲੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ, ਤਾਂ ਮੁੜ ਕੇ ਸਫੈਰੀਕਲ ਸ਼ੇਪ ਹੀ ਲੈ ਜਾਂਦੇ ਆ ਹਨਾ। ਇਸੇ ਲਈ ਸਾਨੂੰ ਪੂਰੇ ਅਰਥ ਜਿਹੜੇ ਪੂਰੇ ਪਲੈਨਟ ਸੋਲਰ ਸਿਸਟਮ ਜਾਂ ਦੂਜੇ ਸੋਲਰ ਸਿਸਟਮ ਦੇ ਵਿੱਚ ਮੋਸਟਲੀ ਸਾਨੂੰ ਜਿਹੜੀ ਆ ਪਲੈਨਟਸ ਜਾਂ ਫਿਰ ਇਹ ਸਾਰੀ ਚੀਜ਼ਾਂ ਜਿਹੜੀਆਂ ਸਫੈਰੀਕਲ ਹੀ ਮਿਲਦੀਆਂ ਆ। ਤੇ ਇਹ ਵੀ ਜਿਹੜਾ ਇੱਕ ਸਾਡੇ ਕੋਲ ਪਰੂਫ ਸੀਗਾ ਜਿਹੜਾ ਨਿਊਟਨ ਦੇ ਟਾਈਮ ਦੇ, ਇਹ ਵੀ ਹੋਰ ਇੱਕ ਪਰੂਫ ਸੀ ਕਿ ਅਰਥ ਜਿਹੜੀ ਸਾਡੀ ਅਰਥ ਵੀ ਸਫੈਰੀਕਲ ਆ ਬਾਕੀ ਪਲੈਨਟਸ ਦੇ ਵਾਂਗੂ। ਹਾਂਜੀ,
0: ਓਕੇ, ਰਾਈਟ ਰਾਈਟ। ਅੱਛਾ, ਇਹਦੇ ਚ ਨਾ ਜਦੋਂ ਪਲੈਨਟ ਅਰਥ ਦੀ ਇੱਕ ਠੀਕ ਹੈ ਵਧੀਆ ਹਿਸਟਰੀ ਦੇ ਵੱਲ ਮੈਂ ਇਸ ਕਰਕੇ ਕਿਹਾ ਸੀਗਾ ਕਿਉਂਕਿ ਇੱਥੋਂ ਹੀ ਆਪਾਂ ਨੂੰ ਸਮਝ ਲੱਗੂਗਾ ਕਿ ਹੌਲੀ ਹੌਲੀ ਸਮਝ ਕਿੱਥੋਂ ਬਣੀ। ਇਹਦੀ ਜਿਹੜੀ ਰਿਸਰਚ ਹੈਗੀ ਹੈ ਇਹਦੀ ਸ਼ੇਪ ਦੀ ਹਿਸਟਰੀ ਦੀ ਉਹ ਥੋੜ੍ਹੀ ਜਿਹੀ ਡਿਫਰੈਂਟ ਹੈਗੀ ਹੈ ਜਾਂ ਫਿਰ ਜਿਵੇਂ ਕਿਹਾ ਜਾਂਦਾ ਕਹਿੰਦੇ ਕਿ ਪਾਇਥੋਗੋਰਸ ਨੇ ਜਿਹਨਾਂ ਆਪਣਾ ਪਾਇਥੋਗੋਰਸ ਥਿਓਰਮ ਪੜ੍ਹਦੇ ਹਾਂ ਉਹਨੇ ਸਭ ਤੋਂ ਪਹਿਲਾਂ ਇਹ ਥਿਊਰੀ ਦਿੱਤੀ ਸੀਗੀ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਇਹਦੀ ਜਿਹੜੀਆਂ ਥਿਊਰੀਜ਼ ਅਲੱਗ ਅਲੱਗ ਡਿਵੈਲਪ ਹੋਈਆਂ। ਇਹਦੀ ਹਿਸਟਰੀ ਡਿਫਰੈਂਟ ਹੈਗੀ ਹੈ ਇਹਦੀ ਇਹਦੇ ਇਹਦੇ ਕਨਵਿੰਸਿੰਗ ਆਈਡੀਆ ਦੇ ਨਾਲੋਂ।
1: ਹਾਂਜੀ, ਪਹਿਲਾਂ ਜਿਹੜੀ ਜਿੱਦਾਂ ਮੈਂ ਸਾਰੀ ਐਗਜ਼ਾਮਪਲਸ ਦਿੱਤੀਆਂ ਇਹ ਉਸ ਟਾਈਮ ਦਾ ਟਾਈਮ ਸੀ, ਮਤਲਬ 2000 ਸਾਲ ਜਾਂ ਉਸ ਤੋਂ ਪਹਿਲਾਂ ਦਾ ਟਾਈਮ ਉਹ ਸੀ ਜਦੋਂ ਸਾਡੇ ਕੋਈ ਟੈਕਨੋਲੋਜੀ ਇੰਨੀ ਨਹੀਂ ਸੀਗੀ, ਹਨਾ, ਸਾਇੰਟੀਫਿਕ ਐਡਵਾਂਸਮੈਂਟ ਇੰਨੀ ਨਹੀਂ ਸੀਗੀ। ਉਸ ਤੋਂ ਬਾਅਦ ਜਿਹੜਾ ਪਹਿਲਾਂ ਤਾਂ ਸਾਨੂੰ ਸਿਰਫ ਖਾਣ ਪੀ ਖਾਣ ਦਾ ਹੀ ਰਹਿਣ ਦਾ ਹੀ ਹਨਾ ਹੁੰਦਾ ਸੀਗਾ। ਉਸ ਤੋਂ ਬਾਅਦ ਹੌਲੀ ਹੌਲੀ ਚਲੋ ਡਿਵੈਲਪ ਹੋਏ ਕਲਚਰ ਜਾਂ ਸਿਵਿਲਾਈਜੇਸ਼ਨ, ਤਾਂ ਹੌਲੀ ਹੌਲੀ ਹੋਰ ਲੋੜਾਂ ਵੀ ਵੱਧਦੀਆਂ ਗਈਆਂ, ਹਨਾ। ਹੁਣ ਟਾਈਮ ਦੇ ਉੱਤੇ ਪਿਛਲੇ ਕੁਛ ਸਾਲਾਂ ਤੋਂ ਤਾਂ ਸਾਡੇ ਕੋਲ ਜਿਹੜੀ 400-500 ਸਾਲਾਂ ਤੋਂ ਪਹਿਲਾਂ ਜਦੋਂ ਗਲੀਲੀਓ ਵਗੈਰਾ ਟੈਲੀਸਕੋਪ ਦੇ ਥਰੂ ਦੇਖਦੇ ਸੀ, ਮੈਥਮੈਟਿਕਲ ਕੈਲਕੂਲੇਸ਼ਨ ਕਰਦੇ ਸੀਗੇ, ਉਸ ਤੋਂ ਬਾਅਦ ਜਿਹੜੀ ਹੌਲੀ ਹੌਲੀ ਸਾਡੇ ਕੋਲ ਸਾਇੰਟੀਫਿਕ ਟੈਕਨੋਲੋਜੀ ਆਉਣ ਲੱਗੀ। ਸੋ ਉਸ ਤੋਂ ਪਹਿਲਾਂ ਜਿਹੜੀ ਇਹ ਰਿਸਰਚ ਹੁੰਦੀ ਸੀ, ਜਿੱਦਾਂ ਲੋਕ, ਮੈਂ ਸ਼ਿਪ ਦੀ ਐਗਜ਼ਾਮਪਲ ਦਿੱਤੀ ਜਾਂ ਸ਼ੈਡੋ ਵਾਲੀ ਐਗਜ਼ਾਮਪਲ ਦਿੱਤੀ ਹੈ, ਤਾਂ ਉਹ ਲੋਕ ਓਬਜ਼ਰਵ ਕਰਕੇ ਜਿਹੜਾ ਇਹ ਲੋਜੀਕਲੀ ਥੋੜ੍ਹਾ ਜਿਹਾ ਚੀਜ਼ਾਂ ਨੂੰ ਲਗਾ ਕੇ, ਉਹਨਾਂ ਦੇ ਕੋਲ ਕੋਈ ਪਰੂਫ ਨਹੀਂ ਸੀਗਾ, ਪਰ ਉਹ ਓਬਜ਼ਰਵ ਕਰਦੇ ਸੀ ਕਿ ਅੱਛਾ ਇਹ ਚੀਜ਼ ਆ, ਤਾਂ ਆਪਣਾ ਫਿਰ ਲੋਜਿਕ ਲਗਾਉਂਦੇ ਸੀ ਕਿ ਅੱਛਾ ਇਹ ਚੀਜ਼ ਇੱਦਾਂ ਹੋਈ ਆ ਤਾਂ ਕਿਉਂ ਹੋਈ ਆ, ਹਨਾ, ਤਾਂ ਉਹ ਸਾਰੀਆਂ ਚੀਜ਼ਾਂ ਉਹ ਕਰਦੇ ਸੀ। ਤਾਂ ਉਹ ਇੱਕ ਹਿਸਟਰੀ ਜਿਹੜੀ ਉਹ ਮਤਲਬ ਪਹਿਲਾਂ ਦਾ ਟਾਈਮ ਸੀ ਜਿਹੜਾ ਜਿੱਥੇ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਰਾਉਂਡ ਹੈਗੀ ਅਰਥ। ਫਿਰ ਉਸ ਤੋਂ ਬਾਅਦ ਸਾਡੇ ਕੋਲ ਹੋਰ ਐਡਵਾਂਸਮੈਂਟ ਆਈ ਜਦੋਂ ਹੁਣ ਟੈਕਨੋਲੋਜੀ ਆਈ, ਹੁਣ ਤਾਂ ਅਸੀਂ ਜਿਹੜਾ ਆਪਣੀ ਅਰਥ ਤੋਂ ਬਾਹਰ ਕੀ ਆਪਾਂ ਪਤਾ ਨੀ ਕਿੱਥੇ ਪਹੁੰਚ ਚੁੱਕੇ ਹਾਂ ਯੂਨੀਵਰਸ ਦੇ ਵਿੱਚ, ਹਨਾ, ਸਾਡੇ ਕੋਲ ਫੋਟੋਜ਼ ਆਉਂਦੀਆਂ। ਇੱਕ ਪੋਡਕਾਸਟ ਆਪਾਂ ਗੱਲ ਕੀਤੀ ਸੀ ਕਿ ਜਿਹੜਾ 40 ਸਾਲ ਪਹਿਲਾਂ ਜਿਹੜਾ ਇੱਕ ਵੋਇਜਰ ਭੇਜਿਆ ਸੀਗਾ ਨਾਸਾ ਨੇ, ਉਹ ਅੱਜ ਵੀ ਫੋਟੋ ਸਾਨੂੰ ਦੇ ਰਿਹਾ, ਹਨਾ, ਉਹਨੂੰ ਅਸੀਂ ਫੋਟੋਜ਼ ਦੇਖਦੇ ਹੈਗੇ ਆ। ਤਾਂ ਹੁਣ ਤਾਂ ਸਾਡੇ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਹੈਗੀ ਆ, ਅਸੀਂ ਫੋਟੋ ਸਾਡੇ ਕੋਲ ਅਰਥ ਦੀ ਜਿਹੜੀ ਆ ਪ੍ਰੋਪਰ ਫੋਟੋ ਹੈਗੀ ਆ। ਜੇ ਫੋਟੋ ਚ ਵੀ ਕਈ ਲੋਕ ਇੱਦਾਂ ਕਹਿ ਦਿੰਦੇ ਆ ਕਿ ਉਹ ਫੋਟੋ ਜਿਹੜੀ ਆ ਉਹ ਬਣਾਈ ਉਹ ਹੈਗੀ, ਉਹ ਅਸਲ ਚ ਫੋਟੋ ਨਹੀਂ ਹੈਗੀ। ਸੋ ਇਹ ਸਾਨੂੰ ਥੋੜਾ ਜਿਹਾ ਇੱਦਾਂ ਭੁਲੇਖਾ ਹੁੰਦਾ, ਜਿੱਦਾਂ ਹੁਣ ਨਾਸਾ ਹੈ ਜਾਂ ਕੋਈ ਵੀ ਜਿਹੜੀ ਵੱਡੀ ਵੱਡੀ ਏਜੰਸੀਜ਼ ਆ, ਹਨਾ, ਜਦੋਂ ਫੋਟੋਜ਼ ਲੈਂਦੀਆਂ ਜਿਹੜੇ ਕੈਮਰੇਜ਼ ਤੋਂ, ਮਤਲਬ ਕੈਮਰੇ ਤੋਂ ਸਾਡੇ ਤੋਂ ਜਿਹੜੇ ਲੱਖਾਂ ਕਰੋੜਾਂ ਕਿਲੋਮੀਟਰ ਦੂਰ ਤੋਂ ਜਿਹੜੀ ਫੋਟੋ ਲੈ ਰਹੇ ਆ, ਹਨਾ, ਤਾਂ ਓਬਵੀਅਸਲੀ ਉਹਨਾਂ ਕੈਮਰਿਆਂ ਚ ਇਹ ਪੋਸੀਬਲ ਨਹੀਂ ਹੈਗਾ ਕਿ ਤੁਸੀਂ ਇੱਕ ਪਲੈਨਟ ਦੀ ਜਿਹੜੀ ਇਕੱਠੇ ਹੀ ਫੋਟੋ ਲੈ ਸਕਦੇ ਆ, ਹਨਾ। ਤਾਂ ਜਿਹੜੀ ਫੋਟੋਜ਼ ਲਈ ਜਾਂਦੀ, ਜਿੱਦਾਂ ਆਪਣੇ ਫੋਨ ਚ ਪੈਨੋਰਮਾ ਕਰਕੇ ਇੱਕ, ਹਨਾ, ਫਿਲਟਰ ਹੁੰਦਾ ਇੱਕ, ਹਨਾ, ਅਸੀਂ ਉਹਦੇ ਚ ਫੋਨ, ਅਗਰ ਤੁਸੀਂ ਉਹਦੀ ਟੈਕਨੋਲੋਜੀ ਦੇਖੋ ਤਾਂ ਫੋਨ ਉਹ ਕੀ ਕਰਦਾ, ਫੋਨ ਸਾਡਾ ਛੋਟੀਆਂ ਛੋਟੀਆਂ ਫੋਟੋਆਂ ਕਿਸੇ ਉਸ ਜਿਹੜੀ ਜਿੱਥੇ ਵੀ ਅਸੀਂ ਐਂਗਲ ਤੋਂ ਫੋਟੋ ਲੈ ਰਹੇ ਹਾਂ, ਛੋਟੀਆਂ ਛੋਟੀਆਂ ਫੋਟੋਆਂ ਲੈ ਕੇ ਉਹਨਾਂ ਨੂੰ ਉਹ ਇਕੱਠੇ ਜੋੜ ਦਿੰਦਾ, ਹਨਾ, ਔਰ ਇੱਕ ਫੋਟੋ ਸਾਨੂੰ ਬਣਾ ਦਿੰਦਾ ਆ। ਸੇਮ ਏਦਾਂ ਹੀ ਜਦੋਂ ਅਸੀਂ ਯੂਨੀਵਰਸ ਚ ਫੋਟੋਆਂ ਲੈਂਦੇ ਹਾਂ, ਪਲੈਨਟਸ ਦੀਆਂ ਜਾਂ ਸਟਾਰਸ ਦੀਆਂ ਜਾਂ ਕਿਸੇ ਵੀ ਚੀਜ਼ ਦੀਆਂ, ਤਾਂ ਉਹਨਾਂ ਫੋਟੋਜ਼ ਨੂੰ ਜਿਹੜੀਆਂ ਏਦਾਂ ਹੀ ਛੋਟੀ ਛੋਟੀਆਂ ਫੋਟੋਜ਼, ਪਿਕਸਲਸ ਜਿਹਨੂੰ ਤੁਸੀਂ ਕਹਿ ਸਕਦੇ ਆ, ਜਿੱਦਾਂ ਆਪਾਂ ਪਿਕਸਲ ਜ਼ਿਆਦਾ ਸਮਝਦੇ ਹਾਂ, ਹਨਾ, ਤਾਂ ਪਿਕਸਲਾਂ ਵਾਂਗੂ ਜਿਹੜੀਆਂ ਇੱਦਾਂ ਛੋਟੀ ਛੋਟੀ ਫੋਟੋਜ਼ ਲੈ ਕੇ ਉਹਨਾਂ ਫੋਟੋਜ਼ ਦੇ, ਮਤਲਬ ਡਿਫਰੈਂਟ ਡਿਫਰੈਂਟ ਪੋਰਸ਼ਨ ਲੈ ਕੇ ਫਿਰ ਉਹਨਾਂ ਨੂੰ ਕੰਬਾਈਨ ਕਰਕੇ ਫੋਟੋਜ਼ ਬਣਾਈ ਜਾਂਦੀ ਆ। ਸੋ ਉਹ ਜਦੋਂ ਸਾਨੂੰ ਇਹ ਸੁਣਨ ਨੂੰ ਅੱਜ ਕੱਲ੍ਹ ਇੰਟਰਨੈਟ ਤੇ ਮਿਲਦਾ ਕਿ ਉਹ ਫੋਟੋ ਅਸਲੀ ਨਹੀਂ ਹੈਗੀ, ਤਾਂ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਫੋਟੋ ਬਣਾਈ ਉਹਨਾਂ ਨੇ ਹੱਥਾਂ ਨਾਲ ਬਹਿ ਕੇ ਹੁੰਦੀ ਆ। ਉਹਦਾ ਮਤਲਬ ਇਹ ਹੈਗਾ ਕਿ ਉਹ ਫੋਟੋਜ਼ ਕੈਮਰਿਆਂ ਨਾਲ ਇੱਦਾਂ ਲਈਆਂ ਗਈਆਂ ਕਿ ਉਹਨਾਂ ਨੂੰ ਬਾਅਦ ਵਿੱਚ ਜਿਹੜਾ ਇਕੱਠਾ ਕਰਨ ਕਰਕੇ ਫੋਟੋ ਐਕਚੁਅਲ ਚ ਅਰਥ ਦੀ ਹੀ ਫੋਟੋ ਹੈਗੀ ਆ, ਬਟ ਉਹਦੀਆਂ ਅਲੱਗ ਅਲੱਗ ਫੋਟੋਆਂ ਨੂੰ ਜੋੜ ਕੇ ਉਹ ਫੋਟੋ ਬਣਾਈ ਗਈ ਆ, ਹਨਾ। ਇੱਦਾਂ ਜਦੋਂ ਤੁਸੀਂ, ਅਗਰ ਤੁਸੀਂ ਦੇਖਣਾ ਚਾਹੁੰਦੇ ਆ ਰੋ ਜਿਹੜਾ ਡਾਟਾ ਤੁਸੀਂ ਦੇਖਣਾ ਚਾਹੁੰਦੇ ਆ ਨਾਸਾ ਦੀ ਜਾਂ ਕਿਸੇ ਵੀ ਹੋਰ ਏਜੰਸੀ ਦੀ ਵੈਬਸਾਈਟ ਦੇ ਉੱਤੇ, ਤਾਂ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਦੇਖ ਸਕਦੇ ਆ, ਤਾਂ ਉਹ ਤੁਹਾਨੂੰ ਬਲੈਕ ਐਂਡ ਵਾਈਟ ਜਿਹੜਾ ਉਹ ਦਿਖੇਗਾ, ਹਨਾ,
0: ਓਕੇ।
1: ਪਰ ਉਸ ਤੋਂ ਬਾਅਦ ਉਹ ਜਿਹੜਾ ਜੋ ਵੀ ਆਪਣਾ ਜਿਹੜਾ ਅਨਾਲਿਸਿਸ ਕਰਕੇ ਉਹਨੂੰ ਕਲਰਸ ਜਿਹੜੇ ਦਿੰਦੇ ਆ ਬੇਸਡ ਔਨ ਕਿਸ ਤਰ੍ਹਾਂ ਦੇ ਉੱਥੇ ਕੰਪੋਨੈਂਟ ਪ੍ਰੈਜੈਂਟ ਹੈਗੇ ਆ, ਤਾਂ ਉਹ ਐਕਚੁਅਲ ਅਸਲ ਹੀ ਫੋਟੋਜ਼ ਹੁੰਦੀਆਂ। ਸੋ ਜਦੋਂ ਹੁਣ ਇਹ ਸਾਡੇ ਕੋਲ ਟੈਕਨੋਲੋਜੀ ਆਈ, ਟੈਲੀਸਕੋਪਸ ਆਏ ਜਾਂ ਹੋਰ ਜਿਹੜੇ ਆ, ਅਸੀਂ ਜਿਹੜੇ ਆ ਮੂਨ ਲੈਂਡਿੰਗ ਕੀਤੀ ਜਾਂ ਬਾਕੀ ਜਿਹੜੇ ਆ ਭੇਜੇ ਰੋਵਰ ਵਗੈਰਾ, ਤਾਂ ਉਸ ਟਾਈਮ ਸਾਨੂੰ ਪਤਾ ਲੱਗਣਾ ਲੱਗਿਆ ਕਿ ਮਤਲਬ ਹੋਰ ਜਿਹੜਾ ਸਾਇੰਟੀਫਿਕਲੀ ਸਾਨੂੰ ਪਰੂਵ ਹੋਇਆ, ਸਾਡੇ ਕੋਲ ਪਰੂਫ ਆਏ ਕਿ ਹਾਂ ਜਿਹੜੀ ਆ ਸਾਡੇ ਪਲੈਨਟਸ ਜਿਹੜੇ ਰਾਊਂਡ ਹੈਗੇ ਆ, ਤੇ ਨਾਲ ਹੀ ਅਰਥ ਵੀ ਰਾਊਂਡ ਜਾਂ ਸਫੇਅਰ ਹੈਗੀ ਆ। ਤੇ ਇਸ ਲਈ ਇਹ ਚੀਜ਼ ਜਿਹੜੀ ਥੋੜੀ ਜਿਹੀ ਜਿਹੜੀ ਆ ਵੀਅਰਡ ਲੱਗਦੀ ਆ ਕਿ ਅੱਜ ਦੇ ਟਾਈਮ ਚ ਵੀ ਲੋਕ ਇਹ ਸੋਚਦੇ ਆ ਕਿ ਅਰਥ ਫਲੈਟ ਹੋ ਸਕਦੀ ਆ, ਹਨਾ। ਔਰ ਇਹ ਜਿਹੜਾ ਕੰਸੈਪਟ ਅਰਥ ਫਲੈਟ ਹੋਣ ਦਾ ਆ, ਇਹ ਅੱਜ ਤੋਂ 2-400 ਸਾਲ ਪਹਿਲਾਂ ਨਹੀਂ ਸੀਗਾ ਇਹ ਕੰਸੈਪਟ, ਇਹ ਰੀਸੈਂਟਲੀ ਤਾਂ ਹੁਣ ਕਹਿੰਦੇ 2013-14 ਤੋਂ ਹੀ ਇਹ ਜ਼ਿਆਦਾ ਜਿਹੜਾ ਫੈਲਣਾ ਸ਼ੁਰੂ ਹੋਇਆ, ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਪਲੈਟਫਾਰਮ ਹੈਗੇ ਆ, ਸਟ੍ਰੀਮਿੰਗ ਪਲੈਟਫਾਰਮ ਹੈਗੇ ਆ ਨਾ, ਕਿਸੇ ਦਾ ਵੀ ਮਨ ਕਰਦਾ ਉੱਠ ਕੇ ਕਹਿਣ ਲੱਗ ਜਾਂਦੇ ਕਿ ਅੱਛਾ ਇਹ ਚੀਜ਼ ਦਾ ਇਹ ਹੈਗੀ, ਕੋਈ ਵੀ ਕੋਨਸਪੀਰੇਸੀ ਥਿਊਰੀ ਕ੍ਰੀਏਟ ਕਰ ਦਿੰਦੇ ਆ ਨਾ। ਹੁਣ ਤੁਹਾਨੂੰ ਯੂਟਿਊਬ ਤੇ ਜਾਂ ਕਿਸੇ ਵੀ ਚੀਜ਼ ਉੱਤੇ ਤੁਹਾਨੂੰ ਬਹੁਤ ਸਾਰੇ ਡਿਫਰੈਂਟ ਡਿਫਰੈਂਟ ਲੋਕ ਮਿਲ ਜੂਗੇ। ਹੁਣ ਤਾਂ ਇਹਨਾਂ ਦੀ ਅਲੱਗ ਤੋਂ ਆਰਗਨਾਈਜੇਸ਼ਨ ਹੈਗੀ ਆ ਜਿਹੜੇ ਲੋਕ ਮੰਨਦੇ ਆ ਅਰਥ ਫਲੈਟ ਹੈਗੀ ਆ, ਬਟ ਜਦੋਂ ਆਬਜ਼ਰਵੇਸ਼ਨ ਕੀਤੀਆਂ ਜਾਂਦੀਆਂ, ਲਾਸਟ ਐਪੀਸੋਡ ਚ ਆਈ ਥਿੰਕ ਮੈਂ ਗੱਲ ਕੀਤੀ ਸੀ ਕਿ ਸਾਇੰਸ ਦੇ ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਕਰਦੇ ਆ ਤਾਂ ਉਸ ਐਕਸਪੈਰੀਮੈਂਟ ਨੂੰ ਅਸੀਂ ਇਸੇ ਲਈ ਜਿਹੜਾ ਉਦੋਂ ਹੀ ਸੱਚ ਮੰਨਦੇ ਆ ਜਦੋਂ ਤੁਸੀਂ ਉਹ ਚਾਹੇ ਕਿਸੇ ਵੀ ਜਿਹੜੀ ਆ ਪਰਸਪੈਕਟਿਵ ਤੋਂ ਐਕਸਪੈਰੀਮੈਂਟ ਕਰ ਲਓ, ਪਰ ਉਹਦਾ ਰਿਜ਼ਲਟ ਸੇਮ ਹੀ ਆਏਗਾ ਹਨਾ। ਬਟ ਜਦੋਂ ਫਲੈਟ ਅਰਥਰਸ ਦੇ ਉਹਨਾਂ ਨੇ ਕੁਛ ਜਿਹੜੇ ਐਕਸਪੈਰੀਮੈਂਟ ਕੀਤੇ, ਈਵਨ ਇੱਕ ਤਾਂ ਇਹ ਮੈਨੂੰ ਬੰਦੇ ਦਾ ਨਾਮ ਨੀ ਯਾਦ, ਬਟ ਕਿਸੇ ਨੇ ਯੂਟਿਊਬ ਚੈਨਲ ਕੋਈ ਫਲੈਟ ਅਰਥ ਨੇ ਜਿਹੜਾ ਮੰਨਦਾ ਬੰਦਾ ਹਨਾ, ਉਹਨੇ ਯੂਟਿਊਬ ਦੇ ਉੱਤੇ ਕੋਈ ਲਾਈਵ ਹੀ ਉਹ ਕਰ ਰਿਹਾ ਸੀਗਾ ਐਕਸਪੈਰੀਮੈਂਟ, ਪਰ ਉਹਦੇ ਲਾਈਵ ਐਕਸਪੈਰੀਮੈਂਟ ਸੀ ਉਹਦੇ ਤੋਂ ਹੀ ਗਲਤੀ ਨਾਲ ਪ੍ਰੂਵ ਹੋ ਗਿਆ ਕਿ ਅਰਥ ਜਿਹੜੀ ਆ ਉਹ ਸਫੇਰ ਹੈਗੀ ਫਲੈਟ ਦੇ ਕੰਪੈਰੀਜ਼ਨ ਹਨਾ। ਤੇ ਉਸ ਤੋਂ ਇਲਾਵਾ ਹਾਂਜੀ, ਜਿਹੜੇ ਅੱਗੇ ਮੈਂ ਹੋਰ ਵੀ ਆਪਾਂ ਗੱਲ ਕਰਾਂਗੇ ਕਿ ਕਿਵੇਂ ਸਾਨੂੰ, ਮਤਲਬ ਇਹ ਤਾਂ ਇੱਕ ਚੀਜ਼ ਹੋ ਗਈ ਤੁਸੀਂ ਟੈਲੀਸਕੋਪ ਤੋਂ ਦੇਖ ਰਹੇ ਆ ਹਨਾ, ਬਾਕੀ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਹ ਪ੍ਰੂਵ ਕਰਦੀਆਂ ਹੈ ਕਿ ਅਰਥ ਸਫੇਅਰ ਆ। ਮਤਲਬ ਇਹ ਕੁਐਸਚਨ ਹੋਣਾ ਹੀ ਨਹੀਂ ਚਾਹੀਦਾ ਅੱਜ ਕੱਲ ਦੇ ਟਾਈਮ ਚ, ਬਟ ਸਟਿਲ ਕਿਉਂਕਿ ਹੁਣ ਜਿਹੜਾ, ਕਿਉਂਕਿ ਆਪਾਂ ਨੂੰ ਹੁਣ ਦੇਖਣ ਨੂੰ ਮਿਲਦਾ ਹੀ, ਹੁਣ ਤਾਂ ਆਪਾਂ ਤਾਂ ਦੇਖ ਹੀ ਰਹੇ ਪਿਛਲੇ 10 ਸਾਲ ਚ ਕਿੰਨੀ ਟ੍ਰਾਂਜੀਸ਼ਨ ਹੋਈ ਆ ਹਨਾ, ਹਰ ਇੱਕ ਮਤਲਬ ਕੋਈ ਨਵੀਆਂ ਚੀਜ਼ਾਂ ਸਾਨੂੰ ਸੁਣਨ ਨੂੰ ਮਿਲਣ ਲੱਗ ਜਾਂਦੀਆਂ ਕਿ ਇਹ ਚੀਜ਼ ਏਦਾਂ ਨਹੀਂ ਹੋਈ ਹੈਗੀ ਤੇ ਨਹੀਂ ਮਤਲਬ ਹੋਈ ਹਨਾ। ਪਰ ਆਪਣਾ ਮੇਨ ਸਾਡਾ ਮਤਲਬ ਮੈਨੂੰ ਲੱਗਦਾ ਇੱਦਾਂ ਹੋਣਾ ਚਾਹੀਦਾ ਕਿ ਹੁਣ ਜਦੋਂ ਮੰਨ ਲਓ ਸਾਨੂੰ ਕੋਈ ਕੋਈ ਪ੍ਰੋਬਲਮ ਹੁੰਦੀ ਆ, ਕੋਈ ਹੈਲਥ ਦੀ ਪ੍ਰੋਬਲਮ ਹੁੰਦੀ ਆ ਹਨਾ, ਜਾਂ ਸਾਡੇ ਕੋਈ ਕਾਰ ਨੂੰ ਪ੍ਰੋਬਲਮ ਹੁੰਦੀ ਹੈ ਤਾਂ ਅਸੀਂ ਡਾਕਟਰ ਕੋਲ ਜਾਂਦੇ ਹਾਂ ਜਾਂ ਮਕੈਨਿਕ ਕੋਲ ਜਾਂਦੇ ਹਾਂ ਜਾਂ ਉੱਦਾਂ ਦੇ ਬੰਦੇ ਕੋਲ ਜਾਂਦੇ ਹਾਂ ਹਨਾ। ਅਸੀਂ ਇਹ ਤਾਂ ਨਹੀਂ ਹੈਗਾ ਕਿ ਅਸੀਂ ਕਿਸੇ ਨੂੰ ਵੀ ਜਾ ਕੇ ਪੁੱਛਣ ਲੱਗ ਜਾਂਦੇ, ਜਾਂ ਡਾਕਟਰ ਨੇ ਸਾਨੂੰ ਜਾ ਕੇ ਡਾਕਟਰ ਨੇ ਕਹਿਤਾ ਕਿ ਤੈਨੂੰ ਇਹ ਡਾਕਟਰ ਨੇ ਮੇਰੀ ਰਿਪੋਰਟ ਦੇਖ ਕੇ ਕਹਿਤਾ ਕਿ ਤੈਨੂੰ ਇਹ ਪ੍ਰੋਬਲਮ ਹੈਗੀ ਆ, ਹੁਣ ਮੈਂ ਆਪ ਤਾਂ ਰਿਪੋਰਟ ਦੇਖ ਕੇ ਨਹੀਂ ਨਾ ਦੇਖਣ ਲੱਗ ਜਾਂਦੀ, ਜਾਂ ਕਿਸੇ ਨੂੰ ਕਿਸੇ ਹੋਰ ਹੀ ਬੰਦੇ ਨੂੰ ਪੁੱਛਣ ਲੱਗ ਜੂੰਗੀ ਕਿ ਜਿਹੜਾ ਨਹੀਂ ਜਿਹਨੂੰ ਉਸ ਚੀਜ਼ ਦੀ ਨੌਲੇਜ ਹੋਊਗੀ। ਸੋ ਇਹਨਾਂ ਚੀਜ਼ਾਂ ਚ ਵੀ ਸਾਨੂੰ ਜਿਹੜਾ ਉਹਨਾਂ ਲੋਕਾਂ ਦੀ ਹੀ ਮੇਰੇ ਖਿਆਲ ਜ਼ਿਆਦਾ ਗੱਲ ਸੁਣਨੀ ਚਾਹੀਦੀ ਜਿਹੜੇ ਐਕਚੁਅਲ ਚ ਕੰਮ ਕਰ ਰਹੇ ਆ ਉਹਨਾਂ ਚੀਜ਼ਾਂ ਦੇ ਉੱਤੇ, ਨਾ ਕਿ ਜਿਹੜੇ ਇੱਧਰ ਉੱਧਰੋਂ ਪੜ੍ਹ ਕੇ ਹਨਾ ਜਿਹੜੀ ਵੀ ਗੱਲ ਕਰ ਰਹੇ ਹੈਗੇ ਆ।
0: ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਤਾਂ ਸਪੈਸ਼ਲੀ ਇਹੀ ਹੈਗਾ, ਯੂਟਿਊਬ ਦੇ ਉੱਤੇ ਵੀਡੀਓ ਜਿਵੇਂ ਤੁਸੀਂ ਕਹਿ ਰਹੇ ਹੋ ਬਣਾਉਣ ਦੇ ਚੱਕਰ ਦੇ ਵਿੱਚ, ਕੁਛ ਵੀ ਆਪਣੇ ਪੱਲਿਓਂ ਕੁਛ ਇਹੋ ਜਿਹਾ ਕਹੋ ਜਿਹੜਾ ਕੰਟਰੋਵਰਸ਼ੀਅਲ ਹੋਵੇ, ਬੇਸ਼ੱਕ ਤੁਹਾਨੂੰ ਪਤਾ ਵੀ ਹੈ ਕਿ ਉਹ ਝੂਠ ਹੈ, ਬਟ ਯੂ ਨੋ ਕਿ ਐਟ ਦੀ ਐਂਡ ਆਫ ਦੀ ਡੇ ਇਟਸ ਆਲ ਅਬਾਊਟ ਨੰਬਰਸ, ਇਹ ਸਾਰੀ ਲਾਈਕਸ ਸ਼ੇਅਰਸ ਕਮੈਂਟਸ ਔਰ ਪੈਸੇ ਕਮਾਉਣ ਦੀ ਗੇਮ ਹੈਗੀ। ਸੋ ਝੂਠੀ ਜਾਣਕਾਰੀ ਜਿਹੜੀ ਹੈ ਤੁਸੀਂ ਬੜੀ ਆਸਾਨੀ ਦੇ ਨਾਲ ਫੈਲਾ ਦਿੰਦੇ, ਬਟ ਫੈਕਟਸ ਜਿਹੜੇ ਨੇ ਉਹ ਤੁਹਾਡੇ ਕਲੀਅਰ ਹੋਣੇ ਚਾਹੀਦੇ ਹੈਗੇ ਜੇ ਪੜ੍ਹੇ ਹੈਗੇ ਹੋ ਇਸ ਮਾਮਲੇ ਦੇ ਵਿੱਚ, ਜਾਂ ਫਿਰ ਸਾਡਾ ਸ਼ੋਅ ਸੁਣਦੇ ਹੈਗੇ। ਸੰਦੀਪ ਜੀ ਇੱਕ ਬ੍ਰੇਕ ਲੈ ਲਈਏ ਅਤੇ ਬ੍ਰੇਕ ਤੋਂ ਬਾਅਦ ਫਿਰ ਕੁਛ ਜਿਹੜੀਆਂ ਮਿਥਸ ਹੈਗੀਆਂ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਵੀ ਗੱਲਾਂ ਮੈਂ ਕਰਨੀਆਂ ਨੇ। ਅਤੇ ਜਿਵੇਂ ਅਕਸਰ ਜਿੱਦਾਂ ਤੁਸੀਂ ਕਿਹਾ ਹੈਗਾ ਕਿ ਕੁਛ ਲੋਕ ਇਹ ਗੱਲ ਜਦੋਂ ਕਰ ਦਿੰਦੇ ਨੇ, ਅਤੇ ਉੱਧਰਲੇ ਪਾਸੇ ਕੁਛ ਲੋਕ ਐਸੇ ਵੀ ਨੇ ਜਿਹੜੇ ਇਸ ਕਿਸਮ ਦੀਆਂ ਮਿਥਸ ਨੂੰ ਐਕਸੈਪਟ ਵੀ ਕਰ ਲੈਂਦੇ ਹੈਗੇ ਨੇ। ਸੋ ਉਹ ਵੀ ਉਹਦੀਆਂ ਵੀ ਕੀ ਵਜ੍ਹਾ ਹੈਗੀਆਂ ਨੇ, ਕਿਉਂ ਇੰਨੀਆਂ ਸਾਨੂੰ ਇਹ ਰਿਅਲਿਸਟਿਕ ਜੀਆਂ ਲੱਗਦੀਆਂ ਨੇ ਮਿਥਸ, ਅਤੇ ਕਿਉਂ ਅਸੀਂ ਇੱਕ ਬੜੀ ਸਿੰਪਲ ਜਿਹੀ ਥਿਊਰੀ ਨੂੰ ਸਮਝ ਨਹੀਂ ਪਾਉਂਦੇ ਹੈਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਸੰਦੀਪ ਜੀ ਇਹਦੇ ਬਾਰੇ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ।
7: ਜਵੈਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਵੈਲਕਮ ਬੈਕ ਜੀ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਡਾਕਟਰ ਸੰਦੀਪ ਜੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਹੈਗੇ ਨੇ। ਫਲੈਟ ਅਰਥ ਦੀ ਇੱਕ ਬੇਸਿਕ ਜੀ ਥਿਊਰੀ ਤੁਹਾਨੂੰ ਸਮਝਾਤੀ, ਹੁਣ ਇਹਦੇ ਨਾਲ ਜੁੜੇ ਹੋਏ ਕੁਛ ਸਵਾਲ ਜਵਾਬ ਕਰਨੇ ਹੈਗੇ ਨੇ, ਜਿਹੜੇ ਆਮ ਤੌਰ ਦੇ ਉੱਤੇ ਹਰ ਇੱਕ ਦੇ ਜ਼ਿਹਨ ਦੇ ਵਿੱਚ ਆਉਂਦੇ ਨੇ। ਸੰਦੀਪ ਜੀ ਵੈਲਕਮ ਬੈਕ ਜੀ, ਕੀ ਹਾਲ ਚਾਲ? ਠੀਕ ਹੋ? ਅੱਛਾ, ਹੋ ਸਕਦਾ ਕਿ ਮੇਰੇ ਸਵਾਲ ਥੋੜੇ ਜਿਹੇ ਬੇਤੁਕੇ ਹੋਣ, ਪਰ ਉਹ ਕਿਉਂਕਿ ਆਮ ਲੋਕਾਂ ਦੇ ਮਨਾਂ ਦੇ ਵਿੱਚ ਉਹ ਸਵਾਲ ਆਉਂਦੇ ਨੇ ਤਾਂ ਮੈਂ ਪੁੱਛਣੇ ਨੇ। ਤੁਸੀਂ ਜਿਵੇਂ ਮਰਜ਼ੀ ਸਾਦਾ ਕਰਕੇ ਸਮਝਾ ਦਿਓ, ਸਾਇੰਟੀਫਿਕਲੀ ਸਮਝਾ ਦਿਓ। ਅਤੇ ਇੱਕ ਤਾਂ ਇਹ ਚੀਜ਼ ਹੈਗੀ ਹੈ, ਜਦੋਂ ਠੀਕ ਹੈ ਆਪਾਂ ਸਾਰਾ ਸਮਝ ਗਏ ਕਿ ਹਿਸਟਰੀ ਕੀ ਕਹਿੰਦੀ ਸੀ, ਇਹਦਾ ਆਈਡੀਆ ਕੀ ਹੈਗਾ, ਔਰ ਸਾਇੰਟਿਸਟ ਨੇ ਕੀ ਤਰਕ ਦਿੱਤੇ, ਇਹ ਸਾਰੀਆਂ ਚੀਜ਼ਾਂ ਸਮਝ ਆਉਂਦੀਆਂ। ਪਰ ਉਹ ਬਾਅਦ 'ਚ ਜਾ ਕੇ ਫਿਰ ਬੰਦਾ ਕਹਿ ਦਿੰਦਾ ਨਾ, ਪਰ ਮੈਨੂੰ ਆਹ ਗੱਲ ਨਹੀਂ ਸਮਝ ਲੱਗੀ। ਸੋ ਉਹ ਉਹ ਜਿਹੜਾ ਪਰ ਹੈਗਾ ਉਹਦੇ 'ਚ ਮੈਂ ਇਹ ਪੁੱਛੂੰਗਾ, ਠੀਕ ਹੈ ਮੈਂ ਕਨਵਿੰਸ ਹੈਗਾ ਅਰਥ ਸਫੇਰੀਕਲ ਸ਼ੇਪ 'ਚ ਹੈ ਅਤੇ ਲੱਗਦੀ ਸਾਨੂੰ ਜਿਹੜੀ ਹੈ ਉਹ ਚਪਟੀ ਹੈਗੀ ਹੈ, ਬਟ ਹੈ ਨਹੀਂ ਚਪਟੀ। ਪਰ ਜੇ ਸਫੇਰੀਕਲ ਸ਼ੇਪ ਦੇ ਵਿੱਚ ਹੈ, ਜੇ ਰਾਊਂਡ ਸ਼ੇਪ ਦੇ ਵਿੱਚ ਹੈ, ਗੋਲ ਹੈ ਧਰਤੀ, ਅਤੇ ਫਿਰ ਉਹ ਜਿਹੜਾ ਕਹਿੰਦੇ ਨੇ ਕਿ 71% ਤਾਂ ਧਰਤੀ 'ਤੇ ਪਾਣੀ ਹੈ, ਅਤੇ ਫਿਰ ਉਹ ਜਿਹੜਾ ਸਮੁੰਦਰ ਹੈ, ਜਦੋਂ ਐਂ ਕਹਿੰਦੇ ਆ ਕਿ ਗੇੜੇ ਕੱਢਦੀ, ਅੱਗੇ ਤਾਂ ਇਹ ਕਹਿੰਦੇ ਹੁੰਦੇ ਸੀ ਨਾ ਕਿ ਸੂਰਜ ਗੇੜੇ ਕੱਢਦਾ, ਫਿਰ ਹੁਣ ਇਹ ਗੱਲਾਂ ਸਾਇੰਸਦਾਨਾਂ ਨੇ ਕਹਿਤੀਆਂ ਕਿ ਨਹੀਂ ਧਰਤੀ ਗੇੜੇ ਕੱਢਦੀ ਹੈ। ਇੱਕ ਤਾਂ ਧਰਤੀ ਗੋਲ ਹੈ, ਉੱਤੋਂ ਇਹ ਗੇੜੇ ਕੱਢਦੀ ਹੈ, ਦੂਜੇ ਪਲੈਨਟਸ ਦੇ ਉੱਤੇ ਪਾਣੀ ਹੈ ਨਹੀਂ, ਪਰ ਇਸ ਪਲੈਨਟ ਦੇ ਉੱਤੇ ਤਾਂ 71% ਪਾਣੀ ਹੈ, ਫਿਰ ਉਹ ਪਾਣੀ ਡੁੱਲ ਡੁੱਲ ਕਿਉਂ ਨਹੀਂ ਜਾਂਦਾ ਹੈਗਾ ਯੂਨੀਵਰਸ ਦੇ ਵਿੱਚ? ਇਹਦਾ ਕੀ ਕਾਰਨ ਹੈਗਾ, ਉਹਦੇ ਬਾਰੇ ਕੀ? ਕਿਉਂਕਿ ਗ੍ਰੈਵੀਟੇਸ਼ਨ ਤਾਂ ਧਰਤੀ ਦੇ ਉੱਤੇ ਹੈ, ਬਾਹਰ ਤਾਂ ਫਿਰ ਉਹ ਪਾਣੀ ਡੁੱਲ ਹੀ ਸਕਦਾ ਇੱਥੋਂ।
1: ਹਾਂਜੀ ਹਾਂਜੀ, ਜਿਹੜੇ ਇਹ ਤੁਸੀਂ ਗੱਲਾਂ ਕੀਤੀਆਂ, ਇਹ ਤਾਂ ਇਹ ਸਾਰੀਆਂ ਚੀਜ਼ਾਂ ਕਰਕੇ, ਕਿਉਂਕਿ ਹੁੰਦਾ ਕੀ ਹੈ, ਜਿਹੜਾ ਅਸੀਂ ਐਜ਼ ਏ ਹਿਊਮਨ ਜਿਹੜੇ ਹੈਗੇ ਆ, ਅਸੀਂ ਜਦੋਂ ਸਾਡਾ ਐਵੋਲਿਊਸ਼ਨ ਹੋਇਆ ਤਾਂ ਅਸੀਂ ਇਸ ਚੀਜ਼ ਲਈ ਜ਼ਿਆਦਾ ਇਵੋਲਵ ਨਹੀਂ ਹੋਏ ਸੀਗੇ ਕਿ ਅਸੀਂ ਇਹ ਸਮਝੀਏ ਕਿ ਕੀ ਹੋ ਰਿਹਾ, ਹਨਾ। ਔਰ ਹਰ ਇੱਕ ਚੀਜ਼ ਅਸੀਂ ਸਮਝ ਵੀ ਨਹੀਂ ਸਕਦੇ ਸੀਗੇ ਕਿ ਐਡੇ ਵੱਡੇ ਲੈਵਲ ਦੇ ਉੱਤੇ ਕੀ ਹੋ ਰਿਹਾ, ਹਨਾ। ਕਿ ਸਾਨੂੰ ਤਾਂ ਮੰਨ ਲਓ, ਅਸੀਂ ਆਪਾਂ ਸ਼ਹਿਰ 'ਚ ਰਹਿੰਦੇ, ਸਾਨੂੰ ਤਾਂ ਆਲੇ ਦੁਆਲੇ 4-5 ਘਰਾਂ ਦਾ ਵੀ ਨਹੀਂ ਪਤਾ ਹੁੰਦਾ, ਹਨਾ। ਇੱਥੇ ਆ ਕੇ ਤਾਂ ਚਲੋ ਉਹ ਵੀ ਨਹੀਂ ਪਤਾ ਹੁੰਦਾ, ਇੰਡੀਆ 'ਚ ਥੋੜਾ ਪਿੰਡ ਦਾ ਪਤਾ ਹੁੰਦਾ ਪਰ ਸ਼ਹਿਰਾਂ ਦਾ ਨਹੀਂ ਪਤਾ ਹੁੰਦਾ। ਸੋ ਅਸੀਂ ਜਿਹੜੀ ਆ ਇੱਕ ਛੋਟੇ ਲੈਵਲ ਦੇ ਲਈ ਜਿਹੜੇ ਇਵੋਲਵ ਹੋਈ ਸੀ, ਬਟ ਇਹ ਸਾਡੀ ਕਿਉਰਿਓਸਿਟੀ ਸੀਗੀ ਕਿ ਅਸੀਂ ਜਿਹੜੀਆਂ ਹੋਰ ਚੀਜ਼ਾਂ ਨੂੰ ਵੀ ਜਾਣਨਾ ਚਾਹਿਆ, ਤਾਂ ਅੱਜ ਅਸੀਂ ਜਿਹੜਾ ਇੰਨੀ ਦੂਰ ਜਿਹੜਾ ਯੂਨੀਵਰਸ ਦੇ ਵਿੱਚ ਪਹੁੰਚ ਗਏ ਹਾਂ, ਸਾਡੇ ਕੋਲ ਬਹੁਤ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਹੈਗੇ ਆ, ਹਨਾ। ਤੇ ਕਿਉਂਕਿ ਅਸੀਂ ਜਿਹੜੇ ਇਸ ਚੀਜ਼ ਲਈ ਇਵੋਲਵ ਨਹੀਂ ਹੋਏ ਸੀ, ਤਾਂ ਅਸੀਂ ਮੋਸਟਲੀ ਜਦੋਂ ਕਿਸੇ ਚੀਜ਼ ਨੂੰ ਦੇਖਦੇ ਹਾਂ ਤਾਂ ਅਸੀਂ ਛੋਟੇ ਲੈਵਲ ਦੇ ਉੱਤੇ ਦੇਖਦੇ ਹਾਂ, ਹਨਾ। ਜਿੱਦਾਂ ਤੁਸੀਂ ਕਿਹਾ ਕਿ ਅਰਥ ਜਿਹੜੀ ਆ, ਆਪਾਂ ਜਦੋਂ ਖੜੇ ਹੁੰਦੇ ਹਾਂ ਕਿਤੇ, ਤਾਂ ਅਰਥ ਤਾਂ ਸਾਨੂੰ ਤਾਂ ਦਿਖਦਾ ਹੈ ਕਿ ਅਰਥ ਫਲੈਟ ਹੈਗੀ ਹੈ, ਇਹ ਪੱਧਰੀ ਹੈਗੀ ਹੈ, ਇੱਦਾਂ ਤਾਂ ਹੈ ਨਹੀਂ ਵੀ ਗੋਲ ਆ, ਹਨਾ, ਕਿ ਇੱਕ ਗਲੀ ਦੂਜੇ ਗਲੀ ਤੋਂ ਜਿਹੜੀ ਆ ਉਹ ਥੱਲੇ ਉਹਦਾ ਲੈਵਲ ਹੈਗਾ ਆ। ਤੇ ਨਾ ਹੀ ਸਾਨੂੰ, ਜੇ ਅਸੀਂ ਸਮੁੰਦਰ 'ਚ ਵੀ ਦੇਖੀਏ, ਸਾਨੂੰ ਬੀਚ ਵੀ ਜਾਂ ਪਾਣੀ ਵੀ ਸਮੁੰਦਰ ਦਾ ਇੱਦਾਂ ਲੱਗਦਾ ਕਿ ਸਿੱਧਾ ਹੈਗਾ ਆ। ਤੇ ਸਭ ਤੋਂ ਵੱਡੀ ਗੱਲ ਜਿਹੜੀ ਲੋਕ ਜ਼ਿਆਦਾਤਰ ਹਰ ਕਿਸੇ ਦੇ ਦਿਮਾਗ 'ਚ ਆਉਂਦੀ ਹੈ ਕਿ ਜੇ ਧਰਤੀ ਘੁੰਮ ਰਹੀ ਹੈਗੀ ਆ, ਕਿਉਂਕਿ ਇੱਕ ਪਰਟੀਕੁਲਰ ਸਪੀਡ 'ਤੇ ਘੁੰਮ ਰਹੀ ਆ ਧਰਤੀ, ਹਨਾ, ਤਾਂ ਅਸੀਂ ਕਿਉਂ ਨਹੀਂ ਨਾਲ ਘੁੰਮ ਰਹੇ ਹੈਗੇ? ਅਸੀਂ ਤਾਂ ਖੜੇ ਆ ਉਸੇ ਜਗ੍ਹਾ ਦੇ ਉੱਤੇ, ਸਾਨੂੰ ਵੀ ਘੁੰਮਣਾ ਚਾਹੀਦਾ ਨਾਲ ਜੇ ਅਰਥ ਘੁੰਮ ਰਹੀ ਆ। ਇਹਦੀ ਸਭ ਤੋਂ ਜਿਹੜੀ ਸੌਖੀ ਐਗਜ਼ਾਮਪਲ ਜਿਹੜੀ ਸੀ, ਅੱਜ ਸਮਝ ਸਕਦੇ ਹਾਂ, ਅੱਜ ਅਸੀਂ ਅਗਰ ਆਸਟ੍ਰੇਲੀਆ ਬੈਠੇ ਹਾਂ ਜਾਂ ਕਿਤੇ ਵੀ ਓਵਰਸੀਜ਼ ਬੈਠੇ ਹਾਂ, ਤਾਂ ਅਸੀਂ ਜਹਾਜ਼ ਦੇ ਵਿੱਚ ਸਫ਼ਰ ਕਰਕੇ ਇੱਥੇ ਆਏ ਹਾਂ, ਹਨਾ। ਅਸੀਂ ਜਿਹੜਾ ਸਾਨੂੰ ਟਿਕਟ ਲੈਣੀ ਪਈ ਪਲੇਨ ਦੀ, ਅਸੀਂ ਆਏ, ਤੇ ਸਾਨੂੰ ਪਤਾ ਹੈ ਕਿ ਜਦੋਂ ਪਲੇਨ ਮੂਵ ਜਿਹੜਾ ਪਲੇਨ ਜਿਹੜਾ ਜਦੋਂ ਚੜ੍ਹਦਾ ਹੈਗਾ ਇੱਕਦਮ, ਤਾਂ ਉਸ ਟਾਈਮ ਸਾਨੂੰ ਫੀਲ ਹੁੰਦਾ ਕਿ ਅਸੀਂ ਪਲੇਨ ਦੇ ਨਾਲ ਹੀ ਜਾ ਰਹੇ ਹਾਂ, ਹਨਾ। ਪਰ ਜਦ ਪਲੇਨ ਇੱਕ ਲੈਵਲ ਦੇ ਉੱਤੇ ਆ ਜਾਂਦਾ, ਤਾਂ ਸਾਨੂੰ ਫੀਲ ਨਹੀਂ ਹੁੰਦਾ ਕਿ ਅਸੀਂ ਵੀ ਕਿਤੇ ਜਾ ਰਹੇ ਹਾਂ। ਅਸੀਂ ਮਤਲਬ ਕਿ ਇੱਕ, ਸਾਨੂੰ ਤਾਂ ਲੱਗਦਾ ਕਿ ਸਟੇਬਲ ਇੱਕੋ ਹੀ ਜਗ੍ਹਾ ਦੇ ਉੱਤੇ ਬੈਠੇ ਹਾਂ, ਬਟ ਪਲੇਨ ਤਾਂ ਮੂਵ ਕਰ ਰਿਹਾ ਆ। ਪਲੇਨ ਕਿਉਂਕਿ ਇੱਕ ਪਰਟੀਕੁਲਰ ਸਪੀਡ ਦੇ ਉੱਤੇ ਮੂਵ ਕਰ ਰਿਹਾ, ਤਾਂ ਅਸੀਂ ਵੀ ਉਹਦੇ ਨਾਲ ਉਸੇ ਸਪੀਡ ਦੇ ਉੱਤੇ ਮੂਵ ਕਰ ਰਹੇ ਹਾਂ, ਤਾਂ ਸਾਨੂੰ ਰਿਅਲਾਈਜ਼ ਨਹੀਂ ਹੁੰਦਾ ਕਿ ਅਸੀਂ ਵੀ ਤੁਰ ਰਹੇ ਹਾਂ। ਸਾਨੂੰ ਲੱਗਦਾ ਕਿ ਅਸੀਂ ਇੱਕੋ ਜਗ੍ਹਾ ਬੈਠੇ ਹਾਂ ਨਾ, ਬਟ ਫਿਰ ਵੀ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਪਹੁੰਚ ਜਾਂਦੇ ਹਾਂ। ਸੇਮ ਅਰਥ ਦਾ ਵੀ ਹੁੰਦਾ, ਕਿਉਂਕਿ ਅਰਥ ਦੇ ਜਦੋਂ ਮੂਵ ਕਰ ਰਹੀ ਆ, ਤਾਂ ਅਰਥ ਦੇ ਨਾਲ ਅਸੀਂ ਵੀ ਮੂਵ ਕਰ ਰਹੇ ਹਾਂ, ਬਟ ਕਿਉਂਕਿ ਸੇਮ ਹੀ ਸਪੀਡ ਦੇ ਉੱਤੇ ਜਿਹੜਾ ਜਿਹੜੀ ਆ ਅਸੀਂ ਮੂਵ ਕਰ ਰਹੇ ਹਾਂ, ਇਸ ਲਈ ਸਾਨੂੰ ਇੰਨਾ ਫੀਲ ਨਹੀਂ ਹੁੰਦਾ ਕਿ ਜਿਹੜਾ ਸਾਨੂੰ ਵੀ ਜਿਹੜਾ ਮਤਲਬ ਇੱਕ ਜਗ੍ਹਾ ਤੋਂ ਕਿੱਦਾਂ ਕਿਉਂ ਨਹੀਂ ਹੈਗਾ ਕਿ ਅਸੀਂ ਆਸਟ੍ਰੇਲੀਆ ਬੈਠੇ ਬੈਠੇ ਅਗਲੇ ਦਿਨ ਇੰਗਲੈਂਡ ਜਾਂ ਕੈਨੇਡਾ ਕਿਉਂ ਨਹੀਂ ਪਹੁੰਚ ਜਾਂਦੇ, ਹਨਾ। ਕਿਉਂਕਿ ਅਸੀਂ ਜਿਹੜਾ ਉਹ ਨਾਲ ਹੀ ਸਪੀਡ ਨਾਲ ਮੂਵ ਕਰ ਰਹੇ ਹਾਂ, ਤੇ ਇਸੇ ਲਈ। ਔਰ ਜਿਹੜੀ ਆ ਇਹਦੀ ਇੱਕ ਹੋਰ ਐਗਜ਼ਾਮਪਲ ਹੈਗੀ ਗ੍ਰੈਵਿਟੀ ਦੀ, ਜਿਹੜੀ ਜਿੱਦਾਂ ਪਲਾਂਟਸ ਹੈਗੇ, ਸਾਨੂੰ ਪਤਾ ਸਾਡੇ ਪਲਾਂਟਸ ਜਿਹੜੇ ਆ ਰੂਟਸ ਜਿਹੜੀਆਂ ਥੱਲੇ ਨੂੰ ਜਾਂਦੀਆਂ, ਹਨਾ, ਔਰ ਸ਼ੂਟਸ ਜਿਹੜੀਆਂ ਉੱਪਰ ਨੂੰ ਜਾਂਦੀਆਂ, ਤਾਂ ਉਹਦੇ 'ਚ ਵੀ ਗ੍ਰੈਵਿਟੀ ਜਿਹੜਾ ਆਪਣਾ ਰੋਲ ਪਲੇ ਕਰਦੀ ਆ। ਕਿ ਇਹਦੀ ਅਸੀਂ ਕਰਾਂਗੇ ਕਿਸੇ ਪੋਡਕਾਸਟ ਗੱਲ ਕਿ ਕਿਉਂ ਇੱਦਾਂ ਹੁੰਦਾ, ਬਟ ਉਹਦੇ 'ਚ ਵੀ ਗ੍ਰੈਵਿਟੀ ਦਾ ਹੀ ਜਿਹੜਾ ਰੋਲ ਹੁੰਦਾ ਹੈਗਾ।
0: ਓਕੇ
1: ਉਸ ਤੋਂ ਇਲਾਵਾ ਤੁਸੀਂ ਹਾਂਜੀ ਜੀਪੀਐਸ ਵਗੈਰਾ ਯੂਜ਼ ਕਰਦੇ ਆ ਤਾਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਜਿਹੜੇ ਕੁਛ ਕੁ ਜਿਹੜੇ ਸਵਾਲ ਹੁੰਦੇ ਆ ਕਿ ਅੱਛਾ ਇੱਕ ਹੁੰਦਾ ਕਿ ਸਾਨੂੰ ਲੱਗਦਾ ਕਿ ਸਨ ਤਾਂ ਇਹ ਵੀ ਸਾਨੂੰ ਲੱਗਦਾ ਕਿ ਸਨ ਜਿਹੜਾ ਈਸਟ ਤੋਂ ਚੜ੍ਹਦਾ ਵੈਸਟ ਚ ਚਲੇ ਜਾਂਦਾ ਤਾਂ ਉਹ ਤਾਂ ਹੀ ਹੋ ਸਕਦਾ ਕਿ ਨੋਰਮਲੀ ਅਸੀਂ ਸੋਚਦੇ ਹਾਂ ਕਿ ਉਹ ਤਾਂ ਹੀ ਹੋ ਸਕਦਾ ਜੇ ਅਰਥ ਫਲੈਟ ਹੈਗੀ ਆ ਹਨਾ ਬਟ ਉਹ ਇਸ ਲਈ ਆ ਕਿ ਜਿੱਦਾਂ ਅਸੀਂ ਦੱਸਿਆ ਕਿ ਅਰਥ ਜਿਹੜਾ ਉਹ ਜਿਹੜਾ ਘੁੰਮ ਰਿਹਾ ਸਨ ਜਿਹੜਾ ਅਰਥ ਜਿਹੜੀ ਸਨ ਦੁਆਲੇ ਘੁੰਮ ਰਿਹਾ ਤੇ ਅਸੀਂ ਜਿਹੜਾ ਥੱਲੜਾ ਹਿੱਸਾ ਜਿਹੜਾ ਨਹੀਂ ਦੇਖ ਪਾ ਰਹੇ ਹੈਗੇ ਤਾਂ ਸਾਨੂੰ ਨੀ ਪਤਾ ਚੱਲਦਾ ਕਿ ਸਨ ਜਿਹੜਾ ਕਿੱਥੋਂ ਕਿੱਥੇ ਗਿਆ ਹਨਾ ਤਾਂ ਸਾਨੂੰ ਇਹ ਫੀਲ ਹੁੰਦਾ ਕਿ ਅਸੀਂ ਇੱਕ ਫਲੈਟ ਉਹਦੇ ਤੇ ਰਹਿ ਰਹੇ ਹਾਂ ਪਰ ਅਸੀਂ ਜਿਹੜਾ ਇੱਕ ਬਹੁਤ ਛੋਟਾ ਹਿੱਸਾ ਦੇਖ ਰਹੇ ਹਾਂ ਅਰਥ ਦਾ ਇੰਨੇ ਵੱਡੇ ਅਰਥ ਦੇ ਕੰਪੈਰੇਟਿਵਲੀ ਤੇ ਇਸ ਲਈ ਸਾਨੂੰ ਜ਼ਿਆਦਾ ਇਹ ਫੀਲ ਹੁੰਦਾ ਕਿ ਸਾਰਾ ਕੁਛ ਸਿੱਧਾ ਸਿੱਧਾ ਹੀ ਆ ਇੱਥੇ ਕੋਈ ਮਤਲਬ ਐਵੇਂ ਨਹੀਂ ਹੈਗਾ ਹਨਾ ਤੇ ਪਾਣੀ ਨੂੰ ਵੀ ਜਿਹੜਾ ਜਿਹੜਾ ਗ੍ਰੈਵਿਟੀ ਕਿਉਂਕਿ ਅਰਥ ਦੀ ਗ੍ਰੈਵਿਟੀ ਤਾਂ ਆਪਣੀ ਗ੍ਰੈਵਿਟੀ ਹੋ ਗਈ ਉਸ ਤੋਂ ਇਲਾਵਾ ਜਿਹੜੇ ਬਾਕੀ ਪਲੈਨਟ ਵੀ ਇੱਕ ਦੂਜੇ ਨੂੰ ਜਿਹੜਾ ਜਿਹੜੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੇ ਆ ਹਨਾ ਤੇ ਉਹ ਇੱਕ ਬੈਲੈਂਸ ਜਿਹੜਾ ਬਣਿਆ ਰਹਿੰਦਾ ਆ
0: ਰਾਈਟ ਠੀਕ ਹੈ ਅੱਛਾ ਇੱਕ ਕੁਐਸਚਨ ਇਹ ਵੀ ਹੈ ਕਿ ਆਹ ਹੁਣ ਮੇਰੇ ਖਿਆਲ ਨਾਲ ਕੁਛ ਕੁ ਦਿਨ ਪਹਿਲਾਂ ਸੂਰਜ ਗ੍ਰਹਿਣ ਲੱਗ ਕੇ ਹਟਿਆ ਹਨਾ ਤੇ ਇਹ ਜਦੋਂ ਜਿਹੜੀ ਇਹ ਸ਼ੈਡੋ ਹੈ ਧਰਤੀ ਦੇ ਉੱਤੇ ਜਿਹੜੀ ਸੂਰਜ ਦੀ ਪੈਂਦੀ ਹੈ ਜੇ ਆਪਾਂ ਸਫੇਰੀਕਲ ਸ਼ੇਪ ਦੇ ਵਿੱਚ ਹੈਗੇ ਹਾਂ ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਹੈਗੀ ਹੈ ਜਦੋਂ ਧਰਤੀ ਘੁੰਮਦੀ ਹੈਗੀ ਇੱਕ ਤਾਂ ਤੁਸੀਂ ਦੱਸਿਆ ਕਿ ਠੀਕ ਹੈ ਆਪਾਂ ਨੂੰ ਨਹੀਂ ਫੀਲ ਹੁੰਦਾ ਹੈਗਾ ਇਹ ਪਰ ਜਿਹੜੀ ਸ਼ੈਡੋ ਦੀ ਗੱਲ ਜਿਹੜੀ ਹੈਗੀ ਹੈ ਉਹ ਧਰਤੀ ਦੇ ਉੱਤੇ ਇਹਨਾਂ ਦੀ ਪੈਂਦੀ ਹੈ ਮੂਨ ਦੀ ਜਾਂ ਸਨ ਦੀ ਉਹ ਫਿਰ ਫਲੈਟ ਅਰਥ ਦਾ ਮਤਲਬ ਕੀ ਹੈ ਕਿ ਇੱਕ ਸੋਰੀ ਸਫੇਰੀਕਲ ਅਰਥ ਦਾ ਮਤਲਬ ਕਿ ਜਦੋਂ ਆਪਾਂ ਕਹਿੰਦੇ ਹਾਂ ਕਿ ਇੱਕ ਅਰਥ ਦਾ ਪਾਸਾ ਜਦੋਂ ਘੁੰਮਿਆ ਹੋਇਆ ਹੈਗਾ ਸੂਰਜ ਵਾਲੇ ਪਾਸਿਓਂ ਤਾਂ ਉੱਧਰ ਹਨੇਰਾ ਉੱਧਰ ਉਹ ਰਾਤ ਹੋਈ ਹੋਈ ਹੈ ਅਤੇ ਇੱਕ ਪਾਸਾ ਹੈਗਾ ਜਿਵੇਂ ਨੌਰਦਰਨ ਹੈਮੀਸਫੇਅਰ ਸਦਰਨ ਹੈਮੀਸਫੇਅਰ ਅਤੇ ਦੂਜਾ ਪਾਸਾ ਹੈਗਾ ਜਿੱਥੇ ਇੱਦਾਂ ਹੀ ਈਸਟਰਨ ਵੈਸਟਰਨ ਹੈਮੀਸਫੇਅਰ ਹੋ ਗਏ ਇਹਨਾਂ ਉਹ ਉਸ ਹਿੱਸੇ ਦੇ ਵਿੱਚ ਦਿਨ ਹੈਗਾ ਦੂਜੇ ਹਿੱਸੇ ਦੇ ਵਿੱਚ ਰਾਤ ਹੈਗੀ ਹੈ ਸੋ ਜਦੋਂ ਧਰਤੀ ਫਲੈਟ ਨਹੀਂ ਹੈਗੀ ਸਫੇਰੀਕਲ ਹੈਗੀ ਹੈ ਮਤਲਬ ਮੈਂ ਮੰਨ ਰਿਹਾ ਮੈਨੂੰ ਏਦਾਂ ਨਾ ਸਮਝੋ ਤੁਸੀਂ ਕਿ ਮੈਂ ਮੰਨ ਨਹੀਂ ਰਿਹਾ ਮੈਂ ਮੰਨ ਰਿਹਾ ਕਿ ਸਫੇਰੀਕਲ ਹੈਗੀ ਹੈ ਬਟ ਫਿਰ ਇਹ ਥਿਊਰੀਆਂ ਕਿਵੇਂ ਕੰਮ ਕਰਦੀਆਂ ਨੇ
1: ਹਾਂਜੀ ਇਹ ਜਿੱਦਾਂ ਮੈਂ ਪਹਿਲਾਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਇੰਨੇ ਸਾਲ ਪਹਿਲਾਂ ਸਾਡੇ ਕੋਲ ਲਿਟਰੇਚਰ ਸੀਗਾ ਜਿਹਦੇ ਵਿੱਚ ਸਾਨੂੰ ਪਤਾ ਲੱਗਿਆ ਨਾ ਲੋਕ ਅਬਜ਼ਰਵ ਕਰਦੇ ਸੀ ਫਿਰ ਸਾਡੇ ਕੋਲ ਜਿਹੜਾ ਆ ਸਾਇੰਟਿਫਿਕ ਇੰਸਟਰੂਮੈਂਟ ਆਉਣ ਲੱਗੇ ਕਿ ਸੈਟੇਲਾਈਟਸ ਅਸੀਂ ਜਿਹੜੀਆਂ ਭੇਜਣੀਆਂ ਸ਼ੁਰੂ ਕੀਤੀਆਂ ਰੋਵਰ ਭੇਜਣੇ ਸ਼ੁਰੂ ਕੀਤੇ ਤਾਂ ਸਾਨੂੰ ਧਰਤੀ ਦੇ ਬਾਹਰੋਂ ਧਰਤੀ ਦੀ ਫੋਟੋ ਜਿਹੜੀ ਆ ਦਿਖਣ ਲੱਗ ਗਈ ਹਨਾ ਕਿ ਕਿੱਦਾਂ ਦੀ ਧਰਤੀ ਦਿਖਦੀ ਆ ਉਸ ਤੋਂ ਇਲਾਵਾ ਹੁਣ ਹੌਲੀ ਹੌਲੀ ਐਡਵਾਂਸਮੈਂਟ ਹੋ ਰਹੀ ਆ ਤਾਂ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਜੀਪੀਐਸ ਦਾ ਯੂਜ਼ ਕਰਦੇ ਹਾਂ ਹਨਾ ਨੈਵੀਗੇਸ਼ਨ ਸਿਸਟਮ ਜਿਹੜੇ ਪਲੇਨ ਦੀ ਮੈਂ ਗੱਲ ਕੀਤੀ ਆ ਕਿ ਇੱਕ ਜਿਹੜੇ ਵਰਲਡ ਦੀ ਇੱਕ ਸਾਈਡ ਤੋਂ ਦੂਸਰੀ ਸਾਈਡ ਤੱਕ ਤੁਸੀਂ ਜਾਂਦੇ ਆ ਉਹਦੇ ਵਿੱਚ ਵੀ ਜਿਹੜੇ ਆ ਨੈਵੀਗੇਸ਼ਨ ਜਿਹੜੀ ਯੂਜ਼ ਹੁੰਦੀ ਆ ਉਹ ਅਰਥ ਦੇ ਇਸੇ ਮਾਡਲ ਦੇ ਉੱਤੇ ਬੇਸਡ ਆ ਕਿ ਅਰਥ ਜਿਹੜੀ ਸਫੈਰੀਕਲ ਹੈਗੀ ਆ ਹਨਾ ਕਿਉਂਕਿ ਜਿਹੜੇ ਜਦੋਂ ਫਲੈਟ ਅਰਥ ਦੀ ਜਿਹੜੇ ਲੋਕ ਮੰਨਦੇ ਆ ਇਸ ਗੱਲ ਨੂੰ ਉਹ ਇਸ ਤਾਂ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ ਹਾਲਾਂਕਿ ਉਹਨਾਂ ਦੇ ਵੀ ਅਲੱਗ ਅਲੱਗ ਵਿਊਜ਼ ਹੈਗੇ ਆ ਬਟ ਮੋਸਟਲੀ ਉਹ ਇੱਦਾਂ ਮੰਨਦੇ ਆ ਕਿ ਆਰਕਟਿਕ ਜਿਹੜਾ ਸਰਕਲ ਜਿਹੜਾ ਹੈਗਾ ਉਹ ਸੈਂਟਰ ਦੇ ਵਿੱਚ ਪੈਂਦਾ ਅਰਥ ਦੇ ਤੇ ਅੰਟਾਰਕਟਿਕਾ ਜਿਹੜਾ ਉਹ ਇੱਕ ਆਈਸ ਦੀ ਬਹੁਤ ਵੱਡੀ ਜਿਹੜੀ ਉਹਦੀ ਵਾਲ ਹੈਗੀ ਆ ਜਿਹੜੀ ਪੂਰੀ ਅਰਥ ਦੇ ਦੁਆਲੇ ਹੈਗੀ ਆ ਹਨਾ ਬਟ ਜਦੋਂ ਤੁਸੀਂ ਅਗਰ ਤੁਸੀਂ ਜਿਹੜਾ ਇਹਨਾਂ ਨੈਵੀਗੇਸ਼ਨ ਸਿਸਟਮ ਦੀ ਗੱਲ ਕਰੋ ਚਾਹੇ ਅਸੀਂ ਸਾਡੀ ਐਮਰਜੈਂਸੀ ਸਰਵਿਸਿਸ ਆ ਜਾਂ ਅਸੀਂ ਜੀਪੀਐਸ ਗੂਗਲ ਮੈਪਸ ਯੂਜ਼ ਕਰਦੇ ਹਾਂ ਜਾਂ ਪਲੇਨਸ ਜਿਹੜੇ ਆ ਜੀਪੀਐਸ ਯੂਜ਼ ਕਰਦੇ ਹੈਗੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਪਹੁੰਚਣ ਦੇ ਲਈ ਉਹ ਸਾਰੀ ਜਿੰਨੇ ਵੀ ਜਿਹੜੀਆਂ ਟੈਕਨੋਲੋਜੀਜ਼ ਬਣੀਆਂ ਹੈਗੀਆਂ ਉਹ ਅਰਥ ਦੀ ਸਫੇਅਰ ਸ਼ੇਪ ਦੇ ਬੇਸ ਦੇ ਉੱਤੇ ਬਣੀਆਂ ਹੈਗੀਆਂ ਨਾ ਕਿ ਅਰਥ ਦੀ ਜਿਹੜੀ ਆ ਚਪਟੀ ਹੁੰਦੀ ਮੇਰੇ ਕਹਿਣ ਦਾ ਮਤਲਬ ਇਹ ਕਿ ਜਦੋਂ ਇਹ ਜਿਹੜੀਆਂ ਟੈਕਨੋਲੋਜੀਜ਼ ਆਈਆਂ ਤਾਂ ਉਸ ਤੋਂ ਪਹਿਲਾਂ ਜੋ ਵੀ ਰਿਸਰਚ ਚੱਲ ਰਹੀ ਸੀਗੀ ਉਹ ਇਸੇ ਕੈਲਕੂਲੇਸ਼ਨ ਤੇ ਸੀਗੀ ਕਿ ਅੱਛਾ ਧਰਤੀ ਗੋਲ ਆ ਤਾਂ ਉਹਨਾਂ ਦੇ ਮਤਲਬ ਉਸੇ ਹਿਸਾਬ ਨਾਲ ਜਿਹੜੀਆਂ ਉਹ ਕੈਲਕੂਲੇਸ਼ਨ ਬਣੀਆਂ ਉਹ ਕਦੇ ਵੀ ਅਗਰ ਤੁਸੀਂ ਧਰਤੀ ਫਲੈਟ ਹੁੰਦੀ ਤਾਂ ਇਹ ਜਿਹੜਾ ਜੀਪੀਐਸ ਸਿਸਟਮ ਅਸੀਂ ਯੂਜ਼ ਕਰਦੇ ਹਾਂ ਅੱਜ ਉਹ ਕਦੇ ਵੀ ਪੋਸੀਬਲ ਨਹੀਂ ਹੋਣਾ ਸੀਗਾ ਕਿਉਂਕਿ ਜਿਹੜੀ ਇੱਕ ਚੀਜ਼ ਜਿਹੜੀ ਫੋਰ ਐਗਜ਼ਾਮਪਲ ਮੈਂ ਇਹਦਾ ਹੀ ਦੱਸਦੀ ਕਿ ਅਸੀਂ ਜਦੋਂ ਅਸੀਂ ਖਾਣਾ ਖਾਂਦੇ ਕੋਈ ਅੱਜ ਕੱਲ੍ਹ ਆਪਾਂ ਬਹੁਤ ਡਾਇਟ ਦਾ ਕਰਦੇ ਹਾਂ ਕੋਈ ਪਰਟੀਕੁਲਰ ਡਾਇਟ ਖਾਂਦੇ ਹਾਂ ਕੋਈ ਪਰਟੀਕੁਲਰ ਫਰੂਟ ਖਾਂਦੇ ਆ ਤਾਂ ਸਾਨੂੰ ਪਤਾ ਕਿ ਇਸ ਫਰੂਟ ਨਾਲ ਇਹ ਫਾਇਦਾ ਹੁੰਦਾ ਹਨਾ ਤੇ ਹੋ ਸਕਦਾ ਕਿ ਉਹ ਫਾਇਦਾ ਤੁਹਾਨੂੰ ਇਹ ਸਿਰਫ ਐਗਜ਼ਾਮਪਲ ਦੇ ਰਹੀ ਹੈ ਕਿਸੇ ਹੋਰ ਫਰੂਟ ਦੇ ਨਾਲ ਤੁਹਾਨੂੰ ਨਹੀਂ ਹੋ ਰਿਹਾ ਕੋਈ ਪਰਟੀਕੁਲਰ ਚੀਜ਼ ਤੁਹਾਨੂੰ ਇੱਕ ਚੀਜ਼ ਤੋਂ ਮਿਲ ਰਹੀ ਹੈ ਜਿੱਦਾਂ ਤੁਸੀਂ ਓਲਿਵ ਦੀ ਫਿਸ਼ ਆਇਲ ਦੀ ਗੱਲ ਕਰ ਲਓ ਹਨਾ ਉਹ ਤੁਹਾਨੂੰ ਫਿਸ਼ ਤੋਂ ਹੀ ਮਿਲਣਾ ਆ ਹਨਾ ਤੁਹਾਨੂੰ ਕਿਸੇ ਹੋਰ ਚੀਜ਼ ਤੋਂ ਨਹੀਂ ਮਿਲਣਾ ਇਸੇ ਤਰ੍ਹਾਂ ਹੀ ਜਿਹੜੀ ਨੈਵੀਗੇਸ਼ਨ ਸਿਸਟਮ ਜਿਹੜੀ ਉਹਨਾਂ ਨੇ ਟੈਕਨੋਲੋਜੀ ਬਣਾਈ ਆ ਉਹ ਅਰਥ ਦੀ ਸਫੇਅਰ ਅਰਥ ਕਿਉਂਕਿ ਸਫੇਅਰ ਆ ਇਸੇ ਲਈ ਹੀ ਉਹ ਟੈਕਨੋਲੋਜੀ ਬਣੀ ਆ ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਤਾਂ ਉਹ ਟੈਕਨੋਲੋਜੀ ਨਹੀਂ ਬਣਨੀ ਸੀ ਹਨਾ ਦੂਜਾ ਜਿਹੜਾ ਤੁਸੀਂ ਸੋਲਰ ਇਕਲਿਪਸ ਦੀ ਗੱਲ ਕੀਤੀ ਆ ਸੋਲਰ ਇਕਲਿਪਸ ਜਦੋਂ ਇਕਲਿਪਸ ਹੁੰਦਾ ਹੈ ਤੇ ਜਿਹੜੀ मून ਜਿਹੜਾ ਸਾਡਾ ਹੁੰਦਾ ਉਹਦੇ ਅਰਥ ਦੀ ਜਦੋਂ ਸ਼ੈਡੋ ਪੈਂਦੀ ਆ ਉਹ ਸਫੈਰ ਸਰਕੂਲਰ ਸ਼ੈਡੋ ਹੁੰਦੀ ਆ, ਮਤਲਬ ਕਿ ਜਿਹੜੇ ਫਲੈਟ ਅਰਥਰ ਹੈਗੇ ਆ ਉਹ ਕਹਿੰਦੇ ਆ ਕਿ ਅਗਰ ਅੱਛਾ ਅਗਰ ਅਰਥ ਚਪਟੀ ਹੋਵੇ ਫਿਰ ਵੀ ਸਰਕੂਲਰ ਸਰਕੂਲਰ ਹੀ ਹੋਊਗੀ ਉਹਦੀ, ਮਤਲਬ ਗੋਲਾਕਾਰ ਹੀ ਹੋਊਗੀ ਉਹਦੀ ਜਿਹੜੀ ਸ਼ੈਡੋ ਹੈਗੀ ਉਹਦੀ ਸ਼ੈਡੋ ਗੋਲਾਕਾਰ ਹੀ ਹੋਗੀ, ਬਟ ਐਂਗਲ ਦਾ ਜਾਂ ਡਾਇਰੈਕਸ਼ਨ ਦਾ ਫਰਕ ਹੋਊਗਾ। ਅਗਰ ਸਫੈਰੀਕਲ ਅਰਥ ਹੈਗੀ, ਅਗਰ ਤੁਸੀਂ ਤਿੰਨ ਬਾਲਸ ਜਿਹੜੀਆਂ ਇੱਕ ਟੇਬਲ ਦੇ ਉੱਤੇ ਰੱਖ ਰਹੇ ਆ ਤਾਂ ਸੈਂਟਰ ਵਾਲੀ ਬਾਲ ਜਿਹੜੀ ਸਾਡੀ ਅਰਥ ਇੱਥੇ ਹੈਗੀ ਆ ਉਹਦੀ ਮੂਨ ਦੇ ਉੱਤੇ ਸ਼ੈਡੋ ਉਹ ਉੱਪਰ ਤੋਂ ਥੱਲੇ ਤੁਹਾਨੂੰ ਦਿਖਾਈ ਦਊਗੀ ਅਗਰ ਤੁਸੀਂ ਇੱਕ ਸਾਈਡ ਤੋਂ ਲਾਈਟ ਦਾ ਸੋਰਸ ਪਾ ਰਹੇ ਹੋ, ਹਨਾ, ਨਾ ਕਿ ਤੁਹਾਨੂੰ ਉਹ ਖੱਬੇ ਤੋਂ ਸੱਜੇ ਜਾਂਦੀ ਦਿਖਾਈ ਦਊਗੀ। ਮਤਲਬ ਕਿ ਉਹ ਤੁਹਾਨੂੰ ਇੱਦਾਂ ਨਹੀਂ ਦਿਖੂਗਾ ਕਿ ਇੱਕ ਫਲੈਟ ਸ਼ੀਟ ਹੈਗੀ ਜਿਹੜੀ ਮੂਨ ਦੇ ਉੱਤੇ ਖੱਬੇ ਤੋਂ ਸੱਜੇ ਜਾ ਰਹੀ ਆ, ਤੁਹਾਨੂੰ ਇਹ ਹੀ ਦਿਖੂਗਾ ਕਿ ਜਿਹੜੀ ਆ ਉਹ ਸੇਮ ਲੈਵਲ ਦੇ ਉੱਤੇ ਜਿਹੜੇ ਤਿੰਨ ਜਿਹੜੇ ਆ ਚੀਜ਼ਾਂ ਤਿੰਨ ਬਾਲਸ ਪਈਆਂ ਟੇਬਲ ਦੇ ਉੱਤੇ ਔਰ ਉਹਦਾ ਜਿਹੜਾ ਸੇਮ ਜਿਹੜਾ ਉਹਦੀ ਸ਼ੈਡੋ ਜਿਹੜੀ ਹੈਗੀ ਆ ਉਹ ਸਾਨੂੰ ਸਿੱਧੀ ਹੀ ਨਜ਼ਰ ਆ ਰਹੀ ਆ, ਮਤਲਬ ਕਿ ਸਰਕੂਲਰ ਨਜ਼ਰ ਆ ਰਹੀ ਆ ਮੂਨ ਦੇ ਉੱਤੇ, ਨਾ ਕਿ ਜਿਹੜੀ ਆ ਅੱਧੇ ਹਿੱਸੇ ਦੇ ਵਿੱਚ, ਨਾ ਕਿ ਹੋਰੀਜੋਂਟਲੀ ਨਜ਼ਰ ਆ ਰਹੀ ਆ, ਵਰਟੀਕਲੀ ਨਜ਼ਰ ਆ ਰਹੀ ਆ। ਤਾਂ ਇਹ ਜਿਹੜੀ ਆ ਇਹ ਵੀ ਅਰਥ ਕਿਉਂਕਿ ਸਫੈਰੀਕਲ ਆ। ਤੇ ਦੂਜਾ ਹੁਣ ਰੀਸੈਂਟਲੀ ਜਿਹੜਾ ਇਹ ਸੋਲਰ ਇਕਲਿਪਸ ਦੀ ਤੁਸੀਂ ਗੱਲ ਕੀਤੀ ਹੁਣੇ ਹੋ ਕੇ ਹਟਿਆ, ਹਨਾ, ਆਪਾਂ ਦੇਖਿਆ ਕਿ ਦੂਜੇ ਕੰਟਰੀ ਜਿਹੜੇ ਇੰਗਲੈਂਡ ਜਾਂ ਅਮੈਰੀਕਾ ਜਿਹੜੇ ਦੂਜੀਆਂ ਕੰਟਰੀ ਦੇ ਵਿੱਚ ਲੋਕ ਹੈਗੇ ਉਹਨਾਂ ਨੇ ਕਿੰਨੀਆਂ ਸੋਹਣੀਆਂ ਫੋਟੋ ਪਾਈਆਂ, ਹਨਾ, ਤੇ ਅਸੀਂ ਪਾ ਨਹੀਂ ਸਕੇ ਇਹ ਫੋਟੋ ਕਿਉਂਕਿ ਇੱਥੇ ਜਦੋਂ ਹੋਇਆ ਉਹ ਰਾਤ ਟਾਈਮ ਜਿਹੜਾ ਹੋਇਆ, ਹਨਾ, ਇਸ ਲਈ ਸਾਨੂੰ ਦਿਖਿਆ ਨਹੀਂ। ਤੇ ਇਹ ਵੀ ਇੱਕ ਜਿਹੜੀ ਆ ਸਾਡੇ ਕੋਲ ਜਿਹੜੀ ਆ ਇੱਕ ਵਧੀਆ ਐਗਜ਼ਾਮਪਲ ਹੈਗੀ ਹੈ ਪ੍ਰੂਵ ਕਰਨ ਲਈ ਕਿ ਅਰਥ ਜਿਹੜੀ ਆ ਉਹ ਰਾਊਂਡ ਹੈਗੀ ਆ। ਉਹਦਾ ਮਤਲਬ ਇਹ ਹੈ ਕਿ ਜਦੋਂ ਅਸੀਂ ਜਿਹੜੇ ਐਪੀਸੋਡ ਅਸੀਂ ਪਿਛਲੇ ਕੁਛ ਐਪੀਸੋਡ ਜਿਹਨਾਂ 'ਚ ਆਪਾਂ ਲੈਟੀਟਿਊਡ ਲੌਂਗੀਟਿਊਡ ਵਗੈਰਾ ਸਾਰੀਆਂ ਗੱਲਾਂ ਕੀਤੀਆਂ ਸੀ, ਤਾਂ ਉਹਦੇ 'ਚ ਅਸੀਂ ਗੱਲ ਕੀਤੀ ਸੀਗੀ ਕਿ ਕਿਉਂਕਿ ਅਰਥ ਜਿਹੜੀ ਆ ਉਹਦੀ ਜਿਹੜੀ ਆਪਣੀ ਐਕਸਿਸ ਦੇ ਉੱਤੇ ਜਿਹੜੀ ਆਪਣੇ ਦੁਆਲੇ ਵੀ ਘੁੰਮਦੀ ਆ ਸਾਨੂੰ ਪਤਾ ਅਰਥ, ਹਨਾ, ਪਰ ਉਹਦਾ ਐਂਗਲ ਥੋੜਾ ਜਿਹਾ ਟੇਢਾ ਹੈਗਾ, ਮਤਲਬ 23 ਡਿਗਰੀ 23-24 ਡਿਗਰੀ ਜਿਹੜਾ 23.7 ਡਿਗਰੀ ਜਿਹੜਾ ਪਰਟੀਕੁਲਰਲੀ ਇਸ ਐਂਗਲ ਤੇ, ਮਤਲਬ ਅਰਥ ਜਿਹੜੀ ਹੈ ਗਲੋਬ ਵੀ ਤੁਸੀਂ ਦੇਖੋ ਥੋੜਾ ਟੇਢਾ ਹੁੰਦਾ ਨਾ, ਉਹ ਇਸ ਲਈ ਹੁੰਦਾ ਕਿਉਂਕਿ ਅਰਥ ਥੋੜੀ ਟੇਢੀ ਘੁੰਮਦੀ ਆ ਆਪਣੀ ਐਕਸਿਸ ਦੇ ਕੰਪੈਰੀਜ਼ਨ, ਔਰ ਇਸ ਟੇਢੀ ਅਰਥ ਦੀ ਵਜ੍ਹਾ ਨਾਲ ਹੀ ਜਿਹੜੇ ਸਾਨੂੰ ਗਰਮੀਆਂ ਸਰਦੀਆਂ ਦਿਨ ਰਾਤ ਜਿਹੜੇ ਦਿਖਦੇ ਆ ਉਹ ਇਸੇ ਲਈ ਦਿਖਦੇ ਆ, ਕਿਉਂਕਿ ਜੇ ਅਰਥ ਜਿਹੜੀ ਸਿੱਧੀ ਹੁੰਦੀ ਬਿਲਕੁਲ ਘੁੰਮਦੀ ਹੁੰਦੀ ਸਿੱਧੀ ਤਾਂ ਉਹ ਜਿਹੜਾ ਸਨ ਜਿਹੜਾ ਇੱਕੋ ਪਾਸੇ ਹੀ ਰਿਹਾ ਕਰਨਾ ਸੀਗਾ, ਜਿੱਥੇ ਉੱਥੇ ਉਦਾਂ ਦਾ ਹੀ ਮੌਸਮ ਰਿਹਾ ਕਰਨਾ ਸੀ, ਦੂਜੇ ਪਾਸੇ ਸਾਨੂੰ ਸੀਜ਼ਨ ਦੇਖਣ ਨੂੰ ਮਿਲਣੇ ਨਹੀਂ ਸੀ। ਇਸੇ ਲਈ ਜਦੋਂ ਆਸਟ੍ਰੇਲੀਆ 'ਚ ਗਰਮੀਆਂ ਹੁੰਦੀਆਂ ਤਾਂ ਦੂਜੇ ਪਾਸੇ ਸਰਦੀਆਂ ਹੁੰਦੀਆਂ ਨਾ, ਕਿਉਂਕਿ ਉਸ ਟਾਈਮ ਸਨ ਇੱਧਰ ਸਿੱਧਾ ਹੁੰਦਾ ਹੈ, ਜਿਹੜੀ ਸਾਡਾ ਹਿੱਸਾ ਜਿਹੜਾ ਮਤਲਬ ਆਸਟ੍ਰੇਲੀਆ ਦਾ ਜਿਹੜਾ ਹਿੱਸਾ ਧਰਤੀ ਦਾ ਉਹ ਸਨ ਦੇ ਮੂਹਰੇ ਹੁੰਦਾ ਹੈ ਤੇ ਦੂਜਾ ਹਿੱਸਾ ਓਪੋਜ਼ਿਟ ਹੁੰਦਾ ਹੈ, ਇਸ ਲਈ ਸਾਨੂੰ ਸੀਜ਼ਨ ਜਿਹੜੇ ਦੇਖਣ ਨੂੰ ਮਿਲਦੇ ਆ ਤੇ ਜਿੰਨੇ ਜਿਹੜੇ ਦਿਨ ਰਾਤ ਜਿਹੜੇ ਆ ਹੁੰਦੇ ਚੜ੍ਹਦੇ ਆ ਉਹ ਵੀ ਸਾਨੂੰ ਜਿਹੜਾ ਇਸੇ ਲਈ ਜਿਹੜੇ ਹੁੰਦੇ ਆ ਕਿਉਂਕਿ ਅਰਥ ਦੀ ਸਫੈਰੀਕਲ ਸ਼ੇਪ ਹੈਗੀ ਆ, ਨਾ ਕਿ ਫਲੈਟ ਅਰਥ ਸ਼ੇਪ ਹੈਗੀ ਆ।
0: ਰਾਈਟ ਰਾਈਟ, ਠੀਕ ਹੋ ਗਿਆ। ਇੱਕ ਸਵਾਲ ਇਹ ਵੀ ਹੈਗਾ ਕਿ ਜਦੋਂ ਸਫੈਰੀਕਲ ਸ਼ੇਪ ਹੈਗੀ ਆ ਤੇ ਜਦੋਂ ਸੀਜ਼ਨਸ ਹੁੰਦੇ ਹੈਗੇ ਨੇ ਤੇ ਉਹ ਜਿਹੜੇ ਸੀਜ਼ਨਸ ਹੁੰਦੇ ਨੇ ਉਹ ਧਰਤੀ ਦੇ ਇੱਕ ਪਾਸੇ ਡਿਫਰੈਂਟ ਹੈ, ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਉੱਪਰਲੇ ਜਿਹੜੇ ਯੂਰਪ ਵਾਲੇ ਦੇਸ਼ ਹੈਗੇ ਨੇ ਜਾਂ ਕੈਨੇਡਾ ਹੈਗਾ ਉੱਥੇ ਬਹੁਤ ਅੱਤ ਦੀ ਗਰਮੀ ਪੈ ਰਹੀ ਹੈਗੀ ਹੈ, ਬੁਸ਼ ਫਾਇਰਸ ਹੋ ਰਹੀਆਂ ਹੈਗੀਆਂ ਨੇ, ਇੱਥੇ ਅੱਤ ਦੀ ਠੰਡ ਪੈ ਰਹੀ ਹੈ, ਉਹ ਆਪਾਂ ਫਿਰ ਚਲੋ ਕਿਸੇ ਦਿਨ ਐਲ ਨੀਨੋ ਲਾ ਨੀਨੋ ਦੀ ਫਿਰ ਕਿਸੇ ਦਿਨ ਗੱਲ ਕਰਾਂਗੇ, ਪਰ ਇਹ ਜਦੋਂ ਸਫੇਰੀਕਲ ਸ਼ੇਪ ਹੈਗੀ ਹੈ ਤੇ ਫਿਰ ਇਹ ਕਿਸ ਤਰੀਕੇ ਦੇ ਨਾਲ ਹਾਫ ਐਂਡ ਹਾਫ ਡਿਵਾਈਡ ਹੁੰਦਾ ਹੈ ਜਾਂ ਕੁਆਟਰਲੀ ਡਿਵਾਈਡ ਹੁੰਦਾ ਹੈ, ਪਲੱਸ ਨਾਲ ਦੀ ਨਾਲ ਮੈਂ ਟਾਈਮ ਜ਼ੋਨਸ ਦੀ ਵੀ ਗੱਲ ਕਰਨੀ ਚਾਹੁੰਦਾ, ਜੇ ਇੱਕੋ ਹੀ ਸਵਾਲ ਦੇ ਵਿੱਚ ਦੋਵਾਂ ਦੇ ਜਵਾਬ ਤੁਸੀਂ ਦੇ ਦਿਓ ਕਿਉਂਕਿ ਸਮਾਂ ਹੁਣ ਥੋੜ੍ਹਾ ਜਿਹਾ ਘੱਟ ਹੈਗਾ, ਕਿ ਟਾਈਮ ਜ਼ੋਨਸ ਕਿਸ ਤਰੀਕੇ ਦੇ ਨਾਲ ਸਫੇਰੀਕਲ ਅਰਥ ਦੇ ਵਿੱਚ ਕੰਮ ਕਰਦੀਆਂ ਨੇ।
1: ਹਾਂਜੀ, ਜਿੱਦਾਂ ਸੀਜ਼ਨ ਦੀ ਤੁਸੀਂ ਪਹਿਲਾਂ ਗੱਲ ਕੀਤੀ, ਸਾਨੂੰ ਜਿਵੇਂ ਹੁਣ ਪਹਿਲੇ ਕਿਹਾ ਕਿ ਅਰਥ ਜਿਹੜੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਕਿ ਅਰਥ ਆਪਣੇ ਦੁਆਲੇ ਵੀ ਘੁੰਮਦੀ ਆ ਤੇ ਅਰਥ ਜਿਹੜੀ ਆ ਸੂਰਜ ਦੁਆਲੇ ਵੀ ਘੁੰਮਦੀ ਆ, ਹਨਾ, ਤੇ ਸੂਰਜ ਦੁਆਲੇ ਘੁੰਮਣ ਨੂੰ ਜਿਹੜੀ ਆ 365 ਦਿਨ ਜਿਹੜੀ ਲੈਂਦੀ ਆ ਉਹਦੇ ਤੋਂ ਥੋੜਾ ਜਿਹਾ ਘੱਟ ਜਿਹੜਾ ਟਾਈਮ ਲੈਂਦੀ ਆ, ਇਸੇ ਲਈ ਜਿਹੜਾ ਸਾਨੂੰ ਸੀਜ਼ਨ ਦੇਖਣ ਨੂੰ ਮਿਲਦੇ ਆ। ਹੁਣ ਜਿਸ ਟਾਈਮ ਦੇ ਉੱਤੇ, ਜਿੱਦਾਂ ਹੁਣ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਠੰਡ ਹੈਗੀ ਆ, ਤੇ ਇਹਦਾ ਮਤਲਬ ਹੈਗਾ ਕਿ ਇਸ ਟਾਈਮ ਦੇ ਉੱਤੇ ਸਾਡੀ ਜਿਹੜੀ ਧਰਤੀ ਦੀ ਪੋਜੀਸ਼ਨ ਹੈਗੀ ਆ ਉਹ ਸੂਰਜ ਦੇ ਜਿਹੜੀ ਆ ਦੂਜੇ ਪਾਸੇ, ਮਤਲਬ ਜਿਸ ਪਾਸੇ ਨੂੰ ਸੂਰਜ ਪੈ ਰਿਹਾ ਉਸ ਪਾਸੇ ਨੂੰ ਨਹੀਂ ਹੈਗੀ, ਦੂਜੀ ਉਲਟੀ ਸਾਈਡ ਨੂੰ ਹੈਗੀ ਆ। ਤੇ ਜਿੱਥੇ ਇਸ ਟਾਈਮ ਦੇ ਉੱਤੇ ਗਰਮੀ ਪੈ ਰਹੀ ਆ, ਜਿੱਦਾਂ ਇੰਗਲੈਂਡ ਹੋ ਗਿਆ, ਇੰਡੀਆ ਹੋ ਗਿਆ ਜਾਂ ਬਾਕੀ ਉਹ ਜਿਹੜੀਆਂ ਕੰਟਰੀਜ਼ ਹੋ ਗਈਆਂ, ਤਾਂ ਉਹ ਇਸ ਟਾਈਮ ਦੇ ਉੱਤੇ ਉਸ ਜਿਹੜੀ ਉਹ ਜਿਹੜੀ ਅਰਥ ਦੀ ਸਾਈਡ ਹੈਗੀ ਆ ਉਹ ਇਸ ਟਾਈਮ ਦੇ ਉੱਤੇ ਸੂਰਜ ਦੇ ਸਾਹਮਣੇ ਨੂੰ ਪੈ ਰਹੀ ਹੈਗੀ ਆ, ਨਾ, ਮਤਲਬ ਕਿ ਸੂਰਜ ਨੂੰ ਫੇਸ ਕਰ ਰਹੀ ਆ, ਇਸ ਲਈ ਉੱਥੇ ਜਿਹੜੀ ਸਾਨੂੰ ਗਰਮੀ ਜਿਹੜੀ ਇਸ ਟਾਈਮ ਦੇ ਉੱਤੇ ਮਿਲ ਰਹੀ ਹੈ, ਤੇ ਸਾਡੇ ਪਾਸੇ ਜਿਹੜੀ ਸਾਨੂੰ ਅਰਥ ਜਿਹੜੀ ਮਤਲਬ ਸੋਰੀ ਜਿਹੜੀ ਸਾਡੇ ਇੱਥੇ ਠੰਡ ਹੈਗੀ ਆ ਸਾਡੇ ਨਾ, ਤੇ ਇਸੇ ਤਰ੍ਹਾਂ ਜਿੱਦਾਂ ਟਾਈਮ ਦੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਇੱਥੇ ਮੋਰਨਿੰਗ ਹੈਗੀ ਆ ਤੇ ਦੂਜੇ ਪਾਸੇ ਜਿਹੜੀ ਹਾਂਜੀ ਉਹ ਹੈਗੀ ਆ ਹਨਾ, ਤੇ ਵੀ ਇਹ ਹੈ ਕਿ ਜੇ ਅਰਥ ਜਿਹੜੀ ਫਲੈਟ ਹੁੰਦੀ ਤਾਂ ਉਸ ਟਾਈਮ ਦੇ ਉੱਤੇ ਜਿਹੜੀ ਆ ਸਨ ਲਾਈਟ ਜਿਹੜੀ ਉਹਦੇ ਇੱਕ ਪਰਟੀਕੁਲਰ ਜਿਹੜਾ ਪੈਟਰਨ ਜਿਹੜਾ ਸਨਰਾਈਜ਼ ਆ ਤੇ ਸਨਸੈਟ ਦਾ ਉਹ ਡਿਫਰੈਂਟ ਹੁੰਦਾ ਜਿਹੜਾ ਕਿ ਹੁਣ ਹੈਗਾ ਆ ਸਾਨੂੰ ਹਨਾ। ਸਨਰਾਈਜ਼ ਦਾ ਸਾਨੂੰ ਮਤਲਬ ਹੈਗਾ ਕਿ ਜਦੋਂ ਸੂਰਜ ਚੜ੍ਹਦਾ ਹੈਗਾ ਜਦੋਂ ਈਸਟ ਤੋਂ ਚੜ੍ਹਦਾ, ਇਹਦਾ ਮਤਲਬ ਇਹੀ ਹੈ ਕਿ ਫਿਰ ਕਿ ਜਦੋਂ ਕਿਉਂਕਿ ਸਨ ਸਾਨੂੰ ਦੇਖਦਾ ਈਸਟ ਤੋਂ ਵੈਸਟ, ਤੇ ਇਹਦਾ ਮਤਲਬ ਇਹ ਹੈ ਕਿ ਅਰਥ ਜਿਹੜੀ ਸਾਡੀ ਉਹ ਵੈਸਟ ਟੂ ਈਸਟ ਮੂਵ ਕਰ ਰਹੀ ਆ, ਤਾਂ ਜਿਸ ਟਾਈਮ ਦੇ ਉੱਤੇ ਜਿਹੜਾ ਵੈਸਟਰਨ ਹਿੱਸਾ ਜਿਹੜਾ ਅਰਥ ਦਾ ਸਨ ਦੇ ਸਾਹਮਣੇ ਹੁੰਦਾ ਹੈ ਉਸ ਟਾਈਮ ਦੇ ਉੱਤੇ ਕਿਸੇ ਵੀ ਏਰੀਆ ਦੇ ਵਿੱਚ ਜਿਹੜਾ ਆ ਉਹ ਸੂਰਜ ਜਿਹੜਾ ਮਤਲਬ ਕਿ ਸੋਰੀ ਦਿਨ ਹੁੰਦਾ ਹੈ, ਤੇ ਜਦੋਂ ਈਸਟ ਸਾਈਡ ਤੇ ਹੁੰਦਾ ਤਾਂ ਉਸ ਟਾਈਮ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਜਿਹੜੀ ਰਾਤ ਹੁੰਦੀ ਆ। ਤੇ ਜੇ ਤੁਹਾਨੂੰ ਤੁਹਾਨੂੰ ਯਾਦ ਹੋਣਾ ਕਿ ਜਦੋਂ ਆਪਾਂ ਅਸੀਂ ਲੈਟੀਟਿਊਡ ਲੋਂਗੀਟਿਊਡ ਵਾਲੇ ਜਿਹੜੇ ਕੀਤੇ ਸੀ ਤਾਂ ਉਹਦੇ ਚ ਆਪਾਂ ਗੱਲ ਕੀਤੀ ਸੀ ਕਿ ਕਿਵੇਂ ਹਰ ਇੱਕ ਮਿੰਟ ਦੇ ਨਾਲ ਜਿਹੜਾ ਹਰ ਇੱਕ ਜਿਹੜਾ ਕਿਲੋਮੀਟਰ ਦੇ ਨਾਲ ਜਾਂ ਹਰ ਇੱਕ ਜਿਹੜੀ ਸੈਂਟੀਮੀਟਰ ਦੇ ਨਾਲ ਅਰਥ ਦੀ ਜਿਹੜੀ ਡਾਇਰੈਕਸ਼ਨ ਚ ਟਾਈਮ ਦਾ ਫਰਕ ਪੈਂਦਾ ਕਿੰਨੇ ਮਿੰਟਾਂ ਦੀ, ਤਾਂ ਅਸੀਂ ਸਾਰਾ ਉਹਦੇ ਪੋਡਕਾਸਟ ਜਿਹੜਾ ਐਕਸਪਲੇਨ ਕੀਤਾ ਸੀਗਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੈਟੀਟਿਊਡ ਲੋਂਗੀਟਿਊਡ ਸਨਰਾਈਜ਼ ਸਨਸੈਟ ਜਾਂ ਸੀਜ਼ਨਸ ਜਿਹੜੇ ਅਸੀਂ ਦੇਖਦੇ ਹਾਂ, ਇਹ ਕਿਉਂਕਿ ਸਾਡੀ ਅਰਥ ਸਫੈਰੀਕਲ ਹੈਗੀ ਆ ਇਸੇ ਲਈ ਜਿਹੜਾ ਇਹ ਸਾਨੂੰ ਇਹ ਚੀਜ਼ਾਂ ਜਿਹੜੀਆਂ ਅਬਜ਼ਰਵ ਹੁੰਦੀਆਂ ਜਿਹਦੇ ਟਾਈਮ ਚ ਅਸੀਂ ਦੇਖ ਸਕਦੇ ਹਾਂ।
0: ਰਾਈਟ ਰਾਈਟ ਠੀਕ ਹੋ ਗਿਆ। ਅੱਛਾ ਮੈਂ ਘੜੀ ਦੇ ਵੱਲ ਵੀ ਨਾਲ ਨਾਲ ਦੇਖ ਰਿਹਾ ਸੀਗਾ, ਥੋੜ੍ਹਾ ਜਿਹਾ 5-7 ਮਿੰਟ ਦਾ ਹੋਰ ਟਾਈਮ ਹੈਗਾ, ਇਹਨੂੰ ਵੀ ਯੂਟੀਲਾਈਜ਼ ਕਰ ਲਈਏ। ਮੇਰਾ ਕੁਐਸਚਨ ਹੁਣ ਅਦਰ ਵੇ ਅਰਾਊਂਡ ਹੈ, ਕੀ ਹੁੰਦਾ ਜੇ ਧਰਤੀ ਸਫੈਰੀਕਲ ਨਾ ਹੋ ਕੇ ਫਲੈਟ ਹੁੰਦੀ, ਕੁਝ ਪ੍ਰੋਬਲਮਸ ਆਣੀਆਂ ਸੀਗੀਆਂ, ਫਿਰ ਆਪਾਂ ਇਦਾਂ ਵੱਜਦੇ ਫਿਰਦੇ ਹੋਰ ਪਲੈਨਟਸ ਦੇ ਵਿੱਚ? ਇਹ ਬੜਾ ਹਾਈਪੋਥੈਟੀਕਲ ਜਿਹਾ ਕੁਐਸਚਨ ਹੈ, ਬਟ ਜਸਟ ਕੀ ਹੁੰਦਾ, ਕਿ ਵਿਗਿਆਨੀਆਂ ਨੇ ਇਹਦੇ ਵੀ ਕੋਈ ਟੀਚੇ ਸਿੱਟੇ ਸੁੱਟੇ ਕੱਢੇ ਹੈਗੇ ਨੇ ਕਿ, ਔਰ ਇੱਥੇ ਮੈਂ ਖਤਮ ਕਰਨਾ ਚਾਹੂੰਗਾ ਇਸੇ ਟੋਪਿਕ ਦੇ ਨਾਲ।
1: ਹਾਂਜੀ ਬਿਲਕੁਲ ਸਰ, ਜੇ ਅਰਥ ਜਿਹੜੀ ਅਸੀਂ ਅਗਰ ਮੰਨ ਵੀ ਲਈਏ ਉਹਨਾਂ ਲੋਕਾਂ ਦੀ ਗੱਲ ਜਿਹੜੇ ਕਹਿੰਦੇ ਕਿ ਅਰਥ ਫਲੈਟ ਹੈਗੀ ਆ, ਤਾਂ ਸਭ ਤੋਂ ਪਹਿਲੀ ਤਾਂ ਗੱਲ ਇਹ ਆ ਕਿ ਜਿਹੜਾ ਐਟਮੋਸਫੇਅਰ ਸਾਨੂੰ ਇਸ ਟਾਈਮ ਦੇ ਉੱਤੇ ਦੇਖ ਰਿਹਾ ਹੈਗਾ ਆ ਉਹ ਜਿਹੜਾ ਨਹੀਂ ਹੁੰਦਾ, ਕਿਉਂਕਿ ਜਦੋਂ ਅਸੀਂ ਐਟਮੋਸਫੇਅਰ ਦੀ ਵਾਰ ਵਾਰ ਗੱਲ ਕਰਦੇ ਤਾਂ ਅਸੀਂ ਕਹਿੰਦੇ ਕਿ ਐਟਮੋਸਫੇਅਰ ਸਾਨੂੰ ਪਤਾ ਗੈਸਿਸ ਹੈਗੀਆਂ ਹਨਾ, ਕਿ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਜਿਹੜੇ ਡਸਟ ਪਾਰਟੀਕਲਸ ਹੈਗੇ ਆ, ਤੇ ਲਾਸਟ ਪੋਡਕਾਸਟ ਅਸੀਂ ਗੱਲ ਕੀਤੀ ਸੀ ਕਿ ਸਾਨੂੰ ਲਾਈਟ ਜਿਹੜੀ ਆ ਉਹ ਜਿਹੜੀ ਆ ਕਲਰ ਜਿਹੜੀ ਦਿਖਾਉਂਦੀ ਆ, ਤੇ ਜਦੋਂ ਇਸ ਐਟਮੋਸਫੇਅਰ ਦੇ ਨਾਲ ਲਾਈਟ ਸਨ ਲਾਈਟ ਟਕਰਾਉਂਦੀ ਆ ਤਾਂ ਉਸ ਟਾਈਮ ਦੇ ਉੱਤੇ ਜਿਹੜਾ ਉਹ ਸਕੈਟਰ ਹੋ ਜਾਂਦੀ, ਮਤਲਬ ਖਿਲਰ ਜਾਂਦੀ ਆ ਸਨ ਲਾਈਟ ਪੂਰੇ ਐਟਮੋਸਫੇਅਰ ਦੇ ਵਿੱਚ, ਪੂਰੇ ਜਿਹੜੇ ਆ ਸਾਡੇ ਹਾਂਜੀ ਐਟਮੋਸਫੇਅਰ ਦੇ ਵਿੱਚ, ਤਾਂ ਉਹ ਇਸੇ ਲਈ ਹੁੰਦਾ ਕਿਉਂਕਿ ਜਿਹੜੇ ਆ ਡਿਫਰੈਂਟ ਡਿਫਰੈਂਟ ਪਾਰਟੀਕਲਸ ਅਰਥ ਦੇ ਉੱਤੇ ਪਏ ਆ। ਔਰ ਅਗਰ ਜਿਹੜੀ ਅਰਥ ਜਿਹੜੀ ਫਲੈਟ ਹੁੰਦੀ ਤਾਂ ਇਹ ਐਟਮੋਸਫੇਅਰ ਜਿਹੜਾ ਇਹ ਨੋਰਮਲੀ ਜਿਹੜਾ ਇੱਥੇ ਨਹੀਂ ਹੁੰਦਾ, ਤੇ ਅਰਥ ਜਿਹੜਾ ਸਾਨੂੰ ਸਕਾਈ ਅੱਜ ਨੀਲਾ ਦਿਖਦਾ ਆ ਉਹ ਸਾਨੂੰ ਉਸ ਟਾਈਮ ਦੇ ਉੱਤੇ ਫਿਰ ਕਾਲਾ ਦਿਖਿਆ ਕਰਨਾ ਸੀ ਅਗਰ ਅਰਥ ਜਿਹੜੀ ਆ ਫਲੈਟ ਹੁੰਦੀ ਹਨਾ। ਤੇ ਦੂਜਾ ਜਿਹੜਾ ਇੱਕ ਹੋਰ ਚੀਜ਼ ਹੈਗੀ ਆ ਪਾਣੀ ਦੀ ਜਿਹੜੀ ਗੱਲ ਕਰਦੇ ਕੀਤੇ ਸੀ ਤੁਸੀਂ, ਤੇ ਅਗਰ ਅਸੀਂ ਜਿੱਦਾਂ ਸਾਨੂੰ ਪਤਾ ਕਿ ਜਦੋਂ ਗ੍ਰੈਵਿਟੀ ਦਾ ਜਿੱਦਾਂ ਸਾਨੂੰ ਪਤਾ ਆ ਕਿਉਂਕਿ ਗ੍ਰੈਵਿਟੀ ਸੈਂਟਰ ਦੇ ਵਿੱਚ ਜਿਹੜੀ ਹਰ ਚੀਜ਼ ਨੂੰ ਖਿੱਚਦੀ ਆ ਹਨਾ, ਇਸੇ ਲਈ ਜਿਹੜੀ ਸਾਡੀ ਅਰਥ ਦੀ ਸਰਫੇਸ ਦੇ ਉੱਤੇ ਅਸੀਂ ਵੀ ਖੜੇ ਰਹਿ ਪਾਉਂਦੇ ਹਾਂ ਕਿਉਂਕਿ ਗ੍ਰੈਵਿਟੀ ਸਾਨੂੰ ਖਿੱਚ ਰਹੀ ਆਪਣੇ ਵੱਲ ਅਰਥ ਵੱਲ। ਤੇ ਅਗਰ ਅਸੀਂ ਫਲੈਟ ਅਰਥ ਜਿਹੜਾ ਇੱਕ ਮਾਡਲ ਦੀ ਗੱਲ ਕਰੀਏ, ਜਿੱਦਾਂ ਉਹ ਮੰਨਦੇ ਆ ਕਿ ਆਰਕਟਿਕ ਸਰਕਲ ਜਿਹੜਾ ਸੈਂਟਰ ਦੇ ਵਿੱਚ ਆ ਤੇ ਬਾਕੀ ਸਾਰੀ ਚੀਜ਼ਾਂ ਜਿਹੜੀਆਂ ਕੋਂਟੀਨੈਂਟ ਉਹਦੇ ਦੁਆਲੇ ਆ, ਤੇ ਉਸ ਤੋਂ ਇਲਾਵਾ ਜਿਹੜੀ ਅੰਟਾਰਕਟਿਕਾ ਬੋਲ ਉਹਦੇ ਆਲੇ ਦੁਆਲੇ ਆ ਹਨਾ, ਤੇ ਅਗਰ ਇੱਦਾਂ ਦਾ ਇੱਕ ਅਗਰ ਇਹ ਚੀਜ਼ ਹੁੰਦੀ ਤਾਂ ਜਿਹੜੀ ਆ ਮੋਸਟਲੀ ਗ੍ਰੈਵਿਟੀ ਜਿਹੜੀ ਆ ਉਹ ਸੈਂਟਰ ਦੇ ਵਿੱਚ ਹੋਣੀ ਸੀ, ਤਾਂ ਇਹਦਾ ਮਤਲਬ ਕਿ ਸੈਂਟਰ ਦੇ ਵਿੱਚ ਹੀ ਜ਼ਿਆਦਾ ਮੀਂਹ ਪਿਆ ਕਰਨਾ ਸੀ ਆਰਕਟਿਕ ਸਰਕਲ ਦੇ ਵਿੱਚ, ਤੇ ਬਾਕੀ ਸਾਰੇ ਏਰੀਆਜ਼ ਜਿਹੜੇ ਆ ਉਹ ਹਾਂਜੀ ਸੁੱਕੇ ਰਹਿ ਜਾਣੇ ਸੀਗਾ, ਤੇ ਉਹ ਵੀ ਸਾਨੂੰ ਪਤਾ ਕਿ ਇੱਦਾਂ ਨਹੀਂ ਪੋਸੀਬਲ ਹੈ, ਇੱਦਾਂ ਨਹੀਂ ਹੁੰਦਾ ਹਨਾ। ਤੇ ਉਸ ਤੋਂ ਇਲਾਵਾ ਜਿਹੜਾ ਸੈਟੇਲਾਈਟ GPS ਦੀ ਜਿੱਦਾਂ ਮੈਂ ਗੱਲ ਕੀਤੀ ਆ ਕਿ ਸਾਰੇ ਜਿਹੜੇ ਆ ਇਹ ਅਰਥ ਦੀ ਸ਼ੇਪ ਨੂੰ ਧਿਆਨ ਚ ਰੱਖ ਕੇ ਹੀ ਜਿਹੜੇ ਆ ਇਹ ਟੈਕਨੋਲੋਜੀਜ਼ ਬਣੀਆਂ ਹੈਗੀਆਂ ਜਿਹੜੀਆਂ ਅਸੀਂ ਅੱਜ ਯੂਜ਼ ਕਰਦੇ ਹਾਂ ਆਪਣੇ ਮੋਬਾਈਲਸ ਚ ਜਾਂ ਆਪਣੇ ਕਮਿਊਨੀਕੇਸ਼ਨ ਦੇ ਲਈ, ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਲਈ, ਐਮਰਜੈਂਸੀ ਸਰਵਿਸਿਜ਼ ਦੇ ਲਈ ਹਨਾ। ਤੇ ਸਾਰੀ ਜਿਹੜੀਆਂ ਚੀਜ਼ਾਂ ਜਿਹੜੀਆਂ ਇਹ ਅਰਥ ਦੀ ਸਫੈਰੀਕਲ ਹੋਣ ਦੀ ਇਹ ਜਿਹੜੀਆਂ ਰਿਸਰਚ ਜਿਹੜੀ ਆ ਇਸੇ ਸ਼ੇਪ ਦੇ ਬੇਸ ਦੇ ਉੱਤੇ ਹੋਈ ਆ, ਤੇ ਇਸ ਲਈ ਇਹ ਕੰਮ ਕਰਦੀ। ਅਗਰ ਇਹ ਅਰਥ ਫਲੈਟ ਹੁੰਦੀ ਤਾਂ ਇਹ ਨਹੀਂ ਹੁੰਦੀਆਂ। ਤੇ ਗਲੋਬਲ ਟ੍ਰੈਵਲ ਜਿਹੜਾ ਓਬਵੀਅਸਲੀ ਫਿਰ ਚੇਂਜ ਹੋ ਜਾਂਦਾ ਨਾ, ਕਿਉਂਕਿ ਜਦੋਂ ਤੁਸੀਂ ਕਈ ਵਾਰ ਦੇਖੋ ਕਿ ਇਹਨਾਂ ਦੀ ਜਿਹੜੀ ਸ਼ਿਪਸ ਹੁੰਦੀਆਂ ਜਾਂ ਜਿਹੜੇ ਐਰੋਪਲੇਨਸ ਵਾਲਿਆਂ ਦੇ ਜਿਹੜੇ ਉਹ ਮੈਪਸ ਯੂਜ਼ ਕਰਦੇ, ਜਿਹੜਾ ਉਹਨਾਂ ਦਾ ਨੈਵੀਗੇਸ਼ਨ ਸਿਸਟਮ ਹੁੰਦਾ ਉਹ ਇੱਦਾਂ ਹੀ ਸ਼ੋ ਕਰਦਾ ਹੈ ਹਨਾ, ਕਿ ਜਿਹੜੀ ਆ ਮਤਲਬ ਇੱਕ ਸਫੈਰੀਕਲ ਸ਼ੇਪ ਹੀ ਜਿਹੜੀ ਆ ਸ਼ੋ ਕਰਦਾ ਹੈਗਾ ਅਰਥ ਦੀ। ਤੇ ਉਹ ਇਸੇ ਲਈ ਕਿਉਂਕਿ ਉਹ ਉਸ ਟੈਕਨੀਕ ਨੂੰ ਮਤਲਬ ਸ਼ੇਪ ਨੂੰ ਅਰਥ ਨੂੰ ਯੂਜ਼ ਕਰ ਰਿਹਾ, ਇਸੇ ਲਈ ਅਸੀਂ ਜਿਹੜਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਿਹੜਾ ਪਲੇਨ ਦੇ ਨਾਲ ਜਾ ਸਕਦੇ ਹਾਂ ਹਨਾ। ਤੇ ਦੂਜੀ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਜ਼ਿਆਦਾਤਰ ਗੱਲ ਇਹ ਲੋਕ ਕਹਿੰਦੇ ਵੀ ਹੈਗੇ ਆ, ਸਭ ਤੋਂ ਵੱਡੀ ਗੱਲ ਆਉਂਦੀ ਹੈ ਨਾਸਾ ਦੀ, ਅਗਰ ਗੱਲ ਕਰਦੇ ਹਾਂ ਤੇ ਕਹਿ ਦਿੰਦੇ ਆ ਕਿ ਨਾਸਾ ਜਿਹੜੀ ਆ ਕਿਉਂਕਿ ਗਵਰਨਮੈਂਟ ਏਜੰਸੀ ਹੈਗੀ ਆ ਹਨਾ, ਤੇ ਉਹ ਪੈਸੇ ਇਕੱਠੇ ਕਰਨ ਨੂੰ ਮਤਲਬ ਸਾਨੂੰ ਪਾਗਲ ਬਣਾਉਂਦੇ ਆ, ਜੋ ਵੀ ਏਦਾਂ ਦੀ ਚੀਜ਼ ਆਪਾਂ ਨੂੰ ਬਹੁਤ ਅੱਜ ਕੱਲ੍ਹ ਸੁਣਨ ਨੂੰ ਮਿਲਦੀਆਂ ਹਨਾ। ਤੇ ਅਗਰ ਤੁਸੀਂ ਨਾਸਾ ਨੂੰ ਕੱਢ ਵੀ ਦਿਓ ਇਸ ਚੀਜ਼ ਦੇ ਵਿੱਚੋਂ, ਨਾਸਾ ਇਕੱਲੀ ਇੱਕ ਸਪੇਸ ਏਜੰਸੀ ਨਹੀਂ ਹੈਗੀ ਜਿਹੜੀ ਇਹਨਾਂ ਚੀਜ਼ਾਂ 'ਚ ਕੰਮ ਕਰਦੀ ਆ ਹਨਾ, ਬਾਕੀ ਹੋਰ ਸਪੇਸ ਏਜੰਸੀਜ਼ ਵੀ ਹੈਗੀਆਂ, ਇੰਡੀਆ ਦੀ ਹੈਗੀ ਆ, ਬਾਕੀ ਸਾਰੀ ਕੰਟਰੀਜ਼, ਯੂਰਪ ਦੀ ਆਪਣੀ ਸਪੇਸ ਏਜੰਸੀ ਆ ਹਨਾ, ਚਾਈਨਾ ਦੀ ਆਪਣੀ ਹੈਗੀ ਆ, ਤੇ ਉਹ ਸਾਰੀਆਂ ਏਜੰਸੀਜ਼ ਕੰਮ ਕਰਦੀਆਂ। ਔਰ ਅਗਰ ਫਿਰ ਵੀ ਤੁਹਾਨੂੰ ਲੱਗਦਾ ਕਿ ਸਾਰੀਆਂ ਹੀ ਏਜੰਸੀਜ਼ ਔਰ ਸਾਰਾ ਵਰਲਡ ਹੀ ਜਿਹੜੀਆਂ ਗਵਰਨਮੈਂਟ ਜਿਹੜੀਆਂ ਮਿਲ ਕੇ ਸਾਨੂੰ ਪਾਗਲ ਬਣਾਉਂਦੀਆਂ, ਤਾਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਜਿਹੜੀਆਂ ਉੱਥੇ ਬਹੁਤ ਸਾਰੇ ਪ੍ਰੋਫੈਸਰਸ ਜਿਹੜੇ ਹੈਗੇ, ਰਿਸਰਚਰਸ ਹੈਗੇ, ਫਿਜ਼ਿਸਿਸਟ ਹੈਗੇ ਆ, ਇੰਡੀਵਿਜੁਅਲ ਲੈਵਲ ਦੇ ਉੱਤੇ ਕੰਮ ਕਰਦੇ ਆ ਹਨਾ। ਔਰ ਇਹ ਜਿੰਨਾ ਵੀ ਡਾਟਾ ਜਿਹੜਾ ਯੂਨੀਵਰਸ ਤੋਂ ਜਿਹੜਾ ਆਉਂਦਾ ਆ, ਹਰ ਕੰਟਰੀਜ਼ ਦਾ ਜਿਹੜਾ ਫੋਟੋਜ਼ ਖਿੱਚਦੀਆਂ ਉਹਨਾਂ ਦੇ ਸੈਟੇਲਾਈਟਸ ਵਗੈਰਾ ਅਸੀਂ ਭੇਜੀਆਂ ਹਨਾ, ਉਹ ਡਾਟਾ ਫ੍ਰੀਲੀ ਅਵੇਲੇਬਲ ਹੈਗਾ ਆ ਜਿੰਨੇ ਵੀ ਰਿਸਰਚਰ ਅਰਾਊਂਡ ਦਾ ਵਰਲਡ ਜਿਹੜੇ ਕੰਮ ਕਰਦੇ ਹੈਗੇ ਆ ਉਹਨਾਂ ਦੇ ਲਈ। ਉਹ ਮਤਲਬ ਉਹ ਸਿੱਧਾ ਹੀ ਨਾਸਾ ਦੀ ਜਾਂ ਦੂਜਿਆਂ ਦੀ ਵੈਬਸਾਈਟ ਤੋਂ ਚੱਕ ਕੇ ਉਸ ਡਾਟਾ ਨੂੰ ਐਨਾਲਾਈਜ਼ ਕਰ ਲੈਂਦੇ। ਕਈ ਵਾਰ ਆਪਾਂ ਨੂੰ ਖ਼ਬਰਾਂ ਸੁਣਨ ਨੂੰ ਮਿਲਦੀਆਂ ਨਾ ਕਿ ਇੱਕ ਨਵਾਂ ਪਲੈਨਟ ਲੱਭ ਲਿਆ, ਜਿੱਥੇ ਜਿਹੜੇ ਇਸ ਯੂਨੀਵਰਸਿਟੀ ਦੇ ਪ੍ਰੋਫੈਸਰਸ ਨੇ ਨਵਾਂ ਪਲੈਨਟ ਲੱਭ ਲਿਆ ਜਿੱਥੇ ਅਰਥ ਵਰਗੀਆਂ ਕੰਡੀਸ਼ਨਸ ਹੈਗੀਆਂ। ਅਗਰ ਤੁਸੀਂ ਏਦਾਂ ਚੀਜ਼ਾਂ ਦੇਖਦੇ ਸੁਣਦੇ ਆ ਤੇ ਏਦਾਂ ਦੀਆਂ ਬਹੁਤ ਖ਼ਬਰਾਂ ਆਉਂਦੀਆਂ ਹਨਾ। ਤੇ ਹੁਣ ਇਹਦਾ ਮਤਲਬ ਇਹਦੀ ਇੱਕ ਯੂਨੀਵਰਸਿਟੀ ਤਾਂ ਸਪੇਸ ਦੇ ਵਿੱਚ ਜਿਹੜਾ ਕੋਈ ਐਡਾ ਵੱਡਾ ਐਡਾ ਮਹਿੰਗਾ ਟੈਲੀਸਕੋਪ ਭੇਜਣੋਂ ਰਹੀ ਹਨਾ, ਤੇ ਉਹ ਸਾਰੀ ਜਿਹੜੀਆਂ ਏਦਾਂ ਦੀਆਂ ਏਜੰਸੀਜ਼ ਜਿਹੜੀਆਂ ਹੁੰਦੀਆਂ ਉਹਨਾਂ ਦਾ ਡਾਟਾ ਇਕੱਠਾ ਕਰਕੇ ਹੀ ਉਹਨਾਂ ਤੋਂ ਹੀ ਜਿਹੜਾ ਇਹ ਲੋਕ ਸਮਝਦੇ ਹੈਗੇ ਆ। ਤੇ ਜਦੋਂ ਸਾਇੰਟੀਫਿਕਲੀ ਕੋਈ ਵੀ ਰਿਸਰਚ ਹੁੰਦੀ ਆ ਜਾਂ ਕੋਈ ਟੈਕਨੋਲੋਜੀ ਆਉਂਦੀ ਹੈਗੀ ਆ, ਤੇ ਇੱਕ ਫਿਨੋਮੀਨਾ ਜਿਹੜਾ ਹੁੰਦਾ ਸੀ ਉਹਨੂੰ ਪੀਅਰ ਰਿਵਿਊ ਕਰਕੇ ਕਹਿੰਦੇ ਆ। ਜਦੋਂ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ ਤੇ ਉਹਦੇ 'ਚ ਤੁਹਾਨੂੰ ਕੋਈ ਰਿਜ਼ਲਟ ਮਿਲੇ ਤਾਂ ਅਸੀਂ ਆਪਣੀਆਂ ਉਹ ਫਾਇੰਡਿੰਗਸ ਪੇਪਰ ਦੇ ਵਿੱਚ ਪਬਲਿਸ਼ ਕਰਦੇ ਹਾਂ, ਜਿਹਨੂੰ ਅਸੀਂ ਰਿਸਰਚ ਪੇਪਰ ਕਹਿ ਦਿੰਦੇ ਹਾਂ ਹਨਾ। ਉਹ ਚ ਅਸੀਂ ਪਬਲਿਸ਼ ਕਰਦੇ ਕਿ ਅਸੀਂ ਆਹ ਕੰਮ ਕੀਤਾ, ਆਹ ਡਾਟਾ ਯੂਜ਼ ਕੀਤਾ ਔਰ ਸਾਨੂੰ ਆਹ ਰਿਜ਼ਲਟ ਮਿਲੇ ਆ। ਜਿੱਦਾਂ ਤੁਸੀਂ ਕੋਈ ਹੈਲਥ ਸੈਕਟਰ ਵਾਲੇ ਆਪਣੇ ਰਿਸਰਚ ਪੇਪਰ ਪਬਲਿਸ਼ ਕਰਦੇ ਆ, ਬਾਕੀ ਆਪਣੇ ਕਰਦੇ ਆ ਨਾ, ਕੋਈ ਡਿਜ਼ੀਜ਼ ਹੈਗੀ ਆ ਉਹ ਉਹਨਾਂ ਨੇ 200-400-2000 ਜਿਹੜਾ ਬੰਦੇ ਦਾ ਇੱਕ ਗਰੁੱਪ ਲਿਆ ਉਹਦਾ ਉਹਨਾਂ ਨੇ ਟੈਸਟ ਕੀਤੇ ਹਨਾ, ਜੋ ਵੀ ਜਦੋਂ ਅਸੀਂ ਮੈਡੀਟੇਸ਼ਨ ਵਾਲੀਆਂ ਗੱਲਾਂ ਕੀਤੀਆਂ ਸੀ। ਸੋ ਇਹ ਜਦੋਂ ਇੱਕ ਤਾਂ ਐਂਟੀਟੀ ਉਹ ਹੋ ਗਈ ਜਿਹਨਾਂ ਨੇ ਉਹ ਟੈਸਟ ਕੀਤੇ ਆ, ਜਿਹਨਾਂ ਨੇ ਆਪਣੀਆਂ ਫਾਇੰਡਿੰਗਸ ਜਿਹੜੀਆਂ ਭੇਜੀਆਂ ਆ ਕਿਸੇ ਨੂੰ ਹਨਾ। ਉਸ ਤੋਂ ਬਾਅਦ ਪੀਅਰ ਰਿਵਿਊ ਹੁੰਦੀ ਆ, ਮਤਲਬ ਕਿ ਉਸੇ ਫੀਲਡ ਦੇ ਵਿੱਚ ਜਿਹੜੇ ਵਰਲਡ ਦੇ ਵਿੱਚ ਜਿਹੜੇ ਹੋਰ ਲੋਕ ਰਿਸਰਚ ਕਰ ਰਹੇ ਆ ਉਹ ਤੁਹਾਡੇ ਪੇਪਰ ਨੂੰ ਪੜਨਗੇ ਤੇ ਉਹ ਰਿਵਿਊ ਕਰੂਗੇ ਕਿ ਜੇ ਉਹਨਾਂ ਦਾ ਕੋਈ ਡਾਊਟ ਹੋਊਗਾ ਤਾਂ ਉਹ ਤੁਹਾਨੂੰ ਪੁੱਛਣਗੇ ਹਨਾ। ਤੇ ਜਿੰਨੇ ਵੀ ਰਿਸਰਚ ਪੇਪਰ ਆਉਂਦੇ ਆ ਜਾਂ ਨਵੀਂ ਨਵੀਂ ਟੈਕਨੋਲੋਜੀਜ਼ ਆਉਂਦੀਆਂ, ਇਹ ਇੱਦਾਂ ਨਹੀਂ ਆਉਂਦੀਆਂ ਕਿ ਇੱਕ ਬੰਦੇ ਨੇ ਕੱਢ ਦਿੱਤੀ ਔਰ ਉਹ ਸਿੱਧੀ ਪਹੁੰਚ ਗਈ ਹਨਾ। ਸਾਨੂੰ ਆਮ ਲੋਕਾਂ ਨੂੰ ਨਹੀਂ ਇਹ ਗੱਲਾਂ ਪਤਾ ਲੱਗਦੀਆਂ, ਬਟ ਇਹ ਜਿਹੜੀਆਂ ਮਤਲਬ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਨੂੰ ਅੱਗੇ ਪੜ੍ਹਦੇ ਉਹਨਾਂ ਦੇ ਪੇਪਰਾਂ ਨੂੰ, ਤੇ ਉਹਨਾਂ ਨੂੰ ਮਤਲਬ ਇੱਕ ਤੁਸੀਂ ਕਹਿ ਸਕਦੇ ਆ ਕਿ ਜਿੱਦਾਂ ਟੀਚਰ ਆਪਣੇ ਪੇਪਰ ਚੈੱਕ ਕਰਦੇ ਆ, ਇੱਦਾਂ ਉਹ ਪੇਪਰ ਚੈੱਕ ਕਰਦੇ ਆ ਔਰ ਉਹਨਾਂ ਨੂੰ ਜਿੰਨੇ ਵੀ ਉਹਨਾਂ ਦੇ ਸਵਾਲ ਹੁੰਦੇ ਆ, ਅਗਰ ਉਹਨਾਂ ਨੂੰ ਲੱਗਦਾ ਕਿ ਇਹ ਚੀਜ਼ ਗਲਤ ਹੈਗੀ ਆ, ਇਹ ਕੋਈ ਮਤਲਬ ਸੋਲਿਡ ਪਰੂਫ ਨਹੀਂ ਹੈਗਾ ਇਸ ਚੀਜ਼ ਦਾ, ਤਾਂ ਉਹ ਚੀਜ਼ ਜਿਹੜੀ ਆ ਉਹ ਪਬਲਿਸ਼ ਹੀ ਨਹੀਂ ਹੁੰਦੀ ਹੈਗੀ। ਸੋ ਇਹ ਜਿਹੜੀ ਇੱਕ ਪ੍ਰੋਪਰ ਇੱਕ ਸਿਸਟਮ ਚੱਲਦਾ ਹੈਗਾ ਕਿ ਤੁਸੀਂ ਕੋਈ ਐਕਸਪੈਰੀਮੈਂਟ ਕੀਤਾ, ਤੁਸੀਂ ਉਹ ਕਿਸੇ ਹੋਰ ਨੂੰ ਭੇਜਿਆ ਔਰ ਉਸ ਬੰਦੇ ਨੇ ਵੀ ਉਹ ਐਕਸਪੈਰੀਮੈਂਟ ਕੀਤਾ ਔਰ ਫਿਰ ਉਹਨੂੰ ਵੀ ਸਹੀ ਲੱਗਿਆ ਕਿ ਇਹ ਸਹੀ ਰਿਜ਼ਲਟ ਹੈਗਾ ਆ, ਫਿਰ ਹੀ ਉਹ ਅੱਗੇ ਜਿਹੜਾ ਉਹ ਅੱਗੇ ਪਬਲਿਸ਼ ਕਰਦੇ ਆ ਜਾਂ ਅੱਗੇ ਸਾਨੂੰ ਉਹ ਨਿਊਜ਼ 'ਚ ਮਿਲਦਾ ਹੈਗਾ।
0: ਰਾਈਟ, ਠੀਕ ਹੈ। ਡੈਫੀਨੇਟਲੀ ਕੁਛ ਕੁ ਇੰਟਰਸਟਿੰਗ ਚੀਜ਼ਾਂ ਜਿਹੜੀਆਂ ਅੱਜ ਪਹਿਲੀ ਵਾਰ ਸੁਣਨ ਨੂੰ ਸਮਝਣ ਨੂੰ ਮਿਲੀਆਂ ਮੈਨੂੰ। ਮੈਂ ਵੈਸੇ ਹੋਰ ਕੁਛ ਕੁ ਸਵਾਲ ਕਰਨੇ ਸੀ, ਪਰ ਜਿੱਦਾਂ ਤੁਸੀਂ ਦੱਸਿਆ ਕਿ ਫਿਰ ਕਿਸੇ ਦਿਨ ਇੱਕ ਤਾਂ ਵੈਦਰ ਵਾਲਾ ਟੋਪਿਕ, ਇੱਕ ਸਾਡਾ ਟਾਈਮ ਜ਼ੋਨ ਵਾਲਾ, ਇਹਦੇ 'ਚੋਂ 3-4 ਹੀ ਨਿਕਲੇ ਆ, ਫਿਰ ਆਹ ਗ੍ਰਹਿਣ ਵਾਲਾ ਟੋਪਿਕ ਇਹ ਕਿਸੇ ਹੋਰ ਦਿਨ ਕਰਦੇ ਹੈਗੇ ਅੱਜ। ਪਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਸੰਦੀਪ ਜੀ, ਬਹੁਤ ਸ਼ੁਕਰੀਆ ਅੱਜ ਤੁਸੀਂ ਸਾਂਝ ਪਾਈ ਔਰ ਇਹ ਸਾਰੀਆਂ ਜਾਣਕਾਰੀਆਂ ਦਿੱਤੀਆਂ, ਔਰ ਇਹ ਜਿਹੜੇ ਅੱਖਾਂ ਤੋਂ ਪੜਦੇ ਚੁੱਕੇ ਕਿ ਧਰਤੀ ਵਾਕਈ ਗੋਲ ਹੈਗੀ ਹੈ, ਤੇ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਜੀ।
0: ਸੋ ਇਹ ਸੀ ਡਾਕਟਰ ਸੰਦੀਪ ਕੌਰ ਸਾਡੇ ਨਾਲ ਪ੍ਰੋਗਰਾਮ ਦੀ ਡੀਪ ਟਾਕ ਸ਼ੋਅ ਦੇ ਵਿੱਚ। ਅੱਜ ਦਾ ਇਹ ਐਪੀਸੋਡ ਕਿਵੇਂ ਲੱਗਿਆ ਤੁਸੀਂ ਸਾਨੂੰ 0472-6016-74 ਦੇ ਉੱਤੇ ਨੰਬਰ ਦੇ ਉੱਤੇ ਮੈਸੇਜ ਛੱਡ ਕੇ ਜਾਂ ਫਿਰ ਕਾਲ ਕਰਕੇ, ਕਾਲ ਕਈ ਵਾਰ ਨਹੀਂ ਚੱਕੀ ਜਾਂਦੀ, info@hanji.com.au ਤੇ ਈਮੇਲ ਛੱਡ ਕੇ ਜਾਂ ਫਿਰ facebook.com/hanjisydney ਤੇ ਮੈਸੇਜ ਛੱਡ ਕੇ ਦੱਸ ਸਕਦੇ ਹੋ। ਫੀਡਬੈਕ ਦਾ ਹਰ ਵੇਲੇ ਸਵਾਗਤ ਹੈ ਜੀ, ਉਡੀਕ ਕੀਤੀ ਜਾਂਦੀ ਹੈ। ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ, ਧੰਨਵਾਦ।
2: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
3: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ। ਤੇ ਆਖਰੀ ਵੀ ਤੂੰ।
2: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
4: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ, ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Lion 7 ਪ੍ਰੀਮੀਅਮ ਸਿਰਫ $54,990, BYD Z-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨਸ ਅਪਲਾਈ।
5: Attention travelers, the upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
6: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
7: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ।
6: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
7: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
6: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 ਸਪਟੈਂਬਰ। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
8: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LENDING।
11: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਅੱਜ 18 ਤਰੀਕ ਆ, ਅਗਸਤ ਦਾ ਮਹੀਨਾ, ਤੇ ਆਓ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਗੌਤਮ ਜੀ ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਹਾਂਜੀ, ਬਹੁਤ ਧੰਨਵਾਦ ਰਣਜੋਤ ਜੀ, ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਕੌਮਾਂਤਰੀ ਖਬਰਾਂ ਦੇ ਨਾਲ ਹੀ ਸਭ ਤੋਂ ਪਹਿਲਾਂ ਸ਼ੁਰੂਆਤ ਕਰ ਲੈਣੇ। ਪਹਿਲੀ ਖਬਰ, ਅਸਲ ਦੇ ਵਿੱਚ ਜ਼ਿਆਦਾਤਰ ਸ਼ੁਰੂਆਤੀ ਖਬਰਾਂ ਮਿਡਲ ਈਸਟ ਦੇ ਨਾਲ ਹੀ ਜੁੜੀਆਂ ਹੋਈਆਂ ਨੇ। ਹੁਣ ਮਾਫ ਕਰਨਾ, ਇਹ ਖਬਰਾਂ ਜਦੋਂ ਸਾਂਝੀਆਂ ਕਰਾਂਗੇ ਤਾਂ ਇਸ ਤੋਂ ਤੁਹਾਨੂੰ ਇੱਕ ਅੰਦਾਜ਼ਾ ਜ਼ਰੂਰ ਹੋ ਜਾਏਗਾ ਕਿ ਮੱਧ ਪੂਰਬ ਦੇ ਵਿੱਚ ਹਾਲਾਤ ਇਸ ਵਕਤ ਅਜਿਹੇ ਨੇ ਕਿ ਈਰਾਨ ਦੇ ਹੱਕ 'ਚ ਤਾਂ ਨਹੀਂ ਨੇ, ਪਰ ਅਮਰੀਕਾ ਦੇ ਵੀ ਕੰਟਰੋਲ ਤੋਂ ਬਾਹਰ ਨੇ। ਇਸ ਦਾ ਮਤਲਬ ਇਹ ਹੈ ਕਿ ਮੱਧ ਪੂਰਬ ਦਾ ਰਾਖਾ ਕੌਣ ਹੈ, ਇਸ ਦੀ ਇੱਕ ਲੜਾਈ ਚੱਲ ਰਹੀ ਹੈ। ਹੁਣ ਈਰਾਨ ਆਪਣੇ ਆਪ ਨੂੰ ਝੰਡਾ ਬਰਦਾਰ ਦੱਸ ਰਿਹਾ ਹੈ ਔਰ ਅਮਰੀਕਾ ਚੌਧਰੀ ਦਾ ਮੁਕਟ ਗਵਾਉਣਾ ਨਹੀਂ ਚਾਹੁੰਦਾ। ਅਜਿਹੇ ਦੇ ਵਿੱਚ ਸਭ ਤੋਂ ਪਹਿਲਾਂ ਯਮਨ ਤੋਂ ਖਬਰ, ਜਿਹੜੇ ਬੈਟਲ ਗਰਾਊਂਡ ਬਣੇ ਹੋਏ ਨੇ ਆਲੇ ਦੁਆਲੇ ਦੇ ਮੁਲਕ। ਯਮਨ ਦੇ ਵਿੱਚ ਹੁਤੀ ਬਾਗੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਲਾਲ ਸਾਗਰ ਦੇ ਵਿੱਚ ਸਾਊਦੀ ਅਰਬ ਦੇ ਇੱਕ ਫੌਜੀ ਜਹਾਜ਼ ਤੇ ਉਸ ਦੇ ਨਾਲ ਚੱਲ ਰਹੇ 4 ਹੋਰਨਾਂ ਜਹਾਜ਼ਾਂ ਦੇ ਉੱਤੇ ਮਿਜ਼ਾਈਲ ਨਾਲ ਨਿਸ਼ਾਨਾ ਸਾਧਿਆ ਹੈ। ਖਬਰਾਂ ਦੇ ਮੁਤਾਬਕ ਇਰਾਨ ਹਿਮਾਇਤੀ ਹੁਤੀ ਗੁੱਟ ਦੇ ਫੌਜੀ ਬੁਲਾਰੇ ਯਾਹਿਆ ਸਰੀ ਨੇ ਟੈਲੀਗ੍ਰਾਮ ਦੇ ਉੱਤੇ ਇਸ ਦਾ ਐਲਾਨ ਕੀਤਾ। ਹਾਲਾਂਕਿ ਸਾਊਦੀ ਅਰਬ ਨੇ ਹਾਲੇ ਤੱਕ ਹੁਤੀ ਹਥਿਆਰਬੰਦ ਗੁੱਟਾਂ ਦੇ ਨਾਲ ਇਸ ਕਿਸਮ ਦੇ ਕਿਸੇ ਵੀ ਹੋਏ ਹਮਲੇ ਦੀ ਜਾਂ ਕਿਸੇ ਝੜਪ ਦੀ ਕੋਈ ਖਬਰ ਸਾਂਝੀ ਨਹੀਂ ਕੀਤੀ ਹੈ ਤੇ ਨਾ ਹੀ ਕੋਈ ਪ੍ਰਤੀਕਿਰਿਆ ਦਿੱਤੀ ਹੈ। ਯਮਨ ਦੇ ਉੱਤਰ ਪੱਛਮ ਦੇ ਵਿੱਚ ਇੱਕ ਵੱਡੇ ਇਲਾਕੇ ਦੇ ਵਿੱਚ ਈਰਾਨ ਦੇ ਹਮਾਇਤ ਦੇ ਨਾਲ ਚੱਲਦੇ ਹੁਤੀ ਬਾਗੀਆਂ ਦਾ ਇੱਕ ਗੁੱਟ ਕੰਟਰੋਲ ਲਈ ਬੈਠਾ ਹੈ। ਈਰਾਨ ਤੇ ਅਮਰੀਕਾ ਤੇ ਇਜ਼ਰਾਈਲ ਦੇ ਦਰਮਿਆਨ ਹੋਏ ਹਮਲਿਆਂ ਤੋਂ ਬਾਅਦ ਹਾਲੀਆ ਦਿਨਾਂ ਦੇ ਵਿੱਚ ਸਰਕਾਰੀ ਫੌਜ ਤੇ ਹੁਤੀ ਬਾਗੀਆਂ ਦੇ ਦਰਮਿਆਨ ਜਿਹੜੇ ਸੰਘਰਸ਼ ਹੋ ਰਹੇ ਨੇ ਉਹਨਾਂ 'ਚ ਵਾਧਾ ਹੋਇਆ। ਯਮਨ ਦੇ ਗ੍ਰਹਿ ਯੁੱਧ ਦੇ ਦੌਰਾਨ ਵੀ ਸਾਊਦੀ ਅਰਬ ਦੀ ਅਗਵਾਈ ਵਾਲੇ ਗੱਠਜੋੜ ਨੇ ਸਰਕਾਰੀ ਫੌਜ ਦੀ ਹਮਾਇਤ ਕੀਤੀ ਸੀ ਤੇ ਹੁਤੀ ਬਾਗੀਆਂ ਨੂੰ ਖਦੇੜਨ ਦੇ ਵਿੱਚ ਯਮਨ ਦੀ ਸਰਕਾਰ ਦੀ ਮਦਦ ਕੀਤੀ ਸੀ। ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਯਮਨ ਦੇ ਵਿੱਚ ਹੁਤੀ ਬਾਗੀਆਂ ਨੂੰ ਈਰਾਨ ਹਮਾਇਤ ਦਿੰਦਾ, ਠੀਕ ਇਸੇ ਤਰੀਕੇ ਦੇ ਨਾਲ ਲੈਬਨਾਨ ਦੇ ਵਿੱਚ ਹਿਜਬੁੱਲਾ ਨੂੰ ਦਿੰਦਾ। ਔਰ ਇਜ਼ਰਾਈਲ ਦਾ ਦਾਅਵਾ ਹੈ ਕਿ ਇਜ਼ਰਾਈਲ ਦੇ ਅੰਦਰ ਵੀ, ਖਾਸ ਤੌਰ ਦੇ ਉੱਤੇ ਗਾਜ਼ਾ ਪੱਟੀ 'ਚ ਹਮਾਸ ਦੀ ਜਿਹੜੀ ਜਮਾਤ ਹੈ ਉਸਨੂੰ ਵੀ ਹਥਿਆਰ ਤੇ ਵਿੱਤੀ ਮਦਦ ਈਰਾਨ ਹੀ ਦਿੰਦਾ। ਇਸ ਕਰਕੇ ਈਰਾਨ ਨੇ ਆਪਣੇ ਆਲੇ ਦੁਆਲੇ ਨਾ ਸਿਰਫ ਇਜ਼ਰਾਈਲ ਬਲਕਿ ਸਾਊਦੀ ਅਰਬ ਨੂੰ ਵੀ ਇੱਕ ਕਿਸਮ ਦੇ ਨਾਲ ਆਪਣਾ ਵਿਰੋਧੀ ਬਣਾ ਰੱਖਿਆ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਦੇ ਕਮਾਂਡਰ ਯਦੁੱਲਾ ਜਵਾਨੀ ਨੇ ਕਿਹਾ ਹੈ ਕਿ ਜੰਗ ਦਾ ਅੰਤ ਇਸਲਾਮਾਬਾਦ ਸਮਝੌਤੇ ਦੇ ਆਧਾਰ ਦੇ ਉੱਤੇ ਹੀ ਹੋਣਾ ਚਾਹੀਦਾ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਤਾਂ ਉਦੋਂ ਹੀ ਖੁੱਲੇਗਾ ਜਦੋਂ ਅਮਰੀਕਾ ਇਸ ਸਮਝੌਤੇ ਦੇ ਵਿੱਚ ਆਪਣੇ ਫਰਜ਼ ਪੂਰੇ ਕਰ ਲਏਗਾ। ਬੀਬੀਸੀ ਫਾਰਸੀ ਦੀ ਖਬਰ ਦੇ ਮੁਤਾਬਕ ਇਸਲਾਮਿਕ ਰਿਪਬਲਿਕ ਰੇਡੀਓ ਤੇ ਟੈਲੀਵਿਜ਼ਨ

ਉੱਤੇ ਜੰਗ ਦੇ ਨਾਲ ਸੰਬੰਧਿਤ ਜਰਨਲਿਸਟ ਕਲੱਬ ਦੇ ਨਾਲ ਹੋਈ ਇੱਕ ਇੰਟਰਵਿਊ 'ਚ ਯਦੁੱਲਾ ਨੇ ਇਹ ਵੀ ਗੱਲ ਕਹੀ ਕਿ ਹਾਰਮੋਨ ਸਟ੍ਰੇਟ ਤੇ ਇਸ ਨੂੰ ਕੰਟਰੋਲ ਕਰਨ ਦੀ ਵਿਵਸਥਾ ਜੰਗ ਤੋਂ ਪਹਿਲਾਂ ਜਿਵੇਂ ਸੀ ਉਵੇਂ ਹੀ ਕੰਮ ਕਰੇਗੀ। ਉਹਨਾਂ ਕਿਹਾ ਕਿ ਅਮਰੀਕਾ, ਇਜ਼ਰਾਈਲ ਤੇ ਉਸਦੇ ਸਹਿਯੋਗੀ ਹਾਰਮੋਨ ਸਟ੍ਰੇਟ ਦੇ ਉੱਤੇ ਆਪਣਾ ਕੰਟਰੋਲ ਲੈਣਾ ਚਾਹੁੰਦੇ ਨੇ, ਕਈ ਮਹੀਨਿਆਂ ਤੋਂ ਕੋਸ਼ਿਸ਼ ਕਰ ਰਹੇ ਨੇ, ਪਰ ਅਜਿਹਾ ਨਹੀਂ ਹੋਣ ਦਿੱਤਾ ਜਾਏਗਾ। ਉਹਨਾਂ ਕਿਹਾ ਕਿ ਇਰਾਨ ਤੇ ਓਮਾਨ ਦੇ ਵਿੱਚ ਜਿਸ ਜਲ ਮਾਰਗ ਦੇ ਉੱਤੇ ਚਰਚਾ ਹੋ ਰਹੀ ਹੈ ਉਹ ਕੇਵਲ ਜੰਗ ਦੀ ਸਮਾਪਤੀ ਤੋਂ ਬਾਅਦ ਦੇ ਲਈ ਹੈ ਔਰ ਇਹ ਤੈਅ ਕਰਨ ਦੇ ਲਈ ਹੈ ਕਿ ਇੱਥੇ ਮੁੜ ਤੋਂ ਜੰਗ ਨਾ ਹੋ ਸਕੇ। ਹਾਲੀਆ ਦਿਨਾਂ ਦੇ ਵਿੱਚ ਹਾਰਮੋਨ ਸਟ੍ਰੇਟ ਦੇ ਉੱਤੇ ਤੇਲ ਟੈਂਕਰਾਂ ਦੇ ਨਾਲ ਹੋਏ ਹਮਲੇ ਤੋਂ ਬਾਅਦ ਪਿਛਲੇ ਦੋ ਸ਼ਨੀਵਾਰ ਐਤਵਾਰ ਇਸ ਜਲ ਮਾਰਗ ਤੋਂ ਸਮੁੰਦਰੀ ਵਾਹਨ ਜਿਹੜੇ ਨੇ ਉਹ ਗੁਜ਼ਰ ਰਹੇ ਨੇ, ਪਰ ਬਹੁਤ ਘੱਟ ਗਿਣਤੀ ਦੇ ਵਿੱਚ। ਇਹ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ ਜੰਗ ਨੂੰ ਸੁਲਝਾਉਣ ਦੇ ਲਈ ਅਮਰੀਕਾ ਤੇ ਇਰਾਨ ਦੇ ਦਰਮਿਆਨ ਗੱਲਬਾਤ ਹੁਣ ਲਗਭਗ ਠੱਪ ਪਈ ਹੈ। ਪਿਛਲੇ ਹਫ਼ਤੇ ਵੀ ਵੀਕਐਂਡ ਦੇ ਦਰਮਿਆਨ ਹਾਰਮੋਨ ਸਟ੍ਰੇਟ 'ਚੋਂ 31 ਜਹਾਜ਼ ਹੀ ਗੁਜ਼ਰੇ ਸੀ, ਇਹ ਕੋਈ ਬਹੁਤੀ ਵੱਡੀ ਗਿਣਤੀ ਨਹੀਂ ਹੈ। ਇੰਨੇ ਕੁ ਤਾਂ 2 ਜਾਂ 3 ਦਿਨਾਂ ਦੇ ਵਿੱਚ ਗੁਜ਼ਰ ਜਾਂਦੇ ਨੇ। ਪਰ ਦੂਸਰੇ ਪਾਸੇ ਹੁਣ ਟਰੰਪ ਨੇ ਇੱਕ ਹੋਰ ਧਮਕੀ ਦੇ ਦਿੱਤੀ ਹੈ। ਇਹ ਖਬਰ ਅਸਲ ਦੇ ਵਿੱਚ ਹੁਣ ਦੂਸਰੀ ਜਿਹੜੀ ਤੀਜੀ ਖਬਰ ਹੈ ਦੂਜੀ ਖਬਰ ਦੇ ਨਾਲ ਜੁੜਦੀ ਹੈ, ਕਿਵੇਂ ਸਮਝੋ ਜ਼ਰਾ। ਫੌਕਸ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਇਸ ਦੇ ਵਿੱਚ ਓਮਾਨ ਵੀ ਹੈ, ਹਾਲਾਂਕਿ ਅਮਰੀਕਾ ਦਾ ਸਹਿਯੋਗੀ ਦੇਸ਼ ਹੈ, ਪਰ ਇਰਾਨ ਦੇ ਨਾਲ ਓਮਾਨ ਅੱਜ ਕੱਲ ਆਪਣੇ ਪੱਧਰ ਤੇ ਹੀ ਗੱਲਬਾਤ ਕਰ ਰਿਹਾ, ਜਿਸ ਦੇ ਵਿੱਚ ਅਮਰੀਕਾ ਸ਼ਾਮਲ ਨਹੀਂ ਹੋ ਰਿਹਾ। ਹੋ ਸਕਦਾ ਇਸ ਕਰਕੇ ਡੋਨਲਡ ਟਰੰਪ ਨੂੰ ਇਹ ਚੰਗਾ ਨਾ ਲੱਗ ਰਿਹਾ ਹੋਵੇ। ਪਰ ਨੈਟਵਰਕ ਦੇ ਇੱਕ ਰਿਪੋਰਟਰ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਨੇ ਸੋਮਵਾਰ ਦੇ ਦਿਨ ਇੱਕ ਫੋਨ ਕਾਲ ਦੇ ਉੱਤੇ ਟਿੱਪਣੀ ਦਿੱਤੀ ਹੈ ਕਿ ਅਮਰੀਕਾ ਦਾ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਨਾਲ ਸਿੱਧਾ ਤੇ ਗੁਪਤ ਸੰਪਰਕ ਹੈ। ਬਾਅਦ ਦੇ ਵਿੱਚ IRGC ਨੇ ਅਮਰੀਕਾ ਦੇ ਨਾਲ ਗੱਲਬਾਤ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਵੀ ਕਰ ਦਿੱਤਾ। ਪਰ ਇਰਾਨੀ ਅਧਿਕਾਰੀਆਂ ਨੇ ਸੋਮਵਾਰ ਦੇ ਦਿਨ ਕਿਹਾ ਕਿ ਹਾਰਮੋਜ਼ ਸਟ੍ਰੇਟ ਨੂੰ ਲੈ ਕੇ ਜਿਹੜੇ ਜਹਾਜ਼ਾਂ ਦੀ ਆਵਾਜਾਈ ਹੋ ਰਹੀ ਹੈ ਉਸ ਨੂੰ ਲੈ ਕੇ ਓਮਾਨ ਤੇ ਇਰਾਨ ਦੇ ਦਰਮਿਆਨ ਹੀ ਗੱਲਬਾਤ ਹੋਏਗੀ। ਹੁਣ ਅਜਿਹੇ ਦੇ ਵਿੱਚ ਅਮਰੀਕਾ ਇਹ ਚਾਹੁੰਦਾ ਹੈ ਕਿ ਹਾਰਮੋਨ ਸਟ੍ਰੇਟ ਦੇ ਵਿੱਚ ਜਿਹੜੀ ਗੱਲਬਾਤ ਓਮਾਨ ਤੇ ਇਰਾਨ ਦੇ ਵਿੱਚ ਹੋ ਰਹੀ ਹੈ ਉਸ ਦੇ ਵਿੱਚ ਅਮਰੀਕਾ ਇੱਕ ਧਿਰ ਬਣੀ ਰਵੇ। ਜੇਕਰ ਅਜਿਹਾ ਨਹੀਂ ਹੁੰਦਾ, ਇਰਾਨ ਦੇ ਉੱਤੇ ਤਾਂ ਹਮਲੇ ਕਰ ਹੀ ਚੁੱਕਿਆ, ਪਰ ਹੁਣ ਟਰੰਪ ਨੇ ਇੱਕ ਨਵੀਂ ਧਮਕੀ ਦੇ ਦਿੱਤੀ ਹੈ ਕਿ ਜੇਕਰ ਓਮਾਨ ਅਜਿਹਾ ਨਹੀਂ ਕਰਦਾ, ਜੋ ਕਿ ਅਮਰੀਕਾ ਦਾ ਸਹਿਯੋਗੀ ਦੇਸ਼ ਹੈ, ਤਾਂ ਸਹਿਯੋਗੀ ਦੇਸ਼ ਦੇ ਉੱਤੇ ਬੰਬ ਹਮਲਾ ਕੀਤਾ ਜਾਏਗਾ, ਬੰਬਾਂ ਦੇ ਨਾਲ ਹਮਲੇ ਕੀਤੇ ਜਾਣਗੇ। ਹਾਲਾਂਕਿ ਓਮਾਨ ਦੀ ਹਾਲੇ ਤੱਕ ਟਿੱਪਣੀ ਇਸ ਦੇ ਉੱਤੇ ਸਾਹਮਣੇ ਨਹੀਂ ਆਈ ਹੈ। ਟਰੰਪ ਨੇ ਓਮਾਨ ਨੂੰ ਇਹ ਧਮਕੀ ਅਜਿਹੇ ਸਮੇਂ 'ਚ ਦਿੱਤੀ ਹੈ ਜਦੋਂ ਇਰਾਨ ਦਾ ਇਹ ਕਹਿਣਾ ਹੈ ਕਿ ਜੰਗ ਇੱਕ ਪਾਸੇ ਪਰ ਹਾਰਮੋਨ ਸਟ੍ਰੇਟ ਦੇ ਵਿੱਚੋਂ ਜਹਾਜ਼ਾਂ ਦੀ ਰਾਹਦਾਰੀ ਦਾ ਮਸਲਾ ਇੱਕ ਵੱਖਰਾ ਮਸਲਾ ਹੈ, ਕਿਉਂਕਿ ਹਾਰਮੋਨ ਸਟ੍ਰੇਟ ਦੇ ਇੱਕ ਪਾਸੇ ਓਮਾਨ ਹੈ ਤੇ ਦੂਜੇ ਪਾਸੇ ਇਰਾਨ ਹੈ, ਤਾਂ ਇਹ ਦੋਵੇਂ ਦੇਸ਼ ਹੀ ਇਸ ਮਸਲੇ ਨੂੰ ਸੁਲਝਾਉਣਗੇ। ਇੱਥੇ ਜੰਗ ਵਰਗੇ ਹਾਲਾਤ ਨਾ ਬਣੇ ਰਹਿਣ, ਇੱਥੋਂ ਜਹਾਜ਼ਾਂ ਨੂੰ ਰਾਹਦਾਰੀ ਮਿਲਦੀ ਰਹੇ। ਇਸੇ ਦੇ ਲਈ ਇਸ ਮਹੀਨੇ ਦੀ ਸ਼ੁਰੂਆਤ 'ਚ ਇਰਾਨੀ ਵਿਦੇਸ਼ ਮੰਤਰੀ ਅਬਾਸ ਅਰਾਕਸ਼ੀ ਨੇ ਕਿਹਾ ਸੀ ਕਿ ਜਿਹੜਾ ਅਮਰੀਕਾ ਦੇ ਨਾਲ ਵੀ ਸਮਝੌਤਾ ਹੋਣਾ ਹੈ ਉਸਦੇ ਨਾਲ ਜਿੰਨੀ ਰਕਮ ਮਿਲੇਗੀ ਉਹ ਇਸ ਬੰਦਰਗਾਹਾਂ ਦੇ ਪੁਨਰ ਨਿਰਮਾਣ ਦੇ ਉੱਤੇ ਹੋਏਗੀ, ਕਿਉਂਕਿ ਇਹਨਾਂ ਬੰਦਰਗਾਹਾਂ ਨੂੰ ਅਮਰੀਕਾ ਨੇ ਨੁਕਸਾਨ ਪਹੁੰਚਾਇਆ ਜੰਗ ਦੇ ਦਰਮਿਆਨ, ਤਾਂ ਕਿ ਇੱਥੋਂ ਸਮਾਨ ਆ ਜਾ ਸਕੇ, ਢੋਆ ਢੁਆਈ ਹੋ ਸਕੇ। ਰੀਟਰਸ ਖਬਰ ਏਜੰਸੀ ਦੇ ਹਵਾਲੇ ਦੇ ਨਾਲ ਇੱਕ ਇਰਾਨੀ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਰਾਨ ਉਹਨਾਂ ਜਹਾਜ਼ਾਂ ਤੋਂ ਮਾਲ ਦੀ ਕੀਮਤ ਦਾ 5-7% ਟੈਰਿਫ ਵਸੂਲ ਕਰਨ ਜਾ ਰਹੇ ਹੈ ਜੋ ਹਾਰਮੋਨ ਸਟ੍ਰੇਟ ਤੋਂ ਗੁਜ਼ਰਦੇ ਨੇ। ਹਾਲਾਂਕਿ ਇਰਾਨ ਨੇ ਇਸ ਦੀ ਕੋਈ ਅਧਿਕਾਰਕ ਟਿੱਪਣੀ ਨਹੀਂ ਕੀਤੀ ਹੈ, ਨਾ ਹੀ IRGC। IRGC ਵੈਸੇ ਤਾਂ ਇੱਕ ਫੌਜੀ ਜਮਾਤ ਹੈ, ਪਰ ਇਸ ਕਿਸਮ ਦੀ ਟਿੱਪਣੀ ਕੋਈ ਸਾਹਮਣੇ ਨਹੀਂ ਆਈ ਹੈ। ਉੱਥੇ ਹੀ ਜੰਗ ਦੀ ਨਾਲ ਜੁੜੀ ਖਬਰ ਜੇ ਜੁੜੀ ਹੋ ਹੈ ਤਾਂ ਰੂਸ ਯੂਕਰੇਨ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਜੰਗ ਕਾਫੀ ਜ਼ਿਆਦਾ ਤਿੱਖੀ ਹੋ ਚੱਲੀ ਹੈ। ਲਗਾਤਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਕਿ ਯੂਕਰੇਨ ਹੁਣ ਹਟਣ ਦਾ ਨਾਂ ਨਹੀਂ ਲੈ ਰਿਹਾ। ਇੰਝ ਲੱਗਦਾ ਹੈ ਕਿ ਯੂਕਰੇਨ ਨੂੰ ਕੋਈ ਨਵਾਂ ਡੱਬਾ ਦੇ ਗਿਆ ਆਤਿਸ਼ਬਾਜ਼ੀਆਂ ਦਾ, ਚਾਹੇ ਉਹ ਯੂਰਪ ਦੇ ਦੇਸ਼ਾਂ ਦੀ ਤਰਫ ਤੋਂ ਦਿੱਤਾ ਹੋਵੇ, ਜਿਹੜੀਆਂ ਕਿ ਹੁਣ ਰੂਸ ਦੇ ਵੱਲ ਤਾੜ ਤਾੜ ਚਲਾਈਆਂ ਜਾ ਰਹੀਆਂ ਨੇ। ਯੂਕਰੇਨ ਨੇ ਹੁਣ ਜਿਹੜਾ ਹਮਲੇ ਜਿਹੜੇ ਵਧਾਏ ਨੇ ਉਸਦਾ ਹੁਣ ਜਵਾਬ ਰੂਸ ਦੀ ਤਰਫ ਤੋਂ ਵੀ ਦਿੱਤਾ ਜਾ ਰਿਹਾ। ਜ਼ਾਹਰ ਜੀ ਗੱਲ ਹੈ ਕਿ ਯੂਕਰੇਨ ਨੇ ਪਿਛਲੇ ਕੁਝ ਅਰਸੇ ਦੇ ਵਿੱਚ ਰੂਸ ਦੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਸੀ, ਅਜਿਹੇ 'ਚ ਹੁਣ ਰੂਸ ਵੀ ਕੁਝ ਅਜਿਹਾ ਹੀ ਕਰ ਰਿਹਾ। ਯੂਕਰੇਨ ਦੇ ਵਿੱਚ ਆਰਸਲਰ ਮਿੱਤਲ ਦੀ ਸਟੀਲ ਪਲਾਂਟ ਦੇ ਉੱਤੇ ਰੂਸੀ ਮਿਜ਼ਾਈਲ ਹਮਲਿਆਂ ਦੇ ਵਿੱਚ 2 ਲੋਕਾਂ ਦੀ ਮੌਤ ਹੀ ਨਹੀਂ ਹੋਈ ਬਲਕਿ ਭਾਰਤੀ ਅਰਬਪਤੀ ਲਕਸ਼ਮੀ ਮਿੱਤਲ ਦੀ ਮਾਲਕੀ ਵਾਲੇ ਯੂਕਰੇਨ ਦੇ ਸਭ ਤੋਂ ਵੱਡੇ ਸਟੀਲ ਪਲਾਂਟ ਦੇ ਵਿੱਚ ਇਸ ਵਕਤ ਸੰਚਾਲਨ ਵੀ ਪ੍ਰਭਾਵਿਤ ਹੋ ਚੁੱਕਿਆ ਹੈ। ਇਸ ਵਕਤ ਇਸ ਮਿੱਲ ਨੂੰ ਬੰਦ ਕਰ ਦਿੱਤਾ ਗਿਆ। ਮੱਧ ਯੂਕਰੇਨ ਦੇ ਕ੍ਰਿਵੀ ਰੀ ਦੇ ਵਿੱਚ ਸਥਿਤ ਇਹ ਜਿਹੜੀ PJSC ਯਾਨੀ ਪਬਲਿਕ ਜੁਆਇੰਟ ਸਟਾਕ ਕੰਪਨੀ ਹੈ ਆਰਸਲਰ ਮਿੱਤਲ, ਯਾਨੀ ਕਿ ਯੂਕਰੇਨ ਦੀ ਸਰਕਾਰ ਦਾ ਵੀ ਸਹਿਯੋਗ ਹੈ ਇਸ ਦੇ ਵਿੱਚ, ਔਰ ਲਕਸ਼ਮੀ ਮਿੱਤਲ ਦੇ
ਪੈਸੇ ਦੇ ਨਾਲ ਵੀ ਚੱਲਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਦੇ ਪਲਾਂਟ ਨੂੰ ਹਮਲਾਵਰ ਦੇਸ਼ ਵੱਲੋਂ ਮਿਜ਼ਾਈਲ ਹਮਲੇ ਦੇ ਨਾਲ ਨਿਸ਼ਾਨਾ ਬਣਾਇਆ ਗਿਆ। ਕੰਪਨੀ ਦੇ ਇੱਕ ਸ਼ਖਸ ਦੀ ਮੌਤ, 13 ਕਰਮਚਾਰੀਆਂ ਤੇ ਠੇਕੇਦਾਰਾਂ ਦੇ ਜ਼ਖਮੀ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਕੰਪਨੀ ਨੇ ਕਿਹਾ ਹੈ ਕਿ ਇੱਕ ਹੋਰ ਲਾਸ਼ ਵੀ ਕੱਢੀ ਗਈ ਹੈ, ਇਹ ਮਲਬੇ ਦੇ ਥੱਲੇ ਦਬੀ ਹੋ ਸਕਦੀ ਹੈ। ਇਹ ਕੱਢਣ ਦੀ ਸੰਭਾਵਨਾ ਹੈ। ਹੁਣ ਤੱਕ ਇਸ ਹਮਲੇ ਦੇ ਵਿੱਚ ਜਿਹੜੀਆਂ ਇਹ ਮੌਤਾਂ ਜਾਂ ਇਹ ਜੋ ਜਾਨੀ ਨੁਕਸਾਨ ਹੋਇਆ, ਇਸ ਤੋਂ ਬਾਅਦ ਐਮਰਜੈਂਸੀ ਪ੍ਰਤੀਕਿਰਿਆ ਬੋਰਡ ਹੈ ਜਿਹੜਾ ਉਹ ਕੰਮ ਕਰ ਰਿਹਾ, ਜਿਸ ਦੇ ਵਿੱਚ ਫਾਇਰ ਬ੍ਰਿਗੇਡ, ਲੇਬਰ ਸਿਕਿਉਰਿਟੀ ਡਿਪਾਰਟਮੈਂਟ ਦੇ ਕਰਮਚਾਰੀ, ਬਚਾਅ ਕਰਮੀ, ਮੈਡੀਕਲ ਟੀਮਾਂ ਮੌਕੇ ਦੇ ਉੱਤੇ ਮੌਜੂਦ ਨੇ। ਮਿਜ਼ਾਈਲ ਹਮਲੇ ਦੇ ਵਿੱਚ ਪ੍ਰਭਾਵਿਤ ਲੋਕਾਂ ਨੂੰ ਸ਼ਹਿਰ ਦੀਆਂ ਮੈਡੀਕਲ ਸੰਸਥਾਵਾਂ ਚ ਲੋੜੀਂਦਾ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉੱਥੇ ਹੀ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਆਖਰੀ ਖਬਰ ਸੋਸ਼ਲ ਮੀਡੀਆ ਕੰਪਨੀ ਮੇਟਾ, ਯਾਨੀ ਕਿ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਦੇ ਨਾਲ ਜੁੜੀ ਹੋਈ ਹੈ। ਹਾਲੀਆ ਸਾਲਾਂ ਦੇ ਵਿੱਚ ਮੇਟਾ ਨੂੰ ਅਦਾਲਤਾਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ। ਅਦਾਲਤਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਨੌਜਵਾਨ ਜਿਹੜੇ ਯੰਗ ਜਿਹੜੇ ਯੂਜ਼ਰਸ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਇਆ। ਹਾਲਾਂਕਿ ਮੰਗਲਵਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਹਾਲੇ ਅਮਰੀਕਾ ਤੇ ਯੂਰਪ ਦੇ ਵਿੱਚ ਦਿਨ ਸ਼ੁਰੂ ਨਹੀਂ ਹੋਇਆ। ਖਬਰਾਂ ਦੀ ਸਾਂਝ ਆਸਟ੍ਰੇਲੀਆ ਦੇ ਵਿੱਚ ਅਸੀਂ ਤੜਕ ਸਵੇਰ ਵੇਲੇ ਹੀ ਪਾ ਰਹੇ ਹਾਂ। ਇਸ ਦਰਮਿਆਨ ਜਿਊਰੀ ਦਾ ਜਿਹੜਾ ਟ੍ਰਾਇਲ ਹੈ ਉਹ ਮੇਟਾ ਦੇ ਲਈ ਹੁਣ ਤੱਕ ਦਾ ਸਭ ਤੋਂ ਖਤਰਨਾਕ ਟ੍ਰਾਇਲ ਅੱਜ ਦੇ ਦਿਨ ਸ਼ੁਰੂ ਹੋ ਸਕਦਾ ਹੈ। ਸਾਲ 2023 ਦੇ ਵਿੱਚ ਕੈਲੀਫੋਰਨੀਆ ਤੇ ਨਿਊਯਾਰਕ ਸਣੇ 30 ਅਮਰੀਕੀ ਸਟੇਟਸ ਨੇ ਮੇਟਾ ਦੇ ਉੱਤੇ ਇੱਕ ਮੁਕੱਦਮਾ ਦਾਇਰ ਕੀਤਾ ਸੀ। ਇਹ ਕੇਸ ਵੀ ਉਸੇ ਦੇ ਨਾਲ ਹੀ ਜੁੜਿਆ ਹੋਇਆ। ਇਹਨਾਂ ਸਟੇਟਸ ਨੇ ਇਹਨਾਂ ਸੂਬਿਆਂ ਨੇ ਦੋਸ਼ ਮੜਿਆ ਸੀ ਕਿ ਮੇਟਾ ਨੇ ਬੱਚਿਆਂ ਦੇ ਨਾਲ ਜੁੜੇ ਹੋਏ ਫੈਡਰਲ ਤੇ ਸਟੇਟ ਕਾਨੂੰਨਾਂ ਦਾ ਉਲੰਘਣ ਕੀਤਾ, ਉਹਨਾਂ ਦੀ ਪ੍ਰਾਈਵੇਸੀ ਨੂੰ ਖਤਰੇ ਚ ਪਾਇਆ। ਇਹ ਸੂਬੇ ਨਾ ਕੇਵਲ ਮੇਟਾ ਤੋਂ $1 trillion ਤੋਂ ਜ਼ਿਆਦਾ ਦੀ ਮੰਗ ਕਰ ਰਹੇ ਨੇ, ਬਲਕਿ ਇੰਸਟਾਗ੍ਰਾਮ ਤੇ ਫੇਸਬੁੱਕ ਦੇ ਵਿੱਚ ਬਦਲਾਅ ਦੀ ਮੰਗ ਵੀ ਕੀਤੀ ਜਾ ਰਹੀ ਹੈ, ਜਿਸ ਦੇ ਵਿੱਚ ਲਾਈਕ ਕਾਊਂਟ, ਯਾਨੀ ਕਿ ਕਿੰਨੇ ਲਾਈਕ ਕਿਸੇ ਵੀਡੀਓ ਨੂੰ, ਕਿਸੇ ਪੋਸਟ ਨੂੰ ਮਿਲਦੇ ਨੇ, ਔਰ ਲਗਾਤਾਰ ਜਿਹੜੀ ਸਕਰੋਲਿੰਗ ਹੈ ਉਹ ਖਤਮ ਹੋਣੀ ਚਾਹੀਦੀ ਹੈ। ਇਸ ਤਰੀਕੇ ਦੇ ਨਾਲ ਮੇਟਾ ਜੇਕਰ ਕਰਦੀ ਹੈ ਤਾਂ ਮੇਟਾ ਦੀ ਇੱਕ ਬਹੁਤ ਵੱਡੀ ਹਾਰ ਹੋਵੇਗੀ ਤੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦਾ ਐਕਸਪੀਰੀਅੰਸ ਹੈ ਜਿਹੜਾ ਉਹ ਹਮੇਸ਼ਾ ਦੇ ਲਈ ਬਦਲ ਜਾਏਗਾ। ਔਰ ਮੇਟਾ ਦੇ ਉੱਤੇ ਮੁਕੱਦਮੇ ਕਰਨ ਵਾਲੇ ਸੂਬੇ ਇੰਸਟਾਗ੍ਰਾਮ ਫੇਸਬੁੱਕ ਆਪਰੇਸ਼ਨਸ ਦੇ ਤਰੀਕਿਆਂ ਚ ਜਿਹੜੀ ਮੰਗ ਕਰ ਰਹੇ ਨੇ ਉਸ ਦੇ ਵਿੱਚ ਘੱਟ ਉਮਰ ਦੇ ਯੂਜ਼ਰਸ ਤੇ ਬੱਚਿਆਂ ਨੂੰ ਸੇਫ ਬਣਾਉਣ ਦੀਆਂ ਗੱਲਾਂ ਵੀ ਨੇ। ਉਦਾਹਰਣ ਦੇ ਤੌਰ ਦੇ ਉੱਤੇ ਜਿਵੇਂ ਇੱਕ ਨਿਯਮ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਲਾਗੂ ਹੈ, 16 ਜਾਂ ਉਸ ਤੋਂ ਘੱਟ ਉਮਰ ਦੇ ਬੱਚੇ ਖਾਤੇ ਨਹੀਂ ਬਣਾ ਸਕਦੇ, ਪਰ ਇਸ ਕਿਸਮ ਦੇ ਜਿਹੜੇ ਨਾਬਾਲਗ ਯੂਜ਼ਰਸ ਨੇ ਉਹਨਾਂ ਦੇ ਮਾਂ ਬਾਪ ਦੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਲਾਗੂ ਕੀਤੀ ਜਾਵੇ, ਇਸ ਦੇ ਅਲਗੋਰਿਦਮ ਨੂੰ ਬਦਲਿਆ ਜਾਵੇ ਤਾਂ ਕਿ ਯੂਜ਼ਰਸ ਲਗਾਤਾਰ ਕਈ ਘੰਟਿਆਂ ਤੱਕ ਸਕਰੋਲ ਨਾ ਕਰੀ ਜਾਣ। ਅਜਿਹੀਆਂ ਕਈ ਇਮੇਜ ਫਿਲਟਰ ਹਟਾ ਦਿੱਤੀਆਂ ਜਾਣ ਜੋ ਕਿ ਤਸਵੀਰਾਂ ਦੇ ਵਿੱਚ ਵਿਅਕਤੀ ਦੀ ਕਿਸੇ ਵੀ ਇੰਡੀਵਿਜੁਅਲ ਦੀ ਲੁੱਕ ਨੂੰ ਪੂਰੀ ਤਰ੍ਹਾਂ ਦੇ ਨਾਲ ਬਦਲ ਦਿੰਦੇ ਨੇ। ਵੀਡੀਓ ਕੰਟੈਂਟ ਦੇ ਵਿੱਚ ਆਟੋ ਪਲੇ ਦਾ ਫੀਚਰ ਹਟਾ ਦਿੱਤਾ ਜਾਵੇ, ਇੱਕ ਤੋਂ ਜ਼ਿਆਦਾ ਅਕਾਊਂਟ ਬਣਾਉਣ ਦੇ ਉੱਤੇ ਰੋਕ ਲੱਗੇ, ਇੰਸਟਾਗ੍ਰਾਮ ਸਟੋਰੀਜ਼ ਜਿਵੇਂ ਗਾਇਬ ਹੋ ਜਾਂਦੀਆਂ ਨੇ, ਐਸੀਆਂ ਅਸਥਾਈ ਪੋਸਟ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਜਾਣ। ਇਹ ਸਾਰੇ ਫੀਚਰਸ ਵਰਤਮਾਨ ਦੇ ਵਿੱਚ ਮੇਟਾ ਦੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਕਾਫੀ ਅਹਿਮ ਫੀਚਰਸ ਮੰਨੇ ਜਾਂਦੇ ਨੇ ਔਰ ਇਹੀ ਇਹਨਾਂ ਨੂੰ ਪ੍ਰਚਲਿਤ ਕਰਦੇ ਨੇ ਔਰ ਜਿਹੜੇ ਨੌਜਵਾਨ ਬੱਚੇ ਨੇ ਇਸ ਦੀ ਆਦਤ ਪੈ ਜਾਂਦੀ ਹੈ। ਸੂਬਿਆਂ ਦਾ ਕਹਿਣਾ ਹੈ ਕਿ ਇਹਨਾਂ ਫੀਚਰਸ ਨੂੰ ਇਸ ਤਰੀਕੇ ਦੇ ਨਾਲ ਹੀ ਡਿਜ਼ਾਈਨ ਕੀਤਾ ਗਿਆ ਤਾਂ ਕਿ ਆਦੀ ਹੋ ਜਾਣ ਬੱਚੇ ਜਿਹੜੇ ਨੇ ਆ ਨਾਬਾਲਗ ਲੋਕ ਜਿਹੜੇ ਨੇ। ਉਹਨਾਂ ਦਾ ਦਾਅਵਾ ਹੈ ਕਿ ਮੇਟਾ ਐਪਸ ਨੌਜਵਾਨਾਂ ਨੂੰ ਨੋਟੀਫਿਕੇਸ਼ਨ ਵਰਗੀਆਂ ਚੀਜ਼ਾਂ ਵੀ ਭੇਜਦੀਆਂ ਨੇ, ਇਹਨਾਂ ਤੇ ਵੀ ਰੋਕ ਹੋਣੀ ਚਾਹੀਦੀ ਹੈ। ਬਾਰ ਬਾਰ ਬੱਚਿਆਂ ਨੂੰ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। $1.5 trillion ਵੈਸੇ ਬਹੁਤ ਵੱਡੀ ਰਕਮ ਹੁੰਦੀ ਹੈ। ਮੇਟਾ ਨੇ ਫਿਲਹਾਲ ਇਹਨਾਂ ਦਾਅਵਿਆਂ ਦਾ ਖੰਡਨ ਕੀਤਾ। ਕੀ ਬਣਦਾ ਹੈ ਇਸ ਖਬਰ ਦੇ ਉੱਤੇ ਨਿਗਾਹ ਬਣਾ ਕੇ ਰੱਖਾਂਗੇ। ਉੱਥੇ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈ ਹੈ। ਭਾਰਤ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਤਾਂ ਔਰ ਸਭ ਤੋਂ ਵੱਡੀ ਖਬਰ ਝਾਰਖੰਡ ਦੇ ਨਾਲ ਹੀ ਜੁੜੀ ਹੋਈ ਹੈ, ਜਿੱਥੇ ਝਾਰਖੰਡ ਦੇ ਵਿੱਚ ਆਖਿਰਕਾਰ ਵਿਦਿਆਰਥੀ ਅੰਦੋਲਨ ਦਾ ਬੂੜ ਪੈਂਦਾ ਨਜ਼ਰ ਆ ਰਿਹਾ ਹੈ। ਝਾਰਖੰਡ ਚ ਚੱਲ ਰਹੇ ਵਿਦਿਆਰਥੀਆਂ ਦੇ ਅੰਦੋਲਨ ਦੇ ਦਰਮਿਆਨ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੋਮਵਾਰ ਦੇ ਦਿਨ ਵੱਡਾ ਐਲਾਨ ਕਰ ਦਿੱਤਾ। TDPL ਦੇ ਸੰਚਾਲਨ ਦੇ ਵਿੱਚ ਹੋਈ JPSC ਤੇ JCSC ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ, ਯਾਨੀ ਕਿ ਮੁਲਾਜ਼ਮ ਭਰਤੀ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਹੁਣ ਐਲਾਨ ਕੀਤਾ ਗਿਆ। ਝਾਰਖੰਡ ਦੇ ਮੁੱਖ ਮੰਤਰੀ ਨੇ ਵੱਡਾ ਫੈਸਲਾ ਲੈਂਦਿਆਂ ਹੋਇਆਂ ATSR ਡੇਟਾ ਪ੍ਰੋਸੈਸਿੰਗ ਪ੍ਰਾਈਵੇਟ ਲਿਮਿਟਡ ਦੇ ਨਾਲ ਸੰਬੰਧਿਤ ਸਾਰੀਆਂ ਕਾਰਵਾਈਆਂ ਦੇ ਉੱਤੇ ਐਲਾਨ ਕੀਤਾ। ਇਸ ਦੇ ਵਿੱਚ ਕੰਪਨੀ ਵੱਲੋਂ ਕਰਵਾਈਆਂ ਗਈਆਂ ਪ੍ਰੀਖਿਆਵਾਂ, ਜਿੰਨੇ ਵੀ ਜਾਰੀ ਹੋਏ ਨਤੀਜੇ ਨੇ ਤੇ ਚੁਣੇ ਗਏ ਉਮੀਦਵਾਰ ਵੀ ਸ਼ਾਮਲ ਨੇ, ਉਹਨਾਂ ਦੇ ਉੱਤੇ ਵੀ ਪੜਤਾਲ ਜਿਹੜੀ ਹੈ ਕੀਤੀ ਜਾਏਗੀ। ਉਹਨਾਂ ਇਹ ਵੀ ਦੱਸਿਆ ਹੈ ਕਿ ਸੂਬਾਈ ਕੈਬਨਿਟ ਨੇ ਝਾਰਖੰਡ ਸਟਾਫ ਸਿਲੈਕਸ਼ਨ ਕਮਿਸ਼ਨ ਯਾਨੀ JSSC
ਤੇ CGL ਪ੍ਰੀਖਿਆਵਾਂ ਨੂੰ ਵੀ ਰੱਦ ਕਰਨ ਦਾ ਨਾਲ ਦੀ ਨਾਲ ਫੈਸਲਾ ਲੈ ਲਿਆ। ਜੈਪਾਲ ਸਟੇਡੀਅਮ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਸੋਰੇਨ ਨੇ ਕਿਹਾ ਕਿ 2014 ਤੋਂ ਹੁਣ ਤੱਕ ਹੋਈਆਂ ਪ੍ਰੀਖਿਆਵਾਂ ਦੇ ਵਿੱਚ ਛੋਟੀਆਂ ਵੱਡੀਆਂ ਸਾਰੀਆਂ ਬੇਨਿਯਮੀਆਂ ਦੇ ਵਿੱਚ ਵਿਆਪਕ ਜਾਂਚ ਕੀਤੀ ਜਾਏਗੀ। ਉਹਨਾਂ ਕਿਹਾ ਹੈ ਕਿ ਸਿੱਟ ਤੇ CID ਦੀ ਜਾਂਚ ਦੇ ਦੌਰਾਨ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਨੇ, ਪਰ ਜਾਂਚ ਜਾਰੀ ਹਾਲੇ ਵੀ ਰੱਖੀ ਜਾਏਗੀ। ਇਸਦਾ ਮਤਲਬ ਇਹ ਨਹੀਂ ਹੈ ਕਿ ਜਾਂਚ ਖਤਮ ਹੋ ਜਾਏਗੀ। ਉਧਰ ਵਿਦਿਆਰਥੀ ਆਗੂ ਦਵਿੰਦਰ ਨਾਥ ਮਹਿਤੋ ਨੇ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਦੇ ਲਈ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਸੂਬਾਈ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਮੁੱਖ ਮੰਗਾਂ ਮੰਨ ਲਈਆਂ ਗਈਆਂ ਨੇ, ਪ੍ਰੀਖਿਆਵਾਂ ਦੇ ਵਿੱਚ ਕਥਿਤ ਬੇਨਿਮੀਆਂ ਦੀ ਜਾਂਚ ਦੇ ਨਾਲ ਜਾਂਚ ਜਿਹੜੀ ਆ ਗੰਭੀਰਤਾ ਦੇ ਨਾਲ ਕੀਤੀ ਜਾਏਗੀ। ਉਹਨਾਂ ਕਿਹਾ ਕਿ ਵਿਦਿਆਰਥੀ ਜਾਂਚ ਤੇ ਪ੍ਰੀਖਿਆ ਪ੍ਰਣਾਲੀ ਚ ਸੁਧਾਰ ਦੇ ਲਈ ਸਰਕਾਰ ਦੇ ਨਾਲ ਸਹਿਯੋਗ ਕਰਨਗੇ। ਇਸ ਤੋਂ ਪਹਿਲਾਂ ਸਰਕਾਰ ਕੁਝ ਹਫ਼ਤੇ ਪਹਿਲਾਂ ਐਲਾਨ ਕਰ ਚੁੱਕੀ ਹੈ ਕਿ JPSC ਤੇ JSSC ਪ੍ਰੀਖਿਆਵਾਂ ਦੇ ਨਾਲ ਸੰਬੰਧਿਤ ਜਿਹੜੇ ਕਈ ਸਿਖਰਲੇ ਅਧਿਕਾਰੀ ਸੀ ਉਹਨਾਂ ਨੂੰ ਵੀ ਅਹੁਦੇ ਤੋਂ ਲਾਂਭੇ ਕੀਤਾ ਜਾ ਚੁੱਕਿਆ। ਸੋ ਪ੍ਰਮੁੱਖ ਮੰਗਾਂ ਜਿਹੜੀਆਂ ਨੇ ਉਹ ਝਾਰਖੰਡ ਦੇ ਵਿੱਚ ਚੱਲ ਰਹੇ ਵਿਦਿਆਰਥੀ ਅੰਦੋਲਨ ਦੇ ਨਾਲ ਜੁੜੀਆਂ ਉਹ ਨਿਪਟਾ ਲਈਆਂ ਗਈਆਂ ਨੇ। ਉਧਰ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕੇਰਲ ਸੂਬੇ ਦਾ ਨਾਮ ਬਦਲ ਕੇ ਕੇਰਲਮ ਕਰਨ ਸੰਬੰਧੀ ਬਿੱਲ ਨੂੰ ਹੁਣ ਮਨਜ਼ੂਰੀ ਆਖਰਕਾਰ ਦੇ ਦਿੱਤੀ ਹੈ। ਪਾਰਲੀਮੈਂਟ ਦੇ ਦੋਵਾਂ ਸਦਨਾਂ ਨੇ ਪਿਛਲੇ ਹਫ਼ਤੇ ਕੇਰਲ ਦੇ ਨਾਮ ਤਬਦੀਲੀ ਬਿੱਲ 2026 ਦੇ ਨਾਲ ਜੁੜਿਆ ਹੋਇਆ ਇੱਕ ਬਿੱਲ ਜਿਹੜਾ ਸੀ ਉਹ ਪਾਸ ਕੀਤਾ ਸੀ। ਰਾਜ ਸਭਾ ਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਸੀ ਕਿ ਕੇਰਲ ਵਿਧਾਨ ਸਭਾ ਨੇ 2024 ਚ ਹੀ ਇਹ ਮਤਾ ਪਾਸ ਕਰ ਦਿੱਤਾ ਤੇ ਕੇਰਲ ਕੇਂਦਰ ਸਰਕਾਰ ਨੂੰ ਅਪੀਲ ਦਾਇਰ ਕੀਤੀ ਹੋਈ ਹੈ ਕਿ ਸੰਵਿਧਾਨ ਦੀ ਧਾਰਾ 3 ਦੇ ਤਹਿਤ ਸੂਬੇ ਦਾ ਨਾਮ ਬਦਲ ਕੇ ਕੇਰਲਮ ਕੀਤਾ ਜਾਵੇ। ਹੁਣ ਸੂਬਾਈ ਸਰਕਾਰ ਦੀ ਮੰਗ ਫੈਡਰਲ ਕੇਂਦਰੀ ਪਾਰਲੀਮੈਂਟ ਦੀ ਤਰਫ ਤੋਂ ਵੀ ਮੰਗ ਲਈ ਮੰਨ ਲਈ ਗਈ ਹੈ ਤੇ ਰਾਸ਼ਟਰਪਤੀ ਦੀ ਤਰਫ ਤੋਂ ਵੀ ਮੰਨ ਲਈ ਗਈ ਹੈ। ਬਸ ਮਹਿਜ਼ ਐਲਾਨ ਹੋਣਾ ਬਾਕੀ ਹੈ। ਭਾਰਤ ਦੇ ਇਸ ਸਭ ਤੋਂ ਪੜ੍ਹੀ ਲਿਖੀ ਸਟੇਟ ਦਾ ਨਾਮ ਹੁਣ ਕੇਰਲਮ ਕਰ ਦਿੱਤਾ ਜਾਏਗਾ। ਉੱਥੇ ਅਯੋਧਿਆ ਦੇ ਰਾਮ ਮੰਦਿਰ ਦੇ ਵਿੱਚ ਕਥਿਤ ਚੜਾਵਾ ਚੋਰੀ ਦੀ ਜਾਂਚ ਕਰ ਰਹੀ ਅਦਾਲਤ ਦੀ ਤਰਫ ਤੋਂ ਬਣਾਈ ਗਈ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿਹਨੂੰ ਸਿੱਟ ਕਹਿ ਲਿਆ ਜਾਂਦਾ ਹੈ, ਉਸ ਨੂੰ ਸੁਪਰੀਮ ਕੋਰਟ ਨੇ ਜਾਂਚ ਜਲਦ ਤੋਂ ਜਲਦ ਮੁਕੰਮਲ ਕਰਕੇ ਤੇ ਉਹਦੇ ਨਤੀਜੇ ਜਿਹੜੇ ਨੇ ਉਹ ਅਦਾਲਤ ਤੱਕ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਨੇ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜਮੀਲੀਆ ਬਾਗਚੀ ਤੇ ਜਸਟਿਸ ਵੀ ਮੋਹਨਾ ਦੀ ਬੈਂਚ ਨੇ ਸਿੱਟ ਨੂੰ ਜਾਂਚ ਦੇ ਬਾਰੇ ਜਿਹੜੀ ਇੱਕ ਸਟੇਟਸ ਰਿਪੋਰਟ ਹੈ ਅਗਲੇ 2 ਹਫ਼ਤਿਆਂ ਦੇ ਵਿੱਚ ਸੀਲਬੰਦ ਲਿਫਾਫੇ ਚ ਪੇਸ਼ ਕਰਨ ਦੇ ਲਈ ਵੀ ਕਿਹਾ। ਅਦਾਲਤ ਨੇ ਸਿੱਟ ਨੂੰ ਇਹ ਵੀ ਕਿਹਾ ਕਿ ਇਸ ਮਾਮਲੇ ਦੇ ਨਾਲ ਜੁੜੇ ਅਲੱਗ ਅਲੱਗ ਪਟੀਸ਼ਨਰਾਂ ਦੀ ਜਾਂਚ ਦੀ ਗੁਣਵੱਤਾ ਤੇ ਪਾਰਦਰਸ਼ਤਾ ਸੁਧਾਰਨ ਦੇ ਜਿਹੜੇ ਸੁਝਾਅ ਨੇ ਉਹਨਾਂ ਨੂੰ ਵੀ ਨਿਰਪੱਖਤਾ ਦੇ ਨਾਲ ਵਿਚਾਰਿਆ ਜਾਵੇ ਤੇ ਅਦਾਲਤ ਤੱਕ ਰੱਖਿਆ ਜਾਵੇ ਕਿ ਕਿਹੜੇ ਕਿਹੜੇ ਸੁਧਾਰ ਦਿੱਤੇ ਗਏ ਨੇ ਤਾਂ ਕਿ ਮੰਦਰ ਦੇ ਵਿੱਚ ਜਿਹੜੀ ਚੜਾਵਾ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਨੇ ਉਹ ਭਵਿੱਖ ਦੇ ਵਿੱਚ ਨਾ ਵਾਪਰਨ, ਇਸ ਦੇ ਬਾਰੇ ਜਿਹੜੇ ਕਮਿਊਨਿਟੀ ਦੇ ਲੋਕ ਨੇ ਜਾਂ ਦੂਸਰੇ ਅਦਾਰੇ ਨੇ ਉਹ ਕੀ ਮੰਨਦੇ ਨੇ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਨਿਰਮੋਹੀ ਅਖਾੜੇ ਦੀ ਉਸ ਪਟੀਸ਼ਨ ਦੇ ਉੱਤੇ ਵਿਚਾਰ ਕਰਨ ਤੋਂ ਹਾਲਾਂਕਿ ਇਨਕਾਰ ਕਰ ਦਿੱਤਾ ਜਿਸ ਦੇ ਵਿੱਚ ਕੇਂਦਰ ਨੂੰ ਸ਼੍ਰੀ ਰਾਮ ਜਨਮ ਭੂਮੀ ਖੇਤਰ ਟਰੱਸਟ ਦਾ ਪੁਨਰਗਠਨ ਕਰਕੇ ਇਸ ਨੂੰ ਪਬਲਿਕ ਟਰੱਸਟ ਬਣਾਉਣ ਦੀ ਮੰਗ ਕੀਤੀ ਗਈ ਸੀ। ਚੀਫ ਜਸਟਿਸ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੇ ਲਈ ਵੱਖਰੀ ਪਟੀਸ਼ਨ ਦਾਇਰ ਕੀਤੀ ਜਾਵੇ। ਅਖਾੜੇ ਦੇ ਵਕੀਲ ਸੁਸ਼ੀਲ ਜੈਨ ਨੇ ਦਲੀਲ ਦਿੱਤੀ ਸੀ ਕਿ ਮੌਜੂਦਾ ਟਰੱਸਟ ਦੀ ਬਣਤਰ 2019 ਦੇ ਅਯੋਧਿਆ ਫੈਸਲੇ ਦੀ ਭਾਵਨਾ ਦੇ ਅਨੁਕੂਲ ਨਹੀਂ ਹੈ। ਅਖਾੜੇ ਨੇ ਇਸ ਟਰੱਸਟ ਦੇ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਤੇ ਆਪਣੇ ਪ੍ਰਤੀਨਿਧਾਂ ਨੂੰ ਚੁਣਨ ਦੇ ਨਾਲ ਨਾਲ ਇਸ ਦੇ ਜਿਹੜੇ ਵਿੱਤੀ ਲੈਣ ਦੇਣ ਹੁੰਦੇ ਨੇ ਉਹਦੇ ਫੋਰੈਂਸਿਕ ਆਡਿਟ ਕਰਵਾਉਣ ਦੀ ਵੀ ਮੰਗ ਰੱਖੀ ਸੀ ਜਿਸ ਨੂੰ ਫਿਲਹਾਲ ਸੁਪਰੀਮ ਕੋਰਟ ਨੇ ਰੱਦ ਤਾਂ ਨਹੀਂ ਕੀਤਾ ਪਰ ਇਹ ਕਿਹਾ ਹੈ ਕਿ ਇਸ ਦੇ ਲਈ ਇੱਕ ਢੁੱਕਵੀਂ ਪਟੀਸ਼ਨ ਦਾਇਰ ਕੀਤੀ ਜਾਵੇ ਜਿਸ ਦੇ ਵਿੱਚ ਇਸ ਦੇ ਤਰਕ ਦਿੱਤੇ ਜਾਣ ਤੇ ਫਿਰ ਉਸ ਦੇ ਉੱਤੇ ਵਿਚਾਰ ਕੀਤਾ ਜਾਏਗਾ। ਉਧਰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਦਿੰਦਿਆਂ ਹੋਇਆਂ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਲਾਹਾਬਾਦ ਹਾਈ ਕੋਰਟ ਨੂੰ ਹਦਾਇਤ ਜਾਰੀ ਕੀਤੀ ਜਾਂਦੀ ਹੈ ਕਿ ਉਹ ਕਾਂਗਰਸੀ ਆਗੂ ਦੇ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਵਾਲੇ ਮਾਮਲੇ 'ਚ ਅੱਗੇ ਕਾਰਵਾਈ ਨਾ ਕਰੇ। ਸਿਖਰਲੀ ਅਦਾਲਤ ਨੇ CBI ਤੇ ਐਨਫੋਰਸਮੈਂਟ ਡਾਇਰੈਕਟਰ ਯਾਨੀ ED ਨੂੰ ਵੀ ਹਾਈਕੋਰਟ ਦੇ ਹੁਕਮਾਂ ਦੇ ਤਹਿਤ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਖਿਲਾਫ਼ ਦਰਜ ਇਸ ਕੇਸ ਦੇ ਵਿੱਚ ਕੋਈ ਵੀ ਰਿਪੋਰਟ ਦਾਖਲ ਨਾ ਕਰਨ ਦੇ ਲਈ ਕਿਹਾ। ਇੱਕ ਕਿਸਮ ਦੀ ਇਹ ਰਾਹੁਲ ਗਾਂਧੀ ਦੇ ਲਈ ਵੱਡੀ ਰਾਹਤ ਦੀ ਖ਼ਬਰ ਹੈ। ਕੱਲ ਦੇ ਦਿਨ ਸ਼ਾਮ ਵੇਲੇ ਤੁਹਾਡੇ ਨਾਲ ਖ਼ਬਰਾਂ ਸਾਂਝੀਆਂ ਕੀਤੀਆਂ ਸੀ ਕਿ ਭਾਜਪਾ ਨੇ ਆਪਣੇ ਜਿਹੜੀ ਕੌਮੀ ਕਾਰਜਕਾਰਨੀ ਹੈ ਉਸ ਦੇ ਵਿੱਚ ਬਦਲਾਅ ਕੀਤੇ ਨੇ। ਨਵੇਂ ਬਣੇ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਹੇਠ ਕੌਮੀ ਟੀਮ ਦੇ ਵਿੱਚ ਵੱਡੇ ਫੇਰ ਬਦਲ ਕੀਤੇ ਗਏ ਨੇ। ਕੁਝ ਨਵੇਂ ਚਿਹਰਿਆਂ ਨੂੰ ਮੌਕੇ ਦਿੱਤੇ ਗਏ ਨੇ ਤੇ ਕੁਝ ਪ੍ਰਮੁੱਖ ਆਗੂ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਕੌਮੀ ਮੀਤ ਪ੍ਰਧਾਨ, ਵੈਸੇ 18 ਦੇ ਕਰੀਬ ਕੌਮੀ ਮੀਤ ਪ੍ਰਧਾਨ ਹੁੰਦੇ ਨੇ, ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਜਨਰਲ ਸਕੱਤਰ, ਸਾਬਕਾ RSS ਆਗੂ ਰਾਮ ਮਾਧਵ ਨੂੰ ਮੀਤ ਪ੍ਰਧਾਨ ਵਜੋਂ ਸ਼ਾਮਲ ਕੀਤਾ ਗਿਆ। ਰਾਜ ਸਭਾ ਮੈਂਬਰ ਅਰੁਣ ਸਿੰਘ ਦੀ ਜਗ੍ਹਾ ਭਾਜਪਾ ਦੇ ਰਾਜ ਸਭਾ ਮੈਂਬਰ ਤਰੁਣ ਚੁੱਗ ਨੂੰ ਪਾਰਟੀ ਦੀ ਕੇਂਦਰੀ ਦਫ਼ਤਰ ਦਾ ਇੰਚਾਰਜ ਵੀ ਬਣਾਇਆ ਗਿਆ। ਪੰਜਾਬ ਚੋਣਾਂ ਖਾਸ ਤੌਰ ਦੇ ਉੱਤੇ ਔਰ ਉੱਤਰ ਪ੍ਰਦੇਸ਼ ਚੋਣਾਂ ਜਿਹੜੀਆਂ ਨੇ ਉਹ ਭਾਜਪਾ ਦੀ ਇਸ ਕੌਮੀ ਕਾਰਜਕਾਰਨੀ ਦੀ ਬੈਠਕ ਦਾ
ਮੁੱਖ ਏਜੰਡਾ ਤਾਂ ਨਹੀਂ ਸੀ, ਪਰ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਇਹ ਨਿਯੁਕਤੀਆਂ ਕੀਤੀਆਂ ਗਈਆਂ ਨੇ। ਪੰਜਾਬ ਦੇ ਨਾਲ ਜੁੜੇ ਹੋਏ ਚਿਹਰਿਆਂ ਨੂੰ ਇਸੇ ਕਰਕੇ ਇਸ ਦੇ ਵਿੱਚ ਜੋੜਿਆ ਗਿਆ। ਪਾਰਟੀ ਨੂੰ 13 ਮੀਤ ਪ੍ਰਧਾਨਾਂ ਦੇ ਵਿੱਚੋਂ ਇੱਕ ਸਾਬਕਾ ਜਿਹੜੀ ਰਾਜਸਥਾਨ ਦੀ ਮੁੱਖ ਮੰਤਰੀ ਹੈ ਵਸੁੰਧਰਾ ਰਾਜੇ ਸਿੰਧੀਆ ਨੂੰ ਵੀ ਸ਼ਾਮਲ ਕੀਤਾ ਗਿਆ। ਵੈਸੇ ਦੱਸ ਦਈਏ ਕਿ 65 ਅਹੁਦੇਦਾਰਾਂ ਦੇ ਵਿੱਚ 51 ਨਵੇਂ ਚਿਹਰੇ ਨੇ। 6 ਦੀ ਉਮਰ ਤਾਂ 40 ਸਾਲ ਜਾਂ ਇਸ ਤੋਂ ਘੱਟ ਹੈ, 15 ਦੀ ਉਮਰ 40 ਤੋਂ 49 ਸਾਲ ਦੇ ਦਰਮਿਆਨ ਔਰ 21 ਦੀ ਉਮਰ 50 ਤੋਂ 59 ਸਾਲ ਦੇ ਦਰਮਿਆਨ ਦੱਸੀ ਗਈ ਹੈ। ਖਾਸ ਤੌਰ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਮਹਿਲਾਵਾਂ ਦੇ ਰਾਖਵੇਂਕਰਨ ਦੇ ਬਿੱਲ ਲਿਆਉਣ ਦੀ ਗੱਲ ਕਰਨ ਵਾਲੀ ਭਾਜਪਾ ਦੀ ਤਰਫ ਤੋਂ ਮਹਿਲਾਵਾਂ ਨੂੰ 33% ਰਾਖਵਾਂਕਰਨ ਦਿੱਤਾ ਗਿਆ। ਅਹੁਦੇਦਾਰਾਂ ਦੇ ਵਿੱਚ 10 ਮਹਿਲਾਵਾਂ ਨੇ ਤੇ ਘੱਟ ਗਿਣਤੀ ਭਾਈਚਾਰੇ ਦੇ ਨਾਲ ਜੁੜੇ ਹੋਏ 6 ਨੇਤਾ ਵੀ ਸ਼ਾਮਲ ਨੇ। ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਗਿਆ ਕਿ ਫੇਰ ਬਦਲ 2029 ਤੱਕ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੇ ਅਗਲੀਆਂ ਆਮ ਚੋਣਾਂ ਲੋਕ ਸਭਾ ਚੋਣਾਂ ਦੇ ਲਈ ਭਾਜਪਾ ਦੀਆਂ ਤਿਆਰੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੀਆਂ ਗਈਆਂ ਨੇ। ਇਸ ਦਰਮਿਆਨ ਖਾਸ ਗੱਲ ਰਹੀ ਹੈ ਭਾਜਪਾ ਦਾ ਆਈਟੀ ਸੈੱਲ ਦਾ ਪ੍ਰਮੁੱਖ, ਜਿਨ੍ਹਾਂ ਨੂੰ ਹੁਣ ਬਦਲ ਦਿੱਤਾ ਗਿਆ। ਅਮਿਤ ਮਾਲਵੀਆ ਦੀ ਜਗ੍ਹਾ ਦੇ ਉੱਤੇ ਜਿਹੜੇ ਆਈਟੀ ਸੈੱਲ ਦੇ ਮੁਖੀ ਨੇ ਉਸ ਦੀ ਜਗ੍ਹਾ ਤੇ ਉੱਤੇ ਹੁਣ ਦੀਪਕ ਮਾਸਕੇ ਨੂੰ ਨਿਯੁਕਤ ਕੀਤਾ ਗਿਆ। ਸੋਸ਼ਲ ਮੀਡੀਆ ਵਿਭਾਗ ਦੇ ਮੁਖੀ ਇਹ ਹੋਣਗੇ। ਇਹ EIL ਬੋਰਡ ਦੇ ਸਾਬਕਾ ਮੈਂਬਰ ਵੀ ਨੇ, EIL ਯਾਨੀ ਕਿ ਇੰਜੀਨੀਅਰਸ ਇੰਡੀਆ ਲਿਮਿਟਡ ਦੇ ਸਾਬਕਾ ਮੈਂਬਰ ਵੀ ਰਹੇ ਨੇ। ਵੈਸੇ ਅਮਿਤ ਮਾਲਵੀਆ 11 ਸਾਲ ਤੱਕ ਪਾਰਟੀ ਦੀ ਸੋਸ਼ਲ ਮੀਡੀਆ ਮੁਹਿੰਮ ਨੂੰ ਚਲਾਉਂਦੇ ਰਹੇ ਸੀ ਤੇ ਇਸ ਦਰਮਿਆਨ ਕਾਂਗਰਸ ਦੀ ਤਰਫ ਤੋਂ ਹੁਣ ਤੰਜ ਕਸੇ ਜਾ ਰਹੇ ਨੇ ਕਿ ਭਾਜਪਾ ਨੇ ਆਹ ਕੰਮ ਚੰਗਾ ਕੀਤਾ, ਆਈਟੀ ਸੈੱਲ ਦੇ ਜਿਹੜੇ ਪ੍ਰਮੁੱਖ ਨੇ ਉਹ ਬਦਲ ਕੇ। ਅਸਲ ਦੇ ਵਿੱਚ ਕਾਂਗਰਸ ਦੀ ਨੇਤਾ ਮੁਮਤਾਜ਼ ਪਟੇਲ ਨੇ ਭਾਜਪਾ ਦੇ ਅਹੁਦੇਦਾਰਾਂ ਦੀ ਜਿਹੜੀ ਇਹ ਨਵੀਂ ਸੂਚੀ ਤਿਆਰ ਕੀਤੀ ਗਈ ਉਸ ਦੇ ਵਿੱਚ ਆਪਣੀਆਂ ਟਿੱਪਣੀਆਂ ਕੀਤੀਆਂ ਨੇ। ਉਹਨਾਂ ਕਿਹਾ ਕਿ ਅਮਿਤ ਮਾਲਵੀਆ ਨੂੰ ਹਟਾਉਣ ਦੇ ਨਾਲ ਭਾਜਪਾ ਨੂੰ ਇੱਕ ਚੀਜ਼ ਤਾਂ ਪਤਾ ਲੱਗ ਗਈ ਹੈ ਕਿ ਕਾਂਗਰਸ ਦੇ ਖਿਲਾਫ ਜਿਹੜੀ ਦੇਸ਼ ਭਰ ਚ ਨਫ਼ਰਤ ਫੈਲਾਈ ਸੀ, ਰਾਹੁਲ ਗਾਂਧੀ ਦੇ ਖਿਲਾਫ਼ ਪ੍ਰੋਪੇਗੰਡਾ ਚਲਾਇਆ ਸੀ ਔਰ ਝੂਠੀਆਂ ਅਫਵਾਹਾਂ ਝੂਠੀਆਂ ਖ਼ਬਰਾਂ ਚਲਾਈਆਂ ਸੀ, ਉਹਨਾਂ ਨੂੰ ਹੁਣ ਜਾਣਾ ਪਏਗਾ। ਇਹ ਕੰਮ ਨਹੀਂ ਆਈਆਂ ਆਈਟੀ ਸੈੱਲ ਦੀਆਂ ਔਰ ਇਸ ਪੂਰੇ ਦੇ ਪੂਰੇ ਪ੍ਰੋਪੋਗੰਡਾ ਦੇ ਉੱਤੇ ਕਰੋੜਾਂ ਰੁਪਏ ਭਾਜਪਾ ਨੇ ਖਰਚ ਕੀਤੇ ਸੀ, ਪਰ ਨੌਜਵਾਨਾਂ ਦੇ ਇੱਕ ਅੰਦੋਲਨ ਨੇ ਉਸ ਸਾਰੇ ਪ੍ਰੋਪੇਗੰਡਾ ਦੀ ਤਸਵੀਰ ਜਿਹੜੀ ਹੈ ਬਦਲ ਕੇ ਰੱਖ ਦਿੱਤੀ। ਜਿੱਥੋਂ ਤੱਕ ਨਵੀਂ ਟੀਮ ਦੀ ਗੱਲ ਹੈ, ਮੁਮਤਾਜ਼ ਪਟੇਲ ਨੇ ਵੀ ਕਿਹਾ ਕਿ ਮੈਂ ਨਹੀਂ ਕਹਾਂਗੀ ਕਿ ਉਹ ਸ਼ਿੱਦਤ ਦੇ ਨਾਲ ਕੰਮ ਕਰਨ, ਚਾਹੇ ਉਹ ਅਲੱਗ ਗੱਲ ਹੈ ਕਿ ਉਹ ਪੁਰਾਣੇ ਤਰੀਕਿਆਂ ਦੇ ਨਾਲ ਚੱਲਣਗੇ, ਦੇਸ਼ ਪਰ ਹੁਣ ਧੋਖਾ ਖਾਣ ਵਾਲਾ ਨਹੀਂ ਹੈ। ਦੱਸ ਦਈਏ ਕਿ ਮੁਮਤਾਜ਼ ਪਟੇਲ ਸਾਬਕਾ ਕਾਂਗਰਸ ਨੇਤਾ ਮਰਹੂਮ ਨੇਤਾ ਅਹਿਮਦ ਪਟੇਲ ਦੀ ਧੀ ਨੇ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਕੌਮੀ ਕਾਰਜਕਾਰਨੀ ਦੇ ਵਿੱਚ ਨਵੇਂ ਜਿਹੜੇ ਚਿਹਰੇ ਸ਼ਾਮਲ ਕੀਤੇ ਗਏ ਨੇ, ਉਹਨਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਜਿਹੜੀ ਉਹ ਇੱਕ ਲਹਿਰ ਜੀ ਬਣੀ ਹੈ। ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੀ ਆਪਣੀ ਨਵੀਂ ਨਿਯੁਕਤ ਕੀਤੀ ਗਈ ਟੀਮ ਨੂੰ ਵਧਾਈ ਦਿੱਤੀ ਹੈ। ਭਾਰਤ ਦੀਆਂ ਖਬਰਾਂ ਹੋ ਗਈਆਂ, ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਣੀ ਇਹਨਾਂ ਖਬਰਾਂ ਦੇ ਉੱਤੇ ਵਿਸਤਾਰ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਣਗੇ, ਪਰ ਹੁਣ ਆਓ ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾ ਲੈਂਦੇ ਹਾਂ। ਅੱਜ ਦੀਆਂ ਖਬਰਾਂ ਚ ਜੇ ਜ਼ਿਆਦਾਤਰ ਪੌਲਿਨ ਹੈਂਸਨ ਹੋਣ ਤਾਂ ਇਤਰਾਜ਼ ਨਾ ਕਰਿਓ, ਕਿਉਂਕਿ ਇਸ ਵਕਤ ਜਿਹੜਾ ਦੇਸ਼ ਦਾ ਮੀਡੀਆ ਉਹ ਵੀ ਪੂਰੀ ਤਵੱਜੋ ਦੇ ਰਿਹਾ ਪੌਲਿਨ ਹੈਂਸਨ ਨੂੰ ਔਰ ਖਬਰਾਂ ਦੇ ਵਿੱਚ ਜਿਹੜੀਆਂ ਕੁਝ ਇੱਕ ਥਾਵਾਂ ਦੇ ਉੱਤੇ ਪੌਲਿਨ ਹੈਂਸਨ ਦੀ ਤਰਫ ਤੋਂ ਇਤਰਾਜ਼ ਜਤਾਏ ਗਏ ਨੇ, ਉਹਨਾਂ ਤੋਂ ਸ਼ਾਇਦ ਤੁਸੀਂ ਵੀ ਕਿਤੇ ਕਿਤੇ ਸਹਿਮਤ ਹੋਵੋ। ਪਰ ਪਹਿਲੀ ਖਬਰ ਪ੍ਰਵਾਸੀਆਂ ਦੇ ਨਾਲ ਜੁੜੀ ਹੋਈ। ਵਨ ਨੇਸ਼ਨ ਪਾਰਟੀ ਤੇ ਪੌਲਿਨ ਹੈਂਸਨ ਦੀ ਤਰਫ ਤੋਂ ਦਾਅਵਾ ਕੀਤਾ ਗਿਆ ਹੈ ਕਿ ਲੇਬਰ ਪਾਰਟੀ ਦੀ ਸਰਕਾਰ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ 385,000 ਜਿਹੜੇ ਸਟੂਡੈਂਟ ਵੀਜ਼ਾ ਦੇ ਉੱਤੇ ਡਿਪੈਂਡੈਂਟ ਸੀਗੇ, ਯਾਨੀ ਫੈਮਿਲੀ ਮੈਂਬਰ ਸੀ, ਉਹਨਾਂ ਨੂੰ ਵੀਜ਼ੇ ਦੇ ਕੇ ਦੇਸ਼ ਦੇ ਨਾਲ ਇੱਕ ਕਿਸਮ ਦਾ ਸਕੈਮ ਕਰਿਆ, ਇੱਕ ਕਿਸਮ ਦਾ ਧੋਖਾ ਕਰਿਆ ਔਰ ਇਹ ਉਹ ਨੇ ਜਿਹਨਾਂ ਨੂੰ ਡਿਪੈਂਡੈਂਟ ਜਾਂ ਸੈਕੰਡਰੀ ਵੀਜ਼ਾ ਹੋਲਡਰ ਕਹਿ ਲਿਆ ਜਾਂਦਾ। ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਦੇ ਹਾਲਾਂਕਿ ਪਿਛਲੇ ਹਫ਼ਤਿਆਂ ਦੇ ਦਰਮਿਆਨ ਆਪਣੀ ਇੱਕ ਪ੍ਰੈਸ ਕਾਨਫਰੰਸ ਕਰਨੀ ਸੀ, ਉਹ ਪਤਾ ਨਹੀਂ ਕਦੋਂ ਹੋਏਗੀ, ਪਰ ਅਲੱਗ ਅਲੱਗ ਪਾਰਟੀਆਂ ਇਸ ਤੋਂ ਪਹਿਲਾਂ ਜਿਹੜੇ ਐਂਡਰਿਊ ਬ੍ਰੈਗ ਨੇ ਉਹ ਵੀ ਇੱਕ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਇਮੀਗ੍ਰੇਸ਼ਨ ਮਸਲੇ ਨੂੰ ਲੈ ਕੇ। ਹੁਣ ਵਨ ਨੇਸ਼ਨ ਪਾਰਟੀ ਦੇ ਨੇਤਾ ਪੌਲਿਨ ਹੈਂਸਨ ਜਿਹੜੇ ਅਕਸਰ ਮਾਈਗ੍ਰੇਸ਼ਨ ਮੁੱਦੇ ਦੇ ਉੱਤੇ ਆਪਣੇ ਵਿਚਾਰ ਬੜੀ ਪ੍ਰਮੁੱਖਤਾ ਦੇ ਨਾਲ ਰੱਖਦੇ ਨੇ, ਜਿਹਨਾਂ ਦਾ ਕਹਿਣਾ ਹੈ ਕਿ ਸਟੂਡੈਂਟ ਵੀਜ਼ਾ ਹੋਣ ਚਾਹੇ ਪਰਮਾਨੈਂਟ ਰੈਜ਼ੀਡੈਂਸੀ ਕੋਈ ਵੀ ਵੀਜ਼ਾ ਹੋਵੇ, ਆਸਟ੍ਰੇਲੀਆ ਦੇ ਵਿੱਚ ਜਿਹੜਾ NOM ਹੈ ਯਾਨੀ ਨੈਟ ਓਵਰਸੀਜ਼ ਮਾਈਗ੍ਰੇਸ਼ਨ, ਉਹ 1,30,000 ਸਾਲਾਨਾ ਤੋਂ ਵੱਧ ਨਹੀਂ ਹੋਏਗਾ ਜੇਕਰ ਉਹਨਾਂ ਦੀ ਸਰਕਾਰ, ਜੇ ਉਹਨਾਂ ਦੀ ਪਾਰਟੀ ਜਿਹੜੀ ਹੈ ਸੱਤਾ 'ਚ ਆਉਂਦੀ ਹੈ। ਫਿਲਹਾਲ ਇਸ ਖਬਰ ਦੇ ਵੱਲ ਜੇਕਰ ਇਸ਼ਾਰਾ ਕਰੀਏ ਤਾਂ ਪੌਲਿਨ ਹੈਂਸਨ ਨੇ ਡੇਲੀ ਟੈਲੀਗ੍ਰਾਫ ਅਖਬਾਰ ਦੇ ਹਵਾਲੇ ਦੇ ਨਾਲ ਕੁਝ ਖਬਰਾਂ ਸਾਂਝੀਆਂ ਕੀਤੀਆਂ। ਵੈਸੇ ਅੱਜ ਦਾ ਅਖਬਾਰ ਜੇਕਰ ਤੁਸੀਂ ਚੱਕੋਗੇ ਤਾਂ ਅਖਬਾਰ ਦੀ ਸੁਰਖੀ ਹੀ ਇਹ ਹੈ, ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਮਾਈਗ੍ਰੇਸ਼ਨ ਨੀਤੀ ਦੇ ਉੱਤੇ ਇਤਰਾਜ਼ ਜਤਾਏ ਗਏ ਨੇ।
ਪਰ ਕਿਤੇ ਅਖਬਾਰ ਵੀ ਗਲਤੀ ਕਰ ਗਏ। ਹਾਲਾਂਕਿ ਅਖਬਾਰ ਨੇ ਖਬਰ ਦੇ ਵਿੱਚ ਇਹ ਗੱਲ ਜ਼ਰੂਰ ਲਿਖੀ ਹੈ ਕਿ 22,23,013 ਵੀਜ਼ੇ ਜਿਹੜੇ ਨੇ ਉਹ ਦਿੱਤੇ ਗਏ ਸਾਲ 2022-23 ਤੋਂ ਲੈ ਕੇ 2025-26 ਦੇ ਵਿੱਤ ਵਰ੍ਹੇ ਦੇ ਦਰਮਿਆਨ। ਇਹਨਾਂ ਚ 384,735 ਸੈਕੰਡਰੀ ਵੀਜ਼ਾ ਹੋਲਡਰ ਸੀ। ਸੈਕੰਡਰੀ ਵੀਜ਼ਾ ਹੋਲਡਰ ਆਮ ਤੌਰ ਦੇ ਉੱਤੇ ਕਿਸੇ ਵੀ ਵੀਜ਼ਾ ਦੇ ਉੱਤੇ ਆਉਣ ਵਾਲੇ ਪ੍ਰਾਇਮਰੀ ਐਪਲੀਕੈਂਟ ਦੇ ਨਾਲ ਜਿਹੜੇ ਉਹਨਾਂ ਦੇ ਹਸਬੈਂਡ, ਵਾਈਫ ਜਾਂ ਬੱਚੇ, ਜਿਹਨਾਂ ਨੂੰ ਡਿਪੈਂਡੈਂਟ ਵੀ ਕਹਿ ਲਿਆ ਜਾਂਦਾ। ਅਖਬਾਰ ਨੇ ਆਪਣੀ ਖਬਰ ਦੇ ਵਿੱਚ ਇਹ ਵੀ ਪ੍ਰਕਾਸ਼ਿਤ ਕਰ ਦਿੱਤਾ ਕਿ ਪ੍ਰਾਇਮਰੀ ਤੇ ਸੈਕੰਡਰੀ ਗ੍ਰੈਜੂਏਟ ਵੀਜ਼ਾ ਹੋਲਡਰਸ ਦੇ ਕੋਲ ਫੁੱਲ ਟਾਈਮ ਵਰਕਿੰਗ ਰਾਈਟਸ ਹੁੰਦੇ ਨੇ, ਜਦਕਿ ਸਟੂਡੈਂਟ ਵੀਜ਼ਾ ਕੈਟੇਗਰੀ, ਜਿਸ ਨੂੰ ਆਸਟ੍ਰੇਲੀਆ ਚ 500 ਯਾਨੀ 500 ਸਬ ਕਲਾਸ ਕਹਿ ਲਿਆ ਜਾਂਦਾ, ਉਸ ਦੇ ਉੱਤੇ ਇੱਕ ਵਿਦਿਆਰਥੀ ਦੇ ਕੋਲ ਹਫਤੇ ਦੇ ਵਿੱਚ ਕੰਮ ਕਰਨ ਦੇ 24 ਘੰਟੇ ਹੀ ਹੁੰਦੇ ਨੇ, ਭਾਵੇਂ ਕਿ ਉਹ ਮਾਸਟਰ ਡਿਗਰੀ ਚ ਆਇਆ ਹੋਵੇ, ਚਾਹੇ ਕਿਸੇ ਟ੍ਰੇਡ ਕੋਰਸ। ਹਾਂ, PhD ਵੀਜ਼ਾ ਹੋਲਡਰਸ ਦੇ ਲਈ ਗੱਲ ਵੱਖਰੀ ਹੁੰਦੀ ਹੈ, ਜਾਂ ਕੋਰਸ ਵਰਕ ਦੇ ਜਿਹੜੇ ਵਿੱਚ ਆਏ ਸਟੂਡੈਂਟ ਨੇ ਉਹਨਾਂ ਦੀ ਗੱਲ ਵੱਖਰੀ ਹੁੰਦੀ ਹੈ। ਪਰ ਅਜਿਹੇ ਦੇ ਵਿੱਚ ਪੌਲੀ ਹੈਨਸਨ ਨੇ ਇਸ ਅਖਬਾਰ ਦੀ ਖਬਰ ਨੂੰ ਹੀ ਪ੍ਰਮੁੱਖਤਾ ਦਿੱਤੀ ਹੈ, ਸ਼ਾਇਦ ਕੁਝ ਇੱਕ ਤੱਥਾਂ ਨੂੰ ਧਿਆਨ ਦੇ ਨਾਲ ਨਹੀਂ ਵਿਚਾਰਿਆ। ਇਹ ਵੀ ਕਿਹਾ ਗਿਆ ਕਿ ਗ੍ਰੈਜੂਏਟ ਵੀਜ਼ਾ ਹੋਲਡਰ ਨੇ ਜਿਹੜੇ ਆਸਟ੍ਰੇਲੀਆ ਚ ਉਹ 30% ਨੇ ਕੁੱਲ ਵੀਜ਼ਿਆਂ ਦਾ, ਯਾਨੀ 5,59,596 ਨੇ, ਔਰ ਉਹਨਾਂ ਦੇ ਵਿੱਚੋਂ ਜਿਹੜੇ 1,67,000 ਨੇ ਉਹ ਸਪਾਊਸ ਜਾਂ ਡਿਪੈਂਡੈਂਟ ਨੇ ਜਾਂ ਬੱਚੇ ਨੇ। ਬੱਚਿਆਂ ਨੂੰ ਖੈਰ ਜੇ ਵਰਕ ਰਾਈਟ ਹੋਣ ਵੀ, ਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤਾਂ ਵੈਸੇ ਹੀ ਇੱਥੇ ਕੰਮ ਨਹੀਂ ਕਰ ਸਕਣਗੇ, ਚਾਹੇ ਉਹ ਕਿਸੇ ਆਪਣੇ ਮਾਂ ਪਿਓ ਜਿਹੜੇ ਨੇ ਉਹ ਵਿਦਿਆਰਥੀ ਵੀਜ਼ਾ ਤੇ ਆਏ ਹੋਏ ਕਿਉਂ ਨਾ ਹੋਣ। ਇਸ ਤੋਂ ਇਲਾਵਾ 13% ਸਟੂਡੈਂਟ ਵੀਜ਼ਾ ਦੇ ਉੱਤੇ ਜਿਹੜੇ 16,63,000 ਬਾਕੀ ਦੇ ਬੱਚੇ ਨੰਬਰ ਨੇ, ਉਹਨਾਂ ਚੋਂ ਜਿਹੜਾ 13% ਜੇ ਉਹਦਾ ਕੱਢੀਏ ਤਾਂ 2,17,000 ਉਹ ਬਣਦਾ ਹੈ, ਉਹ ਸੈਕੰਡਰੀ ਐਪਲੀਕੈਂਟਸ ਨੇ, ਯਾਨੀ ਕਿ ਬਾਕੀ ਡਿਪਲੋਮਾ ਡਿਗਰੀਜ਼ ਦੇ ਵਿੱਚ ਆਏ ਹੋਏ ਲੋਕ। ਅਜਿਹੇ ਦੇ ਵਿੱਚ ਗ੍ਰੈਜੂਏਟ ਵੀਜ਼ਾ ਦੇ ਡਿਪੈਂਡੈਂਟ ਯਾਨੀ 1,67,000 ਉਹ, ਪਲੱਸ ਬਾਕੀ ਦੇ ਜਿਹੜੇ ਸਟੂਡੈਂਟ ਵੀਜ਼ਾਜ਼ ਨੇ ਹੋਰ ਕਿਸੇ ਵੀ ਪੜ੍ਹਾਈ ਦੇ ਨਾਲ ਜੁੜੇ ਹੋਇਆ, ਉਹਨਾਂ ਦੇ ਡਿਪੈਂਡੈਂਟ 2,17,000 ਇਹ ਆਪਸ ਚ ਜੋੜਦੀ ਹੈ। ਤਾਂ ਪੌਲੀਨ ਹੈਨਸਨ ਦਾ ਕਹਿਣਾ ਹੈ ਕਿ 384,000 ਤੋਂ ਵੱਧ ਉਹ ਨੇ ਜਿਹੜੇ ਸੈਕੰਡਰੀ ਐਪਲੀਕੈਂਟ ਨੇ, ਔਰ ਇਹਨਾਂ ਨੂੰ ਫੁੱਲ ਟਾਈਮ ਵਰਕਿੰਗ ਰਾਈਟ ਮਿਲਦੇ ਨੇ। ਇਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਬੋਝ ਪਾ ਰੱਖੇ ਆ, ਚਾਹੇ ਉਹ ਰੈਂਟ ਦੇ ਉੱਤੇ, ਚਾਹੇ ਹਾਊਸਿੰਗ ਦੇ ਉੱਤੇ, ਚਾਹੇ ਸੜਕਾਂ ਦੇ ਉੱਤੇ, ਚਾਹੇ ਹਸਪਤਾਲਾਂ ਚ, ਚਾਹੇ ਅਸੈਂਸ਼ੀਅਲ ਸਰਵਿਸਿਜ਼ ਦੇ ਵਿੱਚ। ਪੌਲੀਨ ਹੈਨਸਨ ਨੂੰ ਇਹ ਸੈਕੰਡਰੀ ਐਪਲੀਕੈਂਟ ਦੇਸ਼ ਦੇ ਲਈ ਬੋਝ ਜਾਪਦੇ ਨੇ। ਖੈਰ, ਇੱਕ ਖਬਰ ਇਹ ਤੇ ਦੂਸਰੀ ਖਬਰ ਪੌਲੀਨ ਹੈਨਸਨ ਦੇ ਨਾਲ ਜੁੜੀ ਇਹ ਵੀ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੇ ਹੁਣ ਸਰਕਾਰ ਦੀ ਸੁਪਰ ਐਨੂਏਸ਼ਨ ਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਨੇ ਉਸ ਦੇ ਉੱਤੇ ਨਿਸ਼ਾਨਾ ਸਾਧਿਆ। ਫੈਡਰਲ ਸਰਕਾਰ ਔਰ ਜਿੰਨੀਆਂ ਵੀ ਕੌਮੀ ਪਾਰਟੀਆਂ ਨੇ ਇਸ ਵਕਤ ਸੁਪਰ ਐਨੂਏਸ਼ਨ ਦੇ ਮਸਲੇ ਦੇ ਉੱਤੇ ਉਲਝ ਰਹੀਆਂ ਨੇ। News 24, ਜਿਹਨੂੰ ਪਹਿਲਾਂ ਸਕਾਈ ਨਿਊਜ਼ ਦੇ ਨਾਮ ਦੇ ਨਾਲ ਤੁਸੀਂ ਜਾਣਦੇ ਸੀ, ਉਹਦੇ ਨਾਲ ਐਤਵਾਰ ਦੇ ਦਿਨ ਹੋਈ ਇੱਕ ਇੰਟਰਵਿਊ ਦੇ ਵਿੱਚ ਵਨ ਨੇਸ਼ਨ ਪਾਰਟੀ ਦੇ ਨੇਤਾ ਦਾ ਬਿਆਨ ਹੁਣ ਚਰਚਾ ਦਾ ਵਿਸ਼ਾ ਬਣ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਲੇਬਰ ਨੇ ਸੁਪਰ ਐਨੂਏਸ਼ਨ ਨੂੰ ਆਪਣਾ ਪਿਗੀ ਬੈਂਕ ਬਣਾ ਰੱਖਿਆ। ਵਨ ਨੇਸ਼ਨ ਪਾਰਟੀ ਦਾ ਇਹ ਕਹਿਣਾ ਹੈ ਕਿ ਆਸਟ੍ਰੇਲੀਅਨ ਲੋਕਾਂ ਨੂੰ ਜਦ ਚਾਹੇ ਜਦੋਂ ਚਾਹਣ ਉਹਨਾਂ ਦੇ ਸੁਪਰ ਐਨੂਏਸ਼ਨ ਤੱਕ ਪਹੁੰਚ ਹੋਣੀ ਚਾਹੀਦੀ ਹੈ, ਉਹ ਜਦੋਂ ਚਾਹਣ ਇਸ ਨੂੰ ਘਟਾ ਸਕਣ, ਇਸ ਨੂੰ ਵਰਤ ਸਕਣ। ਜਿਮ ਚਾਮਜ਼ ਨੂੰ ਆਪਣੇ ਹੱਥ ਇਹਦੇ ਤੋਂ ਪਿੱਛੇ ਹਟਾ ਲੈਣੇ ਚਾਹੀਦੇ ਨੇ, ਆਸਟ੍ਰੇਲੀਅਨ ਲੋਕਾਂ ਦੇ ਪੈਸੇ ਨੇ, ਉਸੇ ਨੂੰ ਵੀ ਵਰਤਣਾ ਚਾਹੀਦਾ। ਤਾਜ਼ੀ ਹੈ ਕਿ ਲੇਬਰ ਪਾਰਟੀ ਦੇ ਜਿਹੜਾ ਸੁਪਰ ਸਿਸਟਮ ਹੈ ਉਸ ਦੇ ਵਿੱਚ ਇੱਕ ਵੱਡੇ ਬਦਲਾਅ ਕੱਲ ਨੂੰ ਐਲਾਨ ਕੀਤੇ ਜਾਣਗੇ, ਯਾਨੀ ਬੁੱਧਵਾਰ ਦੇ ਦਿਨ, ਜਦੋਂ ਅਸਿਸਟੈਂਟ ਟ੍ਰੈਜਰਰ ਤੇ ਜਿਹੜੇ ਮਿਨਿਸਟਰ ਫਾਰ ਫਾਈਨੈਂਸ਼ੀਅਲ ਸਰਵਿਸਿਜ਼ ਨੇ ਡੈਨੀਅਲ ਮੋਲੀਨੋ, ਉਹ ਨੈਸ਼ਨਲ ਪ੍ਰੈਸ ਕਲੱਬ ਨੂੰ ਸੰਬੋਧਨ ਕਰਨਗੇ। ਸੁਪਰ ਐਨੂਏਸ਼ਨ ਨੂੰ ਲੈ ਕੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਪਹਿਲਾਂ ਹੀ ਇਹ ਕਹਿ ਚੁੱਕੇ ਨੇ ਕਿ ਇਸ ਵਕਤ ਦੇਸ਼ ਦੇ ਅੰਦਰ $4.5 trillion ਦੇ ਆਸ ਪਾਸ ਦਾ ਸੁਪਰ ਐਨੂਏਸ਼ਨ ਦਾ ਇੱਕ ਪੂਲ ਪਿਆ। ਇਹ ਦੇਸ਼ ਦੀ ਇੱਕ ਐਸੀ ਰਕਮ ਹੈ ਜਿਸ ਨੂੰ ਨੈਸ਼ਨਲ ਐਸੈਟ ਦੇ ਤੌਰ ਦੇ ਉੱਤੇ ਜਾਣਿਆ ਜਾਣਾ ਚਾਹੀਦਾ। ਟੈਕਸਪੇਅਰ ਦਾ ਪੈਸਾ ਹੈ, ਦੇਸ਼ ਦੀ ਭਲਾਈ ਦੇ ਵਾਸਤੇ ਸੁਪਰ ਐਨੂਏਸ਼ਨ ਨੂੰ ਅਲੱਗ ਅਲੱਗ ਕੰਮਾਂ ਦੇ ਉੱਤੇ ਵਰਤਿਆ ਜਾਂਦਾ ਹੈ। ਐਂਡਰਿਊ ਬ੍ਰੈਗ ਦਾ ਜਿਹੜਾ ਪਿਛਲੇ ਹਫਤੇ ਦਾ ਨੈਸ਼ਨਲ ਪ੍ਰੈਸ ਕਲੱਬ ਦਾ ਭਾਸ਼ਣ ਸੀ, ਜਿਹੜੇ ਕਿ ਲਿਬਰਲ ਪਾਰਟੀ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਵੀ ਸਰਕਾਰ ਨੂੰ ਇਹ ਗੱਲ ਕਹੀ ਸੀ ਕਿ ਸੁਪਰ ਐਨੂਏਸ਼ਨ ਦੇ ਵਿੱਚ ਸਰਕਾਰ ਨੂੰ ਰਿਲੈਕਸੇਸ਼ਨ ਕਰ ਦੇਣੀਆਂ ਚਾਹੀਦੀਆਂ ਨੇ, ਥੋੜੀਆਂ ਰਾਹਤਾਂ ਦੇਣੀਆਂ ਚਾਹੀਦੀਆਂ ਨੇ। ਜਦਕਿ ਵਿਰੋਧੀ ਧਿਰ ਨੇਤਾ ਐਂਗਸ ਟੇਲਰ, ਜਿਹੜੇ ਕਿ ਆਪਣੇ ਹੀ ਕੋਲੀਗ ਦੇ ਭਾਸ਼ਣ ਦੇ ਕੁਝ ਹਿੱਸਿਆਂ ਦੇ ਨਾਲ ਤਾਂ ਸਹਿਮਤ ਨਹੀਂ ਸੀ, ਪਰ ਇਸ ਮਸਲੇ ਦੇ ਉੱਤੇ ਉਹਨਾਂ ਨੇ ਵੀ ਕਿਹਾ ਕਿ ਪਰਿਵਾਰਾਂ ਨੂੰ ਸਪੋਰਟ ਮਿਲਣੀ ਚਾਹੀਦੀ ਹੈ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਜਦੋਂ ਸੁਪਰ ਐਨੂਏਸ਼ਨ ਦੀ ਜਿਹੜੀ ਗੱਲ ਆਉਂਦੀ ਹੈ, ਸੁਪਰ ਐਨੂਏਸ਼ਨ ਉਹ ਸਕੀਮ ਹੈ ਜਿਹੜੀ ਕਿ 1993 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਲਿਆਂਦੀ ਗਈ ਸੀ, ਜਦੋਂ ਕੀਟਿੰਗ ਦੀ ਸਰਕਾਰ ਹੁੰਦੀ ਸੀ,
ਕੀਟਿੰਗ ਸਰਕਾਰ ਯਾਨੀ ਕਿ ਪੌਲ ਕੀਟਿੰਗ, ਜਿਹੜੇ ਕਿ ਆਸਟ੍ਰੇਲੀਆ ਦੀ ਲੇਬਰ ਪਾਰਟੀ ਦੇ ਨਾਲ ਜੁੜੇ ਹੋਏ ਸੀ, ਲੇਬਰ ਪਾਰਟੀ ਨੇ ਦੇਸ਼ ਦੇ ਵਿੱਚ ਇਹ ਇੱਕ ਨਵੀਂ ਸਕੀਮ ਲਿਆਂਦੀ ਸੀ। ਉਦੋਂ ਤੋਂ ਸੁਪਰ ਐਨੂਏਸ਼ਨ ਤੁਹਾਡੀ ਤਨਖਾਹ ਦੇ ਨਾਲ ਤੁਹਾਡਾ ਰੁਜ਼ਗਾਰ ਦਾਤਾ ਜੋੜ ਕੇ ਦਿੰਦਾ ਹੈ, ਜੋ ਕਿ ਰਿਟਾਇਰਮੈਂਟ ਵੇਲੇ ਕੰਮ ਆ ਜਾਂਦਾ ਹੈ। ਸਰਕਾਰ ਦਾ ਹਾਲੇ ਵੀ ਇਹ ਕਹਿਣਾ ਹੈ ਕਿ ਦੇਸ਼ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਸੁਪਰ ਐਨੂਏਸ਼ਨ ਨੂੰ ਉਦੋਂ ਹੀ ਵਰਤਦੇ ਨੇ ਜਦੋਂ ਉਹਨਾਂ ਦੀ ਆਮਦਨੀ ਦੇ ਮੁੱਖ ਸਰੋਤ ਖਤਮ ਹੋ ਜਾਂਦੇ ਨੇ। ਅਜਿਹੇ ਦੇ ਵਿੱਚ ਸੁਪਰ ਐਨੂਏਸ਼ਨ ਬਹੁਤ ਸਾਰੇ ਲੋਕਾਂ ਦੀ, ਰਿਟਾਇਰਡ ਲੋਕਾਂ ਦੀ ਜ਼ਿੰਦਗੀ ਦਾ ਇੱਕੋ ਇੱਕ ਆਸਰਾ ਰਹਿੰਦੇ ਨੇ। ਸਾਲ 2024-25 ਦੇ ਵਿੱਤ ਵਰ੍ਹੇ ਦੀ ਗੱਲ ਕਰੀਏ ਤੇ ਰਿਟਾਇਰਡ ਲੋਕਾਂ ਦੀ ਆਮਦਨੀ ਦਾ ਲਗਭਗ 28% ਹਿੱਸਾ ਸੁਪਰ ਐਨੂਏਸ਼ਨ ਹੀ ਸੀ। ਅਜਿਹੇ ਦੇ ਵਿੱਚ ਆਸਟ੍ਰੇਲੀਅਨ ਲੋਕ ਜਿਹੜੇ ਨੇ, ਹਾਲਾਂਕਿ ਕੁਝ ਇੱਕ ਕੰਡੀਸ਼ਨ ਵੀ ਹੁੰਦੀਆਂ ਨੇ ਜਿਹਦੇ ਵਿੱਚ ਲੋਕ ਸੁਪਰ ਐਨੂਏਸ਼ਨ ਵਿਦਡਰਾ ਕਰਵਾ ਸਕਦੇ ਨੇ, ਪ੍ਰੈਜ਼ਰਵੇਸ਼ਨ ਦੀ ਹਾਲਤ ਦੇ ਵਿੱਚ, ਯਾਨੀ ਕਿ ਜਮਾ ਹੀ ਜਦੋਂ ਆਸਟ੍ਰੇਲੀਆ ਦੇ ਵਿੱਚ ਆਮਦਨੀ ਖਤਮ ਹੋ ਜਾਂਦੀ ਹੈ ਤੇ ਜਾਂ ਫਿਰ ਇੱਥੋਂ ਉਹ ਰਵਾਨਗੀ ਲੈਂਦੇ ਨੇ ਜਾਂ ਫਿਰ ਰਿਟਾਇਰਮੈਂਟ ਦੀ ਹਾਲਤ ਚ। ਕੰਪੈਸ਼ਨੇਟ ਗਰਾਊਂਡ ਹੁੰਦੇ ਨੇ, ਜਿਵੇਂ ਕੋਈ ਟਰਮੀਨਲ ਇਲਨੈਸ ਹੋ ਗਈ ਤਾਂ ਵੀ ਤੁਸੀਂ ਆਪਣਾ ਸੁਪਰ ਐਨੂਏਸ਼ਨ ਕਢਾ ਸਕਦੇ ਹੋ। ਕੋਈ ਫਾਈਨੈਂਸ਼ੀਅਲ ਇਨਕਪੈਸਿਟੀ ਚੋਂ ਚੱਲ ਰਹੇ ਹੋ ਜਾਂ ਹਾਰਡਸ਼ਿਪ ਚੋਂ ਚੱਲ ਰਹੇ ਹੋ ਤਾਂ ਵੀ ਕਢਾ ਸਕਦੇ ਹੋ। ਹਾਲਾਂਕਿ ਟੈਕਸਪੇਅਰ ਨੂੰ ਇਹ ਵੀ ਇਜਾਜ਼ਤ ਦਿੱਤੀ ਗਈ ਹੈ ਕਿ ਉਹ ਫਸਟ ਹੋਮ ਸੁਪਰ ਸੇਵਰ ਸਕੀਮ ਦੇ ਤਹਿਤ ਜਿਹੜੇ ਪਰਮਾਨੈਂਟ ਰੈਜੀਡੈਂਟ ਨੇ ਉਹ ਆਪਣਾ ਸੁਪਰ ਵਿਦਡਰਾ ਕਰਵਾ ਕੇ ਕੰਟਰੀਬਿਊਟ ਇਧਰਲੇ ਪਾਸੇ ਕਰ ਸਕਦੇ ਨੇ। ਉੱਥੇ ਹੀ ਹੁਣ ਇੱਕ ਹੋਰ ਖਬਰ ਜਿਹੜੀ ਕਿ ਫੈਡਰਲ ਸਿਆਸਤ ਦੇ ਵਿੱਚ ਤੰਬਾਕੂ ਇੰਡਸਟਰੀ ਦੇ ਨਾਲ ਜੁੜੀ ਹੋਈ ਹੈ। ਵੈਸੇ ਅੱਜ ਦੇ ਦਿਨ ਪਾਰਲੀਮੈਂਟਰੀ ਕਾਰਵਾਈ ਦੇ ਦਰਮਿਆਨ ਬੜਾ ਕੁਝ ਹੋਣਾ ਹੈ। ਤੰਬਾਕੂ ਦੇ ਨਾਲ ਜੁੜੀ ਹੋਈ ਖਬਰ ਇਹ ਹੈ ਕਿ ਜਿਹੜੇ ਜਿਮ ਚਾਮਸ ਨੇ, ਟ੍ਰੈਜਰਰ ਨੇ, ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਤੰਬਾਕੂ ਐਕਸਾਈਜ਼ ਦੇ ਵਿੱਚ 75% ਦੀ ਜਿਹੜੀ ਕਟੌਤੀ ਕਰਨ ਦੀ ਸਲਾਹ ਪੌਲਿਨ ਹੈਂਸਨ ਦੀ ਤਰਫ ਤੋਂ ਦਿੱਤੀ ਜਾ ਰਹੀ ਹੈ, ਉਹ ਸਿਰਫ ਇਸ ਕਰਕੇ ਦਿੱਤੀ ਜਾ ਰਹੀ ਹੈ ਤਾਂ ਕਿ ਜਿਹੜੇ ਉਹਨਾਂ ਦੇ ਕੁਝ ਅਮੀਰ ਦੋਸਤ ਨੇ ਜਿਹੜੀਆਂ ਤੰਬਾਕੂ ਕੰਪਨੀਆਂ ਨੇ ਉਹਨਾਂ ਨੂੰ ਰਾਹਤ ਮਿਲ ਸਕੇ। ਅਜਿਹੇ ਦੇ ਵਿੱਚ ਸਰਕਾਰ ਐਡੇ ਵੱਡੇ ਪੱਧਰ ਦੇ ਉੱਤੇ ਐਕਸਾਈਜ਼ ਕੱਟ ਨਹੀਂ ਲਗਾਉਣ ਲੱਗੀ। ਦੱਸਦੀ ਹੈ ਕਿ ਆਸਟ੍ਰੇਲੀਆ ਦੁਨੀਆਂ ਚ ਸਭ ਤੋਂ ਮਹਿੰਗੀਆਂ ਸਿਗਰਟਾਂ ਵੇਚਦਾ ਹੈ। ਸਭ ਤੋਂ ਮਹਿੰਗੀਆਂ ਸਿਗਰਟ ਹੋਣ ਦੇ ਚੱਲਦਿਆਂ ਇੱਥੇ ਇਲੀਗਲ ਸਿਗਰਟ ਦਾ ਰਾਹ ਵੀ ਹੈ ਜਾਂ ਬਾਜ਼ਾਰ ਵੀ ਹੈ ਜਿਹੜਾ ਉਹ ਵੀ ਖੁੱਲ ਜਾਂਦਾ ਹੈ। ਗ੍ਰੀਨਸ ਪਾਰਟੀ ਦੀ ਨੇਤਾ ਲਰੀਸਾ ਵਾਟਰਸ ਨੇ ਵੀ ਪੌਲਿਨ ਹੈਂਸਨ ਦੇ ਉੱਤੇ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਤੰਬਾਕੂ ਐਕਸਾਈਜ਼ ਦੇ ਵਿੱਚ ਵੱਡੀ ਕਟੌਤੀ ਕਰਵਾ ਕੇ ਅਸਲ ਦੇ ਵਿੱਚ ਪੌਲਿਨ ਹੈਂਸਨ ਅਜਿਹਾ ਕਰਨਾ ਚਾਹੁੰਦੇ ਨੇ ਕਿ ਤੰਬਾਕੂ ਵੇਚਣ ਵਾਲੀਆਂ ਵੱਡੀਆਂ ਕੰਪਨੀਆਂ ਨੂੰ ਮੁਨਾਫਾ ਮਿਲ ਜਾਵੇ, ਕਿਉਂਕਿ ਐਕਸਾਈਜ਼ ਜਦੋਂ ਘੱਟ ਲਏਗੀ ਸਰਕਾਰ ਕੰਪਨੀਆਂ ਤੋਂ, ਜਿਹੜਾ ਐਕਸਾਈਜ਼ ਘੱਟ ਲਏਗੀ ਤਾਂ ਕੰਪਨੀਆਂ ਦਾ ਮੁਨਾਫਾ ਵੱਡਾ ਹੋਏਗਾ। ਐਨਐਸਡਬਲਿਊ ਦੇ ਅਪੋਜੀਸ਼ਨ ਨੇਤਾ ਕੈਲੀ ਸੋਲੇਨ ਨੇ ਕਿਹਾ ਕਿ ਪੌਲਿਨ ਹੈਂਸਨ ਇਸ ਗੱਲ ਦੇ ਉੱਤੇ ਤਾਂ ਠੀਕ ਨੇ ਕਿ ਇਲੀਗਲ ਤੰਬਾਕੂ ਜਿਹੜਾ ਬਾਜ਼ਾਰ ਚ ਆ ਰਿਹਾ, ਪਰ ਉਹਨਾਂ ਨੂੰ ਇੰਨੀ ਸਮਝ ਨਹੀਂ ਹੈ ਕਿ ਐਕਸਾਈਜ਼ ਡਿਊਟੀ ਘੱਟ ਕਰਨ ਦੇ ਨਾਲ ਸਾਰਾ ਮਸਲਾ ਹੱਲ ਨਹੀਂ ਹੋਣ ਲੱਗਿਆ, ਇਹ ਕੋਈ ਸਮੱਸਿਆ ਦਾ ਹੱਲ ਨਹੀਂ ਹੈ। ਮੋਟੇ ਤੌਰ ਦੇ ਉੱਤੇ ਤੁਹਾਨੂੰ ਇੱਕ ਅੰਦਾਜ਼ਾ ਦੇ ਦਿੰਦੇ ਕਿ ਇਸ ਵਕਤ ਐਕਸਾਈਜ਼ ਜਿਹੜੀ ਹੈ ਸਿਗਰਟਾਂ ਦੇ ਉੱਤੇ 25 ਸਿਗਰਟਾਂ ਦਾ ਇੱਕ ਪੈਕ ਜਿਹੜਾ ਉਹਦੇ ਤੇ $38.21 ਤੱਕ ਦੇ ਆਸ ਪਾਸ ਪੈਂਦੀ ਹੈ, ਯਾਨੀ ਕਿ ਇੱਕ ਸਿਗਰਟ $1.53 ਤੱਕ ਦੀ ਆਸ ਪਾਸ ਦੀ ਐਕਸਾਈਜ਼ ਦਿੰਦੀ ਹੈ। ਦੁਨੀਆਂ ਚ ਸਭ ਤੋਂ ਮਹਿੰਗੀ ਸਿਗਰਟ ਆਸਟ੍ਰੇਲੀਆ ਦੇ ਵਿੱਚ ਹੈ। ਔਰ 75% ਐਕਸਾਈਜ਼ ਜੇਕਰ ਖਤਮ ਕਰ ਦਿੱਤੀ ਜਾਵੇ ਜਿਵੇਂ ਕਿ ਪੌਲਿਨ ਹੈਂਸਨ ਕਹਿ ਰਹੇ ਨੇ ਤਾਂ $28.66 ਜਿਹੜੇ ਨੇ ਇੱਕ ਸਿਗਰਟ ਦੇ ਡੱਬੇ ਤੋਂ ਖਤਮ ਹੋ ਜਾਣਗੇ। ਸਿਗਰਟਾਂ ਸਸਤੀਆਂ ਜ਼ਰੂਰ ਹੋ ਜਾਣਗੀਆਂ ਪਰ ਸਿਗਰਟਾਂ ਧੜੱਲੇ ਦੇ ਨਾਲ ਵਿਕਣ ਵੀ ਲੱਗ ਪੈਣਗੀਆਂ। ਇਸ ਦਾ ਇਹ ਮਤਲਬ ਨਹੀਂ ਹੈ ਕਿ ਜਿਹੜੀਆਂ ਇਲੀਗਲ ਸਿਗਰਟਸ ਨੇ ਜਾਂ ਇਲੀਗਲ ਤੰਬਾਕੂ ਹੈ ਉਹ ਬਾਜ਼ਾਰ ਦੇ ਵਿੱਚੋਂ ਖਤਮ ਹੋ ਜਾਏਗਾ, ਯਾਨੀ ਕਿ ਦੋਵੇਂ ਫੇਰ ਧੜਾ ਧੜ ਚੱਲਣਗੇ। ਤੰਬਾਕੂ ਦਾ ਇੱਕ ਬਾਜ਼ਾਰ ਬਹੁਤ ਵੱਡਾ ਬਾਜ਼ਾਰ ਜਿਹੜਾ ਆਸਟ੍ਰੇਲੀਆ ਦੇ ਵਿੱਚ ਬਣ ਜਾਏਗਾ। ਹੁਣ ਤਾਂ ਇਲੀਗਲ ਸਿਗਰਟ ਚੱਲ ਰਹੀਆਂ ਨੇ ਤੇ ਪੌਲਿਨ ਹੈਂਸਨ ਦਾ ਵਿਚਾਰ ਸੁਣਨ ਤੋਂ ਬਾਅਦ ਇਲੀਗਲ ਸਿਗਰਟਸ ਵੀ ਜਿਹੜੀਆਂ ਨੇ ਉਹ ਵੀ ਬਰਾਬਰ ਹੀ ਚੱਲਣਗੀਆਂ। ਖੈਰ ਲੀਗਲ ਇਲੀਗਲ ਕਾਨੂੰਨੀ ਗੈਰ ਕਾਨੂੰਨੀ ਦੀ ਇਸ ਦੌੜ ਦੇ ਵਿੱਚ ਸਰਕਾਰ ਨੇ ਆਖਰੀ ਸਮੇਂ ਦੇ ਦਰਮਿਆਨ ਪਾਰਲੀਮੈਂਟ ਦੇ ਵਿੱਚ ਅੱਜ ਦੇ ਦਿਨ ਇੱਕ ਬਦਲਾਅ ਵੀ ਕਰ ਦਿੱਤਾ। ਬਦਲਾਅ ਆਪਣੇ ਗੈਂਬਲਿੰਗ ਐਡ ਰਿਫੋਰਮਸ ਦੇ ਨਾਮ ਦੇ ਉੱਤੇ। ਦੱਸ ਦਈਏ ਕਿ ਇੱਕ ਸੈਨੇਟ ਕਮੇਟੀ ਦੀ ਰਿਪੋਰਟ ਜਿਹੜੀ ਸੀ ਉਹ ਸਰਕਾਰ ਨੂੰ ਭੰਡ ਰਹੀ ਸੀ, ਕਿਉਂਕਿ ਸਰਕਾਰ ਦੀ ਤਰਫ ਤੋਂ ਜਿਹੜੇ ਗੈਂਬਲਿੰਗ ਐਡਸ ਯਾਨੀ ਜੂਏ ਦੇ ਨਾਲ ਸੱਟੇਬਾਜ਼ੀ ਦੇ ਨਾਲ ਜੁੜੀਆਂ ਹੋਈਆਂ ਇਸ਼ਤਿਹਾਰਬਾਜ਼ੀਆਂ ਨੇ ਉਹਦੇ ਵਿੱਚ ਜਿਹੜੇ ਸਰਕਾਰ ਦੀ ਤਰਫ ਤੋਂ ਬਦਲਾਅ ਕੀਤੇ ਜਾ ਰਹੇ ਨੇ ਉਹ ਕੋਈ ਖਾਸ ਫਾਇਦਾ ਨਹੀਂ ਸੀ ਦੇ ਰਹੇ। ਔਰ ਇੱਕ ਸੈਨੇਟ ਕਮੇਟੀ ਨੇ ਸਰਕਾਰ ਨੂੰ ਇਸੇ ਰਿਪੋਰਟ ਦੇ ਉੱਤੇ ਭੰਡਿਆ ਸੀ ਕਿ ਸਰਕਾਰ ਕਾਨੂੰਨ ਤਾਂ ਲਿਆ ਰਹੀ ਹੈ ਗੈਂਬਲਿੰਗ ਰਿਫੋਰਮ ਦੇ ਨਾਮ ਦੇ ਉੱਤੇ, ਪਰ ਉਸਦੇ ਨਾਲ ਕੋਈ ਖਾਸ ਬਦਲਾਅ ਨਹੀਂ ਹੋ ਰਿਹਾ। ਗੱਠਜੋੜ ਜਿਸ ਦੇ ਵਿੱਚ ਲਿਬਰਲ ਤੇ ਨੈਸ਼ਨਲ ਪਾਰਟੀ, ਗ੍ਰੀਨਸ ਪਾਰਟੀ, ਇੱਥੋਂ ਤੱਕ ਕਿ ਕੁਝ ਇੱਕ ਇੰਡੀਪੈਂਡੈਂਟ ਸੈਨੇਟਰ ਜਿਵੇਂ ਡੇਵਿਡ ਪੈਕੌਕ, ਇਹਨਾਂ ਨੇ ਸਰਕਾਰ ਨੂੰ ਇਸ ਮਸਲੇ ਦੇ ਉੱਤੇ ਘੇਰਿਆ ਸੀ। ਅਜਿਹੇ ਦੇ ਵਿੱਚ ਆਖਰੀ ਸਮੇਂ ਦੇ ਅੰਦਰ ਰਾਤ ਤੋਂ ਪਹਿਲਾਂ ਹੀ ਇਹ ਰਿਪੋਰਟ ਅੱਜ ਦੇ ਦਿਨ ਪੇਸ਼ ਵੀ ਹੋ ਗਈ ਸੀਗੀ,
ਪਰ ਉਸ ਤੋਂ ਪਹਿਲਾਂ ਰਾਤ ਰਾਤ ਦੇ ਵਿੱਚ ਹੀ ਲੇਬਰ ਪਾਰਟੀ ਨੇ ਕੁਝ ਵੱਡੇ ਬਦਲਾਅ ਕਰ ਦਿੱਤੇ ਗੈਂਬਲਿੰਗ ਰਿਫਾਰਮਸ ਦੇ ਨਾਮ ਦੇ ਉੱਤੇ। ਅਮੈਂਡਮੈਂਟ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਆਖਰੀ ਘੰਟਿਆਂ 'ਚ ਜਿਹੜੇ ਬਦਲਾਅ ਕੀਤੇ ਗਏ ਨੇ ਕਿ ਇੰਡਿਊਸਮੈਂਟਸ ਦੇ ਵਿੱਚ ਕੁਝ ਰੈਸਟ੍ਰਿਕਸ਼ਨਸ, ਇੰਡਿਊਸਮੈਂਟ ਯਾਨੀ ਕਿ ਲੁਭਾਣੀਆਂ ਜਿਹੜੀਆਂ ਇਸ਼ਤਿਹਾਰਬਾਜ਼ੀਆਂ ਨੇ ਉਹਨਾਂ 'ਚ ਕੁਝ ਲੁਭਾਣੇ ਆਫਰ ਜਿਹੜੇ ਹੁੰਦੇ ਨੇ ਉਹਨਾਂ 'ਚ ਬਦਲਾਅ ਕੀਤੇ ਗਏ ਨੇ। ਇਸ ਤੋਂ ਇਲਾਵਾ ਐਫੀਲੀਏਟ ਏਜੰਟਸ ਜਿਹੜੇ ਹੋਣਗੇ ਸੱਟੇਬਾਜ਼ੀ ਦੇ ਨਾਲ ਜੁੜੇ ਹੋਏ ਜਿੰਨੇ ਵੀ ਬਾਜ਼ਾਰ ਦੇ ਵਿੱਚ ਏਜੰਟਸ ਕੰਮ ਕਰਦੇ ਨੇ ਐਫੀਲੀਏਟ, ਉਹਨਾਂ ਦੇ ਕਮਿਸ਼ਨ ਨੂੰ ਲਿਮਿਟਿਡ ਕਰ ਦਿੱਤਾ ਜਾਏਗਾ ਯਾਨੀ ਕਿ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਆਮਦਨ ਦੇ ਸਰੋਤ ਘੱਟ ਹੋਣਗੇ, ਸੱਟੇਬਾਜ਼ੀ ਘੱਟ ਹੋਏਗੀ। ਇਸ ਤੋਂ ਇਲਾਵਾ ਗ੍ਰੀਨਸ ਪਾਰਟੀ ਨੇ ਕੁਝ ਇੱਕ ਰਿਫਾਰਮ ਲਿਆਉਣ ਦੀ ਗੱਲ ਕੀਤੀ ਸੀ ਤੇ ਕਿਹਾ ਸੀ ਕਿ ਜੇਕਰ ਉਹ ਰਿਫਾਰਮ ਨਹੀਂ ਆਉਂਦੇ ਤਾਂ ਗ੍ਰੀਨਸ ਪਾਰਟੀ ਹੇਠਲੇ ਜਾਂ ਉੱਪਰਲੇ ਸਦਨ ਦੇ ਵਿੱਚ ਸਰਕਾਰ ਨੂੰ ਇਸ ਬਿੱਲ ਪਾਸ ਕਰਵਾਉਣ ਦੇ ਵਿੱਚ ਆਪਣੀ ਹਮਾਇਤ ਨਹੀਂ ਦੇਵੇਗੀ। ਸੈਨੇਟਰ ਸਾਰਾ ਹੈਂਸਨ ਯੰਗ ਨੇ ਗ੍ਰੀਨਸ ਪਾਰਟੀ ਦੇ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇੰਡਿਊਸਮੈਂਟਸ ਇੰਨੀਆਂ ਜ਼ਿਆਦਾ ਟੌਕਸਿਕ ਪ੍ਰੈਕਟਿਸ ਨੇ, ਜਿਹੜੇ ਲੁਭਾਣੇ ਆਫਰ ਨੇ ਉਹ ਇੰਨੇ ਜ਼ਿਆਦਾ ਖਤਰਨਾਕ ਨੇ, ਜ਼ਹਿਰੀ ਨੇ ਕਿ ਜਿਹੜੇ ਕਮਜ਼ੋਰ ਲੋਕ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਔਰ ਇਹ ਸੱਟੇਬਾਜ਼ੀ ਵਾਲੀਆਂ ਕੰਪਨੀਆਂ ਉਹਨਾਂ ਤੋਂ ਕਮਾਈ ਕਰਦੀਆਂ ਨੇ। ਔਰ ਸਰਕਾਰ ਜਿਹੜੇ ਬਦਲਾਅ ਲੈ ਕੇ ਆ ਰਹੀ ਹੈ ਉਸ ਦੇ ਨਾਲ ਕੋਈ ਵੀ ਐਸਾ ਫਰਕ ਨਹੀਂ ਪੈਣ ਲੱਗਿਆ ਕਿ ਜਦੋਂ ਕੋਈ ਖੇਡਾਂ ਚੱਲ ਰਹੀਆਂ ਹੋਣ, ਕੋਈ ਵੀ ਸਪੋਰਟਸ ਐਕਟੀਵਿਟੀ ਚੱਲ ਰਹੀ ਹੈ ਟੀਵੀ ਤੇ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਇਸ਼ਤਿਹਾਰਬਾਜ਼ੀਆਂ ਆਉਂਦੀਆਂ ਨੇ ਸੱਟੇਬਾਜ਼ੀ ਦੇ ਨਾਲ ਜੁੜੀਆਂ ਹੋਈਆਂ ਉਹ ਇਹਨਾਂ ਲੋਕਾਂ ਨੂੰ ਨਿਸ਼ਾਨਾ ਨਾ ਬਣਾਉਣ, ਇਹ ਫਿਰ ਵੀ ਏਦਾਂ ਹੀ ਆਉਂਦੀਆਂ ਰਹਿਣਗੀਆਂ, ਫਿਰ ਵੀ ਲੋਕ ਇਹਨਾਂ ਦੇ ਜਾਲ ਦੇ ਵਿੱਚ ਫਸਦੇ ਰਹਿਣਗੇ। ਇਸ ਕਰਕੇ ਇਸ ਨੂੰ ਰੋਕਣ ਦੇ ਲਈ ਕੁਝ ਕਰਨਾ ਚਾਹੀਦਾ। ਸਰਕਾਰ ਨੇ ਇਸੇ ਨੂੰ ਧਿਆਨ ਦੇ ਵਿੱਚ ਰੱਖਦੇ ਆਇਆ ਇੱਕ ਨਵਾਂ ਆਪਟ ਆਊਟ ਰਜਿਸਟਰ ਬਣਾਉਣ ਦੀ ਗੱਲ ਕੀਤੀ ਹੈ। ਗੈਂਬਲਿੰਗ ਐਡਸ ਜੇਕਰ ਤੁਹਾਡੇ ਫੋਨ ਦੇ ਉੱਤੇ ਤੁਹਾਡੇ ਗੈਜਟ ਦੇ ਉੱਤੇ ਆਉਂਦੀਆਂ ਨੇ ਤਾਂ ਤੁਸੀਂ ਐਸੇ ਆਪਟ ਆਊਟ ਜਿਵੇਂ ਡੂ ਨਾਟ ਕਾਲ DND ਸਿਸਟਮ ਜਿਹੜਾ ਚੱਲਦਾ ਹੈਗਾ DNC, ਉਹ ਇੱਕ ਤਰੀਕੇ ਦੇ ਨਾਲ ਤੁਹਾਡੇ ਫੋਨ ਦੇ ਉੱਤੇ ਸਾਰੀਆਂ ਸਪੈਮ ਕਾਲਸ ਨੂੰ ਰੋਕ ਦਿੰਦਾ। ਠੀਕ ਇਸੇ ਤਰੀਕੇ ਦੇ ਨਾਲ ਇਹ ਆਪਟ ਆਊਟ ਰਜਿਸਟਰ ਹੋਏਗਾ ਔਰ ਇਹਦੇ ਵਿੱਚ ਜੇ ਤੁਸੀਂ ਇਸ ਨੂੰ ਲਾਗੂ ਕਰ ਲੈਂਦੇ ਹੋ ਆਪਣੇ ਡਿਵਾਈਸ ਦੇ ਉੱਤੇ ਤਾਂ ਫਿਰ ਤੁਹਾਨੂੰ ਕਿਸੇ ਵੀ ਕਿਸਮ ਦੀ ਗੈਂਬਲਿੰਗ ਐਡ ਜਿਹੜੀ ਉਹ ਨਹੀਂ ਆਏਗੀ, ਯਾਨੀ ਕਿ ਇੱਕ ਕਿਸਮ ਦੀ ਵਨ ਸਟੋਪ ਸ਼ੋਪ ਹੋਏਗੀ ਇਹ ਸਾਰੀਆਂ ਕਿਸਮ ਦੀਆਂ ਗੈਂਬਲਿੰਗ ਐਡਸ ਨੂੰ ਰੋਕਣ ਦੇ ਲਈ। ਔਰ ਇਸ ਆਪਟ ਆਊਟ ਰਜਿਸਟਰ ਨੂੰ ਚੱਲਦਾ ਰੱਖਣ ਦਾ ਖਰਚਾ ਸਰਕਾਰੀ ਜੇਬ ਚੋਂ ਨਹੀਂ ਹੋਏਗਾ, ਸਰਕਾਰੀ ਖਜ਼ਾਨੇ ਚੋਂ ਨਹੀਂ ਹੋਏਗਾ, ਬਲਕਿ ਸਰਕਾਰ ਨੇ ਕਿਹਾ ਕਿ ਜਿੰਨੀਆਂ ਵੀ ਗੈਂਬਲਿੰਗ ਕੰਪਨੀਜ਼ ਨੇ ਉਹ ਇਸ ਦਾ ਖਰਚਾ ਚਲਾਉਣ, ਉਹ ਇਸ ਦੇ ਵਿੱਚ ਪੈਸੇ ਪਾਉਣ। ਕਮਿਊਨੀਕੇਸ਼ਨ ਮਿਨਿਸਟਰ ਅਨਿਕਾ ਵੈਲਜ਼ ਨੇ ਪਾਰਲੀਮੈਂਟ ਨੂੰ ਇਹ ਜਾਣਕਾਰੀ ਦਿੱਤੀ ਹੈ। ਔਰ ਹਾਲਾਂਕਿ ਜਿਹੜੀ ਲੇਬਰ ਪਾਰਟੀ ਦੇ ਸਾਬਕਾ MP ਰਹਿ ਚੁੱਕੇ ਨੇ ਪੈਟਾ ਮਰਫੀ, ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਸੀ 2023 ਦੇ ਵਿੱਚ, 30 ਮਸ਼ਵਰੇ ਦਿੱਤੇ ਸੀ ਸਰਕਾਰ ਨੂੰ ਕਿ ਗੈਂਬਲਿੰਗ ਦੇ ਵਿੱਚ ਜਿਹੜੀਆਂ ਵੀ ਇਸ਼ਤਿਹਾਰਬਾਜ਼ੀਆਂ ਚੱਲਦੀਆਂ ਨੇ ਉਹ 'ਚ ਸੁਧਾਰ ਦੇ ਲਈ ਆਹ 30 ਸਲਾਹਾਂ ਨੇ, 30 ਮਸ਼ਵਰੇ ਨੇ। ਜੇ ਇਹਨਾਂ ਨੂੰ ਤੁਸੀਂ ਲਾਗੂ ਕਰ ਦਿਓ ਤਾਂ ਫਿਰ ਬਹੁਤ ਹੱਦ ਤੱਕ ਲੋਕ ਜਿਹੜਾ ਸੱਟੇਬਾਜ਼ੀ ਦੇ ਵਿੱਚ, ਜੂਏਬਾਜ਼ੀ 'ਚ ਪੈਸਾ ਗਵਾਉਣ ਤੋਂ ਬਚ ਜਾਣਗੇ। ਹਾਲਾਂਕਿ ਇਹ ਲੇਬਰ ਪਾਰਟੀ ਨੇ ਇਲਜ਼ਾਮ ਲਗਾਏ ਨੇ ਕਿ ਇਹ ਰਿਪੋਰਟ 12 ਮਈ 2026 ਨੂੰ ਸਰਕਾਰ ਨੇ ਪਾਰਲੀਮੈਂਟ ਦੇ ਟੇਬਲ ਦੇ ਉੱਤੇ ਲਿਆਂਦੀ ਵੀ ਸੀ, ਪਰ ਇਹ ਇੱਕ ਕਿਸਮ ਦੀ ਸਿਨੀਕਲ ਮੀਡੀਆ ਐਕਸਰਸਾਈਜ਼ ਸੀ, ਸਿਨੀਕਲ ਯਾਨੀ ਕਿ ਇੱਕ ਕਿਸਮ ਦੀ ਚਾਲਾਕ ਮੀਡੀਆ ਕਾਰਵਾਈ ਸੀ ਜਿਸ ਦੇ ਵਿੱਚ ਸਰਕਾਰ ਨੇ ਕਹਿ ਤਾਂ ਦਿੱਤਾ ਕਿ ਪੇਟਾ ਮਰਫੀ ਨੇ ਇੱਕ ਰਿਪੋਰਟ ਤਿਆਰ ਕੀਤੀ ਔਰ 30 ਮਸ਼ਵਰੇ ਦਿੱਤੇ ਨੇ, ਪਰ ਮੰਨਿਆ ਇੱਕ ਵੀ ਨਹੀਂ। ਸੋ ਇਸ ਦੇ ਵਿੱਚ ਵੱਡੇ ਸੁਧਾਰ ਦੀ ਲੋੜ ਹੈ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਜੈੱਟ ਸਟਾਰ ਨੇ ਬੇਸ਼ੱਕ ਆਪਣੇ ਕਰਮਚਾਰੀਆਂ ਨੂੰ ਕੰਪਨੀ ਦੇ ਵਿੱਚੋਂ ਕੱਢ ਦਿੱਤਾ ਹੋਵੇ ਔਰ ਉਹਦਾ ਫਾਇਦਾ ਵੀ ਦਿਖ ਰਿਹਾ। ਜੈੱਟ ਸਟਾਰ ਨੇ ਦਸੰਬਰ ਮਹੀਨੇ ਤੱਕ ਜਿਹੜੇ 6 ਮਹੀਨੇ ਨੇ ਉਸ ਦੇ ਵਿੱਚ ਆਪਣੀ ਕਮਾਈ ਦੇ ਅੰਦਰ ਇੱਕ ਵੱਡਾ ਪ੍ਰੋਫਿਟ ਜੋੜਿਆ, $492 million ਦਾ ਜੈੱਟ ਸਟਾਰ ਨੇ ਕਮਾਈ ਕੀਤੀ ਹੈ, ਪ੍ਰੋਫਿਟ ਜੋੜਿਆ। ਆਸਟ੍ਰੇਲੀਅਨ ਸਰਵਿਸਿਜ਼ ਯੂਨੀਅਨ ਨੇ ਇੱਕ ਇਲਜ਼ਾਮ ਲਗਾਇਆ ਹੈ ਕਿ 900 ਹਵਾਈ ਅੱਡਿਆਂ ਦੇ ਉੱਤੇ 900 ਦੇ ਕਰੀਬ ਜਿਹੜੇ ਹਵਾਈ ਅਲੱਗ ਅਲੱਗ ਹਵਾਈ ਅੱਡਿਆਂ ਦੇ ਉੱਤੇ ਜਿਹੜੇ 900 ਦੇ ਕਰੀਬ ਕਰਮਚਾਰੀ ਨੇ, ਚਾਹੇ ਗਰਾਊਂਡ ਸਟਾਫ ਹੈ ਚਾਹੇ ਜਿਸ ਕਿਸਮ ਦਾ ਵੀ, ਉਹਨਾਂ ਨੂੰ ਨੌਕਰੀ ਤੇ ਕੱਢਣ ਤੋਂ ਬਾਅਦ ਕੁਆਂਟਸ ਗਰੁੱਪ ਐਡਾ ਵੱਡਾ ਮੁਨਾਫਾ ਰੱਖ ਰਹੀ ਹੈ, ਸ਼ਰਮ ਦੀ ਗੱਲ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਸਿਡਨੀ ਦੇ ਵਿੱਚੋਂ ਜਿੱਥੇ ਲਕੇਂਬਾ ਮਸਜਿਦ ਦੇ ਜਿਹੜੇ ਸਪੀਕਰ ਲੱਗਣੇ ਸੀ ਉਸ ਨੂੰ ਲੈ ਕੇ ਹੁਣ ਵਿਵਾਦ ਕਾਫੀ ਜ਼ਿਆਦਾ ਗਹਿਰਾ ਗਿਆ। ਲਕੇਂਬਾ ਮਸਜਿਦ ਜਿਹੜੀ ਉਸ ਦੀ ਤਰਫ ਤੋਂ ਇੱਕ ਅਪੀਲ ਪਾਈ ਗਈ ਸੀ, ਇੱਕ ਅਰਜ਼ੀ ਦਾਇਰ ਕੀਤੀ ਗਈ ਸੀ DA ਜਿਹਨੂੰ ਕਿ ਡਿਵੈਲਪਮੈਂਟ ਐਪਲੀਕੇਸ਼ਨ ਕਹਿ ਲੈਂਦੇ ਆ, ਕੈਂਟਰਬਰੀ ਬੈਂਕਸਟਾਊਨ ਕੌਂਸਲ ਦੇ ਵਿੱਚ। ਐਪਲੀਕੇਸ਼ਨ ਇਹ ਸੀ ਕਿ ਲਕੇਂਬਾ ਮਸਜਿਦ ਦੇ ਜਿਹੜੇ ਅਲੱਗ ਅਲੱਗ 4 ਸਤੰਭ ਨੇ ਮਸਜਿਦ ਦੇ ਉੱਤੇ ਉੱਚੇ ਉੱਚੇ 20 ਮੀਟਰ ਉੱਚੇ, ਉਹਨਾਂ ਦੇ ਉੱਤੇ 4 ਸਪੀਕਰ ਲਗਾ ਦਿੱਤੇ ਜਾਣ ਤਾਂ ਕਿ ਜਿਹੜੀ ਜੁਮੇ ਦੀ ਨਮਾਜ਼ ਦੇ ਵੇਲੇ ਜਿਹੜੀ ਇੱਕ ਕਿਸਮ ਦੀ ਅਦਾਨ ਹੁੰਦੀ ਹੈ ਉਹ ਜਿਹੜੀ ਅਜ਼ਾਨ ਹੈ ਉਹ ਸਾਰਿਆਂ ਨੂੰ ਸੁਣ ਸਕੇ, ਉਸ ਇਲਾਕੇ ਦੇ ਵਿੱਚ ਰਹਿ ਰਹੇ ਲੋਕਾਂ ਨੂੰ।
ਹਾਲਾਂਕਿ ਉਸਦੀ ਗਿਣਤੀ ਉਸਦਾ ਦਾਇਰਾ ਜਿਹੜਾ ਸੀਮਤ ਕੀਤਾ ਗਿਆ ਸੀ ਉਹ ਵੀ ਕੀ ਉਹ ਵੀ ਦੱਸ ਦਿੰਦੇ ਪਰ ਲੈਬਨੀਜ਼ ਮੁਸਲਿਮ ਐਸੋਸੀਏਸ਼ਨ ਯਾਨੀ LMA ਦੀ ਤਰਫ ਤੋਂ ਦਾਇਰ ਕੀਤੀ ਗਈ ਇਸ ਅਰਜ਼ੀ ਨੂੰ ਹੁਣ ਕੌਂਸਲ ਦੀ ਤਰਫ ਤੋਂ ਇਹ ਕਹਿ ਕੇ ਰੱਦ ਕੀਤਾ ਜਾ ਰਿਹਾ ਕਿ 1600 ਦੇ ਕਰੀਬ ਐਪਲੀਕੇਸ਼ਨ 1600 ਦੇ ਕਰੀਬ ਹਸਤਾਖਰ ਨੇ ਜਿਹੜੇ ਲੋਕਾਂ ਦੇ ਉਹਨਾਂ ਤੱਕ ਪਹੁੰਚੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਫੈਸਲਾ ਸਹੀ ਨਹੀਂ ਹੈ ਉਹ ਲੋਕ ਡਿਸਟਰਬ ਹੁੰਦੇ ਨੇ ਇਹ ਲੋਕਾਂ ਦੇ ਨਿੱਜਤਾ ਦੇ ਵਿੱਚ ਉਲੰਘਣ ਹੈ ਇਸ ਕਰਕੇ ਇਹ ਸਪੀਕਰ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਜਦਕਿ ਲੈਬਨੀਜ਼ ਮੁਸਲਿਮ ਐਸੋਸੀਏਸ਼ਨ ਦਾ ਕਹਿਣਾ ਹੈ ਕਿ 1600 ਹਸਤਾਖਰ ਤਾਂ ਸਿਰਫ ਮਨਾ ਕਰ ਰਹੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਸਤਾਖਰ ਉਹ ਕੌਂਸਲ ਨੂੰ ਪਹਿਲਾਂ ਹੀ ਦੇ ਚੁੱਕੇ ਨੇ ਜਿਹੜੇ ਲੋਕ ਇਹ ਚਾਹੁੰਦੇ ਨੇ ਕਿ ਅਜਿਹਾ ਹੋਵੇ ਪਲੱਸ LMA ਨੇ ਕੁਝ ਸੁਝਾਅ ਵੀ ਦਿੱਤੇ ਸੀ ਕਿਹਾ ਸੀ ਕਿ ਇਹ ਕੇਵਲ 15 ਮਿੰਟ ਦੇ ਲਈ ਹੈ ਹਫਤੇ ਵਿੱਚ ਇੱਕ ਵਾਰ ਹੈ ਔਰ ਇਸ ਦਾ ਰੌਲਾ ਜਿਹੜਾ ਹੈ ਉਹ ਇੰਨਾ ਕੁ ਉਹ ਸੀਮਤ ਕਰਨਗੇ ਕਿ ਹੈਲਡਨ ਸਟਰੀਟ ਔਰ ਇਸ ਦੇ ਆਲੇ ਦੁਆਲੇ ਹੀ ਸੁਣਾਈ ਦੇਵੇ ਲਕੇਂਬਾ ਚ ਇਹ ਤੋਂ ਦੂਰ ਨਹੀਂ ਜਾਏਗਾ ਪਰ ਵਿਰੋਧੀ ਵਿਰੋਧ ਕਰ ਰਹੇ ਜਿਹੜੇ ਲੋਕ ਨੇ ਜਾਂ ਜਿਵੇਂ ਕੌਂਸਲ ਦੇ ਜਿਹੜੇ ਕੈਂਟਰਬਰੀ ਬੈਂਕਸਟਾਊਨ ਦੇ ਕੌਂਸਲਰ ਵੀ ਨੇ ਬਾਰਬਰਾ ਕੁਰੀ ਉਹਨਾਂ ਨੇ ਵੀ ਇਸ ਦੇ ਉੱਤੇ ਇਤਰਾਜ਼ ਜਤਾਇਆ ਉਹਨਾਂ ਦਾ ਕਹਿਣਾ ਹੈ ਕਿ ਇੱਕ ਵਾਰ ਇਜਾਜ਼ਤ ਦੇਣ ਦਾ ਮਤਲਬ ਇਹ ਹੈ ਕਿ ਇੱਕ ਐਗਜ਼ਾਮਪਲ ਸੈੱਟ ਹੋ ਜਾਏਗੀ ਚੰਗੇ ਮੁਸਲਿਮ ਜਿਹੜੇ ਲੋਕ ਨੇ ਉਹਨਾਂ ਨੂੰ ਪ੍ਰੇਅਰ ਕਰਨ ਦੇ ਲਈ ਇਸ ਕਿਸਮ ਦੇ ਸੋਫਿਸਟੀਕੇਟਿਡ ਐਕੁਸਟਿਕ ਸਿਸਟਮ ਦੀ ਲੋੜ ਨਹੀਂ ਹੈ ਉਹ ਵੈਸੇ ਹੀ ਆਪਣੀ ਨਮਾਜ਼ ਜਿਹੜੀ ਅਦਾ ਕਰ ਲੈਂਦੇ ਨੇ ਪਰ LMA ਨੇ ਹਾਲ ਫਿਲਹਾਲ ਇਸ ਜਿਹੜੀ ਅਰਜ਼ੀ ਹੈ ਉਸਨੂੰ ਦਾਖਲ ਕਰ ਰੱਖਿਆ ਉਸਨੂੰ ਵਿਦਡਰਾ ਨਹੀਂ ਕੀਤਾ ਇਸ ਦੇ ਉੱਤੇ ਇੱਕ ਅਲੱਗ ਬਹਿਸ ਜਿਹੜੀ ਉਹ ਤੁਰ ਪਈ ਹੈ ਖੇਡ ਜਗਤ ਦੇ ਨਾਲ ਜੁੜੀ ਖਬਰ ਦੀ ਸਾਂਝ ਪਾਈਏ ਤੇ ਭਾਰਤ ਬਨਾਮ ਸ਼੍ਰੀਲੰਕਾ ਜਿਹੜਾ ਟੈਸਟ ਮੈਚ ਚੱਲ ਰਿਹਾ ਪਹਿਲਾ ਟੈਸਟ ਮੈਚ ਗੇਲ ਦੇ ਵਿੱਚ ਉਸਦੇ ਅੰਦਰ ਸ਼੍ਰੀਲੰਕਾ ਹੁਣ 178 ਦੌੜਾਂ ਦੇ ਨਾਲ ਪਛੜਿਆ ਪਹਿਲੀ ਪਾਰੀ ਦੇ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 462 ਦੌੜਾਂ ਬਣਾਈਆਂ ਸੀ ਸ਼੍ਰੀਲੰਕਾ ਦੀ ਪੂਰੀ ਟੀਮ ਪਹਿਲੀ ਪਾਰੀ ਦੇ ਵਿੱਚ 284 ਦੌੜਾਂ ਦੇ ਉੱਤੇ ਆਊਟ ਹੋ ਗਈ ਸਾਰੇ ਭਾਰਤੀ ਗੇਂਦਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਮਾਨਵ ਸੂਤਰ ਨੇ ਆਪਣੇ ਪਹਿਲੀ ਮੈਚ ਦੇ ਵਿੱਚ 4 ਵਿਕਟਾਂ ਹਾਸਲ ਕੀਤੀਆਂ ਰਵਿੰਦਰ ਜਡੇਜਾ ਨੇ 3 ਵਿਕਟਾਂ ਹਾਸਲ ਕੀਤੀਆਂ ਕੁਲਦੀਪ ਯਾਦਵ ਪ੍ਰਸਿੱਧ ਕ੍ਰਿਸ਼ਨਾ ਤੇ ਮੁਹੰਮਦ ਸਦਾਜ਼ ਨੂੰ ਇੱਕ ਇੱਕ ਵਿਕਟ ਜਿਹੜੀ ਉਹ ਹਾਸਲ ਹੋਈ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
1: 0433-280-252
2: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
3: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold lending।
4: Wow, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
5: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ।
2: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
6: ਮੇਰੀ ਜ਼ਿੰਦਗੀ 'ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
2: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
3: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ।
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
7: ਆ ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
9: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
10: Are you ready?
3: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। A-class ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
11: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
11: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
12: ਜ਼ਿੰਦਗੀ ਕਿਵੇਂ ਕੱਟਾਂਗੇ?
4: मैं नहीं रह सकती हूँ बिना, मैं वो चाहिए।
9: रिलीजिंग वर्ल्ड वाइड 4 सितंबर, रिटन एंड डायरेक्टेड बाय राकेश धवन। लव इमोशंस अदर रिलेशनशिप्स दी कहानी, बोल पावे ना बोल।
1: की चाहिदा ऑस्ट्रेलिया दा वीजा लोना जा वीजे ले मशवरा चाहिदा, मिल जुगा। सिद्धे आओ गरेवाल वीजा सॉल्यूशन। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490054596। गरेवाल वीजा solutions.com.au ते जाओ। आओ थोड़ा कोई हल करिए।
12: हाँ जी हाँ जी, ओए हाँ जी हाँ जी,
13: हाँ जी रेडियो

0: ਉਪਾ ਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-86655 ਔਰ ਵਿਜ਼ਿਟ tireforce.com.au।
2: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733।
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।
4: ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
6: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
7: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
6: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
8: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
6: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰ ਦੇ ਨਾਲ। BYD ਸੀਲਾਇਨ 7 ਪ੍ਰੀਮੀਅਮ ਸਿਰਫ $54,990, BYD ਸੀਲਾਇਨ 8 ਡਾਇਨਾਮਿਕ FWD ਸਿਰਫ $56,990 ਤੇ BYD ਸ਼ਾਰਕ 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।
4: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
9: ਬਿਜ਼ਨਸ ਚਲਾਉਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਥਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ, ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤੀ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ ਚ ਸਭ ਤੋਂ ਪਹਿਲੀ, ਭਾਰਤੀ ਜਨਤਾ ਪਾਰਟੀ ਨੇ ਆਪਣੇ ਜਥੇਬੰਦਕ ਢਾਂਚੇ ਚ ਵੱਡੀ ਤਬਦੀਲੀ ਕੀਤੀ ਹੈ। ਮਨਪ੍ਰੀਤ ਬਾਦਲ ਨੂੰ ਮੀਤ ਪ੍ਰਧਾਨ ਤੇ ਤਰਨ ਚੁੱਗ ਨੂੰ ਦਫ਼ਤਰ ਇੰਚਾਰਜ ਨਿਯੁਕਤ ਕੀਤਾ। ਉਧਰ ਦੀਪਕ ਮਾਸਕੇ ਨੂੰ ਜਿਹੜਾ ਹੈ ਸੋਸ਼ਲ ਮੀਡੀਆ ਦਾ ਮੁਖੀ ਲਾਇਆ, ਤੇ ਪੂਨਾਵਾਲਾ ਜੋ ਪਹਿਲਾਂ ਬੁਲਾਰੇ ਸੀ ਬੀਜੇਪੀ ਦੇ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਉਧਰ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਮੁਲਾਜ਼ਮ ਭਰਤੀ ਇਮਤਿਹਾਨ ਜਿਹੜੀ ਆ ਉਹ ਸਾਰੇ ਰੱਦ ਕਰਨ ਦਾ ਐਲਾਨ ਕੀਤਾ, ਕਿਉਂਕਿ ਉੱਥੇ ਕਈ ਦਿਨਾਂ ਤੋਂ ਜਿਹੜਾ ਹੈਗਾ ਉਹ ਅੰਦੋਲਨ ਚੱਲ ਰਿਹਾ। ਇੱਧਰ ਕਾਂਗਰਸ ਦੇ ਪ੍ਰਧਾਨ ਮਲਕਾਰਜਨ ਖੜਗੇ ਨੇ ਕਿਹਾ ਕਿ ਉੱਤਰਾਖੰਡ ਚ ਸ਼ੁੱਧੀਕਰਨ ਨੇ ਬੀਜੇਪੀ ਦਾ ਜਿਹੜਾ ਦਲਿਤ ਵਿਰੋਧੀ ਚਿਹਰਾ ਉਹ ਬੇਨਕਾਬ ਕਰ ਦਿੱਤਾ, ਤੇ ਨਾਲ ਹੀ ਬੀਜੇਪੀ ਨੂੰ ਧਰਮ ਵਿਰੋਧੀ ਪਾਰਟੀ ਦੱਸਿਆ। ਤੇ ਬਿਹਾਰ ਦੇ ਇੱਕ ਮੰਦਿਰ ਦੇ ਨੇੜੇ ਰੇਲਵੇ ਸਟੇਸ਼ਨ ਦੇ ਭਗਦੜ ਦੇ ਵਿੱਚ 7 ਸ਼ਰਧਾਲੂ ਔਰਤਾਂ ਦੀ ਮੌਤ ਹੋ ਗਈ ਹੈ। ਤੇ ਉਧਰ ਪੱਛਮੀ ਬੰਗਾਲ ਚ ਵੀ ਇੱਕ ਹੋਟਲ ਚ ਅੱਗ ਲੱਗਣ ਕਾਰਨ ਜਿਹੜੇ ਆ 8 ਜਿਹੜੇ ਜਣੇ ਆ ਉਹ ਮਾਰੇ ਗਏ ਨੇ। ਤੇ 15 ਅਗਸਤ ਨੂੰ ਪ੍ਰਧਾਨ ਮੰਤਰੀ ਦੀ ਦਿਮਾਗੀ ਨਕਸਲ ਦੀ ਟਿੱਪਣੀ ਤੇ ਕਾਂਗਰਸ ਤੋਂ ਬਾਅਦ ਹੁਣ ਕੇਜਰੀਵਾਲ ਨੇ ਵੀ ਪ੍ਰਤੀਕਰਮ ਜ਼ਾਹਰ ਕੀਤਾ। ਉਹਨਾਂ ਕਿਹਾ ਕਿ ਮੈਂ ਵੀ ਦਿਮਾਗੀ ਨਕਸਲ ਹਾਂ, ਜਿਸ ਤੇ ਮੈਨੂੰ ਮਾਣ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਭਾਜਪਾ ਨੇ, ਜਿੱਦਾਂ ਤੁਸੀਂ ਦੱਸਿਆ ਕਿ ਢਾਂਚੇ ਦੇ ਵਿੱਚ ਤਬਦੀਲੀ ਕੀਤੀ ਹੈ, ਵੱਡਾ ਫੇਰ ਬਦਲਿਆ, ਜਿਹਦੇ ਵਿੱਚ ਕਿ ਮਨਪ੍ਰੀਤ ਬਾਦਲ ਦਾ ਵੀ ਨਾਂ ਇਸ ਟਾਈਮ ਵੇਖਿਆ ਜਾ ਸਕਦਾ ਲਿਸਟ ਦੇ ਵਿੱਚ। ਕਿਵੇਂ ਰਹੀਆਂ ਇਹ ਤਬਦੀਲੀਆਂ, ਕੁਛ ਖਾਸ ਜਾਂ ਫਿਰ ਕਹਿ ਲਓ ਕਿ ਸਮੇਂ ਦੇ ਨਾਲ ਇਹ ਚੀਜ਼ਾਂ ਹੋਣੀਆਂ ਹੀ ਤਾਂ ਕਰਕੇ ਬਸ ਹੋ ਗਈਆਂ, ਕੀ ਮਾਇਨੇ ਕੱਢੇ ਜਾ ਰਹੇ ਨੇ?
1: ਦੇਖੋ ਇਹਦੇ ਚ ਰਣਜੋਤ ਜੀ ਇਹ ਵੀ ਪਿਛਲੇ ਸਮੇਂ ਤੋਂ ਇਹ ਤਾਂ ਸੀ ਕੀਤਾ ਜਾ ਰਿਹਾ ਕਿ ਸਿਆਸੀ ਹਲਕਿਆਂ ਚ ਵੀ ਚਰਚਾ ਸੀ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਸਰਕਾਰ ਆਪਣੇ ਕੈਬਨਿਟ ਦੇ ਵਿੱਚ ਕੋਈ ਰਿਸ਼ਫਲਮੈਂਟ ਜਿਹੜੀ ਉਹ ਕਰੇਗੀ, ਫੇਰ ਬਦਲ ਕਰੇਗੀ। ਹੁਣ ਕੈਬਨਿਟ ਦੇ ਵਿੱਚ ਹੁੰਦਾ ਹੈ ਜਾਂ ਨਹੀਂ ਹੁੰਦਾ ਹੈ, ਉਸ ਤੋਂ ਪਹਿਲਾਂ ਹੁਣੇ ਜਿਹੜਾ ਹੈਗਾ ਸੈਸ਼ਨ ਖਤਮ ਹੋਇਆ, ਇਹਨੇ ਆਪਣੇ ਜਿਹੜਾ ਆਰਗੇਨਾਈਜੇਸ਼ਨਲ ਸਟਰਕਚਰ ਹੈ ਜਿਹੜਾ ਜਥੇਬੰਦਕ ਢਾਂਚਾ ਉਹਦੇ ਚ ਜ਼ਰੂਰ ਜਿਹੜਾ ਹੈਗਾ ਫੇਰ ਬਦਲ ਉਹ ਕੀਤਾ, ਕਿਉਂਕਿ ਪਿੱਛੇ ਜਿਹੜੇ ਬੀਜੇਪੀ ਦੇ ਪ੍ਰਧਾਨ ਨੇ ਨਿਤਿਨ ਨਵੀਨ ਉਹ ਨਵੇਂ ਚੁਣੇ ਗਏ ਆ ਉਸ ਤੋਂ ਬਾਅਦ ਨੱਡਾ ਤੋਂ ਬਾਅਦ, ਤੇ ਹੁਣ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਕੀਤਾ ਗਿਆ, ਜਿਹਦੇ ਚ ਮਨਪ੍ਰੀਤ ਬਾਦਲ ਨੂੰ ਜਿਹੜਾ ਹੈਗਾ ਮੀਤ ਪ੍ਰਧਾਨ ਬਣਾਇਆ ਗਿਆ, ਕੌਮੀ ਮੀਤ ਪ੍ਰਧਾਨ। ਇਸ ਤਰ੍ਹਾਂ ਸਮ੍ਰਿਤੀ ਇਰਾਨੀ ਪਹਿਲਾਂ ਵੀ ਸੀ ਤੇ ਉਹਨੂੰ ਦੁਬਾਰਾ ਫੇਰ ਜਿਹੜਾ ਹੈਗਾ ਟੀਮ ਚ ਸ਼ਾਮਿਲ ਕੀਤਾ ਗਿਆ। ਤੇ ਰਾਮ ਮਾਧਵ ਜੋ RSS ਦੇ ਜਿਹੜੇ ਹੈਗੇ ਵੱਡੇ ਵਿਚਾਰਵਾਨ ਸਮਝੇ ਜਾਂਦੇ ਆ, ਰਾਮ ਮਾਧਵ ਨੂੰ ਵੀ ਜਿਹੜਾ ਹੈਗਾ ਹੁਣ ਪਾਰਟੀ ਦੇ ਜਥੇਬੰਦਕ ਢਾਂਚੇ ਚ ਸ਼ਾਮਿਲ ਕੀਤਾ ਗਿਆ। ਤੇ ਪੰਜਾਬ ਤੋਂ ਰਾਜ ਸਭਾ ਦੇ ਵਿੱਚ ਚੁਣੇ ਗਏ ਮੈਂਬਰ

0: ਨੂੰ ਚੁੱਗ ਤੇ ਤਰਨ ਚੁੱਗ ਨੂੰ ਵੀ ਜਿਹੜਾ ਹੈਗਾ ਉਹ ਸ਼ਾਮਿਲ ਕੀਤਾ ਗਿਆ ਜਥੇਬੰਦੀ ਢਾਂਚੇ ਤੇ ਦਫ਼ਤਰ ਇੰਚਾਰਜ ਜਿਹੜਾ ਉਹ ਦਿੱਲੀ ਦੇ ਵਿੱਚ ਉਹ ਬਣਾਇਆ ਗਿਆ ਤੇ ਇਸ ਤੋਂ ਇਲਾਵਾ ਪਿਊਸ਼ ਗੋਇਲ ਹਾਲਾਂਕਿ ਪਿਊਸ਼ ਗੋਇਲ ਦੇ ਪਿਤਾ ਵੀ ਜਿਹੜੇ ਆ ਉਹ ਮੰਤਰੀ ਵੀ ਰਹੇ ਆ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਦੇ ਵਿੱਚ ਤੇ ਉਹ ਪਹਿਲਾਂ ਵੀ ਜਿਹੜਾ ਹੈ ਉਹ ਜਥੇਬੰਦਕ ਢਾਂਚੇ ਦੇ ਵਿੱਚ ਰਹੇ ਨੇ ਤੇ ਹੁਣ ਪਿਊਸ਼ ਗੋਇਲ ਨੂੰ ਵੀ ਜਿਹੜਾ ਹੈਗਾ ਇਹਦੇ ਚ ਸ਼ਾਮਿਲ ਕੀਤਾ ਗਿਆ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਇੱਕ ਤਰੀਕੇ ਦੇ ਜਿਹੜੇ ਇਹ ਸੀਨੀਅਰ ਆਗੂ ਜਾਂ ਕੁਛ ਨਵੇਂ ਆਗੂ ਇਹ ਸ਼ਾਮਿਲ ਕਰਕੇ ਤੇ ਪ੍ਰਧਾਨ ਮੰਤਰੀ ਨੇ ਇਹਦੇ ਤੇ ਟਿੱਪਣੀ ਕਰਕੇ ਕਿਹਾ ਕਿ ਇਹ ਜਿਹੜਾ ਹੈਗਾ ਇੱਕ ਬੜਾ ਵਧੀਆ ਸਾਡਾ ਇੱਕ ਬਲੈਂਡ ਰਹੇਗਾ ਇਹ ਇੱਕ ਇਕੱਠੇ ਵੀ ਇਹਦੇ ਚ ਨੌਜਵਾਨ ਵੀ ਨੇ ਤੇ ਤਜਰਬੇਕਾਰ ਵੀ ਨੇ ਤੇ ਕੁਛ ਜਿਹੜੇ ਹੈਗਾ ਸਰਕਾਰ ਦੇ ਵਿੱਚ ਨੇ ਉਹ ਵੀ ਨੇ ਤੇ ਇਸ ਕਰਕੇ ਸਾਡੀ ਪਾਰਟੀ ਦੇ ਵਿੱਚ ਜਿਹੜੀ ਉਹਦੇ ਨਾਲ ਨਵੀਂ ਰੂਹ ਜਿਹੜੀ ਆ ਉਹ ਫੂਕੀ ਜਾਏਗੀ। ਤੇ ਇਹਦੇ ਚ ਜਿਹੜਾ ਮੈਨੂੰ ਇੱਕ ਜਿਹੜੀ ਖਾਸ ਗੱਲ ਲੱਗਦੀ ਹੈ ਕਿਉਂਕਿ 2027 ਦੇ ਵਿੱਚ ਪੰਜ ਸੂਬਿਆਂ ਦੇ ਵਿੱਚ ਪਹਿਲਾਂ ਚੋਣਾਂ ਹੋਣੀਆਂ ਨੇ ਫਰਵਰੀ ਮਾਰਚ ਦੇ ਵਿੱਚ ਤੇ ਦੋ ਸੂਬਿਆਂ ਦੇ ਵਿੱਚ ਲਾਸਟ ਦੇ ਵਿੱਚ ਨਵੰਬਰ ਦਸੰਬਰ ਦੇ ਵਿੱਚ ਚੋਣਾਂ ਹੋਣੀਆਂ ਨੇ ਵਿਧਾਨ ਸਭਾਵਾਂ ਦੀਆਂ। ਮੇਰਾ ਖਿਆਲ ਹੈ ਕਿ ਬੀਜੇਪੀ ਨੇ ਇਹ ਵੀ ਦਿਮਾਗ ਚ ਰੱਖ ਕੇ ਸਾਰੀ ਗੱਲ ਇਹ ਜਾਂ ਫੇਰ ਬਦਲ ਰਿਸ਼ਫਲਮੈਂਟ ਕੀਤੀ ਹੈ। ਤੇ ਵੱਡੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਦਾ ਜਿਹੜਾ ਕੰਮ ਕਾਜ ਜਿਹੜਾ ਪਹਿਲਾਂ ਇਹਦਾ ਦੇਖਦੇ ਸੀ ਤੇ ਉਹਦੀ ਥਾਂ ਤੇ ਜਿਹੜਾ ਹੈਗਾ ਉਹ ਵੀ ਹੁਣ ਸੋਸ਼ਲ ਮੀਡੀਆ ਵਾਲੇ ਜਿਹੜੇ ਸੀ ਉਹਨਾਂ ਨੂੰ ਵੀ ਜਿਹੜਾ ਉਹ ਬਦਲਿਆ ਗਿਆ ਤੇ ਸੋਸ਼ਲ ਮੀਡੀਆ ਵਾਸਤੇ ਕਿਉਂਕਿ ਪਹਿਲਾਂ ਇਹ ਸਾਰਾ ਜਿਹੜਾ ਸੀ ਕੰਮ ਤੇ ਉਹ ਜੋ ਅਮਿਤ ਮਾਲਵੀਆ ਕਾਫੀ ਨਾਂ ਸੀਗਾ ਉਹ ਦੇਖਦੇ ਸੀਗੇ ਤੇ ਹੁਣ ਉਹਦੀ ਥਾਂ ਤੇ ਮਾਸਕੇ ਨੂੰ ਜਿਹੜਾ ਹੈਗਾ ਉਹ ਲਿਆਂਦਾ ਗਿਆ ਕਿ ਉਹ ਵੀ ਆਈ ਟੀ ਐਕਸਪਰਟ ਹੈ ਇੰਜੀਨੀਅਰ ਹੈ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਇੱਕ ਇਹ ਪੋਲੀਟੀਕਲ ਇੱਦਾਂ ਦੀ ਰਿਸ਼ਫਲਮੈਂਟ ਹੈ ਤੇ ਇੱਕ ਮੈਸੇਜ ਵੀ ਸ਼ਾਇਦ ਪਾਰਟੀ ਇਹ ਦੇਣਾ ਚਾਹੁੰਦੀ ਹੋਵੇ ਕਿ ਅਸੀਂ ਜਿਹੜਾ ਇਸ ਤਰ੍ਹਾਂ ਤਿਆਰੀ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਜਦੋਂ ਆਪਾਂ ਪੰਜਾਬ ਨੂੰ ਦੇਖਦੇ ਹਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮਨਪ੍ਰੀਤ ਬਾਦਲ ਨੂੰ ਲਿਆਂਦਾ ਗਿਆ ਤੇ ਜਾਂ ਤਰੁਣ ਚੁੱਗ ਨੂੰ ਲਿਆਂਦਾ ਗਿਆ ਤੇ ਹਾਲਾਂਕਿ ਚਲੋ ਭਾਵੇਂ ਉਹ ਸੰਦੀਪ ਪਾਠਕ ਦਾ ਪੰਜਾਬ ਨਾਲ ਉਵੇਂ ਦਾ ਕੋਈ ਜਿਹੜਾ ਉਹ ਸੰਬੰਧ ਨਹੀਂ ਹੈ ਪਰ ਚਰਚਾ ਜਿਹੜੀ ਹੈ ਇਹ ਵੀ ਚੱਲ ਰਹੀ ਹੈ ਕਿ ਸੰਦੀਪ ਪਾਠਕ ਵੀ ਕਿਉਂਕਿ ਪੰਜਾਬ ਤੋਂ ਪਹਿਲਾਂ ਜਿਹੜਾ ਸੀਗਾ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਸੀ ਹੁਣ ਵੀ ਰਾਜ ਸਭਾ ਦਾ ਮੈਂਬਰ ਹੈ ਤੇ ਉਹ ਜਿਹੜਾ ਹੈਗਾ ਪਾਰਟੀ ਬਦਲ ਕੇ ਇੱਧਰ ਬੀਜੇਪੀ ਚ ਆ ਗਿਆ ਸੀ ਤੇ ਸੰਦੀਪ ਪਾਠਕ ਨੂੰ ਵੀ ਇਸ ਢਾਂਚੇ ਦੇ ਵਿੱਚ ਜਿਹੜਾ ਉਹ ਲਿਆ ਗਿਆ। ਜਿਹੜਾ ਇਹਦੇ ਚ ਆਪਾਂ ਪਹਿਲਾਂ ਵੀ ਇੱਕ ਦੋ ਵਾਰ ਗੱਲ ਕੀਤੀ ਹੈ ਰਣਜੋਤ ਜੀ ਇਹਦੇ ਜਿਹੜੀ ਨਵੀਂ ਗੱਲ ਹੋਏਗੀ ਚਲੋ ਤਰਨ ਚੁੱਕ ਤਾਂ ਹੇਠਲੇ ਲੈਵਲ ਤੋਂ ਲੈ ਕੇ ਵਿਦਿਆਰਥੀ ਪ੍ਰੀਸ਼ਦ ਤੋਂ ਲੈ ਕੇ ਬੀਜੇਪੀ ਦੇ ਨਾਲ ਰਹੇ ਫਿਰ ਯੁਵਾ ਮੋਰਚਾ ਚ ਰਹੇ ਹੈ ਜਿਦਾਂ ਸੰਦੀਪ ਪਾਠਕ ਹੈ ਜਾਂ ਮਨਪ੍ਰੀਤ ਬਾਦਲ ਹੈ ਜਾਂ ਜਿਹੜੇ ਹੋਰ ਨੇਗੇ ਲੀਡਰ ਉਹਦੇ ਤੇ ਫਿਰ ਜਿਹੜੀ ਬੀਜੇਪੀ ਦੀ ਪੰਜਾਬ ਦੀ ਜਿਹੜੀ ਪਹਿਲੀ ਲੀਡਰਸ਼ਿਪ ਹੈ ਜਾਂ ਇਹ ਕਹਿ ਲਓ ਕਿ ਜਿਹੜੇ ਜਿਹਨੂੰ ਆਪਾਂ ਸਟਾਂਚ ਕੱਟੜ ਜਿਹੜੇ ਹੈਗੇ ਬੀਜੇਪੀ ਲੀਡਰ ਕਹਿ ਦਈਏ ਜਾਂ ਕਿਸੇ ਵੇਲੇ ਜੋ ਜਨਸੰਘ ਹੁੰਦੀ ਸੀ ਉਹਦੇ ਉਹ ਲੀਡਰ ਰਹੇ ਨੇ ਜਾਂ ਉਹਨਾਂ ਦੇ ਬਾਪ ਦਾਦਾ ਉਹਨਾਂ ਦੇ ਲੀਡਰ ਰਹੇ ਨੇ ਤੇ ਉਹ ਅੰਦਰੋਂ ਅੰਦਰ ਹੀ ਇਸ ਗੱਲ ਤੇ ਜਿਹੜੇ ਉਹ ਖਫਾ ਨੇ ਕਿ ਸਾਨੂੰ ਇਗਨੋਰ ਕਰਕੇ ਜਿਹੜਾ ਹੈਗਾ ਸਾਨੂੰ ਨਜ਼ਰ ਅੰਦਾਜ਼ ਕਰਕੇ ਹੋਰ ਬੰਦਿਆਂ ਨੂੰ ਲਿਆਂਦਾ ਜਾ ਰਿਹਾ। ਇੱਥੋਂ ਤੱਕ ਕਈ ਕਹਿ ਦਿੰਦੇ ਆ ਕਿ ਕਾਂਗਰਸ ਦੇ ਵਿੱਚੋਂ ਬੰਦੇ ਲਿਆ ਕੇ ਉਹਨਾਂ ਨੂੰ ਬੀਜੇਪੀ ਚ ਹੁਣ ਸਾਡੇ ਜਿਹੜਾ ਹੈਗਾ ਅੱਗੇ ਲਾ ਰਹੇ ਆ ਜੇ ਉਹ ਕਾਂਗਰਸ ਛੱਡ ਸਕਦੇ ਆ ਜਾਂ ਦੂਜੀ ਕੋਈ ਹੋਰ ਪਾਰਟੀ ਛੱਡ ਕੇ ਇੱਧਰ ਆ ਸਕਦੇ ਆ ਉਹਨਾਂ ਦਾ ਇਹ ਕੀ ਯਕੀਨ ਹੈ ਕਿ ਕੱਲ ਨੂੰ ਦੁਬਾਰਾ ਫੇਰ ਦੂਜੀਆਂ ਪਾਰਟੀਆਂ ਜਿਹੜਾ ਨਹੀਂ ਜਾਣਗੇ ਬੀਜੇਪੀ ਨੂੰ ਛੱਡ ਕੇ। ਸੋ ਇਸ ਗੱਲ ਤੋਂ ਜਿਹੜਾ ਹੈਗਾ ਇਹ ਕਾਫੀ ਇਹ ਜਿਹੜੀ ਇਹ ਚਰਚਾ ਦੇ ਵਿੱਚ ਹੈ ਇਹ ਗੱਲ ਵੀ ਇਹਦੇ ਨਾਲ ਨਾਲ ਤੇ ਪਰ ਕਿਉਂਕਿ ਹੋ ਸਕਦਾ ਹੈ ਕਿ ਬੀਜੇਪੀ ਨੇ ਕੋਈ ਏਦਾਂ ਉਹਨਾਂ ਕੋਲੇ ਇੰਟਰਨਲ ਕੋਈ ਇਨਪੁਟ ਜਾਂ ਕਿਤੋਂ ਏਦਾਂ ਦੀ ਉਹਨਾਂ ਦੇ ਆਪਣਾ ਜਿਹੜਾ ਖੁਫੀਆ ਤੰਤਰ ਹੈ ਉਹਦੀ ਕੋਈ ਏਦਾਂ ਦੀ ਹੋਵੇ ਕਿ ਇਹਨਾਂ ਇਹਨਾਂ ਚਿਹਰਿਆਂ ਨੂੰ ਅੱਗੇ ਲਾਇਆ ਜਾਵੇ ਤਾਂ ਫੇਰ ਸ਼ਾਇਦ ਕੋਈ ਗੱਲ ਬਣ ਸਕਦੀ ਹੈ ਕਿਉਂਕਿ ਮਨਪ੍ਰੀਤ ਬਾਦਲ ਦੀ ਇਹ ਤੀਜੀ ਪਾਰਟੀ ਹੈ। ਮਨਪ੍ਰੀਤ ਬਾਦਲ ਪਹਿਲਾਂ ਅਕਾਲੀ ਦਲ ਚ ਪਹਿਲੀ ਵਾਰੀ ਜਦੋਂ ਗਿੱਦੜਵਾਹਾ ਤੋਂ ਜ਼ਿਮਨੀ ਚੋਣ ਜਿੱਤ ਕੇ ਆਏ ਤੇ ਚਲੋ ਠੀਕ ਹੈ ਉਦੋਂ ਮਨਪ੍ਰੀਤ ਬਾਦਲ ਪੋਲੀਟੀਕਲੀ ਭਾਵੇਂ ਇੰਨਾ ਨਾਂ ਨਹੀਂ ਸੀ ਸਿਰਫ ਇਸ ਕਰਕੇ ਕਿਉਂਕਿ ਉਹ ਬਾਦਲ ਪਰਿਵਾਰ ਨਾਲ ਸੰਬੰਧਿਤ ਸੀ ਤੇ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਸੀ ਤੇ ਇਸ ਕਰਕੇ ਉਦੋਂ ਕਾਂਗਰਸ ਦੀ ਬੇਅੰਤ ਸਿੰਘ ਦੀ ਸਰਕਾਰ ਸੀ ਲੋਕਾਂ ਦੇ ਅੰਦਰ ਕਿਉਂਕਿ ਉਸ ਤੋਂ ਪਹਿਲਾਂ ਬਾਈਕਾਟ ਕੀਤਾ ਹੋਇਆ ਸੀ ਅਕਾਲੀਆਂ ਦਾ ਇਹ ਵੀ ਸੀ ਕਿ ਦੱਸਣਾ ਚਾਹੁੰਦੇ ਸੀ ਕਿ ਅਸੀਂ ਜਿਹੜਾ ਹੈ ਅਕਾਲੀ ਅਜੇ ਹੈਗੇ ਹਾਂ ਤੇ ਉਦੋਂ ਮਨਪ੍ਰੀਤ ਬਾਦਲ ਨੂੰ ਜਿਤਾ ਕੇ ਜਿਹੜਾ ਕਾਂਗਰਸ ਦਾ ਸਰਕਾਰ ਹੋਣ ਦੇ ਬਾਵਜੂਦ ਜਿਹੜਾ ਕੈਂਡੀਡੇਟ ਉਹ ਹਾਰ ਗਿਆ ਸੀ, ਪਹਿਲੀ ਵਾਰੀ ਉਦੋਂ ਭੇਜਿਆ ਗਿਆ ਵਿਧਾਨ ਸਭਾ ਦੇ ਵਿੱਚ। ਉਸ ਤੋਂ ਬਾਅਦ ਫਿਰ ਜਦੋਂ ਬਾਦਲ ਸਾਹਿਬ ਦੀ ਸਰਕਾਰ ਬਣੀ ਫਿਰ ਦੁਬਾਰਾ ਉਹ ਆਏ ਤੇ ਫਿਰ ਮੰਤਰੀ ਵੀ ਰਹੇ, ਖਜ਼ਾਨਾ ਮੰਤਰੀ ਵੀ ਰਹੇ, ਉਸ ਤੋਂ ਅਗਲੀ ਸਰਕਾਰ ਚ ਵੀ ਰਹੇ ਤੇ ਇਹ ਉਸ ਤੋਂ ਬਾਅਦ ਕਾਂਗਰਸ ਚ ਚਲੇ ਗਏ। ਉਹਨਾਂ ਨੇ ਆਪਣੀ ਵੀ ਇੱਕ ਪਾਰਟੀ ਬਣਾਈ ਤੇ ਉਹ ਬਹੁਤਾ ਗੱਲ ਚੱਲੀ ਨੀ, ਫਿਰ ਉਹ ਕਾਂਗਰਸ ਚਲੇ ਗਏ, ਕਾਂਗਰਸ ਚ ਵੀ ਖਜ਼ਾਨਾ ਮੰਤਰੀ ਰਹੇ ਤੇ ਫਿਰ ਪਿੱਛੇ ਜਦੋਂ ਕਿਉਂਕਿ ਜਿਹੜੀ ਪਿਛਲੀ ਜਿਹੜੀ ਚੋਣ ਸੀ ਉਹ ਮਨਪ੍ਰੀਤ ਬਾਦਲ ਨੇ ਜਿਹੜਾ ਹੈ ਉਹ ਕਾਂਗਰਸ ਦੀ ਟਿਕਟ ਤੋਂ ਹੀ ਜਿਹੜੀ ਆ ਉਹ ਲੜੀ ਸੀ, ਜਿਹੜੀ ਵਿਧਾਨ ਸਭਾ ਦੀ ਚੋਣ ਸੀ ਤੇ ਉਹ ਚੋਣ ਉਹ ਹਾਰ ਗਏ ਸੀ ਤੇ ਉਸ ਤੋਂ ਬਾਅਦ ਅੰਦਰ ਖਾਤੇ ਪਤਾ ਨੀ ਕੀ ਗੱਲ ਚੱਲੀ ਕਿ ਉਹ ਬੀਜੇਪੀ ਦੇ ਵਿੱਚ ਚਲੇ ਗਏ। ਹੁਣ ਬੀਜੇਪੀ ਨੇ ਵੀ ਉਹਨਾਂ ਨੂੰ ਚੰਗੇ ਅਹੁਦੇ ਦੇ ਨਾਲ ਨਵਾਜ਼ਿਆ ਤੇ ਇਸ ਤਰ੍ਹਾਂ ਪਹਿਲਾਂ ਕੇਵਲ ਢਿੱਲੋਂ ਉਹ ਵੀ ਕਾਂਗਰਸ ਚੋਂ ਆਏ ਸੀ, ਉਹਨਾਂ ਨੂੰ ਪ੍ਰਧਾਨ ਬਣਾ ਤਾ ਸੂਬੇ ਦੇ ਤੇ ਇਸ ਤਰ੍ਹਾਂ ਹੀ ਹੁਣ ਜਿਹੜਾ ਚਲੋ ਤਰਨ ਚੁੱਗ ਦੇ ਤਾਂ ਇਹ ਹੈ ਕਿ ਉਹਨਾਂ ਦਾ ਆਪਣਾ ਅੰਮ੍ਰਿਤਸਰ ਦਾ ਜਾਂ ਜਿਹੜਾ ਇਲਾਕਾ ਉੱਧਰ ਜਿੱਥੇ ਜਿੱਥੇ ਉਹਨਾਂ ਦੀ ਉਹਨਾਂ ਨੇ ਕੰਮ ਕੀਤਾ ਹੋਇਆ ਉਹਨਾਂ ਦੀ ਫਾਲੋਇੰਗ ਵੀ ਉਸ ਰੂਪ ਚ ਹੈਗੀ ਹੈ ਜਿੱਥੇ ਜਿੱਥੇ ਹੈਗੀ ਆਪਣੇ ਜਿਹੜੀ ਉਹਨਾਂ ਦੀ ਪੋਕਟ ਹੈ ਜਾਂ ਆਪਣੇ ਕੇਡਰ ਦੇ ਵਿੱਚ। ਇਸ ਤਰ੍ਹਾਂ ਸੰਦੀਪ ਪਾਠਕ, ਸੰਦੀਪ ਪਾਠਕ ਤਾਂ ਹੁਣੇ ਜੁਮਾ ਜੁਮਾ ਜਿਹੜੇ ਉਹ ਆਏ ਨੇ ਆਮ ਆਦਮੀ ਪਾਰਟੀ ਛੱਡ ਕੇ ਤੇ, ਪਰ ਇਹ ਵੀ ਸੰਦੀਪ ਪਾਠਕ ਨੂੰ ਵੀ ਉਹਨਾਂ ਨੇ ਆਪਣੀ ਕੇਂਦਰੀ ਟੀਮ ਦੇ ਵਿੱਚ ਇਹ ਲੈ ਲਿਆ ਤੇ ਸੋ ਹੁਣ ਇਸ ਤਰ੍ਹਾਂ ਜਿਹੜੀ ਇਹ ਗੱਲ ਅੱਗੋਂ ਖਾਸ ਕਰਕੇ ਇਹੀ ਚੱਲ ਰਹੀ ਹੈ ਕਿ ਬੀਜੇਪੀ ਚਾਹੁੰਦੀ ਹੈ ਕਿ ਹਰ ਹੀਲੇ ਜਿਹੜਾ ਹੈ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਇਕੱਲੇ ਤੌਰ ਤੇ ਕੁੱਦਾ ਜਾਵੇ। ਕਈ ਵਾਰੀ ਸੰਕੇਤ ਵੀ ਆ ਚੁੱਕੇ ਨੇ, ਕੇਵਲ ਢਿੱਲੋਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਬੀਜੇਪੀ ਸਾਰੀਆਂ 117 ਸੀਟਾਂ ਤੇ ਆਪਣੇ ਬਲਬੂਤੇ ਜਿਹੜੀ ਆ ਉਹ ਚੋਣ ਲੜੇਗੀ ਤੇ ਦੂਜੇ ਪਾਸੇ ਅੰਦਰ ਖਾਤੇ ਜਿਹੜਾ ਹੈ ਅਕਾਲੀ ਦਲ ਬਾਦਲ ਦੇ ਨਾਲ ਸਾਂਝ ਭਿਆਰੀ ਦੀਆਂ ਜਿਹੜੀਆਂ ਨੇ ਉਹ ਵੀ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਤੇ ਉਹ ਆਪਸ਼ਨ ਵੀ ਜਿਹੜੀ ਆ ਉਹ ਖੁੱਲੀ ਰੱਖੀ ਹੋਈ ਆ। ਉਹ ਹੁਣ ਕਿੱਥੇ ਜੇ ਜਾ ਕੇ ਕੀ ਗੱਠਜੋੜ ਹੁੰਦਾ ਹੈ, ਸੀਟਾਂ ਦੀ ਲੈ ਦੇ ਹੁੰਦੀ ਹੈ ਜਾਂ ਅੰਦਰ ਖਾਤੇ ਕੋਈ ਸਮਝੌਤਾ ਹੁੰਦਾ, ਚਲੋ ਇਹ ਤਾਂ ਖੈਰ ਆਉਣ ਵਾਲਾ ਜਿਹੜਾ ਹੈਗਾ ਉਹ ਹੁਣ ਸਮਾਂ ਹੀ ਦੱਸੇਗਾ। ਪਰ ਇੱਥੋਂ ਹੀ ਲੱਗਦਾ ਹੈ ਕਿ ਪੰਜਾਬ ਬਾਰੇ ਜਿਵੇਂ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਬੀਜੇਪੀ ਬਹੁਤ ਹੀ ਸੰਜੀਦਾ ਨਹੀਂ ਇੱਥੇ ਇਲੈਕਸ਼ਨ ਜਿੱਤਣੀ ਹੈ ਜਾਂ ਸਰਕਾਰ ਬਣਾਉਣੀ ਹੈ, ਪਰ ਜਦੋਂ ਏਦਾਂ ਦੀ ਹੁਣ ਜਥੇਬੰਦਕ ਢਾਂਚੇ ਚ ਬੰਦਿਆਂ ਨੂੰ ਲਿਆਂਦਾ ਗਿਆ ਉੱਥੋਂ ਹੀ ਲੱਗਦਾ ਹੈ ਕਿਤੇ ਕਿਤੇ ਸ਼ਾਇਦ ਉਹ ਇਸ ਸੋਚ ਦੀ ਰਹੀ ਹੈ ਇਸ ਪੱਖ ਤੋਂ। ਦੂਜੀ ਗੱਲ ਜਿਹੜੀ ਰਣਜੋਤ ਜੀ ਵੱਡੀ ਗੱਲ ਇਹ ਹੈ ਕਿ ਠੀਕ ਹੈ ਇਹ ਉਹਨਾਂ ਦਾ ਆਪਣਾ ਭਾਵੇਂ ਖੁਫੀਆ ਤੰਤਰ ਹੈ ਭਾਵੇਂ ਆਪਣੀਆਂ ਹੇਠੋਂ ਰਿਪੋਰਟਾਂ ਨੇ ਉਹਦੇ ਮੁਤਾਬਕ ਤਾਂ ਉਹ ਠੀਕ ਹੈ ਕਿ ਇਹਨਾਂ ਆਗੂਆਂ ਨੂੰ ਅੱਗੇ ਲਾ ਰਹੇ, ਪਰ ਇਹਨਾਂ ਆਗੂਆਂ ਦੀ ਪੰਜਾਬ ਚ ਕਿੰਨੀ ਕੁ ਪੁੱਛ ਦੱਸ ਹੈ, ਇਹ ਵੀ ਜਿਹੜਾ ਹੈਗਾ ਗੱਲ ਮਤਲਬ ਇਹ ਮਾਨੇ ਰੱਖਦੀ ਹੈ ਇਹ ਗੱਲ। ਤੇ ਜਿੱਦਾਂ ਹੁਣ ਮਨਪ੍ਰੀਤ ਬਾਦਲ ਜਦੋਂ ਅਕਾਲੀ ਦਲ ਬਾਦਲ ਛੱਡ ਕੇ ਗਏ ਆ ਠੀਕ ਆ, ਉਦੋਂ ਉਦੋਂ ਬਾਅਦ ਕਾਂਗਰਸ ਵੱਲੋਂ ਵੀ ਉਹ ਰਹੇ ਹੈ ਤੇ, ਪਰ ਕੁੱਲ ਮਿਲਾ ਕੇ ਜਿਹੜਾ ਹੈ ਹੇਠਾਂ ਹੇਠਾਂ ਪੱਧਰ ਤੇ ਉਹ ਕਿਤੇ ਹੁਣ ਉਵੇਂ ਦੀ ਗੱਲ ਜਿਹੜੀ ਉਹ ਨਹੀਂ ਰਹੀ ਜਿਹੜੀ ਉਹਨਾਂ ਦੀ ਠੁੱਕ ਸੀ ਜਿਹੜੀ ਜਦੋਂ ਅਕਾਲੀ ਦਲ ਸੀ ਬਾਦਲ ਸਾਹਿਬ ਦੇ ਨਾਲ ਸੀ ਜਿਹੜੀ ਉਦੋਂ ਵਾਲੀ ਜਿਹੜੀ ਉਹ ਠੁੱਕ ਸੀ। ਠੀਕ ਹੈ ਉਹ ਆਪਣੇ ਸੁਭਾਅ ਕਰਕੇ ਜਾਣੇ ਜਾਂਦੇ ਆ, ਉਹਨਾਂ ਨੂੰ ਲੋਕ ਸਲਾਹੁੰਦੇ ਵੀ ਹੈ ਕਿ ਇਮਾਨਦਾਰ ਨੇ ਆਪਣੇ ਸਾਰੇ ਇਹਦੇ ਵਿੱਚ ਏਦਾਂ ਦੀ ਗੱਲ ਵੀ ਜਿਹੜੀ ਆ ਉਹ ਚੱਲਦੀ ਹੈ, ਪਰ ਉਹ ਕਿਉਂਕਿ ਬਠਿੰਡੇ ਦੇ ਉਹ ਜਿਹੜਾ ਪਲਾਟ ਵਾਲਾ ਇੱਕ ਮਸਲਾ ਸੀ ਤੇ ਉਹਦੇ ਕਰਕੇ ਫਿਰ ਉਹਨਾਂ ਨੂੰ ਜਿਹੜਾ ਸੀ ਇਹ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ ਕਿ ਇਹ ਕਿਸ ਤਰ੍ਹਾਂ ਹੋ ਗਿਆ। ਤੇ ਇਸੇ ਤਰ੍ਹਾਂ ਹੁਣ ਜਿਹੜਾ ਜਿੱਦਾਂ ਡਾਕਟਰ ਸੰਦੀਪ ਪਾਠਕ ਹੈ, ਕਿਉਂਕਿ ਉਹਨਾਂ ਨੂੰ ਤਾਂ ਪੰਜਾਬ ਦੇ ਲੋਕ ਬਹੁਤਾ ਜਾਣਦੇ ਵੀ ਨਹੀਂ, ਨਾ ਹੀ ਉਹਨਾਂ ਦੀ ਕਾਰਗੁਜ਼ਾਰੀ ਪੰਜਾਬ ਦੇ ਲੋਕਾਂ ਨੇ ਦੇਖੀ ਹੈ। ਆਮ ਆਦਮੀ ਪਾਰਟੀ ਨੇ ਚੁੱਪ ਕਰਕੇ ਜਿਹੜਾ ਸੀ ਉੱਥੇ ਰਾਜ ਸਭਾ ਚ ਭੇਜਤਾ ਤੇ ਉਦੋਂ ਬਾਅਦ ਪਹਿਲਾਂ ਜਦੋਂ ਇੱਥੇ ਚੋਣ ਲੜ ਰਹੀ ਸੀ ਜਾਂ ਹੋਰ ਹੈ ਠੀਕ ਆ, ਉਹ ਸਲਾਹਕਾਰ ਦੇ ਪੱਧਰ ਤੇ ਜਾਂ ਇੱਕ ਇਲੈਕਸ਼ਨ ਇੰਜੀਨੀਅਰ ਦੇ ਤੌਰ ਤੇ ਵੀ ਇਲੈਕਸ਼ਨ ਚਲਾਉਣੀ ਕਿਵੇਂ ਹੈ ਜਿਹਨੂੰ ਆਪਾਂ ਰਣਨੀਤਿਕ ਜਿਹੜਾ ਹੈਗਾ ਉਸ ਤਰ੍ਹਾਂ ਦਾ ਮਾਹਰ ਕਹਿ ਦਿੰਦੇ ਹਾਂ, ਉਸ ਰੂਪ ਦੇ ਵਿੱਚ ਠੀਕ ਆ ਉਹ ਕੰਮ ਰਿਹਾ ਤੇ, ਪਰ ਪੰਜਾਬ ਦੇ ਵਿੱਚ ਜਿਹੜੀ ਰਣਨੀਤਿਕ ਜਾਂ ਕੀ ਹੋਵੇ ਇਲੈਕਸ਼ਨ ਦੇ ਵਿੱਚ ਇਹ ਬਹੁਤੀ ਉਵੇਂ ਚੱਲਦੀ ਨੀ ਜਿਵੇਂ ਪਾਰਟੀਆਂ ਲੱਗਦਾ ਕਿ ਪਾਰਟੀਆਂ ਸੋਚਦੀਆਂ ਨੇ ਜਾਂ ਉਸ ਤੋਂ ਲੱਗਦਾ, ਕਿਉਂਕਿ ਇੱਥੇ ਤਾਂ ਕਈ ਵਾਰੀ ਮੂਵਮੈਂਟ ਕੋਈ ਲਹਿਰ ਆ ਗਈ ਕੋਈ ਨਵਾਂ ਕੋਈ ਗੱਲ ਚੱਲ ਪਈ ਉਸ ਪਾਸੇ ਨੂੰ ਜਿਹੜੀ ਉਹ ਗੱਲ ਉਹ ਤੁਰ ਪੈਂਦੀ ਹੈ। ਸੋ ਚਲੋ ਤਰਨ ਚੁੱਗ ਨੂੰ ਤਾਂ ਕਿਤੇ ਨਾ ਕਿਤੇ ਐਡਜਸਟ ਕਰਨਾ ਹੀ ਸੀ, ਇਹ ਲੱਗਦਾ ਸੀ ਕਿ ਉਹਨਾਂ ਨੂੰ ਸ਼ਾਇਦ ਮੰਤਰੀ ਬਣਾ ਦੇਣਗੇ ਰਵਨੀਤ ਬਿੱਟੂ ਦੀ ਥਾਂ ਤੇ, ਤੇ ਚਲੋ ਇਹ ਆਪਸ਼ਨ ਵੀ ਇਹਦੀ ਹੈਗੀ ਹੈ, ਪਰ ਹੁਣ ਕੇਂਦਰ ਚ ਜਿਹੜਾ ਇੰਚਾਰਜ ਬਣਾ ਕੇ ਜਿਹੜਾ ਇਹ ਦਿੱਤਾ ਉਹਨਾਂ ਨੂੰ ਜਿਹੜਾ ਅਵਾਰਡ ਦਿੱਤਾ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਕੋਈ ਪੰਜਾਬ ਦੀ ਜਾਂ ਏਦਾਂ ਕੋਈ ਵਿਰੋਧੀ ਗੱਲ ਕਰਨੀ ਹੈ ਤੇ ਉਹ ਇੱਕ ਦੋ ਹੀ ਜਿਹੜੇ ਇੱਥੋਂ ਦੇ ਲੀਡਰ ਹੈ ਜਿਹੜੇ ਉਹ ਬੋਲ ਲਿਆ, ਜਿਹਨਾਂ ਚ ਤਰਨ ਚੁੱਗ ਵੀ ਹੈ ਜਿਹੜਾ ਖੁੱਲ ਕੇ ਬੋਲ ਲਾ, ਤੇ ਬਾਕੀ ਤਾਂ ਕਿਉਂਕਿ ਉਹਨਾਂ ਨੂੰ ਜਿਹੜਾ ਗਰਾਊਂਡ ਰਿਐਲਿਟੀ ਦਾ ਹੀ ਪਤਾ ਹੁੰਦਾ ਹੈ ਕਿ ਲੋਕ ਸਾਨੂੰ ਕੀ ਕਹਿਣਗੇ, ਤੇ ਉਹ ਕੋਈ ਬਹੁਤੇ ਬਿਆਨਬਾਜ਼ੀ ਚ ਪੈਂਦੇ ਵੀ ਨੇ। ਹੁਣ ਜਾਖੜ ਸਾਹਿਬ ਵੀ ਚੁੱਪ ਨੇ, ਹੁਣ ਜਿਹੜੇ ਨਵੇਂ ਪ੍ਰਧਾਨ ਨੇ ਕੇਵਲ ਢਿੱਲੋਂ ਤੇ ਉਹ ਵੀ ਕੋਈ ਉਸ ਰੂਪ ਚ ਕਿਤੇ ਮੂਵਮੈਂਟ ਦੇ ਪੱਧਰ ਤੇ ਉਹ ਨਹੀਂ ਆਉਂਦੇ, ਉਹ ਵੱਖਰੀ ਗੱਲ ਹੈ ਕਿ ਦਿੱਲੀ ਚ ਜਾ ਕੇ ਪੰਜਾਬ ਦੇ ਖਿਲਾਫ਼ ਮੁਜ਼ਾਹਰਾ ਕਰ ਲੈਣ ਜਾਂ ਚੰਡੀਗੜ੍ਹ ਚ ਕਰ ਲੈਣ, ਉਹ ਅਲੱਗ ਗੱਲ ਹੈ ਜਿੱਥੇ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਨੇ ਤੇ, ਪਰ ਪੰਜਾਬ ਦੇ ਵਿੱਚ ਜਿਹੜੀ ਉਹਨਾਂ ਦੀ ਕਿਤੇ ਕੋਈ ਹਾਜ਼ਰੀ ਤੇ ਉਹ ਓਦਾਂ ਲੱਗ ਨਹੀਂ ਰਹੀ। ਜਦੋਂ ਸ਼ੁਰੂ ਸ਼ੁਰੂ ਚ ਕੈਪਟਨ ਅਮਰਿੰਦਰ ਸਿੰਘ ਵਗੈਰਾ ਇਹ ਆਏ ਨੇ ਤੇ ਉਦੋਂ ਇਹਨਾਂ ਨੇ ਕੋਸ਼ਿਸ਼ ਕੀਤੀ ਪਟਿਆਲੇ ਵਗੈਰਾ ਚ ਕੱਟ ਕਰਨ ਦੀ, ਤੇ ਪਰ ਉਹ ਗੱਲ ਉਵੇਂ ਅਜੇ ਚੱਲੀ ਨੀ ਇੱਥੇ। ਹੁਣ ਸ਼ਾਇਦ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਾਹੌਲ ਬਣ ਜੇ ਉਹ ਵੱਖਰੀ ਗੱਲ ਹੈ
1: ਜੀ। ਬਿਲਕੁਲ, ਇਹ ਹਲੇ ਸਾਰੀਆਂ ਹੀ ਚੀਜ਼ਾਂ ਡੁੰਮ ਡੋਏ ਪਈਆਂ ਨੇ ਹਾਲੇ ਤੱਕ, ਤੇ ਲਗਭਗ ਇਹਦੇ ਉੱਤੇ ਚਰਚਾ ਇੱਕ ਥਾਂ ਤੇ ਜਾ ਕੇ ਖਤਮ ਹੋ ਜਾਂਦੀ ਆ ਵੀ ਜੇ ਦੋਵਾਂ ਦਾ ਰਲੇਵਾਂ ਹੋ ਗਿਆ, ਜੇ ਅਕਾਲੀ ਦਲ ਤੇ ਇਹ ਇਕੱਠੇ ਹੋ ਗਏ ਫਿਰ ਇੱਦਾਂ, ਤੇ ਉਦੋਂ ਤੱਕ ਬੜੀਆਂ ਗੱਲਾਂ ਉੱਥੋਂ ਵਜੋਂ ਸ਼ੁਰੂ ਹੋ ਕੇ ਤੇ ਉੱਥੇ ਕਿਜੇ ਖਤਮ ਹੋ ਜਾਂਦੀਆਂ। ਇੱਧਰ ਝਾੜਖੰਡ ਵਾਲੇ ਅੰਦੋਲਨ ਦੀ ਤੁਸੀਂ ਗੱਲ ਕੀਤੀ ਆ, ਇਹ ਕਾਫੀ ਸੁਣਿਆ ਵੀ ਤਿੱਖਾ ਰੂਪ ਅਖਤਿਆਰ ਕਰ ਗਿਆ ਅੰਦੋਲਨ, ਤੇ ਕਾਫੀ ਅੰਦੋਲਨਕਾਰੀਆਂ ਦੇ ਹੱਕ ਦੇ ਵਿੱਚ ਫਰੂਟਫੁੱਲ ਲੱਗ ਰਿਹਾ ਵਾ।
0: ਨਹੀਂ ਦੇਖੋ, ਇਹ ਇੱਥੇ ਇੱਥੇ ਤਾਂ ਘੱਟੋ ਘੱਟ ਜਿਹੜਾ ਉਹ ਕਰਨਾ ਹੀ ਪੈਣਾ ਸੀ। ਇੱਕ ਤਾਂ ਗੱਲ ਇਹ ਹੈ ਕਿ ਜਿਹੜੇ ਉੱਥੋਂ ਦੇ ਅੰਦੋਲਨਕਾਰੀ ਨੇ ਉਹ ਜਿਹੜੇ ਹੈ ਸ਼ਿਬੂ ਸੋਰੇਨ, ਜਿਨ੍ਹਾਂ ਨੇ ਝਾਰਖੰਡ ਮੁਕਤੀ ਮੋਰਚਾ ਬਣਾ ਕੇ, ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਵੱਖਰੀ ਸਟੇਟ ਲੈਣ ਦੀ ਗੱਲ, ਤੇ ਫਿਰ ਉਸ ਤੋਂ ਬਾਅਦ ਉਹ ਮੁਖੀ ਵੀ ਰਹੇ ਪਾਰਟੀ ਦੇ, ਮੁੱਖ ਮੰਤਰੀ ਵੀ ਰਹੇ, ਕੇਂਦਰ ਦੇ ਵਿੱਚ ਵੀ ਰਹੇ, ਤੇ ਉਹਦੀਆਂ ਤਸਵੀਰਾਂ ਲੈ ਕੇ ਉਹਨੂੰ ਅੱਗੇ ਲਾ ਕੇ ਜਿਹੜਾ ਹੈਗਾ ਉਹ ਅੰਦੋਲਨਕਾਰੀ ਚੱਲ ਰਹੇ ਨੇ। ਤੇ ਹੁਣ ਜਿਹੜਾ ਹੈਗਾ ਉੱਥੋਂ ਸਰਕਾਰ ਨੇ, ਹੇਮੰਤ ਜਿਹੜੇ ਹੈਗੇ ਆ ਸੋਰੇਨ, ਉਹਨਾਂ ਨੇ ਹੁਣ ਉਹ ਜਿਹੜੀਆਂ ਸਾਰੇ ਜਿਹੜੀਆਂ ਪਿੱਛੇ ਟੈਸਟ ਹੋਏ ਨੇ ਜਾਂ ਉਹ ਸਾਰੇ ਰੱਦ ਕਰਤੇ, ਰੱਦ ਕਰਨ ਦਾ ਐਲਾਨ ਕਰਤਾ। ਇਹਦੇ ਨਾਲ ਹੀ ਜਿਹੜੀ ਇੱਕ ਰਾਹੁਲ ਗਾਂਧੀ ਦੀ ਸਟੇਟਮੈਂਟ ਵੀ ਜਿਹੜਾ ਉਹ ਧਿਆਨ ਦੀ ਮੰਗ ਕਰਦੀ ਹੈ। ਰਾਹੁਲ ਗਾਂਧੀ ਨੇ ਇਹ ਕਿਹਾ ਕਿ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਅੰਦੋਲਨਕਾਰੀਆਂ ਨਾਲ, ਬੱਚਿਆਂ ਨਾਲ, ਉਹਨਾਂ ਵਿਦਿਆਰਥੀਆਂ ਨਾਲ, ਨੌਜਵਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਇੱਦਾਂ ਦਾ ਜਿਹੜਾ ਉਹ ਨਹੀਂ ਚਾਹੀਦਾ, ਕਿਉਂਕਿ ਉੱਥੇ ਵੀ ਇੱਦਾਂ ਦੀਆਂ ਦੋ ਤਿੰਨ ਘਟਨਾਵਾਂ ਵਾਪਰ ਗਈਆਂ ਝਾਰਖੰਡ ਦੇ ਵਿੱਚ। ਰਾਂਚੀ ਦੇ ਵਿੱਚ ਅੰਦੋਲਨ ਕਰ ਰਹੇ ਸੀ, ਉੱਥੇ ਲਾਠੀਚਾਰਜ ਹੋਇਆ, ਥਰੂ ਗੈਸ ਛੱਡੀ ਗਈ, ਇੱਦਾਂ ਦੀਆਂ ਜੋ ਦਿੱਲੀ ਦੇ ਵਿੱਚ ਹੋਇਆ ਸੀ ਉਸੇ ਤਰਜ਼ ਦੇ ਉੱਪਰ ਹੀ। ਤੇ ਫਿਰ ਮੇਰਾ ਖਿਆਲ ਹੈ ਕਿ ਉੱਥੇ ਫਿਰ ਜਿਹੜੀ ਉਹ ਗੱਲ ਹੋਰ ਜ਼ਿਆਦਾ ਤਿੱਖੀ ਹੋ ਗਈ। ਤੇ ਹੁਣ ਦੇਖੋ ਕਿ ਉਹ ਕਿਸ ਲੈਵਲ ਤੱਕ ਜਿਹੜੇ ਇਹ ਆਗੂ ਨੇ, ਵਿਦਿਆਰਥੀ ਆਗੂ ਨੇ, ਨੌਜਵਾਨ ਆਗੂ ਨੇ ਜਿਹੜੇ ਹੜਤਾਲ ਤੇ ਬੈਠੇ ਨੇ, ਉਹਨਾਂ ਨੂੰ ਮਨਾਉਣ ਚ ਕਿੰਨਾ ਕਾਮਯਾਬ ਹੁੰਦੇ। ਹੁਣ ਇੱਕ ਤਰਫਾ ਉਹਨਾਂ ਨੇ ਉਹ ਭਰਤੀ ਪ੍ਰੀਖਿਆਵਾਂ ਤਾਂ ਰੱਦ ਕਰਤੀਆਂ, ਦੇ ਨਾਲ ਹੀ ਇਹ ਕਹਿਤਾ ਕਿ 2014 ਤੋਂ ਬਾਅਦ ਜਿਹੜੀਆਂ ਪ੍ਰੀਖਿਆਵਾਂ ਦੇ ਵਿੱਚ ਕਿਤੇ ਬੇਨੇਮੀਆਂ ਹੋਈਆਂ ਨੇ ਉਹਨਾਂ ਦੀ ਜਿਹੜੀ ਉਹ ਜਾਂਚ ਵੀ ਕਰਵਾਈ ਜਾਏਗੀ। ਤੇ ਇਹ ਗੱਲ ਜਿਹੜੀ ਉਹ ਕਹਿਤੀ, ਕਿਉਂਕਿ ਦਿੱਲੀ ਦੇ ਜਿਹੜੇ ਇੱਕ ਅੰਦੋਲਨ ਨੇ, ਇੱਕ ਤਾਂ ਪੂਰੇ ਦੇਸ਼ ਦੇ ਵਿੱਚ ਤਾਂ ਇੱਕ ਮਾਹੌਲ ਤਾਂ ਬਣਾਤਾ ਨਾ ਜੀ ਕਿ ਅੰਦੋਲਨ ਕਰਕੇ ਹੀ ਜਿਹੜਾ ਹੈ ਕੋਈ ਇਨਸਾਫ਼ ਲਿਆ ਜਾ ਸਕਦਾ, ਅਦਰਵਾਈਜ਼ ਸਰਕਾਰਾਂ ਜਿਹੜੀਆਂ ਨੇ ਉਹ ਚੁੱਪ ਕਰਕੇ ਅੱਖਾਂ ਮੀਟ ਕੇ ਜਿਹੜੀਆਂ ਉਹ ਬੈਠੀਆਂ ਰਹਿੰਦੀਆਂ ਨੇ। ਤੇ ਹੁਣ ਜਿਹੜੇ ਵਿਦਿਆਰਥੀ ਆਗੂ ਨੇ ਜਾਂ ਜਿਵੇਂ ਦਵਿੰਦਰ ਮਹਿਤੋ ਦਾ ਜਿਹੜਾ ਹੈਗਾ ਉਹ ਵੀ ਬਿਆਨ ਆਇਆ ਕਿ ਜਿਹੜੀ ਸਿੱਖਿਆ ਸੁਧਾਰ ਨੇ ਉਹਦੇ ਵਾਸਤੇ ਜਿਹੜੀ ਉਹਨਾਂ ਦੀ ਅੰਦੋਲਨ ਜਾਂ ਲੜਾਈ ਆ ਉਹ ਜਾਰੀ ਰਹੇਗੀ। ਤੇ ਨਾਲ ਹੀ ਉਹਨਾਂ ਨੇ ਜਿਹੜਾ ਹੈਗਾ ਹੇਮੰਤ ਸੋਰੇਨ ਦੀ ਸਰਕਾਰ ਦਾ ਇਸ ਗੱਲੋਂ ਵੈਲਕਮ ਵੀ ਕੀਤਾ ਇਸ ਐਲਾਨ ਦੇ ਨਾਲ। ਤੇ ਮੇਰਾ ਖਿਆਲ, ਮੈਨੂੰ ਲੱਗਦਾ ਕਿ ਸ਼ਾਇਦ ਹੁਣ ਇਹ ਅੰਦੋਲਨ ਜਿਹੜਾ ਹੈ ਉਹ ਖਤਮ ਹੋ ਜਾਏਗਾ, ਜਾਂ ਭੁੱਖ ਹੜਤਾਲ ਤੇ ਜਿਹੜੇ ਵਿਦਿਆਰਥੀ ਬੱਚੇ ਬੈਠੇ ਆ ਤੇ ਉਹ ਵੀ ਉੱਥੋਂ ਉੱਠ ਜਾਣਗੇ ਇਸ ਐਲਾਨ ਦੇ ਨਾਲ। ਪਰ ਇੱਕ ਜਿਹੜੀ ਅਣਜੋਝੀ ਗੱਲ ਇਹ ਹੈ ਕਿ ਸਾਡੇ ਇਹ ਦੇਸ਼ ਦੇ ਵਿੱਚ ਸਮੇਂ ਸਮੇਂ ਇਹ ਇੱਦਾਂ ਦੀਆਂ ਜਿਹੜੀਆਂ ਇਹ ਵਰਤਾਰਾ ਚੱਲਦਾ, ਇਹ ਨਹੀਂ ਕਿ ਇਹ ਪਹਿਲੀ ਵਾਰੀ ਹੋਇਆ। ਪਹਿਲਾਂ ਕਿਸਾਨ ਅੰਦੋਲਨ ਚੱਲਿਆ, ਫਿਰ ਇਹ ਆ ਕਾਕਰੋਚ ਪਾਰਟੀ ਵਾਲਾ, ਅਚਾਨਕ ਜਿਹੜਾ ਹੈਗਾ ਇਹ ਇੱਕ ਤਰ੍ਹਾਂ ਦਾ ਜਿਹੜਾ ਉਭਾਰ ਆ ਗਿਆ ਜਾਂ ਉਫਾਨ ਆ ਗਿਆ ਹਨ। ਤੇ ਹੁਣ ਇਹ ਝਾਰਖੰਡ ਦੇ ਵਿੱਚ ਹੋਇਆ, ਹੋਰਨਾਂ ਸਟੇਟਾਂ ਦੇ ਵਿੱਚ ਵੀ ਜਿਹੜਾ ਹੈ ਇੱਦਾਂ ਦੀ ਕਿਤੇ ਕੋਈ ਬੇਨੇਮੀਆਂ ਹੁੰਦੀਆਂ ਨੇ ਤੇ ਉਹਦੇ ਖਿਲਾਫ਼ ਵੀ ਜਿਹੜੀ ਹੈ ਇੱਕ ਮਾਹੌਲ ਜਿਹੜਾ ਬਣ ਜਾਂਦਾ। ਤੇ ਇਹ ਫਿਰ ਜਿਹੜਾ ਇੱਕ ਟੋਟਲ ਇੱਕ ਮਾਹੌਲ ਬਣਦਾ ਹੈ ਕਿ ਇਸ ਤੋਂ ਬਿਨਾਂ ਜਿਹੜਾ ਹੈਗਾ ਜੇ ਇਸ ਤਰ੍ਹਾਂ ਨਹੀਂ ਕਰਦੇ ਤੁਸੀਂ, ਸੜਕਾਂ ਤੇ ਨਹੀਂ ਆਉਂਦੇ, ਅੰਦੋਲਨ ਚ ਨਹੀਂ ਪੈਂਦੇ, ਤਾਂ ਵੀ ਫਿਰ ਨਾ ਬਿਊਰੋਕਰੇਸੀ ਧਿਆਨ ਦੇਵੇ, ਨਾ ਸਰਕਾਰਾਂ ਧਿਆਨ ਦੇਣ, ਨਾ ਵੀ ਜਿਹੜੀ ਹੈ ਸਰਕਾਰਾਂ ਦੀ ਕੋਈ ਪੋਲੀਟੀਕਲ ਵਿਲ ਹੁੰਦੀ ਹੈ ਕਿ ਇਸ ਪਾਸੇ ਵੀ ਲੋਕਾਂ ਨੂੰ ਸੱਚੀ ਇਨਸਾਫ ਮਿਲੇ ਤੇ ਬਿਲਕੁਲ ਜਿਹੜੀ ਹੈਗੀ ਆ ਫੇਰ ਜਿਹੜੇ ਹੁਣ ਟੈਸਟ ਤੇ ਉੱਥੋਂ ਬਿਲਕੁਲ ਸਿਲੈਕਸ਼ਨ ਸਹੀ ਹੋਵੇ ਤਾਂ ਕਿ ਸਹੀ ਜਿਹੜੇ ਆ ਜਾਂ ਜਿਹੜੇ ਇਮਾਨਦਾਰੀ ਦੇ ਨਾਲ ਜਾਂ ਜਿਹੜੇ ਡਿਜ਼ਰਵ ਕਰਦੇ ਆ ਹੱਕਦਾਰ ਬੱਚੇ ਆ ਉਹੀ ਉਹਨਾਂ ਦੀ ਹੀ ਸਿਲੈਕਸ਼ਨ ਹੋਵੇ ਤੇ ਇਹ ਇੰਨੇ ਵਾਸਤੇ ਵੀ ਜਿਹੜੇ ਹੈਗੇ ਆ ਇਹ ਕਰਾਉਣ ਵਾਸਤੇ ਵੀ ਅੰਦੋਲਨ ਕਰਨਾ ਪੈਂਦਾ ਹੈ ਤਾਂ ਫਿਰ ਆਪਾਂ ਸੋਚ ਸਕਦੇ ਹਾਂ ਕਿ ਕਿਸ ਪਾਸੇ ਜਿਹੜੀ ਸਾਡੀ ਇਹ ਡੈਮੋਕ੍ਰੇਸੀ ਹੈ ਜਿਹੜੀ ਉਹ ਜਾ ਰਹੀ ਹੈ।
1: ਬਿਲਕੁਲ ਉਹ ਤੇ ਆਪਾਂ ਵੇਖ ਹੀ ਰਹੇ ਹਾਂ। ਸੋ ਇਹ ਸਾਰੀਆਂ ਉਹ ਚੀਜ਼ਾਂ ਜਿਹੜੀਆਂ ਬੇਸਿਕ ਨੇ ਜਿਹਦੇ ਉੱਤੇ ਕਿ ਗੱਲ ਇੱਥੋਂ ਤੱਕ ਤੇ ਪਹੁੰਚਣੀ ਨਹੀਂ ਚਾਹੀਦੀ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਸਗੋਂ ਆਪ ਧਿਆਨ ਦੇਣਾ ਚਾਹੀਦਾ ਜਾਂ ਫਿਰ ਇੱਦਾਂ ਕਹਿ ਲਈਏ ਕਿ ਇਹੋ ਹੀ ਉਹ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਸਰਕਾਰਾਂ ਚੁਣੀਆਂ ਜਾਂਦੀਆਂ ਨੇ ਅਤੇ ਇਹਦੇ ਉਹਨਾਂ ਨੇ ਇੰਤਜ਼ਾਮ ਕਰਨੇ ਹੁੰਦੇ ਆ। ਪਰ ਹੁਣ ਇਸ ਸਮੇਂ ਤਰਾਸਦੀ ਇਹ ਹੈ ਕਿ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੀਆਂ ਮੁੱਢਲੀਆਂ ਜ਼ਰੂਰਤਾਂ ਦੇ ਲਈ ਵੀ ਬੱਚਿਆਂ ਨੂੰ ਸੜਕਾਂ 'ਤੇ ਜਾਂ ਅੰਦੋਲਨਾਂ ਦੇ ਵਿੱਚ ਬਹਿਣਾ ਪੈਂਦਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਆਸਟ੍ਰੇਲੀਆ ਵਿੱਚ ਹਰ ਬਿੱਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ। ਬਿਲਡਿੰਗ ਟਿੰਬਰ, ਪਾਵਰ ਐਂਡ ਹੈਂਡ ਟੂਲਸ, ਸਲੀਪਰ, ਹਾਰਡਵੇਅਰ, ਡੈਕਿੰਗ, ਸੇਫਟੀ ਐਂਡ ਵਰਕਵੇਅਰ, ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ, ਸਭ ਇੱਕ ਹੀ ਥਾਂ ਉੱਤੇ। ਪ੍ਰੋਫੈਸ਼ਨਲ ਇੰਸਟਾਲੇਸ਼ਨ, ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ। ਏ ਕਲਾਸ ਬਿਲਡਿੰਗ ਮਟੀਰੀਅਲਸ, ਤੁਹਾਡੇ ਹਰ ਬਿੱਲ ਦਾ ਟ੍ਰਸਟਡ ਪਾਰਟਨਰ। ਕਮਿੰਗ ਸੂਨ, ਪਤਾ ਚੱਲੇਗਾ ਇੱਥੇ ਹੀ। ਸੁਣਦੇ ਰਹੋ ਰੇਡੀਓ ਹਾਂਜੀ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਅਟੈਂਸ਼ਨ ਟ੍ਰੈਵਲਰਸ, The upgraded Air India experience is now boarding with warm Indian hospitality, gourmet meals and over 3,000 hours of in-flight entertainment. Better non-stop with Air India.
5: Rhythm Boys Entertainment presents Bol Paave Na Bol.
6: Pyar nu sunan layi kanna di ni, dil di lod hundi.
5: Kuch gallan kehniyan nahi pendiyan, bas mehsoos karniyan pendiyan ne.
6: Eho galiyan te main hune apni zuban vadd ke ho jaanga.
5: Is vaar gall sirf bolan di nahi, dil di sunan di hai.
7: Meri zindagi kive kattangi, main nahi reh sakti ohde bina, mainu oh chahida.
5: Releasing worldwide 4th September, written and directed by Rakesh Dhawan. Love, emotions ate relationships di kahani. Bol Paave Na Bol. ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold landing.
8: Haanji haanji, oye haanji haanji.
9: Haanji radio.
10: On Roads Honor campaign. Sirf seemit samay layi. Hun nava BYD car le aao, shandar drive away offers de naal. BYD C-Lion 7 Premium. Sirf $54,990. BYD C-Lion 8 Dynamic FWD. Sirf $56,990. Te BYD Shark 6 Premium. Sirf $57,900. Ek khas offer 1 August to 30 September 2026 tak order karan waalyan layi hai. Delivery 31 October 2026 tak. Hor jankari layi, aaj hi BYD Caroline Springs naal sampark karo and mention Radio Hanji. BYD On Roads Honor. Conditions apply.
11: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tireforce.com.au.
12: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te.
9: 04332802522 ਤੇ।
13: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
14: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
13: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
14: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
13: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, written and directed by

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: Zippy Music ate Music Time Productions pesh karde ne Punjabi film Juda adhure pyar di puri kahani
2: meri zindagi chhon wali pehli kudi vi tu ha ਤੇ ਆਖਰੀ ਵੀ ਤੂੰ
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ ਰਿਲੀਜ਼ ਹੋਵੇਗੀ 21 ਅਗਸਤ ਨੂੰ
3: ਸਮਿਥ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 ਸਤੰਬਰ 2026 ਨੂੰ ਖਤਮ ਹੈ
4: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ज्वेलर्स परोसे दी निशानी
5: बिजनेस चलाना आसान नहीं पर सही सलाह नाल हर चैलेंज आसान हो सकता है सेबी पार्टनर्स वाइज टैक्स एडवाइजर्स तुहाडे नाल ने एटीओ ऑडिट्स टैक्स डिस्प्यूट्स एटीओ डेट्स बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस अपने बिजनेस नु देओ मजबूत दिशा आज ही विजिट करो sebipartners.au सेबी पार्टनर्स वाइज टैक्स एडवाइजर्स तुहाडे बिजनेस दे परोसे मन टैक्स एडवाइजर्स
6: ਦੇ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ। ਰਿਦਮ ਵੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
3: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ੁਬਾਨ ਵੱਢ ਕੇ ਹੋ ਜਾਣਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੇ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
2: ਰਿਲੀਜ਼ਿੰਗ ਵਰਲਡ ਵਾਈਡ 4th September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਬੋਲ ਭਾਵੇਂ ਨਾ ਬੋਲ।
5: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
6: ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
2: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
8: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
8: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
9: This station is now the ultimate power in the universe.
10: Radio Haji 1674.

ਪਹਿਲੀ ਖਬਰ ਚੀਨ ਦੇ ਨਾਲ ਜੁੜੀ ਹੋਈ ਜਿੱਥੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ 1999 ਦੇ ਵਿੱਚ ਤਿਆਨਮੇਨ ਪ੍ਰਦਰਸ਼ਨਾਂ ਨੂੰ ਰੋਕਣ ਦੇ ਲਈ ਕਮਿਊਨਿਸਟ ਪਾਰਟੀ ਦੀ ਕਾਰਵਾਈ ਦੀ ਹਮਾਇਤ ਕੀਤੀ ਹੈ। ਇੱਕ ਤਰੀਕੇ ਦੇ ਨਾਲ ਕਲੀਨ ਚਿੱਟ ਦਿੱਤੀ ਹੈ ਕਿ ਉਦੋਂ ਪ੍ਰਦਰਸ਼ਨਾਂ ਦੇ ਦਰਮਿਆਨ ਜੋ ਵੀ ਕੁਝ ਹੋਇਆ ਉਹ ਠੀਕ ਸੀ, ਉਹ ਵਾਜਬ ਸੀ। ਉਹਨਾਂ ਨੇ ਸਾਬਕਾ ਰਾਸ਼ਟਰਪਤੀ ਜ਼ਿਆਂਗ ਜ਼ੇਮਿਨ ਦੀ ਪ੍ਰਸ਼ੰਸਾ ਵੀ ਕੀਤੀ ਹੈ। ਜ਼ੀ ਜਿਨਪਿੰਗ ਨੇ ਕਿਹਾ ਕਿ ਉਸ ਸਮੇਂ ਜ਼ਿਆਂਗ ਨੇ ਆਪਣੇ ਪਾਰਟੀ ਦੇ ਫੈਸਲੇ ਦਾ ਸਾਥ ਦਿੱਤਾ, ਸ਼ੰਘਾਈ ਦੇ ਵਿੱਚ ਹਾਲਾਤ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਜ਼ੀ ਜਿਨਪਿੰਗ ਨੇ ਇਹ ਗੱਲ ਸੋਮਵਾਰ ਦੇ ਦਿਨ ਸਾਬਕਾ ਰਾਸ਼ਟਰਪਤੀ ਜ਼ਿਆਂਗ ਜ਼ੇਮਿਨ ਦੀ 100ਵੀਂ ਜਯੰਤੀ ਦੇ ਮੌਕੇ ਦੇ ਉੱਤੇ ਆਯੋਜਿਤ ਇੱਕ ਪ੍ਰੋਗਰਾਮ ਦੇ ਦਰਮਿਆਨ ਕੀਤੀ। ਉਹਨਾਂ ਕਿਹਾ ਕਿ ਉਸ ਵਕਤ ਚੀਨ ਦੇ ਸਾਹਮਣੇ ਬੜੀਆਂ ਸਾਰੀਆਂ ਚੁਣੌਤੀਆਂ ਸੀ। ਜ਼ੀ ਨੇ ਕਿਹਾ ਕਿ ਲੋਕਾਂ ਨੂੰ ਮੁਸ਼ਕਲ ਸਮੇਂ ਵਿੱਚ ਹਾਰ ਨਾ ਮੰਨਣ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ, ਜਿਵੇਂ ਉਸ ਵਕਤ ਰਾਸ਼ਟਰਪਤੀ ਜ਼ਿਆਂਗ ਜ਼ੇਮਿਨ ਨੇ ਕੀਤਾ ਸੀ। ਜਿਨਪਿੰਗ ਨੇ ਇਹ ਵੀ ਕਿਹਾ ਕਿ ਚੀਨ ਦੇ ਸਾਹਮਣੇ ਭਾਵੇਂ ਕਿੰਨੀ ਵੀ ਵੱਡੀ ਚੁਣੌਤੀ ਆਏ, ਭਵਿੱਖ ਦੇ ਵਿੱਚ ਉਹ ਕਦੇ ਵੀ ਪਿੱਛੇ ਨਹੀਂ ਹਟੇਗਾ। ਵੈਸੇ ਤੁਹਾਡੀ ਜਾਣਕਾਰੀ ਲਈ ਦੇ ਦਈਏ, ਦੱਸ ਦਈਏ ਕਿ 1999 ਦੇ ਵਿੱਚ ਚੀਨ ਦੇ ਰਾਜਧਾਨੀ ਬੀਜਿੰਗ ਸ਼ਹਿਰ ਦੇ ਠੀਕ ਵਿਚਕਾਰ ਪੈਂਦੇ ਇਲਾਕੇ ਜਿਹਨੂੰ ਤਿਆਨਮਿਨ ਸਕੁਅਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ, ਉੱਥੇ ਲੋਕਤੰਤਰੀ ਸੁਧਾਰਾਂ ਦੀ ਮੰਗ ਨੂੰ ਲੈ ਕੇ ਚੀਨ ਦੇ ਵਿੱਚ ਅੱਜ ਤੱਕ ਇੱਕੋ ਇੱਕ ਵੱਡਾ ਪ੍ਰਦਰਸ਼ਨ ਹੋਇਆ ਸੀ। ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਕਦੇ ਵੀ ਚੀਨ ਦੇ ਵਿੱਚ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਹੋਣ ਦੀ ਹਿਮਾਕਤ ਆਮ ਲੋਕਾਂ ਨੇ ਨਹੀਂ ਕੀਤੀ। ਵੈਸੇ ਉਦੋਂ ਜਦੋਂ ਕਈ ਹਫ਼ਤਿਆਂ ਤੱਕ ਇਹ ਪ੍ਰਦਰਸ਼ਨ ਚੱਲੇ ਸੀ ਤਾਂ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀ ਤੇ ਆਮ ਨਾਗਰਿਕ ਸ਼ਾਮਲ ਹੋਏ ਸੀ। ਇਸ ਦਰਮਿਆਨ ਚੀਨ ਦੀ ਫੌਜ ਦੀ ਤਰਫ ਤੋਂ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਫੌਜੀ ਤਾਕਤ ਦੀ ਵਰਤੋਂ ਕੀਤੀ ਗਈ ਸੀ। ਇਸ ਕਾਰਵਾਈ ਦੇ ਵਿੱਚ ਫੌਜ ਤੇ ਟੈਂਕਾਂ ਦੀ ਵਰਤੋਂ ਤੱਕ ਕੀਤੀ ਗਈ ਸੀ ਔਰ ਇਸੇ ਵਰਤੋਂ ਨੂੰ ਹੁਣ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਜਾਇਜ਼ ਠਹਿਰਾਇਆ ਹੈ। ਉੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਲਈ ਸਿਆਸੀ ਪੱਧਰ ਦੇ ਉੱਤੇ ਹਾਲਾਤ ਸ਼ਾਇਦ ਇੰਨੇ ਖਰਾਬ ਕਦੇ ਵੀ ਨਹੀਂ ਹੋਣਗੇ ਜੋ ਕਿ ਹੁਣ ਨੇ, ਵਰਤਮਾਨ ਦੇ ਵਿੱਚ ਨੇ। ਡੋਨਲਡ ਟਰੰਪ ਦੀ ਲੋਕਪ੍ਰਿਯਤਾ ਉਹਨਾਂ ਦੇ ਰਾਸ਼ਟਰਪਤੀ ਕਾਰਜਕਾਲ ਦੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਪਹੁੰਚ ਗਈ ਹੈ। ਖ਼ਬਰ ਏਜੰਸੀ ਰਿਊਟਰਸ ਤੇ ਇਸਪੋਸ ਦੀ ਤਰਫ ਤੋਂ ਕਰਵਾਏ ਗਏ ਇੱਕ ਸਰਵੇਖਣ ਦੇ ਵਿੱਚ ਦੱਸਿਆ ਗਿਆ ਕਿ ਜ਼ਿਆਦਾਤਰ ਅਮਰੀਕੀ ਲੋਕਾਂ ਨੂੰ ਡਰ ਹੈ ਕਿ ਇਰਾਨ ਦੇ ਨਾਲ ਜੰਗ ਦੇ ਵਿੱਚ ਅਮਰੀਕਾ ਬੜੇ ਲੰਮੇ ਸਮੇਂ ਤੱਕ ਉਲਝਿਆ ਰਹਿ ਸਕਦਾ ਔਰ ਇਹੀ ਵਜ੍ਹਾ ਹੈ ਕਿ ਉਹਨਾਂ ਨੂੰ ਮੌਜੂਦਾ ਸਦਰ ਰਾਸ ਨਹੀਂ ਆ ਰਿਹਾ। 4 ਦਿਨ ਤੱਕ ਚੱਲੇ ਇਸ ਸਰਵੇਖਣ 'ਚ ਸਿਰਫ 33% ਲੋਕਾਂ ਨੇ ਟਰੰਪ ਦੇ ਕੰਮਕਾਜ ਦੇ ਢੰਗ ਨੂੰ ਸਹੀ ਦੱਸਿਆ, ਜਦਕਿ 64% ਲੋਕਾਂ ਨੂੰ ਟਰੰਪ ਦਾ ਚਾਲ ਚੱਲਣ ਠੀਕ ਨਹੀਂ ਲੱਗਦਾ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੋਏ ਸਰਵੇਖਣ 'ਚ ਟਰੰਪ ਦੀ ਅਪਰੂਵਲ ਰੇਟਿੰਗ 35% ਸੀ। ਹੁਣ ਉਹਨਾਂ ਦੀ ਅਪਰੂਵਲ ਰੇਟਿੰਗ ਆਪਣੇ ਹੀ ਮੌਜੂਦਾ ਕਾਰਜਕਾਲ ਦੇ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਜਾ ਪਹੁੰਚੀ ਹੈ, ਜਿੱਥੇ ਉਹਨਾਂ ਨੇ ਪਿਛਲੇ ਕਾਰਜਕਾਲ ਦੇ ਦਰਮਿਆਨ ਵੀ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਇੱਕ ਵਾਰ ਚਲੇ ਗਏ ਸੀ। ਉਦੋਂ 2017 ਦਾ ਸਾਲ ਸੀ, ਪਰ ਇਹ ਉਹਦੇ ਤੋਂ ਵੀ ਮਾੜੀ ਅਪਰੂਵਲ ਰੇਟਿੰਗ ਹੈ। ਪਿਛਲੇ ਸਾਲ ਟਰੰਪ ਜਦੋਂ ਦੁਬਾਰਾ ਵਾਈਟ ਹਾਊਸ ਚੁਣ ਕੇ ਆਏ ਸੀ ਉਦੋਂ ਦੇਸ਼ ਦੇ ਕਰੀਬ ਅੱਧੇ ਲੋਕ ਉਹਨਾਂ ਦੇ ਰਾਸ਼ਟਰਪਤੀ ਬਣਨ ਦੀ ਹਮਾਇਤ ਕਰ ਰਹੇ ਸੀ, ਅੱਧੇ ਲੋਕ ਤੈਅ ਨਹੀਂ ਸੀ ਕਰ ਪਾ ਰਹੇ। ਹਾਲਾਂਕਿ ਇਸ ਸਾਲ ਉਹਨਾਂ ਦੀ ਲੋਕਪ੍ਰਿਯਤਾ ਨੂੰ ਵੱਡਾ ਝਟਕਾ ਵੀ ਲੱਗਿਆ ਸੀ ਜਦੋਂ ਅਮਰੀਕਾ ਨੇ ਆਪਣੇ ਸਹਿਯੋਗੀ ਦੇਸ਼ ਇਜ਼ਰਾਈਲ ਦੇ ਨਾਲ ਰਲ ਕੇ ਇਰਾਨ ਦੇ ਉੱਤੇ ਹਮਲਿਆਂ ਦੇ ਹੁਕਮ ਦਿੱਤੇ ਸੀ। ਜੰਗ ਨੇ ਹੌਰਮੁਜ਼ ਸਟ੍ਰੇਟ ਦੇ ਰਾਹ ਨੂੰ ਪੂਰੀ ਤਰ੍ਹਾਂ ਦੇ ਨਾਲ ਬਲੌਕ ਕਰ ਦਿੱਤਾ, ਦੁਨੀਆ ਦੇ ਕਰੀਬ 5ਵੇਂ ਹਿੱਸੇ ਦੇ ਤੇਲ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ। ਇਸੇ ਦੇ ਨਾਲ ਪੈਟਰੋਲ ਦੀਆਂ ਕੀਮਤਾਂ 'ਚ ਤੇਜ਼ ਵਾਧਾ ਹੋਇਆ ਔਰ ਇਸ ਦਾ ਅਸਰ ਅਮਰੀਕੀ ਪਰਿਵਾਰਾਂ ਦੇ ਉੱਤੇ ਵੀ ਦੇਖਣ ਨੂੰ ਮਿਲਿਆ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਤ ਤੇ ਉਹਨਾਂ ਦੇ ਦਾਮਾਦ ਜੈਰਡ ਕੁਸ਼ਨਰ ਨੇ ਸੋਮਵਾਰ ਦੇ ਦਿਨ ਕਿਹਾ ਕਿ ਇਰਾਨ ਤੇ ਅਮਰੀਕਾ ਦੇ ਦਰਮਿਆਨ ਗੱਲਬਾਤ ਗੰਭੀਰ ਪੱਧਰ ਤੇ ਉੱਤੇ ਚੱਲ ਰਹੀ ਹੈ, ਜਾਰੀ ਹੈ। ਇਸ ਦਰਮਿਆਨ ਦੋਹਾਂ ਧਿਰਾਂ ਦੇ ਦਰਮਿਆਨ ਹਾਲੇ ਤੱਕ ਕਿਸੇ ਵੀ ਸਮਝੌਤੇ ਦੇ ਉੱਤੇ ਸਹਿਮਤੀ ਨਹੀਂ ਬਣ ਸਕੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਗੱਲਬਾਤ ਬੰਦ ਹੋ ਗਈ। ਕੁਸ਼ਨਰ ਨੇ ਫੌਕਸ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਰੀਕਾ ਤੇ ਇਰਾਨ ਦੀ ਮੌਜੂਦਾ ਸਰਕਾਰੀ ਸੰਸਥਾਵਾਂ ਦੇ ਦਰਮਿਆਨ ਇਸ ਵਕਤ ਮੌਜੂਦਾ ਸਮੇਂ 'ਚ ਬਿਹਤਰੀਨ ਦੌਰ ਦੇ ਅੰਦਰ ਗੱਲਬਾਤ ਹੋ ਰਹੀ ਹੈ। ਹਾਂ, ਨਤੀਜਿਆਂ ਦੀ ਉਡੀਕ ਬਾਕੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਹ ਗੱਲ ਕਹੀ ਸੀ ਕਿ ਇਰਾਨ ਦੇ ਨਾਲ ਆਖਰੀ ਸਮਝੌਤੇ ਨੂੰ ਅੱਗੇ ਵਧਾਉਣ ਦੀ ਉਹ ਕੋਸ਼ਿਸ਼ ਹੀ ਨਹੀਂ ਕਰ ਰਹੇ। ਫਿਰ ਕੱਲ੍ਹ ਸਵੇਰ ਵੇਲੇ ਟਰੰਪ ਨੇ ਇਹ ਬਿਆਨ ਵੀ ਦੇ ਦਿੱਤਾ ਕਿ ਉਹਨਾਂ ਦੇ ਸੰਪਰਕ ਦੇ ਵਿੱਚ ਇਰਾਨ ਦੀ ਸਰਕਾਰ ਨਹੀਂ ਬਲਕਿ ਉੱਥੋਂ ਦੀ ਸਰਕਾਰੀ ਫੌਜ ਯਾਨੀ IRGC ਹੈ। ਹੁਣ ਟਰੰਪ ਦੇ ਆਪਣੇ ਤਾਜ਼ਾ ਬਿਆਨ ਦੇ ਵਿੱਚ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਇਰਾਨ ਉਹਨਾਂ ਦੇ ਸਮਝੌਤੇ ਨੂੰ ਸਵੀਕਾਰ ਕਰਨ ਲਈ ਤਿਆਰ ਹੋਏਗਾ ਜਿਸ ਨੂੰ ਅਮਰੀਕਾ ਜ਼ਰੂਰੀ ਮੰਨਦਾ ਹੈ। ਅਜਿਹੇ ਦੇ ਵਿੱਚ ਗੱਲ ਟਰੰਪ ਦੀ ਮੰਨੀ ਜਾਵੇ ਜਿਹੜੇ ਆਪਣੇ ਹੀ ਬਿਆਨਾਂ ਨੂੰ ਵਾਰ ਵਾਰ ਬਦਲ ਰਹੇ ਨੇ, ਜਾਂ ਫਿਰ ਉਹਨਾਂ ਦੇ ਦਾਮਾਦ ਜੈਰਡ ਕੁਸ਼ਨਰ ਦੀ ਮੰਨੀ ਜਾਵੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੈ ਕਿ ਫਿਲਹਾਲ ਟਰੰਪ ਕੀ ਸੋਚ ਰਹੇ ਨੇ। ਉੱਥੇ ਅਗਲੀਆਂ ਖ਼ਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ
ਕਲੀਨ ਚਿੱਟ ਦੀ ਗੱਲ ਤੁਰੀ ਹੋਵੇ ਤਾਂ ਪਹਿਲਾਂ ਪਾਕਿਸਤਾਨ ਤੋਂ ਖਬਰ, ਜਿੱਥੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਦੇ ਦਿਨ ਬਿਆਨ ਜਾਰੀ ਕਰਕੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੋਸ਼ ਸਿਰੇ ਤੋਂ ਖਾਰਜ ਕਰਦੇ ਨੇ ਤੇ ਕਿਹਾ ਕਿ ਭਾਰਤ ਨੇ ਆਪਣੇ ਇੱਥੇ ਹੋਈਆਂ ਕੁਝ ਗ੍ਰਿਫਤਾਰੀਆਂ ਪਾਕਿਸਤਾਨ ਦੇ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਨੇ ਕਿਹਾ ਕਿ ਭਾਰਤ ਨੇ ਪ੍ਰਚਾਰ ਘਰੇਲੂ ਸੁਰੱਖਿਆ ਚੁਣੌਤੀਆਂ ਤੋਂ ਧਿਆਨ ਹਟਾਉਣ ਤੇ ਆਪਣੇ ਸਿਆਸੀ ਫਾਇਦੇ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਦਾਰ ਠਹਿਰਾਉਣ ਦੇ ਲਈ ਕੀਤੀਆਂ ਨੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਸੋਮਵਾਰ ਦੇ ਦਿਨ ਕਿਹਾ ਕਿ ਅਜਿਹਾ ਪ੍ਰਚਾਰ ਭਾਰਤ ਦੀ ਤਰਫ ਤੋਂ ਪਾਕਿਸਤਾਨ ਦੀ ਖਿਲਾਫ਼ ਤੁਰੀ ਹੋਈ ਮੁਹਿੰਮ ਦਾ ਹੀ ਇੱਕ ਹਿੱਸਾ ਹੈ। ਭਾਰਤ ਆਪਣੇ ਅੰਦਰੂਨੀ ਸੁਰੱਖਿਆ ਸੰਕਟਾਂ ਤੋਂ ਧਿਆਨ ਭਟਕਾਉਣ ਦੇ ਲਈ ਅਕਸਰ ਪਾਕਿਸਤਾਨ ਨੂੰ ਜ਼ਿੰਮੇਦਾਰ ਠਹਿਰਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਆਪਣੇ ਘੱਟ ਗਿਣਤੀ ਭਾਈਚਾਰਿਆਂ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ, ਉਹਨਾਂ ਦੀ ਆਵਾਜ਼ਾਂ ਨੂੰ ਦਬਾਇਆ ਜਾਂਦਾ। ਭਾਰਤ ਦੇ ਬਾਹਰ ਅੱਤਵਾਦ ਭਾਰਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਅੱਤਵਾਦੀਆਂ ਦੀ ਮਦਦ ਵੀ ਕਰ ਰਿਹਾ। ਪਾਕਿਸਤਾਨ ਨੇ ਬਾਰ ਬਾਰ ਭਾਰਤ ਦੇ ਅੱਤਵਾਦ ਤੇ ਅਸਥਿਰਤਾ ਪੈਦਾ ਕਰਨ ਵਾਲੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਸਬੂਤ ਵੀ ਸਾਂਝੇ ਕੀਤੇ ਨੇ। ਉਹਨਾਂ ਇਹ ਵੀ ਕਿਹਾ ਕਿ ਭਾਰਤੀ ਫੌਜ ਖਾਸ ਤੌਰ ਦੇ ਉੱਤੇ ਨੇਵੀ ਦੇ ਵਿੱਚ ਦੋਸ਼ੀ ਠਹਿਰਾਏ ਗਏ ਤੇ ਸਜ਼ਾ ਕੱਟ ਰਹੇ ਸਾਬਕਾ ਕਮਾਂਡਰ ਕੁਲਭੂਸ਼ਣ ਜਾਧਵ ਪਾਕਿਸਤਾਨ ਦੇ ਵਿੱਚ ਭਾਰਤ ਦੇ ਸਿੱਧੇ ਦਖਲ ਤੇ ਅੱਤਵਾਦ ਦੇ ਵਿੱਚ ਸ਼ਾਮਲ ਹੋਣ ਦਾ ਇੱਕ ਸਭ ਤੋਂ ਵੱਡਾ ਸਬੂਤ ਹੈ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਭਾਰਤੀ ਸੁਰੱਖਿਆ ਬਲਾਂ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ 14 ਅਲੱਗ ਅਲੱਗ ਸੂਬਿਆਂ ਦੇ ਵਿੱਚ ਮੁਹਿੰਮ ਚਲਾ ਕੇ ਪਾਕਿਸਤਾਨ ਸਥਿਤ ISI ਦੀ ਹਮਾਇਤ ਦੇ ਨਾਲ ਸ਼ਹਿਜ਼ਾਦ ਭੱਟੀ ਨੈਟਵਰਕ ਨੂੰ ਖਤਮ ਕਰ ਦਿੱਤਾ ਤੇ 200 ਤੋਂ ਜ਼ਿਆਦਾ ਆਪਰੇਟਿਵਸ ਨੂੰ ਗ੍ਰਿਫਤਾਰ ਵੀ ਕੀਤਾ। ਹਾਲਾਂਕਿ ਭਾਰਤ ਸਰਕਾਰ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੋਈ ਸਬੂਤ ਇਸ ਦੇ ਨਹੀਂ ਦਿੱਤੇ। ਇਸੇ ਦੇ ਉੱਤੇ ਪਾਕਿਸਤਾਨ ਦੀ ਤਰਫ ਤੋਂ ਇਤਰਾਜ਼ ਜਤਾਏ ਗਏ ਸੀ। ਉੱਥੇ ਹੀ ਕਲੀਨ ਚਿੱਟ ਦੀ ਖਬਰ ਅਗਲੀ ਭਾਰਤ ਦੇ ਸੰਸਦੀ ਕਾਰਜ ਮੰਤਰੀ ਕਿਰਨ ਰਿਜੂਜੂ ਦੇ ਨਾਲ, ਜਿਨ੍ਹਾਂ ਨੇ ਬਿਹਾਰ ਅਤੇ ਦਿੱਲੀ ਦੀਆਂ ਸਰਕਾਰਾਂ ਦੇ ਨਾਲ ਨਾਲ ਵੱਡੇ ਪੈਮਾਨੇ ਦੇ ਉੱਤੇ ਹੋਏ ਦੇਸ਼ ਭਰ ਦੇ ਵਿੱਚ ਵਿਦਿਆਰਥੀ ਅੰਦੋਲਨਾਂ ਦੇ ਨਾਲ ਨਜਿੱਠਣ ਦੇ ਲਈ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਲੀਆਂ ਏਜੰਸੀਆਂ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਬਿਨਾਂ ਕਿਸੇ ਦੀ ਜਾਨ ਲਏ, ਬਿਨਾਂ ਕਿਸੇ ਨੂੰ ਸੱਟ ਪਹੁੰਚਾਏ ਭਾਰੀ ਭੀੜ ਨੂੰ ਸੰਭਾਲਿਆ, ਚਾਹੇ ਉਹ ਬਿਹਾਰ ਹੋਵੇ ਚਾਹੇ ਨਵੀਂ ਦਿੱਲੀ ਹੋਵੇ। ਔਰ ਹਾਲੀਆ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਉੱਤੇ ਟਿੱਪਣੀ ਕਰਦਿਆਂ ਰਿਜੀਜੂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਦੀ ਤਾਰੀਫ ਕਰਨੀ ਪੈਂਦੀ ਹੈ। ਘੱਟੋ ਘੱਟ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਦੇ ਵਿੱਚ ਹੋਏ ਪ੍ਰਦਰਸ਼ਨਾਂ ਦੇ ਨਾਲ ਨਜਿੱਠਣ ਦਾ ਤਰੀਕਾ ਜਿਹੜਾ ਸੀ ਉਸ ਦੀ ਤੁਲਨਾ 'ਚ ਬਿਲਕੁਲ ਬਿਹਤਰ ਤਰੀਕਾ ਸੀ। ਰਿਜੀਜੂ ਨੇ ਕਿਹਾ ਕਿ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਨਜਿੱਠਣ ਦੇ ਲਈ ਪੁਲਿਸ ਨੇ ਕਿਸੇ ਦੀ ਹੱਡੀ ਨਹੀਂ ਤੋੜੀ। ਜਦੋਂ ਕਾਂਗਰਸ ਦੇ ਪ੍ਰਦਰਸ਼ਨ ਹੁੰਦੇ ਨੇ ਤਾਂ ਅਕਸਰ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਰਿਜੀਜੂ ਨੇ ਪੁਲਿਸ ਦੀ ਜ਼ਾਤੀ ਦੇ ਦੋਸ਼ ਵੀ ਖਾਰਜ ਕਰਦਿਆਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ 'ਚ ਪ੍ਰਦਰਸ਼ਨਕਾਰੀ ਸਿਆਸੀ ਅੰਦੋਲਨਕਾਰੀਆਂ ਦੇ ਘੁਸਪੈਠ ਦੇ ਬਾਵਜੂਦ ਇਹ ਪ੍ਰਦਰਸ਼ਨ ਸਫਲ ਹੋਏ ਨੇ। ਬੜੇ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਸੱਟ ਨਹੀਂ ਲੱਗੀ, ਕਿਸੇ ਦੀ ਜਾਨ ਨਹੀਂ ਗਈ, ਬਲਕਿ ਇਹਨਾਂ ਦੇ ਵਿੱਚ ਅੱਧੇ ਤੋਂ ਜ਼ਿਆਦਾ ਤਾਂ ਲੋਕ ਆਮ ਆਦਮੀ ਪਾਰਟੀ, ਡਫਲੀ ਬਣਾਉਣ ਵਾਲੇ ਪ੍ਰਦਰਸ਼ਨਕਾਰੀ, ਭੀਮ ਆਰਮੀ, ਸਮਾਜਵਾਦੀ ਪਾਰਟੀ, ਇਹਨਾਂ ਦੇ ਨਾਲ ਜੁੜੇ ਹੋਏ ਸੀ। ਉਹਨਾਂ ਨੇ ਆਮ ਦੂਸਰਿਆਂ ਨੌਜਵਾਨਾਂ ਨੂੰ ਉਕਸਾਇਆ ਵੀ ਹਿੰਸਾ ਦੇ ਲਈ, ਪਰ ਕੋਈ ਹਿੰਸਾ ਹੋਣ ਨਹੀਂ ਦਿੱਤੀ। ਇਸ ਦੇ ਲਈ ਸ਼ਾਬਾਸ਼ ਹੈ ਦਿੱਲੀ ਪੁਲਿਸ, ਬਿਹਾਰ ਪੁਲਿਸ ਤੇ ਹੋਰਨਾਂ ਐਸੀਆਂ ਏਜੰਸੀਆਂ ਦੇ। ਰਿਜੀਜੂ ਦਾ ਬਿਆਨ ਬਿਹਾਰ ਦੇ ਵਿੱਚ ਪ੍ਰੀਖਿਆਵਾਂ ਦੇ ਅੰਦਰ ਕਥਿਤ ਗੜਬੜੀਆਂ ਤੇ ਨੀਟ ਪੇਪਰ ਲੀਕ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦਿੱਲੀ ਤੇ ਪਟਨਾ 'ਚ ਹੋਏ ਨੇ, ਉਸ ਤੋਂ ਬਾਅਦ ਸਾਹਮਣੇ ਆਇਆ। 25 ਜੁਲਾਈ ਨੂੰ ਸਿਵਾਨ ਦੇ ਵਿੱਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਤੇ ਪੁਲਿਸ ਦੇ ਦਰਮਿਆਨ ਝੜਪ ਹੋਈ ਸੀ। ਪੱਥਰਬਾਜ਼ੀ ਦੀ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ ਬਿੱਤਰ ਕਰਨ ਦੇ ਲਈ ਅਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ ਸੀ ਔਰ ਐਸੇ ਹੰਗਾਮੇ ਦੇ ਦਰਮਿਆਨ ਪੁਲਿਸ ਨੇ AK-47 ਦੇ ਨਾਲ ਫਾਇਰਿੰਗ ਦੀ ਵੀ ਵਰਤੋਂ ਕੀਤੀ ਸੀ। ਇਸ ਕਿਸਮ ਦੀਆਂ ਖ਼ਬਰਾਂ ਭਾਰਤੀ ਮੀਡੀਆ ਤੇ ਆਈਆਂ ਸੀ। ਇਸੇ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਵੀ ਅਥਰੂ ਗੈਸ ਦੇ 20 ਜੁਲਾਈ ਦੇ ਦਿਨ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਸ ਦਿਨ ਵਰਤੋਂ ਕੀਤੀ ਗਈ ਸੀ ਔਰ ਕੰਡਿਆਂ ਵਾਲੇ ਡੰਡਿਆਂ ਦਾ ਇਸਤੇਮਾਲ ਕੀਤਾ ਗਿਆ ਸੀ। ਅਜਿਹੇ ਦੇ ਵਿੱਚ ਹੁਣ ਇਹਨਾਂ ਹੀ ਅੰਦੋਲਨਾਂ ਦੇ ਵਿੱਚ ਪੁਲਿਸ ਨੇ ਵਧੀਆ ਢੰਗ ਦੇ ਨਾਲ ਇਹਨਾਂ ਅੰਦੋਲਨਾਂ ਨੂੰ ਨਜਿੱਠਿਆ। ਇਹ ਕਲੀਨ ਚਿੱਟ ਦਿੰਦੇ ਹੋਏ ਕੇਂਦਰੀ ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨਜ਼ਰ ਆਏ। ਉਧਰ ਅਯੋਧਿਆ ਰਾਮ ਮੰਦਰ ਚੜਾਵਾ ਚੋਰੀ ਦੇ ਮਾਮਲੇ ਦੇ ਵਿੱਚ ਵੀ ਸਾਬਕਾ ਸਕੱਤਰ ਜਿਹੜੇ ਨੇ ਚੰਪਤ ਰਾਏ, ਉਸ ਨੂੰ ਕਲੀਨ ਚਿੱਟ ਮਿਲ ਗਈ ਹੈ। ਚੰਪਤ ਰਾਏ ਦੇ ਨਾਲ ਨਾਲ ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ ਨੂੰ ਵੀ ਕਲੀਨ ਚਿੱਟ ਦਿੱਤੀ ਗਈ ਹੈ। ਮਾਮਲੇ ਦੇ ਵਿੱਚ ਜਾਂਚ ਕਰ ਰਹੀ SIT ਨੇ ਆਪਣੀ ਅੰਤਰਿਮ ਰਿਪੋਰਟ ਜਿਹੜੀ ਹੈ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ। ਉਸ ਦੇ ਵਿੱਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਕਿਵੇਂ ਕੀਤੀ ਜਾਵੇ ਉਹ ਵੀ ਦੱਸ ਦਿੱਤਾ ਗਿਆ। ਖ਼ਬਰਾਂ ਇਹ ਵੀ ਨੇ ਕਿ ਇਸ ਰਿਪੋਰਟ 'ਚ ਚੰਪਤ ਰਾਏ ਤੇ ਅਨਿਲ ਮਿਸ਼ਰਾ ਦਾ ਨਾਮ ਹੀ ਨਹੀਂ ਲਿਆ ਗਿਆ। ਹਾਲਾਂਕਿ ਸੁਪਰੀਮ ਕੋਰਟ ਦੇ ਦੁਆਰਾ SIT ਜਿਹੜੀ ਗਠਿਤ ਕੀਤੀ ਗਈ ਸੀ ਉਸ ਦੀ ਜਾਂਚ ਹਾਲੇ ਵੀ ਚੱਲ ਰਹੀ ਹੈ। ਉੱਥੇ ਭਾਰਤ ਦੀਆਂ ਦੂਜੀਆਂ ਖ਼ਬਰਾਂ ਦੀ ਵੀ ਸਾਂਝ ਪਾਈਏ ਤੇ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਵਿੱਚ ਅੱਜ ਤੜਕੇ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ 8 ਮਜ਼ਦੂਰਾਂ ਦੀ ਮੌਤ ਹੋ ਗਈ ਹੈ, 32 ਹੋਰ ਜ਼ਖਮੀ ਹੋਏ ਨੇ। ਹਾਦਸਾ ਭਿੰਡ ਗਵਾਲੀਅਰ ਨੈਸ਼ਨਲ ਹਾਈਵੇ ਦੇ ਉੱਤੇ ਪਿੰਡ ਛਿਮਕਾ ਦੇ ਕੋਲ
करीब 1 बजे रात दे करीब वापरिया। पुलिस दे मुताबक मजदूर झोने दी बिजाई दा काम पूरा करन तो बाद ग्वालियर तो उत्तर प्रदेश दे लखीमपुर खीरी दे वल अपने पिंडा वल वरत परत रहे सी। ऐसे दरमियान उन्हां दी पिकअप गड्डी दे सामने आ रहे डंपर ट्रक दे नाल जोरदार टक्कर हो गई। शुरुआती जांच दे विच सामने आया कि हाईवे ते बैठे मवेशियां नूं बचाण दी कोशिश दे विच जानवरां तों बचदिआं होइआं पिकअप चालक ने वाहन दा कंट्रोल खो दित्ता। इस तों बाद पिकअप ट्रक गलत दिशा दे विच आ रहे सामने डंपर दे नाल टकरा गया। मौके ते ही 5 मजदूरां दी मौत हो गई जदके 3 नूं हस्पताल ले जांदे समय उन्होंने दम तोड़ दिता। उथे ही होरना खबरां दी सांझ पाईए भारत दे नाल जुड़ियां हुई ते भारत दे नाल जुड़ी आखरी खबर है जिथे साउथ दे सुपरस्टार ते अदाकार ते हुण तमिलनाडु दे मुख्यमंत्री सी जोसफ विजय ने माफी मंगी है। तमिलनाडु विधानसभा दे विच सोमवार दे दिन साबका मुख्यमंत्री एम करुणानिधि दा नाम लए जाण नूं लैके जम के हंगामा होया। विवाद वधन तों बाद मुख्यमंत्री सी जोसफ विजय ने मंत्री दी तरफ तों माफी मंगदिया कहा कि पार्लीमेंट दे विच साबका मुख्यमंत्री दा नाम लेना उचित नहीं सी। दरअसल मुख्यमंत्री जोसफ विजय दी सरकार दे विच जंगलात मंत्री रंजीत कुमार ने पार्लीमेंट सुबाई विधानसभा जिहड़ी उस नूं संबोधन ओह कर रहे सी। इस दरमियान उन्होंने साबका मुख्यमंत्री एम करुणानिधि दा नाम लिया। इस दे उत्ते डीएमके दे मैंबरां ने सख्त इतराज़ विरोध जताया। पार्टी ने इतराज़ जताया कि उन्हां दे नाम दे अगे सम्मानजनक शब्दां दा इस्तेमाल कीता जाणा जरूरी सी। विरोध तों बाद विधानसभा स्पीकर ने मंत्री दी विवादक टिप्पणी नूं सदन दी कार्रवाई दे रिकॉर्ड चों वी हटाउण दा निर्देश दे दिता। स्पीकर ने स्पष्ट किया कि मंत्री दा बयान विधानसभा दी कार्रवाई च दर्ज नहीं किया जाएगा। विवाद वधन दे दरमियान ही मुख्यमंत्री जोसफ विजय ने मंत्री दी तरफ तों माफी मंग ली। उन्होंने कहा कि मंत्री दी तरफ तों अजिहे नेता दा नाम लैणा गलत सी ते उन्हां दे लई मैं माफी मंगदा। उथे आस्ट्रेलिया दीआं वी खबरां दी सांझ पांदे होए चलिए जिथे वन नेशन पार्टी दी नवीं पॉलिसी नूं लैके इस वक्त देश भर दे विच चर्चा हो रही है। हालांकि गठजोड़ यानी कि विरोधी धिर दी तरफ तों इस मसले दे उत्ते हाले खुले विचार लए जा रहे ने अपनी कोई टिप्पणी नहीं की जा रही है। मसला है पॉलिन हैनसन दी तरफ तों तंबाकू दे उत्ते एक्साइज ड्यूटी नूं 75% घट करन दा। उन्हां कहा कि अगले 3 सालां दे लई इंडेक्सेशन पॉज लगा देना चाहिए। इसका मतलब यह है कि सिगरेट की डिब्बी 25 सिगरटां की जी आम तौर के उत्ते अज की तरीक 46, 47, 48 डॉलर की बिक रही है वह लीगल सिगरेट्स 21 to 22 डॉलर तक दियाँ रह जाएगियाँ जेकर 75% एक्साइज कट लगा के कंपनिया नूं फायदा पहुँचाया जाता है। आम लोग यह लीगल सिगरेट जी सस्ते भा के उत्ते खरीदेंगे तो इलीगल सिगरेट के बाजार में एक बड़ी सट पेगी। अजय दे विच इस कारोबार नूं होर प्रोत्साहित होर उत्साहित करन दे लई पॉलिन हैनसन ने कहा कि एक बड़ा एक्साइज कट मौके दे उत्ते लगाया जाना जरूरी है। दस दिए कि एक्साइज ड्यूटी दे चलदिआं होइआं आस्ट्रेलिया दे फैडरल बजट दे विच एक बड़े पद्धर दे उत्ते तंबाकू एक्साइज दे नाम दे नाल जिहड़ी रकम उह जुड़दी है जिहड़ी कि आस्ट्रेलिया दे विच सिगरट का इस्तेमाल कर रहे लोगों के लिए एक बड़ी माड़ी खबर होंगी है क्योंकि महंगी सिगरटा बिकदिया ने। हुण सिगरट पीन वाले ते सिगरटा बेचण वाले दे हक दे विच उतरन दे वाली पॉलिन हैनसन ने कहा कि जेकर एक बड़े ही एक्साइज कट लगा दिता जाए कंपनियां सस्ती सिगरट बेचनगियां लोग सस्ती सिगरट खरीदेंगे। यदा मतलब यह है कि गैर कानूनी तरीके दे नाल सस्ती मिलन वाली सिगरट का कारोबार बंद हो जाएगा। उथे अगली खबर की सांझ पाईए तो आस्ट्रेलिया दे विच अज सवेर वेले जो ज़्यादातर आस्ट्रेलियन लोग उठे तो उन्होंने मोबाइल या गैजेट के उत्ते सर्विसिज आस्ट्रेलिया की वैबसाइट या ऐप जी काम नहीं कर रही। माई गॉव अकाउंट्स जोड़े से टैंपरेरीली लॉकड लिखा हुआ उन्होंने उत्ते आ रहा है। इस ज़्यादातर आस्ट्रेलिया दे विच इस किस्म के सुनेहे तुहाडे माई गॉव अकाउंट के उत्ते लिखे हुए दिखे होणगे अज सवेर वेले कि वी डिटेक्टेड अनयूजुअल एक्टिविटी ऑन योर माई गॉव अकाउंट टू प्रोटेक्ट अकाउंट वी टर्नड ऑफ योर ईमेल एड्रेस मोबाइल नंबर एज अ वे टू साइन इन टू माई गॉव। इहदा मतलब यह है कि सरकार की तरफ तो अजिहियां ईमेलां अजिहे मैसेज आम लोगों नूं आए हुए होणगे कि तुहाडा माई गॉव अकाउंट नहीं इस वक्त असी चलन दे रहे हैगे उसकी तकनीकी खामियां जिहड़ियां सी उसकी वजह दसी गई सी। पर दोपहर तो बाद इस समस्या नूं हल कर लए जाण दा दावा जिहड़ा सर्विसिज आस्ट्रेलिया की तरफ तो किया गया।
ਉੱਥੇ ਵਿਕਟੋਰੀਆ ਦੇ ਵਿੱਚ ਆਖਰੀ ਮੌਕੇ ਦੇ ਉੱਤੇ ਅਧਿਆਪਕਾਂ ਦੀ ਤਰਫ ਤੋਂ ਸੂਬੇ ਭਰ ਦੇ ਵਿੱਚ ਕੀਤੀ ਜਾਣ ਵਾਲੀ ਆਪਣੀ ਹੜਤਾਲ ਨੂੰ ਹੁਣ ਰੱਦ ਕਰ ਦਿੱਤਾ ਗਿਆ। ਵਜ੍ਹਾ ਇਹ ਹੈ ਕਿ ਸਰਕਾਰ ਯੂਨੀਅਨ ਦੀ ਅਗਲੇ 4 ਸਾਲਾਂ ਦੇ ਵਿੱਚ 32% ਤਨਖਾਹ ਲਗਾਉਣ ਦੇ ਲਈ ਰਾਜ਼ੀ ਹੋ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮਾਰਚ ਤੇ ਜੁਲਾਈ ਮਹੀਨਿਆਂ ਦੇ ਵਿੱਚ ਵੀ ਇੰਡਸਟਰੀਅਲ ਐਕਸ਼ਨ ਦੇ ਨਾਮ ਦੇ ਉੱਤੇ ਅਜਿਹੀਆਂ ਹੜਤਾਲਾਂ ਹੋਈਆਂ ਸੀ। ਹੁਣ ਬੁੱਧਵਾਰ ਦੇ ਦਿਨ ਇੱਕ ਹੋਰ ਹੜਤਾਲ ਹੋਣੀ ਸੀ, ਪਰ ਉਹਦੇ ਵਿੱਚ ਆਸਟ੍ਰੇਲੀਆ ਦੀ ਲਗਭਗ 10 ਅਲੱਗ ਅਲੱਗ ਜਿਹੜੀਆਂ ਐਜੂਕੇਸ਼ਨ ਯੂਨੀਅਨ ਦੇ ਮੈਂਬਰਸ ਨੇ ਉਹਨਾਂ ਨੇ ਸ਼ਾਮਿਲ ਹੋਣਾ ਸੀ। ਕਿਹਾ ਜਾ ਰਿਹਾ ਕਿ ਅਧਿਆਪਕਾਂ ਦੀ ਤਨਖਾਹ ਦੇ ਵਿੱਚ 28.3 ਤੋਂ ਲੈ ਕੇ 32.4% ਦੇ ਦਰਮਿਆਨ ਵਾਧਾ ਕੀਤਾ ਜਾਏਗਾ। ਪ੍ਰਿੰਸੀਪਲ ਤੇ ਐਜੂਕੇਸ਼ਨ ਸਪੋਰਟ ਸਟਾਫ ਦੀਆਂ ਤਨਖਾਹਾਂ ਦੇ ਵਿੱਚ ਵੀ ਇਜ਼ਾਫਾ ਹੋਣਾ ਹੈ। ਹਾਲਾਂਕਿ ਇਸ ਤੋਂ ਇਲਾਵਾ $2,000 ਦੀ ਲਮਸਮ ਵੈਲਿਊ ਦੀ ਪੇਮੈਂਟ ਜਿਹੜੀ ਉਹ ਵੀ ਦਿੱਤੀ ਜਾਏਗੀ। ਇਸ ਦਾ ਮਤਲਬ ਇਹ ਹੈ ਕਿ ਅਧਿਆਪਕ ਜਿਹੜੇ ਅੱਜ ਦੀ ਤਰੀਕ 'ਚ $1,18,000 ਕਮਾ ਰਹੇ ਨੇ, ਉਹਨਾਂ ਦੀ ਤਨਖਾਹ 'ਚ 15% ਦਾ ਇਜ਼ਾਫਾ ਇਸੇ ਸਾਲ ਲਾਗੂ ਹੋ ਜਾਏਗਾ ਅਤੇ ਫਿਰ 1,51,000 ਤੱਕ ਇਹ ਤਨਖਾਹ ਪਹੁੰਚ ਜਾਏਗੀ ਅਤੇ ਫਿਰ 2029 ਤੱਕ ਜਾਂਦਿਆਂ ਜਾਂਦਿਆਂ ਇਹ ਅਲੱਗ ਅਲੱਗ ਪੜਾਅ ਦੇ ਵਿੱਚ ਤਨਖਾਹ ਵਾਧੇ ਲਾਗੂ ਹੋ ਜਾਣਗੇ। ਵਿਕਟੋਰੀਆ ਦੇ ਵਿੱਚ ਚੋਣਾਂ ਹੋਣੀਆਂ ਨੇ, ਇਸ ਕਰਕੇ ਵੀ ਸਰਕਾਰ ਦੀ ਤਰਫ ਤੋਂ ਫਿਲਹਾਲ ਸ਼ਾਇਦ ਅਧਿਆਪਕਾਂ ਦੀਆਂ ਮੰਗਾਂ ਨੂੰ ਇੰਨ ਬਿੰਨ ਪ੍ਰਵਾਨ ਕਰ ਲਿਆ ਗਿਆ ਹੋਵੇ, ਬਲਕਿ ਉਸ ਤੋਂ ਕੁਝ ਵਧਾ ਕੇ ਹੀ ਦਿੱਤਾ ਜਾ ਰਿਹਾ। ਇਸੇ ਕਰਕੇ ਵਿਕਟੋਰੀਆ ਦੀ ਲਿਬਰਲ ਪਾਰਟੀ ਦੀ ਤਰਫ ਤੋਂ ਵੀ ਹੁਣ ਇੱਕ ਸ਼ਗੂਫਾ ਛੱਡਿਆ ਗਿਆ। ਕਿਹਾ ਗਿਆ ਕਿ ਜੇਕਰ ਇਸ ਸਾਲ ਵਿਧਾਨ ਸਭਾ ਮਾਫ ਕਰਨਾ ਸੂਬਾਈ ਚੋਣਾਂ ਜਿਹੜੀਆਂ ਹੋਈਆਂ ਵਿਕਟੋਰੀਆ ਦੀਆਂ, ਉਹਨਾਂ ਨੂੰ ਜਿੱਤਣ ਤੋਂ ਬਾਅਦ ਜੇਕਰ ਉਹਨਾਂ ਦੀ ਪਾਰਟੀ ਦੀ ਸਰਕਾਰ ਸੱਤਾ ਚਾਹੁੰਦੀ ਹੈ ਤਾਂ $50 ਪ੍ਰਤੀ ਹਫ਼ਤੇ ਦੇ ਟੋਲ ਦੇ ਉੱਤੇ ਇੱਕ ਰਕਮ ਕੈਪ ਜਿਹੜੀ ਉਹ ਲਗਾ ਦਿੱਤੀ ਜਾਏਗੀ। ਠੀਕ ਉਹੀ ਫੈਸਲਾ ਜੋ NSW ਦੇ ਵਿੱਚ ਸਰਕਾਰ ਦੀ ਤਰਫ ਤੋਂ ਮੌਜੂਦਾ ਸਰਕਾਰ ਦੀ ਤਰਫ ਤੋਂ ਲਾਗੂ ਕਰ ਰੱਖਿਆ ਗਿਆ। ਦੱਸਦੀਏ ਕਿ NSW ਦੇ ਵਿੱਚ ਤੁਸੀਂ ਕਿਸੇ ਵੀ ਸਟੇਟ ਹਾਈਵੇ ਤੋਂ ਆਪਣੀ ਪ੍ਰਾਈਵੇਟ ਗੱਡੀ ਨੂੰ, ਕਮਰਸ਼ੀਅਲ ਕਾਰ ਨਹੀਂ, ਕਮਰਸ਼ੀਅਲ ਵਹੀਕਲ ਨਹੀਂ, ਪ੍ਰਾਈਵੇਟ ਵਹੀਕਲ ਨੂੰ ਲੈ ਕੇ ਗੁਜ਼ਰਦੇ ਹੋ ਤਾਂ ਹਫ਼ਤੇ ਦੇ ਵਿੱਚ ਵੱਧ ਤੋਂ ਵੱਧ $50 ਤੱਕ ਦਾ ਹੀ ਖਰਚ ਆਉਂਦਾ। ਕਿਸੇ ਵੀ ਟੋਲ ਤੋਂ ਗੁਜ਼ਰ ਜਾਵੋ, ਜਿੰਨੀ ਮਰਜ਼ੀ ਵਾਰ ਗੁਜ਼ਰ ਜਾਵੋ, ਪਰ ਅਜਿਹੇ ਦੇ ਵਿੱਚ ਵਿਕਟੋਰੀਆ ਦੇ ਅੰਦਰ ਵੀ ਟੋਲ ਮਹਿੰਗੇ ਹੁੰਦੇ ਜਾ ਰਹੇ ਸੀ। ਕਿਹਾ ਇਹ ਜਾ ਰਿਹਾ ਹੈ ਕਿ ਇੱਕ ਵਿਅਕਤੀ $2,600 ਤੱਕ ਬਚਾ ਸਕਦਾ ਜੇਕਰ ਉਹ ਹਰ ਇੱਕ ਟੋਲ ਤੋਂ ਹਰ ਰੋਜ਼ ਗੁਜ਼ਰਦਾ, ਬਸ਼ਰਤੇ ਇਸ ਦੇ ਲਈ ਜਿਹੜੀ ਹੈ ਤੁਹਾਡੀ ਕਾਰ ਉਹ ਕਿਸੇ ਕਿਸਮ ਦੇ ਨਾਲ ਕਮਰਸ਼ੀਅਲ ਲਾਇਸੈਂਸ ਦੇ ਉੱਤੇ ਰਜਿਸਟਰ ਨਹੀਂ ਹੋਣੀ ਚਾਹੀਦੀ। ਯਾਨੀ ਕਿ ਉਹ ਤੁਸੀਂ ਪ੍ਰਾਈਵੇਟ ਕੰਮਾਂ ਦੇ ਲਈ ਇਸਤੇਮਾਲ ਉਸ ਵਾਹਨ ਦਾ ਕਰ ਰਹੇ ਹੋਵੋਗੇ ਤਾਂ ਫਿਰ ਤੁਹਾਨੂੰ ਇਹ ਜਿਹੜੀ ਕੈਪ ਹੈ ਉਹ ਲੱਗ ਜਾਏਗੀ। ਅਗਲੀ ਖਬਰ ਦੀ ਜੇਕਰ ਸਾਂਝ ਪਾਈਏ ਤੇ ਸਾਊਥ ਆਸਟ੍ਰੇਲੀਆ ਤੋਂ, ਜਿੱਥੇ ਸਾਊਥ ਆਸਟ੍ਰੇਲੀਆ ਦੇ ਵਿੱਚ ਘਰੇਲੂ ਹਿੰਸਾ ਦੇ ਮਾਮਲਿਆਂ 'ਚ ਹੋ ਰਹੇ ਵਾਧੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਸੂਬਾਈ ਸਰਕਾਰ ਦੀ ਤਰਫ ਤੋਂ ਹੁਣ ਸ਼ਰਾਬ ਦੀ ਡਿਲੀਵਰੀ ਨੂੰ ਲੈ ਕੇ ਕੁਝ ਨਿਯਮ ਤਬਦੀਲੀਆਂ ਕੀਤੀਆਂ ਗਈਆਂ ਨੇ। ਦੱਸ ਦਈਏ ਕਿ ਆਰਡਰ ਕਰਨ ਤੋਂ ਲੈ ਕੇ ਅਰਾਈਵਲ ਕਰਨ ਦੇ ਦਰਮਿਆਨ, ਦੋ ਆਰਡਰਸ ਦੇ ਦਰਮਿਆਨ ਘੱਟੋ ਘੱਟ ਨਹੀਂ ਤੇ 2 ਘੰਟਿਆਂ ਦਾ ਗੈਪ ਹੋਣਾ ਚਾਹੀਦਾ। ਬੈਕ ਟੂ ਬੈਕ ਤੁਸੀਂ ਸ਼ਰਾਬ ਦੀ ਡਿਲੀਵਰੀ ਨਹੀਂ ਆਰਡਰ ਕਰ ਸਕਦੇ। ਇਸ ਤੋਂ ਇਲਾਵਾ ਸਰਕਾਰ ਨੇ ਇਸ ਨੂੰ ਥੋੜ੍ਹਾ ਜਿਹਾ ਹੋਰ ਕੰਪਲੀਕੇਟ ਕੀਤਾ ਹੈ। ਲਗਭਗ 136 ਮਸ਼ਵਰੇ ਮਿਲੇ ਸੀ ਜਿਸ ਦੇ ਵਿੱਚ ਸ਼ਰਾਬ ਦੀ ਆਰਡਰ ਡਿਲੀਵਰੀ ਨੂੰ ਲੈ ਕੇ ਸਲਾਹਾਂ ਦਿੱਤੀਆਂ ਗਈਆਂ ਸੀ ਤਾਂ ਕਿ ਸੂਬੇ ਦੇ ਵਿੱਚ ਘੱਟ ਸ਼ਰਾਬ ਪੀ ਕੇ ਘੱਟ ਘਰੇਲੂ ਹਿੰਸਾ ਦੇ ਮਾਮਲਿਆਂ ਨੂੰ ਅੰਜਾਮ ਦਿੱਤਾ ਜਾਵੇ। ਅਜਿਹੇ ਦੇ ਵਿੱਚ ਹੁਣ ਸਾਊਥ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਜਿਹੜੇ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਉਹ ਰਾਇਲ ਕਮਿਸ਼ਨ ਇੰਟੂ ਡੋਮੈਸਟਿਕ ਫੈਮਿਲੀ ਅਤੇ ਸੈਕਸ਼ੁਅਲ ਵਾਇਲੈਂਸ ਦੇ ਵਿੱਚ ਆਪਣੇ ਮਸ਼ਵਰੇ ਦੇ ਕੇ ਗਏ ਸੀ। 136 ਦੇ ਵਿੱਚੋਂ 129 ਮਸ਼ਵਰੇ ਜਿਹੜੇ ਸੀ ਉਹ ਇਸੇ ਕਮਿਸ਼ਨ ਦੀ ਤਰਫ ਤੋਂ ਦਿੱਤੇ ਗਏ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ।

0: ਅੱਜ ਦੇ ਦਿਨ ਤੁਹਾਨੂੰ ਇੱਕ ਵਾਰ ਫੇਰ ਤੋਂ ਥੋੜਾ ਹਿਪ ਹੌਪ ਮਿਊਜ਼ਿਕ ਸੁਣਾਉਂਦੇ ਹਾਂ। ਕੁਛ ਨਵੇਂ ਗਾਣੇ ਆਏ ਨੇ, ਵਧੀਆ ਗਾਣੇ ਵੀ ਆਏ ਨੇ, ਉਹ ਵੀ ਸੁਣਾਵਾਂਗੇ। ਡਾਂਡਾ ਨਿਓਲੀ ਵਾਲਾ ਦਾ ਇਹ ਨਵਾਂ ਹਿਪ ਹੌਪ ਆਇਆ ਪਨਾ ਮੇਰਾ, ਤੇ ਹਸਲ ਦੇ ਵੀ ਕੁਛ ਨਵੇਂ ਗਾਣੇ ਆ ਗਏ। ਹਰਮੀਤ ਮੁੰਡੇ ਦੇ ਜਿਹੜਾ ਰੋਟੀ ਗਾਣਾ ਆ ਉਹ ਵੀ ਵਧੀਆ ਚੱਲ ਰਿਹਾ ਹੈਗਾ, ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਲਓ ਜੀ, ਸਵਾਗਤ, ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਕਾਰ, ਇੱਕ ਵਾਰ ਫਿਰ ਤੋਂ ਤੁਹਾਡਾ ਮੰਗਲਵਾਰ ਦਾ ਦਿਨ ਹੈ, ਡਰਾਈਵ ਬੈਕ ਸ਼ੋਅ ਤੁਹਾਡੇ ਤੱਕ ਲੈ ਕੇ ਆਏ ਹੈਗੇ, ਨਵੇਂ ਗਾਣੇ ਪਲੱਸ ਕੁਛ ਜਾਣਕਾਰੀਆਂ। ਅੱਜ ਦੇ ਦਿਨ ਪ੍ਰੋਗਰਾਮ ਇਨਸਾਈਟ ਰਿਪੋਰਟ ਲੈ ਕੇ ਆ ਰਹੇ ਹੈਗੇ ਅੱਗੇ ਚੱਲ ਕੇ।
1: ਭੋਪਾਲ ਸੇ ਔਰ ਆਜ ਇਸ ਗਾਣੇ ਕੇ ਜ਼ਰੀਏ ਮੈਂ ਆਪ ਸਬਕੋ ਮੇਰੀ ਦੁਕਾਨ ਤੱਕ ਲੈ ਜਾਣੇ ਵਾਲਾ ਹੂੰ।

0: जैसे
1: गोल होती है। ਇਹ ਅੱਜ ਕੱਲ੍ਹ ਗਾਣਾ ਹੋ ਸਕਦਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਸੁਣ ਲਿਆ ਹੋਵੇ, ਸੋ ਹੋ ਸਕਦਾ ਨਾ ਸੁਣਿਆ ਹੋਵੇ, ਪਰ ਹਰਮੀਤ ਮੁੰਡਾ ਕਮਾਲ ਕਰ ਰਿਹਾ। ਪਿਛਲੀ ਵਾਰ ਝੂਠ ਤੇ ਇਸ ਵਾਰ ਰੋਟੀ, ਇੱਕ ਤੋਂ ਬਾਅਦ ਇੱਕ ਟਰੈਕ ਜਿਹੜੇ ਨੇ ਉਹਦੇ ਜ਼ਰੀਏ ਸਮਾਜ ਦੀ ਸੱਚਾਈ ਹਿਪ ਹੋਪ ਦੇ ਜ਼ਰੀਏ ਜੇ ਆ ਰਹੀ ਹੈਗੀ ਹੈ, ਤਾਂ ਇਸ ਤੋਂ ਬਾਅਦ ਕੇ ਹੋਰ ਕੀ ਚਾਹੀਦਾ ਹੈਗਾ। ਅੱਜ ਕੱਲ੍ਹ ਦਾ ਯੂਥ ਇਸ ਤਰੀਕੇ ਦੇ ਨਾਲ ਵੀ ਸੋਚ ਰਿਹਾ ਹੈਗਾ, ਸੁਣ ਕੇ ਚੰਗਾ ਲੱਗ ਰਿਹਾ ਹੈਗਾ। ਯੂਥ ਦੀ ਗੱਲ ਜਦੋਂ ਆਉਂਦੀ ਹੈ ਤਾਂ ਸਿਡਨੀ ਦੇ ਆਪਣੇ ਯੂਥ ਮਨੀ ਮਨਜੋਤ ਦੀ ਕਲਮ ਦੇ ਵਿੱਚੋਂ ਲਿਖਿਆ ਨਿਕਲਿਆ ਹੋਇਆ ਗਾਣਾ ਵੀ ਇੱਕ ਤੁਸੀਂ ਸੁਣ ਲਵੋ। ਲੈਟ ਗੋ ਕੀ ਕਹਿੰਦਾ ਇਹ ਗਾਣਾ ਹਸਰਤ ਦੀ ਆਵਾਜ਼ ਦੇ ਵਿੱਚ।

ਅੱਛਾ ਅੱਜ ਪ੍ਰੋਗਰਾਮ ਇਨਸਾਈਟ ਰਿਪੋਰਟ ਦੇ ਵਿੱਚ ਜਿਹੜੀ ਗੱਲ ਕਰਨੀ ਹੈ ਉਹ ਥੋੜੀ ਜਿਹੀ ਵੱਖਰੀ ਕਿਸਮ ਦੀ ਹੈਗੀ ਹੈ। ਬੜਾ ਇੱਕ ਵੱਖਰਾ ਵਿਸ਼ਾ ਸ਼ਾਇਦ ਅੱਜ ਤੱਕ ਪਤਾ ਨਹੀਂ ਕੀਤੀ ਹੈ ਮੈਂ ਕਦੇ ਨਹੀਂ ਕੀਤੀ ਹੈਗੀ, ਬਟ ਇੱਕ ਗੁੱਡ ਟੌਪਿਕ ਹੈਗਾ ਔਰ ਉਹ ਟੌਪਿਕ ਹੈ ਤੁਹਾਡੀ ਸਿਹਤ ਦੇ ਨਾਲ ਜੁੜਿਆ ਹੋਇਆ। ਥੋੜ੍ਹੀ ਰਿਸਰਚ ਵੱਧ ਕੀਤੀ ਹੈ ਅਤੇ ਭਾਰ ਘਟਾਉਣ ਵਾਲੀਆਂ ਦਵਾਈਆਂ ਦੇ ਉੱਤੇ ਪਿੱਛੇ ਜੇ ਆਸਟ੍ਰੇਲੀਆ ਦੇ ਅਖਬਾਰਾਂ ਦੇ ਵਿੱਚ ਪਿਛਲੇ ਇੱਕ ਹਫ਼ਤੇ ਦੇ ਦਰਮਿਆਨ ਬਹੁਤ ਸਾਰੀਆਂ ਖਬਰਾਂ ਲੱਗੀਆਂ ਨੇ। ਉਹਨਾਂ ਖਬਰਾਂ ਤੋਂ ਅੱਗੇ ਚੱਲ ਕੇ ਥੋੜ੍ਹਾ ਜਿਹਾ ਰਿਸਰਚ ਥੋੜ੍ਹੀ ਜਿਹੀ ਵੱਧ ਜਾਣਕਾਰੀ ਹਾਸਲ ਦੀ ਕੋਸ਼ਿਸ਼ ਕੀਤੀ ਸੀਗੀ ਅਤੇ ਕੁਛ ਹੈਰਾਨ ਕਰਨ ਵਾਲੇ ਜਿਹੜੇ ਫੈਕਟਸ ਨੇ ਉਹ ਮੇਰੇ ਸਾਹਮਣੇ ਆਏ ਨੇ। ਸਣੇ ਫੈਕਟ ਦੇ ਸੋਰਸ ਤੁਹਾਡੇ ਤੱਕ ਉਹ ਇਨਸਾਈਟ ਰਿਪੋਰਟ ਲੈ ਕੇ ਆਵਾਂਗੇ। ਕਿਸੇ ਵੀ ਲਾਈਫ ਸਟਾਈਲ ਨੂੰ ਚੇਂਜ ਕਰਨ ਦੇ ਲਈ ਇਹ ਸਾਬਤ ਕਰਨਾ ਕਿ ਇੰਟਰਮੀਡੀਏਟ ਫਾਸਟਿੰਗ ਜਿਹੜੀ ਹੈ ਉਹ ਕੰਮ ਕਰਦੀ ਹੈ ਬੜਾ ਮੁਸ਼ਕਲ ਹੈ। ਇਸ ਕਰਕੇ ਅੱਜ ਕੱਲ੍ਹ ਇੰਟਰਮੀਡੀਏਟ ਫਾਸਟਿੰਗ ਦੇ ਉੱਤੇ ਬਹੁਤ ਵੱਡੀ ਇੱਕ ਬਹਿਸ ਤੁਰ ਰਹੀ ਹੈਗੀ ਹੈ ਕਿ ਦਿਨ 'ਚ ਕਿ ਸਿਰਫ ਕੁਛ ਕੁ ਘੰਟੇ ਦੇ ਲਈ ਖਾਣਾ ਖਾਣਾ। ਆਮ ਤੌਰ ਦੇ ਉੱਤੇ ਕੈਲਰੀ ਘੱਟ ਕਰਨ ਦਾ ਇਹ ਇੱਕ ਤਰੀਕਾ ਹੈਗਾ, ਵਜ਼ਨ ਘੱਟ ਹੋ ਜਾਂਦਾ, ਬਟ ਇਹ ਕੋਈ ਬਹੁਤਾ ਵਧੀਆ ਤਰੀਕਾ ਨਹੀਂ ਹੈਗਾ। ਇਹਦੇ ਫਾਇਦੇ ਅਤੇ ਇਹਦੇ ਨੁਕਸਾਨ ਵੀ ਕਿਤੇ ਜ਼ਿਆਦਾ ਹੈਗੇ ਨੇ। ਇਨਫੈਕਟ ਇੰਟਰਮੀਡੀਏਟ ਫਾਸਟਿੰਗ ਜ਼ਿਆਦਾ ਵੱਡਾ ਨਹੀਂ ਕਹਿ ਰਿਹਾ, ਪਰ BBC ਨੇ ਆਰਟੀਕਲ ਲਗਾਇਆ ਕਿ ਕੈਂਸਰ ਅਤੇ ਦਿਮਾਗੀ ਕਾਬਲੀਅਤ ਨੂੰ ਘੱਟ ਕਰਨ ਦਾ ਜਿਹੜਾ ਇੱਕ ਜੋਖਮ ਹੈ ਉਹ ਵੀ ਵੱਧ ਜਾਂਦਾ। ਦਿਮਾਗੀ ਕਾਬਲੀਅਤ ਘੱਟ ਹੋ ਜਾਂਦੀ ਹੈ ਅਤੇ ਕੈਂਸਰ ਵਰਗੇ ਰੋਗ ਅਲੱਗ ਅਲੱਗ ਕਿਸਮ ਦੇ ਜਿਹੜੇ ਨੇ ਉਹ ਵੀ ਪੈਦਾ ਹੋ ਜਾਂਦੇ ਨੇ। ਇੰਟਰਮੀਡੀਏਟ ਫਾਸਟਿੰਗ ਕਿਹਦੇ ਲਈ ਠੀਕ ਹੈਗੀ ਹੈ, ਕਿਹਦੇ ਲਈ ਨਹੀਂ ਠੀਕ ਹੈਗੀ? ਯੂਨੀਵਰਸਿਟੀ ਆਫ ਇਲੀਨੋਇਸ ਦੀ ਜਿਹੜੀ ਇੱਕ ਰਿਸਰਚ ਇਹਦੇ ਉੱਤੇ ਕੀਤੀ ਹੋਈ ਹੈ, ਜੇ ਤੁਸੀਂ ਗੂਗਲ ਕਰ ਲਉਂਗੇ, ਮੈਨੂੰ ਹੁਣ ਉਹਦਾ ਲਿੰਕ ਨਹੀਂ ਪਤਾ, ਪਰ ਗੂਗਲ ਕਰਕੇ ਦੇਖ ਲਿਓ, ਅਮੈਰੀਕਾ ਦੀ ਹੈਗੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਅਸਲ 'ਚ ਲੋਕ ਕੀ ਖਾ ਰਹੇ ਨੇ ਇੰਟਰਮੀਡੀਏਟ ਫਾਸਟਿੰਗ ਤੋਂ ਬਾਅਦ, ਜਦੋਂ ਉਹ ਇੱਕਦਮ ਆਪਣਾ ਖਾਣਾ ਖਾਣ ਲੱਗਦੇ ਨੇ ਉਦੋਂ ਕੀ ਖਾਂਦੇ ਨੇ, ਉਹਦੇ 'ਤੇ ਬਹੁਤ ਕੁਛ ਡਿਪੈਂਡ ਕਰਦਾ ਹੈਗਾ। ਸੋ ਕੀ ਖਾਣਾ, ਕਦੋਂ ਖਾਣਾ, ਇਹਦੇ 'ਤੇ ਬਹੁਤ ਕੁਛ ਡਿਪੈਂਡ ਕਰਦਾ ਹੈ। ਇੰਟਰਮੀਡੀਏਟ ਫਾਸਟਿੰਗ ਕਰਨਾ ਇੰਪੋਰਟੈਂਟ ਨਹੀਂ ਹੈਗਾ। ਐਨੀਵੇਜ਼, ਕੁਛ ਨਵੇਂ ਨਵੇਂ ਗਾਣੇ ਵੀ ਹੈਗੇ ਨੇ ਔਰ ਇੱਕ ਪਾਕਿਸਤਾਨੀ ਤਰਾਨਾ ਵੀ ਹੈਗਾ, ਪਾਕਿਸਤਾਨ ਵਾਲੇ ਪਾਸੇ ਦਾ ਇੱਕ

ਮੈਨੂੰ ਲੱਗਿਆ ਸੀਗਾ ਪਾਕਿਸਤਾਨੀ ਹੈਗਾ ਗੀਤ ਸ਼ਾਇਦ ਵਧੀਆ ਹੋਊਗਾ, ਅੱਜ ਕੱਲ ਉੱਥੇ ਵੀ ਇਹੀ ਕੰਮ ਹੋਣ ਲੱਗ ਪਿਆ। ਸੋਰੀ ਭਾਈ, ਇਹੋ ਜਿਹੇ ਗੀਤ ਪਾਕਿਸਤਾਨ ਵਾਲੇ ਪਾਸਿਓਂ ਵੀ ਆਉਣ ਲੱਗ ਪਏ। ਇਹ ਇੰਡੀਆ ਦੀ ਰੀਸ ਨਾ ਕਰੋ ਜੀ, ਇੰਡੀਆ ਵਾਲੇ ਤਾਂ ਪਾਗਲ ਹੋ ਚੁੱਕੇ ਨੇ, ਕਮਲੇ ਹੋਲੇ ਨੇ ਪਾਕਿਸਤਾਨ ਵਾਲੇ। ਤੁਸੀਂ ਆਪਣੇ ਗਾਣੇ ਇੰਨੇ ਵਧੀਆ ਬਣਾਉਂਦੇ ਹੁੰਦੇ ਸੀ, ਵਧੀਆ ਬਣਾਈ ਜਾਓ, ਬੋਲ ਭਾਵੇਂ ਨਾ ਬੋਲ, ਮੈਨੂੰ ਗਾਣਾ ਵਿੱਚ ਹੀ ਕੱਟਣਾ ਪਿਆ ਪਿਛਲਾ।

ਸਵੇਰੇ ਇੱਕ ਨਿਊਜ਼ ਦਿੱਤੀ ਸੀਗੀ ਕਿ ਫੇਸਬੁੱਕ, ਮੈਂ ਹਲੇ ਵੀ ਉਹਨੂੰ ਟਰੈਕ ਕਰ ਰਿਹਾ, ਉਹ ਖਬਰ ਹਲੇ ਤੱਕ ਮੈਨੂੰ ਪਤਾ ਨਹੀਂ ਲੱਗ ਸਕੀ ਹੈਗੀ ਕੀ ਬਣਿਆ ਕੀ ਬਣਿਆ। ਯੂਰਪ ਦੀਆਂ ਤੇ ਅਮਰੀਕਾ ਦੀਆਂ ਅਲੱਗ ਅਲੱਗ ਅਦਾਲਤਾਂ ਦੇ ਵਿੱਚ ਮੁਕੱਦਮੇ ਚੱਲ ਰਹੇ ਨੇ, ਪਰ ਬੇਸਿਕਲੀ ਅਮਰੀਕਾ ਦੇ ਵਿੱਚ ਜ਼ਿਆਦਾ ਵੱਧਾ $1.5 trillion ਦਾ ਮੁਆਵਜ਼ਾ ਮੈਟਾ ਤੋਂ ਮੰਗਿਆ ਹੈਗਾ ਅਲੱਗ ਅਲੱਗ ਸਟੇਟਾਂ ਨੇ। ਉਹ ਕਹਿੰਦੇ ਕਿ ਤੁਹਾਡੇ ਚੱਕਰਾਂ ਦੇ ਵਿੱਚ ਬੱਚੇ ਜਿਹੜੇ ਨੇ ਉਹ ਸਾਰਾ ਦਿਨ ਸਕਰੋਲਿੰਗ ਕਰੀ ਜਾਂਦੇ ਨੇ। ਅੱਛਾ, ਇਹਦੇ ਲਈ ਹੁਣ ਇੱਕ ਆਕਸਫਰਡ ਡਿਕਸ਼ਨਰੀ ਨੇ ਅੱਖਰ ਹੀ ਦਿੱਤਾ, ਜਿਹੜੀਆਂ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਰੀਲਸ ਦੇਖਦੇ ਹੋ ਜਾਂ ਟਿਕਟੋਕ ਦੇਖਦੇ ਹੋ ਔਰ ਬਿਨਾਂ ਕੁਝ ਸੋਚੇ ਸਮਝੇ ਘੰਟਿਆਂ ਬੱਧੀ ਸਿਰਫ ਸਕਰੋਲ ਕਰਦੇ ਰਹਿੰਦੇ, ਉਹਨੂੰ ਕਹਿੰਦੇ ਨੇ ਬ੍ਰੇਨ ਰੋਟ। ਬ੍ਰੇਨ ਰੋਟ ਅੱਖਰ ਨੂੰ ਹੁਣ ਬਕਾਇਦਾ ਆਕਸਫਰਡ ਡਿਕਸ਼ਨਰੀ ਦੇ ਵਿੱਚ ਐਡ ਕਰ ਲਿਆ ਗਿਆ ਹੈਗਾ, ਔਰ ਔਨਲਾਈਨ ਸਮੱਗਰੀ ਦਾ ਜਾਂ ਜੋ ਵੀ ਤੁਸੀਂ ਐਸਾ ਕੁਛ ਵੀ ਕੰਜ਼ਿਊਮ ਕਰ ਰਹੇ ਹੈਗੇ ਉਹਦੇ ਲਈ ਬ੍ਰੇਨ ਰੋਟ ਅੱਖਰ ਜਿਹੜਾ ਉਹ ਵਰਤਿਆ ਜਾਂਦਾ। ਵੈਸੇ 2023 ਤੋਂ 2024 ਦੇ ਦਰਮਿਆਨ ਇਸ ਦਾ ਉਪਯੋਗ ਜਿਹੜਾ ਇਸ ਚੀਜ਼ ਦਾ ਬ੍ਰੇਨ ਰੋਟਿੰਗ ਦਾ ਇਸਤੇਮਾਲ, ਯਾਨੀ ਕਿ ਬਾਰ ਬਾਰ ਸਕਰੋਲਿੰਗ ਕਰਨ ਦਾ ਜਿਹੜਾ ਇਸਤੇਮਾਲ ਹੈ ਉਹ 230% ਵਧਿਆ ਹੈਗਾ ਹੈ, ਔਰ ਇਸ ਅੱਖਰ ਦਾ ਇਸਤੇਮਾਲ ਵੀ ਜਿਹੜਾ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਕੀਤਾ ਜਾਣ ਲੱਗ ਪਿਆ। ਬਹੁਤ ਜ਼ਿਆਦਾ ਮਨੋਵਿਗਿਆਨੀ ਜਿਹੜੇ ਨੇ ਉਹ ਬ੍ਰੇਨ ਰੋਟ ਤੋਂ ਪਹਿਲਾਂ ਅਲੱਗ ਅਲੱਗ ਅੱਖਰ ਦੇ ਰਹੇ ਸੀਗੇ, ਜਿਵੇਂ ਕੋਈ ਕਹਿ ਰਿਹਾ ਸੀਗਾ ਕਿ ਅਲੱਗ ਅਲੱਗ ਅੱਖਰ ਆਉਣੇ ਚਾਹੀਦੇ ਹੈਗੇ ਨੇ, ਬਟ ਮੈਨੂੰ ਇਹ ਨਹੀਂ ਪਤਾ ਹੈਗਾ ਹੁਣ ਕਿਹੜੇ ਕਿਹੜੇ ਉਹਦੇ ਲਈ ਸੀਗੇ, ਬਟ ਬ੍ਰੇਨ ਰੋਟ ਐਗਜੈਕਟਲੀ ਉਹ ਅੱਖਰ ਹੈਗਾ ਜੋ ਤੁਹਾਡੇ ਨਾਲ ਹੋ ਰਿਹਾ, ਜੋ ਤੁਹਾਡਾ ਦਿਮਾਗ ਜਿਵੇਂ ਖਾਧਾ ਜਾਂਦਾ, ਜਿਵੇਂ ਦਿਮਾਗ ਬੇਸਿਕਲੀ ਬ੍ਰੇਨ ਰੋਟ ਦਾ ਮਤਲਬ ਹੀ ਇਹੀ ਹੈ ਕਿ ਕਿਸੇ ਚੀਜ਼ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਆਪਣੇ ਦਿਮਾਗ ਦਾ ਇਸਤੇਮਾਲ ਕਰਨ ਲੱਗ ਜਾਂਦੇ ਹੋ। ਵੈਸੇ ਇੰਟਰਨੈਟ ਆਉਣ ਤੋਂ ਪਹਿਲਾਂ ਇਸ ਅੱਖਰ ਦਾ ਇਸਤੇਮਾਲ ਹੁੰਦਾ ਰਿਹਾ, ਇੱਦਾਂ ਨਹੀਂ, ਪਰ ਹੁਣ ਸਕਰੋਲਿੰਗ ਕਰਨ ਦੀ ਆਦਤ ਨੂੰ ਬ੍ਰੇਨ ਰੋਟਿੰਗ ਕਹਿੰਦੇ ਨੇ। ਇਹ ਇੱਕ ਨਾਊਨ ਵੀ ਬਣ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ, ਅੰਗਰੇਜ਼ੀ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਵਧੇਰੇ ਪਤਾ ਹੈਗਾ ਇਹਦੇ ਬਾਰੇ। ਖੈਰ, ਆਪਾਂ ਕੁਛ ਕੁ ਬੈਕ ਟੂ ਬੈਕ ਗਾਣੇ ਤੁਹਾਡੇ ਲਈ ਛੱਡ ਕੇ ਜਾਂਦੇ ਹਾਂ ਡਰਾਈਵ ਬੈਕ ਸ਼ੋਅ ਦੇ ਵਿੱਚ, ਅਤੇ ਫਿਰ ਇਨਸਾਈਟ ਰਿਪੋਰਟ ਤੁਹਾਡੇ ਤੱਕ ਲੈ ਕੇ ਜਾਂਦੇ। ਮੈਂ ਇਸੇ ਕਰਕੇ ਜ਼ਿਆਦਾ ਹੈਵੀ ਡੋਟ ਨਹੀਂ ਕਰ ਰਿਹਾ ਇਸ ਸ਼ੋਅ ਨੂੰ, ਬ੍ਰੇਨ ਰੋਟ ਨਹੀਂ ਕਰ ਰਿਹਾ ਹੈਗਾ, ਕਿਉਂਕਿ ਅਗਲੇ ਸ਼ੋਅ ਦੇ ਵਿੱਚ ਫਿਰ ਬ੍ਰੇਨ ਰੋਟਿੰਗ ਹੋਣੀ ਹੋਵੇ।

ਸੀ ਨਾ ਹੈਗਾ ਨਾ, ਫਿਲਮ ਦੇ ਵਿੱਚ ਉਹ ਨਾ ਪ੍ਰਮੋਟ ਹੀ ਨਹੀਂ ਕੀਤਾ ਗਿਆ ਹੈਗਾ। ਵੈਸੇ ਫਿਲਮਾਂ ਦੇ ਵਿੱਚ ਕੁਛ ਗਾਣੇ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਕਈ ਵਾਰ ਉਹ ਮੈਚਿੰਗ ਨਹੀਂ ਕਰ ਪਾਉਂਦੇ ਹੈਗੇ ਫਿਲਮ ਦੇ ਨਾਲ। ਜਿਵੇਂ ਅੱਜ ਸ਼ਾਇਦ ਅਸੀਂ ਇੱਕ ਇੰਟਰਵਿਊ ਕਰੀਏ ਸ਼ਾਇਦ ਗੁਲਾਬ ਸਿੱਧੂ ਅਤੇ ਜੈਸਮੀਨ ਭਸੀਨ ਦੀ, ਲਾਈਵ ਨਹੀਂ ਹੋਏਗੀ ਪਰ ਤੁਸੀਂ ਲੇਟਰ ਆਨ ਉਹਨੂੰ ਸੁਣ ਸਕੋਗੇ। ਫਿਲਮ ਦੇ ਵਿੱਚ ਇੱਕ ਗਾਣਾ ਸੀਗਾ ਆਈ ਨੂੰ, ਉਹ ਫਿਲਮ ਦੀ ਪ੍ਰਮੋਸ਼ਨ ਦੇ ਨਾਲ ਜੁੜਿਆ ਨਹੀਂ ਹੈਗਾ ਪਰ ਫਿਰ ਵੀ ਉਹ ਤੁਸੀਂ ਸੁਣ ਲਓ। ਪੰਜਾਬੀ ਫਿਲਮ ਆ ਰਹੀ ਹੈਗੀ ਹੈ।

10 ਮਿੰਟ ਵੀ ਨਹੀਂ ਚਾਚੀ ਇਸ ਗਾਣੇ ਦੇ ਵਿੱਚ. ਐਨੀਵੇਜ਼, ਉਹ ਫਿਲਮ ਜਿਹਦਾ ਮੈਂ ਆਪ ਵੀ ਇੰਤਜ਼ਾਰ ਕਰ ਰਿਹਾ ਹੈਗਾ ਤੇ ਜਿਹਦੀ ਵਾਰ ਵਾਰ ਆਪਾਂ ਗੱਲ ਵੀ ਕਰ ਰਹੇ ਹੈਗੇ ਹਾਂ, ਵਾਰਾਪਨ 2 ਕਿਤੇ ਡਿਸਅਪੁਆਇੰਟ ਹੀ ਨਾ ਕਰ ਦੇਵੇ, ਐਵੇਂ ਐਕਸਪੈਕਟੇਸ਼ਨ ਬਹੁਤ ਜ਼ਿਆਦਾ ਹੋ ਬੈਠੀਆਂ. ਪਰ ਮੁਸਤਫਾ ਜ਼ਾਇਦ ਨੂੰ ਕਿਉਂ ਨਹੀਂ ਸੁਣ ਸਕਦੇ ਹੈਗੇ, ਹਰ ਵਕਤ ਸੁਣ ਸਕਦੇ ਹਾਂ, ਲੂਪ 'ਤੇ ਸੁਣ ਸਕਦੇ ਹੈਗੇ. ਇੱਕ ਵਾਰ ਫਿਰ ਤੋਂ ਉਹੀ ਗਾਣਾ ਆਇਆ ਹੈਗਾ.

ਇੱਕ ਬ੍ਰੇਕ ਲੈਣੇ ਆ, ਇਸੇ ਫਿਲਮ ਦੇ ਇੱਕ ਹੋਰ ਗਾਣੇ ਨੂੰ ਤੁਹਾਡੇ ਤੱਕ ਛੱਡ ਕੇ ਜਾਂਦੇ ਆ, ਤੇ ਫਿਰ ਅਗਲੇ ਸੈਗਮੈਂਟ ਦੇ ਵਿੱਚ ਇਨਸਾਈਟ ਰਿਪੋਰਟ ਆਪਾਂ ਸ਼ੁਰੂ ਕਰਾਂਗੇ। ਆਵਾਰਾਪਨ 2 ਇਹਦਾ ਇਹ ਇੱਕ ਹੋਰ ਹੌਲੀ ਗਾਣਾ, ਪਰ ਬੜਾ ਮਸ਼ਹੂਰ।

0: ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
3: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 180 492 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
6: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
5: ਗੁਲਾਬ ਸਿੱਧੂ ਅਤੇ ਜੈਸਮੀਨ ਪਸੀ

0: ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
0: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਹਾਂਜੀ, 1674।
3: Empic and Mounjaro users say they are dealing with severe side effects after using the injections for weight loss. A new lawsuit is suing the makers of the drugs for a failure to warn patients about the risks of stomach paralysis. One local doctor, though, says the claims are unfounded and not backed by research. News for Jax consumer investigative reporter Tiffany Salome tells us.
4: ਬਹੁਤ ਸਾਰੇ ਦੁਨੀਆ ਦੇ ਪਲੇਟਫਾਰਮਸ ਨੇ ਇਸ ਕਿਸਮ ਦੀਆਂ ਖਬਰਾਂ ਲਗਾਈਆਂ ਨੇ। ਮੰਜਾਰੋ, ਜ਼ੰਪੇਕ, ਇਹ ਦਵਾਈਆਂ ਦੇ ਬਾਰੇ ਸ਼ਾਇਦ ਤੁਸੀਂ ਨਾ ਸੁਣਿਆ ਹੋਵੇ, ਸ਼ਾਇਦ ਸੁਣਿਆ ਹੋਵੇ। ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਬੈਕ ਟੂ ਬੈਕ ਇਹੋ ਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ ਕਿ ਓਜ਼ੰਪਿਕ ਦੇ ਨਾਲ ਜਿਹੜਾ ਇਸਤੇਮਾਲ ਹੈ, GLP-1 ਮੈਡੀਕੇਸ਼ਨ ਆ, ਉਸ ਦੇ ਇਸਤੇਮਾਲ ਦੇ ਨਾਲ ਬਹੁਤ ਕੁਛ ਸਰੀਰ ਦੇ ਵਿੱਚ ਕਮੀਆਂ, ਪੇਸ਼ੀਆਂ ਲੇਟਰ ਸਟੇਜ ਦੇ ਉੱਤੇ ਦੇਖਣ ਨੂੰ ਮਿਲਦੀਆਂ ਨੇ। ਡਾਇਜੈਸਟਿਵ ਇਸ਼ੂਜ਼ ਤੋਂ ਲੈ ਕੇ ਆਈ ਕੰਡੀਸ਼ਨ ਤੱਕ, ਪ੍ਰੈਗਨੈਂਸੀਜ਼ ਦੇ ਵਿੱਚ ਕੰਪਲੀਕੇਸ਼ਨਸ ਆਉਂਦੀਆਂ ਨੇ, ਚਿਹਰੇ ਤੋਂ ਲੈ ਕੇ ਸਿਰ ਦੇ ਬਾਲਾਂ ਤੱਕ ਔਰ ਪੈਰਾਂ ਦੇ ਵਿੱਚ ਵੀ ਸਮੱਸਿਆਵਾਂ ਸਾਹਮਣੇ ਆਉਣ ਲੱਗ ਪੈਂਦੀਆਂ ਨੇ। ਓਜ਼ੰਪਿਕ, ਮੰਜਾਰੋ, ਕੀ ਨੇ ਇਹ ਦਵਾਈਆਂ? ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਕੁਝ ਐਸੇ ਹੀ ਖੁਲਾਸੇ ਕਰਨ ਲੱਗੇ ਹੈਗੇ, ਕੁਝ ਐਸੀਆਂ ਹੀ ਗੱਲਾਂ ਜਿਹੜੀਆਂ ਅੱਜ ਦੇ ਦਿਨ ਆਪਾਂ ਕਰਾਂਗੇ। ਕੁਝ ਸਵਾਲ ਨੇ, 5 ਜਾਂ 6 ਸਵਾਲ, ਉਹਨਾਂ ਸਵਾਲਾਂ ਦੇ ਜਵਾਬ ਦੇਣੇ ਨੇ ਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਣੀ ਹੈ। ਇਨਸਾਈਟ ਰਿਪੋਰਟ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਮੈਂ ਗੌਤਮ ਕਪੂਰ।

ਖਬਰਾਂ ਦੇ ਵਿੱਚ ਐਸੀਆਂ ਅਕਸਰ ਸਾਂਝਾ ਪਾਈਆਂ ਨੇ ਇਸ ਕਿਸਮ ਦਾ ਮੁੱਢ ਬੱਝ ਸਕੇ ਉਹ ਤੋਂ ਸ਼ੁਰੂ ਕਰਦੇ ਹਾਂ ਤੇ ਤੁਹਾਨੂੰ ਫਿਰ ਸਮਝ ਆਊਗਾ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਹੈਗਾ ਪੂਰੀ ਦੁਨੀਆਂ ਦੇ ਵਿੱਚ ਔਰ ਇਹ ਇੱਕ ਮਸਲਾ ਕਿਉਂ ਆਊਟ ਆਫ ਆਲ ਦੀ ਇਸ਼ੂਜ਼ ਜਿਹੜੇ ਇਸ ਹਫ਼ਤੇ ਹੋਏ ਨੇ ਕਿਉਂਕਿ ਇਨਸਾਈਟ ਰਿਪੋਰਟ ਦੇ ਵਿੱਚ ਬੇਸਿਕਲੀ ਅਸੀਂ ਜ਼ਿਆਦਾਤਰ ਉਹੀ ਖ਼ਬਰਾਂ ਨੂੰ ਲੈ ਕੇ ਆਉਂਦੇ ਹੁੰਦੇ ਕਿ ਜਿਹੜੀਆਂ ਉਸ ਹਫ਼ਤੇ ਦੇ ਵਿੱਚ ਨਿਭੀਆਂ ਹੋਣ ਅਤੇ ਉਹਨਾਂ ਦੇ ਵਿੱਚੋਂ ਕੁਝ ਇੱਕ ਬੜੀ ਪ੍ਰਭਾਵ ਵਾਲੀ ਖ਼ਬਰ ਇਹ ਖ਼ਬਰ ਆਈ ਅਖ਼ਬਾਰਾਂ 'ਚ ਲੱਗੀ ਚਲੀ ਗਈ ਇੱਥੇ ਖ਼ਤਮ ਨਹੀਂ ਹੋਈ ਕਹਾਣੀ ਔਰ ਉਹਨੇ ਧਿਆਨ ਜਿਹੜਾ ਮੇਰਾ ਖਿੱਚਿਆ ਉਹ ਸੋਚਿਆ ਕਿ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੀਏ GLP-1 drugs ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਤੁਸੀਂ ਇਹੀ ਸੁਣਿਆ ਸੀਗਾ ਕੀ ਹੈ GLP-1 drugs GLP ਗਲੂਕਾਗੋਨ ਲਾਈਕ ਪੈਪਟਾਈਡ ਇਹਦਾ ਪੂਰਾ ਨਾਮ ਹੁੰਦਾ ਹੈ ਗਲੂਕਾਗੋਨ ਲਾਈਕ ਪੈਪਟਾਈਡ ਅਸਲ ਦੇ ਵਿੱਚ ਸਾਡੇ ਸਰੀਰ ਦੇ ਅੰਦਰ ਇੱਕ ਕਿਸਮ ਦਾ ਜੇ ਸਾਦੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਵਾਂ ਤਾਂ ਇੱਕ ਨੈਚੁਰਲ ਹਾਰਮੋਨ ਹੈ ਜਿਹੜਾ ਸਾਡਾ ਸਰੀਰ ਜਾਂ ਗੱਟ ਜਿਹੜਾ ਉਹ ਤਿਆਰ ਕਰਦਾ ਹੈਗਾ ਐਵਰੀ ਟਾਈਮ ਵੰਸ ਯੂ ਫਿਨਿਸ਼ ਈਟਿੰਗ ਹਰ ਵਾਰ ਜਦੋਂ ਤੁਸੀਂ ਖਾਣਾ ਖਾਂਦੇ ਹੋ ਉਹ ਤੋਂ ਬਾਅਦ ਇਹ GLP-1 ਇੱਕ ਹਾਰਮੋਨ ਜਿਹੜਾ ਜਾਂ ਇੱਕ ਕਿਸਮ ਦਾ ਪ੍ਰੋਟੀਨ ਜਿਹੜਾ ਉਹ ਰੈਡੀ ਹੁੰਦਾ ਸਰੀਰ ਦੇ ਵਿੱਚ ਹੁਣ ਇਹ ਕੀ ਕਰਦਾ ਇਹਦਾ ਕੰਮ ਕੀ ਹੈ ਇਹ ਤੁਹਾਡੇ ਸਰੀਰ ਦੇ ਵਿੱਚ ਇੱਕ ਇਨਸੂਲਿਨ ਰਿਲੀਜ਼ ਕਰਦਾ ਹੁਣ ਉਹ ਇਨਸੂਲਿਨ ਜਿਹੜਾ ਹੈਗਾ ਉਹ ਤੁਹਾਡੀ ਫੂਡ ਕਿਉਂਕਿ ਸਟਮਕ ਦੇ ਵਿੱਚ ਜਾ ਕੇ ਬਹਿ ਜਾਂਦਾ ਅਤੇ ਫਿਰ ਕਿਉਂਕਿ ਜਿਵੇਂ ਤੁਸੀਂ ਖਾਈ ਜਾਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਨਾ ਕਿ ਬੁੱਲ ਬੁੱਲ ਬੁੱਲੇ ਅੱਜ ਤਾਂ ਰੱਜ ਆ ਗਿਆ ਅੱਜ ਤਾਂ ਨੁੱਕ ਨੱਕ ਖਾ ਲਿਆ ਤਾਂ ਗਲੇ ਤੱਕ ਆਇਆ ਪਿਆ ਉਹ ਜਦੋਂ ਤੁਸੀਂ ਖਾ ਜਾਂਦੇ ਹੋ ਇੰਨਾ ਕੁਛ ਅਤੇ ਤੁਹਾਡੇ ਦਿਮਾਗ ਨੂੰ ਇਹ ਮੈਸੇਜ ਮਿਲਦਾ ਕਿਵੇਂ ਹੈ ਗਲੇ ਤੱਕ ਆਇਆ ਹੋਇਆ ਉਹ ਮੈਸੇਜ ਇਹੀ GLP-1 ਦੇ ਜ਼ਰੀਏ ਮਿਲਦਾ ਇੱਕ ਤਾਂ ਤੁਹਾਡੇ ਬ੍ਰੇਨ ਨੂੰ ਸਿਗਨਲ ਦੇਣਾ ਇਹਦਾ ਕੰਮ ਹੈ ਦੂਸਰਾ ਇੱਕ ਇਨਸੂਲਿਨ ਰਿਲੀਜ਼ ਕਰਨਾ ਇਹਦਾ ਕੰਮ ਹੈ ਤਾਂ ਕਿ ਉਹ ਇਨਸੂਲਿਨ ਜਦੋਂ ਰਿਲੀਜ਼ ਹੋਊਗਾ ਤਾਂ ਤੁਹਾਡੇ ਬ੍ਰੇਨ ਨੂੰ ਉਹ ਸਿਗਨਲ ਮਿਲੂਗਾ ਹੁਣ ਇਹ ਡਰੱਗਸ ਕੀ ਨੇ GLP-1 drugs GLP-1 drugs ਬੇਸਿਕਲੀ ਇੱਕ ਸਿੰਥੈਟਿਕ ਵਰਜ਼ਨ ਹੈ GLP-1 ਹਾਰਮੋਨ ਦਾ ਇਹ ਦੋ ਤਰੀਕਿਆਂ ਦੇ ਨਾਲ ਕੰਮ ਕਰਦੀ ਹੈ ਪਹਿਲੀ ਇਹ ਦਵਾਈ ਜਦੋਂ ਤੁਸੀਂ ਇਸ ਕਿਸਮ ਦੀ ਲੈਂਦੇ ਹੋ ਤਾਂ ਤੁਹਾਡੇ ਢਿੱਡ 'ਚ ਜਾ ਕੇ ਰਹਿ ਜਾਂਦੀ ਹੈ ਅਤੇ ਤੁਹਾਡੇ ਜਿਹੜਾ ਤੁਸੀਂ ਖਾਣਾ ਖਾਧਾ ਸੀ ਚਾਹੇ ਥੋੜ੍ਹਾ ਖਾਧਾ ਸੀ ਜਿੰਨਾ ਮਰਜ਼ੀ ਖਾਧਾ ਸੀ ਉਹ ਤੁਹਾਡੇ ਢਿੱਡ ਦੇ ਵਿੱਚ ਹੀ ਰਹਿੰਦਾ ਉਹਦੀ ਪ੍ਰੋਸੈਸ ਸਲੋ ਕਰ ਦਿੰਦੀ ਹੈ ਪੇਟ 'ਚ ਹੀ ਪਿਆ ਰਹਿੰਦਾ ਕਾਫੀ ਕਾਫੀ ਦੇਰ ਡਾਈਜੈਸਟ ਨਹੀਂ ਹੁੰਦਾ ਹੈਗਾ ਉਹਦੇ ਨਾਲ ਦਿਮਾਗ ਨੂੰ ਇੱਕ ਮੈਸੇਜ ਆਉਂਦਾ ਹੈ ਕਿ ਇਨਫ ਫੂਡ ਹੋਰ ਨਹੀਂ ਖਾਣਾ ਹੈਗਾ ਭੁੱਖ ਨਹੀਂ ਲੱਗ ਰਹੀ ਹੈਗੀ ਬੇਸਿਕਲੀ ਤੁਹਾਡੀ ਐਪੇਟਾਈਜ਼ ਜਿਹੜੀ ਉਹ ਵੱਧਦੀ ਨਹੀਂ ਹੈਗੀ ਹੁਣ ਡਾਕਟਰਸ ਕੀ GLP-1 ਮੈਡੀਕੇਸ਼ਨਸ ਨੂੰ ਹਾਂ ਕਰ ਰਹੇ ਨੇ ਜਾਂ ਨਾ ਕਰ ਰਹੇ ਨੇ ਜੇ ਇਹ ਮੈਡੀਕੇਸ਼ਨ ਦੇ ਕੁਛ ਖਤਰੇ ਹੈਗੇ ਨੇ ਤਾਂ ਇਹਦਾ ਜਵਾਬ ਹੈ ਨਹੀਂ ਇਨਫੈਕਟ ਡਾਕਟਰਸ ਰੈਕਮੈਂਡ ਕਰ ਰਹੇ ਨੇ ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ GLP-1 ਮੈਡੀਕੇਸ਼ਨਸ ਜਿਵੇਂ ਓਜ਼ੰਪਿਕ ਮੁੰਜਾਰੋ ਵਿਗੋਵੀ ਤਾਂ ਬੇਸਿਕਲੀ ਕੰਮ ਹੀ ਇਹਦੇ ਉੱਤੇ ਕਰਦੀ ਹੈਗੀ ਹੈ ਵੇਟ ਮੈਨੇਜਮੈਂਟ ਦੇ ਲਈ ਹੀ ਵਰਤੀ ਜਾਂਦੀ ਹੈ ਬਟ ਆਰ ਦੇ ਆਲ ਯੂਜ਼ਡ ਫੋਰ ਵੇਟ ਲੋਸ ਕੀ ਸਾਰੀਆਂ ਦਵਾਈਆਂ ਦਾ ਕੰਮ ਭਾਰ ਘੱਟ ਕਰਨਾ ਹੀ ਹੁੰਦਾ ਨਹੀਂ ਸਿੱਧਾ ਜਿਹਾ ਜਵਾਬ ਹੈ ਨਹੀਂ ਬਹੁਤ ਸਾਰੀਆਂ ਦਵਾਈਆਂ ਜਿਹੜੇ ਮਸ਼ਹੂਰ ਬ੍ਰਾਂਡ ਹੈਗੇ ਨੇ ਜਿਵੇਂ ਓਜ਼ੰਪਿਕ ਮੁੰਜਾਰੋ ਇਹ ਟਾਈਪ 2 ਡਾਇਬਟੀਜ਼ ਦੇ ਉੱਤੇ ਕੰਮ ਕਰਦੇ ਹੈਗੇ ਨੇ ਬਟ ਵੇਟ ਲੋਸ ਦੇ ਲਈ ਅੱਜ ਕੱਲ੍ਹ ਵਰਤੇ ਜਾ ਰਹੇ ਨੇ 6ਵਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਰ ਦੀਸ ਮੈਡੀਸਨਸ ਹਾਰਮਫੁਲ ਇਨ ਅ ਵੇ ਯੈਸ ਫੋਰ ਡਾਇਬਟੀਜ਼ ਮੇ ਬੀ ਨੋ ਬਟ ਫੋਰ ਵੇਟ ਲੋਸ ਯੈਸ ਹੁਣ ਇਹ ਜਿਹੜੀਆਂ ਅਲੱਗ ਅਲੱਗ ਦਵਾਈਆਂ ਨੇ ਇਹ GLP-1 ਰਿਸੈਪਟਰਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਉਹ ਅਲੱਗ ਅਲੱਗ ਕੈਟੇਗਰੀ ਦੀਆਂ ਨੇ ਉਹ ਇੱਕੋ ਜਿਹੀਆਂ ਦਵਾਈਆਂ ਨਹੀਂ ਹੈਗੀਆਂ ਉਹਨਾਂ ਦੀ ਮਿਕਦਾਦ ਵੀ ਅੱਡ ਅੱਡ ਤੁਸੀਂ ਲੈਣੀ ਹੁੰਦੀ ਹੈ ਸ਼ੁਰੂਆਤ ਜਿਵੇਂ ਬਹੁਤ ਸਾਰੀਆਂ ਦਵਾਈਆਂ ਤੋਂ 70s ਦੇ ਡੈਕੇਡ ਦੇ ਵਿੱਚ ਹੋ ਗਈ ਸੀ ਉਹਨਾਂ ਦੇ ਅਲੱਗ ਅਲੱਗ ਕੈਟੇਗਰੀਜ਼ ਬਣੀਆਂ ਹੋਈਆਂ ਨੇ ਜਿਵੇਂ ਐਬਲੀ ਗਲੂਟਾਈਡ ਹੈ ਬੇਸਿਕਲੀ GSK ਨਾਮ ਦੀ ਇੱਕ ਕੰਪਨੀ ਤੁਸੀਂ ਸੁਣੀ ਹੋਣੀ ਹੈ ਗਲੈਕਸੋ ਸਮਿਥ ਕਲਾਈਨ GSK ਇਹਨਾਂ ਨੇ ਟਾਈਪ 2 ਡਾਇਬਟੀਜ਼ ਦੇ ਲਈ ਇਹ ਦਵਾਈ ਬਣਾਈ ਸੀਗੀ ਐਬਲੀ ਗਲੂਟਾਈਡ ਅਤੇ ਉਹਦੇ ਵਿੱਚ ਬਾਅਦ 'ਚ ਫਿਰ ਉਹਨਾਂ ਨੇ 2017 'ਚ ਬੰਦ ਕਰਤੀ ਸੀਗੀ ਦੁਨੀਆ ਭਰ 'ਚ ਪਰ ਹੋਰ ਬਹੁਤ ਸਾਰੇ ਚੱਲਦੇ ਹੈਗੇ ਨੇ ਜਿਵੇਂ ਟ੍ਰਿਜ਼ਪਟਾਈਡ ਹੈ ਟ੍ਰਿਜ਼ਪਟਾਈਡ ਜਿਹੜੀ ਉਹ GLP-1 ਦੀ ਮੈਡੀਸਨ ਹੈ ਜਿਹੜੀ ਮੁੰਜਾਰੋ ਵਰਤਦੇ ਨੇ ਇਸ ਤੋਂ ਇਲਾਵਾ ਸਭ ਤੋਂ ਵੱਧ ਪਾਪੂਲਰ ਹੈਗੀ ਹੈ ਸਮੈਗਲੂਟਾਈਡ ਜਿਹੜੀ ਕਿ ਓਜ਼ੰਪਿਕ ਵਗੈਰਾ ਦੇ ਵਿੱਚ ਵਰਤੀ ਜਾਂਦੀ ਹੈ ਜਾਂ ਰਾਈਬਲਸ ਦੇ ਵਿੱਚ ਵਰਤੀ ਜਾਂਦੀ ਹੈ ਜਾਂ ਵੀਗੋਵੀ ਦੇ ਵਿੱਚ ਵਰਤੀ ਜਾਂਦੀ ਹੈ
ਹੁਣ ਮੈਂ ਇਹਦੀ ਬਹੁਤ ਜ਼ਿਆਦਾ ਮੈਡੀਕਲ ਭਾਸ਼ਾ ਦੇ ਵਿੱਚ ਨਹੀਂ ਸੀ ਜਾਣਾ ਚਾਹੁੰਦਾ, ਪਰ ਮੋਟਾ ਮੋਟਾ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਹੈ ਕਿ ਇਹ ਅਸਲ 'ਚ ਧੰਦਾ ਕੀ ਹੈ, ਇਹ ਗੋਰਖ ਧੰਦਾ ਜਿਹੜਾ ਹੈਗਾ ਇਹ ਹੈ ਕੀ, ਇਹ ਹੋ ਕੀ ਰਿਹਾ ਹੈਗਾ। ਇਹ ਹੋਇਆ ਇਹ ਹੈ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ ਕਿ ਜਿਹੜੀ ਓਲੰਪਿਕ ਹੈ ਉਹ ਵਰਤਣ ਤੋਂ ਬਾਅਦ ਸਰੀਰ ਦੇ ਉੱਤੇ ਅਲੱਗ ਅਲੱਗ ਨੁਕਸਾਨ ਦੇਖਣ ਨੂੰ ਮਿਲ ਰਹੇ ਨੇ। ਉਦਾਹਰਣ ਦੇ ਤੌਰ ਦੇ ਉੱਤੇ ਤੁਸੀਂ ਗਾਰਜੀਅਨ ਅਖਬਾਰ, ਗਾਰਜੀਅਨ ਦੀ ਵੈਬਸਾਈਟ ਚਲੋ ਜਾ ਕੇ ਪੜ੍ਹ ਲਿਓ, ਮੇਰੇ ਖਿਆਲ ਦੇ ਨਾਲ 25 ਜੁਲਾਈ ਦੀ ਦਿਨ ਉਹ ਖਬਰ ਲੱਗੀ ਸੀ, ਜਿਹਦੇ 'ਚ ਉਹਨਾਂ ਨੇ ਦੱਸਿਆ ਸੀਗਾ ਕਿ ਜਿੰਨੀਆਂ ਵੀ ਵੇਟ ਲੋਸ ਜੈਬਸ ਨੇ, ਟੀਕੇ ਹੁੰਦੇ ਨੇ ਬੇਸਿਕਲੀ, ਇਹ ਤੁਸੀਂ ਆਪ ਹੀ ਲੈ ਲੈਂਦੇ ਹੋ, ਸੈਲਫ ਮੈਨੇਜਡ ਇੰਜੈਕਸ਼ਨਸ ਹੁੰਦੇ ਨੇ ਇਹ ਜਿੰਨੇ ਵੀ ਹੈਗੇ ਨੇ। ਪਹਿਲੀ ਗੱਲ ਤਾਂ ਇਹ ਕਿ ਮੀਡੀਆ ਇਹਨਾਂ ਨੂੰ ਵੇਟ ਲੋਸ ਜੈਬਸ ਕਿਉਂ ਕਹਿ ਰਿਹਾ ਹੈਗਾ, ਇਹ ਵੀ ਇੱਕ ਮਾਰਕੀਟਿੰਗ ਸਟ੍ਰੈਟੇਜੀ ਹੈ। ਮੈਂ ਨਹੀਂ ਕਹਿ ਰਿਹਾ ਹੈਗਾ ਕਿ ਗਾਰਜੀਅਨ ਵੀ ਰਲਿਆ ਮਿਲਿਆ, ਹਾਲਾਂਕਿ ਵਧੀਆ ਖਬਰਾਂ ਲਗਾਉਂਦੇ ਨੇ, ਪਰ ਮੇਰੇ ਖਿਆਲ ਦੇ ਨਾਲ ਜਰਨਲਿਜ਼ਮ ਦਾ ਇਹ ਵੀ ਇੱਕ ਸਟਾਈਲ ਹੋਣਾ ਚਾਹੀਦਾ ਕਿ ਉਹਨਾਂ ਨੂੰ ਉਸ ਕਿਸਮ ਦੀ ਟੈਗ ਲਾਈਨ ਹੀ ਨਾ ਦਿੱਤੀ ਜਾਵੇ। ਹੁਣ ਜਦੋਂ ਜਿਹਨੇ ਭਾਰੀ ਘਟਾਉਣਾ ਉਹਨੂੰ ਤਾਂ ਲੱਗੂਗਾ ਹੀ ਇਹੀ ਕਿ ਹਾਂ ਇਹ ਭਾਰ ਘਟਾਉਣ ਵਾਲੀ ਦਵਾਈ ਹੈ, ਜਦਕਿ ਉਹ ਭਾਰ ਘਟਾਉਣ ਵਾਲੀਆਂ ਹੈ ਨਹੀਂ। ਵੀ ਗੋਵੀ ਨੂੰ ਜ਼ਰੂਰ ਮੰਨ ਸਕਦੇ ਹਾਂ, ਉਹਦੀ ਮਾਰਕੀਟਿੰਗ ਵੀ ਉੱਦਾਂ ਹੀ ਹੋ ਰਹੀ ਸੀਗੀ, ਬਟ ਮੰਜਾਰੋ ਡੈਫੀਨੇਟਲੀ ਨੋਟ, ਇਟਸ ਨੋਟ ਵੇਟ ਲੂਜ਼ ਜੈਬ। ਇਹ ਟੀਕਾ ਇਸ ਲਈ ਤਾਂ ਹੈ ਹੀ ਨਹੀਂ ਕਿ ਤੁਸੀਂ ਇਹਨੂੰ ਲਗਾਓ ਆਪਣੇ ਢਿੱਡ ਦੇ ਉੱਤੇ, ਪੱਟ ਦੇ ਉੱਤੇ, ਬਾਂਹ ਦੇ ਉੱਤੇ ਅਤੇ ਭਾਰ ਘਟਾ ਲਓ, ਇਹ ਉਹਦੇ ਲਈ ਤਾਂ ਹੈ ਹੀ ਨਹੀਂ। ਇਹ ਤਾਂ T2D ਦੇ ਲਈ ਹੈ, T2D ਜਿਹਨੂੰ Type 2 ਡਾਇਬਟੀਜ਼ ਕਹਿੰਦੇ ਨੇ, ਉਹਦੇ ਲਈ ਸੀਗਾ ਇਹ। ਹੁਣ ਇਹਦੇ ਸਾਈਡ ਇਫੈਕਟ ਜਿਹੜੇ ਆਉਣ ਲੱਗ ਗਏ ਮਾਰਕੀਟ ਦੇ ਵਿੱਚ ਹੌਲੀ ਹੌਲੀ ਹੌਲੀ ਹੌਲੀ, ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਬਹੁਤ ਜ਼ਿਆਦਾ ਲੋਕ ਇਹਨੂੰ ਵਰਤਣ ਲੱਗ ਪਏ ਨੇ। ਪਹਿਲੀ ਗੱਲ ਤਾਂ ਇਹ ਭੁਲੇਖਾ ਕੱਢ ਦਿਓ ਕਿ ਤੁਹਾਨੂੰ ਲੱਗਦਾ ਹੋਊਗਾ ਕਿ ਡਾਕਟਰ ਨੂੰ ਪਤਾ ਹੁੰਦਾ, ਇਹ ਬਹੁਤ ਵੱਡੇ ਲੈਵਲ ਦੇ ਉੱਤੇ ਗੱਲ ਹੋਈ। ਅੱਛਾ, ਇਹਦੇ 'ਚ ਕੀ ਹੈ ਕਿ ਡਾਕਟਰ ਇਹ ਦਵਾਈ ਨੂੰ ਰੈਕਮੈਂਡ ਵੀ ਕਰ ਰਹੇ ਹੈਗੇ ਨੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਤਾਂ ਰੈਕਮੈਂਡੇਸ਼ਨ ਤੁਹਾਨੂੰ ਪਤਾ ਹੈ ਕਿ ਐਡ ਹੋ ਜਾਂਦੀ ਹੈ, ਕਿੰਨੇ ਕਿੰਨੀਆਂ ਰੈਕਮੈਂਡ ਕੀਤੀਆਂ ਹੈਗੀਆਂ ਨੇ ਉਹ ਸਾਰੀਆਂ ਐਡ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ। ਕਮਿਸ਼ਨ ਕਿੱਦਾਂ ਜਾਂਦਾ ਹੈਗਾ ਉਹ ਵੀ ਆਈ ਬਿਲੀਵ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਡਾਕਟਰ ਦੀ ਰੈਕਮੈਂਡੇਸ਼ਨ ਦੇ ਉੱਤੇ ਜਦੋਂ ਲਿਸਟ ਦੇ ਵਿੱਚ ਚਲੀ ਜਾਂਦੀ ਹੈ ਅਤੇ ਉਹ ਪਰਟੀਕੁਲਰ ਦਵਾਈ ਬਣਾਉਣ ਵਾਲੀ ਕੰਪਨੀ ਜਿਹੜੀ ਹੈ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਫਲਾਣੇ GP ਨੇ ਰੈਫਰ ਕੀਤੀ ਹੈ, ਸੋ ਉਹਨਾਂ ਦਾ ਵੀ ਆਪਣਾ ਇੱਕ ਜੁੜਦਾ ਰਹਿੰਦਾ। ਮੈਂ ਇਹ ਨਹੀਂ ਕਹਿ ਰਿਹਾ ਹੈਗਾ ਕਿ GPs ਗਲਤ ਨੇ, ਡਾਕਟਰ ਗਲਤ ਨੇ, ਬਟ ਬਹੁਤ ਜ਼ਿਆਦਾ ਤੁਸੀਂ ਜੇ ਕਿਸੇ ਦਾ ਬਹੁਤ ਜ਼ਿਆਦਾ ਵਜ਼ਨ ਵੱਧ ਰਿਹਾ, ਅਚਾਨਕ ਬਹੁਤ ਜ਼ਿਆਦਾ ਭਾਰੀ ਹੋ ਰਹੇ ਨੇ, ਅਤੇ ਡਾਕਟਰ ਸਿੱਧੇ ਸਿੱਧੇ ਉਸ ਦੀ ਥਿਊਰੀ ਨੂੰ ਜੋੜ ਦਿੰਦੇ ਨੇ ਕਿ ਡਾਇਬਟਿਕ ਹੋ ਗਿਆ ਹੈ ਮਰੀਜ਼, ਅਤੇ ਡਾਇਬਟਿਕ ਦੇ ਨਾਮ ਤੋਂ ਭਾਰ ਘਟਾਉਣ ਦੀ ਗੱਲ ਕਰਦੇ ਨੇ ਵੀ ਭਾਰ ਘਟਾ ਲਓ ਭਾਈ, ਔਰ ਉਹਦੇ ਨਾਮ ਤੋਂ ਫਿਰ ਇਹ ਦਵਾਈਆਂ ਰੈਕਮੈਂਡ ਕਰ ਦਿੰਦੇ ਹੈਗੇ ਨੇ। ਸੋ ਡਾਕਟਰ ਮਨਾ ਨਹੀਂ ਕਰਨਗੇ ਤੁਹਾਨੂੰ ਜੇ ਤੁਹਾਡਾ ਵੇਟ ਓਵਰ ਵੇਟ ਹੋਏ ਹੋਏ ਹੋ ਅਤੇ ਤੁਸੀਂ ਕਹੋਗੇ ਕਿ ਮੈਂ ਮੰਜਾਰੋ ਲੈਣਾ ਡਾਕਟਰ ਸਾਹਿਬ ਜਾਂ ਮੈਂ ਓਲੰਪਿਕ ਲੈਣਾ ਹੈਗਾ, ਤਾਂ ਮਨਾ ਨਹੀਂ ਤੁਹਾਨੂੰ ਕਰਨਗੇ, ਠੀਕ ਨਹੀਂ ਹੈ, ਇੱਦਾਂ ਨਹੀਂ ਕੋਈ ਹੈਗਾ। ਕਿਉਂ? ਕਿਉਂਕਿ ਆਸਟ੍ਰੇਲੀਆ ਦੇ ਵਿੱਚ ਦਵਾਈਆਂ ਅਪਰੂਵ ਕਰਨ ਵਾਲੀ ਜਿਹੜੀ ਸੰਸਥਾ ਹੈ TGA ਥਰਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਨਹੀਂ ਮਨਾ ਕੀਤਾ, ਸੀਮਤ ਜ਼ਰੂਰ ਕੀਤਾ ਹੋਇਆ ਪਰ ਮਨਾ ਨਹੀਂ ਕੀਤਾ ਹੋਇਆ। ਸੀਮਤ ਕਿਵੇਂ ਕੀਤਾ ਹੋਇਆ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦੱਸ ਦਿੰਦੇ, ਪੂਰੀ ਦੀ ਪੂਰੀ ਰਿਪੋਰਟ ਹੈਗੀ, ਪਰ ਪਹਿਲਾਂ ਇਹਦੇ ਨੁਕਸਾਨ ਦੇ ਨਾਲ ਜੁੜੀ ਜਿਹੜੀ ਇਹ ਗੱਲ ਸਾਹਮਣੇ ਆਈ ਸੀਗੀ ਉਹ ਇਹ ਸੀਗੀ ਕਿ ਇਹ ਜਿਹੜਾ ਡਾਇਜੈਸਟਿਵ ਪ੍ਰੋਬਲਮ ਇਹਦੇ ਨਾਲ ਸਭ ਤੋਂ ਪਹਿਲਾਂ ਆਉਣ ਲੱਗ ਪਈਆਂ ਨੇ। ਜਦੋਂ ਲੰਬੇ ਟਾਈਮ ਤੱਕ ਤੁਸੀਂ GLP ਮੈਡੀਕੇਸ਼ਨ ਦਾ ਇਸਤੇਮਾਲ ਕਰਦੇ ਹੋ, ਬੇਸ਼ੱਕ ਤੁਸੀਂ ਉਹਦਾ ਇਸਤੇਮਾਲ ਇਸ ਗੱਲ ਦੇ ਲਈ ਕਰ ਰਹੇ ਹੋਵੋਗੇ ਕਿ ਮੈਂ ਆਪਣੇ ਡਾਇਬਟੀਜ਼ ਦੇ ਉੱਤੇ ਕੰਟਰੋਲ ਕਰਨਾ ਹੈਗਾ, ਬਟ ਉਹਦੇ ਨਾਲ ਨੌਜ਼ੀਆ ਯਾਨੀ ਕਿ ਘਬਰਾਹਟ, ਉਹਦੇ ਨਾਲ ਵੋਮਿਟਿੰਗ ਯਾਨੀ ਕਿ ਮਤਲੀ ਜਾਂ ਉਲਟੀਆਂ ਲੱਗਣਾ, ਅਤੇ ਉਹਦੇ ਨਾਲ ਡਾਇਰੀਆ ਅਤੇ ਕੌਨਸਟੀਪੇਸ਼ਨ ਦੇ ਜਾਂ ਵੀ ਸਮੱਸਿਆਵਾਂ, ਯਾਨੀ ਬਹੁਤ ਜ਼ਿਆਦਾ ਮਲ ਜਾਂ ਬਿਲਕੁਲ ਨਹੀਂ ਮਲ ਰਿਲੀਜ਼ ਹੁੰਦਾ ਹੈਗਾ, ਮਲ ਮੁੱਤਰ ਰਿਲੀਜ਼ ਹੋਣਾ, ਉਹ ਜਿਹੜੀਆਂ ਦੋ ਚੀਜ਼ਾਂ ਨੇ ਉਹ ਹੋ ਜਾਂਦੀਆਂ, ਚਾਰ ਚੀਜ਼ਾਂ ਸ਼ੁਰੂ ਦੇ ਵਿੱਚ ਹੋਣ ਲੱਗ ਪੈਂਦੀਆਂ ਹੈਗੀਆਂ ਨੇ। ਮੁੱਕਦੀ ਗੱਲ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖੋ, ਵੋਮਿਟਿੰਗ, ਨੌਜ਼ੀਆ, ਡਾਇਰੀਆ, ਕੌਨਸਟੀਪੇਸ਼ਨ, ਇਹ ਸਾਰੀਆਂ ਜੁੜੀਆਂ ਤਾਂ ਪੇਟ ਦੇ ਨਾਲ ਹੋਈਆਂ ਨੇ, ਹੋਰ ਸਪੈਸੀਫਿਕ ਕਰ ਦਵਾਂ ਤਾਂ ਇਹ ਤਾਂ ਗੱਟ ਦੇ ਨਾਲ ਜੁੜੀਆਂ ਹੋਈਆਂ। GLP ਮੈਡੀਕੇਸ਼ਨ ਦਾ ਕੰਮ ਹੀ ਗੱਟ ਦੇ ਉੱਤੇ ਕੰਮ ਕਰਨਾ ਹੈਗਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਹਾਡੀ ਬਲੱਡ ਸ਼ੂਗਰ ਨੂੰ ਲੋਅਰ ਕਰਦਾ, ਤੁਹਾਡੀ ਡਾਇਜੈਸ਼ਨ ਨੂੰ ਸਲੋ ਕਰਦਾ, ਤੁਹਾਡੀ ਐਪੇਟਾਈਟ ਨੂੰ ਰਿਡਿਊਸ ਕਰਦਾ, ਬੇਸਿਕਲੀ ਇਹ ਤੁਹਾਡੇ ਗੱਟ ਦੇ ਉੱਤੇ ਅਟੈਕ ਕਰਦੀਆਂ ਜਿਹੜੀਆਂ ਸਿੰਥੈਟਿਕ ਡਰੱਗਸ ਹੈਗੀਆਂ ਨੇ। ਨੈਚੁਰਲ GLP-1 ਨਹੀਂ ਹੈਗਾ, GLP-1 ਬੇਸਿਕਲੀ ਜਿਹੜਾ ਅਸੀਂ ਵਰਤਦੇ ਹੈਗੇ ਹਾਂ ਜਾਂ ਆਪਣਾ ਨੋਰਮਲ ਸਰੀਰ ਦੇ ਅੰਦਰ ਹੁੰਦਾ, ਉਹ ਤਾਂ ਨੈਚੁਰਲ ਹੈ, ਉਹਦੇ ਨਾਲ ਤਾਂ ਤੁਹਾਨੂੰ ਆਪਣੇ ਆਪ ਮੈਸੇਜ ਚਲਾ ਜਾਣਾ ਕਿ ਯਾਰ ਅੱਜ 3 ਭਟੂਰੇ ਖਾ ਲਏ, 4 ਖਾ ਲਏ, ਬਸ ਕਰੋ ਹੁਣ, ਠੀਕ ਨਹੀਂ। ਤਾਂ ਇਹਦੇ 'ਚ ਤਾਂ ਇਹ ਤੁਸੀਂ ਸਿੰਥੈਟਿਕ ਤਰੀਕੇ ਦੇ ਨਾਲ ਲੈ ਰਹੇ ਹੋ, ਯਾਨੀ ਤੁਸੀਂ ਕੱਲ੍ਹ ਦੀ ਰੋਟੀ ਜਿਹੜੀ ਰਾਤ ਦੀ ਖਾਧੀ ਹੋਈ ਆ ਉਹ ਹਾਲੇ ਵੀ ਢਿੱਡ 'ਚ ਹੈ,
ਤੇ ਮੈਸੇਜ ਤੁਹਾਨੂੰ ਦਵਾਈ ਦੇਈ ਜਾ ਰਹੀ ਹੈ ਵੀ ਨਹੀਂ ਨਹੀਂ ਹੋਰ ਨਹੀਂ ਖਾਣਾ। ਓਬਵੀਅਸਲੀ ਤੁਸੀਂ ਘੱਟ ਖਾ ਰਹੇ ਹੋ ਤੇ ਭੁੱਖ ਘੱਟ ਲੱਗ ਰਹੀ ਹੈ ਤੇ ਫਿਰ ਉਹਦੇ ਨਾਲ ਵੇਟ ਲੂਜ਼ ਹੋ ਰਿਹਾ ਹੈਗਾ ਕਿਉਂਕਿ ਘੱਟ ਖਾ ਰਹੇ ਹੋ ਤੇ ਕੁਛ ਨਾ ਕੁਛ ਤਾਂ ਸਰੀਰ 'ਚੋਂ ਟੁੱਟੂਗਾ ਹੀ ਅਤੇ ਉਹ ਜਿਹੜਾ ਕੁਛ ਨਾ ਕੁਛ ਟੁੱਟ ਰਿਹਾ ਉਹਦੇ 'ਚ ਗੱਟ ਦੇ ਉੱਤੇ ਅਸਰ ਵੀ ਪੈ ਰਹੇ ਨੇ ਕਿਉਂਕਿ ਉਹ ਨੈਚੁਰਲ ਵੇ 'ਚ ਨਹੀਂ ਹੈ। ਉਹ ਮੈਸੇਜ ਜਿਹੜਾ ਦਿਮਾਗ ਨੂੰ ਜਾ ਰਿਹਾ ਉਹ ਸਿੰਥੈਟਿਕ ਹੈ, ਉਹ ਆਰਟੀਫਿਸ਼ਲ ਹੈ, ਉਹ ਤਿਆਰ ਕੀਤਾ ਗਿਆ, ਉਹ ਫੈਬਰੀਕੇਟਿਡ ਆ, ਉਹ ਝੂਠਾ ਮੈਸੇਜ ਹੈ, ਉਹ ਝੂਠਾ ਇੱਕ ਇੰਸੂਲਿਨ ਜਿਹੜਾ ਉਹ ਸਰੀਰ ਦੇ ਅੰਦਰ ਸਪਾਈਕ ਕਰ ਰਿਹਾ ਹੈਗਾ। ਇਸੇ ਕਰਕੇ ਗੱਟ ਦੇ ਉੱਤੇ ਇਹ ਜ਼ਿਆਦਾਤਰ ਪ੍ਰੋਬਲਮਸ ਆ ਰਹੀਆਂ ਹੈਗੀਆਂ ਨੇ। ਐਕਸਪਰਟਸ ਦਾ ਕਹਿਣਾ ਹੈ ਕਿ ਇਹ ਇਸ ਮੈਡੀਕੇਸ਼ਨ ਦੇ ਸਾਈਡ ਇਫੈਕਟ ਹੈਗੇ ਨੇ। ਆਮ ਤੌਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਇਸ ਕਿਸਮ ਦੇ ਸਾਈਡ ਇਫੈਕਟ ਮਿਲਦੇ ਨੇ, ਬਟ ਕੀ ਇਸ ਕਿਸਮ ਦੇ ਸਾਈਡ ਇਫੈਕਟ ਤੋਂ ਬਾਅਦ ਲੋਕੀ ਦਵਾਈ ਨੂੰ ਸਟੋਪ ਕਰ ਦਿੰਦੇ ਨੇ? ਜਵਾਬ ਹੈ ਨਹੀਂ। 97% ਲੋਕਾਂ ਨੇ ਡਾਇਜੈਸਟਿਵ ਪ੍ਰੋਬਲਮ ਹੋਣ ਦੇ ਬਾਵਜੂਦ GLP-1 ਮੈਡੀਕੇਸ਼ਨਸ ਨੂੰ ਲੈਣਾ ਜਾਰੀ ਰੱਖਿਆ, ਚਾਹੇ ਉਹ ਡਾਕਟਰ ਦੀ ਸਲਾਹ ਦੇ ਨਾਲ ਹੈ, ਚਾਹੇ ਉਹ ਆਪਣੀ ਮਰਜ਼ੀ ਦੇ ਨਾਲ ਹੈ। ਨੰਬਰ 2 ਬਿਮਾਰੀ ਇਹਦੇ ਨਾਲ ਕੀ ਸਾਹਮਣੇ ਆਈ ਹੈ, ਲੌਂਗ ਟਰਮ ਤੁਸੀਂ ਭਾਰ ਘਟਾਉਣ ਵਾਲੀਆਂ ਸੋ ਕਾਲਡ, ਮੈਂ ਇਨਵਾਈਟਿਡ ਕੌਮਾਸ ਦੇ ਵਿੱਚ ਕਹਿ ਰਿਹਾ ਹੈ ਗੱਲ, ਬੇਸਿਕਲੀ ਡਾਇਬਟੀਜ਼ ਵਾਲੀਆਂ ਦਵਾਈਆਂ ਜਿਹੜੀਆਂ ਨੇ ਇਹ ਤੁਸੀਂ ਲੰਬੇ ਟਾਈਮ ਤੱਕ ਲੈਂਦੇ ਹੋ, ਤਾਂ ਲਾਸਟ ਈਅਰ ਇੱਕ ਸਟੱਡੀ ਜਿਹੜੀ ਹੈ ਉਹਦੇ 'ਤੇ ਸਾਹਮਣੇ ਆਈ ਸੀਗੀ। ਇਹ ਵੀ ਜਿਹੜੀ ਸਟੱਡੀ ਹੈ ਉਹ ਵੀ ਤੁਸੀਂ ਜਾ ਕੇ ਪਿਛਲੇ ਸਾਲ ਦਾ ਗਾਰਜੀਅਨ ਦਾ ਵਿੱਚ ਲੱਗੀ ਸੀਗੀ, ਮੇਰੇ ਖਿਆਲ ਦੇ ਨਾਲ ਪਿਛਲੇ ਸਾਲ ਉਹ 6 June 2025 ਨੂੰ ਲੱਗੀ ਹੋਈ ਖਬਰ ਹੈ, ਉਹਦੇ 'ਤੇ ਜਾ ਕੇ ਦੇਖ ਲਿਓ। ਤੁਸੀਂ ਜਾ ਕੇ ਪਿਛਲੇ ਸਾਲ ਦਾ ਗਾਰਜੀਅਨ ਦਾ ਵਿੱਚ ਲੱਗੀ ਸੀਗੀ, ਮੇਰੇ ਖਿਆਲ ਦੇ ਨਾਲ ਪਿਛਲੇ ਸਾਲ ਉਹ 6 June 2025 ਨੂੰ ਲੱਗੀ ਹੋਈ ਖਬਰ ਹੈ, ਉਹਦੇ 'ਤੇ ਜਾ ਕੇ ਦੇਖ ਲਿਓ ਕਿ ਆਈ ਕੰਡੀਸ਼ਨਸ ਦੇ ਉੱਤੇ ਫਰਕ ਪੈਂਦਾ। ਵੈਸੇ ਬੇਸਿਕਲੀ ਤਾਂ ਆਈ ਕੰਡੀਸ਼ਨ ਜਿਹੜੀ ਉਹ ਇੱਕ ਏਜ ਰਿਲੇਟਿਡ ਡੀਜੈਨਰੇਸ਼ਨ ਹੁੰਦੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਬਜ਼ੁਰਗ ਹੋ ਗਏ ਯਾਰ, ਹੁਣ ਅੱਖਾਂ ਦੀ ਰੋਸ਼ਨੀ ਨਹੀਂ ਰਹੀ ਹੈਗੀ, ਕੰਨਾਂ ਦੀ ਸੁਣਨ ਦੀ ਸ਼ਕਤੀ ਨਹੀਂ ਰਹੀ, ਇਹ ਬੇਸਿਕਲੀ ਏਜ ਰਿਲੇਟਿਡ ਡੀਜੈਨਰੇਸ਼ਨਸ ਹੁੰਦੇ ਨੇ, ਸਰੀਰ ਦੇ ਵਿਕਾਰ ਹੁੰਦੇ ਨੇ ਉਮਰ ਦੇ ਨਾਲ, ਹੌਲੀ ਹੌਲੀ ਜਿਵੇਂ ਕਹਿੰਦੇ ਹਾਂ ਕਿ ਉਮਰ ਦਾ ਤਕਾਜ਼ਾ ਹੁਣ ਆਉਣ ਲੱਗ ਗਏ, ਪਰ ਇਹ ਪਹਿਲਾਂ ਹੀ ਆ ਜਾਂਦੇ ਨੇ। ਤੁਸੀਂ 40 ਸਾਲ ਦੇ ਹੋ ਅਤੇ GLP-1 ਡਰੱਗਸ ਲੈ ਰਹੇ ਹੋ, ਅੱਖਾਂ ਦੀਆਂ ਰੋਸ਼ਨੀਆਂ ਹੌਲੀ ਹੌਲੀ ਤੁਹਾਡੀਆਂ ਘੱਟ ਹੋਣ ਲੱਗ ਜਾਂਦੀਆਂ ਨੇ, ਜਾਂ ਫਿਰ ਇੰਪੈਕਟ ਹੋਣ ਲੱਗ ਜਾਂਦੀਆਂ ਨੇ, ਜਾਂ ਬਲਰ ਦਿਖਣ ਲੱਗ ਜਾਂਦਾ ਹੈਗਾ, ਕਿਸੇ ਨਾ ਕਿਸੇ ਕਿਸਮ ਦੀ ਕੋਈ ਨਾ ਕੋਈ ਆਪਟਿਕ ਪ੍ਰੋਬਲਮ ਤੁਹਾਨੂੰ ਆ ਹੀ ਜਾਂਦੀ ਹੈ, ਇਹਦਾ ਸੈਕਿੰਡ ਸਾਈਡ ਇਫੈਕਟ ਹੈਗਾ। ਫਾਰਮਾਸਿਟੀਕਲ ਕੰਪਨੀਆਂ ਨੇ ਇਹ ਗੱਲ ਮੰਨੀ ਵੀ ਹੈ, ਇਨਫੈਕਟ ਜਿਹੜੀ ਵੀਗੋਵੀ ਦਵਾਈ ਜਿਹੜੀ ਹੈ ਜਿਹੜੀ ਕੰਪਨੀ ਬਣਾਉਂਦੀ ਹੈ, ਕੰਪਨੀਆਂ ਦੇ ਬਾਰੇ ਜ਼ਿਕਰ ਮੈਂ ਅੱਗੇ ਚੱਲ ਕੇ ਕਰਦਾ, ਉਹਨਾਂ ਨੇ ਇਹ ਗੱਲ

ਕਾਮਨ ਨਹੀਂ ਹੈਗੀ ਹੈ ਕਿ ਹਾਂ ਇਹਦੇ ਕਰਕੇ ਇਹ ਨੁਕਸਾਨ ਹੁੰਦੇ ਨੇ। ਤੀਜਾ ਨੁਕਸਾਨ ਚਿਹਰੇ ਦੇ ਉੱਤੇ ਵੀ ਦੇਖਣ ਨੂੰ ਮਿਲਦਾ, ਸੋਸ਼ਲ ਮੀਡੀਆ 'ਤੇ ਕੁਛ ਇਸ ਕਿਸਮ ਦੀਆਂ ਤਸਵੀਰਾਂ, ਕੁਛ ਇਸ ਕਿਸਮ ਦੀਆਂ ਵੀਡੀਓਜ਼ ਲੋਕਾਂ ਨੇ ਪਾਉਣੀਆਂ ਪਿਛਲੇ ਅਰਸੇ ਤੋਂ ਸ਼ੁਰੂ ਕਰ ਦਿੱਤੀਆਂ ਨੇ, ਜਿਹਦੇ ਨਾਲ ਉਹ ਕਹਿ ਰਹੇ ਨੇ ਕਿ ਆਹ ਦੇਖੋ ਜੀ ਮੇਰੀ ਅੱਖਾਂ ਦੇ ਥੱਲੇ ਘੇਰੇ ਆ ਗਏ, ਮੇਰੀ ਮੈਂ ਐਂਟੀ ਏਜਿੰਗ ਸਕਿਨ ਦਾ ਇਸਤੇਮਾਲ ਕਰਨ ਲੱਗ ਪਈ ਜਾਂ ਲੱਗ ਪਿਆ। ਲੱਗ ਪਏ ਤਾਂ ਬਹੁਤ ਘੱਟ ਨੇ, ਬੰਦੇ ਬਹੁਤ ਘੱਟ, ਇਹ ਕੰਪੈਰੇਟਿਵ ਇੱਕ ਹੋਰ ਗੱਲ ਹੈ, ਇਹ ਸ਼ਾਇਦ ਮੇਰੇ ਤੋਂ ਗੱਲ ਰਹਿ ਨਾ ਜਾਵੇ, ਬੰਦੇ ਬਹੁਤ ਘੱਟ ਯੂਜ਼ ਕਰ ਰਹੇ ਹੈਗੇ ਨੇ GLP-1 ਮੈਡੀਕੇਸ਼ਨ। ਵੇਟ ਲੂਜ਼ ਦੇ ਲਈ ਜਨਾਨੀਆਂ ਸਭ ਤੋਂ ਜ਼ਿਆਦਾ ਇਸਤੇਮਾਲ ਕਰ ਰਹੀਆਂ ਨੇ, ਕਿਉਂ, ਉਹਨਾਂ ਨੂੰ ਟਾਰਗੇਟ ਕਰਨ ਵਾਲਾ ਕਿਹੜੇ ਫੈਕਟਰ ਹੈਗੇ ਨੇ ਉਹ ਵੀ ਅੱਗੇ ਚੱਲ ਕੇ ਦੱਸਦਾ। ਤੀਸਰਾ ਹੇਅਰ ਲੋਸ, ਹੇਅਰ ਥਿਨ ਹੋ ਜਾਂਦੇ ਨੇ, ਹੇਅਰ ਲੋਸ ਹੋ ਜਾਂਦੇ ਨੇ, ਉਹ ਵੀ GLP-1 ਮੈਡੀਸਨਸ ਦੇ ਕਰਕੇ ਹੀ ਹੋ ਰਿਹਾ ਹੈਗਾ। ਔਰ ਇਹਦੇ ਵੀ ਇਹ ਬਹੁਤ ਕਾਮਨ ਕੰਪਲੀਕੇਸ਼ਨ ਹੈ, ਕਹਿੰਦੇ ਨੇ ਕਿ ਇੱਕ ਕਿਸਮ ਦੇ ਮੈਟਾਬੋਲਿਕ ਚੇਂਜ ਤੁਹਾਡੇ ਸਰੀਰ ਦੇ ਅੰਦਰ ਜਦੋਂ ਆਉਂਦੇ ਨੇ, ਜਦੋਂ ਤੁਸੀਂ ਇੱਕ ਕਿਸਮ ਦੇ ਕਰੈਸ਼ ਡਾਈਟਰ ਹੀ ਕਹਿੰਦੇ ਆ ਉਹਨੂੰ, ਕਿ ਆਪਣੀ ਡਾਈਟ ਇੱਕ ਟਾਈਮ ਦੀ ਛੱਡ ਕੇ ਦੂਜੇ ਟਾਈਮ ਦੀ ਲੈ ਰਹੇ ਹੋ ਜਾਂ ਦੋ ਟਾਈਮ ਦੀ ਕਰੈਸ਼ ਕਰਕੇ ਤੀਸਰੇ ਟਾਈਮ ਲੈ ਰਹੇ ਹੋ, ਜਦੋਂ ਤੁਸੀਂ ਕਰੈਸ਼ ਡਾਈਟਰ ਬਣ ਜਾਂਦੇ ਹੋ ਤਾਂ ਫਿਰ ਬਾਲ ਝੜਨ ਲੱਗ ਜਾਂਦੇ ਨੇ। ਮੈਂ ਕਰੈਸ਼ ਡਾਈਟਰ ਨਹੀਂ ਸੀਗਾ, ਇਸ ਕਰਕੇ ਗੰਜਾ ਨਹੀਂ ਹੋਇਆ, ਇਹਨੂੰ ਇੱਦਾਂ ਨਾ ਲੈ ਕੇ ਜਾਇਓ, ਇਹਦੇ ਹੋਰ ਕਾਰਨ ਸੀਗੇ। ਪਰ ਐਨੀਵੇਜ਼, ਸੋ ਇਹਦੇ ਨਾਲ ਇੱਕ ਖਾਸ ਕਿਸਮ ਦੇ ਜਿਹੜੇ ਟੌਕਸਿਨਸ ਨੇ ਉਹ ਸਰੀਰ ਦੇ ਵਿੱਚ ਪੈਦਾ ਹੁੰਦੇ ਨੇ। ਔਰ ਇੱਕ ਜਿਹੜਾ ਆਖਰੀ ਸਭ ਤੋਂ ਵੱਡਾ ਇਹਦਾ ਸਾਈਡ ਇਫੈਕਟ ਦੇਖਣ ਨੂੰ ਮਿਲਿਆ, ਉਹ ਹੈਗਾ ਪ੍ਰੈਗਨੈਂਸੀਜ਼ ਦੇ ਵਿੱਚ। ਨਾਓ ਦਿਸ ਇਜ਼ ਅ ਨੈਚੁਰਲ ਪ੍ਰੋਸੈਸ ਜਿਹੜੀ ਮਹਿਲਾਵਾਂ ਦੇ ਵਿੱਚ ਹੁੰਦੀ ਹੈਗੀ, ਔਰ ਮਹਿਲਾਵਾਂ ਦੀ ਨੈਚੁਰਲ ਪ੍ਰੋਸੈਸ ਤੱਕ ਇੰਪੈਕਟ ਹੋ ਰਹੀ ਹੈਗੀ ਹੈ। ਜਦੋਂ ਜੋੜੇ ਜਿਹੜੇ ਨੇ ਉਹ ਬੱਚਿਆਂ ਦੇ ਲਈ ਕੋਸ਼ਿਸ਼ ਕਰਦੇ ਨੇ, ਅਤੇ ਉਹ ਲੋਕ ਜਿਹੜੇ ਮੀਆਂ ਜਾਂ ਬੀਵੀ ਦੇ ਵਿੱਚ ਕੋਈ ਵੀ ਇੱਕ GLP ਮੈਡੀਕੇਸ਼ਨ ਦਾ ਲੰਮੇ ਟਾਈਮ ਤੱਕ ਇਸਤੇਮਾਲ ਕਰਦਾ ਰਹਿੰਦਾ, ਤਾਂ ਉਹਨਾਂ ਦੇ ਵਿੱਚ ਜਿਹੜੀ ਇਹ ਇੱਕ ਕਿਸਮ ਦਾ ਐਂ ਕਹਿ ਲਓ ਕਿ ਕੰਟਰਾਸੈਪਟਿਵ ਬਣ ਜਾਂਦੀਆਂ ਨੇ ਇਹ ਦਵਾਈਆਂ, ਇਹ ਇੱਕ ਕਿਸਮ ਦੇ ਨਾਲ ਪ੍ਰੈਗਨੈਂਸੀ ਦੇ ਜਿਹੜੇ ਇੱਕ ਰੀਜ਼ਨਸ ਨੇ ਉਹਨਾਂ ਨੂੰ ਘੱਟ ਕਰ ਦਿੰਦੀਆਂ ਨੇ, ਪ੍ਰੈਗਨੈਂਸੀ ਦੇ ਚਾਂਸਿਸ ਨੂੰ ਇਹ ਥੱਲੇ ਲਿਆਉਂਦੀਆਂ ਨੇ। ਮੇਲ ਫਰਟੀਲਿਟੀ ਦੇ ਵਿੱਚ ਤਾਂ ਇਹ ਸਭ ਤੋਂ ਜ਼ਿਆਦਾ ਜਿਹੜੀ ਉਹ ਇਸ ਮੈਡੀਸਨ ਦੇ ਹੀ ਨੁਕਸਾਨ ਦੇਖਣ ਨੂੰ ਮਿਲੇ ਹੈਗੇ ਨੇ। ਯੂਕੇ ਦੇ ਵਿੱਚ, ਯੂਕੇ ਦੀ ਜਿਹੜੀ ਹੈਲਥ ਕੇਅਰ ਰੈਗੂਲੇਟਰੀ ਏਜੰਸੀ ਹੈ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਔਰ ਇਹ ਹੁਣ ਜ਼ਿਆਦਾ ਪੁਰਾਣੀ ਖਬਰ ਨਹੀਂ ਹੈਗੀ, ਆ ਹੁਣ ਕਦੀ ਉਹ ਖਬਰ ਹੈ, ਉਹ ਕਹਿ ਰਹੇ ਨੇ ਕਿ ਯੂਕੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਮਹਿਲਾਵਾਂ ਬੱਚਿਆਂ ਦੇ ਲਈ ਟਰਾਈ ਕਰ ਰਹੀਆਂ ਹੈਗੀਆਂ ਨੇ, ਉਹ ਇਸ ਕਰਕੇ ਨਹੀਂ ਪ੍ਰੈਗਨੈਂਟ ਹੋ ਪਾ ਰਹੀਆਂ ਹੈਗੀਆਂ ਕਿਉਂਕਿ ਉਹ ਪਹਿਲਾਂ GLP-1 ਮੈਡੀਕੇਸ਼ਨਸ ਦਾ ਇਸਤੇਮਾਲ ਕਰ ਰਹੀਆਂ ਨੇ। ਹੋ ਕੀ ਰਿਹਾ, ਇੱਕ ਲੂਪ ਦੇ ਵਿੱਚ ਫਸ ਜਾਂਦੇ ਹੋ ਤੁਸੀਂ, ਤੁਸੀਂ ਪਹਿਲਾਂ ਐਸੇ ਖਾਣੇ ਖਾਂਦੇ ਹੋ, ਇਹਨਾਂ ਦੇਸ਼ਾਂ ਦੇ ਵਿੱਚ ਵਿਕਸਿਤ ਮੁਲਕ ਨੇ, ਸਾਰੇ ਵਿਕਸਿਤ ਮੁਲਕ ਨੇ, ਅਤੇ ਚੀਜ਼ਾਂ ਆਸਾਨ ਹੈਗੀਆਂ ਨੇ, ਆਸਾਨ ਹੈਗੀਆਂ ਨੇ, ਅਤੇ ਤੁਹਾਡੇ ਕੋਲ ਫਾਸਟ ਫੂਡ ਰੈਸਟੋਰੈਂਟ ਬਹੁਤ ਜ਼ਿਆਦਾ ਨੇ, ਗਲੀ ਗਲੀ ਮਹੱਲੇ ਮਹੱਲੇ ਦੇ ਵਿੱਚ ਤੁਹਾਡੇ ਕੋਲ ਮੈਕਡੋਨਲਡ ਹੈਗਾ, KFC ਹੈਗਾ, ਜਿਹੜਾ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਹੰਗਰੀ ਜੈਕਸ ਹੈਗਾ, ਪੋਟੋ ਹੈਗੇ ਨੇ, ਰੈੱਡ ਰੂਸਟਰ ਹੈਗਾ, ਡੋਮੀਨੋਜ਼ ਹੈ, ਪੀਜ਼ਾ ਹਟ ਹੈ, ਇਹ ਸਾਰੇ ਮੁੱਕ ਜਾਂਦੇ ਨੇ, ਤਾਂ ਹੋਰ ਇਹਦੇ ਤੋਂ ਗਾਂ ਗਾਂ ਸਟਾਰਬਕਸ ਹੈ, ਗਲੋਰੀਆ, ਮਤਲਬ ਐਂਡਲੈਸ ਲਿਸਟ, ਹਰ ਗਲੀ ਮਹੱਲੇ ਦੇ ਵਿੱਚ, ਹਰ ਇੱਕ ਸਟਰੀਟ ਦੇ ਉੱਤੇ ਜਿੱਥੇ 4-5 ਦੁਕਾਨਾਂ ਨੇ ਉੱਥੇ ਇਸ ਕਿਸਮ ਦੇ ਸਟੋਰਸ ਜਿਹੜੇ ਈਜ਼ੀਲੀ ਅਵੇਲੇਬਲ ਐਸੇ ਫੂਡ ਤੁਹਾਨੂੰ ਦੇਣਗੇ ਜਿਹੜੇ ਤੁਹਾਡੇ ਮੋਟਾਪੇ ਦਾ ਕਾਰਨ ਬਣਦੇ ਨੇ। ਪਹਿਲਾਂ ਮੋਟਾਪੇ ਹੁੰਦਾ, ਪਹਿਲਾਂ ਉਹ ਸਟੇਜਿਸ ਨੇ, ਪਹਿਲਾਂ ਮੋਟਾਪਾ ਹੁੰਦਾ, ਪਹਿਲਾਂ ਇਹ ਕੰਟਰੀਜ਼ ਦੇ ਵਿੱਚ ਆਦਤ ਪੈਂਦੀ ਹੈ ਤੁਹਾਨੂੰ ਐਸੇ ਖਾਣਿਆਂ ਦੀ, ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹੋ, ਜਦੋਂ ਹੌਲੀ ਹੌਲੀ ਵਜ਼ਨ ਵਧਣ ਲੱਗ ਜਾਂਦਾ, ਘੇਰਾ ਵਧਣ ਲੱਗ ਜਾਂਦਾ, ਢਿੱਡ ਦੇ ਆਲੇ ਦੁਆਲੇ ਜਿਹੜੇ ਲੈਫਟ ਟਾਇਰ ਕਹਿ ਲੈਂਦੇ ਨੇ ਉਹ ਵਧਣ ਲੱਗ ਜਾਂਦੇ ਨੇ, ਮਾਸ ਲਟਕਣ ਲੱਗ ਜਾਂਦਾ, ਅਤੇ ਫਿਰ ਲੱਗਦਾ ਹੈਗਾ ਡਾਕਟਰਾਂ ਦੇ ਕੋਲ ਜਾਂਦੇ ਹਾਂ, ਬਲੱਡ ਟੈਸਟ ਕਰਵਾਉਂਦੇ ਹਾਂ, GP ਕਹਿੰਦਾ ਕਿ ਯਾਰ ਤੂੰ ਤਾਂ ਐਜ 'ਤੇ ਹੈਗੇ ਹੋ, ਤੁਸੀਂ ਐਜ 'ਤੇ ਹੈਗੇ ਹੋ, ਡਾਇਬਟੀਜ਼ ਨਾ ਹੋ ਜਾਓ, ਹਿਸਟਰੀ ਹੈਗੀ ਹੈ, ਹੈਗੀ ਹੈ ਜੀ, ਜ਼ਿਆਦਾਤਰ ਦੀ ਹੁੰਦੀ ਉਹ ਹੈ, ਫੈਮਿਲੀ ਦੇ ਵਿੱਚੋਂ ਫਾਦਰ ਮਦਰ ਡਾਇਬਟਿਕ ਰਹਿ ਚੁੱਕੇ ਹੈਗੇ ਨੇ, ਚਲੋ ਐਂ ਕਰੋ GLP-1 ਮੈਡੀਕੇਸ਼ਨ ਲੈ ਲਓ, ਕਿਹੜੀ ਲੈਣੀ ਹੈ, ਅਜ਼ੰਪਿਕ ਇੰਨੇ ਦੀ ਹੈ, ਮੰਜਾਰੋ ਇੰਨੇ ਦੀ ਹੈ, ਵੀਗੋਵੀ ਇੰਨੇ ਦੀ ਹੈ, ਰਾਇਪਲਸ ਇੰਨੇ ਦੀ ਹੈ, ਫਲਾਣਾ ਧਿਮਕਾ ਇੰਨੇ ਦੀ ਹੈ, ਤੁਸੀਂ ਦੇਖੋ ਕਿਹੜੀ ਲੈਣੀ ਹੈ, ਮੇਰੇ ਕੋਲ ਤਾਂ ਲਿਸਟ ਪਈ ਹੈ ਪੂਰੀ, ਡਾਕਟਰ ਲਿਸਟ ਦੇ ਦਿੰਦੇ ਨੇ, ਤੁਸੀਂ ਆਪਣੀ ਪਸੰਦੀਦਾ ਦਵਾਈ, ਇਹਦਾ ਕੀ ਕਰਨਾ, ਡਾਕਟਰ ਕਹਿੰਦਾ ਜੀ ਇੱਥੇ ਬਸ ਆਪ ਚੱਕ ਕਰਕੇ ਇੱਕ ਟੀਕਾ ਮਾਰ ਲਿਓ, ਠੀਕ ਹੋ ਜਾਣੀ ਹੈ, ਠੀਕ ਹੈ, 6 ਦਵਾਈਆਂ ਇੱਕ ਪੈਕਟ 'ਚ ਮਿਲਣਗੀਆਂ, $450-500 ਦੀ ਦਵਾਈ ਹੈਗੀ ਹੈ, ਵਰਤੀ ਚੱਲੋ ਮਹੀਨਾ, 6 ਮਹੀਨੇ ਵਰਤੋ, ਦੇਖੋ ਵਜ਼ਨ ਘੱਟ ਜਾਂਦਾ ਤੁਹਾਡਾ। ਅੱਛਾ ਜੀ ਐਕਸਰਸਾਈਜ਼ ਨਹੀਂ, ਐਕਸਰਸਾਈਜ਼ ਕੀ ਕਰਨੀ ਹੈ, ਕਰੀ ਚੱਲੋ, ਕਰੋਗੇ ਵਧੀਆ ਗੱਲ ਹੈਗੀ ਹੈ। ਅੱਛਾ ਜੀ ਡਾਇਟ ਦੀ ਟੈਨਸ਼ਨ ਇਹ ਨਾ ਲਓ, ਤੁਹਾਨੂੰ ਆਪ ਹੀ ਨਹੀਂ ਇਹਨੇ ਖਾਣ ਦੇਣਾ ਹੈਗਾ, ਅਤੇ ਫਿਰ ਵਜ਼ਨ ਆਪਣੇ ਆਪ ਘਟਾਊਗੀ, ਦੇਖਿਓ ਤੁਸੀਂ, ਦੇਖਿਓ ਤਾਂ ਸਹੀ, ਚਮਤਕਾਰ, ਬਾਬਾ ਜੀ ਕੀ ਬੂਟੀ, ਆਹ ਮਾਰੀ ਚਿਟਕੀ 'ਤੇ
ਹੋ ਗਿਆ ਕੰਮ ਹੱਲ। ਇਹਦੇ ਨਾਲ ਕੀ ਹੋ ਰਿਹਾ ਹੈਗਾ ਹੈ ਕਿ ਜਦੋਂ ਇਹ ਫਿਰ ਲੂਪ ਦੇ ਵਿੱਚ ਫਸ ਗਏ ਨਾ ਤੁਸੀਂ, ਜਨਾਨੀਆਂ ਜਿਹੜੀਆਂ ਮੋਟੀਆਂ ਹੋ ਗਈਆਂ, ਬੰਦੇ ਜਿਹੜੇ ਮੋਟੇ ਹੋ ਗਏ, ਉਹ ਪਹਿਲਾਂ ਖਾ ਖਾ ਕੇ ਮੋਟੇ ਹੋ ਗਏ, ਮਿਡ ਏਜ ਦੇ ਵਿੱਚ ਆ ਗਏ, ਫਿਰ ਉਹ ਕਹਿੰਦੇ ਕਿ ਹੁਣ ਜਵਾਕ ਪੈਦਾ ਕਰਨਾ, ਜਵਾਕ ਪੈਦਾ ਕਰਨਾ ਹੈ ਅਤੇ ਪਹਿਲਾਂ ਵਜ਼ਨ ਘਟਾ ਲਓ, ਜੀਪੀ ਤਾਂ ਇਹੀ ਸੁਜੈਸਟ ਕਰ ਰਿਹਾ। ਡਾਕਟਰ ਸਾਹਿਬ ਕੀ ਕਰੀਏ ਫਿਰ, ਮੈਡੀਸਨ ਲਓ, ਕਿਹੜੀਆਂ ਲਈਏ, GLP-1 ਮੈਡੀਸਨ ਲਓ, ਓਜ਼ੰਪਿਕ ਲੈ ਲਓ, ਮੰਜਾਰੋ ਲੈ ਲਓ, ਵਜ਼ਨ ਘਟਾ ਲਿਓ, ਫਿਰ ਪ੍ਰੈਗਨੈਂਸੀ ਪਲਾਨ ਕਰ ਲਿਓ। ਲੂਪ 'ਚ ਫਸ ਗਏ ਹੋ ਤੁਸੀਂ, ਉਹ ਜਿਹੜਾ ਲੂਪ ਹੈ ਉਹਦੇ 'ਚੋਂ ਨਿਕਲ ਹੀ ਨਹੀਂ ਪਾ ਰਹੇ ਹੈਗੇ। ਇਹਨਾਂ ਦੀ ਆਦਤ ਕਿਵੇਂ ਪਾਈ ਗਈ ਹੈਗੀ ਹੈ, ਇਹ ਬੜਾ ਇੱਕ ਇੰਟਰਸਟਿੰਗ ਤਰੀਕਾ। ਇਹਦੇ ਬਾਰੇ ਜਦੋਂ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਪੜ੍ਹਿਆ, ਤਾਂ ਉਹਦੇ 'ਚ ਬਹੁਤ ਸਾਰੇ ਰੀਜ਼ਨ ਸੀਗੇ। ਪਹਿਲਾ ਰੀਜ਼ਨ ਤਾਂ ਇਹ ਸੀਗਾ ਕਿ ਇਹਦੇ 'ਚ ਕੋਸਟ ਜਿਹੜੀ ਸੀਗੀ, ਹੁਣ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਵੀ ਨੇ, ਜਿਵੇਂ ਵੀਗੋਵੀ ਦੀ ਆਪਾਂ ਗੱਲ ਕੀਤੀ ਹੈਗੀ ਹੈ, ਉਹ ਦਵਾਈਆਂ ਜਿਹੜੀਆਂ ਨੇ ਉਹ ਪਹਿਲਾਂ ਮਹਿੰਗੀਆਂ ਕਰਤੀਆਂ ਇਹਨਾਂ ਹੀ ਕੰਪਨੀਆਂ ਨੇ, ਜਿਵੇਂ ਨੋਵੋ ਨੋਰਡਿਸਕ ਜਿਹੜੀ ਆ ਉਹ ਓਜ਼ੰਪਿਕ ਬਣਾਉਂਦੀ ਹੈਗੀ ਹੈ, ਡੈਨਿਸ਼ ਕੰਪਨੀ ਹੈ, ਇੱਕ ਡੈਨਮਾਰਕ ਦੀ ਕੰਪਨੀ ਹੈ, ਅੱਗੇ ਚੱਲ ਕੇ ਇਹਦੇ ਬਾਰੇ ਗੱਲ ਦੱਸਦੇ ਹਾਂ। ਅਤੇ ਜਿਹੜੀ ਐਲੀ ਲੀਲੀ ਕੰਪਨੀ ਹੈ ਉਹ ਬਣਾਉਂਦੀ ਹੈ, ਮੰਜਾਰੋ ਬਣਾਉਂਦੀ ਹੈ। ਬੇਸਿਕਲੀ ਬਾਜ਼ਾਰ ਦੇ ਵਿੱਚ ਇਹੀ ਦੋ ਜ਼ਿਆਦਾ ਚੱਲਦੀਆਂ ਨੇ ਅੱਜ ਦੀ ਤਰੀਕ ਦੇ ਵਿੱਚ, ਜਿਵੇਂ ਕੋਲਸ ਅਤੇ ਵੂਲਵਰਸ ਚੱਲਦੇ ਨੇ ਅਤੇ ਮੰਜਾਰੋ ਜਾਂ ਓਜ਼ੰਪਿਕ, ਇਹ ਦੋ ਦਵਾਈਆਂ ਚੱਲਦੀਆਂ ਨੇ। ਤੁਸੀਂ ਜਿਹੜੇ ਮਰਜ਼ੀ ਜੀਪੀ ਦੇ ਕੋਲ ਜਾ ਕੇ ਚਲੇ ਜਾਓ, ਸਾਇੰਸ ਕਿੱਦਾਂ ਕੰਮ ਕਰਦੀ ਹੈ ਤੁਹਾਨੂੰ ਡਾਕਟਰ ਦੱਸ ਦੂਗਾ, ਪਰ ਪੋਲੀਟਿਕਸ ਕਿੱਦਾਂ ਕੰਮ ਕਰਦੀ ਹੈ ਜਾਂ ਇਹ ਜਿਹੜਾ ਸਕੈਪਟਿਜ਼ਮ ਹੈ ਇਹ ਬਾਜ਼ਾਰ ਕਿੱਦਾਂ ਕੰਮ ਕਰਦਾ, ਉਹ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ। ਹੋਇਆ ਕੀ ਕਿ ਇਹਨਾਂ ਨੇ ਨਾ ਪਹਿਲਾਂ ਆਪਣਾ ਮਾਰਕੀਟ ਦੇ ਉੱਤੇ ਕੰਟਰੋਲ ਲਿਆ, ਮਾਰਕੀਟ ਦੇ ਉੱਤੇ ਕੰਟਰੋਲ ਇੱਦਾਂ ਲਿਆ ਕਿ ਜਿਹੜੀਆਂ ਵਜ਼ਨ ਘਟਾਉਣ ਵਾਲੀਆਂ ਜੈਨੂਅਨ ਦਵਾਈਆਂ ਸੀਗੀਆਂ ਉਹ ਮਹਿੰਗੀਆਂ ਕਰਕੇ ਵੇਚੀਆਂ। ਉਦਾਹਰਣ ਦੇ ਤੌਰ ਦੇ ਉੱਤੇ ਅਮਰੀਕਾ ਵਰਗਾ, ਅਮਰੀਕਾ ਸਭ ਤੋਂ ਵੱਡਾ ਖਪਤਕਾਰ ਹੈਗਾ ਓਜ਼ੰਪਿਕ, ਵੀਗੋਵੀ, ਮੰਜਾਰੋ, ਜ਼ੈਪਬਾਉਂਡ, ਰਾਈਬਲਸ, ਜਿੰਨੀਆਂ ਮਰਜ਼ੀ ਦਵਾਈਆਂ ਕਹਿ ਲਓ ਤੁਸੀਂ, ਉਹਨਾਂ ਦਾ ਸਭ ਤੋਂ ਵੱਡਾ ਖਪਤਕਾਰ ਅਮਰੀਕਾ ਹੈਗਾ। ਉੱਥੇ ਇਹ ਜਿਹੜੀਆਂ ਦਵਾਈਆਂ ਸੀਗੀਆਂ ਇਹ $1,200-1,300 ਤੱਕ ਦੀਆਂ ਵਿਕਦੀਆਂ ਸੀਗੀਆਂ, ਔਰ ਜਿਹੜੀਆਂ ਡਾਇਬਟੀਜ਼ ਵਾਲੀਆਂ ਦਵਾਈਆਂ ਸੀਗੀਆਂ, ਟਾਈਪ 2 ਡਾਇਬਟੀਜ਼ ਨੂੰ ਕੰਟਰੋਲ ਕਰਨ ਵਾਲੀਆਂ, ਉਹ ਸਸਤੀਆਂ ਵਿਕ ਰਹੀਆਂ ਸੀ ਕੰਪੈਰੀਟਿਵਲੀ। ਸੋ ਇੱਕ ਤਾਂ ਤੁਸੀਂ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦਾ ਰੇਟ ਇੰਨਾ ਚੱਕਤਾ ਕਿ ਬਾਅਦ 'ਚ ਟਾਈਪ 2 ਡਾਇਬਟੀਜ਼ ਵਾਲੀਆਂ ਦਵਾਈਆਂ ਨੂੰ ਹੀ ਲੋਕ ਵਰਤਣ ਲੱਗ ਗਏ। ਅੱਛਾ, ਇਹਦਾ ਕੰਮ ਵੀ ਤਾਂ ਉਹੀ ਹੈਗਾ, ਡਾਕਟਰਾਂ ਨੇ ਤਾਂ ਪੜ੍ਹਾਈ ਕੀਤੀ ਹੋਈ ਹੈ, ਡਾਕਟਰ ਦੱਸਣਗੇ ਹਾਂ ਕੰਮ ਤਾਂ ਉਹੀ ਹੈ। ਵਜ਼ਨ ਘਟਾਉਣ ਵਾਲੀ ਦਵਾਈ ਦਾ ਜਿਸ ਕਿਸਮ ਦੇ ਨਾਲ ਜਿਹੜੀ ਕੈਮਿਸਟਰੀ ਜਿਸ ਤਰੀਕੇ ਦੇ ਨਾਲ ਤੁਹਾਡੇ ਸਰੀਰ ਦੇ ਉੱਤੇ ਕੰਮ ਕਰਦੀ ਹੈ ਉਦਾਂ ਹੀ ਇਹ ਕਰਦੀ ਹੈਗੀ ਹੈ। ਅਤੇ ਫਿਰ ਕਿਹੜੀ ਲਈਏ ਜੀ, ਫਿਰ ਇਹੀ ਲੈ ਲਓ ਜੇ ਸਸਤੀ ਲੱਗਦੀ ਹੈ ਤੁਹਾਨੂੰ। ਹੁਣ ਇਹਦੇ ਵਿੱਚ ਸਵਾਲ ਇਹ ਉੱਠੇ ਕਿ ਇਹ ਸਸਤੀਆਂ ਤਾਂ ਕਰਦੀ ਹੈ ਟਾਈਪ 2 ਵਾਲੀਆਂ, ਪਰ ਇਹਨਾਂ ਨੂੰ ਹੁਣ ਅੱਗੇ ਬਾਜ਼ਾਰ 'ਚ ਲੈ ਕੇ ਕਿੱਦਾਂ ਆਈਏ। ਉੱਥੇ ਕੰਮ ਆਉਂਦਾ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ 'ਤੇ ਹੈਸ਼ਟੈਗ ਵਰਤੇ ਜਾਂਦੇ ਹੈਗੇ ਨੇ, ਹੈਸ਼ਟੈਗ ਓਜ਼ੰਪਿਕ, ਹੈਸ਼ਟੈਗ ਮੰਜਾਰੋ, ਇਸ ਕਿਸਮ ਦੇ ਹੈਸ਼ਟੈਗ, ਹੈਸ਼ਟੈਗ GLP-1, ਹੈਸ਼ਟੈਗ ਵੇਟ ਲੋਸ। ਜਦੋਂ ਤੁਸੀਂ ਇਸ ਕਿਸਮ ਦੇ ਵੇਟ ਲੋਸ ਪ੍ਰੋਗਰਾਮ ਨੂੰ ਸਰਚ ਕਰੋਗੇ ਉੱਥੇ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਇਹ ਦਵਾਈਆਂ ਹੈਗੀਆਂ ਨੇ। ਉੱਥੇ ਫਿਰ ਤੀਸਰੀ ਚੀਜ਼ ਕੰਮ ਆਉਂਦੀ ਹੈ ਸੋਸ਼ਲ ਮੀਡੀਆ ਦੇ ਨਾਲ ਨਾਲ ਸੈਲੀਬ੍ਰਿਟੀਜ਼। ਪਿਛਲੇ ਕੁਝ ਸਾਲਾਂ ਦੇ ਵਿੱਚ ਸੈਲੀਬ੍ਰਿਟੀਜ਼ ਨੇ ਇੱਕ ਤੋਂ ਬਾਅਦ ਇੱਕ ਦਾਅਵੇ ਕਰਨੇ ਸ਼ੁਰੂ ਕਰਤੇ। ਐਲਨ ਮਸਕ, ਓਪਰਾ ਵਿਨਫਰੀ, ਸਰੇਨਾ ਵਿਲੀਅਮਸ, ਰੈਬਲ ਵਿਲਸਨ ਆਪਣੇ ਆਸਟ੍ਰੇਲੀਆ ਵਾਲੀ, ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਮੈਂ ਜੀ ਆਹ ਦਵਾਈ ਲਈ ਹੈ। ਫੋਰ ਐਗਜ਼ਾਮਪਲ ਮੈਂ ਓਪਰਾ ਵਿਨਫਰੀ ਦੇ ਬਾਰੇ ਪੜ੍ਹ ਰਿਹਾ ਸੀ, ਹੁਣ ਓਪਰਾ ਵਿਨਫਰੀ ਤਾਂ ਟੈਲੀਵਿਜ਼ਨ ਇਤਿਹਾਸ ਦੀ, ਦੁਨੀਆ ਦੇ ਟੈਲੀਵਿਜ਼ਨ ਇਤਿਹਾਸ ਦੀ ਸਭ ਤੋਂ ਮਹਿੰਗੀ ਹੋਸਟ ਹੈ। ਅਮਿਤਾਬ ਬੱਚਨ ਨਹੀਂ ਹੈਗੇ, ਓਪਰਾ ਵਿਨਫਰੀ ਨੇ ਰਹੇ, ਔਰ ਦੁਨੀਆ ਭਰ ਦੇ ਇਹਨਾਂ ਦਾ ਬੜੇ ਲੰਬੇ ਟਾਈਮ 'ਤੇ ਦੀ ਓਫਰਾ ਸ਼ੋਅ ਜਿਹੜਾ, ਓਫਰਾ ਸਪੈਸ਼ਲ ਜਿਹੜਾ, ਉਹ ਬੜੇ ਟਾਈਮ ਤੱਕ ਚੱਲਦਾ ਰਿਹਾ। ਇਹਨੇ ਆਪਣੇ ਲੇਡੀ ਨੇ ਆਪਣੇ ਸ਼ੋਅ ਦੇ ਜ਼ਰੀਏ ਜਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਜਾਂ ਆਪਣੇ ਆਲੇ ਦੁਆਲੇ ਜਿਹੜਾ ਇੱਕ PR ਪ੍ਰੋਗਰਾਮ ਹੁੰਦਾ ਉਹਦੇ ਜ਼ਰੀਏ, ਕਹਿੰਦੀ ਕਿ ਮੈਂ 12 ਮਹੀਨਿਆਂ ਦੇ ਵਿੱਚ 20 ਪਾਊਂਡ ਵਜ਼ਨ ਘੱਟ ਕੀਤਾ GLP ਦਵਾਈਆਂ ਲੈ ਕੇ। ਕਿਹੜੀ ਲਈ, ਕਦੋਂ ਲਈ, ਕਿਵੇਂ ਲਈ, ਯੂ ਡੋਂਟ ਨੀਡ ਟੂ ਗੈਟ ਇਨ ਟੂ ਦੀ ਡਿਟੇਲਸ। ਟੈਨਿਸ ਦੇ ਵਿੱਚ ਗੋਟ ਕਹੀ ਜਾਂਦੀ ਹੈ ਜਨਾਨੀਆਂ ਦੀ, ਜਿਵੇਂ ਸੋਕਰ ਦੀ ਦੁਨੀਆ 'ਚ ਰੋਨਾਲਡੋ ਨੂੰ ਕਹਿੰਦੇ ਹਨ ਗੋਟ, ਗ੍ਰੇਟੈਸਟ ਆਫ ਆਲ ਟਾਈਮ, ਉੱਦਾਂ ਹੀ ਟੈਨਿਸ ਦੀ ਦੁਨੀਆ ਦੇ ਵਿੱਚ ਗੋਟ ਹੈਗੀ ਹੈ ਵੁਮੈਨ ਟੈਨਿਸ ਦੀ, ਸਰੇਨਾ ਵਿਲੀਅਮਸ, ਦੋ ਭੈਣਾਂ ਹੁੰਦੀਆਂ ਸੀ ਨਾ ਤੁਹਾਡੇ, ਸੁਣਿਆ ਹੋਣਾ ਜੇ ਤੁਸੀਂ, ਉਹਨਾਂ ਦੇ ਵਿੱਚੋਂ ਸਰੇਨਾ ਵਿਲੀਅਮਸ ਨੇ ਅਚਾਨਕ ਬਹੁਤ ਭਾਰ ਚੱਕ ਲਿਆ। ਉਹਨੇ ਵੀ ਇੱਦਾਂ ਹੀ 2025 ਦੇ ਵਿੱਚ ਇੱਕ ਇੰਟਰਵਿਊ 'ਚ ਕਹਿਤਾ ਕਿ ਮੈਂ ਜ਼ੈਪਬਾਉਂਡ ਲੈ ਰਹੀ ਹੈਗੀ ਹਾਂ। ਪੀਪਲ ਨਾਮ ਦੀ ਇੰਟਰਵਿਊ ਹੈ, ਪੀਪਲ ਨਾਮ ਦਾ ਅਦਾਰਾ ਹੈ ਸੋਰੀ, ਉੱਥੇ ਮੈਗਜ਼ੀਨ ਵੀ ਆਉਂਦੀ ਹੈ ਉਹਨਾਂ ਦੀ, ਉਸ ਇੰਟਰਵਿਊ ਦੇ ਵਿੱਚ ਉਹਨੇ ਕਹਿਤਾ ਸੀਗਾ, ਔਰ ਬਹੁਤ ਜ਼ਿਆਦਾ ਲੋਕ
ਜਿਹੜੀ ਐਲੀਟ ਕਲਾਸ ਦੇ ਲੋਕ ਨੇ ਉਹ ਸੁਣਦੇ ਨੇ। ਐਲੀਟ ਕਲਾਸ ਦੇ ਜਦੋਂ ਲੋਕ ਸੁਣਦੇ ਨੇ, ਜਦੋਂ ਐਲੀਟ ਕਲਾਸ ਤੁਹਾਡੇ ਨਾਲ ਜੁੜਦੀ ਹੈ ਤੇ ਫਿਰ ਹੇਠਲੀ ਜਿਹੜੀ ਜਮਾਤ ਹੈਗੀ ਉਹ ਆਪਣੇ ਆਪ ਜੁੜਨ ਲੱਗਦੀ ਹੈ। ਆਹ ਆਪਣੀ ਹਸਲ ਵਰਗੇ ਜਾਂ ਪਿਚ ਪਰਫੈਕਟ ਵਰਗੇ ਜਿਹੜੇ ਉਹਦੇ 'ਚ ਆਈ ਹੋਈ ਹੈ ਰੈਬਲ ਵਿਲਸਨ, ਤੇ ਆਸਟ੍ਰੇਲੀਆ ਦੀ ਹੈ। ਕਿੰਨੀ ਮੋਟੀ ਹੁੰਦੀ ਸੀਗੀ, 2020 ਦੀਆਂ 22 ਦੀਆਂ ਤਸਵੀਰਾਂ ਚੱਕ ਕੇ ਦੇਖੋ ਤੇ ਹੁਣ ਚੱਕ ਕੇ ਦੇਖੋ। ਉਹ ਕਹਿੰਦੀ ਕਿ ਮੈਂ ਤਾਂ ਭਾਰ ਹੀ ਅੱਧਾ ਘੱਟ ਕੀਤਾ ਹੈਗਾ, GLP-1 ਮੈਡੀਕੇਸ਼ਨਸ ਲਈਆਂ ਨੇ। ਐਲਨ ਮਸਕ ਨੇ ਜਦੋਂ ਐਕਸ, ਜਦੋਂ ਉਹਨਾਂ ਨੇ ਟਵਿੱਟਰ ਨੂੰ ਖਰੀਦ ਲਿਆ ਸੀਗਾ ਤੇ ਐਕਸ ਜਿਹੜਾ ਲੈ ਲਿਆ ਸੀ ਉਹਦੇ 'ਤੇ, ਐਕਸ ਦੇ ਉੱਤੇ ਉਹਨਾਂ ਨੇ ਇੱਕ ਕਿਸਮ ਦਾ ਪੇਡ ਪ੍ਰਚਾਰ ਕੀਤਾ। ਪੇਡ ਮਤਲਬ ਐਕਸ ਨੇ ਜ਼ਬਰਦਸਤੀ ਲੋਕਾਂ ਨੂੰ ਇਹ ਉਹਨਾਂ ਦੇ ਬਿਆਨ ਜਾਂ ਉਹਨਾਂ ਦੀ ਤਸਵੀਰ ਜਾਂ ਉਹਨਾਂ ਦਾ ਜਿਹੜੀ ਖ਼ਬਰ ਹੈ ਉਹਨਾਂ ਦੇ ਨਾਲ ਜੁੜੀ ਹੋਈ, ਐਲਨ ਮਸਕ ਦੇ ਨਾਲ ਜੁੜੀ ਹੋਈ ਉਹ ਦਿਖਾਈ ਹੈ। ਇਹ ਬਹੁਤ ਜ਼ਿਆਦਾ ਪਾਪੂਲਰ ਕੀਤਾ ਹੈਗਾ ਉੱਥੇ ਏਜੰਡਾ। ਇਹਦੇ ਨਾਲ ਫਿਰ ਇਹ ਕਹਾਣੀ ਜਿਹੜੀ ਹੈ ਹੋਰ ਅੱਗੇ ਤੁਰ ਪਈ। ਲੋਕ ਕਹਿਣ ਲੱਗ ਪਏ ਵੀ ਲੈ ਲੈਂਦੇ ਹਾਂ ਯਾਰ, ਆਪਾਂ ਵੀ ਵੀਗਾ ਵੀ ਲੈ ਲੈਂਦੇ ਹਾਂ, ਓਲੰਪਿਕ ਲੈ ਲੈਂਦੇ, ਕੋਈ ਨਾ ਕੋਈ ਤਾਂ ਲਈਏ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜੇ ਇੰਨੀਆਂ ਖਤਰਨਾਕ ਦਵਾਈਆਂ ਸੀ ਕੀ ਕਿਸੇ ਦੇਸ਼ ਨੇ ਪਾਬੰਦੀ ਨਹੀਂ ਲਗਾਈ ਹੈਗੀ? ਪਾਬੰਦੀਆਂ ਵਾਲੀ ਗੱਲ ਸੁਣ ਲਓ ਹੁਣ। ਆਸਟ੍ਰੇਲੀਆ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਆਸਟ੍ਰੇਲੀਆ 'ਚ ਤਾਂ TGA ਅਪਰੂਵ ਕਰਦਾ ਨਾ ਜਾਂ ਡਿਕਲਾਈਨ ਕਰਦਾ ਕਿਸੇ ਵੀ ਦਵਾਈ ਨੂੰ। TGA ਨੇ ਟਾਈਪ 2 ਡਾਇਬਟੀਜ਼ ਦੇ ਲਈ ਤਾਂ ਓਲੰਪਿਕ ਅਪਰੂਵ ਕੀਤੀ ਹੋਈ ਸੀਗੀ, ਕਿਹਾ ਸੀਗਾ ਕਿ ਇਹ ਅਪਰੂਵਡ ਦਵਾਈ ਹੈਗੀ ਹੈ, ਇਹਨੂੰ ਧੜੱਲੇ ਦੇ ਨਾਲ ਤੁਸੀਂ ਵੇਚੋ, ਆਸਟ੍ਰੇਲੀਆ 'ਚ ਅਲਾਊਡ ਹੈ ਜਿਨ੍ਹਾਂ ਜਿਨ੍ਹਾਂ ਨੂੰ ਟਾਈਪ 2 ਡਾਇਬਟੀਜ਼ ਹੈ। ਬਟ ਅਸੀਂ ਸਲਾਹ ਦਿੰਦੇ ਹਾਂ ਸਰਕਾਰ ਨੂੰ ਕਿ ਇਹਦਾ ਇਹਦੀ ਇਸ਼ਤਿਹਾਰਬਾਜ਼ੀ ਇਸ ਕਿਸਮ ਦੇ ਨਾਲ ਨਾ ਹੋਣ ਦਿੱਤੀ ਜਾਵੇ ਕਿ ਵਜ਼ਨ ਘਟਾਉਣ ਦੇ ਲਈ ਇਹ ਵਰਤੀ ਜਾਂਦੀ ਹੈ। ਸੋ ਇਸ ਕਰਕੇ ਇੱਦਾਂ ਦੀ ਇਹ ਗੱਲ ਕਹੀ, ਪਰ ਸਰਕਾਰ ਦੇ ਕੰਟਰੋਲ 'ਚ ਥੋੜ੍ਹੇ ਹੈ। ਸੋਸ਼ਲ ਮੀਡੀਆ 'ਤੇ ਪ੍ਰਚਾਰ ਹੋ ਰਿਹਾ, ਕਿਸੇ ਨੇ ਟਿਕਟੋਕ 'ਤੇ ਰੀਲ ਬਣਾਤੀ, ਕਿਸੇ ਨੇ ਐਕਸ 'ਤੇ ਪੋਸਟ ਪਾਤੀ, ਉਹ ਚੱਲ ਰਹੀ ਉਹ ਵੀ ਕਰੀ ਹੈ। TGA ਨੇ ਤਾਂ ਆਪਣੀ ਤਰਫ ਤੋਂ ਕਹਿਤਾ ਸੀਗਾ ਕਿ ਆਣ ਦਿਓ ਦਵਾਈ, ਤਾਂ ਆਣ ਦਿਓ ਬਾਜ਼ਾਰ 'ਚ, ਟਾਈਪ 2 ਡਾਇਬਟੀਜ਼ ਦੇ ਲਈ ਤਾਂ ਵਧੀਆ ਹੈਗੀ ਹੈ। ਹਾਂ, ਇਹਨੂੰ ਇੱਦਾਂ ਕੰਪਨੀ ਪ੍ਰਚਾਰ ਨਾ ਕਰੇ, ਪਰ ਤੁਸੀਂ ਦੇਖਿਆ ਕਿਤੇ ਐਡ ਆਉਂਦੀ ਹੋਈ? ਐਡ ਨਹੀਂ ਆ ਰਹੀ ਹੈਗੀ, ਫਿਰ ਵੀ ਇਸਤੇਮਾਲ ਹੋ ਰਿਹਾ ਹੈਗਾ। ਵੀਗੋ ਵੀ ਜਿਹੜੀ ਉਹ ਡੈਫੀਨੇਟਲੀ ਸਕੈਜੂਲ 4 ਪ੍ਰਸਕ੍ਰਿਪਸ਼ਨ ਦਵਾਈ ਹੈਗੀ ਹੈ, ਪ੍ਰਸਕ੍ਰਿਪਸ਼ਨ ਦੇ ਉੱਤੇ ਮਿਲਦੀ ਹੈਗੀ ਹੈ। ਉਹ ਜਿਵੇਂ BMI ਜਿਹਨੂੰ ਬੋਡੀ ਮਾਸ ਇੰਡੈਕਸ ਕਹਿੰਦੇ ਹੁੰਦੇ, ਉਹਨੂੰ ਕੰਟਰੋਲ ਕਰਨ ਲਈ, ਵੇਟ ਮੈਨੇਜਮੈਂਟ ਦੇ ਲਈ ਉਹਦਾ ਇਸਤੇਮਾਲ ਹੁੰਦਾ। ਬਟ ਇੱਕ ਸਰਟਨ ਵੇਟ ਹਾਈਟ ਤੋਂ ਉੱਪਰ ਜਿਹਨੂੰ BMI ਕਹਿੰਦੇ ਆ, ਉਹਦੇ ਤੋਂ ਉੱਪਰ ਵਾਲੇ ਲੋਕਾਂ ਨੂੰ ਹੀ ਰੈਕਮੈਂਡ ਕਰਨੀ ਹੈ। ਡਾਕਟਰਾਂ ਨੂੰ ਇਹ ਦੇਖਣਾ ਪੈਂਦਾ, ਹਾਂਜੀ ਤੁਹਾਡੀ ਹਾਈਟ ਇੰਨੀ ਹੈ, ਤੁਹਾਡਾ ਵੇਟ ਇੰਨਾ, ਠੀਕ ਹੈ, ਤੁਹਾਨੂੰ ਵੀਗੋ ਵੀ ਰੈਕਮੈਂਡ ਕਰ ਦਿੰਦੇ ਹਾਂ। ਇਸ ਤਰੀਕੇ ਦੇ ਨਾਲ TGA ਨੇ ਇੱਕ ਰਾਹਦਾਰੀ ਦਿੱਤੀ ਹੈ, ਇੱਕ ਖੁੱਲ੍ਹਾ ਦਰਵਾਜ਼ਾ ਦਿੱਤਾ। ਦੂਜਾ ਕੰਟਰੀ ਕਿਹੜਾ ਜਿਹਦੇ ਬਾਰੇ ਆਪਾਂ ਦੁਨੀਆ ਭਰ 'ਚ ਗੱਲ ਕਰ ਸਕਦੇ ਹਾਂ, ਜਿਹੜੀ ਐਗਜ਼ਾਮਪਲ ਸੈੱਟ ਕਰਦਾ? ਅਮੈਰੀਕਾ। ਅਮੈਰੀਕਾ 'ਚ ਕੌਣ ਕੰਟਰੋਲ ਕਰਦਾ? FDA ਉੱਥੇ ਦਾ। FDA ਨੇ ਕੀ ਕਿਹਾ ਕਿ ਓਲੰਪਿਕ ਨੂੰ ਲੈ ਕੇ, ਕਿ ਕਹਿੰਦੇ ਕਿ ਠੀਕ ਹੈ ਜੀ, ਇਹ ਟਾਈਪ 2 ਦੇ ਲਈ ਜਿਹੜਾ ਡਾਇਬਟੀਜ਼ ਦੇ ਲਈ ਵਧੀਆ ਹੈਗੀ ਹੈ। ਆਲਸੋ ਇਹ ਜਿਹੜੇ ਡਾਇਬਟਿਕ ਪੇਸ਼ੈਂਟ ਨੇ ਉਹਨਾਂ ਦੇ ਵਿੱਚ ਕਾਰਡੀਓਵੈਸਕੂਲਰ ਜਿਹੜੀਆਂ ਡਿਜ਼ੀਜ਼ ਨੇ ਉਹਨਾਂ ਦੇ ਰਿਸਕ ਨੂੰ ਘੱਟ ਕਰਦਾ। ਇਸ ਕਰਕੇ ਫਿਜ਼ੀਸ਼ੀਅਨਸ ਇਹਨੂੰ ਆਫ ਲੇਬਲ ਅਪਰੂਵ ਕਰਨ, ਯਾਨੀ ਕਿ ਇਹ ਕੰਪਨੀ ਦਾ ਨਾਮ ਵੀ, ਜਿਵੇਂ ਜਿਹੜੀ ਓਲੰਪਿਕ ਦੀ ਕੰਪਨੀ ਹੈ ਨੋਵਾ ਨੋਰਡਿਸਕ, ਉਹਦਾ ਨਾਮ ਨਹੀਂ ਲਿਖਣਾ ਹੈਗਾ, ਬਸ ਇਹ ਸਾਲਟ ਦਾ ਨਾਮ ਲਿਖ ਦੇਣਾ ਤੁਸੀਂ। ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਹੀ ਸੀਗਾ ਕਿ ਉਹਦੇ ਵਿੱਚ ਤੁਸੀਂ ਸਿਰਫ ਇੰਨਾ ਕੁ ਲਿਖ ਕੇ ਦੇ ਰਹੇ ਹੈਗੇ ਹੋ ਕਿ ਉਹ ਕਿਸ ਕਿਸਮ ਦੇ ਜਿਹੜਾ ਕੈਟੇਗਰੀ ਦੇ ਵਿੱਚ ਆਉਂਦੀ ਹੈਗੀ ਹੈ। ਸਮੈਗਲੂਟਾਈਡ ਹੈਗੀ ਹੈ, ਉਹ ਡਾਕਟਰ ਨੇ ਰੈਕਮੈਂਡ ਕਰਤੀ, ਹੁਣ ਸਮੈਗਲੂਟਾਈਡ ਦੇ ਵਿੱਚ ਆਫਕੋਰਸ ਓਲੰਪਿਕ। ਮਤਲਬ ਇਹ ਇਸ ਕਿਸਮ ਦੀ ਗੱਲ ਹੈ ਕਿ ਕੈਟੇਗਰੀ ਮੈਂਸ਼ਨ ਕਰ ਦਿਓ, ਆਫ ਲੈਵਲ ਪ੍ਰਿਸਕ੍ਰਿਪਸ਼ਨ ਦੇਣੀ ਹੈ ਤੁਸੀਂ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ, ਜਾਂ ਕੋਈ ਤੁਹਾਨੂੰ ਕਹੇ, ਮੇਰੇ ਤੱਕ ਆਉਣ ਦਾ ਪਤਾ, ਨਾਮ ਨਹੀਂ ਲੈਣਾ ਸਿੱਧਾ, ਗੌਤਮ ਕਪਿਲ ਯਾਰ ਇੱਕ ਬੰਦਾ ਹੈਗਾ ਜਿਹੜਾ ਸਿਡਨੀ ਤੋਂ ਰੇਡੀਓ ਹਾਂਜੀ ਕਰਦਾ ਅਤੇ ਉਹਦੇ ਸਿਰ 'ਤੇ ਬਾਲ ਨਹੀਂ ਹੈਗੇ, ਉਹਨੂੰ ਜਾ ਕੇ ਮਿਲ ਲਿਓ, ਪਤਾ ਹੀ ਹੈ, ਲੱਗ ਗਿਆ ਨਾ ਪਤਾ ਤੁਹਾਨੂੰ। ਉਹ ਇਹ ਚੀਜ਼ ਦਵਾਈ ਇੱਕ ਹੈਗੀ ਹੈ ਜਿਹਨੂੰ ਨੋਵਾ ਨੋਰਡਿਸਕ ਬਣਾਉਂਦੀ ਹੈ, ਔਰ ਉਹਦਾ ਨਾਮ ਓਲੰਪਿਕ ਹੈਗਾ, ਔਰ ਉਹਦੀ ਕੈਟੇਗਰੀ ਹੈ ਸਮੈਗਲੂਟਾਈਡ, ਪਤਾ ਹੀ ਲੱਗ ਗਿਆ ਕਿ ਕਿਹੜੀ ਹੈਗੀ ਹੈ। ਤੁਸੀਂ ਆਫ ਇਹ ਮਤਲਬ ਕਿਸ ਕਿਸਮ ਦੀ, ਕਿੰਨੀ ਬੇਹੂਦਾ ਤਰੀਕੇ ਹੈਗੇ ਨੇ ਸਰਕਾਰਾਂ ਦੇ ਵੀ, FDA ਦੇ ਵੀ ਕੰਟਰੋਲ ਕਰਨ ਦੇ। ਫਿਰ ਵੀਗੋ ਵੀ ਨੂੰ ਤਾਂ FDA ਨੇ ਅਪਰੂਵਲ ਸਿੱਧੀ ਸਿੱਧੀ ਦਿੱਤੀ ਹੋਈ ਹੈ ਵੀ ਕਰੋਨਿਕ ਵੇਟ ਮੈਨੇਜਮੈਂਟ 'ਚ ਕੰਮ, ਵੀ ਲੰਮੇ ਚਿਰ ਤੋਂ ਤੁਹਾਡਾ ਭਾਰ ਘੱਟ ਹੀ ਨਹੀਂ ਰਿਹਾ, ਘੱਟ ਹੀ ਨਹੀਂ ਰਿਹਾ, ਘੱਟ ਹੀ ਨਹੀਂ ਰਿਹਾ, ਲੈ ਲਓ। ਨਾਲ ਇਹ ਵੀ ਕਹਿਤਾ ਕਿ ਹਾਰਟ ਅਟੈਕ, ਸਟ੍ਰੋਕ ਵਗੈਰਾ ਜਿਹੜੇ ਹੈਗੇ ਨੇ ਉਹਦੇ ਜਿਹੜੇ ਮੇਜਰ ਰਿਸਕ ਜ਼ਰੂਰ ਬਣੇ ਰਹਿੰਦੇ ਹੈਗੇ ਨੇ, ਪਰ ਲੈ ਲਓ। ਫਿਰ ਤੀਜਾ ਬਾਜ਼ਾਰ ਆ ਗਿਆ ਯੂਰਪੀ ਯੂਨੀਅਨ ਦਾ। ਯੂਰਪੀ ਯੂਨੀਅਨ ਨੇ ਓਲੰਪਿਕ ਨੂੰ
ਜ਼ਿਆਦਾਤਰ ਈਯੂ ਦੇ ਜਿਹੜੇ ਮੈਂਬਰ ਦੇਸ਼ ਹੈਗੇ ਨੇ ਉਹਨਾਂ ਨੇ ਅਲਾਓ ਕਰਤਾ ਸੀਗਾ। ਹਾਂ, ਉੱਥੇ ਕਮੀ ਜ਼ਰੂਰ ਰਹੀ ਹੈਗੀ ਹੈ ਔਰ ਉਹ ਵੀ ਇੱਕ ਫੈਸ਼ਨ ਦਾ ਇੱਕ ਤਰੀਕਾ ਹੈ। ਮਤਲਬ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਇਹ ਦਿਖਾ ਦਿਓ, ਇਹ ਅਮੀਰ ਦੇਸ਼ ਨੇ, ਵਿਕਸਿਤ ਮੁਲਕ ਨੇ, ਕਹਿ ਦਿਓ ਕਿ ਸਾਡੇ ਕੋਲ ਜੀ ਦਵਾਈ ਹੈ ਨਹੀਂ, ਅਤੇ ਤੁਸੀਂ ਕਹੋਗੇ ਯਾਰ ਐਡੀ ਲੱਗ ਰਹੀ ਹੈ, ਨਹੀਂ ਜੀ ਆ ਹੀ ਨਹੀਂ ਰਹੀ, ਇਹ ਤਾਂ ਬੜੀ ਵਿਕ ਗਈ ਜੀ ਦਵਾਈ, ਇਹ ਤਾਂ ਧੱਕਾ ਪਿਆ ਹੋਇਆ ਜੀ, ਵੇਟ ਚੱਲ ਰਹੀ ਹੈ, ਤੁਸੀਂ ਐਂ ਕਰੋ ਆਪਣਾ ਨਾਮ ਲਿਖਵਾ ਜਾਓ ਫਾਰਮੇਸੀ ਕਹਿ ਰਹੀ ਹੈ ਅਤੇ ਫਸਟ ਪ੍ਰਿਓਰਿਟੀ ਜਿਵੇਂ ਵੀ ਹੋਏਗੀ ਉਹ ਤੁਹਾਨੂੰ ਭੇਜ ਦਾਂਗੇ, ਤੁਸੀਂ ਲਿਖਵਾ ਆਉਂਦੇ ਹੋ, ਤੁਸੀਂ ਫਿਰ ਪੁੱਛਦੇ 15 ਦਿਨਾਂ ਬਾਅਦ ਫਾਰਮੇਸੀ ਆ ਗਈ ਭਾਅ ਜੀ ਦਵਾਈ ਆ ਗਈ, ਨਹੀਂ ਜੀ ਹਲੇ ਵੇਟ ਕਰੋ, ਹਲੇ ਪਹਿਲਾਂ ਪਿਛਲੇ ਲੋਕ ਭੁਗਤਾ ਰਹੇ ਆ ਫਿਰ ਆਊਗੀ, ਆ ਗਈ ਜੀ ਹੁਣ ਮਹੀਨੇ ਬਾਅਦ ਤੁਸੀਂ ਜਾ ਰਹੇ ਹੋ, ਫਿਰ ਦੇਖੋ ਜੀ ਅਗਲੇ ਮਹੀਨੇ ਤੱਕ ਸ਼ਾਇਦ ਤੁਹਾਡਾ ਨੰਬਰ ਲੱਗ ਜਾਵੇ, ਹਲੇ ਇੰਨੀ ਤਰੀਕ ਵਾਲੇ ਭੁਗਤ ਏਦਾਂ, ਇਹ ਏਦਾਂ ਕਰਿਓਸਟੀ ਪੈਦਾ ਕਰ ਦਿੱਤੀ ਗਈ ਹੈ ਉੱਥੇ ਯੂਰਪੀ ਬਾਜ਼ਾਰ ਦੇ ਵਿੱਚ ਕਿ ਇੰਨੀ ਸ਼ੋਰਟੇਜ ਚੱਲ ਰਹੀ ਹੈ ਜੀ, ਆਪਣਾ ਨਾਮ ਲਿਖਵਾ ਜਾਓ ਜੀ। ਇੰਗਲੈਂਡ ਦੇ ਵਿੱਚ, ਐਮ ਐਚ ਆਰ ਏ ਜਾਂ ਨਾਈਸ ਵਰਗੀਆਂ ਸੰਸਥਾਵਾਂ ਨੇ ਜਿਹੜੀਆਂ ਅਪਰੂਵ ਕਰਦੀਆਂ ਨੇ, ਐਮ ਐਚ ਆਰ ਏ ਉੱਥੋਂ ਦੀ ਜਿਹੜੀ ਹੈਲਥ ਡਿਪਾਰਟਮੈਂਟ ਦਾ ਜਿਹੜਾ ਹੈਗਾ ਜਿਹੜਾ ਕੰਟਰੋਲ ਕਰਦਾ ਹੈਗਾ, ਉਹਨਾਂ ਨੇ ਕਿਹਾ ਕਿ ਕੀ ਹੋ ਸਕਦਾ ਇਹਦਾ ਤਰੀਕਾ, ਇਹਦਾ ਤਰੀਕਾ ਇਹ ਹੋ ਸਕਦਾ ਜੀ ਕਿ ਤੁਸੀਂ ਟਾਈਪ 2 ਦੇ ਨਾਮ ਦੇ ਉੱਤੇ ਲਾਇਸੈਂਸ ਜਿਹੜੇ ਹੈਗੇ ਨੇ ਉਹਨਾਂ ਨੂੰ ਹੀ, ਲਾਇਸੈਂਸਡ ਸਟੋਰ ਉਹਨਾਂ ਨੂੰ ਹੀ ਅਲਾਓ ਕਰੋ। ਜਨਰਲ ਫਾਰਮਾਸਿਟੀਕਲ ਕੌਂਸਲ ਹੈ ਉੱਥੇ ਦੀ, ਜੀ ਪੀ ਐਚ ਈ ਸੀ ਕਹਿ ਦਿੰਦੇ ਨੇ, ਉਹਨਾਂ ਨੇ ਵੀ ਸੇਮ ਅਮਰੀਕਾ ਵਾਲਾ ਹੀ ਤਰੀਕਾ ਅਪਣਾਇਆ ਕਿ ਤੁਹਾਡੇ ਕੋਲ ਕਿਤੇ ਹੋਰ ਦੀ ਰੈਫਰੈਂਸ ਹੈਗੀ ਹੈ, ਹਾਂਜੀ ਅਮਰੀਕਾ 'ਚ, ਅਮਰੀਕਾ 'ਚ ਤਾਂ ਇੱਦਾਂ ਵੇਚਦੇ ਨੇ, ਠੀਕ ਹੈ ਤੁਸੀਂ ਵੀ ਆਫ ਲੈਵਲ ਵੇਚ ਲਓ ਫਿਰ ਉੱਥੋਂ ਦੀ ਰੈਫਰੈਂਸ ਲੈ ਕੇ ਅਮਰੀਕਾ ਦੀ। ਇਹ ਤਾਂ ਤੁਸੀਂ ਜੇ ਮੋਟੇ ਮੋਟੇ ਤੌਰ ਦੇ ਉੱਤੇ ਦੁਨੀਆ ਦੇ ਬਾਜ਼ਾਰ ਮੈਂ ਤੁਹਾਨੂੰ ਦੱਸ ਰਿਹਾ ਜਿੰਨੇ ਵਿਕਸਿਤ ਮੁਲਕ ਨੇ, ਕੈਨੇਡਾ, ਅਮੈਰੀਕਾ, ਇੰਗਲੈਂਡ, ਯੂਰਪ, ਆਸਟ੍ਰੇਲੀਆ, ਇੱਥੇ ਇਜਾਜ਼ਤ ਦੇ ਦਿੱਤੀ। ਹੁਣ ਦੂਸਰਾ ਇਹਦਾ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਜਿਹੜਾ ਮੈਂ, ਜਿਹਦੇ 'ਤੇ ਮੈਂ ਸਰਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹਦੇ 'ਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਡਿਟੇਲ 'ਚ ਲੈ ਕੇ ਜਾਣਾ ਚਾਹੁੰਦਾ ਸੀ। ਓਜ਼ੰਪਿਕ ਦਵਾਈ ਜਿਹੜੀ ਹੈ ਉਹਨੂੰ ਕੰਟਰੋਲ ਕੌਣ ਕਰਦਾ, ਮੁੰਜਾਰੋ ਜਿਹੜੀ ਦਵਾਈ ਹੈ ਉਹਨੂੰ ਕੰਟਰੋਲ ਕੌਣ ਕਰਦਾ, ਕਿਵੇਂ ਉਹਨਾਂ ਦੀ ਕਮਾਈ ਹੁੰਦੀ ਹੈ, ਕਿਵੇਂ ਉਹ ਹਿੱਸਾ ਪਾਉਂਦੇ ਨੇ। ਓਜ਼ੰਪਿਕ ਨੋਵੋ ਨੋਰਡਿਸਕ ਨਾਮ ਦੀ ਇੱਕ ਡੈਨਿਸ਼ ਕੰਪਨੀ ਹੈ, ਮਲਟੀਨੈਸ਼ਨਲ ਕੰਪਨੀ ਹੈ, ਵੈਸੇ ਤਾਂ ਡੈਨਮਾਰਕ ਦੇ ਵਿੱਚ ਇਹਨਾਂ ਦਾ ਹੈੱਡਕੁਆਟਰ ਹੈ, ਬਟ ਇਹ ਆਸਟ੍ਰੇਲੀਅਨ ਅਮੈਰੀਕਨ ਸਟਾਕ ਐਕਸਚੇਂਜ ਦੇ ਵਿੱਚ ਵੀ ਲਿਸਟਿਡ ਨੇ, ਨਿਊਯਾਰਕ ਦੀ ਸਟਾਕ ਐਕਸਚੇਂਜ ਦੇ ਵਿੱਚ ਵੀ ਉਹਨਾਂ ਦਾ ਨਾਮ ਹੈਗਾ, ਯਾਨੀ ਕਮਾਈ ਤਾਂ ਉੱਥੋਂ ਵੀ ਹੁੰਦੀ ਹੈ। ਕੋਪਨਹੈਗਨ ਸਟਾਕ ਐਕਸਚੇਂਜ ਵੀ ਹੈਗੇ ਨੇ, ਨਿਊਯਾਰਕ ਸਟਾਕ ਐਕਸਚੇਂਜ ਵੀ ਨੇ, ਪਬਲਿਕ ਟ੍ਰੇਡਿਡ ਐਂਟੀਟੀ ਹੈਗੀ ਹੈ, ਕਿਸੇ ਇੱਕ ਬੰਦੇ ਦੀ ਨਹੀਂ ਹੈਗੀ ਓਨਰਸ਼ਿਪ, ਸ਼ੇਅਰ ਹੋਲਡਰਸ ਦਾ ਵੀ ਕੰਟਰੋਲ, ਸ਼ੇਅਰ ਹੋਲਡਰਸ 'ਚ ਸਭ ਤੋਂ ਵੱਡਾ ਨੋਵੋ ਹੋਲਡਿੰਗ ਹੈ ਕੰਪਨੀ, ਜਿਨ੍ਹਾਂ ਦਾ 28% ਕੰਟਰੋਲ ਹੈ, ਬਾਕੀ 77% ਜਿਹੜੇ ਨੇ ਉਹ ਵੋਟਿੰਗ ਪਾਵਰ ਦੇ ਜ਼ਰੀਏ ਹੁੰਦਾ ਹੈਗਾ, ਅਤੇ ਅਲਟੀਮੇਟ ਓਨਰ ਜਿਹੜਾ ਹੈਗਾ ਇਹਦੀ ਨੋਵੋ ਨੋਰਡਿਸਕ ਫਾਊਂਡੇਸ਼ਨ ਹੈ, ਬੇਸਿਕਲੀ ਇਹ ਫਿਲੈਂਥ੍ਰੋਪਿਕ ਫਾਊਂਡੇਸ਼ਨ ਹੈ, ਬਹੁਤ ਪੁਰਾਣੀ ਹੈ ਉੱਥੇ ਦੀ, ਪਰ ਇਹ ਸਾਇੰਸ ਦੇ ਵਿੱਚ ਖੋਜਾਂ ਕਰਨ ਦੇ ਲਈ ਬਣੇ ਸੀਗੇ, ਫਿਰ ਖੋਜਾਂ ਕਰਦੇ ਕਰਦੇ ਦਵਾਈਆਂ ਬਣਾਉਣ ਲੱਗ ਗਏ, ਦਵਾਈਆਂ ਬਣਾਉਂਦੇ ਬਣਾਉਂਦੇ ਵੇਚਣ ਲੱਗ ਗਏ, ਅਤੇ ਹੁਣ ਇਹ ਦੀ ਬਿਗੈਸਟ ਪਲੇਅਰ ਇਨ ਦੀ ਵਰਲਡ ਹੈਗੇ ਨੇ। ਦੂਜੀ ਜਿਹੜੀ ਕੰਪਨੀ ਆ ਜਾਂਦੀ ਹੈਗੀ ਉਹ ਹੈ ਐਲ ਲੀਲੀ, ਨੋਵੋ ਨੋਰਡਿਸਕ ਅਤੇ ਐਲ ਲੀਲੀ ਜਿਹੜੇ ਨੇ, ਇਹਨਾਂ ਦੇ ਬਾਰੇ ਇੱਕ ਜਾਣਕਾਰੀ ਮੈਨੂੰ ਇਹ ਵੀ ਪਤਾ ਚੱਲੀ ਸੀਗੀ, ਐਲ ਲੀਲੀ ਜਿਹੜੀ ਹੈ ਉਹ ਮੁੰਜਾਰੋ ਬਣਾਉਂਦੀ ਹੈ, ਜ਼ੈਪਬਾਉਂਡ ਵੀ ਬਣਾਉਂਦੇ ਨੇ, ਇਹਨਾਂ ਦਾ ਦੋਹਾਂ ਕੰਪਨੀਆਂ ਦਾ ਇੱਕ ਮਾਡਲ ਹੈ, ਇੱਕ ਦਵਾਈ ਇਹ ਵੇਟ ਕੰਟਰੋਲ ਵਾਲੀ ਬਣਾਉਂਦੇ ਨੇ, ਇੱਕ ਇਹ ਡਾਇਬਟੀਜ਼ ਵਾਲੀ ਬਣਾਉਂਦੇ ਨੇ, ਕੰਮ ਦੋਹਾਂ ਦਾ ਇੱਕੋ ਹੀ ਹੈ, ਦੋਹਾਂ ਦਵਾਈਆਂ ਦੇ ਵਿੱਚੋਂ ਜਿਹੜੀ ਡਾਇਬਟੀਜ਼ ਵਾਲੀ ਹੈ ਉਹਨੂੰ ਜ਼ਿਆਦਾ ਪਾਪੂਲਰ ਕਰ ਦਿੰਦੇ ਨੇ, ਉਹਨੂੰ ਥੋੜ੍ਹੀ ਜਿਹੀ ਸਸਤੀ ਕਰ ਦਿੰਦੇ ਨੇ, ਔਰ ਉਹਨੂੰ ਵੇਟ ਮੈਨੇਜਮੈਂਟ ਦੇ ਵਿੱਚ ਵੀ ਵਰਤਿਆ ਜਾ ਰਿਹਾ ਹੈਗਾ। ਫੋਰ ਐਗਜ਼ਾਮਪਲ ਐਲ ਲੀਲੀ ਦੀਆਂ ਦੋ ਦਵਾਈਆਂ ਨੇ ਜ਼ੈਪਬਾਉਂਡ ਅਤੇ ਮੁੰਜਾਰੋ, ਪਾਪੂਲਰ ਕਿਹੜੀ ਹੈ ਮੁੰਜਾਰੋ, ਪਰ ਕੀ ਉਹ ਵੇਟ ਮੈਨੇਜਮੈਂਟ ਵਾਲੀ ਹੈ, ਨਹੀਂ ਜ਼ੈਪਬਾਉਂਡ ਹੈ, ਸੇਮ ਹੈ ਤਾਂ ਨੋਵੋ ਨੋਰਡਿਸਕ ਦੀਆਂ ਦੋ ਦਵਾਈਆਂ ਨੇ, ਓਜ਼ੰਪਿਕ ਅਤੇ ਵੀਗੋ ਵੀ, ਓਜ਼ੰਪਿਕ ਜ਼ਿਆਦਾ ਪਾਪੂਲਰ ਹੈ, ਪਰ ਕੀ ਉਹ ਵੇਟ ਮੈਨੇਜਮੈਂਟ ਵਾਲੀ ਹੈ, ਨਹੀਂ ਟਾਈਪ 2 ਡਾਇਬਟੀਜ਼ ਵਾਲੀ ਹੈ। ਵੀਗੋਵੀ ਅਤੇ ਜ਼ੈਪਬਾਉਂਡ ਇੰਨੀਆਂ ਹਾਲੇ ਨਹੀਂ ਚੱਲਦੀਆਂ ਹੈਗੀਆਂ ਜਿਹੜੀਆਂ ਕਿ ਬਿਲਕੁਲ ਤਿਆਰੀ ਵੇਟ ਮੈਨੇਜਮੈਂਟ ਪ੍ਰੋਗਰਾਮ ਦੇ ਲਈ ਕੀਤੀਆਂ ਗਈਆਂ ਨੇ। ਹੁਣ ਇਹਨਾਂ ਦੀ ਮਾਰਕੀਟ ਕੈਪੀਟਲਾਈਜੇਸ਼ਨ ਸੁਣੋ, ਜਿੰਨੀਆਂ ਦਵਾਈਆਂ ਇਹਨਾਂ ਨੇ ਵੇਚਤੀਆਂ ਨੇ ਅੱਜ ਦੀ ਤਰੀਕ ਤੱਕ, ਇਹਦਾ ਕੋਈ ਵੀ ਡੇਟਾ ਪਬਲਿਕ ਪਲੇਟਫਾਰਮ ਦੇ ਉੱਤੇ ਤੁਹਾਨੂੰ ਨਹੀਂ ਮਿਲੂਗਾ ਕਿ ਅੱਜ ਤੱਕ ਪਹਿਲੀ ਦਵਾਈ ਦੀ ਉਤਪਾਦਨ ਤੋਂ ਲੈ ਕੇ ਹੁਣ ਤੱਕ ਐਲ ਲੀਲੀ ਨੇ ਕਿੰਨੀ ਕਮਾਈ ਕੀਤੀ ਹੈ, ਨੋਵੋ ਨੋਰਡਿਸਕ ਨੇ ਕਿੰਨੀ ਕਮਾਈ ਕੀਤੀ ਹੈ, ਕੋਈ ਡੇਟਾ ਨਹੀਂ ਹੈਗਾ। ਪਰ ਜੇ ਮੈਂ ਤੁਹਾਨੂੰ ਮੋਟੇ ਮੋਟੇ ਤੌਰ 'ਤੇ ਦੱਸਾਂ, ਜਿਹੜੀ ਨੋਵੋ ਨੋਰਡਿਸਕ ਕੰਪਨੀ ਹੈ ਡੈਨਮਾਰਕ ਦੇ ਵਿੱਚ ਹੈ, ਡੈਨਮਾਰਕ ਦੇ ਵਿੱਚ ਉਹਨਾਂ ਦਾ ਹੈੱਡਕੁਆਰਟਰ ਹੈ, ਡੈਨਮਾਰਕ ਇੱਕ ਬਹੁਤ ਵੱਡੀ ਕੰਟਰੀ ਹੈ,
ਬਹੁਤ ਵੱਡੀ ਇਨ ਦੀ ਸੈਂਸ ਕੋਈ ਪਾਪੂਲੇਸ਼ਨ ਦੇ ਵਿੱਚ ਕੋਈ ਬਹੁਤ ਵੱਡੀ ਕੰਟਰੀ ਨਹੀਂ ਹੈਗੀ, ਬਟ ਇਹ ਉਹ ਕੰਟਰੀ ਹੈ ਜਿਨ੍ਹਾਂ ਦੇ ਕੰਟਰੋਲ ਦੇ ਵਿੱਚ ਗ੍ਰੀਨਲੈਂਡ ਵੀ ਹੈ। ਉਹ ਗ੍ਰੀਨਲੈਂਡ ਜਿੱਥੇ ਕਿ ਟਰੰਪ ਸਾਹਿਬ ਕਬਜ਼ਾ ਲੈਣ ਨੂੰ ਫਿਰਦੇ ਸੀਗੇ। ਸੋ ਇਹ ਉਹ ਕੰਟਰੀ ਹੈ ਜਿਹਨੂੰ ਯੂਰਪ ਦੀਆਂ ਸਭ ਤੋਂ ਅਮੀਰ ਕੰਟਰੀਜ਼ ਦੇ ਵਿੱਚੋਂ ਇੱਕ ਮੰਨਿਆ ਜਾ ਸਕਦਾ ਹੈਗਾ। ਡੈਨਮਾਰਕ ਦੀ ਇਕੋਨਮੀ ਕੁਛ ਇਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਕਿ ਜੋ ਤਾਜ਼ਾ ਜੋ ਅੰਕੜੇ ਹੈਗੇ ਨੇ, ਜਿਵੇਂ ਆਸਟ੍ਰੇਲੀਆ ਦੇ ਵਿੱਚ ਅਸੀਂ ਕਹਿ ਲੈਂਦੇ ਹਾਂ ਕਿ 70,000-72,000 ਪਰ ਕੈਪੀਟਾ ਹਰ ਇੱਕ ਵਿਅਕਤੀ ਜਿਹੜਾ ਕਮਾਉਂਦਾ, ਡੈਨਮਾਰਕ ਦੇ ਵਿੱਚ $83,400 ਪ੍ਰਤੀ ਵਿਅਕਤੀ ਕਮਾਉਂਦਾ ਹੈਗਾ। ਉੱਥੇ ਦੀ ਜਿਹੜੀ ਜੀ ਡੀ ਪੀ ਉਹ $503 billion ਅੱਜ ਦੀ ਤਰੀਕ ਦੇ ਵਿੱਚ, ਜਿਹੜੀ ਜੀ ਡੀ ਪੀ ਪੀ ਪੀ ਪੀ ਹੈ ਉਹ $541 billion ਦੀ ਹੈ। ਮਤਲਬ ਉੱਥੇ ਇਹ ਇੰਡਸਟਰੀ ਜਿਹੜੀ ਉੱਥੇ ਦੀ ਜੀ ਡੀ ਪੀ ਹੈ ਉਹ ਮਤਲਬ ਅਫਰੀਕਾ ਦੇ 10-15-20 ਮੁਲਕ ਰਲ ਕੇ ਵੀ ਨਹੀਂ ਬਰਾਬਰ ਉਹਦੇ ਹੋ ਪਾਉਂਦੇ। ਡੈਨਮਾਰਕ ਇਜ਼ ਐਕਚੁਲੀ ਵਨ ਆਫ ਦੀ ਮੋਸਟ ਰਿਚ ਪ੍ਰੋਸਪਰਸ ਕੰਟਰੀ। ਆ 2 ਮਹੀਨੇ ਪਹਿਲਾਂ ਇੱਕ ਮੋਸਟ ਲਿਵੇਬਲ ਸਿਟੀਜ਼ ਦਾ ਇੱਕ ਇੰਡੈਕਸ ਜਾਰੀ ਹੋਇਆ, ਉਹਦੇ 'ਚ ਸਿਡਨੀ, ਐਡੀਲੈਡ ਅਤੇ ਮੈਲਬਰਨ ਸ਼ਹਿਰ ਆਏ ਹੈਗੇ ਨੇ। ਬਟ ਡੂ ਯੂ ਨੋ ਵਿਚ ਸਿਟੀ ਇਜ਼ ਐਟ ਨੰਬਰ 1 ਮੋਸਟ ਲਿਵੇਬਲ ਸਿਟੀ ਦੇ ਵਿੱਚ? ਕੋਪਨਹੈਗਨ, ਇਸ ਕੰਟਰੀ ਦੀ ਕੈਪੀਟਲ ਸਿਟੀ। ਡੈਨਮਾਰਕ ਦੇ ਕੁੱਲ ਆਮਦਨੀ ਜਿਹੜੀ ਹੈਗੀ ਆ ਉਹ ਸਰਵਿਸ ਸੈਕਟਰ ਦੇ ਵਿੱਚੋਂ ਆਉਂਦੀ ਹੈ, ਯਾਨੀ ਡੈਨਮਾਰਕ ਦਾ ਜਿਹੜਾ ਟੋਟਲ ਕਮਾਈ 'ਚੋਂ 75% ਸਰਵਿਸ ਸੈਕਟਰ 'ਚੋਂ ਆਉਂਦਾ, 14% ਇੰਡਸਟਰੀ 'ਚੋਂ ਆਉਂਦਾ, 7% ਕੰਸਟਰਕਸ਼ਨ 'ਚੋਂ ਆਉਂਦਾ, 1.5% ਐਗਰੀਕਲਚਰ 'ਚੋਂ ਆਉਂਦਾ, ਅਤੇ ਜਿਹੜੀਆਂ ਦਵਾਈਆਂ ਨੇ ਉਹ ਤਾਂ ਕਿਸੇ ਪਰਸੈਂਟੇਜ 'ਚ ਹੈ ਵੀ ਨਹੀਂ। ਹਾਂ, ਇੰਡਸਟਰੀ ਦੇ ਵਿੱਚ ਉਹਨੂੰ ਤੁਸੀਂ 15% ਵਾਲੀ 'ਚ ਰੱਖ ਸਕਦੇ ਹੋ, 14-15 'ਚ। ਪਰ ਹੇਅਰ ਇਜ਼ ਦੀ ਮੋਸਟ ਇੰਟਰਸਟਿੰਗ ਅਤੇ ਚੁਕਾਉਣ ਵਾਲਾ ਫੈਕਟ, ਉਹ ਇਹ ਹੈ ਕਿ ਡੈਨਮਾਰਕ ਦੀ ਟੋਟਲ ਜੀ ਡੀ ਪੀ ਜਿੰਨੀ ਹੈ ਨਾ $541 billion, ਉਹਦੇ ਤੋਂ ਵੀ ਵੱਡੀ ਮਾਰਕੀਟ ਕੈਪੀਟਲਾਈਜੇਸ਼ਨ ਸਿਰਫ ਇਸ ਇੱਕ ਕੰਪਨੀ ਦੀ ਹੈ, ਨੋਵੋ ਨੋਰਡਿਸਕ ਦੀ। ਯਾਨੀ ਕਿ ਅਫਰੀਕਾ ਦਾ ਪੂਰਾ ਕੋਂਟੀਨੈਂਟ ਹੀ ਜਿਹੜਾ ਹੈਗਾ, ਸਾਊਥ ਅਫਰੀਕਾ ਨੂੰ ਛੱਡ ਦਿਉ ਜਾਂ 1-2 ਕੰਟਰੀਜ਼ ਨੂੰ ਛੱਡ ਦਿਉ, ਪੂਰਾ ਅਫਰੀਕਨ ਕੋਂਟੀਨੈਂਟ ਦੀ ਜੀ ਡੀ ਪੀ ਔਰ ਨੋਵੋ ਨੋਰਡਿਸਕ ਦੀ ਕੈਪੀਟਲਾਈਜੇਸ਼ਨ ਦੋਵੇਂ ਰਲ ਕੇ ਨਹੀਂ ਇੱਕ ਬਰਾਬਰ ਹੋਣਗੀਆਂ। ਦੂਜੇ ਪਾਸੇ ਦੂਜੀ ਕੰਪਨੀ ਹੈ ਜਿਹੜੀ ਮੁੰਜਾਰੋ ਬਣਾਉਣ ਵਾਲੀ, ਐਲੀ ਲੀਲੀ ਦੁਨੀਆ ਦੀ ਸਭ ਤੋਂ ਵੱਡੀ ਫਾਰਮਾਸਿਟੀਕਲ ਕੰਪਨੀ ਅੱਜ ਦੀ ਡੇਟ 'ਚ। ਵੈਲਿਊਏਸ਼ਨ ਕਿੰਨੀ ਆ ਉਹਨਾਂ ਦੀ ਮਾਰਕੀਟ 'ਚ? $1 trillion, $1 trillion ਤੋਂ ਉੱਪਰ, ਥੱਲੇ ਨਹੀਂ ਹੈਗੀ, ਉੱਪਰ ਹੀ ਉੱਪਰ। ਹੁਣ ਇਹ ਕੰਪਨੀਆਂ ਜਿਸ ਤਰੀਕੇ ਦੇ ਨਾਲ ਕੰਟਰੋਲ ਕਰ ਰਹੀਆਂ ਨੇ ਇਸ ਬਾਜ਼ਾਰ ਨੂੰ, ਜਿਸ ਤਰੀਕੇ ਦੇ ਨਾਲ ਬਾਜ਼ਾਰ ਦੇ ਵਿੱਚ ਇਹ ਦਵਾਈਆਂ ਫੈਲ ਰਹੀਆਂ ਹੈਗੀਆਂ ਨੇ, ਔਰ ਜਿਸ ਤਰੀਕੇ ਦੇ ਨਾਲ ਇਹ ਡਾਇਰੈਕਟ ਕਸਟਮਰਸ ਆਪ ਹੀ ਇਸਤੇਮਾਲ ਕਰਨ ਲੱਗੇ ਹੋਏ ਨੇ, ਜਿਸ ਤਰੀਕੇ ਦੇ ਨਾਲ ਪੋਲੀਟੀਕਲ ਪਾਰਟੀਜ਼ ਜਾਂ ਸੈਲੈਬ੍ਰਿਟੀਜ਼ ਇਹਦਾ ਜਿਹੜਾ ਇਹਦਾ ਇਸਤੇਮਾਲ ਵੱਧ ਤੋਂ ਵੱਧ ਕਰਨ ਦੇ ਲਈ ਪ੍ਰਚਾਰ ਕਰ ਰਹੀਆਂ ਨੇ, ਉਹਦੇ ਨਾਲ ਨੁਕਸਾਨ ਕੀ ਹੋਏਗਾ? ਉਹਦੇ ਨਾਲ ਨੁਕਸਾਨ ਆ ਹੋਣਗੇ ਜੋ ਹੁਣ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ। ਆਸਟ੍ਰੇਲੀਆ ਦੇ ਵਿੱਚ ਜਿਹੜੀ ਯੂਨੀਵਰਸਿਟੀ ਹੈ UNSW ਸਿਡਨੀ, ਇਹਨਾਂ ਨੇ ਇੱਕ ਰਿਸਰਚ ਕੀਤੀ ਹੈ। ਇਹ ਕਹਿੰਦੇ 2020 ਦੇ ਵਿੱਚ 58,000 ਲੋਕ GLP-1 ਮੈਡੀਕੇਸ਼ਨ ਦਾ ਇਸਤੇਮਾਲ ਕਰ ਰਹੇ ਸੀ। 2020 ਤੋਂ ਬਾਅਦ ਕੋਵਿਡ ਆਇਆ, ਕੋਵਿਡ ਦੇ ਵਿੱਚ ਬਹੁਤ ਸਾਰੇ ਲੋਕ ਘਰੇ ਬੈਠ ਕੇ ਮੋਟੇ ਹੋਏ, ਖਾ ਕੇ ਮੋਟੇ ਹੋਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇੰਟਰਨੈਟ ਵੀ ਚੱਲ ਰਿਹਾ ਸੀ ਉਸੇ ਟਾਈਮ ਦੇ ਉੱਤੇ, ਬਹੁਤ ਸਾਰੇ ਲੋਕ ਰੀਲਾਂ ਬਣਾਉਣ ਲੱਗੇ, ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਚਿਪਕੇ ਹੀ ਰਹਿੰਦੇ ਸੀਗੇ, ਔਰ ਐਸੇ ਦਰਮਿਆਨ ਸੋਸ਼ਲ ਮੀਡੀਆ 'ਤੇ ਇੱਕ ਪ੍ਰਚਾਰ ਹੋਣਾ ਸ਼ੁਰੂ ਹੋਇਆ ਕਿ ਮੈਂ ਤਾਂ ਜੀ, ਜਿਵੇਂ ਵਧੀਆ ਵਧੀਆ ਐਲੀਟ ਸੈਲੈਬ੍ਰਿਟੀਜ਼ ਨੇ ਕਹਿਣਾ ਸ਼ੁਰੂ ਕੀਤਾ ਕਿ ਮੈਂ ਤਾਂ ਜੀ ਮੁੰਜਾਰੋ ਲੈ ਰਿਹਾ ਸੀ, ਮੈਂ ਜ਼ੈਪਾਉਂਡ ਲੈ ਰਿਹਾ ਸੀ, ਮੈਂ ਓਲੰਪਿਕ ਲੈ ਰਿਹਾ ਸੀ, ਮੇਰਾ ਭਾਰ ਘੱਟ ਗਿਆ। ਅਤੇ ਉਸ ਤੋਂ ਬਾਅਦ ਜਿਹੜੇ ਮੋਟੇ ਹੋਏ ਲੋਕ ਸੀ ਕੋਵਿਡ ਤੋਂ ਬਾਅਦ, ਉਹਨਾਂ ਨੇ ਵੀ ਫਿਰ ਇਹ ਲੈਣੇ ਸ਼ੁਰੂ ਕੀਤੇ। ਸਾਲ 2020 'ਚ ਆਸਟ੍ਰੇਲੀਆ ਦੇ ਅੰਦਰ 58,000 ਲੋਕਾਂ ਨੇ GLP-1 ਮੈਡੀਕੇਸ਼ਨ ਦਾ ਇਸਤੇਮਾਲ ਕੀਤਾ ਸੀ। ਸਾਲ 2025 ਦੀ ਸ਼ੁਰੂਆਤ ਦੇ ਵਿੱਚ 500,000 ਲੋਕਾਂ ਨੇ ਓਲੰਪਿਕ ਮੰਜਾਰੋ ਵਰਗੀਆਂ ਦਵਾਈਆਂ ਦਾ ਇਸਤੇਮਾਲ ਕੀਤਾ, ਔਰ ਅੱਜ ਦੀ ਤਰੀਕ 'ਚ ਸਾਲ 2026 ਦੇ ਵਿੱਚ ਇੱਕ ਬਹੁਤ ਵੱਡੀ ਪਾਪੂਲੇਸ਼ਨ ਹੈ ਲਗਭਗ ਆਫ, ਮਤਲਬ ਡੇਟਾ ਰਲਾ ਕੇ ਜੇ ਡੇਟਾ ਨੂੰ, ਜਿਹੜਾ ਕਿ ਸਰਕਾਰ ਬਹੁਤ ਹੱਦ ਤੱਕ ਕੰਟਰੋਲ ਵੀ ਕਰ ਰਹੀ ਹੈਗੀ ਹੈ,
ਜੇ ਮੋਟਾ ਮੋਟਾ ਜਿਹਾ ਮੰਨ ਲਈਏ ਤਾਂ 1 ਮਿਲੀਅਨ ਦੇ ਆਸ ਪਾਸ ਇਹ ਗਿਣਤੀ ਜਾ ਚੁੱਕੀ ਹੈ ਇੱਥੇ ਦੇ ਕੁੱਲ ਆਬਾਦੀ ਦਾ। 1 ਮਿਲੀਅਨ ਲੋਕ ਜਿਹੜੇ ਨੇ ਉਹ ਇਸ ਕਿਸਮ ਦੇ ਟੀਕੇ ਆਪਣੇ ਸਰੀਰ ਦੇ ਵਿੱਚ ਧੱਕ ਰਹੇ ਨੇ। ਵੈਰੀ ਡੇਂਜਰਸ ਬ੍ਰੋ, ਵੈਰੀ ਡੇਂਜਰਸ। ਮੈਂ ਇਹਦੇ ਤੋਂ ਅੱਗੇ ਵੀ ਗੱਲ ਲੈ ਕੇ ਜਾਣਾ ਚਾਹੁੰਦਾ ਸੀਗਾ, ਬਟ ਮੈਂ ਦੇਖ ਰਿਹਾ ਕਿ ਸਾਡੇ ਕੋਲ ਟਾਈਮ ਹੈਗਾ। ਚਲੋ ਮੈਂ ਇੱਕ ਆਖਰੀ ਇੱਕ ਇਨਪੁੱਟ ਇਹਦੇ 'ਚ ਹੋਰ ਜੋੜ ਦਿੰਦਾ। ਮੈਂ ਦੇਖਿਆ ਕਿ ਇਹਨਾਂ ਕੰਪਨੀਆਂ ਦੇ ਵਿੱਚ ਕਿਹਨਾਂ ਕਿਹਨਾਂ ਦੀ ਇਨਵੈਸਟਮੈਂਟ ਹੈਗੀ ਹੈ। ਇੱਕ ਨਾਮ ਬੜਾ ਇੰਟਰਸਟਿੰਗ ਨਿਕਲ ਕੇ ਸਾਹਮਣੇ ਆਇਆ, ਦੁਨੀਆ 'ਚ ਜਿੰਨੀਆਂ ਵੀ GLP-1 ਡਰੱਗਸ, ਚਾਹੇ ਉਹ ਮੰਜਾਰੋ ਹੈ ਚਾਹੇ ਕੋਈ ਵੀ ਹੈਗੀ ਹੈ, ਉਹਨਾਂ ਦੇ ਵਿੱਚ ਅਜ਼ੰਪਿਕ ਹੈ ਜਾਂ ਕੋਈ ਵੀ ਹੈ, ਉਹਨਾਂ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਨਾ, ਉਹ ਇਨਵੈਸਟਮੈਂਟ ਇੱਕ ਇੰਡੀਅਨ ਅਮੈਰੀਕਨ ਨੇ ਕੀਤੀ ਹੈ, ਚਾਹੇ ਉਹ ChatGPT ਹੋ ਗਈ, ਚਾਹੇ ਉਹ ਆਹ ਮੈਡੀਸਨਸ ਹੋ ਗਈਆਂ। ਸਨ ਮਾਈਕਰੋ ਸਿਸਟਮਸ ਆਈ ਸੀ ਨਾ ਇੱਕ ਕੰਪਨੀ, ਉਹਦੇ ਕੋ ਫਾਊਂਡਰ ਸੀਗੇ ਵਿਨੋਦ ਖੋਸਲਾ, ਜੰਮੇ ਉਹ ਪੁਣੇ 'ਚ ਨੇ, ਇੰਡੀਅਨ ਆਰਮੀ ਫੈਮਿਲੀ ਤੋਂ ਬੈਕਗਰਾਊਂਡ ਹੈ, ਬਟ ਅੱਜ ਦੀ ਤਰੀਕ 'ਚ ਸਿਲੀਕੋਨ ਵੈਲੀ ਜਿਹੜੀ ਅਮੈਰੀਕਾ ਦਾ IT ਹੱਬ ਹੈ ਉੱਥੇ ਉਹਨਾਂ ਦਾ ਘਰ ਹੈਗਾ। ਬਿਲੇਨਰ ਨੇ, ਟੈਕਨੋਲੋਜਿਸਟ ਨੇ, ਵੈਂਚਰ ਕੈਪੀਟਲਿਸਟ ਨੇ। ਵੈਂਚਰ ਕੈਪੀਟਲਿਸਟ ਦਾ ਮਤਲਬ ਇਹ ਹੁੰਦਾ ਕਿ ਕਿਸੇ ਵੀ ਨਵੇਂ ਵੈਂਚਰ ਦੇ ਵਿੱਚ ਇਨਵੈਸਟਮੈਂਟ ਕਰਨੀ, ਸੀਡ ਇਨਵੈਸਟਮੈਂਟ ਉਹਨਾਂ ਦੀ ਹੁੰਦੀ ਹੈ। ਉਦਾਹਰਣ ਦੇ ਤੌਰ ਦੇ ਉੱਤੇ 2019 ਦੇ ਵਿੱਚ ਜਦੋਂ OpenAI ਪਲੈਟਫਾਰਮ ਕੁਛ ਵੀ ਨਹੀਂ ਸੀਗਾ, ਸੈਮ ਆਲਟਮੈਨ ਦਾ ਉਦੋਂ ਤਾਂ ਇੰਨੇ ਲੋਕ ਜਾਣਦੇ ਵੀ ਨਹੀਂ ਸੀ, ਕੋਵਿਡ ਤੋਂ ਪਹਿਲਾਂ ਦੀ ਗੱਲ ਹੈ, ਉਦੋਂ $50 million AI ਇਨਵੈਸਟ ਇਸ ਪਲੈਟਫਾਰਮ ਦੇ ਵਿੱਚ ਵਿਨੋਦ ਖੋਸਲਾ ਨੇ ਲਗਾਏ ਸੀਗੇ। ਕਹਿੰਦੇ ਕਿ ਤੂੰ ਚੱਕ ਇਹ, ਸੈਮ ਆਲਟਮੈਨ ਨੂੰ ਕਹਿੰਦੇ, ਇਹ ਦੁਨੀਆ ਦਾ ਭਵਿੱਖ ਤੈਅ ਕਰੂਗੀ। ਫਿਰ ਉਹਨਾਂ ਨੇ ਫਾਰਮਾਸਿਟੀਕਲ ਕੰਪਨੀਆਂ ਨੂੰ ਡੋਨੇਸ਼ਨ ਦੇਣੀ ਜਾਂ ਇਨਵੈਸਟਮੈਂਟ, ਡੋਨੇਸ਼ਨ ਨਹੀਂ ਕਹਿ ਸਕਦੇ, ਪੈਸੇ ਲਗਾਉਣੇ ਸ਼ੁਰੂ ਕੀਤੇ। ਕਹਿੰਦੇ ਕਿ AI ਅਤੇ ਫਾਰਮੇਸੀ ਹੈਲਥ ਸੈਕਟਰ, ਇਹਨਾਂ ਨੂੰ ਇਕੱਠੇ ਕਰ ਦੇਣਾ ਆਪਾਂ, ਇਹਨੇ ਇਹ ਮਤਲਬ ਨੈਕਸਟ ਜਨਰੇਸ਼ਨ ਇੱਦਾਂ ਹੋਊਗੀ ਵੀ ਹਾਰਟ ਸਰਜਰੀਆਂ ਹੋ ਰਹੀਆਂ ਨੇ, ਰੋਬੋਟਿਕ ਡਾਕਟਰ ਕਰ ਰਹੇ ਨੇ, ਇਹ ਇੱਕ ਵਿਜ਼ਨ ਦਿੱਤਾ ਗਿਆ। ਬਟ ਵਿਨੋਦ ਖੋਸਲਾ ਦੇ ਬਾਰੇ ਜਦੋਂ ਮੈਂ ਪਤਾ ਕਰਿਆ, ਇੰਡੀਆ ਦੀ ਸਰਕਾਰ ਤੋਂ ਲੈ ਕੇ ਆਸਟ੍ਰੇਲੀਆ, ਅਮੈਰੀਕਾ ਦੀ ਸਰਕਾਰ ਤੱਕ ਜਿਹੜੀਆਂ ਪੋਲਿਸੀਜ਼ ਇਨਫਲੂਐਂਸ ਹੁੰਦੀਆਂ ਨੇ ਉਹ ਇਸ ਇੱਕ ਸ਼ਖਸ ਦੇ ਜ਼ਰੀਏ ਹੁੰਦੀਆਂ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਇਹਦੇ ਬਾਰੇ ਕੋਈ ਬਹੁਤੀ ਗੱਲ ਨਹੀਂ ਕੀਤੀ ਜਾਂਦੀ, ਇੰਡੀਅਨ ਮੀਡੀਆ ਤਾਂ ਬਿਲਕੁਲ ਹੀ ਨਹੀਂ ਕਰਦਿਆ ਹੈਗਾ। ਇੰਡੀਆ ਦੇ ਵਿੱਚ ਆਧਾਰ ਪਲੈਟਫਾਰਮ ਨੂੰ ਡਿਜੀਟਲਾਈਜ਼ ਕਰਨ ਦੇ ਲਈ ਵਿਨੋਦ ਖੋਸਲਾ ਨੇ ਇੰਡੀਅਨ ਗੌਰਮੈਂਟ ਨੂੰ ਪੈਸੇ ਦੇਣ ਦੀ ਗੱਲ ਵੀ ਕੀਤੀ ਸੀਗੀ, ਦਿੱਤੇ ਨੇ ਨਹੀਂ ਦਿੱਤੇ ਆਈ ਡੋਂਟ ਨੋ। ਕਹਿੰਦੇ ਹੈਲਥ ਕੇਅਰ ਸੈਕਟਰ 'ਚ ਵੀ ਇੰਡੀਆ ਦੇ ਅੰਦਰ ਪੈਸੇ ਦੇਵਾਂਗੇ, ਯਾਨੀ ਹਾਲੇ ਤੱਕ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ ਦੇ ਵਿੱਚੋਂ ਇੱਕ ਇੰਡੀਆ ਵੀ ਹੈ। ਤੁਸੀਂ ਦੇਖੋ ਕਿ ਆਸਟ੍ਰੇਲੀਆ, ਅਮੈਰੀਕਾ, ਯੂਰਪ ਦੇ ਵਿੱਚ ਅਜ਼ੰਪਿਕ ਮੰਜਾਰੋ ਵਿਕ ਰਹੀਆਂ ਨੇ। 140 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਵਿੱਚ ਜੇ 1% ਲੋਕ ਵੀ ਇਹ ਦਵਾਈਆਂ ਲੈਣ ਲੱਗ ਜਾਣ, ਬਹੁਤ ਵੱਡਾ ਬਾਜ਼ਾਰ ਖੁੱਲ੍ਹ ਗਿਆ ਇੱਕ। ਫਿਰ ਇਹਨਾਂ ਨੇ, ਖੋਸਲਾ ਸਾਹਿਬ ਉਹ ਨੇ ਜਿਨ੍ਹਾਂ ਨੇ ਇਸ ਕੰਪਨੀ ਦੇ ਵਿੱਚ ਡਾਇਰੈਕਟ ਤਾਂ ਨਹੀਂ ਹੈਗਾ, ਬਟ ਹਾਂ ਅੰਬਾਨੀ, ਅਡਾਨੀਜ਼ ਦੇ ਨਾਲ ਰਲ ਕੇ ਇੱਕ ਇਹਨਾਂ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਇੰਡੀਆ 'ਚ AI ਡੇਟਾ ਸੈਂਟਰਸ ਇਨਵੈਸਟ ਕਰ ਰਹੇ ਨੇ, ਅਤੇ ਕਹਿ ਰਹੇ ਨੇ ਕਿ ਅਸੀਂ ਉਹ ਪ੍ਰੋਜੈਕਟ ਇੰਡੀਆ ਦੇ ਵਿੱਚ ਡੇਟਾ ਸੈਂਟਰਸ ਲਿਆਵਾਂਗੇ। ਵਿਨੋਦ ਖੋਸਲਾ ਦੀ ਇਨਵੈਸਟਮੈਂਟ ਹੈ, ਅੰਬਾਨੀ ਸਾਹਿਬ ਦੀ, ਅਡਾਨੀ ਸਾਹਿਬ ਦੀ ਹੈ, ਇਹ ਜੁਆਇੰਟ ਵੈਂਚਰ ਹੈ, ਸ਼ਾਇਦ ਬਹੁਤਾ ਨਾ ਪਤਾ ਹੋਵੇ। ਬਟ ਇਸੇ ਹੀ ਵੈਂਚਰ ਤੋਂ ਇਲਾਵਾ ਇਹਨਾਂ ਨੇ ਇਹ ਜਿਹੜੀ ਕੰਪਨੀ ਹੈਗੀ ਹੈ LLE, ਇਹਦੇ 'ਚ ਵੀ ਇਨਵੈਸਟ ਕਰ ਰੱਖਿਆ ਹੈਗਾ। ਇਹਦੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਪਨੀਆਂ, ਹੋਰ ਬਹੁਤ ਸਾਰੇ ਵੱਡੇ ਵੱਡੇ ਉਦਯੋਗਪਤੀ ਵੀ ਹੈਗੇ ਨੇ ਜਿਨ੍ਹਾਂ ਨੂੰ ਮੁਨਾਫਾ ਜਾਂਦਾ, ਰਲ ਮਿਲ ਕੇ ਜਾਂਦਾ। ਮੈਂ ਇੱਕ ਐਪੀਸੋਡ ਦੇ ਵਿੱਚ, ਇੱਕ ਨਹੀਂ ਬਲਕਿ ਕਈ ਸਾਰੇ ਐਪੀਸੋਡ ਦੇ ਵਿੱਚ ਇਹ ਕਹਿ ਚੁੱਕੇ ਹਾਂ ਕਿ ਦੁਨੀਆ ਦਾ ਭਵਿੱਖ ਦੋ ਹੀ ਤਰ੍ਹਾਂ ਦੀਆਂ ਕੰਪਨੀਆਂ ਤੈਅ ਕਰਨਗੀਆਂ, ਔਰ ਇਹ ਗੱਲ ਨੂੰ ਮਾਰਕ ਮਾਈ ਵਰਡ, ਮੈਂ ਕਿਸੇ ਬੇਸਿਸ ਦੇ ਉੱਤੇ ਹੀ ਗੱਲ ਕਹਿ ਰਿਹਾ, ਇਹ ਦੁਨੀਆ ਦਾ ਭਵਿੱਖ ਸਿਰਫ ਦੋ ਕੰਪਨੀਆਂ ਨੇ ਤੈਅ ਕਰਨਾ ਨੇ, ਇੱਕ ਉਹ ਜਿਹੜੀਆਂ ਹਥਿਆਰ ਬਣਾ ਰਹੀਆਂ ਨੇ ਅਤੇ ਦੂਜੀਆਂ ਉਹ ਜਿਹੜੀਆਂ ਕਿ ਦਵਾਈਆਂ ਬਣਾ ਰਹੀਆਂ ਨੇ। ਇਹਨਾਂ ਹੀ ਕੰਪਨੀਆਂ ਨੇ ਦੁਨੀਆ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨੀ ਹੈਗੀ ਹੈ। ਖੈਰ, ਇਸੇ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਜਿਹੜਾ ਇਨਸਾਈਟ ਰਿਪੋਰਟ ਹੈ ਇਹਦੇ ਵਿੱਚ ਇੰਨਾ ਹੀ। ਇੱਕ ਜਾਣਕਾਰੀ ਤੁਹਾਨੂੰ ਦੇ ਦਿੰਦਾ, ਵੈਸੇ ਮੇਰਾ ਦੂਸਰਾ ਐਪੀਸੋਡ, ਜਿਹੜਾ ਦੂਸਰਾ ਮੇਰਾ ਇੱਕ ਆਈਡੀਆ ਸੀਗਾ ਜਿਹਦੇ 'ਤੇ ਮੈਂ ਗੱਲ ਕਰਨੀ ਸੀਗੀ, ਉਹ ਆਈਡੀਆ 'ਤੇ ਮੈਂ ਸੋਚਿਆ ਕਿ ਉਹਨੂੰ ਹਲੇ ਹੋਲਡ ਕਰ ਲਈਏ। ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ 7 ਨਿਊਜ਼ ਨੇ ਜਾਂ ਮੈਂ 9 ਨਿਊਜ਼, ਮੇਰੇ ਹੁਣ ਆਜ਼ਾਦ ਯਾਦ ਨਹੀਂ ਹੈਗਾ, ਪਰ ਮੈਂ ਇੱਕ ਡਾਕੂਮੈਂਟਰੀ ਦੇਖ ਰਿਹਾ ਸੀ, ਘੰਟੇ ਦਾ ਇੱਕ ਪ੍ਰੋਗਰਾਮ ਆਇਆ ਸੀ ਜਿਹੜਾ ਭਾਰਤ ਦੇ ਵਿੱਚ ਗੁਜਰਾਤ ਦੇ ਅੰਦਰ ਹਾਦਸਾ ਹੋਇਆ ਸੀ, ਹਵਾਈ ਹਾਦਸਾ, ਉਹਦੇ ਉੱਤੇ ਸੀਗਾ ਕਿ ਉਹ ਬੋਇੰਗ ਜਹਾਜ਼ ਦਾ
ਕਹਿਤਾ ਕਿ ਪਾਇਲਟ ਟੱਲੀ ਹੈ ਜੀ, ਇਸ ਕਰਕੇ 250-300 ਲੋਕ ਮਰ ਗਏ, ਉਹ ਜਿਹੜਾ ਜਹਾਜ਼ ਚੜ੍ਹਨ ਤੋਂ ਪਹਿਲਾਂ ਹੀ ਕਰੈਸ਼ ਹੋ ਗਿਆ ਸੀਗਾ। ਬੜੀ ਵਧੀਆ ਉਹ ਡਾਕੂਮੈਂਟਰੀ ਸੀਗੀ, ਉਹ ਦੇਖ ਕੇ ਮੈਨੂੰ ਲੱਗਿਆ ਕਿ ਇਹਦੇ 'ਤੇ ਗੱਲ ਕਰਨੀ ਚਾਹੀਦੀ। ਔਰ ਉਹਨਾਂ ਦਿਨਾਂ 'ਚ ਹਵਾਈ ਜਹਾਜ਼ਾਂ ਦੇ ਹਾਦਸਿਆਂ ਦੀਆਂ ਖ਼ਬਰਾਂ ਵੀ ਬਹੁਤ ਜ਼ਿਆਦਾ ਆਉਣ ਲੱਗ ਪਈਆਂ ਪਿਛਲੇ ਇੱਕ ਹਫ਼ਤੇ ਦੇ ਵਿੱਚ। ਬਟ ਦੈਨ ਯਸ, ਦੋ ਕੁ ਦਿਨ ਪਹਿਲਾਂ ਮੈਂ ਇੱਕ ਟ੍ਰੇਲਰ ਦੇਖਿਆ ਨੈੱਟਫਲਿਕਸ ਦੇ ਉੱਤੇ, ਇੱਕ ਡਾਕੂਮੈਂਟਰੀ ਆਉਣ ਲੱਗੀ ਹੈ 1 ਘੰਟੇ 35 ਮਿੰਟ ਦੀ, ਕੱਲ੍ਹ ਨੂੰ ਰਿਲੀਜ਼ ਹੋ ਜਾਣੀ ਹੈ 19 ਅਗਸਤ ਨੂੰ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਰਿਪੀਟ ਸੁਣ ਰਹੇ ਹੋ ਕਿਸੇ ਹੋਰ ਦਿਨ ਸੁਣ ਰਹੇ ਹੋਏ, 19 ਅਗਸਤ 2026 ਨੂੰ ਇਹ ਡਾਕੂਮੈਂਟਰੀ ਨੈੱਟਫਲਿਕਸ 'ਤੇ ਪੈ ਜਾਣੀ ਹੈ। ਉਹਦਾ ਟਾਈਟਲ ਹੈ ਫਰੀ ਫਾਲ ਅ ਰੈਕਨਿੰਗ ਫੋਰ ਬੋਇੰਗ। ਉਹ ਕੰਪਨੀ ਬੋਇੰਗ ਜਿਹੜੀ ਜਹਾਜ਼ ਬਣਾਉਂਦੀ ਹੈ, ਤੁਹਾਨੂੰ ਇਹ ਲੱਗਦਾ ਹੋਊਗਾ ਬੋਇੰਗ 777, ਬੋਇੰਗ 407, ਬੋਇੰਗ 3307, ਇਹ ਜਹਾਜ਼ ਜਿਹੜੇ ਨੇ ਬੋਇੰਗ ਦੇ ਹੈਗੇ ਨੇ। ਬਟ ਬੋਇੰਗ 1916 ਦੇ ਵਿੱਚ ਬਣੀ ਇਹ ਕੰਪਨੀ, ਜਿਹਨੂੰ ਵਿਲੀਅਮ ਬੋਇੰਗ ਨੇ ਅਮਰੀਕਾ ਦੇ ਸੀਏਟਲ ਦੇ ਵਿੱਚ ਬਣਾਇਆ ਸੀਗਾ, ਵਾਸ਼ਿੰਗਟਨ ਤੋਂ ਥੋੜ੍ਹੀ ਦੂਰ। ਇਹ ਸਿਰਫ ਇਸ ਕਰਕੇ ਨਹੀਂ ਸੀ ਬਣਾਇਆ ਗਿਆ, ਬੋਇੰਗ ਕੰਪਨੀ ਦੇ ਬਾਰੇ ਬੜੀਆਂ ਸਾਰੀਆਂ ਖੁਲਾਸੇ ਜਿਹੜੇ ਨੇ ਇਹ ਡਾਕੂਮੈਂਟਰੀ ਕਰੂਗੀ। ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਦੁਨੀਆ ਦੀਆਂ ਸਭ ਤੋਂ ਵੱਧ ਜਿਹੜਾ ਭਵਿੱਖ ਤੈਅ ਕਰਨਾ ਉਹ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਔਰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਤੈਅ ਕਰਨਾ। ਬੋਇੰਗ ਹਥਿਆਰ ਵੀ ਬਣਾਉਂਦੀ ਹੈ, ਦੁਨੀਆ 'ਚ ਅੱਜ ਦੀ ਤਰੀਕ 'ਚ ਸਭ ਤੋਂ ਵੱਧ ਮੁਨਾਫਾ ਵੀ ਇਹਨਾਂ ਤੋਂ ਹੀ ਹੋ ਰਿਹਾ ਹੈਗਾ। ਫਿਲਹਾਲ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ, ਹੋਪਫੁਲੀ ਓਜ਼ੰਪਿਕ, ਮਨਜ਼ਾਰੋ ਜਾਂ ਹੋਰ ਐਸੇ ਬਹੁਤ ਸਾਰੇ ਜਿਹੜੇ ਇਹ ਇੰਜੈਕਸ਼ਨਸ ਨੇ ਇਹਨਾਂ ਦੇ ਨਾਲ ਜੁੜੀ ਹੋਈ ਹੈ ਕਹਾਣੀ ਤੁਹਾਨੂੰ ਸਮਝ ਆਈ ਹੋਊਗੀ। ਅਖੀਰ ਦੇ ਵਿੱਚ ਮੈਂ ਇੱਕ ਵਾਰ ਫਿਰ ਤੋਂ ਕਹਿਣਾ ਚਾਹੁੰਦਾ, ਐਟ ਦਿਸ ਪਲੈਟਫਾਰਮ, ਯੂਜ਼ਿੰਗ ਦਿਸ ਪਲੈਟਫਾਰਮ ਫੋਰ ਦਿਸ ਪਰਟੀਕੁਲਰ ਪ੍ਰੋਗਰਾਮ, ਵੀ ਆਰ ਨੋਟ ਗਿਵਿੰਗ ਐਨੀ ਹੈਲਥ ਐਡਵਾਈਸ ਐਟ ਆਲ। ਅਸੀਂ ਨਹੀਂ ਕਹਿ ਰਹੇ ਕਿ ਓਜ਼ੰਪਿਕ, ਮਨਜ਼ਾਰੋ ਤੁਸੀਂ ਲੈ ਰਹੇ ਹੋ ਤਾਂ ਛੱਡ ਦਿਓ। ਅਸੀਂ ਨਹੀਂ ਕਹਿ ਰਹੇ ਕਿ ਭਾਰ ਘਟਾਉਣ ਦੇ ਲਈ ਇਹਨਾਂ ਦੀ ਵਰਤੋਂ ਕਰੋ, ਔਰ ਅਸੀਂ ਨਹੀਂ ਕਹਿ ਰਹੇ ਕਿ ਇਹ ਜਿਹੜੀਆਂ ਦਵਾਈਆਂ ਇਹ ਡਾਇਬਟੀਜ਼ 'ਤੇ ਬਹੁਤ ਵਧੀਆ ਕਾਰਗਰ ਹੋਈਆਂ ਨੇ। ਇਹ ਇੱਕ ਡਾਕਟਰੀ ਜਾਂਚ ਦਾ ਵਿਸ਼ਾ ਹੈ, ਇੱਕ ਬਰੋਡਰ ਜਾਂਚ ਦਾ ਵਿਸ਼ਾ ਹੈ। ਪ੍ਰੋਗਰਾਮ ਦਾ ਮਕਸਦ ਸਿਰਫ ਤੁਹਾਡੇ ਜਾਂਚ ਦੇ ਦਾਇਰੇ ਨੂੰ ਹੋਰ ਬਰੋਡਨ ਅਪ ਕਰਨਾ। ਬਹੁਤ ਵਾਰ ਸਾਡੇ ਤੱਕ ਉਹ ਖਬਰਾਂ ਅਸੀਂ ਆਪਣੇ ਭਾਸ਼ਾ ਦਾ ਇੱਕ ਗੈਪ ਹੋਣ ਦੇ ਕਰਕੇ ਨਹੀਂ ਸੁਣ ਪਾਉਂਦੇ ਜਾਂ ਨਹੀਂ ਦੇਖ ਪਾਉਂਦੇ ਜਾਂ ਨਹੀਂ ਪੜ੍ਹ ਪਾਉਂਦੇ। ਇਟਸ ਆਲ ਰਾਈਟ, ਤੁਹਾਨੂੰ ਨਹੀਂ ਲੋੜ ਹੈਗੀ ਸਾਰੀਆਂ ਖਬਰਾਂ, ਸਾਰੀਆਂ ਡਾਕੂਮੈਂਟਰੀਜ਼ ਦੇਖਣ ਦੀ, ਸਾਰੀਆਂ ਜਾਣਕਾਰੀਆਂ ਹਾਸਲ ਕਰਨ ਦੀ। ਇਸੇ ਲਈ ਉਸ ਕੋਸ਼ਿਸ਼ ਨੂੰ ਥੋੜ੍ਹਾ ਜਿਹਾ ਤੁਹਾਡੇ ਤੱਕ ਹੋਰ ਸਰਲ ਸੌਖਾ ਕਰਕੇ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ, ਇਹਨਾਂ ਖਬਰਾਂ ਦੇ ਜ਼ਰੀਏ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਹੋਪਫੁਲੀ ਤੁਸੀਂ ਇਹ ਸੁਣਦੇ ਰਹਿੰਦੇ ਹੋ, ਸੁਣਦੇ ਹੋ ਤਾਂ ਆਪਣਾ ਰਿਸਪੋਂਸ ਜ਼ਰੂਰ ਦਿਆ ਕਰੋ, ਚੰਗਾ ਲੱਗਿਆ, ਮਾੜਾ ਲੱਗਿਆ, ਉਹ 'ਚ ਕੰਸਟਰਕਟਿਵ ਫੀਡਬੈਕ, ਉਹਦੇ 'ਚ ਤੁਸੀਂ ਆਪਣੀ ਕੋਈ ਸਾਂਝ ਪਾਣੀ ਹੁੰਦੀ ਹੈ। ਪਿਛਲੇ ਹਫ਼ਤੇ ਸੈਮੀ ਸਾਹਿਬ ਦੀ ਬਹੁਤ ਧੰਨਵਾਦ, ਮੈਂ ਸੋਨੇ ਦੇ ਬਾਰੇ ਇੱਕ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ ਰੂਸ ਦੇ ਕੋਲ $63 ਲੱਖ ਦਾ ਸੋਨਾ ਹੈਗਾ। ਅਸਲ ਦੇ ਵਿੱਚ $63 ਲੱਖ ਕਹਿ ਗਏ, ਉਹ $63 ਲੱਖ ਦਾ ਸੋਨਾ ਸੀਗਾ, ਉਹਦਾ ਇੰਨਾ ਭੰਡਾਰ ਰਸ਼ੀਆ ਦੇ ਕੋਲ ਪਿਆ। ਸੋ ਥੈਂਕਸ ਫਾਰ ਦੈਟ ਕਰੈਕਸ਼ਨ, ਇਹੋ ਜਿਹੀਆਂ ਕਰੈਕਸ਼ਨਸ ਕਰਦਿਆ ਕਰੋ। ਕਈ ਵਾਰ ਵੇਗ ਦੇ ਵਿੱਚ ਕਹਿ ਜਾਂਦੇ ਹਾਂ ਕਿਉਂਕਿ 1 ਘੰਟੇ ਦਾ ਜਦੋਂ ਪ੍ਰੋਗਰਾਮ ਤਿਆਰ ਕਰਿਆ ਹੁੰਦਾ, ਕੋਈ ਸਕ੍ਰਿਪਟਿਡ ਪ੍ਰੋਗਰਾਮ ਨਹੀਂ ਹੈਗੇ ਇਹ, ਇੱਦਾਂ ਨਹੀਂ ਹੈਗਾ ਕਿ ਸਾਹਮਣੇ ਮੇਰੇ ਸਕ੍ਰਿਪਟ ਪਈ ਹੈ ਅਤੇ ਮੈਂ ਟੈਲੀਪ੍ਰੋਮਟਰ ਤੋਂ ਪੜ੍ਹ ਰਿਹਾ, ਮੋਦੀ ਜੀ ਨਹੀਂ ਹੈਗਾ ਮੈਂ। ਸੋ ਇਹ ਇੱਕ ਵਾਰ ਪ੍ਰੋਗਰਾਮ ਦੀ ਤਿਆਰੀ ਕਰ ਲਈ ਦੀ ਹੈ, ਉਹ ਤੋਂ ਬਾਅਦ ਕੁਛ ਇੱਕ ਚੁਣਿੰਦਾ ਨੋਟਸ ਲਿਖ ਲਈਦੇ ਨੇ, ਜਿਹੜੀ ਫਿਗਰਸ ਵਗੈਰਾ ਹੁੰਦੀਆਂ ਨੇ, ਅਦਰਵਾਈਜ਼ ਬਾਕੀ ਦਾ ਪ੍ਰੋਗਰਾਮ ਇੱਥੇ ਫਿੱਟ ਆ, ਇੱਥੇ ਦਿਮਾਗ ਦੇ ਵਿੱਚ, ਇੱਥੋਂ ਹੀ ਇਹ ਪ੍ਰੋਗਰਾਮ ਨਿਕਲਦਾ, ਓਪਨ AI 'ਚੋਂ ਨਹੀਂ ਨਿਕਲਦਾ ਹੈਗਾ। ਦਿਓ ਇਜਾਜ਼ਤਾਂ ਜੀ, ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: तेरी सब्जी दी खुशबू अते टेस्ट विच कुछ ता कमाल है। मैनु भी दस दे सीक्रेट।
1: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हॉर्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: ओपाजी एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
3: हुन टेंशन छड़ो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान। बिजली दा बिल घट, टेंशन भी घट।
2: फिर लवाइए किथों?
3: सन करंट वालिया कोलों। 2012 तो मेलबर्न दी एक भरोसेमंद अते अवार्ड विनिंग सोलर कंपनी।
2: आज ही सन करंट नो कॉल करो ते अपना फ्री असेसमेंट बुक करो 0406-021-246 ते।
4: मेरा देश इनक्रेडिबल इंडिया त्रुगनिना विच अपने हर भैन भरा नू उना दे देश दा स्वाद अते मसाले ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨੇਨਾ ਵਿੱਚ।
5: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स तुहाडे बिजनेस दे भरोसेमंद टैक्स एडवाइजर्स।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੇਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
6: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
7: Are you ready?
4: ऑस्ट्रेलिया विच हर बिल दी शुरुआत होने वाली है होर भी आसान। बिल्डिंग टिम्बर, पावर एंड हैंड टूल्स, स्लीपर, हार्डवेयर, डेकिंग, सेफ्टी एंड वर्कवेयर, विंडोज एंड डोर्स ते होर भी बहुत कुछ, सब एक ही थां उत्ते। प्रोफेशनल इंस्टॉलेशन, सेम डे डिलीवरी ते ट्रेड क्रेडिट ऑप्शंस भी अवेलेबल ने। ए क्लास बिल्डिंग मटेरियल्स, तुहाडी हर बिल दा ट्रस्टेड पार्टनर। कमिंग सून, पता चलेगा इत्थे ही। सुनदे रहो रेडियो हांजी।
8: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਅਤੇ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕੇ ਸੁਣਾਉਣ ਦੇ ਲਈ ਅਤੇ ਆਪਾਂ ਆ ਚੁੱਕੇ ਹਾਂ ਹੱਸਣ ਦੇ ਲਈ। ਅਤੇ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਹੱਸਿਓ, ਕਿਉਂਕਿ ਸਵੇਰੇ ਸਵੇਰੇ ਜ਼ਰੂਰ ਸਾਨੂੰ ਹੱਸ ਲੈਣਾ ਚਾਹੀਦਾ, ਭਾਵੇਂ ਸਾਡੇ 'ਤੇ ਹੱਸ ਲਿਓ ਵੀ ਇਹ ਪਤਾ ਨਹੀਂ ਕਿਉਂ ਹੱਸੀ ਜਾਂਦੇ ਆ। ਚੁਟਕਲਾ ਨਵਾਂ ਹੋਵੇ, ਪੁਰਾਣਾ ਹੋਵੇ, ਪਹਿਲਾਂ ਸੁਣਿਆ ਹੋਵੇ, ਕੋਈ ਫਰਕ ਨਹੀਂ ਪੈਂਦਾ। ਅਤੇ ਮੇਰੇ ਨਾਲ ਹੱਸਣ ਦੇ ਪਹੁੰਚ ਚੁੱਕੇ ਨੇ ਸੁੱਖ ਪਰਮਾਰ।
9: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁੱਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਕਾਰ। ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅਤੇ ਮੰਗਲਵਾਰ ਦੀ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ। ਆਨੰਦ ਮਨਾਉਣ ਦੇ ਲਈ ਆ ਚੁੱਕੇ ਆ ਸਾਡੇ ਬੱਚੇ ਸਾਨੂੰ ਹਸਾਉਣ ਦੇ ਲਈ। ਦੇਖਦੇ ਹਾਂ ਸਾਨੂੰ ਸਭ ਤੋਂ ਪਹਿਲਾਂ ਅੱਜ ਕਿਹਨੇ ਕਾਲ ਕੀਤੀ ਆ, ਕੀ ਉਹਨੇ ਚੁਟਕਲਾ ਸੁਣਾਉਣਾ ਆ, ਬੁਝਾਰਤ ਸੁਣਾਉਣੀ ਆ, ਜਾਂ ਫਿਰ ਪਹਿਲਾਂ ਕੋਈ ਗੱਲ ਦੱਸਣੀ ਆ ਫਿਰ ਚੁਟਕਲਾ ਸੁਣਾ ਕੇ ਫਿਰ ਉਹਨੂੰ ਬੁਝਾਰਤ ਬਣਾਉਣਾ ਆ। ਦੇਖਦੇ ਹਾਂ ਕੌਣ ਆ ਸਾਡਾ ਲਾਫਟਰ ਥੈਰੇਪੀ ਦਾ ਪਹਿਲਾ ਸਟਾਰ।
8: ਬਿਲਕੁਲ, ਅਤੇ ਸਾਡੇ ਨਾਲ ਸਭ ਤੋਂ ਪਹਿਲਾਂ ਆਏ ਸੀ ਮੰਨਤ ਫਤਿਹ ਅਤੇ ਉਸ ਤੋਂ ਬਾਅਦ ਤਾਜ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
9: ਨਾਲੇ ਫਤਿਹ ਜੀ, ਕਿੱਦਾਂ ਹਾਲ ਚਾਲ? ਅਸੀਂ ਬਹੁਤ ਵਧੀਆ ਮੰਨਤ ਕੀ ਹੋ ਗਿਆ ਕਹਿੰਦੇ ਮੰਨਤ ਹੁਣ ਸਿਆਣੀ ਹੋ ਗਈ
8: ਵੱਡੀ ਵਾਲੀ ਸਿਆਣੀ ਹੋ ਗਈ ਮੈਂ ਕਿਹਾ
9: ਪਹਿਲਾਂ ਸਿਆਣੀ ਨੀ ਸੀ ਮੰਨਤ
8: ਨਹੀਂ ਪਹਿਲਾਂ ਬੱਚਿਆਂ ਵਾਲੀ ਸਿਆਣੀ ਸੀ ਨਾ ਬੱਚਿਆਂ ਚੋਂ ਸਿਆਣੀ ਸੀ ਹੁਣ ਵੱਡਿਆਂ ਚੋਂ ਵੀ ਸਿਆਣੀ
9: ਹਜੇ 13 ਹੋਈ ਨਹੀਂ ਹੈਗੀ ਹੱਲੇ ਸਾਡਾ ਬੱਚਾ ਹੀ ਆ ਇਹ
8: ਹੈ ਮਨਨ ਦਾ
10: ਅਜੇ ਮੇਰੇ ਤਾਂ 2 ਸਾਲ ਤੋਂ ਘੱਟ ਟਾਈਮ ਰਹਿ ਗਿਆ
8: 2 ਸਾਲ ਹੀ ਆ ਬਸ
9: 2 ਸਾਲ ਤੋਂ ਵੀ ਘੱਟ ਟਾਈਮ ਰਹਿ ਗਿਆ
8: ਹੋਰ
9: ਹਾਏ ਹਾਏ ਮਨਨ ਤਾਂ 2 ਸਾਲ ਫਟਾਫਟ ਲੰਘ ਜਾਣੇ ਆ ਦੇਖੀ ਜਾਈ ਮਟਿਆ
10: 1 ਸਾਲ 4 ਮਹੀਨੇ ਰਹਿ ਗਏ ਵੈਸੇ
9: ਤਾਂ ਆ
8: ਵੈਸੇ ਤਾਂ ਕੀ ਸੁਣਾਓਗੇ ਫਿਰ
10: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
8: ਹਾਂਜੀ
10: ਗੁਰੂ ਜੀ ਬੱਚਿਆ ਤੁਸੀਂ ਸਲੂਨ ਵਾਲੇ ਤੇ ਆਟੋ ਵਾਲਿਆਂ ਨੂੰ ਤੁਸੀਂ ਜ਼ਿੰਦਗੀ ਵਿੱਚ ਕਦੇ ਛੱਡਣਾ ਨਹੀਂ ਹੈਗਾ ਬੱਚੇ ਕਿਉਂ ਗੁਰੂ ਜੀ ਬੱਚੇ ਕਿਉਂਕਿ ਇੱਕ ਵਾਰੀ ਸਟਾਰਟ ਹੋਏ ਤਾਂ ਬੰਦ ਨਹੀਂ ਹੁੰਦੇ
8: ਫਤਿਹ ਨਾਲ ਵੀ ਗੱਲ ਸਤਿ ਸ੍ਰੀ ਅਕਾਲ ਫਤਿਹ ਜੀ
9: ਜਿਹੜੀ ਉਹ ਫੀਲ ਕਰ ਸਕਦੀ ਆ ਫਤਿਹ ਹਲੇ ਤਾਂ 1 ਸਤੰਬਰ ਵੀ ਨੀ ਹੋਇਆ ਤੇ ਛਿੱਕਾਂ ਸ਼ੁਰੂ ਵੀ ਹੋ ਗਈਆਂ ਕਿੱਦਾਂ ਆਪਾਂ ਇੰਜੋਏ ਕਰਾਂਗੇ ਆਹ ਗਰਮੀਆਂ
8: ਫਿਰ ਗਰਮੀ ਪਸੰਦ
10: ਕਰਦਾ
8: ਤਾਂ ਚੱਲ ਜਾਈਦਾ ਸਪਰਿੰਗ ਦੇ ਉੱਤੇ ਜੰਪਿੰਗ ਬੜੀ ਵਧੀਆ ਹੁੰਦੀ
9: ਇਹ ਵੀ ਗੱਲ ਹੈਗੀ ਆ
8: ਇਹੀ
9: ਤਾਂ ਬੁਝਾਰਤ ਸੀ ਕਿ ਗਾਇਬ ਮੈਂ ਬੁਝਿਆ ਨੀ ਕਰਨੀ ਹੁਣ ਮੈਨੂੰ ਨਾ
8: ਆਹੋ ਇੱਕ ਦੁਕਾਨ ਤੋਂ ਕਾਜੂ ਨੀ ਮਿਲੇ
9: ਇੱਕ ਦੁਕਾਨ ਤੋਂ ਕਾਜੂ ਨੀ ਮਿਲੇ
8: ਅੱਛਾ ਇਹਦੇ ਵਿੱਚ 1 ਮਹੀਨੇ ਦਾ ਨਾਂ
10: ਹਾਂਜੀ
8: ਕਾਜੂ ਨੀ ਮਿਲੇ ਕਾਜੂ ਨੀ ਮਿਲੇ ਕਾਜੂ ਨੀ ਮਿਲੇ
10: ਮਹੀਨੇ ਦਾ ਨਾਮ ਹੈ ਇਹ ਜੇ ਮਹੀਨੇ ਦਾ ਨਾਮ ਮਹੀਨੇ
8: ਜੂਨ
10: ਹਾਂਜੀ
8: ਕਾਜੂ
10: ਨੂੰ ਪਤਾ ਲੱਗ ਗਿਆ ਕਿਸ ਨੇ ਦੱਸਿਆ
9: ਬਦ ਨਾਲੋਂ ਕਹਿੰਦੇ ਹੁੰਦੇ ਬਦਨਾਮ ਬੁੜਾ
8: ਇਹ ਮੈਨੂੰ ਇਸ਼ਾਰਾ ਕਰਦੇ ਕਹਿੰਦੇ ਜੂਨ ਕਹਿ ਜੂਨ
9: ਮੈਂ ਜੂਨ ਕਿੱਦਾਂ ਕਹੂੰਗੀ ਫਤਿਹ ਬਿਨਾਂ ਆਵਾਜ਼ ਤੋਂ ਦੱਸ ਕਿਹੜਾ ਇਸ਼ਾਰਾ ਏਦਾਂ ਦਾ ਜੂਨ ਵਾਲਾ
8: ਉਹ ਏਦਾਂ ਫਿਲਮ ਚ ਨੀ ਕਰਦੇ
9: ਮੈਂ ਹੁਣ ਏਦਾਂ ਠੰਡ ਠੰਡ ਕਰਾਂ ਜਾਂ ਮੈਂ ਤਾਂ ਗਰਮੀ ਗਰਮੀ ਕਰਾਂ
8: ਬੋਲ ਭਾਵੇਂ ਨਾ ਬੋਲ ਐਂ ਕਰਕੇ ਐ
9: ਅੱਛਾ
8: ਹੋਰ ਕੀ
9: ਫੇਰ ਤਾਂ ਗਲਤ ਗੱਲ ਹੋ ਗਈ ਨਾ ਫਤਿਹ
8: ਓ ਥੈਂਕ ਯੂ ਫਤਿਹ ਸੁਖਵਿੰਦਰ ਆਂਟੀ ਨੇ ਵੀ ਦੱਸਿਆ ਇਹਨਾਂ ਨੂੰ ਵੀ ਕਰਜਾ ਮਾੜਾ ਜਿਹਾ ਫਾਈਨ ਆਹੋ ਆਹ ਤੇ ਵੀ ਨੀ ਗੱਲ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਤਾਜ ਐਂਡ ਸਿਬਲਿੰਗਸ ਸਤਿ ਸ੍ਰੀ ਅਕਾਲ ਐਂਬਰ ਗੁਰਬਾਜ ਤਾਜ ਕੀ ਹਾਲ
9: ਇਹ ਤਾਂ ਐਂਬਰ ਲੱਗਦੀ ਮੈਨੂੰ ਥੈਂਕ ਯੂ
8: ਗੁਰਬਾਜ ਐਂਬਰ ਤੇ ਲਈ ਇਧਰ ਉਧਰ ਤੁਰੀ ਫਿਰਦੀ ਹੁੰਦੀ ਆ ਦਰਵਾਜ਼ਾ ਖੋਲਦੀ ਹੁੰਦੀ ਆ ਬ੍ਰੇਕਫਾਸਟ ਕਰ ਰਹੀ ਹੁੰਦੀ ਆ ਗੁਰਬਾਜ ਸਭ ਤੋਂ ਪਹਿਲਾਂ ਰੈਡੀ ਹੁੰਦਾ ਵਾ
9: ਇੱਦਾਂ ਨੀ ਹੁੰਦਾ
8: ਪੁੱਛ ਲਓ ਭਾਵੇਂ
9: ਕੁੜੀਆਂ ਨੂੰ ਰੈਡੀ ਹੋਣ ਨੂੰ ਟਾਈਮ ਲੱਗਦਾ ਰਣਜੋਤ ਜੀ ਇਹ ਗੱਲ ਤਾਂ ਪੱਕੀ ਆ ਨਾ ਚਾਹੇ ਉਹ ਨਿੱਕੀਆਂ ਹੋਣ ਚਾਹੇ ਵੱਡੀਆਂ ਹੋਣ
8: ਜੋ ਮਰਜ਼ੀ ਆ ਪਰ ਗੁਰਬਾਜ ਤੇ ਨੰਬਰ 1 ਆ ਜਾਂਦਾ ਨਾ
10: ਮੈਂ ਜਲਦੀ ਉੱਠਣਾ
8: ਹਾਂ ਜਲਦੀ ਉੱਠਦਾ ਵਾ
9: ਓਕੇ
8: ਉਹ ਪੰਕਚੁਅਲ ਆ ਬੜਾ ਕੀ ਸੁਣਾਓਗੇ ਫਿਰ ਅੱਜ ਗੁਰਬਾਜ ਸਿੰਘ ਜੀ
10: ਚਿਤਪਲਾ
8: ਓਕੇ
10: ਪੱਪੂ ਕਹਿੰਦਾ ਹੈ ਰਬਾ ਮੈਂ ਪਾਪੀ ਆ ਮੈਨੂੰ ਦਰਦ ਦੇ ਦੁੱਖ ਦੇ ਮੈਨੂੰ ਬਰਬਦ ਕਰ ਦੇ ਮੇਰੇ ਪਿੱਛੇ ਭੂਤ ਲਾ ਦੇ ਰੱਬ ਰੱਬ ਕਹਿੰਦਾ ਸਿੱਧਾ ਸਿੱਧਾ ਕਹਿ ਕੀ ਵਿਆ ਕਰਨ ਕਰਮਾਨਾ
9: ਕਹਿੰਦਾ ਪੱਪੂ ਕਹਿੰਦਾ ਹਾਏ ਰੱਬਾ ਮੈਂ ਪਾਪੀ ਆ ਮੈਨੂੰ ਮੈਨੂੰ ਦੁੱਖ ਦੇ ਦਰਦ ਦੇ ਮੇਰੇ ਪਿੱਛੇ ਭੂਤਨੀ ਬੁੱਤ ਚੜੇਲ ਲਾ ਦੇ ਭਾਵੇਂ ਮੈਂ ਮੈਨੂੰ ਇੰਨਾ ਇੰਨੇ ਉਹ ਦੁੱਖ ਦੇ ਕਹਿੰਦਾ ਰੱਬ ਮੋਹਰੇ ਉਹ ਕਹਿੰਦਾ ਸਿੱਧਾ ਕਹਿ ਤੂੰ ਵਿਆਹ ਕਰਨਾ ਥੈਂਕ ਯੂ ਗੁਰਬਾਜ
10: ਥੈਂਕ ਯੂ ਐਂਬਰ ਨਾਲ ਗੱਲ ਕਰ ਲਓ
9: ਕਰਾ ਦੋ ਐਂਬਰ ਨਾਲ ਗੱਲ
8: ਫਿਰ ਕੁਛ ਹੋਰ ਕਿਹਾ ਨਾ ਖੱਤੀ ਆਂਟੀ ਕੀ ਕਿਹਾ
9: ਹੋ ਗਿਆ ਸੁੱਖ ਆਂਟੀ
8: ਸੁੱਖ ਆਂਟੀ
9: ਕੁਛ ਵੀ
8: ਮੈਂ ਇਹਨੂੰ ਕਿਦਾਂ ਪਤਾ ਲੱਗਾ ਕਪੱਤੀ ਬੜੀ ਆ
9: ਕੁਛ ਵੀ ਨਾ
8: ਨਹੀਂ ਅੰਬਰ
9: ਸੁੱਖ ਇਕੱਠੇ ਕਰਤੇ ਉਹਨੇ ਸ਼ਾਸ਼ਾ ਬਣ ਗਏ
8: ਨਹੀਂ ਯਾਸ਼ੀ ਸ਼ਾਸ਼ਾ ਵਾ
9: ਅੱਛਾ ਯਾਸ਼ੀ ਸ਼ਾਸ਼ਾ
8: ਯਾਸ਼ੀ ਸ਼ਾਸ਼ਾ ਵਾ ਗੰਗਾਧਾਰੀ ਸ਼ਕਤੀ ਅੰਬਰ ਕੀ ਸੁਣਾਓਗੇ ਓਕੇ
10: ਬੰਦੇ ਉੱਤੇ ਪੱਲੇ ਉੱਤੇ ਪੱਲਾ ਤੁਸੀਂ ਦੀ ਜਾਣੇ ਮੈਂ ਕੱਲਾ
8: ਅੱਛਾ ਪੱਲੇ ਉੱਤੇ ਪੱਲਾ ਤੁਸੀਂ 30 ਜਾਣੇ ਤੇ ਮੈਂ ਕੱਲਾ ਇਹ ਤਾਂ ਕੋਈ ਸਨੀ ਦਿਓਲ ਜਿਹਾ ਜਾਪਦਾ
9: ਮੈਨੂੰ ਲੱਗਦਾ ਇਹ ਉਹ ਚੀਜ਼ ਲੱਗਦੀ ਹੈ ਜਿਹੜੀ ਜਿੱਦਾਂ
8: ਮੰਥ
10: ਹਾਂ
8: ਮੰਥ ਮੰਥ
9: ਮੰਥ ਤੇ ਵੀਕ
8: ਨਹੀਂ ਮੰਥ ਤੇ ਸਾਲ
9: ਵੀਕ ਵੀ ਹੋ ਸਕਦਾ
8: 30 ਜਾਣੇ 30 ਜਾਣੇ ਮੰਥ ਹੋ ਗਿਆ
9: ਤੇ ਸਾਲ
8: ਇੱਕ ਦਿਨ ਦਿਨ ਹਾਂ ਤੇ ਕੱਲਾ ਸਾਲ ਹੋ ਗਿਆ ਇਦਾਂ ਸਹੀ ਆਨਸਰ
9: ਸਹੀ ਆਨਸਰ ਅੰਕਲ ਜੀ ਕਰੋ ਆ ਫਾਈਨ ਹੁਣ ਤੁਹਾਨੂੰ ਫਾਈਨ ਸਹੀ
8: ਆਨਸਰ ਤੁਸੀਂ ਜਿੱਤ ਚੁੱਕੇ ਹੋ ਰੋਟੀਆਂ ਵਾਲਾ ਡੱਬਾ ਥੈਂਕ ਯੂ ਅੰਬਰ
9: ਥੈਂਕ ਯੂ ਅੰਬਰ ਵੀਰ ਜੀ ਅਗੇ
8: ਨਹੀਂ ਵੀਰ ਜੀ ਨੇ ਵੀਰ ਜੀ ਵੱਡੇ ਹੋ ਗਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਵੀਰ ਜੀ ਹੁਣ ਮਿਲਣਗੇ ਵਿਆਹ ਤੇ ਥੈਂਕ ਯੂ
9: ਬਾਏ ਬਾਏ ਅੰਬਰ ਬਾਏ ਬਾਏ ਤਾਜ ਬਾਏ ਬਾਏ ਗੁਰਬਾਜ
8: ਤੇ ਨੈਕਸਟ ਸਾਡੇ ਨਾਲ ਆ ਟੀ ਜੀ ਤੇਗ ਸਤਿ ਸ੍ਰੀ ਅਕਾਲ ਤੇਗ ਤੁਸੀਂ ਆਉਂਦੇ ਰਹੋ ਸਤਿ ਸ੍ਰੀ ਅਕਾਲ ਤੇਗ ਜੀ ਸਤਿ ਸ੍ਰੀ ਅਕਾਲ ਤੇਗ ਜੀ
10: ਕੀ ਹਾਲ ਚਾਲ
8: ਹਾਂਜੀ ਠੀਕ ਆ ਵਧੀਆ ਵਧੀਆ ਤੁਸੀਂ ਕਿੱਥੇ ਭੱਜ ਗਏ ਸੀ ਤੁਸੀਂ ਕਿੱਥੇ ਚਲ ਗਏ ਸੀ
10: ਪਤਾ ਨਹੀਂ ਫੋਨ ਆਪ ਹੀ ਕੱਟੀ ਗਈ ਸੀ
8: ਓਹੋ ਭਾਰਾ ਹੋ ਗਿਆ ਹੋਣਾ ਨਾ
9: ਕੀ ਕਰੇ ਫੋਨ ਵਿਚਾਰਾ
8: ਫੋਨ ਭਰਾ ਹੋ ਕੇ ਆਪੇ ਡਿੱਗ ਪੈਂਦਾ,
9: ਕੱਟੀ ਕਰ ਲੈਂਦਾ ਹੈ ਫੋਨ ਕਹਿੰਦਾ ਹਨਾ।
10: ਨਹੀਂ ਡਿੱਗ ਪਿਆ ਨਹੀਂ ਸੀ, ਮੰਮੀ ਦੇ ਹੱਥ ਵਿੱਚ ਸੀ ਤੇ ਫਿਰ ਮੰਮਾ ਲਾ ਕੇ ਤੁਰਦੀ ਸੀ ਤੁਰਦੇ ਸੀ ਪਰ ਫਿਰ ਕੱਟ ਹੀ ਹੋ ਗਿਆ ਸੀ ਫੋਨ
9: ਆਪੇ।
8: ਓਹੋ ਮੰਮਾ ਲੈ ਕੇ ਤੁਰਦੇ ਸੀ ਨਾ ਤਾਂ ਕੱਟ ਹੋ ਗਿਆ,
9: ਨੈਟਵਰਕ ਕੱਟ ਗਿਆ ਹੋਣਾ,
8: ਅੰਗੂਠਾ ਵੱਜ ਗਿਆ ਹੋਣਾ ਨਾ।
9: ਮੰਮਾ ਨੇ ਨੇਲਸ ਲਗਵਾਇਆ ਵਾ? ਸੁਖਾਂਡੀ ਤੇ ਮੰਮਾ ਸੇਮ ਸੇਮ ਆ ਨਾ।
8: ਕੀ ਸੁਣਾਓਗੇ ਤੇ?
10: ਅੱਜ ਮੈਂ ਸੁਣਾਉਂਗੀ ਇੱਕ ਬਾਜ਼ਾਰ
9: ਓਕੇ।
10: ਤੁਰਦੀ ਹਾਂ ਪਰ ਫੈਰ ਨੀ, ਦੇਵਾ ਸਭ ਨੂੰ ਜਾਨ, ਤੋ ਅਕਰਾ ਦੀ ਚੀਜ਼ ਹਾਂ, ਪੁੱਛੋ ਮੇਰੇ ਨਾਮ
9: ਹਵਾ।
10: ਹਾਂਜੀ
8: ਵਾਹ, ਤੁਸੀਂ ਤੇ ਨਿਆਣਿਆਂ ਦਾ ਮਜ਼ਾ ਹੀ ਖਰਾਬ ਕਰੀ ਜਾਂਦੇ ਜੀ, ਨਿਆਣਿਆਂ ਗੱਲ ਪੈ ਨਾ ਇਕੱਠੇ ਹੋ ਗਏ। ਨਿਆਣਿਓ ਕਿਸੇ ਦਿਨ ਆਓ ਪੈਨਸਲਾਂ ਲੈ ਕੇ ਢਾਲੋ ਆਂਟੀ ਗੇਰਲ
9: ਕਰੋ ਦੀ ਕੋਲ ਬਲਾਟ ਹੋਈ ਜਾਂਦੀ ਸੀ। ਹੁਣ ਮੈਂ ਕਿੰਨਾ ਕਰੋ ਕਰਨ ਜੋ ਜੀ, ਦੋ ਹੀ ਚੋੜ ਇਹਨਾਂ ਨੂੰ ਕਿਹਾ ਕਰੋ, ਦੋ ਹੀ ਬਾਜ਼ਾਰ ਤਾਂ ਪਾਇਆ ਕਰਨਾ
8: ਆਂਟੀ ਨੂੰ। ਫਿਰ ਉਹ ਕਹਿੰਦੇ ਨਟਰਾਜ ਦੀਆਂ ਪੈਨਸਲਾਂ। ਥੈਂਕ ਯੂ ਥੈਂਕ ਯੂ। ਤੇ
10: ਅੱਜ ਸੀਜ਼ਨ ਜਿਹੜੇ ਹੁੰਦੇ ਨੇ ਹੁਣ ਸਪ੍ਰਿੰਗ ਹੁਣ ਲੱਗਿਆ ਤੇ ਹੁਣ ਮੈਨੂੰ ਵਧੀਆ ਲੱਗਦਾ ਸਕੂਲ ਨੂੰ ਚੁਣਨਾ। ਹੁਣ ਇੱਕ ਬਾਈ ਇੱਕ
9: ਮੈਨੂੰ ਸਭ ਤੋਂ ਜਿਆਦਾ ਵਧੀਆ ਇਹ ਲੱਗਦਾ ਜਦੋਂ ਮੈਨੂੰ ਕੋਈ ਕਹਿੰਦਾ ਕਿ ਉਹਨੂੰ ਸਪ੍ਰਿੰਗ ਵਧੀਆ ਲੱਗਦਾ, ਮੈਨੂੰ ਬਹੁਤ ਫਨ ਲੱਗਦਾ ਉਹਦੀ ਲਾਈਫ, ਪਤਾ ਤੁਹਾਨੂੰ?
10: ਹਾਂਜੀ
9: ਆਂਟੀ ਆਪਣੀ ਲਿਸਟ ਬਣਾ ਲੈਂਦੇ ਆ, ਠੀਕ ਆ।
8: ਫਿਰ ਉੱਥੋਂ ਤੁਸੀਂ ਸਾਨੂੰ ਉੱਥੋਂ ਤੁਸੀਂ ਸਾਨੂੰ ਫਿਰ ਡੱਚ ਚ ਕਾਲ ਕਰਿਆ ਕਰੋਗੇ,
9: ਇਟਾਲੀਅਨ ਚ? ਕਿਹੜੀ ਇਟਾਲੀਅਨ? ਕੱਲਾ ਇਟਲੀ ਥੋੜੀ ਜਾਣਾ, ਆਲੇ ਦੁਆਲੇ ਵੀ ਤਾਂ ਜਾਉਂਗੇ।
8: ਉੱਥੇ ਤੁਸੀਂ ਫਿਰ ਸਾਡੇ ਲਈ ਮਾਰਗਰੀਟਾ ਲੈ ਕੇ ਆਇਓ।
9: ਕਿੰਨਾ ਫਨ ਹੋਊਗਾ ਨਾ।
10: ਹਾਂਜੀ
8: ਥੈਂਕ ਯੂ ਤੇ,
10: ਡੈਡੀ
8: ਜੀ ਦਾ ਵਿਆਹ ਕਰਨ ਲੱਗੇ, ਇਹਦਾ ਰਿਸ਼ਤਾ ਭੇਜਿਆ ਕੱਲ, ਕਹਿੰਦੇ ਅਨਾਉਂਸ ਕਰ ਦਿਓ।
9: ਅੱਛਾ ਤੇ ਫਿਰ ਤਾਂ ਕਰਕੇ ਇਦਾਂ ਚੁੱਪ ਚੁੱਪ ਜਿਹਾ?
8: ਨਹੀਂ ਨਹੀਂ ਇਹ ਤੇ ਇਹਨੂੰ ਪੁੱਛਿਆ, ਇਹਨੂੰ ਪੁੱਛਿਆ ਹੀ ਹੋਊਗਾ ਪਹਿਲਾਂ।
9: ਯੂ ਵੀ ਤੁਸੀਂ ਹੈਪੀ ਆ?
8: ਹੈਪੀ ਆ।
10: ਹਾਂਜੀ
9: ਵਿਆਹ ਕਰਨ ਦੇ ਲਈ?
10: ਕਿਹਦਾ?
9: ਤੁਹਾਡਾ?
10: ਨਹੀਂ
8: ਉਹ ਨਹੀਂ ਹੱਲੇ ਤੇ ਨਿੱਕਾ ਵਾ।
9: ਨਾਲੇ ਰੰਜੋਤ ਅੰਕਲ ਕਹਿੰਦੇ ਕਿ ਰਿਸ਼ਤਾ ਭੇਜਿਆ ਪਾਪਾ ਨੇ ਤੁਹਾਡਾ?
10: ਨਹੀਂ ਮਾਮੂ ਦਾ ਹੋਣਾ।
8: ਅੱਛਾ
9: ਕਿੰਨੇ ਕਰ ਗਏ? 8 ਸਾਲ ਰਹਿ ਗਏ ਵਿਆਹ ਕਰ ਲੈਣਾ।
8: ਹੈਂ ਯੂਵੀ
9: ਕਿ ਸੱਤ ਰਹਿੰਦੇ ਆ
8: ਬੱਲਾ ਤੋੜ ਦੇਣਾ
9: ਬੋਟੀਆਂ ਜਾਣ ਨੀ ਨਾ ਦਿੰਦੀਆਂ ਫੇਰ ਕ੍ਰਿਕਟ ਤੇ ਜਾ ਕੇ ਦੇਖ ਲਿਓ
8: ਮੈਂ ਬੜੇ ਵਿਆਹੇ ਖੇਡਦੇ ਉੱਥੇ ਤੇ ਯੁਵਰਾਜ ਕੀ ਸੁਣਾਓਗੇ
10: ਫਿਰ ਪੱਪੂ ਕਹਿੰਦਾ ਹਾਂਜੀ ਬੋਸ ਜੀ ਮੈਂ ਆ ਜੂੰਗਾ ਸੰਡੇ ਪਰ ਸੰਡੇ ਤਾਂ ਬਹੁਤ ਟ੍ਰੈਫਿਕ ਹੁੰਦਾ ਇਸ ਲਈ ਮੈਂ ਥੋੜਾ ਲੇਟ ਹੀ ਆਊਂਗਾ ਤੇ ਫਿਰ ਬੋਸ ਕਹਿੰਦਾ ਵੀ ਉਹ ਕੋਈ ਗੱਲ ਨੀ ਪਰ ਤੂੰ ਆਈ ਕਿੰਨੇ ਕੁ ਵਜੇ ਤੱਕ ਆ ਜਾਏਗਾ ਤੇ ਫਿਰ ਪੱਪੂ ਕਹਿੰਦਾ ਬਸ ਮੰਡੀ ਤੱਕ ਆ ਜਾਊਂਗਾ
9: ਸੰਡੇ ਇੰਨਾ ਟ੍ਰੈਫਿਕ ਹੁੰਦਾ ਵੀ ਮੰਡੇ ਤੱਕ ਤਾਂ ਪਹੁੰਚ ਹੀ ਜਾਊਂਗਾ ਨਾ ਵੀ
8: ਥੈਂਕ ਯੂ ਜੀ
9: ਥੈਂਕ ਯੂ ਯੁਵਰਾਜ
10: ਥੈਂਕ ਯੂ ਮੇਰੀ ਦੀਦੀ ਵੀ ਸੁਣਾ
9: ਜ਼ਰੂਰ ਜੀ
10: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੋਫੀ ਜੀ
9: ਸਤਿ ਸ਼੍ਰੀ ਅਕਾਲ ਯਸ਼ਿਕਾ ਕਿੱਦਾਂ ਹਾਲ ਚਾਲ
10: ਮੇਰਾ ਠੀਕ ਹੈ ਤੁਹਾਡਾ ਕੀ ਹਾਲ ਆ
9: ਸਾਡਾ ਹਾਲ ਬਹੁਤ ਵਧੀਆ ਕੀ ਸੁਣਾਓਗੇ ਫਿਰ ਅੱਜ
10: ਇੱਕ ਚੁਟਕਲਾ
8: ਹਾਂਜੀ
9: ਓਕੇ
10: ਇੱਕ ਕੁੜੀ ਇੰਟਰਵਿਊ ਦੇਣ ਗਈ ਤੇ ਇੰਟਰਵਿਊ ਪੁੱਛਦਾ ਉਹਦਾ ਰੈਜ਼ੂਮੇ ਦੇਖ ਕੇ ਵੀ ਇੱਥੇ ਤਾਂ ਲਿਖਿਆ ਤੂੰ ਆਕਸਫੋਰਡ ਯੂਨੀਵਰਸਿਟੀ ਗਈ ਸੀ ਪਰ ਤੇਰੀ ਕੋਈ ਡਿਗਰੀ ਤਾਂ ਹੈ ਨੀ ਉੱਥੋਂ ਦੀ ਕੁੜੀ ਕਹਿੰਦੀ ਹਾਂਜੀ ਮੈਂ ਗਈ ਸੀ ਮੇਰੇ ਕਜ਼ਨ ਦੀ ਨਾ ਗ੍ਰੈਜੂਏਸ਼ਨ ਸੀਗੀ ਉੱਥੇ ਗਈ ਸੀ ਬਸ ਡਿਗਰੀ ਡਿਗਰੀ ਤਾਂ
8: ਤਵਨੀਤ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਅਸੀਸ ਕੌਰ
9: ਹੁਣ
8: ਨੀ ਉਹ ਟੀਚ ਕਰਦੀ ਹੁਣ ਟਿਊਸ਼ਨ ਛੱਡੀ ਹੈ
9: ਕਿਉਂ
8: ਉਹ ਜਿਹੜੇ ਸਟੂਡੈਂਟ ਬਹੁਤ ਛੁੱਟੀਆਂ ਕਰਦੇ ਨਾ ਉਹਨਾਂ ਨੂੰ ਨੀ ਪੜ੍ਹਾਉਂਦੀ ਉਹ
9: ਚਲੋ ਆ ਵਾਲੀਆਂ ਹੋਲੀਡੇਜ਼ ਤੋਂ ਬਾਅਦ ਫਿਰ ਪੜ੍ਹਨਾ ਸ਼ੁਰੂ ਕਰਾਂਗੇ ਜਦ ਤੱਕ ਫਿਰ ਧੁੱਪ ਜੇ ਵੀ ਨਿਕਲੇ ਆਉਂਦੀ ਪੜ੍ਹਨ ਦਾ ਦਿਲ ਵੀ ਕਰਦਾ
8: ਹੈ ਜੀ ਹੁਣ ਪਰ ਫੀਸ ਵੱਧ ਲੱਗੂਗੀ ਹੁਣ ਤਾਂ ਵੱਧ ਗਿਆ ਖਰਚਾ
9: ਹੁਣ ਕੀ ਹੋ ਗਈ ਫੀਸ ਅਸੀਸ ਮੈਨੂੰ ਪਹਿਲਾਂ ਅਸੀਸ ਨੇ ਮੈਨੂੰ 2 ਸੂਟ ਦੇਣੇ ਸੀ ਹੁਣ ਮੈਨੂੰ 4 ਦੋਗੇ
8: ਨਹੀਂ ਉਹ ਘਰਾਂ ਦੀਆਂ ਕਿਸ਼ਤਾਂ ਵੱਧ ਗਈਆਂ ਖਰਚੇ ਵੱਧ ਗਏ ਬਿੱਲ ਵੱਧ ਗਏ ਜਾਂ ਫਿਰ
10: ਤੂੰ ਬਸ 3
8: ਹੂੰ
10: 3
9: ਕੀ 3 ਸੂਟ ਦੇ ਦੋਗੀ ਮੈਂ
8: 3 ਸੂਟ
9: ਤੁਸੀਂ
8: ਲੈ ਲਿਓ ਫਿਰ ਆਂਟੀ ਦੇ
9: ਆਂਟੀ ਸਰਫ ਚ ਨਾ ਲੂਗੀ ਆਂਟੀ ਸ਼ਰਿੰਕ ਹੋ ਜੂਗੀ
10: ਹਾਂ
8: ਸੂਟ ਨਹੀਂ ਉਹਨੇ ਦੇਣੇ ਜੋ ਮਰਜ਼ੀ ਕਰ ਲਓ ਤੁਸੀਂ
9: ਹਾਏ
8: ਸੂਟ ਨਹੀਂ ਮਿਲਣੇ ਬਾਕੀ ਜੋ ਮਰਜ਼ੀ ਕਰ ਲਓ
9: ਫਿਰ ਉਹ ਜਿਹੜੀ ਫ੍ਰਿਜ ਵਿੱਚ ਚੀਜ਼ੀ ਪਈ ਆ ਉਹ ਖੱਲਾ ਲੋਗੇ ਆਂਟੀ
8: ਫ੍ਰਿਜ 'ਚ ਨਹੀਂ ਹੈਗਾ ਅੱਜ ਕੁਛ ਵੀ
9: ਜੂਸ ਜਿਹੜੇ ਪਏ ਆ
8: ਨਾ ਕੁਛ ਨਹੀਂ ਹੈਗਾ ਫ੍ਰਿਜ ਕੇਕ ਹੈਗਾ
9: ਕਿਹਦਾ ਬਰਥਡੇ ਸੀ
10: ਕਿਸੇ ਦਾ
9: ਨਹੀਂ ਕੇਕ ਕਿੱਦਾਂ ਆਇਆ ਘਰ
10: ਉਹ ਨਹੀਂ ਉਹ ਕਿਸੇ ਦਾ ਬਰਥਡੇ ਵੀ ਉਹ ਹੀ ਲਿਆ ਸੀ
8: ਉਹ ਪੁਰਾਣਾ ਪਿਆ ਵਾ ਪੁਰਾਣਾ ਪੁਰਾਣਾ ਪਿਆ ਕੇਕ ਉਹ ਸੁੱਟਣ ਵਾਲਾ ਹੋ
10: ਗਿਆ ਪੁਰਾਣਾ ਨਹੀਂ ਕੱਲ ਪਰਸੋਂ ਹੀ ਤਾਂ ਲਿਆਇਆ
8: ਆਹੋ ਕੱਲ ਪਰਸੋਂ
9: ਹਾਂ ਪੁਰਾਣਾ ਹੀ ਹੋ ਜਾਂਦਾ 2 ਦਿਨ ਬਾਅਦ ਕੇਕ
10: ਨਹੀਂ ਉਹ ਪੁਰਾਣਾ ਨਹੀਂ ਹੋਇਆ ਅਸੀਂ ਤਾਂ ਖਾ ਵੀ ਲਿਆ ਥੋੜਾ ਥੋੜਾ
8: ਉਹਦੇ ਉੱਤੇ ਲਿਖਿਆ ਹੁੰਦਾ ਫਿਨਿਸ਼ ਇਨ 2 ਡੇਜ਼ ਵਾਂਸ ਯੂ ਕੱਟ
9: ਹੈ
10: ਨਹੀਂ
8: ਲਿਖਿਆ ਹੁੰਦਾ
9: ਕੱਟ ਕੇ ਉਹਨਾਂ ਕੀ ਛੁਰੀ ਦਾ ਕੁਛ ਲੱਗ ਜਾਂਦਾ ਉਹਨੂੰ
8: ਨਾਨਾ ਵੀ ਆ ਜਾਂਦਾ, ਇਹ ਚ ਬਨਾਨਾ ਵੀ ਆ ਜਾਂਦਾ। ਕੀ ਮਨੂਆ ਫਾਰਮ ਦੱਸਣਾ? ਅੱਛਾ
9: ਓਕੇ। ਓ ਹਾਂ ਸੱਚ, ਆਂਟੀ ਤਾਂ ਬੁੜੀ ਹੋ ਗਈ ਹੁਣ, ਆਂਟੀ ਭੁੱਲ ਜਾਂਦੀ ਆ ਫਾਰਮ ਤੇ ਕੀ ਕੀ ਕੀਤਾ ਸੀ ਇਸਨੇ।
8: ਨਹੀਂ ਪਰ ਉਹ ਉਹਨੇ ਉਹਨੇ ਦੱਸਣਾ ਵਾ ਪ੍ਰੀਤਿੰਦਰ ਅੰਕਲ ਨੂੰ, ਤੁਹਾਨੂੰ ਥੋੜੀ ਦੱਸਣਾ ਵਾ।
9: ਪ੍ਰੋਮਿਸ ਤਾਂ ਮੈਨਾਂ ਕੀਤਾ
8: ਸੀ, ਤੁਹਾਨੂੰ ਕੀਤਾ ਸੀ,
9: ਹੋਰ ਕੀ?
10: ਸਟੈਪਸ ਦੱਸੋ।
8: ਅੱਛਾ
10: ਫਸਟ ਸਟੈਪ, ਅਸੀਂ ਕਲਾਸਰੂਮ ਚ ਬਾਹਰ ਹੈਨਾ,
8: ਹਾਂ
10: ਅਸੀਂ ਸਪੋਰਟਸ ਫੀਲਡ ਚ ਸਿੱਧਾ ਜਾਣਾ ਸੀ, ਉੱਥੇ ਥੋੜਾ ਜਿਹਾ ਕੁਛ ਹੋ ਗਿਆ, ਫਿਰ ਅਸੀਂ ਆ ਜਾ ਕੇ ਜਿੱਥੇ ਸਕੂਲ ਦੇ ਐਂਟਰ ਕਰਦੇ ਉਹ ਜਗ੍ਹਾ ਤੇ ਜਾ ਕੇ ਹੈਨਾ। ਫਸਟ ਟਾਈਮ ਅਸੀਂ ਗਏ ਜਿੱਥੇ ਉਹ ਟੀਚਰਸ ਆਪਦੇ ਗੱਡੀਆਂ ਪਾਰਕ ਕਰਦੇ, ਉੱਥੇ ਗਏ ਵਿੱਚ ਹੈਨਾ। ਉਹਦੇ ਵਿੱਚ ਗੇਟਾਂ ਉੱਪਰ ਓਪਨ ਸੀ, ਬੱਸਾਂ ਆ ਗਈਆਂ ਦੋ, ਕਿਉਂਕਿ ਬੱਚੇ ਵੀ ਵਾਲੇ ਸੀ ਟੀਚਰ ਵੀ ਵਾਲੇ ਸੀ, ਤੇ ਸਾਰੇ ਅੰਦਰ ਗਏ। ਨੈਕਸਟ ਸਟੈਪ ਬੱਸਾਂ, ਬੱਸ ਬੱਸਾਂ ਜਾ ਕੇ ਸਾਨੂੰ ਮਨੂਆ ਫਾਰਮ ਚ ਲੈ ਗਿਆ, ਅਸੀਂ ਉੱਥੇ ਦੋ ਮਿੰਟ ਪੰਜ ਮਿੰਟ ਖਾਣਾ ਪਿਆ।
8: ਤੁਸੀਂ ਸੀ ਸੇ ਇਦਾਂ ਕਰੋ, ਤੁਸੀਂ ਨਾ ਇਹਦੇ ਤੇ ਆਪਾਂ ਪੋਡਕਾਸਟ ਕਰ ਲਾਂਗੇ ਤੁਹਾਡੇ ਨਾਲ,
10: ਤੁਸੀਂ
8: ਹਾਈਲਾਈਟ ਹਾਈਲਾਈਟ ਦੱਸ ਦਿਓ ਮੇਰਾ ਪੁੱਤ।
10: ਸਾਰੀ ਸਾਰੇ ਰੈਡੀ ਆ,
9: ਇਹ ਆਂਟੀ ਵਰਗੀ ਹੋਈ ਜਾਂਦੀ ਸ਼ੁਰੂ ਤੋਂ ਗੱਲ ਦੱਸੋਗੇ,
8: ਹਾਈਲਾਈਟ ਦੱਸ ਦਿਓ ਪੁੱਤ।
9: ਨਹੀਂ ਤੁਸੀਂ ਫਾਰਮ ਦੇ ਅੰਦਰ ਕੀ ਕੀਤਾ ਉਹ ਦੱਸੋ, ਇਹ ਤਾਂ ਸਾਨੂੰ ਪਤਾ ਹੀ ਆ,
8: ਮੇਨ ਪੁਆਇੰਟ ਦੱਸ ਦਿਓ ਨਾ।
10: ਇਹ ਹੁਣੀ ਤਾਂ ਮੈਂ ਦੱਸਣ ਵਾਲੀ, ਫਿਰ ਅਸੀਂ ਅੰਦਰ ਤੁਰੇ, ਅਸੀਂ ਕੀਤਾ ਉਹਨਾਂ ਨੂੰ ਫੀਡ।
9: ਵਾਓ
10: ਅਮਾ ਉਹਨਾਂ ਨੂੰ ਅਸੀਂ ਟ੍ਰੇਨ ਟਰੈਕਟਰ ਤੇ ਰਾਈਡ ਕੀਤਾ,
8: ਬੱਲੇ
9: ਵਾਓ,
10: ਅਸੀਂ ਵੈਟ ਟ੍ਰੇਨ ਟਰੈਕਟਰ ਤੇ ਵੈਟਲੈਂਡਸ ਗਏ,
8: ਬੱਲੇ ਬੱਲੇ ਬੱਲੇ,
10: ਤੇ ਅਸੀਂ ਬਸ ਦੋ ਤਿੰਨ ਆਵਰਸ ਚ ਅਸੀਂ ਬਸ ਵਾਪਸ ਆ ਗਏ।
9: ਵੈਰੀ ਗੁੱਡ ਅਸੀਸ,
10: ਤੇ ਫਿਰ ਬਸ ਨੀਅਰਲੀ ਹੋਮ ਟਾਈਮ ਸੀ।
8: ਜਿਆਦਾ ਟਾਈਮ ਤੇ ਫਿਰ ਉੱਥੋਂ ਨਿਕਲਣ ਨੁਕਲਣ ਤੇ ਲੱਗਾ, ਉੱਥੇ ਤੇ ਕੋਈ ਖਾਸ ਨਹੀਂ ਲੱਗਾ ਨਾ,
9: ਜਿਹੜੀਆਂ ਰਾਈਡਾਂ ਲਈਆਂ ਉੱਥੇ ਲੱਗੇ ਹੋਣਾ।
10: ਉਹ ਜਿਹੜੇ ਗੋਟਸ, ਗੋਟ, ਸ਼ੀਪ, ਕੈਮਲ ਅਸੀਂ ਫੀਡ ਕੀਤੇ ਸੀ ਨਾ, ਉਹਨਾਂ ਕੋਲ ਕੱਲੇ ਬੌਟਮ ਟੀਥ ਸੀ, ਉੱਪਰ ਆਏ ਦੰਦ ਨਹੀਂ ਸੀ।
9: ਬੁੜੇ ਹੋ ਗਏ ਸੀ ਉਹ?
10: ਨਹੀਂ ਬੁੜੇ ਨਹੀਂ, ਉਹ ਛੋਟੇ ਆ
8: ਹੁੰਦੇ ਹੀ
9: ਇਦਾਂ ਦੇ, ਅੱਛਾ ਬੇਬੀ ਆ ਉਹ,
10: ਛੋਟੇ ਆ ਹਜੇ, ਉਹਨਾਂ ਉੱਪਰ ਵਾਲੇ ਗਰੋ ਨਹੀਂ ਹੋਏ।
9: ਹਾਂ ਓਕੇ, ਉਹਨਾਂ ਨਾਲੋਂ ਤਾਂ ਵੱਡੀ ਤਾਂ ਅਸੀਸ ਆ, ਫਿਰ ਇਹਦੇ ਤੋਂ ਉੱਪਰ ਵਾਲੇ ਵੀ ਦੰਦ ਆਏ ਉਹ।
8: ਅਸੀਸ ਅੱਜ ਕੀ ਸੁਣਾਉਂਗੇ ਕੀ,
10: ਕਿਉਂਕਿ ਮੈਂ ਉਹਨਾਂ ਤੋਂ ਪਹਿਲਾਂ ਬੋਰਨ ਆ, ਉਹ ਬਸ ਦੋ ਜਾਂ ਤਿੰਨ ਜਾਂ ਜਾਂ ਚਾਰ ਸਾਲ ਦੇ
9: ਹੈਗੇ। ਹਾਂ ਅਸੀਸ ਪੰਜ ਸਾਲ ਦੀ ਆ, ਫਰਕ ਤਾਂ ਪੈਂਦਾ ਹੀ ਆ।
10: ਨੋ ਮੈਂ 6 ਹੋ ਗਈ।
8: ਉਹ 6 ਹੋ ਗਈ,
9: ਤਾਂ ਹੀ ਕੇਕ ਆਇਆ ਘਰ।
10: ਮੈਂ ਨੈਕਸਟ ਸਾਲ 6-7 ਹੋ ਗਈ।
8: ਹਾਂ
9: 6-7
8: ਕੀ ਕੀ ਸੁਣਾਓਗੇ ਅੱਜ?
10: 6-7 ਕਿਸ਼ਮਿਸ਼ 11
8: ਅੱਛਾ ਓਏ
9: ਹੋਏ
8: ਸੁਣਾਓ ਫਿਰ।
10: ਕਿਸ਼ਮਿਸ਼ 11 ਲਾਈਮ ਸਕਰ ਕੀ ਲਗਾ ਯਾਰ ਰੱਖਣਾ, ਮੇਰੀ ਚਾਹ ਮੇਰੀ ਨਾਲ ਰਹਿਣਾ।
8: ਗਾਣੇ ਪਿੱਛੇ ਥੋੜੀ ਹੁੰਦਾ ਵਾ ਨਾ ਨਾ ਨਾ ਨਾ,
9: ਇੱਦਾਂ ਥੋੜੀ ਕਿੱਸੀ ਮਿਸੀ ਯਾਰ, ਚੱਕਦਾ ਰੋ ਚੱਕਦਾ ਸੱਖ ਆਂਟੀ,
8: ਥੈਂਕ ਯੂ ਸੀ, ਚੱਕੋ ਬੈਗ ਹੁਣ,
9: ਬੈਗ ਤੇ ਪਾਣੀ ਦੀ ਬੋਤਲ ਚੱਕੋ ਤੇ ਭੱਜੋ
8: ਭੱਜੋ ਹੁਣ ਚੁੱਕ ਕੇ। ਥੈਂਕ ਯੂ। ਤੇ ਸਤਿ ਸ੍ਰੀ ਅਕਾਲ ਤਵਨੀਤ, ਤੁਸੀਂ ਆਉਂਦੇ ਰਹੋ।
10: ਗੱਲ ਕਰਕੇ ਉਸ ਤੋਂ ਬਾਅਦ ਸ਼ੂਜ ਪਾਣੇ ਫਿਰ ਸਕੂਲ ਜਾਣਾ।
9: ਰੋਟੀ ਖਾ ਲਈ
8: ਤੇ ਬੂਟ ਪਾ ਕੇ ਨੀ ਗੱਲ ਹੁੰਦੀ?
10: ਸਮੂਦੀ ਪੀਤੀ।
8: ਅੱਛਾ, ਤੇ ਬੂਟ ਪਾ ਕੇ ਗੱਲ ਨੀ ਹੁੰਦੀ?
10: ਮੰਮਾ ਸਾਨੂੰ ਅਲਾਊ ਨੀ ਕਰਦੇ ਬੂਟ ਅੰਦਰ ਰਹਿ ਕੇ ਆਵੇ।
8: ਨਹੀਂ ਗੁੱਡ ਮੰਮਾ, ਪਤਾ ਕਿਉਂ? ਕਿਉਂਕਿ ਬੂਟ ਦੇ ਵਿੱਚ ਵੀ ਉਹ ਜੀਬੀ ਹੁੰਦੀ ਹੈ ਨਾ, ਜਬਾਨ ਹੁੰਦੀ ਉਹਦੀ,
9: ਉਹ ਖਾ ਸਕਦਾ ਹੈ ਨਾ ਬੂਟ ਇਹਨਾਂ ਦਾ ਫੂਡ।
8: ਨਹੀਂ ਉਹਦੇ ਨਾਲ ਬੋਲਣਾ ਨਹੀਂ, ਫਿਰ ਜਬਾਨ ਨਾ ਬੋਲੀ ਦਾ ਵਾ ਤੇ ਬੂਟ ਦੇ ਵਿੱਚ ਹੀ ਹੁੰਦੀ ਜਬਾਨ।
9: ਹਾਂ, ਤੇ ਬੂਟ ਵੀ ਬੋਲੀ ਜਾਊ।
10: ਨਹੀਂ, ਬਿਕੋਜ਼ ਮੰਮਾ ਤਾਂ ਸਾਨੂੰ ਲੈਟ ਨਹੀਂ ਕਰਦੇ ਸ਼ੂਜ਼ ਅੰਦਰ ਲੈ, ਬਿਕੋਜ਼ ਉਹ ਗੰਦੇ ਹੁੰਦੇ।
8: ਅੱਛਾ, ਗੰਦੇ ਹੁੰਦੇ ਆ, ਓਕੇ। ਪਰ ਤੁਹਾਡੇ,
10: ਪਰ ਮੈਨੂੰ ਇਹ ਰੀਜ਼ਨ ਮੈਨੂੰ ਪਤਾ ਵੀ ਚੱਪਲ ਵੀ ਗੰਦੀ ਹੁੰਦੀ ਤੇ ਸ਼ੂਜ਼ ਵੀ ਗੰਦੇ ਹੁੰਦੇ।
8: ਹਾਂ,
9: ਫਿਰ ਮੰਮਾ ਨੇ ਰੱਖੇ ਹੋਣੇ ਨਾ ਅੰਦਰ ਵਾਲੀਆਂ ਚੱਪਲਾਂ ਅਲੱਗ,
8: ਇਹ ਪਾ ਦਿੰਦੇ ਨਾ ਅੰਦਰ, ਪਾ ਦਿੰਦੇ ਖਲਾਰਾ।
10: ਹੈਲੋ,
9: ਹਾਂਜੀ,
8: ਤਾਂ ਕਰਕੇ ਕੀ ਸੁਣਾਓਗੇ ਫਿਰ ਅੱਜ?
10: ਇੱਕ ਬੋਲੀ
9: ਆਉਣ ਦਿਓ ਫੇ ਚੱਕਦੇ ਦਵਨੀਤ।
10: ਬਾਰੀ ਬਸੀ ਖਟਨ ਗਿਆ ਸੀ, ਬਾਰੀ ਬਸੀ ਖਟਨ ਗਿਆ ਸੀ, ਖਟਕੇ ਲਿਆਂਦਾ ਵਟਸਐਪ ਵੇ, ਖਟਕੇ ਲਿਆਂਦਾ ਵਟਸਐਪ ਵੇ, ਮੰਮਾ ਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚਵੇ, ਮੰਮਾ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚੇ, ਮੰਮਾ ਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚੇ, ਮੰਮਾ ਨੂੰ ਡਿਸਕ ਪ੍ਰੋਬਲਮ ਹੌਲੀ ਹੌਲੀ ਨੱਚੇ।
9: ਇਹਨਾਂ ਨੇ ਗੋਡੇ ਗਿੱਟੇ ਬਦਲਾ ਕੇ ਲਾਣੇ ਸਾਰਿਆਂ ਦੇ ਅੱਜ।
8: ਡਾਂਸ ਸਲੋਲੀ,
10: ਡਾਂਸ ਸਲੋਲੀ,
8: ਹੌਲੀ ਹੌਲੀ ਹੌਲੀ।
10: ਜੇ ਮੰਮਾ ਜੇ ਮੰਮਾ ਕੋਠੀ ਨੂੰ ਛਾਲ ਨਹੀਂ ਮਾਰਨੀ ਸੀ ਫਿਰ ਏਦਾਂ ਹੋਣੀ ਨਹੀਂ ਸੀ ਪ੍ਰੋਬਲਮ।
8: ਹਾਂ, ਮੰਮਾ ਨੇ ਨਿੱਕੇ ਹੁੰਦੇ ਕੋਠੀ ਨੂੰ ਛਾਲ ਮਾਰਦੇ ਨਾ, ਮੰਮੀ ਦੇ
9: ਗੋਡੇ ਕਾਹਤੇ ਦੁਖਦੇ ਸੀ ਪਹਿਲਾਂ?
10: ਬਿਕੋਜ਼
8: ਉਹ ਮੱਝਾਂ ਚੋਂਦੀ ਸੀ ਨਾ ਬਹਿ ਕੇ।
10: ਨਹੀਂ, ਪੂਆ, ਬਿਕੋਜ਼ ਪੂਆ ਦੇ ਗੋਡੇ ਦੁਖਦੇ ਸੀ।
9: ਓਕੇ,
8: ਪੂਆ ਦੇ ਗੋਡੇ ਦੁਖਦੇ ਸੀ। ਇਹ ਪੂਆ ਦੇ ਗੋਡੇ ਦੁਖਦੇ ਸੀ ਤੇ ਫੁੱਫੜ ਦਾ ਕਸੂਰ ਸੀ। ਭੱਬਾ ਜਿਹਾ ਤੇ ਉਹਨਾਂ ਨੇ ਬਣਾਇਆ, ਉਦੋਂ ਪੂਆ ਸੀ, ਉਦੋਂ ਭੱਬਾ ਜਿਹਾ ਤੇ ਉਹਨਾਂ ਨੇ ਬਣਾਇਆ। ਤੁਸੀਂ ਕੀ ਬਣਨਾ?
10: ਸੈਂਟਾ
8: ਕੌਣ ਬਣੂਗਾ?
10: ਕੈਂਪ ਜਾ ਰਹੇ
8: ਤੇ ਸੈਂਟਾ ਕੌਣ ਬਣੂਗਾ?
10: ਸੈਂਟਾ ਉਹ ਕ੍ਰਿਸ਼ਨਾ ਵੀਰ ਜੀ ਬਣੋਗੇ?
9: ਨਹੀਂ, ਸੈਂਟਾ ਸਾਡੇ ਕੋਲ ਹੈਗਾ, ਕ੍ਰਿਸ਼ਨਾ ਵੀਰ ਜੀ ਨੂੰ ਕੁਛ ਹੋਰ ਬਣਾਓ।
8: ਆਹੋ,
10: ਨਹੀਂ, ਜੋ ਕ੍ਰਿਸ਼ਨ ਦਾ ਵੀਜ ਹਾ ਹਾ ਹਾ ਕਰਦੇ ਉਹ ਤਾਂ ਸੈਂਟਾ ਲੱਗਦਾ,
8: ਉਹ ਸੈਂਟਾ ਲੱਗਦਾ। ਓਕੇ, ਚਲੋ ਨੈਕਸਟ ਕਿਹਦੀ ਵਾਰੀ ਆ?
9: ਸਕੂਈਜ਼ੀ ਸੈਂਟਾ।
10: ਤੁਸੀਂ
11: ਕਿੰਨੇ ਗੱਲ ਕਰਨੀ ਪੈਣਾ?
8: ਅਗਲੀ ਵਾਰੀ ਕਿਹਦੀ ਆ?
10: ਓਕੇ,
8: ਗੁੱਡ। ਕੀ ਸੁਣਾਓਗੇ ਫਿਰ ਅੱਜ? ਅੱਛਾ, ਬਜਾ ਤੋ। ਓਕੇ, ਮੰਮਾ ਨੇ ਕੰਨ ਕਿਹਦਾ ਫੜਿਆ
10: ਸੀ? ਮੈਂ ਆਂਟੀ ਜੀ ਨੂੰ ਆਨਸਰ ਹੀ ਦਿਓਗੇ?
9: ਆਂਟੀ ਜੀ ਕੱਲਾ ਆਨਸਰ ਨਹੀਂ ਦਿਓਗੇ?
8: ਆਂਟੀ ਆਨਸਰ ਦੇਣਗੇ ਕੱਲਾ?
10: ਹਾਂਜੀ
9: ਮੈਂ ਦਊਂਗੀ ਕੱਲਾ।
10: ਦਾਦਾ ਨੀ
9: ਨਿੱਕੀ ਜਿਹੀ ਕੋਲੀ ਲਾਹੌਰ ਜਾ ਕੇ ਬੋਲੀ?
10: ਹਾਂਜੀ
8: ਬੁਝੋ ਹੁਣ ਭਲਾ, ਮੈਨੂੰ ਤੇ ਆਉਂਦਾ ਵਾ,
9: ਮੈਨੂੰ ਵੀ ਆਉਂਦਾ।
8: ਦੱਸੋ ਫਿਰ ਕੀ ਆ?
9: ਟ੍ਰਿੰਟ ਟ੍ਰਿੰ
8: ਹੈ ਟੱਲੀ?
9: ਯੈਸ ਉਹਨੂੰ ਪਤਾ ਲੱਗ ਗਿਆ
8: ਟੱਲੀ
9: ਜਿਹਨੂੰ ਤੁਸੀਂ ਦੱਸਣ ਨੂੰ ਕਿਹਾ ਸੀ।
8: ਓ ਇਹਨਾਂ ਨੂੰ ਬੜੀਆਂ ਆਉਂਦੀਆਂ ਸੀ ਇਹ ਵਾਲੀਆਂ ਵੀਰ ਜੀ।
10: ਹਾਂਜੀ
8: ਇਹਨਾਂ ਲਈ ਔਖੀ ਜੀ ਲਿਆ ਕੇ ਕਰ।
10: ਹਾਂਜੀ
9: ਆਪ ਬਣਾਇਆ ਕਰਨੀ ਹੁਣ ਆਪਾਂ ਰੋਜ਼ ਬਾਜ਼ਾਰ ਤੇ, ਠੀਕ ਹੈ ਵੀਰ ਜੀ? ਹਾਈ ਫਾਈਵ
10: ਨਹੀਂ
9: ਨਹੀਂ
8: ਉਹ ਮੰਮੀ ਨੇ ਕੰਨ ਕਿਹਦਾ ਮਰੋੜਿਆ?
10: ਤਾਹੀ
9: ਸੁਖ ਆਂਟੀ ਲੈਫਟ ਸਾਈਡ ਤੋਂ
8: ਪ੍ਰੈਸਟਨ। ਵੀਰ ਜੀ ਨੂੰ ਸਾਰਾ ਪਤਾ ਹੁੰਦਾ ਵਾ, ਸਾਰੀ ਖਬਰ ਸੁਰਤ ਰੱਖਦੇ ਵੀਰ ਜੀ। ਇੰਨੀਆਂ
9: ਸਟ੍ਰੀਟਸ ਤੇ ਮੰਮਾ ਨੂੰ ਨਹੀਂ ਪਤਾ ਹੋਣੀਆਂ ਤੇ ਪਾਪਾ ਨੂੰ।
10: ਜਦੋਂ ਅਸੀਂ ਜਿਮਨਾਸਟਿਕ ਤੋਂ ਕਾਲਜ ਜਾ ਰਹੇ ਸੀ, ਛੋਟੀ ਦੀਦੀ ਨੇ ਦੱਸਿਆ ਇੱਕ ਬੱਸ ਖਰਾਬ ਸੀ, ਬਾ ਉਹ ਬੱਸ ਖਰਾਬ ਵੀ ਨਹੀਂ ਸੀ।
9: ਇਹ ਮਸਲਾ ਕਿੰਨੇ ਦਿਨ ਹੋ ਗਏ ਫਸਿਆ ਹੈ ਵੀ ਇਹ ਮਸਲਾ?
10: ਮੰਮਾ ਮੰਮਾ ਮੰਮਾ ਨੇ ਕਿਹਾ ਸੀ।
8: ਅੱਛਾ ਮੰਮਾ ਨੇ ਕਿਹਾ ਵੀ ਬੱਸ ਖਰਾਬ ਹੈ?
9: ਬੱਸ ਖਰਾਬ
8: ਸਰਦਾਰ ਜੀ ਦੇ ਡੈਡੀ ਆ, ਪਾਪਾ ਪਾਪਾ ਆ।
10: ਹਾਂਜੀ
8: ਪਾਪਾ ਪਾਪਾ ਬੋਲਦੇ?
10: ਹਾਂਜੀ।
8: ਤਾਂ ਹੋਰ ਭਾਈ ਅੱਜ ਗਏ ਨਹੀਂ ਕੰਮ ਤੇ?
10: ਨਹੀਂ ਛੁੱਟੀ ਹੈ।
9: ਓਹੋ
8: ਕਿੱਥੇ?
10: ਰਾਤੀ ਆਈ ਸੀ ਕੱਲ।
8: ਕਿੱਥੇ ਗਏ ਸੀ ਕੱਲ? ਕਿੱਥੇ ਕੱਲ ਕਿੱਥੇ ਸੀ ਤੁਹਾਡਾ ਲੋੜ?
10: ਸਿਡਨੀ।
8: ਓ
9: ਸਿਡਨੀ ਹੁੰਦੇ ਇਹਨਾਂ ਦੇ ਪਾਪਾ? ਸਾਡੇ
10: ਕੱਲ ਪਰਸੋਂ ਸਿਡਨੀ ਗਏ ਸੀ, ਕੱਲ ਆ ਕੇ।
8: ਤੋ ਸਿਡਨੀ ਕਿੱਥੇ ਕਿਜੇ ਜਾਂਦੇ ਹੁੰਦੇ ਹੋ? ਕੀ ਲੈ ਕੇ ਜਾਂਦੇ ਹੁੰਦੇ ਹੋ?
10: ਪੈਨੀ ਗਾ।
8: ਹੂੰ
9: ਕਿੰਨੇ ਕੱਢੇ ਹੁੰਦੇ ਆ?
8: ਕੇਲਿਆਂ ਦੀਆਂ ਛਿਲਣਾ ਲੈ ਕੇ ਆਇਆ ਕਰੋ। ਆਹੋ
9: ਮੈਨੂੰ ਲੱਗਦਾ ਟਮੈਟੋਜ਼, ਲੈਟਸ, ਕਿਊਕੰਬਰ ਉਹ ਲੈ ਕੇ ਆਇਆ ਕਰੋ।
10: ਹਾਂਜੀ
9: ਹਾਂ ਉਹ ਲੈ ਕੇ ਆਇਆ ਕਰੋ। ਫਿਰ ਉਹ ਜਿਹੜੇ ਰੈਪ ਬਚੇ ਹੁੰਦੇ ਨਾ ਟਰੱਕ ਵਿੱਚ, ਕਦੀ
10: ਕਦੀ ਪੇਪਰ ਵੀ ਲੈ ਕੇ ਆਈ ਜਾਂਦੇ।
8: ਅੱਛਾ ਪੇਪਰ ਵੀ ਲੈ ਕੇ ਆਉਂਦੇ ਹੋ ਕਿਵੇਂ? ਭਾਜੀ ਬੜਾ ਕੰਮ ਕਰਨਾ ਪੈਂਦਾ ਤੁਹਾਨੂੰ ਯਾਰ।
10: ਹਾਂਜੀ
8: ਉਹ ਬੜੀ ਮਿਹਨਤ ਕਰਦੇ ਭਾਜੀ ਤੁਸੀਂ।
10: ਕੀ ਕਰੀਏ
9: ਸਾਰੇ ਪਿੰਨ ਖੋਲਣੇ ਅੱਜ ਪਾਪਾ ਦੇ, ਇਹਨਾਂ ਨੂੰ ਦੇਖੀ ਜਾਓ
10: ਕਿਸ਼ਤਾ ਬੜੀਆ ਨੇ।
8: ਓਏ ਕਿਸ਼ਤਾ ਬੜੀਆ,
9: ਤੇਲ ਮਹਿੰਗਾ ਹੋਇਆ ਥੋੜਾ ਜਿਹਾ, ਪਾਣੀ ਵੀ ਹੈ, ਡਾਈਲੂਟ ਕਰ ਲਿਆ ਕਰੋ ਤੇਲ ਨੂੰ, ਪਾਣੀ ਪਾ ਲਿਆ ਕਰੋ ਥੋੜਾ ਜਿਹਾ।
8: ਇਦਾਂ ਥੋੜੀ ਹੁੰਦਾ ਵਾ,
9: ਹੋ ਜਾਂਦਾ। ਮੇਰੀ ਗੱਡੀ ਤਾਂ ਇੱਦਾਂ ਚੱਲਦੀ ਆ ਤੇ ਹੋਰ ਕੀ, ਮੈਂ ਤਿੰਨ ਚਾਰ
10: ਮਹੀਨੇ
9: ਕਮਿਸ਼ਨ ਵਾਲਾ ਹੀ
8: ਕੋ ਬੈਲ ਗੱਡੀ ਤੇ ਗੱਡੀ ਚ ਫਰਕ ਹੁੰਦਾ
9: ਬਾਲਦਾਰ ਪਾਣੀ ਪਿਲਾ ਕੇ
10: ਰੂਬੀਕੌਨ ਦੀ ਕਿਸ਼ਤ ਦੇਣੀ ਹੁੰਦੀ
8: ਆ, ਰੂਬੀਕੌਨ ਦੀ ਕਿਸ਼ਤ ਜਣੀ ਆ, ਐਵੇਂ ਥੋੜੀ ਗੱਲ ਬਣ ਜਾਂਦੀ ਆ, ਕਿੰਨਾ ਔਖਾ ਹੁੰਦਾ। ਹੋਰ ਫਿਰ ਭਾਜੀ ਕੀ ਸੁਣਾਓਗੇ ਅੱਜ? ਭਾਜੀ ਕੀ ਸੁਣਾਓਗੇ?
10: ਇੱਕ ਬੋਲੀ।
8: ਹਾਂਜੀ ਹਾਂਜੀ।
10: ਇੱਕ ਲਾਲ ਪੋਨਾ ਇੱਕ ਹਰਾ ਪੋਨਾ, ਇੱਕ ਲਾਲ ਪੋਨਾ ਇੱਕ ਹਰਾ ਪੋਨਾ, ਮੇਰੇ ਅੰਮਾ ਜਾਏ ਵੀ ਨੀ ਬੜਾ ਸੋਨਾ,
8: ਮੇਰੇ
10: ਅੰਮਾ ਜਾਏ ਵੀ ਨੀ ਬੜਾ ਸੋਨਾ।
8: ਓ ਬੱਲੇ ਬੱਲੇ ਬੱਲੇ ਬੱਲੇ ਬੱਲੇ ਅੱਜ ਤੇ ਵੀਰ ਜੀ ਦੇ ਨਾਲ ਸੁਲਾ ਲੱਗਦੀ ਆ,
12: ਅੱਜ ਕੱਟੀ ਨਹੀਂ ਹੋਈ ਲੱਗਦੀ,
8: ਅੱਜ ਤੇ
12: ਅੱਜ ਦਾ ਅੰਮਾ ਜਾਇਆ।
8: ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ।
10: ਆਸ਼ਲੀਨ ਹੈਗੇ?
8: ਓਹੋ,
12: ਕਿੱਥੇ ਗਈ ਵੀਰ ਜੀ?
8: ਉਹਨੇ ਟ੍ਰਿਕ ਕੀਤਾ ਸਾਨੂੰ।
12: ਨਹੀਂ ਇਹ ਤਾਂ ਵੀਰ ਜੀ ਸੀ, ਅਸੀਂ ਮੰਨਣਾ ਹੀ ਨਹੀਂ। ਆਸ਼ਲੀਨ ਨੂੰ ਨਾ ਤਾਂ ਅਸੀਂ ਗੱਲ ਕਰਕੇ ਹਟਾਂਗੇ, ਕੱਲ ਨੂੰ ਕਰਾਂਗੇ।
8: ਉਹਨੇ ਟ੍ਰਿਕ ਕਰਤਾ ਤੁਹਾਨੂੰ। ਓਹੋ, ਥੈਂਕ ਯੂ ਆਸ਼ਲੀਨ, ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਨੇ ਸੁਖਨ। ਸਤਿ ਸ੍ਰੀ ਅਕਾਲ ਡਡਵਾਲ ਸਾਹਿਬ। ਸਤਿ ਸ੍ਰੀ
12: ਅਕਾਲ। 12 ਦਿਨ ਰਹਿ ਗਏ ਕਿਸੇ ਦਾ ਬਰਥਡੇ ਆ।
8: ਆਹਾਂ,
12: ਹੋ
8: ਕਿਹਦਾ?
12: ਕਿਸੇ ਦਾ ਤਾਂ ਹੋਊਗਾ।
8: ਕਿਹਦਾ ਭਲਾ ਬਰਥਡੇ ਆ? ਕਿਹਦਾ ਭਲਾ? ਇੱਕ ਹੈਗਾ ਤਾਂ ਇਹੀ ਕੋਈ ਮੁੰਡਾ,
12: ਉਹਦਾ ਬਰਥਡੇ ਆ 12 ਦਿਨਾਂ ਵਿੱਚ।
8: ਇੱਕ ਸੋਹਣਾ ਜਿਹਾ ਸਰਦਾਰ ਹੈਗਾ ਪਟਕੇ ਵਾਲਾ, ਉਹਦਾ ਮੈਨੂੰ ਲੱਗਦਾ ਬਰਥਡੇ ਆ।
12: ਸਮਾਰਟ ਜਿਹਾ ਸਮਰਾਟ,
8: ਇੰਟੈਲੀਜੈਂਟ ਜਿਹਾ ਬੋਏ ਆ ਇੱਕ। ਹੈਲੋ ਪੁੱਤੂ, ਵੇਟ ਵੇਟ ਕਰੋ ਵੇਟ ਕਰੋ, ਹਲੇ ਸਾਡੀ ਗੱਲਬਾਤ ਚੱਲ ਰਹੀ ਆ ਡਡਵਾਲ ਸਾਹਿਬ ਦੇ ਨਾਲ। ਹਾਂਜੀ ਡਡਵਾਲ ਸਾਹਿਬ, ਕੀ ਸੁਣਾਓਗੇ? ਪੋਇਮ।
12: ਪੋਇਮ,
8: ਓਕੇ,
12: ਵੈਰੀ ਨਾਈਸ।
8: ਕਿਹੜੀ ਕਿਹੜੀ?
10: ਦਸ ਪਕਾਈਆਂ ਰੋਟੀਆਂ ਤੋਂ ਬਿਲਿਆ ਆਈਆਂ, ਓਟੀਆਂ ਆਈਆਂ ਆਈਆਂ ਚੁੱਕ ਚੁੱਕ ਕੇ, ਇੱਕ ਰੋਟੀ ਲੈ ਗਿਆ ਚੁੱਕ ਕੇ, ਅੱਧੀ ਅੱਧੀ ਖਾ ਗਿਆ ਦਰਵਾਜ਼ੇ ਪਿੱਛੇ ਲੁਕ ਕੇ।
8: ਬੱਲੇ,
10: ਹੱਸ
8: ਕੇ ਵਿਖਾ ਦੋ ਫਾਈਵ। ਅੱਛਾ, ਹਜੇ ਨੀ ਫਾਈਵ,
12: ਹਜੇ 12 ਦਿਨ।
8: ਚਲੋ ਹਲੇ 4 ਹੱਸ ਕੇ ਵਿਖਾ ਦੋ ਫਿਰ। ਆਪਾਂ ਅਗਲੇ ਮਹੀਨੇ 5 ਹੱਸਣਾ ਵਾ ਫਿਰ।
12: ਐਸੇ ਮਹੀਨੇ ਹੱਸ ਲੈਣਾ ਸੀ?
8: ਨਹੀਂ ਨਹੀਂ, ਅਗਲੇ ਮਹੀਨੇ ਹੱਸਾਂਗੇ 5।
12: ਮੈਂ ਕਿਹਾ 30 ਤਰੀਕ ਨੂੰ ਹੱਸ ਲੈਣਾ।
10: ਲਾਸਟ ਈਅਰ ਹੋਊਗਾ ਮੇਰਾ,
8: ਇਹ ਲਾਸਟ ਈਅਰ ਹੋਊਗਾ ਬਰਥਡੇ ਦਾ, 4 ਈਅਰ ਵਾਲਾ।
12: 4 ਈਅਰ।
8: ਥੈਂਕ ਯੂ ਡਿਡਵਾਲ ਸਾਹਿਬ।
10: ਚਲ
12: ਗਏ ਸਕੂਲ ਕਿ ਜਾਂਦੇ ਆ?
8: ਗੱਡੀ ਚ ਬੈਠੇ ਆ। ਸਕੂਲ ਲੱਗਾ ਨੀ ਹਲੇ?
10: ਸਕੂਲ ਹੋਣੇ ਸ਼ੁਰੂ ਹੋਏ।
8: ਓਕੇ ਓਕੇ ਓਕੇ, ਕੀ ਸੁਣਾਓਗੇ ਫਿਰ?
12: ਸੁਣਾ ਦੋ ਫਿਰ ਫਟਾਫਟ।
10: ਮੈਂ ਮੂਲ ਮੰਗ ਸੁਣਾਣਾ, ਮੈਂ ਗੱਲ ਮੈਂ ਬੋਲੀ ਸੁਣਾਣਾ।
8: ਹਾਂਜੀ
12: ਓਕੇ।
10: ਇੱਕ ਗਾ ਸਤ ਨਾਮ ਕਰਤਾ ਫੋਰ ਨੇਰ ਪਾ ਨੇਰ ਵਾਰ ਕਾ ਮੁਰ ਜੁਨਿੰਗ ਸੈਵਨ ਕੋ ਪਸਾ ਚਪ ਆ ਸਚ ਗਾ ਸਚ ਹੈ ਵੀ ਸਚ ਨਾਨਕ ਹੋਰ ਸੀ ਵੀ ਸਚ ਵਾਹਿਗੁਰੂ ਜੀ ਦੇ ਖਾਲਸਾ ਵਾਹਿਗੁਰੂ ਜੀ ਦੇ ਫਤਿਹ।
8: ਵੈਰੀ ਨਾਈਸ, ਵੈਰੀ ਨਾਈਸ, ਥੈਂਕ ਯੂ, ਥੈਂਕ
12: ਯੂ ਵਰੀਨਾ,
8: ਥੈਂਕ ਯੂ ਬੁੱਤੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਤੇ ਇਹ ਸੀ ਸਾਡੇ ਨਾਲ ਬਰੀਨਾ, ਤੇ ਹੁਣ ਸਾਡੇ ਨਾਲ ਨੇ 615, ਤੁਸੀਂ ਆਉਣੇ ਰਹੋ ਜੀ। 615, ਹਾਂਜੀ 615, ਤੁਸੀਂ ਆਉਣੇ ਰਹੋ ਜੀ। ਹੈਲੋ,
12: ਹੈਲੋ
8: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਗੁਰਨਿਸ਼ਾਨ ਜੀ ਕਹਿੰਦੇ ਨੇ ਕਿ ਹੋ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਤੇ ਪਿੰਡ ਸੁਣੀਦਾ ਮੋਹਰੀ ਬਈ ਉੱਥੋਂ ਦੀਆਂ ਦੋ ਕੁੜੀਆਂ ਸੁਣੀਦੀਆਂ ਤੇ ਇੱਕ ਭਿੰਡੀ ਤੇ ਇੱਕ ਤੋਰੀ ਬਈ ਤੋਰੀ ਦਾ ਤੇ ਵਿਆਹ ਹੋ ਗਿਆ ਤੇ ਭਿੰਡੀ ਰਹਿ ਗਈ ਕੁਵਾਰੀ ਆਪੇ ਲੈ ਜਾਣਗੇ ਜਿਨ੍ਹਾਂ ਨੂੰ ਲੱਗੂ ਪਿਆਰੀ ਆਪੇ ਲੈ ਜਾਣਗੇ ਥੈਂਕ ਯੂ ਜੀ
12: ਥੈਂਕ ਆਲੂ ਨੂੰ ਲੱਗੀ ਪਿਆਰੀ
8: ਹਾਂਜੀ 615 ਤੁਸੀਂ ਆਉਣੇ ਰਹੋ ਜੀ ਸਤਿ ਸ਼੍ਰੀ ਅਕਾਲ
12: ਸਤਿ ਸ਼੍ਰੀ ਅਕਾਲ ਜੀ ਆਵਾਜ਼ ਨਹੀਂ ਆ ਰਹੀ ਪੁੱਤ
8: ਸਤਿ ਸ਼੍ਰੀ ਅਕਾਲ ਕੌਣ ਬੋਲਦਾ ਹੈਲੋ ਚਲੋ ਪੁੱਤ ਤੁਸੀਂ ਆਵਾਜ਼ ਪਹਿਲਾਂ ਠੀਕ ਕਰ ਲਓ ਮੈਂ ਉਹਨਾਂ ਚਿਰ ਨਾ ਮੈਸੇਜ ਪੜ੍ਹਦਾ ਵਾਂ ਤੁਸੀਂ ਠੀਕ ਜਿਹਾ ਕਰ ਲਓ ਸਾਰਾ ਕੁਛ ਰੁਪਿੰਦਰ ਜੀ ਕ੍ਰਿਗਬਨ ਤੋਂ ਕਹਿੰਦੇ ਨੇ ਕਿ ਅੱਜ ਦੀ ਕਹਾਣੀ ਵਧੀਆ ਲੱਗੀ ਇਹਨਾਂ ਨੂੰ ਰਕੇਸ਼ ਕਾਜਲ ਜੀ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਮੈਸੇਜ ਕਰਦੇ ਨੇ ਕਹਿੰਦੇ ਅੱਜ ਦੀ ਕਹਾਣੀ ਬੜੀ ਵਧੀਆ ਸੀ ਅਤੇ ਲੱਕੀ ਆਸੀ ਜੀ ਕਹਿੰਦੇ ਨੇ ਕਿ ਇੱਕ ਬਰਥਡੇ ਵਿਸ਼ ਆ ਕਿ ਸਤਿ ਸ਼੍ਰੀ ਅਕਾਲ ਭਾਅ ਜੀ ਅਤੇ ਭੈਣ ਜੀ ਅੱਜ ਭਾਈ ਸਾਹਿਬ ਪਰਮਿੰਦਰ ਸਿੰਘ ਉਲਫ ਲੱਕੀ ਆਸੀ ਅੱਛਾ ਤੁਹਾਡਾ ਆਪਣਾ ਹੀ ਆ ਗਿਆ ਵਾਹ 41ਵਾਂ ਕਹਿੰਦੇ ਜਨਮ ਦਿਵਸ ਆ ਅਤੇ ਆਪ ਜੀ ਦੇ ਵੱਲੋਂ ਦਿੱਤੀਆਂ ਦੁਆਵਾਂ ਹਮੇਸ਼ਾ ਵਾਂਗ ਮਾਇਨੇ ਰੱਖਦੀਆਂ ਨੇ ਵਾਹਿਗੁਰੂ ਜੀ ਇਹ ਪਿਆਰ ਸਤਿਕਾਰ ਇਸੇ ਤਰ੍ਹਾਂ ਬਣਾਈ ਰੱਖਣ ਲੱਕਿਆ ਸੀ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ
12: ਲੱਕਿਆ ਸੀ ਭਾਜੀ
8: ਹੈਪੀ ਬਰਥਡੇ ਟੂ ਯੂ
12: ਹਾਂਜੀ ਭਾਜੀ ਤੁਹਾਨੂੰ ਤੁਹਾਡੇ ਬਰਥਡੇ ਦੀਆਂ ਢੇਰ ਸਾਰੀਆਂ ਮੁਬਾਰਕਾਂ ਤੁਸੀਂ ਸਾਨੂੰ ਏਦੇ ਮਿਸਟਰੀ ਜਿਹੇ ਹਾਸੇ ਜਿਹੜੇ ਉਹ ਹਸਾਉਂਦੇ ਰਹੋ ਅਤੇ ਇਹੀ ਸਾਨੂੰ ਰੋਜ਼ ਰੋਜ਼ ਚੁਟਕਲੇ ਭੇਜਦੇ ਰਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਇੱਦਾਂ ਹੀ ਸਾਡਾ ਅਤੇ ਤੁਹਾਡਾ ਸਾਰਿਆਂ ਦਾ ਪਿਆਰ ਆ ਜਿਹੜਾ ਉਹ ਬਣਿਆ ਰਹੇ ਹੈਪੀ ਬਰਥਡੇ
8: ਬਹੁਤ ਬਹੁਤ ਵਧਾਈਆਂ ਜੀ ਕਹਿੰਦੇ ਅੱਜ ਮੈਂ 3 ਕਿਲੋਮੀਟਰ ਦੌੜ ਲਾਈ ਪਤਾ ਨਹੀਂ ਲੋਕ ਆਪਣੇ ਕੁੱਤਿਆਂ ਨੂੰ ਬੰਨ ਕੇ ਕੋਈ ਨਹੀਂ ਰੱਖਦੇ ਅਤੇ ਅੱਜ ਹੋ ਗਿਆ ਜੀ ਵੀ $190 ਪ੍ਰਤੀ ਗ੍ਰਾਮ 22 ਗ੍ਰਾਮ ਦਾ ਰੇਟ ਦਿੱਲੀ ਜੂਲਰ ਵਾਲੇ ਭੇਜਦੇ ਨੇ ਬਹੁਤ ਬਹੁਤ ਮਿਹਰਬਾਨੀਆਂ ਜੀ ਮਿਹਰਬਾਨੀਆਂ ਖਿੱਚ ਕੇ ਰੱਖੋ ਹਾਂਜੀ 615 ਵਾਪਸ ਤੁਸੀਂ ਆਉਂਦੇ ਰਹੋ ਜੀ
13: ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਲੂਟੁੱਥ ਹੋਣਾ ਤਾਂ ਉਹਨੂੰ ਆਫ ਕਰ ਲਓ ਜੇ ਤੁਹਾਡਾ ਸਪੀਕਰ ਆਉਂਦੇ ਆ ਤੇ ਉਹਨੂੰ ਆਫ ਕਰਕੇ ਜਿਹੜਾ ਤੁਹਾਡਾ ਫੋਨ ਆ ਉਹਨੂੰ ਪਲੀਜ਼ ਆਪਣੇ ਕੰਨ ਦੇ ਨਾਲ ਲਾ ਲਓ ਕਿਉਂਕਿ ਸਾਨੂੰ ਸਤਿ ਸ਼੍ਰੀ ਅਕਾਲ ਤੋਂ ਬਿਨ
8: ਸੁਣਾਓ ਜੀ ਸੁਣਾਓ।
14: 1 2 3 4 5 6 7 8 9 10 11 12 13 14 15 16 17 18 19 30
12: वाओ
8: हाजी 20 के 30
14: क्या
8: 19 20 18 19 20
12: हां जी
8: वेरी गुड वेरी गुड
12: थैंक यू सारा कौर
8: ਤੁਸੀਂ ਤਾਂ ਬਹੁਤ ਸੋਹਣਾ ਸਿੱਖ ਰਹੇ ਹੋ ਤੁਸੀਂ ਥੈਂਕ ਯੂ
14: ਅਮਰੀਨ ਕੇ ਨਾਲ ਗੱਲ ਕਰ
8: ਹਾਂਜੀ
12: ਕਰਾ ਦਿਓ ਜੀ ਅਮਰੀਨ ਨਾਲ ਗੱਲ ਸਤਿ ਸ਼੍ਰੀ ਅਕਾਲ ਅਮਰੀਨ
8: ਸਤਿ ਸ਼੍ਰੀ ਅਕਾਲ ਅਮਰੀਨ ਤੁਸੀਂ ਕੀ ਸੁਣਾਓਗੇ
14: ਇੱਕ ਜੋਕ ਓਕੇ ਸਭ ਤੋਂ ਖਤਰਨਾਕ ਟ੍ਰੀ ਕੀ ਹੈ ਇੱਕ ਫੋਰੈਸਟ ਵਿੱਚ
12: ਕਿਹੜੀ ਹੈ
8: ਅੱਛਾ ਬਾਜ਼ਾਰ ਤੇ ਆ
12: ਸਭ ਤੋਂ ਖਤਰਨਾਕ ਚੀਜ਼ ਹੈਗੀ ਆ ਫੋਰੈਸਟ ਵਿੱਚ ਗੁਆਚੀ ਹੋਈ ਜਨਾਨੀ ਫੋਰੈਸਟ ਵਿੱਚ
8: ਫੋਰੈਸਟ ਕੀ ਬ੍ਰਾਂਡ ਜਿਹੜਾ
12: ਨਹੀਂ ਨਹੀਂ ਜੰਗਲ
14: ਇੱਕ
8: ਚਿੜੀ ਚਿੜੀ ਚਿੜੀ ਚਿੜੀ
12: ਚਿੜੀ ਆ
8: ਓਕੇ ਬੈਂਬੂ ਓਕੇ
12: Thank you.
8: Bamboo. Thank you.
12: Bye. Enjoy your day.
8: Thank you, Amrin. Thank you. ਤੁਹਾਡਾ ਦਿਨ ਵਧੀਆ ਵਧੀਆ ਰਹੇ। ਤੇ ਹਰਮਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਅਤੇ ਤੰਦਰੁਸਤੀ ਬਖਸ਼ਣ ਸਾਰਿਆਂ ਨੂੰ ਬਹੁਤ ਮਿਹਰਬਾਨੀ ਜੀ ਅਤੇ ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਦੇਸ਼ਬੰਧ ਭਾਰਦਵਾਜ ਜੀ ਕਹਿੰਦੇ ਕਿ ਸ਼ੁਭ ਪ੍ਰਭਾਤ ਟੀਮ ਹਾਂਜੀ थैंक यू। कहते हैं एक नए दिन और एक नए सप्ताह की आप सबको शुभकामनाएं। एक कल का मैसेज था।
12: थैंक यू जी।
8: ਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਬਹੁਤ ਸੋਹਣੀ ਅੱਜ ਦੀ ਕਹਾਣੀ ਸੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਤੇ ਜਤਿੰਦਰ ਸਿੰਘ ਪੰਗੂ ਜੀ ਕਹਿੰਦੇ ਕਿ ਗੁੱਡ ਮਾਰਨਿੰਗ, ਇਹ ਵੀ ਅੱਜ ਦੀ ਕਹਾਣੀ ਪਸੰਦ ਕਰਦੇ ਨੇ। ਤੇ ਪਰਮ ਜੋਸ਼ਨ ਜੀ ਵੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਤੁਹਾਡਾ ਵੀ ਦਿਨ ਵਧੀਆ ਵਧੀਆ ਰਹੇ, ਸਾਰਿਆਂ ਦਾ ਚੜ੍ਹਦੀ ਕਲਾ ਦੇ ਵਿੱਚ ਰਹੋ। ਅਵਤਾਰ ਜੀ ਕਹਿੰਦੇ ਨੇ ਕਿ ਅੱਜ ਦਾ ਦਿਨ ਸਾਰਿਆਂ ਦਾ ਵਧੀਆ ਵਧੀਆ ਰਹੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਨਰਿੰਦਰ ਜੀ ਕਹਿੰਦੇ ਨੇ ਕਿ ਗੁੱਡ ਮੋਰਨਿੰਗ ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਪਾਉਂਦੇ ਰਹਿਲ ਪਰਿਵਾਰ। ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ, ਆਪ ਸਭ ਦਾ ਦਿਨ ਚੜ੍ਹਦੀ ਕਲਾ 'ਚ ਵਧੀਆ ਵਧੀਆ ਜਿਹਾ ਰਹੇ। ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਇਸ ਸਾਂਝ ਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਸ਼ੁਕਰਾਨਾ। ਅਤੇ ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ।

ਪਹਿਲੀ ਖਬਰ ਚੀਨ ਦੇ ਨਾਲ ਜੁੜੀ ਹੋਈ ਜਿੱਥੇ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ 1999 ਦੇ ਵਿੱਚ ਤਿਆਨਮੇਨ ਪ੍ਰਦਰਸ਼ਨਾਂ ਨੂੰ ਰੋਕਣ ਦੇ ਲਈ ਕਮਿਊਨਿਸਟ ਪਾਰਟੀ ਦੀ ਕਾਰਵਾਈ ਦੀ ਹਮਾਇਤ ਕੀਤੀ ਹੈ। ਇੱਕ ਤਰੀਕੇ ਦੇ ਨਾਲ ਕਲੀਨ ਚਿੱਟ ਦਿੱਤੀ ਹੈ ਕਿ ਉਦੋਂ ਪ੍ਰਦਰਸ਼ਨਾਂ ਦੇ ਦਰਮਿਆਨ ਜੋ ਵੀ ਕੁਝ ਹੋਇਆ ਉਹ ਠੀਕ ਸੀ, ਉਹ ਵਾਜਬ ਸੀ। ਉਹਨਾਂ ਨੇ ਸਾਬਕਾ ਰਾਸ਼ਟਰਪਤੀ ਜ਼ਿਆਂਗ ਜ਼ੇਮਿਨ ਦੀ ਪ੍ਰਸ਼ੰਸਾ ਵੀ ਕੀਤੀ ਹੈ। ਜ਼ੀ ਜਿਨਪਿੰਗ ਨੇ ਕਿਹਾ ਕਿ ਉਸ ਸਮੇਂ ਜ਼ਿਆਂਗ ਨੇ ਆਪਣੇ ਪਾਰਟੀ ਦੇ ਫੈਸਲੇ ਦਾ ਸਾਥ ਦਿੱਤਾ, ਸ਼ੰਘਾਈ ਦੇ ਵਿੱਚ ਹਾਲਾਤ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਜ਼ੀ ਜਿਨਪਿੰਗ ਨੇ ਇਹ ਗੱਲ ਸੋਮਵਾਰ ਦੇ ਦਿਨ ਸਾਬਕਾ ਰਾਸ਼ਟਰਪਤੀ ਜ਼ਿਆਂਗ ਜ਼ੇਮਿਨ ਦੀ 100ਵੀਂ ਜਯੰਤੀ ਦੇ ਮੌਕੇ ਦੇ ਉੱਤੇ ਆਯੋਜਿਤ ਇੱਕ ਪ੍ਰੋਗਰਾਮ ਦੇ ਦਰਮਿਆਨ ਕੀਤੀ। ਉਹਨਾਂ ਕਿਹਾ ਕਿ ਉਸ ਵਕਤ ਚੀਨ ਦੇ ਸਾਹਮਣੇ ਬੜੀਆਂ ਸਾਰੀਆਂ ਚੁਣੌਤੀਆਂ ਸੀ। ਜ਼ੀ ਨੇ ਕਿਹਾ ਕਿ ਲੋਕਾਂ ਨੂੰ ਮੁਸ਼ਕਲ ਸਮੇਂ ਵਿੱਚ ਹਾਰ ਨਾ ਮੰਨਣ ਤੇ ਚੁਣੌਤੀ ਦਾ ਡਟ ਕੇ ਸਾਹਮਣਾ ਕਰਨਾ ਚਾਹੀਦਾ, ਜਿਵੇਂ ਉਸ ਵਕਤ ਰਾਸ਼ਟਰਪਤੀ ਜ਼ਿਆਂਗ ਜ਼ੇਮਿਨ ਨੇ ਕੀਤਾ ਸੀ। ਜਿਨਪਿੰਗ ਨੇ ਇਹ ਵੀ ਕਿਹਾ ਕਿ ਚੀਨ ਦੇ ਸਾਹਮਣੇ ਭਾਵੇਂ ਕਿੰਨੀ ਵੀ ਵੱਡੀ ਚੁਣੌਤੀ ਆਏ, ਭਵਿੱਖ ਦੇ ਵਿੱਚ ਉਹ ਕਦੇ ਵੀ ਪਿੱਛੇ ਨਹੀਂ ਹਟੇਗਾ। ਵੈਸੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ 1999 ਦੇ ਵਿੱਚ ਚੀਨ ਦੇ ਰਾਜਧਾਨੀ ਬੀਜਿੰਗ ਸ਼ਹਿਰ ਦੇ ਠੀਕ ਵਿਚਕਾਰ ਪੈਂਦੇ ਇਲਾਕੇ ਜਿਹਨੂੰ ਤਿਆਨਮਿਨ ਸਕੁਏਅਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ, ਉੱਥੇ ਲੋਕਤੰਤਰੀ ਸੁਧਾਰਾਂ ਦੀ ਮੰਗ ਨੂੰ ਲੈ ਕੇ ਚੀਨ ਦੇ ਵਿੱਚ ਅੱਜ ਤੱਕ ਇੱਕੋ ਇੱਕ ਵੱਡਾ ਪ੍ਰਦਰਸ਼ਨ ਹੋਇਆ ਸੀ। ਉਸ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਕਦੇ ਵੀ ਚੀਨ ਦੇ ਵਿੱਚ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਹੋਣ ਦੀ ਹਿਮਾਕਤ ਆਮ ਲੋਕਾਂ ਨੇ ਨਹੀਂ ਕੀਤੀ। ਵੈਸੇ ਉਦੋਂ ਜਦੋਂ ਕਈ ਹਫ਼ਤਿਆਂ ਤੱਕ ਇਹ ਪ੍ਰਦਰਸ਼ਨ ਚੱਲੇ ਸੀ ਤਾਂ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀ ਅਤੇ ਆਮ ਨਾਗਰਿਕ ਸ਼ਾਮਲ ਹੋਏ ਸੀ। ਇਸ ਦਰਮਿਆਨ ਚੀਨ ਦੀ ਫੌਜ ਦੀ ਤਰਫ ਤੋਂ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਫੌਜੀ ਤਾਕਤ ਦੀ ਵਰਤੋਂ ਕੀਤੀ ਗਈ ਸੀ। ਇਸ ਕਾਰਵਾਈ ਦੇ ਵਿੱਚ ਫੌਜ ਅਤੇ ਟੈਂਕਾਂ ਦੀ ਵਰਤੋਂ ਤੱਕ ਕੀਤੀ ਗਈ ਸੀ ਔਰ ਇਸੇ ਵਰਤੋਂ ਨੂੰ ਹੁਣ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਜਾਇਜ਼ ਠਹਿਰਾਇਆ ਹੈ। ਉੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਲਈ ਸਿਆਸੀ ਪੱਧਰ ਦੇ ਉੱਤੇ ਹਾਲਾਤ ਸ਼ਾਇਦ ਇੰਨੇ ਖਰਾਬ ਕਦੇ ਵੀ ਨਹੀਂ ਹੋਣਗੇ ਜੋ ਕਿ ਹੁਣ ਨੇ, ਵਰਤਮਾਨ ਦੇ ਵਿੱਚ ਨੇ। ਡੋਨਲਡ ਟਰੰਪ ਦੀ ਲੋਕਪ੍ਰਿਯਤਾ ਉਹਨਾਂ ਦੇ ਰਾਸ਼ਟਰਪਤੀ ਕਾਰਜਕਾਲ ਦੇ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਪਹੁੰਚ ਗਈ ਹੈ। ਖ਼ਬਰ ਏਜੰਸੀ ਰੀਟਰਸ ਅਤੇ ਇਸਪੋਸ ਦੀ ਤਰਫ ਤੋਂ ਕਰਵਾਏ ਗਏ ਇੱਕ ਸਰਵੇਖਣ ਦੇ ਵਿੱਚ ਦੱਸਿਆ ਗਿਆ ਕਿ ਜ਼ਿਆਦਾਤਰ ਅਮਰੀਕੀ ਲੋਕਾਂ ਨੂੰ ਡਰ ਹੈ ਕਿ ਇਰਾਨ ਦੇ ਨਾਲ ਜੰਗ ਦੇ ਵਿੱਚ ਅਮਰੀਕਾ ਬੜੇ ਲੰਮੇ ਸਮੇਂ ਤੱਕ ਉਲਝਿਆ ਰਹਿ ਸਕਦਾ ਔਰ ਇਹੀ ਵਜ੍ਹਾ ਹੈ ਕਿ ਉਹਨਾਂ ਨੂੰ ਮੌਜੂਦਾ ਸਦਰ ਰਾਸ ਨਹੀਂ ਆ ਰਿਹਾ। 4 ਦਿਨ ਤੱਕ ਚੱਲੇ ਇਸ ਸਰਵੇਖਣ 'ਚ ਸਿਰਫ 33% ਲੋਕਾਂ ਨੇ ਟਰੰਪ ਦੇ ਕੰਮਕਾਜ ਦੇ ਢੰਗ ਨੂੰ ਸਹੀ ਦੱਸਿਆ, ਜਦਕਿ 64% ਲੋਕਾਂ ਨੂੰ ਟਰੰਪ ਦਾ ਚਾਲ ਚਲਨ ਠੀਕ ਨਹੀਂ ਲੱਗਦਾ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੋਏ ਸਰਵੇਖਣ 'ਚ ਟਰੰਪ ਦੀ ਅਪਰੂਵਲ ਰੇਟਿੰਗ 35% ਸੀ। ਹੁਣ ਉਹਨਾਂ ਦੀ ਅਪਰੂਵਲ ਰੇਟਿੰਗ ਆਪਣੇ ਹੀ ਮੌਜੂਦਾ ਕਾਰਜਕਾਲ ਦੇ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਜਾ ਪਹੁੰਚੀ ਹੈ, ਜਿੱਥੇ ਉਹਨਾਂ ਨੇ ਪਿਛਲੇ ਕਾਰਜਕਾਲ ਦੇ ਦਰਮਿਆਨ ਵੀ ਸਭ ਤੋਂ ਹੇਠਲੇ ਪੱਧਰ ਦੇ ਉੱਤੇ ਇੱਕ ਵਾਰ ਚਲੇ ਗਏ ਸੀ। ਉਦੋਂ 2017 ਦਾ ਸਾਲ ਸੀ, ਪਰ ਇਹ ਉਹਦੇ ਤੋਂ ਵੀ ਮਾੜੀ ਅਪਰੂਵਲ ਰੇਟਿੰਗ ਹੈ। ਪਿਛਲੇ ਸਾਲ ਟਰੰਪ ਜਦੋਂ ਦੁਬਾਰਾ ਵਾਈਟ ਹਾਊਸ ਚੁਣ ਕੇ ਆਏ ਸੀ ਉਦੋਂ ਦੇਸ਼ ਦੇ ਕਰੀਬ ਅੱਧੇ ਲੋਕ ਉਹਨਾਂ ਦੇ ਰਾਸ਼ਟਰਪਤੀ ਬਣਨ ਦੀ ਹਮਾਇਤ ਕਰ ਰਹੇ ਸੀ, ਅੱਧੇ ਲੋਕ ਤੈਅ ਨਹੀਂ ਸੀ ਕਰ ਪਾ ਰਹੇ। ਹਾਲਾਂਕਿ ਇਸ ਸਾਲ ਉਹਨਾਂ ਦੀ ਲੋਕਪ੍ਰਿਯਤਾ ਨੂੰ ਵੱਡਾ ਝਟਕਾ ਵੀ ਲੱਗਿਆ ਸੀ ਜਦੋਂ ਅਮਰੀਕਾ ਨੇ ਆਪਣੇ ਸਹਿਯੋਗੀ ਦੇਸ਼ ਇਜ਼ਰਾਈਲ ਦੇ ਨਾਲ ਰਲ ਕੇ ਇਰਾਨ ਦੇ ਉੱਤੇ ਹਮਲਿਆਂ ਦੇ ਹੁਕਮ ਦਿੱਤੇ ਸੀ। ਜੰਗ ਨੇ ਹੌਰਮੁਜ਼ ਸਟ੍ਰੇਟ ਦੇ ਰਾਹ ਨੂੰ ਪੂਰੀ ਤਰ੍ਹਾਂ ਦੇ ਨਾਲ ਬਲੌਕ ਕਰ ਦਿੱਤਾ, ਦੁਨੀਆ ਦੇ ਕਰੀਬ 1/5 ਦੇ ਤੇਲ ਕਾਰੋਬਾਰ ਨੂੰ ਪ੍ਰਭਾਵਿਤ ਕੀਤਾ। ਇਸੇ ਦੇ ਨਾਲ ਪੈਟਰੋਲ ਦੀਆਂ ਕੀਮਤਾਂ 'ਚ ਤੇਜ਼ ਵਾਧਾ ਹੋਇਆ ਔਰ ਇਸ ਦਾ ਅਸਰ ਅਮਰੀਕੀ ਪਰਿਵਾਰਾਂ ਦੇ ਉੱਤੇ ਵੀ ਦੇਖਣ ਨੂੰ ਮਿਲਿਆ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਤ ਅਤੇ ਉਹਨਾਂ ਦੇ ਦਾਮਾਦ ਜੈਰਿਡ ਕੁਸ਼ਨਰ ਨੇ ਸੋਮਵਾਰ ਦੇ ਦਿਨ ਕਿਹਾ ਕਿ ਇਰਾਨ ਅਤੇ ਅਮਰੀਕਾ ਦੇ ਦਰਮਿਆਨ ਗੱਲਬਾਤ ਗੰਭੀਰ ਪੱਧਰ ਦੇ ਉੱਤੇ ਚੱਲ ਰਹੀ ਹੈ, ਜਾਰੀ ਹੈ। ਇਸ ਦਰਮਿਆਨ ਦੋਹਾਂ ਧਿਰਾਂ ਦੇ ਦਰਮਿਆਨ ਹਾਲੇ ਤੱਕ ਕਿਸੇ ਵੀ ਸਮਝੌਤੇ ਦੇ ਉੱਤੇ ਸਹਿਮਤੀ ਨਹੀਂ ਬਣ ਸਕੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਗੱਲਬਾਤ ਬੰਦ ਹੋ ਗਈ। ਕੁਸ਼ਨਰ ਨੇ ਫੌਕਸ ਨਿਊਜ਼ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਰੀਕਾ ਅਤੇ ਇਰਾਨ ਦੀ ਮੌਜੂਦਾ ਸਰਕਾਰੀ ਸੰਸਥਾਵਾਂ ਦੇ ਦਰਮਿਆਨ ਇਸ ਵਕਤ ਮੌਜੂਦਾ ਸਮੇਂ 'ਚ ਬਿਹਤਰੀਨ ਦੌਰ ਦੇ ਅੰਦਰ ਗੱਲਬਾਤ ਹੋ ਰਹੀ ਹੈ। ਹਾਂ, ਨਤੀਜਿਆਂ ਦੀ ਉਡੀਕ ਬਾਕੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਟਰੰਪ ਨੇ ਵਾਈਟ ਹਾਊਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਹ ਗੱਲ ਕਹੀ ਸੀ ਕਿ ਇਰਾਨ ਦੇ ਨਾਲ ਆਖਰੀ ਸਮਝੌਤੇ ਨੂੰ ਅੱਗੇ ਵਧਾਉਣ ਦੀ ਉਹ ਕੋਸ਼ਿਸ਼ ਹੀ ਨਹੀਂ ਕਰ ਰਹੇ। ਫਿਰ ਕੱਲ੍ਹ ਸਵੇਰ ਵੇਲੇ ਟਰੰਪ ਨੇ ਇਹ ਬਿਆਨ ਵੀ ਦੇ ਦਿੱਤਾ ਕਿ ਉਹਨਾਂ ਦੇ ਸੰਪਰਕ ਦੇ ਵਿੱਚ ਇਰਾਨ ਦੀ ਸਰਕਾਰ ਨਹੀਂ ਬਲਕਿ ਉੱਥੋਂ ਦੀ ਸਰਕਾਰੀ ਫੌਜ ਯਾਨੀ IRGC ਹੈ। ਹੁਣ ਟਰੰਪ ਦੇ ਆਪਣੇ ਤਾਜ਼ਾ ਬਿਆਨ ਦੇ ਵਿੱਚ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਇਰਾਨ ਉਹਨਾਂ ਦੇ ਸਮਝੌਤੇ ਨੂੰ ਸਵੀਕਾਰ ਕਰਨ ਲਈ ਤਿਆਰ ਹੋਏਗਾ ਜਿਸ ਨੂੰ ਅਮਰੀਕਾ ਜ਼ਰੂਰੀ ਮੰਨਦਾ ਹੈ। ਅਜਿਹੇ ਦੇ ਵਿੱਚ ਗੱਲ ਟਰੰਪ ਦੀ ਮੰਨੀ ਜਾਵੇ ਜਿਹੜੇ ਆਪਣੇ ਹੀ ਬਿਆਨਾਂ ਨੂੰ ਵਾਰ ਵਾਰ ਬਦਲ ਰਹੇ ਨੇ, ਜਾਂ ਫਿਰ ਉਹਨਾਂ ਦੇ ਦਾਮਾਦ ਜੈਰਿਡ ਕੁਸ਼ਨਰ ਦੀ ਮੰਨੀ ਜਾਵੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੈ ਕਿ ਫਿਲਹਾਲ ਟਰੰਪ ਕੀ ਸੋਚ ਰਹੇ ਨੇ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਕਲੀਨ ਚਿੱਟ ਦੀ ਗੱਲ ਤੁਰੀ

ਯੂਐਸ ਦਾ ਪਹਿਲਾਂ ਪਾਕਿਸਤਾਨ ਤੋਂ ਖਬਰ ਜਿੱਥੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਦੇ ਦਿਨ ਬਿਆਨ ਜਾਰੀ ਕਰਕੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੋਸ਼ ਸਿਰੇ ਤੋਂ ਖਾਰਜ ਕਰਦੇ ਨੇ ਤੇ ਕਿਹਾ ਕਿ ਭਾਰਤ ਨੇ ਆਪਣੇ ਇੱਥੇ ਹੋਈਆਂ ਕੁਝ ਗ੍ਰਿਫਤਾਰੀਆਂ ਨੂੰ ਪਾਕਿਸਤਾਨ ਦੇ ਨਾਲ ਵੀ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਪਾਕਿਸਤਾਨ ਨੇ ਕਿਹਾ ਕਿ ਭਾਰਤ ਨੇ ਪ੍ਰਚਾਰ ਘਰੇਲੂ ਸੁਰੱਖਿਆ ਚੁਣੌਤੀਆਂ ਤੋਂ ਧਿਆਨ ਹਟਾਉਣ ਤੇ ਆਪਣੇ ਸਿਆਸੀ ਫਾਇਦੇ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਦਾਰ ਠਹਿਰਾਉਣ ਦੇ ਲਈ ਕੀਤੀਆਂ ਨੇ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤਾਹਿਰ ਅੰਦਰਾਬੀ ਨੇ ਸੋਮਵਾਰ ਦੇ ਦਿਨ ਕਿਹਾ ਕਿ ਅਜਿਹਾ ਪ੍ਰਚਾਰ ਭਾਰਤ ਦੀ ਤਰਫ ਤੋਂ ਪਾਕਿਸਤਾਨ ਦੀ ਖਿਲਾਫ ਤੁਰੀ ਹੋਈ ਮੁਹਿੰਮ ਦਾ ਹੀ ਇੱਕ ਹਿੱਸਾ ਹੈ। ਭਾਰਤ ਆਪਣੇ ਅੰਦਰੂਨੀ ਸੁਰੱਖਿਆ ਸੰਕਟਾਂ ਤੋਂ ਧਿਆਨ ਭਟਕਾਉਣ ਦੇ ਲਈ ਅਕਸਰ ਪਾਕਿਸਤਾਨ ਨੂੰ ਜ਼ਿੰਮੇਦਾਰ ਠਹਿਰਾ ਦਿੰਦਾ। ਉਹਨਾਂ ਕਿਹਾ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਆਪਣੇ ਘੱਟ ਗਿਣਤੀ ਭਾਈਚਾਰਿਆਂ ਦੇ ਨਾਲ ਦੁਰਵਿਵਹਾਰ ਕੀਤਾ ਜਾਂਦਾ, ਉਹਨਾਂ ਦੀ ਆਵਾਜ਼ਾਂ ਨੂੰ ਦਬਾਇਆ ਜਾਂਦਾ। ਭਾਰਤ ਦੇ ਬਾਹਰ ਅੱਤਵਾਦ ਭਾਰਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਔਰ ਅੱਤਵਾਦੀਆਂ ਦੀ ਮਦਦ ਵੀ ਕਰ ਰਿਹਾ। ਪਾਕਿਸਤਾਨ ਨੇ ਬਾਰ ਬਾਰ ਭਾਰਤ ਦੇ ਅੱਤਵਾਦ ਤੇ ਅਸਥਿਰਤਾ ਪੈਦਾ ਕਰਨ ਵਾਲੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਸਬੂਤ ਵੀ ਸਾਂਝੇ ਕੀਤੇ ਨੇ। ਉਹਨਾਂ ਇਹ ਵੀ ਕਿਹਾ ਕਿ ਭਾਰਤੀ ਫੌਜ ਖਾਸ ਤੌਰ ਦੇ ਉੱਤੇ ਨੇਵੀ ਦੇ ਵਿੱਚ ਦੋਸ਼ੀ ਠਹਿਰਾਏ ਗਏ ਤੇ ਸਜ਼ਾ ਕੱਟ ਰਹੇ ਸਾਬਕਾ ਕਮਾਂਡਰ ਕੁਲਭੂਸ਼ਣ ਜਾਧਵ ਪਾਕਿਸਤਾਨ ਦੇ ਵਿੱਚ ਭਾਰਤ ਦੇ ਸਿੱਧੇ ਦਖਲ ਤੇ ਅੱਤਵਾਦ ਦੇ ਵਿੱਚ ਸ਼ਾਮਲ ਹੋਣ ਦਾ ਇੱਕ ਸਭ ਤੋਂ ਵੱਡਾ ਸਬੂਤ ਹੈ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਭਾਰਤੀ ਸੁਰੱਖਿਆ ਬਲਾਂ ਨੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ 14 ਅਲੱਗ ਅਲੱਗ ਸੂਬਿਆਂ ਦੇ ਵਿੱਚ ਮੁਹਿੰਮ ਚਲਾ ਕੇ ਪਾਕਿਸਤਾਨ ਸਥਿਤ ISI ਦੀ ਹਮਾਇਤ ਦੇ ਨਾਲ ਸ਼ਹਿਜ਼ਾਦ ਭੱਟੀ ਨੈਟਵਰਕ ਨੂੰ ਖਤਮ ਕਰ ਦਿੱਤਾ ਤੇ 200 ਤੋਂ ਜ਼ਿਆਦਾ ਆਪਰੇਟਿਵਸ ਨੂੰ ਗ੍ਰਿਫਤਾਰ ਵੀ ਕੀਤਾ। ਹਾਲਾਂਕਿ ਭਾਰਤ ਸਰਕਾਰ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੋਈ ਸਬੂਤ ਇਸ ਦੇ ਨਹੀਂ ਦਿੱਤੇ। ਇਸੇ ਦੇ ਉੱਤੇ ਪਾਕਿਸਤਾਨ ਦੀ ਤਰਫ ਤੋਂ ਇਤਰਾਜ਼ ਜਤਾਏ ਗਏ ਸੀ। ਉੱਥੇ ਹੀ ਕਲੀਨ ਚਿੱਟ ਦੀ ਖਬਰ ਅਗਲੀ ਭਾਰਤ ਦੇ ਸੰਸਦੀ ਕਾਰਜ ਮੰਤਰੀ ਕਿਰਨ ਰਿਜੂਜੂ ਦੇ ਨਾਲ, ਜਿਨ੍ਹਾਂ ਨੇ ਬਿਹਾਰ ਅਤੇ ਦਿੱਲੀ ਦੀਆਂ ਸਰਕਾਰਾਂ ਦੇ ਨਾਲ ਨਾਲ ਵੱਡੇ ਪੈਮਾਨੇ ਦੇ ਉੱਤੇ ਹੋਏ ਦੇਸ਼ ਭਰ ਦੇ ਵਿੱਚ ਵਿਦਿਆਰਥੀ ਅੰਦੋਲਨਾਂ ਦੇ ਨਾਲ ਨਜਿੱਠਣ ਦੇ ਲਈ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਲੀਆਂ ਏਜੰਸੀਆਂ ਦਾ ਬਚਾਅ ਕੀਤਾ। ਉਹਨਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਬਿਨਾਂ ਕਿਸੇ ਦੀ ਜਾਨ ਲਏ, ਬਿਨਾਂ ਕਿਸੇ ਨੂੰ ਸੱਟ ਪਹੁੰਚਾਏ ਭਾਰੀ ਭੀੜ ਨੂੰ ਸੰਭਾਲਿਆ, ਚਾਹੇ ਉਹ ਬਿਹਾਰ ਹੋਵੇ ਚਾਹੇ ਨਵੀਂ ਦਿੱਲੀ ਹੋਵੇ। ਔਰ ਹਾਲੀਆ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਉੱਤੇ ਟਿੱਪਣੀ ਕਰਦਿਆਂ ਰਿਜੀਜੂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਦੀ ਤਾਰੀਫ ਕਰਨੀ ਪੈਂਦੀ ਹੈ। ਘੱਟੋ ਘੱਟ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਦੇ ਵਿੱਚ ਹੋਏ ਪ੍ਰਦਰਸ਼ਨਾਂ ਦੇ ਨਾਲ ਨਜਿੱਠਣ ਦਾ ਤਰੀਕਾ ਜਿਹੜਾ ਸੀ ਉਸ ਦੀ ਤੁਲਨਾ 'ਚ ਬਿਲਕੁਲ ਬਿਹਤਰ ਤਰੀਕਾ ਸੀ। ਰਿਜੀਜੂ ਨੇ ਕਿਹਾ ਕਿ ਇਹਨਾਂ ਪ੍ਰਦਰਸ਼ਨਕਾਰੀਆਂ ਦੇ ਨਾਲ ਨਜਿੱਠਣ ਦੇ ਲਈ ਪੁਲਿਸ ਨੇ ਕਿਸੇ ਦੀ ਹੱਡੀ ਨਹੀਂ ਤੋੜੀ। ਜਦੋਂ ਕਾਂਗਰਸ ਦੇ ਪ੍ਰਦਰਸ਼ਨ ਹੁੰਦੇ ਨੇ ਤਾਂ ਅਕਸਰ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ। ਰਿਜੀਜੂ ਨੇ ਪੁਲਿਸ ਦੀ ਜ਼ਾਤੀ ਦੇ ਦੋਸ਼ ਵੀ ਖਾਰਜ ਕਰਦਿਆਂ ਕਿਹਾ ਕਿ ਹਜ਼ਾਰਾਂ ਦੀ ਗਿਣਤੀ 'ਚ ਪ੍ਰਦਰਸ਼ਨਕਾਰੀ ਸਿਆਸੀ ਅੰਦੋਲਨਕਾਰੀਆਂ ਦੇ ਘੁਸਪੈਠ ਦੇ ਬਾਵਜੂਦ ਇਹ ਪ੍ਰਦਰਸ਼ਨ ਸਫਲ ਹੋਏ ਨੇ। ਬੜੇ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਸੱਟ ਨਹੀਂ ਲੱਗੀ, ਕਿਸੇ ਦੀ ਜਾਨ ਨਹੀਂ ਗਈ, ਬਲਕਿ ਇਹਨਾਂ ਦੇ ਵਿੱਚ ਅੱਧੇ ਤੋਂ ਜ਼ਿਆਦਾ ਤਾਂ ਲੋਕ ਆਮ ਆਦਮੀ ਪਾਰਟੀ, ਡਫਲੀ ਬਣਾਉਣ ਵਾਲੇ ਪ੍ਰਦਰਸ਼ਨਕਾਰੀ, ਭੀਮ ਆਰਮੀ, ਸਮਾਜਵਾਦੀ ਪਾਰਟੀ, ਇਹਨਾਂ ਦੇ ਨਾਲ ਜੁੜੇ ਹੋਏ ਸੀ। ਉਹਨਾਂ ਨੇ ਆਮ ਦੂਸਰਿਆਂ ਨੌਜਵਾਨਾਂ ਨੂੰ ਉਕਸਾਇਆ ਵੀ ਹਿੰਸਾ ਦੇ ਲਈ, ਪਰ ਕੋਈ ਹਿੰਸਾ ਹੋਣ ਨਹੀਂ ਦਿੱਤੀ। ਇਸ ਦੇ ਲਈ ਸ਼ਾਬਾਸ਼ ਹੈ ਦਿੱਲੀ ਪੁਲਿਸ, ਬਿਹਾਰ ਪੁਲਿਸ ਤੇ ਹੋਰਨਾਂ ਐਸੀਆਂ ਏਜੰਸੀਆਂ ਦੇ। ਰਿਜੀਜੂ ਦਾ ਬਿਆਨ ਬਿਹਾਰ ਦੇ ਵਿੱਚ ਪ੍ਰੀਖਿਆਵਾਂ ਦੇ ਅੰਦਰ ਕਥਿਤ ਗੜਬੜੀਆਂ ਤੇ ਨੀਟ ਪੇਪਰ ਲੀਕ ਨੂੰ ਲੈ ਕੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦਿੱਲੀ ਤੇ ਪਟਨਾ 'ਚ ਹੋਏ ਨੇ ਉਸ ਤੋਂ ਬਾਅਦ ਸਾਹਮਣੇ ਆਇਆ। 25 ਜੁਲਾਈ ਨੂੰ ਸਿਵਾਨ ਦੇ ਵਿੱਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਤੇ ਪੁਲਿਸ ਦੇ ਦਰਮਿਆਨ ਝੜਪ ਹੋਈ ਸੀ। ਪੱਥਰਬਾਜ਼ੀ ਦੀ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ ਬਿੱਤਰ ਕਰਨ ਦੇ ਲਈ ਅਥਰੂ ਗੈਸ ਦੇ ਗੋਲਿਆਂ ਦਾ ਇਸਤੇਮਾਲ ਕੀਤਾ ਸੀ ਔਰ ਐਸੇ ਹੰਗਾਮੇ ਦੇ ਦਰਮਿਆਨ ਪੁਲਿਸ ਨੇ AK-47 ਦੇ ਨਾਲ ਫਾਇਰਿੰਗ ਦੀ ਵੀ ਵਰਤੋਂ ਕੀਤੀ ਸੀ। ਇਸ ਕਿਸਮ ਦੀਆਂ ਖਬਰਾਂ ਭਾਰਤੀ ਮੀਡੀਆ ਤੇ ਆਈਆਂ ਸੀ। ਇਸੇ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਵੀ ਅਥਰੂ ਗੈਸ ਦੇ 20 ਜੁਲਾਈ ਦੇ ਦਿਨ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਸ ਦਿਨ ਵਰਤੋਂ ਕੀਤੀ ਗਈ ਸੀ ਔਰ ਕੰਡਿਆਂ ਵਾਲੇ ਡੰਡਿਆਂ ਦਾ ਇਸਤੇਮਾਲ ਕੀਤਾ ਗਿਆ ਸੀ। ਅਜਿਹੇ ਦੇ ਵਿੱਚ ਹੁਣ ਇਹਨਾਂ ਹੀ ਅੰਦੋਲਨਾਂ ਦੇ ਵਿੱਚ ਪੁਲਿਸ ਨੇ ਵਧੀਆ ਢੰਗ ਦੇ ਨਾਲ ਇਹਨਾਂ ਅੰਦੋਲਨਾਂ ਨੂੰ ਨਜਿੱਠਿਆ। ਇਹ ਕਲੀਨ ਚਿੱਟ ਦਿੰਦੇ ਹੋਏ ਕੇਂਦਰੀ ਸੰਸਦੀ ਕਾਰਜ ਮੰਤਰੀ ਕਿਰਨ ਰਿਜੀਜੂ ਨਜ਼ਰ ਆਏ। ਉਧਰ ਅਯੋਧਿਆ ਰਾਮ ਮੰਦਿਰ ਚੜਾਵਾ ਚੋਰੀ ਦੇ ਮਾਮਲੇ ਦੇ ਵਿੱਚ ਵੀ ਸਾਬਕਾ ਸਕੱਤਰ ਜਿਹੜੇ ਨੇ ਚੰਪਤ ਰਾਏ, ਉਸ ਨੂੰ ਕਲੀਨ ਚਿੱਟ ਮਿਲ ਗਈ ਹੈ। ਚੰਪਤ ਰਾਏ ਦੇ ਨਾਲ ਨਾਲ ਟਰੱਸਟ ਦੇ ਮੈਂਬਰ ਅਨਿਲ ਮਿਸ਼ਰਾ ਨੂੰ ਵੀ ਕਲੀਨ ਚਿੱਟ ਦਿੱਤੀ ਗਈ ਹੈ। ਮਾਮਲੇ ਦੇ ਵਿੱਚ ਜਾਂਚ ਕਰ ਰਹੀ SIT ਨੇ ਆਪਣੀ ਅੰਤਰਿਮ ਰਿਪੋਰਟ ਜਿਹੜੀ ਹੈ ਉੱਤਰ ਪ੍ਰਦੇਸ਼ ਸਰਕਾਰ ਨੂੰ ਸੌਂਪ ਦਿੱਤੀ ਹੈ। ਉਸ ਦੇ ਵਿੱਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਕਿਵੇਂ ਕੀਤੀ ਜਾਵੇ ਉਹ ਵੀ ਦੱਸ ਦਿੱਤਾ ਗਿਆ। ਖਬਰਾਂ ਇਹ ਵੀ ਨੇ ਕਿ ਇਸ ਰਿਪੋਰਟ 'ਚ ਚੰਪਤ ਰਾਏ ਤੇ ਅਨਿਲ ਮਿਸ਼ਰਾ ਦਾ ਨਾਮ ਹੀ ਨਹੀਂ ਲਿਆ ਗਿਆ। ਹਾਲਾਂਕਿ ਸੁਪਰੀਮ ਕੋਰਟ ਦੇ ਦੁਆਰਾ SIT ਜਿਹੜੀ ਗਠਿਤ ਕੀਤੀ ਗਈ ਸੀ ਉਸ ਦੀ ਜਾਂਚ ਹਾਲੇ ਵੀ ਚੱਲ ਰਹੀ ਹੈ। ਉੱਥੇ ਭਾਰਤ ਦੀਆਂ ਦੂਜੀਆਂ ਖਬਰਾਂ ਦੀ ਵੀ ਸਾਂਝ ਪਾਈਏ ਤੇ ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਵਿੱਚ ਅੱਜ ਤੜਕੇ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਦੇ ਵਿੱਚ 8 ਮਜ਼ਦੂਰਾਂ ਦੀ ਮੌਤ ਹੋ ਗਈ ਹੈ, 32 ਹੋਰ ਜ਼ਖਮੀ ਹੋਏ ਨੇ। ਹਾਦਸਾ ਭਿੰਡ ਗਵਾਲੀਅਰ ਨੈਸ਼ਨਲ ਹਾਈਵੇ ਦੇ ਉੱਤੇ ਪਿੰਡ ਛਿਮਕਾ ਦੇ ਕੋਲ ਕਰੀਬ 1 ਵਜੇ
ਰਾਤ ਦੇ ਕਰੀਬ ਵਾਪਰਿਆ। ਪੁਲਿਸ ਦੇ ਮੁਤਾਬਕ ਮਜ਼ਦੂਰ ਝੋਨੇ ਦੀ ਬਿਜਾਈ ਦਾ ਕੰਮ ਪੂਰਾ ਕਰਨ ਤੋਂ ਬਾਅਦ ਗਵਾਲੀਅਰ ਤੋਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਵੱਲ ਆਪਣੇ ਪਿੰਡਾਂ ਵੱਲ ਪਰਤ ਰਹੇ ਸੀ। ਐਸੇ ਦਰਮਿਆਨ ਉਹਨਾਂ ਦੀ ਪਿਕਅਪ ਗੱਡੀ ਦੇ ਸਾਹਮਣੇ ਆ ਰਹੇ ਡੰਪਰ ਟਰੱਕ ਦੇ ਨਾਲ ਜ਼ੋਰਦਾਰ ਟੱਕਰ ਹੋ ਗਈ। ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਹਾਈਵੇ ਤੇ ਬੈਠੇ ਮਵੇਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਜਾਨਵਰਾਂ ਤੋਂ ਬਚਦਿਆਂ ਹੋਇਆਂ ਪਿਕਅਪ ਚਾਲਕ ਨੇ ਵਾਹਨ ਦਾ ਕੰਟਰੋਲ ਖੋ ਦਿੱਤਾ। ਇਸ ਤੋਂ ਬਾਅਦ ਪਿਕਅਪ ਟਰੱਕ ਗਲਤ ਦਿਸ਼ਾ ਦੇ ਵਿੱਚ ਆ ਰਹੇ ਸਾਹਮਣਿਓ ਡੰਪਰ ਦੇ ਨਾਲ ਟਕਰਾ ਗਿਆ। ਮੌਕੇ ਤੇ ਹੀ 5 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 3 ਨੂੰ ਹਸਪਤਾਲ ਲਿਜਾਂਦੇ ਸਮੇਂ ਉਹਨਾਂ ਨੇ ਦਮ ਤੋੜ ਦਿੱਤਾ। ਉੱਥੇ ਹੀ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ, ਤੇ ਇਹ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਹੈ ਜਿੱਥੇ ਸਾਊਥ ਦੇ ਸੁਪਰ ਸਟਾਰ ਤੇ ਅਦਾਕਾਰ ਤੇ ਹੁਣ ਤਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੇ ਨੇ ਮਾਫ਼ੀ ਮੰਗੀ ਹੈ। ਤਮਿਲਨਾਡੂ ਵਿਧਾਨ ਸਭਾ ਦੇ ਵਿੱਚ ਸੋਮਵਾਰ ਦੇ ਦਿਨ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਦਾ ਨਾਮ ਲਏ ਜਾਣ ਨੂੰ ਲੈ ਕੇ ਜੰਮ ਕੇ ਹੰਗਾਮਾ ਹੋਇਆ। ਵਿਵਾਦ ਵਧਣ ਤੋਂ ਬਾਅਦ ਮੁੱਖ ਮੰਤਰੀ ਸੀ ਜੋਸਫ ਵਿਜੇ ਨੇ ਮੰਤਰੀ ਦੀ ਤਰਫ ਤੋਂ ਮਾਫ਼ੀ ਮੰਗਦਿਆਂ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਸਾਬਕਾ ਮੁੱਖ ਮੰਤਰੀ ਦਾ ਨਾਮ ਲੈਣਾ ਉਚਿਤ ਨਹੀਂ ਸੀ। ਦਰਅਸਲ ਮੁੱਖ ਮੰਤਰੀ ਜੋਸਫ ਵਿਜੇ ਦੀ ਸਰਕਾਰ ਦੇ ਵਿੱਚ ਜੰਗਲਾਤ ਮੰਤਰੀ ਰਣਜੀਤ ਕੁਮਾਰ ਨੇ ਪਾਰਲੀਮੈਂਟ ਸੂਬਾਈ ਵਿਧਾਨ ਸਭਾ ਜਿਹੜੀ ਉਸ ਨੂੰ ਸੰਬੋਧਨ ਉਹ ਕਰ ਰਹੇ ਸੀ। ਇਸ ਦਰਮਿਆਨ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਐਮ ਕਰੁਣਾਨਿਧੀ ਦਾ ਨਾਂ ਲਿਆ। ਇਸ ਦੇ ਉੱਤੇ DMK ਦੇ ਮੈਂਬਰਾਂ ਨੇ ਸਖ਼ਤ ਇਤਰਾਜ਼ ਵਿਰੋਧ ਜਤਾਇਆ। ਪਾਰਟੀ ਨੇ ਇਤਰਾਜ਼ ਜਤਾਇਆ ਕਿ ਉਹਨਾਂ ਦੇ ਨਾਮ ਦੇ ਅੱਗੇ ਸਨਮਾਨਜਨਕ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਣਾ ਜ਼ਰੂਰੀ ਸੀ। ਵਿਰੋਧ ਤੋਂ ਬਾਅਦ ਵਿਧਾਨ ਸਭਾ ਸਪੀਕਰ ਨੇ ਮੰਤਰੀ ਦੀ ਵਿਵਾਦਕ ਟਿੱਪਣੀ ਨੂੰ ਸਦਨ ਦੀ ਕਾਰਵਾਈ ਦੇ ਰਿਕਾਰਡ 'ਚੋਂ ਵੀ ਹਟਾਉਣ ਦਾ ਨਿਰਦੇਸ਼ ਦੇ ਦਿੱਤਾ। ਸਪੀਕਰ ਨੇ ਸਪਸ਼ਟ ਕੀਤਾ ਕਿ ਮੰਤਰੀ ਦਾ ਬਿਆਨ ਵਿਧਾਨ ਸਭਾ ਦੀ ਕਾਰਵਾਈ 'ਚ ਦਰਜ ਨਹੀਂ ਕੀਤਾ ਜਾਏਗਾ। ਵਿਵਾਦ ਵਧਣ ਦੇ ਦਰਮਿਆਨ ਹੀ ਮੁੱਖ ਮੰਤਰੀ ਜੋਸਫ ਵਿਜੇ ਨੇ ਮੰਤਰੀ ਦੀ ਤਰਫ ਤੋਂ ਮਾਫ਼ੀ ਮੰਗ ਲਈ। ਉਹਨਾਂ ਕਿਹਾ ਕਿ ਮੰਤਰੀ ਦੀ ਤਰਫ ਤੋਂ ਅਜਿਹੇ ਨੇਤਾ ਦਾ ਨਾਮ ਲੈਣਾ ਗਲਤ ਸੀ ਤੇ ਉਹਨਾਂ ਦੇ ਲਈ ਮੈਂ ਮੁਆਫ਼ੀ ਮੰਗਦਾ। ਉੱਥੇ ਹੀ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ, ਜਿੱਥੇ ਵਨ ਨੇਸ਼ਨ ਪਾਰਟੀ ਦੀ ਨਵੀਂ ਪਾਲਿਸੀ ਨੂੰ ਲੈ ਕੇ ਇਸ ਵਕਤ ਦੇਸ਼ ਭਰ ਦੇ ਵਿੱਚ ਚਰਚਾ ਹੋ ਰਹੀ ਹੈ। ਹਾਲਾਂਕਿ ਗੱਠਜੋੜ ਯਾਨੀ ਕਿ ਵਿਰੋਧੀ ਧਿਰ ਦੀ ਤਰਫ ਤੋਂ ਇਸ ਮਸਲੇ ਦੇ ਉੱਤੇ ਹਾਲੇ ਖੁੱਲ੍ਹੇ ਵਿਚਾਰ ਲਏ ਜਾ ਰਹੇ ਨੇ, ਆਪਣੀ ਕੋਈ ਟਿੱਪਣੀ ਨਹੀਂ ਕੀਤੀ ਜਾ ਰਹੀ ਹੈ। ਮਸਲਾ ਇਹ ਪੌਲਿਨ ਹੈਨਸਨ ਦੀ ਤਰਫ ਤੋਂ ਤੰਬਾਕੂ ਦੇ ਉੱਤੇ ਐਕਸਾਈਜ਼ ਡਿਊਟੀ ਨੂੰ 75% ਘੱਟ ਕਰਨ ਦਾ। ਉਹਨਾਂ ਕਿਹਾ ਕਿ ਅਗਲੇ 3 ਸਾਲਾਂ ਦੇ ਲਈ ਇੱਕ ਇੰਡੈਕਸੇਸ਼ਨ ਪੌਜ਼ ਲਗਾ ਦੇਣਾ ਚਾਹੀਦਾ। ਇਸ ਦਾ ਮਤਲਬ ਇਹ ਹੈ ਕਿ ਸਿਗਰਟ ਦੀ ਡਿੱਬੀ 25 ਸਿਗਰਟਾਂ ਦੀ ਜਿਹੜੀ ਆਮ ਤੌਰ ਦੇ ਉੱਤੇ ਅੱਜ ਦੀ ਤਰੀਕ 'ਚ 46, 47, 48 ਡਾਲਰ ਦੀ ਵਿਕ ਰਹੀ ਹੈ, ਉਹ ਲੀਗਲ ਸਿਗਰਟਸ 21 ਤੋਂ 22 ਡਾਲਰ ਤੱਕ ਦੀਆਂ ਰਹਿ ਜਾਣਗੀਆਂ ਜੇਕਰ 75% ਐਕਸਾਈਜ਼ ਕੱਟ ਲਗਾ ਕੇ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਜਾਂਦਾ। ਆਮ ਲੋਕ ਇਹ ਲੀਗਲ ਸਿਗਰਟ ਜਿਹੜੀ ਹੈ ਸਸਤੇ ਭਾਅ ਦੇ ਉੱਤੇ ਖਰੀਦਣਗੇ ਤੇ ਇਲੀਗਲ ਸਿਗਰਟ ਦੇ ਬਾਜ਼ਾਰ ਨੂੰ ਇੱਕ ਵੱਡੀ ਸੱਟ ਪਏਗੀ। ਅਜਿਹੇ ਦੇ ਵਿੱਚ ਇਸ ਕਾਰੋਬਾਰ ਨੂੰ ਹੋਰ ਪ੍ਰੋਤਸਾਹਿਤ ਹੋਰ ਉਤਸ਼ਾਹਿਤ ਕਰਨ ਦੇ ਲਈ ਪੌਲਿਨ ਹੈਨਸਨ ਨੇ ਕਿਹਾ ਕਿ ਇੱਕ ਵੱਡਾ ਐਕਸਾਈਜ਼ ਕੱਟ ਮੌਕੇ ਦੇ ਉੱਤੇ ਲਗਾਇਆ ਜਾਣਾ ਜ਼ਰੂਰੀ ਹੈ। ਦੱਸ ਦਈਏ ਕਿ ਐਕਸਾਈਜ਼ ਡਿਊਟੀ ਦੇ ਚੱਲਦਿਆਂ ਹੋਇਆਂ ਆਸਟ੍ਰੇਲੀਆ ਦੇ ਫੈਡਰਲ ਬਜਟ ਦੇ ਵਿੱਚ ਇੱਕ ਵੱਡੇ ਪੱਧਰ ਦੇ ਉੱਤੇ ਤੰਬਾਕੂ ਐਕਸਾਈਜ਼ ਦੇ ਨਾਮ ਦੇ ਨਾਲ ਜਿਹੜੀ ਰਕਮ ਉਹ ਜੁੜਦੀ ਹੈ ਜਿਹੜੀ ਕਿ ਆਸਟ੍ਰੇਲੀਆ ਦੇ ਵਿੱਚ ਸਿਗਰਟ ਦਾ ਇਸਤੇਮਾਲ ਕਰ ਰਹੇ ਲੋਕਾਂ ਦੇ ਲਈ ਇੱਕ ਵੱਡੀ ਮਾੜੀ ਖਬਰ ਹੁੰਦੀ ਹੈ ਕਿਉਂਕਿ ਮਹਿੰਗੀਆਂ ਸਿਗਰਟਾਂ ਵਿਕਦੀਆਂ ਨੇ। ਹੁਣ ਸਿਗਰਟ ਪੀਣ ਵਾਲੇ ਤੇ ਸਿਗਰਟਾਂ ਵੇਚਣ ਵਾਲਿਆਂ ਦੇ ਹੱਕ ਦੇ ਵਿੱਚ ਉਤਰਨ ਵਾਲੀ ਪੌਲਿਨ ਹੈਨਸਨ ਨੇ ਕਿਹਾ ਕਿ ਜੇਕਰ ਇੱਕ ਵੱਡੇ ਹੀ ਐਕਸਾਈਜ਼ ਕੱਟ ਲਗਾ ਦਿੱਤਾ ਜਾਵੇ ਕੰਪਨੀਆਂ ਸਸਤੀ ਸਿਗਰਟ ਵੇਚਣਗੀਆਂ, ਲੋਕ ਸਸਤੀ ਸਿਗਰਟ ਖਰੀਦਣਗੇ। ਇਹਦਾ ਮਤਲਬ ਇਹ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਸਤੀ ਮਿਲਣ ਵਾਲੀ ਸਿਗਰਟ ਦਾ ਕਾਰੋਬਾਰ ਬੰਦ ਹੋ ਜਾਏਗਾ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਅੱਜ ਸਵੇਰ ਵੇਲੇ ਜਦੋਂ ਜ਼ਿਆਦਾਤਰ ਆਸਟ੍ਰੇਲੀਅਨ ਲੋਕ ਉੱਠੇ ਤਾਂ ਉਹਨਾਂ ਦੇ ਮੋਬਾਈਲ ਜਾਂ ਗੈਜਟ ਦੇ ਉੱਤੇ ਸਰਵਿਸਿਜ਼ ਆਸਟ੍ਰੇਲੀਆ ਦੀ ਵੈਬਸਾਈਟ ਜਾਂ ਐਪ ਜਿਹੜੀ ਸੀ ਉਹ ਕੰਮ ਨਹੀਂ ਸੀ ਕਰ ਰਹੀ। ਮਾਈ ਗੋਵ ਅਕਾਊਂਟਸ ਜਿਹੜੇ ਸੀ ਟੈਂਪਰੇਰੀਲੀ ਲੌਕਡ ਲਿਖਿਆ ਹੋਇਆ ਉਹਨਾਂ ਦੇ ਉੱਤੇ ਆ ਰਿਹਾ ਸੀ। ਇਹ ਜ਼ਿਆਦਾਤਰ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਸੁਨੇਹੇ ਤੁਹਾਡੇ ਮਾਈ ਗੋਵ ਅਕਾਊਂਟ ਦੇ ਉੱਤੇ ਲਿਖੇ ਹੋਏ ਦਿਖੇ ਹੋਣਗੇ ਅੱਜ ਸਵੇਰ ਵੇਲੇ ਕਿ ਵੀ ਡਿਟੈਕਟਿਡ ਅਨਯੂਜਲ ਐਕਟੀਵਿਟੀ ਔਨ ਯੂਅਰ ਮਾਈ ਗੋਵ ਅਕਾਊਂਟ To protect account, we turned off your email address, mobile number as a way to sign into MyGov. ਇਹਦਾ ਮਤਲਬ ਇਹ ਹੈ ਕਿ ਸਰਕਾਰ ਦੀ ਤਰਫ ਤੋਂ ਅਜਿਹੀਆਂ ਈਮੇਲਾਂ ਅਜਿਹੇ ਮੈਸੇਜ ਆਮ ਲੋਕਾਂ ਨੂੰ ਆਏ ਹੋਏ ਹੋਣਗੇ ਕਿ ਤੁਹਾਡਾ MyGov ਅਕਾਊਂਟ ਨਹੀਂ ਇਸ ਵਕਤ ਅਸੀਂ ਚੱਲਣ ਦੇ ਰਹੇ ਹੈਗੇ। ਉਸਦੀ ਤਕਨੀਕੀ ਖਾਮੀਆਂ ਜਿਹੜੀਆਂ ਸੀ ਉਸਦੀ ਵਜ੍ਹਾ ਦੱਸੀ ਗਈ ਸੀ, ਪਰ ਦੁਪਹਿਰ ਤੋਂ ਬਾਅਦ ਇਸ ਸਮੱਸਿਆ ਨੂੰ ਹੱਲ ਕਰ ਲਏ ਜਾਣ ਦਾ ਦਾਅਵਾ ਜਿਹੜਾ ਸਰਵਿਸਿਜ਼ ਆਸਟ੍ਰੇਲੀਆ ਦੀ ਤਰਫ ਤੋਂ ਕੀਤਾ ਗਿਆ।
ਉੱਥੇ ਵਿਕਟੋਰੀਆ ਦੇ ਵਿੱਚ ਆਖਰੀ ਮੌਕੇ ਦੇ ਉੱਤੇ ਅਧਿਆਪਕਾਂ ਦੀ ਤਰਫ ਤੋਂ ਸੂਬੇ ਭਰ ਦੇ ਵਿੱਚ ਕੀਤੀ ਜਾਣ ਵਾਲੀ ਆਪਣੀ ਹੜਤਾਲ ਨੂੰ ਹੁਣ ਰੱਦ ਕਰ ਦਿੱਤਾ ਗਿਆ। ਵਜ੍ਹਾ ਇਹ ਹੈ ਕਿ ਸਰਕਾਰ ਯੂਨੀਅਨ ਦੀ ਅਗਲੇ 4 ਸਾਲਾਂ ਦੇ ਵਿੱਚ 32% ਤਨਖਾਹ ਲਗਾਉਣ ਦੇ ਲਈ ਰਾਜ਼ੀ ਹੋ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਮਾਰਚ ਤੇ ਜੁਲਾਈ ਮਹੀਨਿਆਂ ਦੇ ਵਿੱਚ ਵੀ ਇੰਡਸਟਰੀਅਲ ਐਕਸ਼ਨ ਦੇ ਨਾਮ ਦੇ ਉੱਤੇ ਅਜਿਹੀਆਂ ਹੜਤਾਲਾਂ ਹੋਈਆਂ ਸੀ। ਹੁਣ ਬੁੱਧਵਾਰ ਦੇ ਦਿਨ ਇੱਕ ਹੋਰ ਹੜਤਾਲ ਹੋਣੀ ਸੀ, ਪਰ ਉਹਦੇ ਵਿੱਚ ਆਸਟ੍ਰੇਲੀਆ ਦੀ ਲਗਭਗ 10 ਅਲੱਗ ਅਲੱਗ ਜਿਹੜੀਆਂ ਐਜੂਕੇਸ਼ਨ ਯੂਨੀਅਨ ਦੇ ਮੈਂਬਰਸ ਨੇ ਉਹਨਾਂ ਨੇ ਸ਼ਾਮਿਲ ਹੋਣਾ ਸੀ। ਕਿਹਾ ਜਾ ਰਿਹਾ ਕਿ ਅਧਿਆਪਕਾਂ ਦੀ ਤਨਖਾਹ ਦੇ ਵਿੱਚ 28.3 ਤੋਂ ਲੈ ਕੇ 32.4% ਦੇ ਦਰਮਿਆਨ ਵਾਧਾ ਕੀਤਾ ਜਾਏਗਾ। ਪ੍ਰਿੰਸੀਪਲ ਤੇ ਐਜੂਕੇਸ਼ਨ ਸਪੋਰਟ ਸਟਾਫ ਦੀਆਂ ਤਨਖਾਹਾਂ ਦੇ ਵਿੱਚ ਵੀ ਇਜ਼ਾਫਾ ਹੋਣਾ ਹੈ। ਹਾਲਾਂਕਿ ਇਸ ਤੋਂ ਇਲਾਵਾ $2,000 ਦੀ ਲੰਬਸਮ ਵੈਲਿਊ ਦੀ ਪੇਮੈਂਟ ਜਿਹੜੀ ਉਹ ਵੀ ਦਿੱਤੀ ਜਾਏਗੀ। ਇਸ ਦਾ ਮਤਲਬ ਇਹ ਹੈ ਕਿ ਅਧਿਆਪਕ ਜਿਹੜੇ ਅੱਜ ਦੀ ਤਰੀਕ 'ਚ $1,18,000 ਕਮਾ ਰਹੇ ਨੇ, ਉਹਨਾਂ ਦੀ ਤਨਖਾਹ 'ਚ 15% ਦਾ ਇਜ਼ਾਫਾ ਇਸੇ ਸਾਲ ਲਾਗੂ ਹੋ ਜਾਏਗਾ ਅਤੇ ਫਿਰ 1,51,000 ਤੱਕ ਇਹ ਤਨਖਾਹ ਪਹੁੰਚ ਜਾਏਗੀ ਅਤੇ ਫਿਰ 2029 ਤੱਕ ਜਾਂਦਿਆਂ ਜਾਂਦਿਆਂ ਇਹ ਅਲੱਗ ਅਲੱਗ ਪੜਾਅ ਦੇ ਵਿੱਚ ਤਨਖਾਹ ਵਾਧੇ ਲਾਗੂ ਹੋ ਜਾਣਗੇ। ਵਿਕਟੋਰੀਆ ਦੇ ਵਿੱਚ ਚੋਣਾਂ ਹੋਣੀਆਂ ਨੇ, ਇਸ ਕਰਕੇ ਵੀ ਸਰਕਾਰ ਦੀ ਤਰਫ ਤੋਂ ਫਿਲਹਾਲ ਸ਼ਾਇਦ ਅਧਿਆਪਕਾਂ ਦੀਆਂ ਮੰਗਾਂ ਨੂੰ ਇੰਨ ਬਿੰਨ ਪ੍ਰਵਾਨ ਕਰ ਲਿਆ ਗਿਆ ਹੋਵੇ, ਬਲਕਿ ਉਸ ਤੋਂ ਕੁਝ ਵਧਾ ਕੇ ਹੀ ਦਿੱਤਾ ਜਾ ਰਿਹਾ। ਇਸੇ ਕਰਕੇ ਵਿਕਟੋਰੀਆ ਦੀ ਲਿਬਰਲ ਪਾਰਟੀ ਦੀ ਤਰਫ ਤੋਂ ਵੀ ਹੁਣ ਇੱਕ ਸ਼ਗੂਫਾ ਛੱਡਿਆ ਗਿਆ। ਕਿਹਾ ਗਿਆ ਕਿ ਜੇਕਰ ਇਸ ਸਾਲ ਵਿਧਾਨ ਸਭਾ ਮਾਫ ਕਰਨਾ ਸੂਬਾਈ ਚੋਣਾਂ ਜਿਹੜੀਆਂ ਹੋਈਆਂ ਵਿਕਟੋਰੀਆ ਦੀਆਂ, ਉਹਨਾਂ ਨੂੰ ਜਿੱਤਣ ਤੋਂ ਬਾਅਦ ਜੇਕਰ ਉਹਨਾਂ ਦੀ ਪਾਰਟੀ ਦੀ ਸਰਕਾਰ ਸੱਤਾ ਚਾਹੁੰਦੀ ਹੈ ਤਾਂ $50 ਪ੍ਰਤੀ ਹਫ਼ਤੇ ਦੇ ਟੋਲ ਦੇ ਉੱਤੇ ਇੱਕ ਰਕਮ ਕੈਪ ਜਿਹੜੀ ਉਹ ਲਗਾ ਦਿੱਤੀ ਜਾਏਗੀ। ਠੀਕ ਉਹੀ ਫੈਸਲਾ ਜੋ NSW ਦੇ ਵਿੱਚ ਸਰਕਾਰ ਦੀ ਤਰਫ ਤੋਂ ਮੌਜੂਦਾ ਸਰਕਾਰ ਦੀ ਤਰਫ ਤੋਂ ਲਾਗੂ ਕਰ ਰੱਖਿਆ ਗਿਆ। ਦੱਸ ਦਈਏ ਕਿ NSW ਦੇ ਵਿੱਚ ਤੁਸੀਂ ਕਿਸੇ ਵੀ ਸਟੇਟ ਹਾਈਵੇ ਤੋਂ ਆਪਣੀ ਪ੍ਰਾਈਵੇਟ ਗੱਡੀ ਨੂੰ, ਕਮਰਸ਼ੀਅਲ ਕਾਰ ਨਹੀਂ, ਕਮਰਸ਼ੀਅਲ ਵਹੀਕਲ ਨਹੀਂ, ਪ੍ਰਾਈਵੇਟ ਵਹੀਕਲ ਨੂੰ ਲੈ ਕੇ ਗੁਜ਼ਰਦੇ ਹੋ ਤਾਂ ਹਫ਼ਤੇ ਦੇ ਵਿੱਚ ਵੱਧ ਤੋਂ ਵੱਧ $50 ਤੱਕ ਦਾ ਹੀ ਖਰਚ ਆਉਂਦਾ। ਕਿਸੇ ਵੀ ਟੋਲ ਤੋਂ ਗੁਜ਼ਰ ਜਾਵੋ, ਜਿੰਨੀ ਮਰਜ਼ੀ ਵਾਰ ਗੁਜ਼ਰ ਜਾਓ, ਪਰ ਅਜਿਹੇ ਦੇ ਵਿੱਚ ਵਿਕਟੋਰੀਆ ਦੇ ਅੰਦਰ ਵੀ ਟੋਲ ਮਹਿੰਗੇ ਹੁੰਦੇ ਜਾ ਰਹੇ ਸੀ। ਕਿਹਾ ਇਹ ਜਾ ਰਿਹਾ ਹੈ ਕਿ ਇੱਕ ਵਿਅਕਤੀ $2,600 ਤੱਕ ਬਚਾ ਸਕਦਾ ਜੇਕਰ ਉਹ ਹਰ ਇੱਕ ਟੋਲ ਤੋਂ ਹਰ ਰੋਜ਼ ਗੁਜ਼ਰਦਾ, ਬਸ਼ਰਤੇ ਇਸ ਦੇ ਲਈ ਜਿਹੜੀ ਹੈ ਤੁਹਾਡੀ ਕਾਰ ਉਹ ਕਿਸੇ ਕਿਸਮ ਦੇ ਨਾਲ ਕਮਰਸ਼ੀਅਲ ਲਾਇਸੈਂਸ ਦੇ ਉੱਤੇ ਰਜਿਸਟਰ ਨਹੀਂ ਹੋਣੀ ਚਾਹੀਦੀ, ਯਾਨੀ ਕਿ ਉਹ ਤੁਸੀਂ ਪ੍ਰਾਈਵੇਟ ਕੰਮਾਂ ਦੇ ਲਈ ਇਸਤੇਮਾਲ ਉਸ ਵਾਹਨ ਦਾ ਕਰ ਰਹੇ ਹੋਵੋਗੇ, ਤਾਂ ਫਿਰ ਤੁਹਾਨੂੰ ਇਹ ਜਿਹੜੀ ਕੈਪ ਹੈ ਉਹ ਲੱਗ ਜਾਏਗੀ। ਅਗਲੀ ਖਬਰ ਦੀ ਜੇਕਰ ਸਾਂਝ ਪਾਈਏ ਤੇ ਸਾਊਥ ਆਸਟ੍ਰੇਲੀਆ ਤੋਂ, ਜਿੱਥੇ ਸਾਊਥ ਆਸਟ੍ਰੇਲੀਆ ਦੇ ਵਿੱਚ ਘਰੇਲੂ ਹਿੰਸਾ ਦੇ ਮਾਮਲਿਆਂ 'ਚ ਹੋ ਰਹੇ ਵਾਧੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਸੂਬਾਈ ਸਰਕਾਰ ਦੀ ਤਰਫ ਤੋਂ ਹੁਣ ਸ਼ਰਾਬ ਦੀ ਡਿਲੀਵਰੀ ਨੂੰ ਲੈ ਕੇ ਕੁਝ ਨਿਯਮ ਤਬਦੀਲੀਆਂ ਕੀਤੀਆਂ ਗਈਆਂ ਨੇ। ਦੱਸ ਦਈਏ ਕਿ ਆਰਡਰ ਕਰਨ ਤੋਂ ਲੈ ਕੇ ਅਰਾਈਵਲ ਕਰਨ ਦੇ ਦਰਮਿਆਨ, ਦੋ ਆਰਡਰਸ ਦੇ ਦਰਮਿਆਨ ਘੱਟੋ ਘੱਟ ਨਹੀਂ ਤੇ 2 ਘੰਟਿਆਂ ਦਾ ਗੈਪ ਹੋਣਾ ਚਾਹੀਦਾ। ਬੈਕ ਟੂ ਬੈਕ ਤੁਸੀਂ ਸ਼ਰਾਬ ਦੀ ਡਿਲੀਵਰੀ ਨਹੀਂ ਆਰਡਰ ਕਰ ਸਕਦੇ। ਇਸ ਤੋਂ ਇਲਾਵਾ ਸਰਕਾਰ ਨੇ ਇਸ ਨੂੰ ਥੋੜ੍ਹਾ ਜਿਹਾ ਹੋਰ ਕੰਪਲੀਕੇਟ ਕੀਤਾ ਹੈ। ਲਗਭਗ 136 ਮਸ਼ਵਰੇ ਮਿਲੇ ਸੀ ਜਿਸ ਦੇ ਵਿੱਚ ਸ਼ਰਾਬ ਦੀ ਆਰਡਰ ਡਿਲੀਵਰੀ ਨੂੰ ਲੈ ਕੇ ਸਲਾਹਾਂ ਦਿੱਤੀਆਂ ਗਈਆਂ ਸੀ ਤਾਂ ਕਿ ਸੂਬੇ ਦੇ ਵਿੱਚ ਘੱਟ ਸ਼ਰਾਬ ਪੀ ਕੇ ਘੱਟ ਘਰੇਲੂ ਹਿੰਸਾ ਦੇ ਮਾਮਲਿਆਂ ਨੂੰ ਅੰਜਾਮ ਦਿੱਤਾ ਜਾਵੇ। ਅਜਿਹੇ ਦੇ ਵਿੱਚ ਹੁਣ ਸਾਊਥ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਜਿਹੜੇ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਉਹ ਰਾਇਲ ਕਮਿਸ਼ਨ ਇੰਟੂ ਡੋਮੈਸਟਿਕ ਫੈਮਿਲੀ ਅਤੇ ਸੈਕਸ਼ੁਅਲ ਵਾਇਲੈਂਸ ਦੇ ਵਿੱਚ ਆਪਣੇ ਮਸ਼ਵਰੇ ਦੇ ਕੇ ਗਏ ਸੀ। 136 ਦੇ ਵਿੱਚੋਂ 129 ਮਸ਼ਵਰੇ ਜਿਹੜੇ ਸੀ ਉਹ ਇਸ ਕਮਿਸ਼ਨ ਦੀ ਤਰਫ ਤੋਂ ਦਿੱਤੇ ਗਏ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰੀਕੇ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ, ਸ਼ੁਕਰਾਨਾ ਉਸ ਰੱਬ ਦਾ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਬਣੀ ਰਹੇ। ਇਹੋ ਹੀ ਆ ਧੰਨਵਾਦ ਦੋਸਤਾਂ, ਇਹੋ ਹੀ ਆ ਉਹਦਾ ਸ਼ੁਕਰਾਨਾ ਕਿ ਮੇਰੀ ਕਿਸੇ ਦਿੱਤੀ ਚੀਜ਼ ਦੇ ਲਈ ਤੁਸੀਂ ਖੁਸ਼ ਹੋ, ਅਤੇ ਜਦੋਂ ਤੁਸੀਂ ਖੁਸ਼ ਹੋਵੋਗੇ ਫਿਰ ਉਹ ਹੋਰ ਵਧੇਰੇ ਦਊਗਾ। ਬਿਲਕੁਲ ਇਸੇ ਤਰ੍ਹਾਂ ਇਹ ਚਿਹਰੇ ਜਗਦੇ ਰਹਿਣ। ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਇੱਕ ਪਾਸੇ ਰੱਖ ਕੇ ਹਰ ਦਿਨ ਇੱਕ ਨਵੀਂ ਸ਼ੁਰੂਆਤ ਹੋਵੇ, ਅਤੇ ਉਹ ਸ਼ੁਰੂਆਤ ਖਿੜੇ ਮੱਥੇ ਹੋਵੇ। ਅੱਜ ਦੇ ਦਿਨ ਵਿੱਚ ਤੁਹਾਡਾ ਸਵਾਗਤ ਹੈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਆਪਣੀ ਜ਼ਿੰਦਗੀ ਖਤਮ ਕਰਨ ਲੱਗਾ, ਕਿਸੇ ਪੁਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇਣ ਲੱਗਾ, ਤਾਂ ਪਿੱਛੋਂ ਕਿਸੇ ਨੇ ਆਵਾਜ਼ ਮਾਰੀ। ਆਵਾਜ਼ ਮਾਰ ਕੇ ਕਹਿਣ ਲੱਗਾ, ਭਾਈ ਜੇ ਤੂੰ ਆਪਣੀ ਜਾਨ ਦੇਣ ਹੀ ਲੱਗਾ ਤਾਂ ਕੀ ਤੇਰੇ ਮਗਰੋਂ ਤੇਰੀਆਂ ਚੱਪਲਾਂ ਮੈਂ ਵਰਤ ਸਕਦਾ। ਇਹ ਗੱਲ ਸੁਣ ਕੇ ਨੌਜਵਾਨ ਨੂੰ ਬੜਾ ਗੁੱਸਾ ਆਇਆ, ਤੈਨੂੰ ਬਿਲਕੁਲ ਵੀ ਅਕਲ ਨਹੀਂ ਹੈ, ਮੈਂ ਆਪਣੀ ਜਾਨ ਦੇਣ ਲੱਗਾ ਤੂੰ ਇੱਥੇ ਮੈਨੂੰ ਚੱਪਲਾਂ ਦਾ ਪੁੱਛ ਰਿਹਾ। ਪੁੱਠਾ ਸਿੱਧਾ ਬੋਲਣ ਲੱਗਾ, ਲੜਨ ਲੱਗਾ, ਪਰ ਹੁਣ ਸਮਾਂ ਟਲ ਚੁੱਕਾ ਸੀ। ਕਾਫੀ ਦੇਰ ਇੱਕ ਦੂਸਰੇ ਨੂੰ ਬੋਲਣ ਬੁਲਾਉਣ ਤੋਂ ਬਾਅਦ ਉਸ ਭੱਦਰ ਪੁਰਸ਼ ਨੇ ਕਿਹਾ, ਕੀ ਹੁਣ ਤੇਰਾ ਵਿਚਾਰ ਨਹੀਂ ਮਾਰਨ ਦਾ, ਹੁਣ ਤੂੰ ਮੇਰੇ ਨਾਲ ਲੜ ਕੇ ਆਪਣਾ ਸਮਾਂ ਖਰਾਬ ਕਰ ਰਿਹਾ, ਕਿਤੇ ਇੱਦਾਂ ਤਾਂ ਨਹੀਂ ਕਿ ਤੂੰ ਆਪਣੀ ਮੌਤ ਦਾ ਸਮਾਂ ਟਾਲਣ ਦੀ ਕੋਸ਼ਿਸ਼ ਕਰ ਰਿਹਾ, ਕਿਤੇ ਇੱਦਾਂ ਤਾਂ ਨਹੀਂ ਤੇਰਾ ਸੱਚੀ ਮਰਨ ਨੂੰ ਜੀ ਨਹੀਂ ਕਰਦਾ, ਆਪਣੇ ਆਪ ਨੂੰ ਸ਼ਦਾਈ ਬਣਾਉਣ ਦੇ ਲਈ ਤੂੰ ਇਹ ਪੁੱਲ 'ਤੇ ਆ ਗਿਆ, ਕਿਤੇ ਇੱਦਾਂ ਤਾਂ ਨਹੀਂ ਤੂੰ ਡਰਦਾ ਹੈ, ਤੇਰਾ ਛਾਲ ਮਾਰਨ ਨੂੰ ਜੀ ਨਹੀਂ ਕਰਦਾ, ਜਾਂ ਫਿਰ ਇੱਦਾਂ ਵੀ ਹੋ ਸਕਦਾ ਤੈਨੂੰ ਆਸ ਹੋਵੇ ਕਿ ਤੇਰੇ ਘਰਦਿਆਂ 'ਚੋਂ ਕੋਈ ਤੇਰੇ ਪਿੱਛੇ ਆਵੇ, ਜਾਂ ਜਿਹਦੇ ਨਾਲ ਵੀ ਤੂੰ ਲੜਿਆ ਉਹ ਤੇਰੇ ਪਿੱਛੇ ਆਵੇ, ਤੈਨੂੰ ਮਨਾ ਲਏ, ਜਿਹੜਾ ਗੁੱਸਾ ਤੂੰ ਮੇਰੇ 'ਤੇ ਕੱਢਿਆ ਉਹ ਗੁੱਸਾ ਤੂੰ ਉਹਦੇ 'ਤੇ ਕੱਢੇ, ਅਤੇ ਫਿਲਹਾਲ ਨਾ ਹੀ ਜਾਵੇਂ ਇਸ ਜੱਗ ਤੋਂ। ਪਰ ਇੱਦਾਂ ਹੋਇਆ ਨਹੀਂ, ਤੇਰੇ ਘਰੋਂ ਕੋਈ ਆਇਆ ਨਹੀਂ, ਪਰ ਵੇਖ ਉਹੀ ਗੁੱਸਾ ਤੂੰ ਮੇਰੇ 'ਤੇ ਕੱਢ ਲਿਆ, ਅਤੇ ਮੈਨੂੰ ਆਸ ਹੈ ਕਿ ਹੁਣ ਤੇਰਾ ਵਿਚਾਰ ਨਹੀਂ ਹੈ ਮਰਨ ਦਾ। ਤੂੰ ਕੌਣ ਹੁੰਦਾ, ਤੈਨੂੰ ਮੈਂ ਕਿਉਂ ਦੱਸਾਂ ਵਿਚਾਰ ਹੈ ਜਾਂ ਨਹੀਂ ਹੈ। ਤੂੰ ਮੇਰਾ ਲੱਗਦਾ ਕੀ ਹੈ, ਆਪਣੇ ਰਾਹ ਪੈ। ਗੱਲ ਤਾਂ ਸੱਚ ਕਹੀ ਸੀ ਉਸ ਬੰਦੇ ਨੇ, ਪਰ ਸੱਚ ਸੁਣਨਾ ਚੰਗਾ ਕਿਹਨੂੰ ਲੱਗਦਾ। ਥੋੜ੍ਹੀ ਦੇਰ ਹੋਰ ਵਾਰਤਾਲਾਪ ਹੋਏ, ਕਹਿਣ ਲੱਗਾ ਮੈਨੂੰ ਦੱਸ ਤਾਂ ਜਾ, ਚੱਲਿਆ ਕਿ ਇਹਦੇ ਸਿਰ ਚੜ੍ਹ ਕੇ। ਚੱਲ ਮੈਂ ਦੱਸਦਾ, ਮੈਂ ਵੀ ਤੇਰੇ ਵਾਂਗੂ ਇੱਕ ਵਾਰੀ ਆਪਣੀ ਵਹੁਟੀ ਦੇ ਨਾਲ ਲੜ ਕੇ ਜਾਨ ਦੇਣ ਗਿਆ ਸੀ। ਤੂੰ ਵੀ ਵਹੁਟੀ ਨਾਲ ਲੜ ਕੇ ਤਾਂ ਨਹੀਂ ਆਇਆ। ਗੱਲਬਾਤ ਦੀ ਦਿਸ਼ਾ ਬਦਲ ਗਈ। ਜਦੋਂ ਆਪਣਾ ਦੁੱਖ ਤੁਸੀਂ ਕੱਢ ਕੇ ਕਿਸੇ ਸਾਹਮਣੇ ਰੱਖਦੇ ਹੋ, ਕਿਸੇ ਨੂੰ ਸੇਧ ਮਿਲ ਜਾਂਦੀ ਹੈ ਗੱਲ ਕਰਨ ਦੇ ਲਈ। ਕਈ ਲੋਕ ਇਹਨੂੰ ਕਮਿਊਨੀਕੇਸ਼ਨ ਸਕਿੱਲ ਵੀ ਕਹਿੰਦੇ। ਕਿੱਦਾਂ ਤੁਸੀਂ ਕਿਸੇ ਦੇ ਅੰਦਰੋਂ ਗੱਲਾਂ ਕਢਾਉਣੀਆਂ। ਕਹਿਣ ਲੱਗਾ ਹਾਂ ਹੈ ਤਾਂ ਕੁਛ ਇਸੇ ਤਰ੍ਹਾਂ ਦਾ, ਅਤੇ ਫਿਰ ਇਹਦਾ ਮੇਰੇ ਕੋਲ ਇੱਕ ਹੱਲ ਹੈਗਾ। ਮੈਂ ਹੁਣ ਆਪਣੀ ਜ਼ਿੰਦਗੀ ਬੜੀ ਖੁਸ਼ੀ ਖੁਸ਼ੀ ਬਿਤਾਉਣਾ, ਬੜੇ ਆਰਾਮ ਦੇ ਨਾਲ, ਸਾਡੇ ਘਰ ਕੋਈ ਲੜਾਈ ਝਗੜਾ ਨਹੀਂ ਹੁੰਦਾ। ਹੁਣ ਮੈਨੂੰ ਵੀ ਮੇਰੀ ਜ਼ਿੰਦਗੀ ਇੱਕ ਸਮੇਂ ਨਰਕ ਲੱਗਦੀ ਸੀ। ਮੈਨੂੰ ਵੀ ਲੱਗਦਾ ਸੀ ਕਿ ਮੈਂ ਵਿਆਹ ਕਰਾਇਆ ਕਿਉਂ, ਮੈਨੂੰ ਵੀ ਲੱਗਦਾ ਸੀ ਮੈਂ ਇਸ ਜ਼ਿੰਦਗੀ 'ਤੇ ਆਏ ਕਿਉਂ, ਮੈਨੂੰ ਵੀ ਲੱਗਦਾ ਸੀ ਕਿ ਮੈਨੂੰ ਮੇਰੇ ਹਾਣ ਦਾ ਕੋਈ ਜੋੜ ਤੋੜ ਨਹੀਂ ਮਿਲਿਆ।
ਹੁਣ ਗੱਲ ਉਹਦੇ ਪਤੇ ਦੀ ਹੋ ਰਹੀ। ਫਿਰ ਭਾਈ ਤੂੰ ਕੀਤਾ ਕੀ? ਮੈਂ ਚਾਹੁੰਦਾ ਮੈਂ ਆਪਣੀ ਵਹੁਟੀ ਨੂੰ ਸਬਕ ਸਿਖਾ ਕੇ ਜਾਵਾਂ, ਬਾਕੀ ਸਾਰਾ ਕੁਛ ਮੈਂ ਕਰਕੇ ਵੇਖ ਲਿਆ। ਤਾਂ ਮੈਨੂੰ ਇਹ ਸੀ ਕਿ ਮੈਂ ਆਪਣੀ ਜਾਨ ਦੇ ਕੇ ਇਹਨੂੰ ਸਬਕ ਸਿਖਾ ਕੇ ਜਾਊਂਗਾ। ਪਿੱਛੋਂ ਤੰਗ ਹੋਊਗੀ, ਗਲੀਆਂ 'ਚ ਰੁਲਦੀ ਫਿਰੂਗੀ, ਦਾਣੇ ਦਾਣੇ 'ਤੇ ਲਈ ਮੁਹਤਾਜ ਹੋਊਗੀ, ਆਪੇ ਦਿਮਾਗ ਸੈੱਟ ਹੋ ਜਾਊਗਾ। ਹਾਂ, ਮੈਂ ਵੀ ਇੱਦਾਂ ਹੀ ਸੋਚਦਾ ਹੈ। ਦੂਸਰੇ ਨੇ ਜਵਾਬ ਦਿੱਤਾ, ਪਰ ਕੀ ਪਤਾ ਬਾਅਦ ਵਿੱਚ ਇੱਦਾਂ ਹੋਣਾ ਹੈ ਜਾਂ ਨਹੀਂ ਹੋਣਾ। ਇਹ ਵੀ ਤਾਂ ਹੋ ਸਕਦਾ ਉਹ ਦੂਜਾ ਵਿਆਹ ਕਰਾ ਲਏ, ਸ਼ਾਇਦ ਇਸ ਐਂਗਲ ਤੋਂ ਉਹਨੇ ਸੋਚਿਆ ਹੀ ਨਹੀਂ। ਗੱਲ ਇੱਥੇ ਪਹੁੰਚੀ ਕਿ ਮੈਨੂੰ ਦੱਸ ਤੂੰ ਇਹੋ ਜਿਹਾ ਕੀ ਕੀਤਾ ਅਤੇ ਮੈਂ ਇਹੋ ਜਿਹਾ ਕੀ ਕਰਾਂ। ਉਹਦੇ ਲਈ ਤੈਨੂੰ ਮੇਰੇ ਗੁਰੂ ਕੋਲ ਜਾਣਾ ਪਊਗਾ। ਉਹ ਬੰਦਾ ਜਿਹਨੂੰ ਮੈਂ ਆਪਣਾ ਗੁਰੂ ਧਾਰਿਆ, ਜਾਂ ਫਿਰ ਇੱਦਾਂ ਕਹਿ ਲਾ ਉਹ ਬੰਦਾ ਜਿਹਨੇ ਮੈਨੂੰ ਬਚਾਇਆ ਸੀ ਜਿੱਦਾਂ ਮੈਂ ਤੈਨੂੰ ਅੱਜ ਬਚਾਇਆ, ਉਹ ਤੈਨੂੰ ਦੱਸੂਗਾ ਰੱਬ ਦੇ ਰਾਹ 'ਤੇ ਕਿੱਦਾਂ ਚੱਲਣਾ, ਅਤੇ ਫਿਰ ਤੇਰੀਆਂ ਸਮੱਸਿਆ ਆਪੇ ਹੱਲ ਹੋਣੀਆਂ ਸ਼ੁਰੂ ਹੋ ਜਾਣੀਆਂ। ਗੁਰੂ ਨੇ ਕਿਹਾ ਮੈਂ ਤੈਨੂੰ ਚੇਲਾ ਤਾਂ ਪਾਊਂਗਾ ਜੇ ਤੂੰ ਇੱਕ ਮਹੀਨੇ ਦੇ ਲਈ ਮੇਰੇ ਮੁਤਾਬਿਕ ਜ਼ਿੰਦਗੀ ਜੀਉ ਕੇ ਵਿਖਾਏ, ਅਤੇ ਉਸ ਤੋਂ ਪਹਿਲਾਂ ਗੁਰੂ ਨੇ ਧਰਮ ਕਰਮ ਦੀਆਂ ਸਾਰੀਆਂ ਗੱਲਾਂ ਬਾਤਾਂ ਵੀ ਦੱਸ ਦਿੱਤੀਆਂ ਕਿ ਇਹ ਜੀਵਨ ਐਵੇਂ ਵਿਅਰਥ ਗਵਾਉਣ ਦੇ ਲਈ ਨਹੀਂ, ਇਸ ਜੀਵਨ ਦਾ ਅਸਲ ਮਕਸਦ ਰੱਬ ਨੂੰ ਪਾਉਣਾ, ਐਵੇਂ ਨਜਾਇਜ਼ ਇੱਧਰ ਉੱਧਰ ਦੇ ਝੰਬੇਲੇ ਪਰਿਵਾਰਕ ਤਾਣੇ ਬਾਣਿਆਂ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਗਵਾ ਦੇਣੀ। ਕਹਿੰਦੇ ਨੇ ਕਿ ਐਵੇਂ ਭੂਤ ਪ੍ਰੇਤਾਂ ਬਣ ਕੇ ਇੱਧਰ ਉੱਧਰ ਤੁਰੇ ਫਰੀਦਾ, ਮੈਂ ਵੇਖੇ ਤਾਂ ਨਹੀਂ ਪਰ ਕਹਿੰਦੇ ਨੇ ਇੱਦਾਂ ਹੀ ਹੁੰਦਾ, ਅਤੇ ਜੇ ਸੱਚ ਹੋਇਆ ਤਾਂ ਕਿੱਡੀ ਮਾੜੀ ਗੱਲ। ਫਿਰ ਸਾਨੂੰ ਇਹ ਜ਼ਿੰਦਗੀ ਕਿਸੇ ਚੰਗੇ ਪਾਸੇ ਨਹੀਂ ਲਾ ਲੈਣੀ ਚਾਹੀਦੀ? ਨੌਜਵਾਨ ਨੇ ਸੋਚਿਆ ਘਰੋਂ ਤਾਂ ਮੈਂ ਤੰਗ ਹੀ ਹਾਂ, ਹੋਵੇ ਨਾ ਤਾਂ ਮੈਂ ਜ਼ਿੰਦਗੀ ਦਾ ਫਿਰ ਮਨੋਰਥ ਹੀ ਪੂਰਾ ਕਰ ਲਵਾਂ। ਸੋਚ ਕੇ ਕਹਿਣ ਲੱਗਾ ਮੈਂ ਇੱਕ ਮਹੀਨਾ ਤੁਹਾਡੇ ਮੁਤਾਬਕ ਚੱਲਣ ਲਈ ਤਿਆਰ ਹਾਂ। ਕਹਿਣ ਲੱਗੇ ਫਿਰ ਤੂੰ ਆਪਣੇ ਘਰ ਵਾਪਸ ਚਲਿਆ ਜਾ, ਇਸ ਤੋਂ ਪਹਿਲਾਂ ਕਿ ਤੈਨੂੰ ਉਸ ਰਾਹ ਦੇ ਉੱਤੇ ਆਪਾਂ ਤੋਰੀਏ। ਉਹਦੀ ਪਹਿਲੀ ਸ਼ਰਤ ਇਹ ਆ, ਇੱਕ ਮਹੀਨਾ ਤੂੰ ਆਪਣੇ ਘਰ ਰਹਿਣਾ। ਦੂਸਰੀ ਸ਼ਰਤ ਇਹ ਆ, ਘਰ ਰਹਿ ਕੇ ਤੂੰ ਗੁੱਸਾ ਨਹੀਂ ਕਰਨਾ, ਇਸ ਇੱਕ ਮਹੀਨੇ ਦੇ ਵਿੱਚ ਕਿਸੇ ਦੇ ਨਾਲ ਤੂੰ ਲੜਨਾ ਨਹੀਂ। ਕਹਿਣ ਲੱਗਾ ਘਰ 'ਤੇ ਮੈਂ ਨਹੀਂ ਜਾਣਾ ਚਾਹੁੰਦਾ, ਅਤੇ ਫਿਰ ਤੇਰਾ ਸਫ਼ਰ ਸ਼ੁਰੂ ਵੀ ਨਹੀਂ ਹੋਣਾ। ਯਾਦ ਰਵੇ ਕਿ ਰੱਬ ਦਾ ਰਾਹ ਤੇਰੇ ਘਰ ਤੋਂ ਹੀ ਸ਼ੁਰੂ ਹੁੰਦਾ, ਜਾ ਤੂੰ ਵਾਪਸ ਘਰ ਚਲਿਆ ਜਾ, ਇੱਕ ਮਹੀਨੇ ਬਾਅਦ ਵਾਪਸ ਆ ਅਤੇ ਫਿਰ ਤੈਨੂੰ ਦੱਸਾਂਗੇ ਤੇਰੇ ਜੀਵਨ ਦਾ ਅਸਲ ਮਨੋਰਥ ਕੀ ਆ, ਅਸਲੀ ਸੱਚ ਕੀ ਆ, ਰੱਬ ਦੇ ਰਾਹ 'ਤੇ ਕਿੱਦਾਂ ਚੱਲਣਾ, ਸਵਰਗਾਂ ਨੂੰ ਕਿੱਦਾਂ ਜਾਣਾ। ਜੇ ਤੂੰ ਇੱਦਾਂ ਹੀ ਪੁੱਲ ਤੋਂ ਛਾਲ ਮਾਰ ਕੇ ਮਰ ਜਾਂਦਾ ਤਾਂ ਨਰਕਾਂ 'ਚ ਜਾਣਾ ਸੀ। ਮਰਨਾ ਤਾਂ ਸਭ ਨੇ ਹੀ ਆ, ਪਰ ਕੋਸ਼ਿਸ਼ ਕਰਕੇ ਤੂੰ ਵੀ ਸਵਰਗਾਂ 'ਚ ਜਾਵੇਂ। ਗੱਲਾਂ ਤੋਂ ਪ੍ਰਭਾਵਿਤ ਹੋ ਕੇ ਘਰ ਚਲਿਆ ਗਿਆ। ਸੋਚਦਾ ਸੀ ਵਹੁਟੀ ਰੋਂਦੀ ਕਰ ਲਾਉਂਦੀ ਭੱਜ ਕੇ ਮੇਰੇ ਕੋਲ ਮਾਫ਼ੀ ਮੰਗੂਗੀ, ਪਰ ਇੱਦਾਂ ਨਹੀਂ ਹੋਇਆ, ਉਲਟਾ ਕਹਿਣ ਲੱਗੀ ਆ ਗਿਆ ਫਿਰ, ਤੂੰ ਤਾਂ ਕਹਿੰਦਾ ਸੀ ਮੈਂ ਮਰ ਹੀ ਜਾਣਾ, ਮੈਂ ਤੇਰੇ ਸਿਰ ਚੜ੍ਹ ਕੇ ਮਰ ਜਾਣਾ, ਮੈਂ ਖੂਹ 'ਚ ਛਾਲ ਮਾਰ ਦੇਣੀ, ਮੈਂ ਨਹਿਰ 'ਚ ਮਾਰ ਦੇਣੀ, ਤੂੰ ਇੰਨੇ ਜੋਗਾ ਵੀ ਨਹੀਂ, ਤੂੰ ਇਹ ਵੀ ਨਹੀਂ ਕਰ ਸਕਦਾ। ਅਤੇ ਬਾਕੀ ਜੋ ਵੀ ਜ਼ਬਾਨ ਦੇ ਉੱਤੇ ਆਇਆ, ਜੋ ਵੀ ਮਨ ਦੇ ਵਿੱਚ ਆਇਆ, ਸਾਰਾ ਕੁਛ ਬੋਲ ਦਿੱਤਾ, ਚੰਗੀ ਲਾਪਾ ਕੀਤੀ। ਜੀ ਤਾਂ ਕਰਦਾ ਸੀ ਉਹਦਾ ਵੀ ਮੈਂ ਵੀ ਬੋਲਾਂ, ਮੈਂ ਵੀ ਦੱਸਾਂ ਕਿ ਤੂੰ ਕੀ ਕਰਦੀ, ਮੈਂ ਵੀ ਦੱਸਾਂ ਕਿ ਤੇਰੀਆਂ ਕੀ ਗਲਤੀਆਂ ਨੇ। ਭਰਿਆ ਪੀਤਾ ਰਹਿ ਗਿਆ, ਉਹ ਵਾਅਦਾ ਕਰਕੇ ਆਇਆ ਸੀ, ਸੋਚ ਕੇ ਆਇਆ ਸੀ ਕਿ ਮੈਂ ਔਖੇ ਸੌਖੇ ਹੋ ਕੇ ਇੱਕ ਮਹੀਨਾ ਕੱਢਣਾ,
ਮਨ ਦੇ ਵਿੱਚ ਵਿਚਾਰ ਚੱਲੀ ਜਾਂਦੇ ਨੇ ਕਿ ਮੈਂ ਫਲਾਣਾ ਫਲਾਣਾ ਫਲਾਣਾ ਸਾਰਾ ਕੁਛ ਇੱਕ ਵਾਰੀ ਮੈਂ ਵੀ ਬੋਲਦੇ ਹਾਂ ਇਹਨੂੰ ਸ਼ੀਸ਼ਾ ਵਿਖਾ ਦਿਆਂ ਇਹਦੀ ਅਸਲੀਅਤ ਇਹਨੂੰ ਵੀ ਮੈਂ ਦੱਸ ਦੇਵਾਂ ਪਰ ਕੀਤੇ ਵਾਅਦੇ ਦੇ ਮੁਤਾਬਕ ਚੁੱਪ ਕਰਕੇ ਰਹਿ ਗਿਆ ਕੁਛ ਸਮੇਂ ਬਾਅਦ ਹੁਣ ਮਾਹੌਲ ਚਾਲ ਥੋੜ੍ਹਾ ਸ਼ਾਂਤ ਹੋਇਆ ਸ਼ਾਂਤ ਕਾਹਦਾ ਹੋਇਆ ਥੱਕ ਥੁੱਕ ਕੇ ਵਹੁਟੀ ਆਪੇ ਪਾਸੇ ਨੂੰ ਹੋ ਗਈ ਇਹ ਕਹਿ ਕੇ ਕਿ ਹੁਣ ਤੂੰ ਢੀਠ ਹੋ ਗਿਆ ਹੁਣ ਤੂੰ ਬਸ਼ਰਮ ਵੀ ਹੋ ਗਿਆ ਤੂੰ ਬੁੱਝ ਦਿਲੇ ਜੋ ਕੁਛ ਉਹ ਨਹੀਂ ਸੀ ਸੁਣਨਾ ਚਾਹੁੰਦਾ ਉਹ ਵੀ ਅੱਜ ਸੁਣਿਆ ਪਰ ਬੋਲਿਆ ਨਹੀਂ ਬੋਲਿਆ ਨਹੀਂ ਪਰ ਉਹਦੀਆਂ ਅੱਖਾਂ ਦੇ ਵਿੱਚੋਂ ਉਹਦੇ ਸਰੀਰ ਦੇ ਹਾਵ ਭਾਵ ਉਹਦੇ ਚਿਹਰੇ 'ਤੇ ਜ਼ਰੂਰ ਦੱਸ ਰਹੇ ਨੇ ਕਿ ਅੰਦਰੋਂ ਅੰਦਰੀ ਗੁੱਸੇ ਬਹੁਤ ਆ ਅੱਜ ਉਹ ਸਭ ਤੋਂ ਵੱਧ ਤੰਗ ਹੋਇਆ ਸਭ ਤੋਂ ਵੱਧ ਔਖਾ ਕਹਿੰਦੇ ਨੇ ਗੱਲ ਮਨ 'ਚ ਆਈ ਹੋਵੇ ਅਤੇ ਅੰਦਰ ਰੱਖ ਲੈਣੀ ਇਹ ਸਭ ਤੋਂ ਔਖਾ ਇਨਸਾਨ ਦੇ ਲਈ ਬੋਲਣਾ ਪਾਉਣਾ ਕਿਸੇ ਜਗ੍ਹਾ ਦੇ ਉੱਤੇ ਇਹ ਸਭ ਤੋਂ ਵੱਧ ਔਖਾ ਅੱਜ ਦਾ ਦਿਨ ਟਲਿਆ ਔਖਾ ਸੌਖਾ ਹੋ ਕੇ ਕੱਢਿਆ ਅਗਲੇ ਦਿਨ ਫਿਰ ਉਹੀ ਕਪੱਤ ਹੁਣ ਕਿਸੇ ਨਾ ਕਿਸੇ ਗੱਲੋਂ ਹਰ ਰੋਜ਼ ਹੀ ਉਹ ਤਾਨਾ ਮਿਹਣਾ ਜ਼ਰੂਰ ਮਾਰ ਦਿੰਦੀ ਰੋਟੀ ਫੜਾਉਣ ਲੱਗਿਆਂ ਵੀ ਰੋਟੀ ਬਣਾਉਣ ਲੱਗਿਆਂ ਵੀ ਵਿਹਲੇ ਬੈਠੇ ਨੂੰ ਵੀ ਖੇਤਾਂ 'ਚ ਜਾਣ ਲੱਗੇ ਨੂੰ ਵੀ ਹੁਣ ਜਿੱਦਾਂ ਉਹਨੂੰ ਉਹਦਾ ਅਧਿਕਾਰ ਲੱਗਣ ਲੱਗ ਪਿਆ ਕਿ ਇਹ ਅੱਗੋਂ ਬੋਲਦਾ ਨਹੀਂ ਅਤੇ ਮੈਂ ਜੋ ਮਰਜ਼ੀ ਕਹਿ ਸਕਦੀ ਹਾਂ ਹੌਲੀ ਹੌਲੀ ਇੱਕ ਦਿਨ ਦੋ ਦਿਨ ਚਾਰ ਦਿਨ ਇੱਦਾਂ ਲੱਗ ਰਿਹਾ ਜਿੱਦਾਂ ਉਹ ਖਾਲੀ ਹੋ ਗਈ ਹੋਵੇ ਜਿੱਦਾਂ ਉਹਦੇ ਅੰਦਰੋਂ ਸਾਰਾ ਗੁੱਸਾ ਨਿਕਲ ਗਿਆ ਹੋਵੇ ਹੁਣ ਉਹ ਆਪਣੇ ਆਪ ਦੇ ਉੱਤੇ ਖਿੱਚਣਾ ਸ਼ੁਰੂ ਹੋ ਚੁੱਕੀ ਸੀ ਤੇਰੇ ਉੱਤੇ ਤਾਂ ਕੋਈ ਅਸਰ ਹੀ ਨਹੀਂ ਹੁੰਦਾ ਮੈਂ ਰੌਲਾ ਪਾ ਪਾ ਕੇ ਆਪਣੀ ਸਿਰ ਪੀੜ ਲਾ ਲੈਂਦੀ ਹਾਂ ਤੂੰ ਪਤਾ ਨਹੀਂ ਕੀ ਪੱਥਰ ਹੋ ਕੇ ਮੁੜਿਆ ਕੁਛ ਤਾਂ ਬੋਲ ਪਰ ਉਹ ਨਹੀਂ ਬੋਲਿਆ ਕਿਸੇ ਵੀ ਗੱਲ ਦੇ ਉੱਤੇ ਉਹਨੇ ਗੁੱਸਾ ਨਹੀਂ ਕੀਤਾ ਇਸੇ ਤਰ੍ਹਾਂ ਦੇ ਨਾਲ ਮਹੀਨਾ ਲੰਘ ਗਿਆ ਉਹਨੂੰ ਤਾਂ ਕਾਹਲ ਸੀ ਕਿ ਮੈਂ ਸਵਰਗਾਂ ਦਾ ਰਾਹ ਵੇਖਣਾ ਮਹੀਨੇ ਬਾਅਦ ਜਦੋਂ ਵਾਪਸ ਮੁੜਿਆ ਤਾਂ ਜਾ ਕੇ ਦੱਸਿਆ ਕਿ ਮੈਂ ਮਹੀਨਾ ਨਹੀਂ ਲੜਿਆ ਗੁਰੂ ਨੇ ਕਿਹਾ ਤੈਨੂੰ ਦੱਸਣ ਦੀ ਲੋੜ ਨਹੀਂ ਤੇਰਾ ਚਿਹਰਾ ਦੱਸ ਰਿਹਾ ਤੂੰ ਮਹੀਨਾ ਨਹੀਂ ਲੜਿਆ ਹੁਣ ਦੱਸ ਮਨ ਦੇ ਵਿੱਚ ਕੋਈ ਵਿਚਾਰ ਤਾਂ ਨਹੀਂ ਬਚਿਆ ਵਹੁਟੀ ਨੂੰ ਕੁਛ ਕਹਿਣਾ ਤਾਂ ਨਹੀਂ ਕਹਿਣ ਲੱਗਾ ਹਾਂ ਬੜਾ ਕੁਛ ਹੈ ਕਹਿਣ ਵਾਲਾ ਸ਼ੁਰੂ ਸ਼ੁਰੂ 'ਚ ਤਾਂ ਇਸ ਚੀਜ਼ ਨੂੰ ਲੈ ਕੇ ਮੈਂ ਔਖਾ ਵੀ ਬਣਾ ਹੋਇਆ ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਉਹ ਆਦਤ ਜੀ ਪੈ ਗਈ ਸੱਚ ਪੁੱਛੋ ਤਾਂ ਹੁਣ ਥੋੜ੍ਹੇ ਦਿਨਾਂ ਤੋਂ ਉਹ ਵੀ ਬੋਲਣ ਹਟ ਗਈ ਸੀ ਹੁਣ ਹੋਵੇ ਨਾ ਤਾਂ ਛੇਤੀ ਮੈਨੂੰ ਤੁਸੀਂ ਉਹ ਰਾਹ ਦੱਸ ਦਿਓ ਜਿਹਦੇ ਨਾਲ ਮੈਂ ਆਪਣੀ ਇਹ ਜ਼ਿੰਦਗੀ ਸਫਲ ਕਰ ਸਕਾਂ ਮਰਨ ਤੋਂ ਬਾਅਦ ਮੈਂ ਸਵਰਗਾਂ ਨੂੰ ਜਾ ਸਕਾਂ ਅਤੇ ਗੁਰੂ ਨੇ ਕਿਹਾ ਇਹੋ ਹੀ ਸੀ ਉਹ ਰਾਹ ਇਹੋ ਹੀ ਸੀ ਉਹ ਰਾਹ ਜਿਹੜਾ ਤੂੰ ਪਿਛਲੇ ਇੱਕ ਮਹੀਨੇ ਚੱਲਿਆ ਇਹ ਰਾਹ ਇਹ ਸਫ਼ਰ ਤੇਰੇ ਘਰ ਤੋਂ ਸ਼ੁਰੂ ਹੁੰਦਾ ਜ਼ਿੰਦਗੀ ਦਾ ਅਸਲ ਮਨੋਰਥ ਇਹੋ ਹੀ ਆ ਜੇ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੈ ਤਾਂ ਤੇਰੇ ਘਰ ਹੀ ਸਵਰਗ ਹੈ ਇਹ ਦੁਨੀਆ ਹੀ ਸਵਰਗ ਲੱਗਣ ਲੱਗ ਪਊਗੀ ਤੈਨੂੰ ਅੱਜ ਤੋਂ ਬਾਅਦ ਇਹ ਤੈਨੂੰ ਦੁਨੀਆ ਮਾੜੀ ਨਹੀਂ ਲੱਗੂਗੀ ਪਰ ਜਦੋਂ ਤੁਸੀਂ ਗੁੱਸਾ ਕਰਨ ਬਹਿ ਜਾਂਦੇ ਹੋ ਕਿਸੇ ਵੀ ਚੀਜ਼ ਦੇ ਉੱਤੇ ਆਪਣੇ ਕੀਤੇ ਦੇ ਉੱਤੇ ਕਿਸੇ ਦੇ ਕੀਤੇ ਉੱਤੇ ਵਹੁਟੀ 'ਤੇ ਬੱਚਿਆਂ 'ਤੇ ਮਾਂ ਪਿਓ 'ਤੇ ਕਿਸੇ 'ਤੇ ਵੀ ਜਦੋਂ ਤੁਸੀਂ ਗੁੱਸਾ ਕਰਦੇ ਹੋ ਤਾਂ ਗੁੱਸਾ ਬਾਕੀ ਸਾਰੀਆਂ ਚੰਗਿਆਈਆਂ ਦੱਬ ਲੈਂਦਾ ਇੱਕ ਵਾਰੀ ਕੀਤਾ ਗੁੱਸਾ ਪਤਾ ਨਹੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਵਿਗਾੜ ਪੈਦਾ ਕਰ ਦਿੰਦਾ ਹੁਣ ਇਹ ਜਿਹੜਾ ਤੂੰ ਮਹੀਨਾ ਗੁੱਸਾ ਨਹੀਂ ਕੀਤਾ ਜੇ ਗੁੱਸਾ ਕੀਤਾ ਵੀ ਆ ਤਾਂ ਬੋਲਿਆ ਨਹੀਂ ਤੂੰ ਸੋਚ ਜੇ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਤੂੰ ਬੋਲਿਆ ਹੁੰਦਾ ਤਾਂ ਅੱਜ ਕੀ ਹਾਲਾਤ ਹੋਣੇ ਸੀ ਉਹਨੇ ਤੈਨੂੰ ਕੁਛ ਕਹਿਣਾ ਸੀ ਤੂੰ ਅੱਗੋਂ ਜਵਾਬ ਦੇਣਾ ਸੀ ਤੈਨੂੰ ਗੁੱਸਾ ਆਉਣਾ ਸੀ ਉਹਨੂੰ ਗੁੱਸਾ ਆਉਣਾ ਸੀ ਉਹਨੂੰ ਹੋਰ ਵੱਧ ਆਉਣਾ ਸੀ ਤੈਨੂੰ ਉਸ ਤੋਂ ਵੀ ਵੱਧ ਆਉਣਾ ਸੀ ਇਹ ਨਰਕ ਨਹੀਂ ਤਾਂ ਕੀ ਆ ਜੇ ਤੁਹਾਡੇ ਮਨ ਦੇ ਵਿੱਚ ਪਿਆਰ ਆਵੇ ਤਾਂ ਉਹੀ ਸਵਰਗ ਹੈ
ਜੇ ਤੁਹਾਡੇ ਆਲੇ ਦੁਆਲੇ ਖੁਸ਼ੀ ਹੋਵੇ, ਤੁਹਾਡੇ ਘਰ ਦੇ ਵਿੱਚ ਖੁਸ਼ੀ ਹੋਵੇ, ਤਾਂ ਇਹੋ ਹੀ ਸਵਰਗ ਹੈ। ਸੋ ਬਹੁਤ ਹੀ ਕੋਈ ਲੰਮੀ ਚੌੜੀ ਕਹਾਣੀ ਨਹੀਂ, ਇਹ ਦੋਹਰਾ ਫਾਇਦਾ ਵਾ। ਇੱਕ ਤਾਂ ਜਿਹੜਾ ਤੁਸੀਂ ਜੀਵਨ ਜੀਉ ਰਹੇ ਹੋ, ਆਪਣੇ ਘਰ ਦੇ ਵਿੱਚ ਤੁਹਾਡੇ ਸੁੱਖ ਸ਼ਾਂਤੀ ਰਹਿੰਦੀ ਹੈ, ਤੁਹਾਡਾ ਜੋ ਚੱਲ ਰਿਹਾ ਜੀਵਨ ਹੈ ਉਹਦੇ ਵਿੱਚ ਤੁਸੀਂ ਖੁਸ਼ੀ ਰਹਿੰਦੇ ਹੋ, ਤੁਹਾਡੇ ਖੁਸ਼ ਰਹਿਣ ਦੇ ਨਾਲ ਤੁਹਾਡਾ ਪਰਿਵਾਰ ਆਲਾ ਦੁਆਲਾ ਸਾਰੇ ਖੁਸ਼ ਰਹਿੰਦੇ ਆ, ਤੁਹਾਡੇ ਦਿਨ ਬੜੇ ਬੜੇ ਚੈਨ ਦੇ ਨਾਲ ਬੀਤਦੇ ਆ, ਅਤੇ ਨਾਲੇ ਤੁਹਾਨੂੰ ਅੱਗੇ ਦੀ ਫਿਕਰ ਮੁੱਕ ਜਾਂਦੀ ਹੈ। ਜਿੱਥੇ ਜਾਣ ਦੇ ਲਈ ਹਰ ਇੱਕ ਇਨਸਾਨ ਕਦੀ ਨਾ ਕਦੀ ਤਾਂ ਜ਼ਰੂਰ ਸੋਚਦਾ ਕਿ ਪਤਾ ਨਹੀਂ ਮੈਂ ਨਰਕਾਂ ਚੱਲ ਜਾਣਾ, ਪਤਾ ਨਹੀਂ ਮੈਂ ਸਵਰਗਾਂ 'ਚ ਚਲੇ ਜਾਣਾ। ਦੋਵੇਂ ਚਿੰਤਾਵਾਂ ਤੁਹਾਡੀਆਂ ਮੁੱਕ ਜਾਂਦੀਆਂ ਨੇ। ਕਰਨਾ ਤੁਸੀਂ ਕੀ ਹੈ, ਸਿਰਫ ਆਪਣੇ ਗੁੱਸੇ 'ਤੇ ਕਾਬੂ ਪਾਉਣਾ। ਔਖਾ ਬਹੁਤ ਲੱਗਦਾ ਪਰ ਸੌਖਾ ਇੰਨਾ ਕਿਆ ਕਿ ਜਦੋਂ ਬਹੁਤ ਜ਼ਿਆਦਾ ਤੁਹਾਡਾ ਬੋਲਣ ਨੂੰ ਜੀ ਕਰੇ, ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਆਵੇ, ਉਦੋਂ ਆਪਣੇ ਸ਼ਬਦਾਂ ਦੇ ਉੱਤੇ ਥੋੜ੍ਹਾ ਕਾਬੂ ਰੱਖਣਾ। ਜਦੋਂ ਸਮਾਂ ਲੰਘ ਜਾਂਦਾ ਤਾਂ ਉਦੋਂ ਅਸੀਂ ਸਾਰੇ ਸੋਚਦੇ ਹਾਂ, ਜੇ ਗੱਲ ਕਹਿ ਦਿੱਤੀ ਹੋਵੇ ਤਾਂ ਫਿਰ ਆਪਾਂ ਸੋਚਦੇ ਹਾਂ ਆਹ ਨਾ ਕਹੀ ਹੁੰਦੀ ਤਾਂ ਇੰਨੀ ਗੱਲ ਨਹੀਂ ਸੀ ਵਧਣੀ, ਇਹ ਜਿਹੜੀ ਕਹੀ ਆ ਇਹਦੀ ਜ਼ਰੂਰਤ ਨਹੀਂ ਸੀ। ਅਸਲ ਦੇ ਵਿੱਚ ਆਪਾਂ ਉਹ ਗੱਲ ਕਰਦੇ ਹਾਂ ਜਿਹਦੇ ਨਾਲ ਦੂਸਰੇ ਦਾ ਦਿਲ ਹੋਰ ਵਧੇਰੇ ਦੁਖੇ, ਕਿਉਂਕਿ ਉਦੋਂ ਕਿਸੇ ਦਾ ਦਿਲ ਵਧੇਰੇ ਦਿਖਾਉਣਾ ਹੀ ਸਾਨੂੰ ਜਿੱਤ ਜਾਪਦੀ ਹੈ। ਅਤੇ ਜੇ ਤੁਸੀਂ ਨਹੀਂ ਕਹੀ ਹੁੰਦੀ ਤਾਂ ਫਿਰ ਕੁਛ ਸਮਾਂ ਬਾਅਦ ਅਗਲੇ ਅਗਲੇਰੇ ਦਿਨ ਤੁਹਾਡੇ ਮਨ 'ਚ ਜ਼ਰੂਰ ਵਿਚਾਰ ਆਉਂਦਾ ਚੰਗਾ ਹੋਇਆ ਮੈਂ ਨਹੀਂ ਕਹੀ, ਜਾ ਕਹਿ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਸਾਡੇ ਘਰ 'ਚ ਸੁੱਖ ਸ਼ਾਂਤੀ ਨਹੀਂ ਸੀ ਹੋਣੀ। ਆਹ ਗੱਲਾਂ ਜਿਹੜੀਆਂ ਮਨ ਦੇ ਵਿੱਚ ਪਈਆਂ ਨੇ ਬਿਹਤਰ ਹੈ ਕਦੀ ਵੀ ਨਾ ਕੀਤੀਆਂ ਜਾਣ, ਇਹ ਹੁਣ ਕੋਈ ਮਾਇਨੇ ਨਹੀਂ ਰੱਖਦੀਆਂ, ਇਹ ਹੁਣ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ। ਬਿਹਤਰ ਆ ਇਹਨਾਂ ਨੂੰ ਆਪਾਂ ਛੱਡ ਕੇ ਫਿਰ ਹੀ ਅੱਗੇ ਵਧੀਏ, ਅਤੇ ਹੌਲੀ ਹੌਲੀ ਇਹ ਅਭਿਆਸ ਤੁਹਾਡੇ ਘਰ ਨੂੰ ਸਵਰਗ ਬਣਾ ਦਿੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
2: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493-536-042
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਆਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
5: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
6: ਹਾਂਜੀ ਰੇਡੀਓ

0: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ। ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
1: ਜ਼ਿੱਪੀ 'ਮਿਊਜ਼ਿਕ ਅਤੇ 'ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
2: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
3: ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ। ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।

0: ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਸ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆ ਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
1: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ। ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ BYI ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-93-33
5: ਜਾਂ ਈਮੇਲ info@byimmigration.com.au।
4: ਯਾਦ ਰੱਖੋ 9077973।
5: VY Immigration and Education Consultant,
4: ਹਰ ਕਦਮ ਤੁਹਾਡੇ ਨਾਲ।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
8: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
9: ਮੇਰੀ ਜ਼ਿੰਦਗੀ ਚੋਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
8: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਮਕਾਣਾ ਤੁਸੀਂ ਸੁਣ ਰਹੇ ਸੀ ਵੀਰ ਸਿੰਘ ਦੀ ਆਵਾਜ਼ ਦੇ ਵਿੱਚ ਅਤੇ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ ਅਤੇ ਹੁਣ ਆਪਾਂ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ ਅੱਜ ਦਿਨ ਮੰਗਲਵਾਰ ਦਾ 18 ਤਰੀਕ ਅਗਸਤ ਦਾ ਮਹੀਨਾ ਅਤੇ ਮੇਰੇ ਨਾਲ ਨੇ ਸੁਖਪ੍ਰੀਤ
1: ਥੈਂਕ ਯੂ ਰਣਜੋਤ ਜੀ ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਨਮਸਕਾਰ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਧੁੱਪ ਦਾ ਮਾਣ ਰਹੇ ਹੋਵੋਗੇ

0: आनंद चाह पी ली होगी जां पी रहे होंगे, काम कार कर रहे होंगे जां काम कार करन दे लई घर तो बाहर गए होंगे, जो भी तुसीं कर रहे हो परमात्मा करे ओ नेपरे चढ़े ते वधिया वधिया तुसीं कमाइयां जिहड़ियां करके ओह घर नूं वापस आओ। असीं वापस आ चुके हां अज दा विशा लै के, सत शब्द लै के, सोशल मीडिया ते की हो रहा है ओह लै के, ते गाने असीं लै के आए सी जिहड़े असीं तुहानूं सुना दित्ते आ। आस करदे हां तुहानूं गाने वधिया लगे होंगे, ते आ जाओ फटाफट साडे नाल जुड़ जाओ, करो गल्लां बातां, विशे दे उत्ते पाओ सांझ शब्दां दे उत्ते, ते सोशल मीडिया ते की हो रहा तुसीं भी सानूं दस सकदे हो, असीं भी तुहानूं दस्सांगे जरूर। जलूल जलूल जलूल पर तुसीं सानूं जलूल जलूल कॉल करनी आ, असीं ब्रेक लैनी आ, उस तों बाद 044-717-1674 ते विशे दे उत्ते पाउणी आ तुसीं सांझ। अज दा जिहड़ा विशा आ उह बहुत ही वधिया विशा आ, ते सारिआं दे साडे दिलां दे नेड़े वाला विशा आ। ते उस तों पहलां असीं शब्द रखिए जां सोशल मीडिया दसीए, रणजोत जी तुसीं दसो, मौका दवो बोलण दा।
1: एज यू विश, लेडीज फर्स्ट।
0: चलो अज आपां शब्द रख दिंदे आ पहलां, जो कि आपां हमेशा ही रख दिंदे आ।
1: हां जी,
0: अज दा साडा पहला शब्द आ लवेरी। लिख लो।
1: हाँ जी, ओ सॉरी, थैंक यू जी। लवेरी।
0: दूसरा आज दा साडा शब्द आ ला
1: जी।
0: तीसरा शब्द आ लास
1: जी,
0: लाशनी, लास,
1: लास जी,
0: जी। चौथा शब्द आ लगाम। पांचवा शब्द आ लत,
1: लत,
0: लत नी,
1: लत, लत
0: जी, लत। छेवां शब्द आ लीड़ा या लीड़े। सतवां ते आखरी शब्द आ लंडा,
1: लंडा
0: जी।
1: ओके, सो ये पहला है लवेरी, दूसरा लां, तीसरा लास, लगाम, लत, लीड़ा ते लंडा
0: जी।
1: सो ये ने जी साढ़े सत शब्द, ते इन्हां दे तुसीं दसने आ सानू अर्थ, ते जां ते तुसीं कॉल करके दस सकदे हो जां फिर तुसीं सानू मैसेज करके दस सकदे हो। ते कोशिश करो जिन्ना कोई वधेरे ते जिन्ना कोई अपने चाहे इलाके दे मुताबिक तुसीं दसो, सो उनू इन्ना क एक्सप्लेन कर दो भी जिन्हों बिल्कुल नहीं पता उन्होंने पता लग जाए भी हाँ भी आह वाला शब्द इस चीज़ के लिए वरत्या जाता
0: जी।
1: सो ये साढ़े हो गए सत शब्द, तो उस तो बाद फिर साढ़े अज के विशा तो उत्तों पहला हों सा भी सोशल मीडिया के उत्ते की चल रहा। सो की सुख जी, थोड़े सोशल मीडिया के उत्ते की चल रहा फिर अजकल?
0: मेरे सोशल मीडिया के उत्ते जो भी चल रहा वह आप चैट जीपीटी लैके भी चल रहा। एक तो हाँ जी, आप सैड न्यूज सुनी है हुणे हुणे कि एक मुंडे ने अपने मम का ब्रदर नू मार दिता चैट जीबीटी तो पुछया उन्हें पहला, चैट जीबीटी ने मना किया है ना भी हाँ, ते पर जो हुण कल परसों कोर्ट विच भी उन्हें पेश किया सी। मैं वह देख के इन्नी हैरान सी, मतलब की हो रहा है, मतलब असी कमाइया करन दे विच लगे हुए हैं ते बच्चों के ओदे उत्ते किन्ना क असर पै रहा उन्हां चीज़ां दा है ना। कोई माँ पे नहीं चाहता कभी भी कि उन्होंने बच्चा मतलब कोई भी गलती करे, ये तो एड्डी वड्डी गलती सी कि हुण उहदे कोल कुछ भी नहीं हैगा पछताउण दे लई। कल मैं उहदी वीडियो देख रही सी
1: मुंडे दी,
0: हाँ, तो मैनूं ऐसा लग रहा सी कि जिदा उहनूं पता ही नहीं लग रहा भी की हो रहा है ना, मतलब बहुत सैड जी वीडियो सी उहनूं जो कोर्ट विच भी लैके जांदे आ ते बार बार उही वीडियो हर कोई शेयर कर रहा सीगा। ते दूसरा दूसरी जिहड़ी वीडियो सी उह भी चैट जीपीटी नूं लैके सी। चैट जीपीटी का जिहड़ा फाउंडर आ उहनूं शायद जिहड़े इंडिया वाले आ उन्होंने बहुत कन्फ्यूज करता है।
1: ओके,
0: कन्फ्यूज उन्होंने इन्ना पता नहीं हुण हैप्पी होगा कि सैड होगा, यह सोच के भी एक बंदा सीगा वह कित गया जिदा कह लो महाकुंभ या भंडारे दे उत्ते,
1: एक बंदा,
0: हाँ एक बंदा सी जिहड़ा गया, गए तो उत्थे बहुत सी बहुत लोग सीगा, ते उहने अपनी चप्पलां खोलियां।
1: अच्छा,
0: ते जुत्तियां जो भी उन्हें पाया सी ते वो फिर उन्हें गवाच गईयां।
1: ओके,
0: क्योंकि उत्थे बहुत लोगों दी जुत्तियां सी।
1: ओके,
0: ते फिर उन्हें अपनी जुत्तियां दी जिहड़ी उहदी फोटो सी उहदे कोल, उहदे फोटोआं दे विचों उन्हें वह कट के उन्हें वह उत्ते पाई,
1: ते उन्हें
0: हाँ ते उन्हें जो सारिया बाकी जिहड़ा ढेर सी जुत्तियां दा उहदी भी पाई, कहिंदा मेरी जुत्ती लभ के दे, ते फिर चैट जीपीटी ने उहदी जुत्ती लभती, वह कहिंदी उत्थे देख
1: किद्दां, मतलब उस ढेर च ही
0: जो आप कुछ लभदे नी कि आप जो फोटो पाने कि मैनू मान लो मैनू कोई मान लो मैनू कोई $15,000 का पर्स पसंद आ गया, मैं उन्होंने $15 का ही नेड़े तेड़े दिखा दे कि स्टोर से, उन्हें मैंने दस देने दो तीन स्टोर कि ये नाल मिलता जुलता उतों जाके लाया इतने। अच्छा। उन्हें फिर उन्हें बिचों लभ दी कहती वह पई है तेरी जुत्ती, फिर अगले ने लै ली कहने जुत्ती, हूँ वो बल्ले बल्ले हो ही पई आ कि इन्ना भी तू वरत सकता इस चीज
1: ना। हाँ जी,
0: नहीं नहीं हो जाता ਲੇਕਿਨ ਤੁਸੀਂ ਚੀਜ਼ ਲੱਭ ਸਕਦੇ, ਤੁਸੀਂ ਮਤਲਬ ਤੁਸੀਂ ਉਹਨੂੰ ਦੱਸ ਸਕਦੇ ਆ ਨਾ ਕਿ ਮੈਨੂੰ ਇਹਦੇ ਵਿੱਚੋਂ ਆਹ ਚੀਜ਼ ਦੇ ਲੱਭ ਕੇ,
1: ਤਾਂ ਬੇਸਿਕਲੀ ਉਹਦੇ ਵਿੱਚ ਮਾੜੀ ਮੋਟੀ ਕਿਤੇ ਦੇਖੀ ਹੋਊਗੀ ਫੋਟੋ 'ਚ ਤਾਂ ਫੇਰ ਹੀ ਹੋਊਗੀ।
0: ਹਾਂ ਹਾਂ, ਜਿੰਨਾ ਕੁ ਉਹਨਾਂ ਨੇ ਢੇਰ ਦਿਖਾ ਲਿਆ ਸੀ ਉਹ 'ਚੋਂ ਸੱਚੀ ਜੁੱਤੀ ਲੱਭਣੀ ਔਖੀ ਸੀਗੀ, ਜਿੰਨਾ ਕੁ ਉਹਨਾਂ ਨੇ ਵੀਡੀਓਜ਼ ਦੇ ਵਿੱਚ ਢੇਰ ਆ ਰਿਹਾ ਨਾ ਜੁੱਤੀਆਂ ਦਾ, ਉਹ ਇੱਦਾਂ ਲੱਗਦਾ ਸੀ ਜਿੱਦਾਂ ਆਪਾਂ ਲੰਗਰ 'ਤੇ ਨਹੀਂ ਜਾਣ ਲੱਗੇ ਕਰੀਦਾ ਹੁੰਦਾ ਵੀ ਇੰਨੇ ਕੁ ਜਿੱਦਾਂ ਜੁੱਤੀਆਂ ਖੁੱਲੀਆਂ ਸੀਗੀਆਂ ਉੱਥੇ। ਪਤਾ ਨੀ ਉਹ ਕਿੰਨੀ ਕੁ ਸੱਚ ਆ ਕਿ ਕਿੰਨੀ ਕੁ ਝੂਠ ਆ, ਪਰ ਚਰਚੇ ਉਹਦੇ ਬਹੁਤ ਚੱਲ ਰਹੇ ਆ। ਉਹ ਕਹਿੰਦੇ ਬਿਹਾਰ ਦਾ ਕੋਈ ਬੰਦਾ ਸੀਗਾ ਉੱਥੇ, ਮੈਨੂੰ ਨੀ ਪਤਾ ਕ੍ਰੋਕੋਡਾਇਲ ਹੁਣ ਕਿੱਥੋਂ ਆਇਆ ਹੋਊਗਾ, ਇਹ ਹੁਣ ਤੁਸੀਂ ਹਿਸਾਬ ਲਾ ਲਿਓ, ਤੁਸੀਂ ਆਪਣਾ ਆਪਣਾ ਸੋਸ਼ਲ ਮੀਡੀਆ ਫਰੋਲ ਲਓ। ਤੇ ਉਹਦੇ ਕਹਿੰਦੇ ਖੇਤਾਂ 'ਚ ਕ੍ਰੋਕੋਡਾਇਲ ਆ ਗਿਆ, ਤੇ ਉਹਨੇ ਕ੍ਰੋਕੋਡਾਇਲ, ਉਹਨੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਕਿ ਕ੍ਰੋਕੋਡਾਇਲ ਆ ਗਿਆ। ਉਹ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਆਉਂਦੇ ਹਾਂ, ਅਸੀਂ ਬਿਜ਼ੀ ਹਾਂ ਹਲੇ 3-4 ਘੰਟਿਆਂ ਨੂੰ, ਵੀ ਤੁਸੀਂ ਨਾ ਦੂਰ ਰਹੋ ਤੇ ਨਿਗਾਹ ਰੱਖਿਓ ਉਹਦੇ ਉੱਤੇ। ਉਹਨਾਂ ਨੇ 3-4 ਘੰਟੇ ਨਿਗਾਹ ਰੱਖੀ, ਉਹਨਾਂ ਨੇ ਫਿਰ ਫੋਨ ਕੀਤਾ, ਉਹ ਕਹਿੰਦੇ ਅਸੀਂ ਸਾਨੂੰ 4-5 ਘੰਟੇ ਲੱਗ ਜਾਣੇ, ਤੁਸੀਂ ਨਿਗਾਹ ਰੱਖਿਓ। ਹਾਂ, ਉਹ ਕਹਿੰਦਾ ਹਾਂ ਅੱਛਾ ਠੀਕ ਆ ਰੱਖਦੇ ਆ। ਫਿਰ ਉਹਨੇ ਕਿਹਾ ਹਿਸਾਬ ਲਾਇਆ, ਉਹਨੇ ਕ੍ਰੋਕੋਡਾਇਲ ਫੜਿਆ ਉਹਦੇ ਮੂੰਹ ਦੇ ਉੱਤੇ ਬੰਨਿਆ, ਉਹਨੂੰ ਵੀਡੀਓ ਸੀ ਪੂਰੀ, ਉਹਨੇ ਉਹਨੂੰ ਸਾਰੇ ਸੜਕਾਂ ਤੇ ਘੁਮਾਇਆ ਤੇ ਉਹ ਪੁਲਿਸ ਸਟੇਸ਼ਨ ਲੈ ਗਿਆ, ਤੇ ਉੱਥੋਂ ਫਿਰ ਪੁਲਿਸ ਵਾਲੇ ਫੁੱਸ ਹੋ ਗਏ,
1: ਭੱਜ ਗਏ। ਵਾਹ, ਇਹ ਕਿੱਥੋਂ ਦੀ ਹੈ?
0: ਇਹ ਬਿਹਾਰ ਦੀ ਹੈ।
1: ਓ ਵਾਹ, ਅੱਛਾ ਬਿਹਾਰ ਚ ਵੀ ਕ੍ਰੋਕੋਡਾਇਲ ਹੈਗਾ?
0: ਉਹੀ ਤਾਂ ਮੈਨੂੰ ਨਹੀਂ ਸਮਝ ਲੱਗੀ ਕਿ ਕਿੱਥੋਂ ਕ੍ਰੋਕੋਡਾਇਲ ਆਇਆ ਹੋਗਾ ਖੇਤਾਂ ਚ।
1: AI ਤੇ ਨਹੀਂ ਬਣਾਇਆ ਗਏ ਨੇ?
0: ਪਤਾ ਨਹੀਂ, ਉਹ ਦਿਖਾ ਤਾਂ ਇੱਦਾਂ ਰਹੇ ਸੀਗੇ ਕਿ ਮਤਲਬ ਇੱਦਾਂ, ਪਰ ਉਹ ਬਹੁਤ ਜਣਿਆਂ ਨੇ ਸ਼ੇਅਰ ਵੀ ਕੀਤਾ ਹੋਇਆ।
1: ਉਹ ਤਾਂ ਫਿਰ ਚਲੋ ਵਧੀਆ ਲੱਗਾ, ਤੁਸੀਂ ਤਿਆਰੀ ਦਿੱਤਾ।
0: ਹਾਂ, ਉਹੀ ਗੱਲ, ਤਾਂ ਹੀ ਮੈਂ ਪਹਿਲਾਂ ਕਿਹਾ ਕਿ ਮੈਨੂੰ, ਕਿਉਂਕਿ ਪਤਾ ਨਹੀਂ ਲੱਗਿਆ ਕ੍ਰੋਕੋਡਾਇਲ ਉੱਥੇ ਆਇਆ ਕਿੱਦਾਂ ਹੋਊਗਾ, ਤੇ ਇਸ ਲਈ ਮੈਂ ਇਹਦੀ ਕੋਈ ਪੁਸ਼ਟੀ ਨਹੀਂ ਕਰਦੀ। ਮੈਂ ਵੈਸੇ ਕਿਸੇ ਚੀਜ਼ ਦੀ ਪੁਸ਼ਟੀ ਨਹੀਂ ਕਰਦੀ ਸੋਸ਼ਲ ਮੀਡੀਆ ਤੇ ਕੀ ਹੋ ਰਿਹਾ,
1: ਜਿੱਥੇ ਕਹਿੰਦੇ ਨੇ ਕਿ ਪਹਿਲਾਂ ਬਹੁਤ ਜ਼ਿਆਦਾ ਅੰਨੇਵਾਹ ਖਰੀਦਦਾਰੀ ਖਰਚਾ, ਜਿੱਥੇ ਇੱਕ ਪਾਸੇ ਚਲੋ ਹਾਲੇ ਵੀ ਲੱਗੇ ਨੇ ਕਈ ਕ੍ਰੀਏਟਰ ਵੀ ਵੱਧ ਤੋਂ ਵੱਧ ਤੁਸੀਂ ਆਹ ਪਾਓ ਤੇ ਆਹ ਤੁਸੀਂ ਲਾਓ ਤੇ ਵੱਧ ਤੋਂ ਵੱਧ ਮਤਲਬ ਫੈਸ਼ਨ ਕਰੋ, ਤੁਸੀਂ ਕੱਪੜੇ ਵੱਧ ਤੋਂ ਵੱਧ ਲਓ, ਹਰ ਇੱਕ ਓਕੇਸ਼ਨ ਦੇ ਲਈ ਵੱਖ ਚੱਪਲਾਂ ਪਾਓ, ਬੂਟ ਪਾਓ, ਹਰ ਇੱਕ ਓਕੇਸ਼ਨ ਦੇ ਲਈ ਤੁਸੀਂ ਵੱਖ ਵੱਖ ਕੱਪੜੇ ਤੇ ਸਟਾਈਲ, ਹੈ ਨਾ, ਰਾਤ ਨੂੰ ਹੋਰ, ਸਵੇਰੇ ਉੱਠਣ ਲੱਗਿਆਂ ਹੋਰ, ਸੌਣ ਲੱਗਿਆਂ ਹੋਰ, ਦਿਨੇ ਜੇ ਤੁਸੀਂ ਆਫਿਸ ਜਾਣਾ ਕੁਛ ਹੋਰ, ਤੁਸੀਂ ਕਿਸੇ ਦੇ ਘਰ ਜਾਣਾ ਕੁਛ ਹੋਰ, ਬਰਥਡੇ 'ਤੇ ਜਾਣਾ, ਅਤੇ ਮਤਲਬ ਪਹਿਲਾਂ ਜਿੱਥੇ ਇਹ ਚੀਜ਼ਾਂ ਦੱਸੀਆਂ ਜਾ ਰਹੀਆਂ ਸੀ ਵੀ ਇੱਦਾਂ ਤੁਹਾਨੂੰ ਮਤਲਬ ਆਹ ਸਲੀਕਾ ਹੋਣਾ ਚਾਹੀਦਾ, ਵੀ ਜਾਣੀ ਬਹੁਤ ਜ਼ਿਆਦਾ ਖਿਲਾਰਾ ਜਿੱਥੇ ਦੱਸਿਆ ਜਾ ਰਿਹਾ ਹੈ ਉੱਥੇ। ਹੁਣ ਕਹਿੰਦੇ ਨੇ ਕਿ ਕੁਛ ਇੱਕ ਕ੍ਰੀਏਟਰਸ ਇਹਦੇ ਤੋਂ ਮੁੜ ਪਏ ਨੇ, ਅਤੇ ਹੁਣ ਉਹ ਇਹ ਦੱਸ ਰਹੇ ਨੇ ਕਿ ਲਿਮਿਟਿਡ ਚੀਜ਼ਾਂ ਦੇ ਵਿੱਚ ਗੁਜ਼ਾਰਾ ਕਿੱਦਾਂ ਕਰਨਾ। ਸੋ ਚੰਗੀ ਗੱਲ ਹੈ, ਮੈਨੂੰ ਤਾਂ ਲੱਗਦਾ ਵੀ ਇਹ ਜੇ ਇੱਦਾਂ ਦਾ ਕੁਛ ਹੋਰ ਅਤੇ ਵੱਧ ਕੇ ਆਪਣੇ ਤੱਕ ਵੀ ਪਹੁੰਚ ਜਾਂਦਾ ਅਤੇ ਵਧੀਆ ਚੰਗੀ ਚੀਜ਼ ਹੈ। ਇਹ ਵੀਡੀਓ ਦਾ ਕਹਿੰਦੇ ਨੇ ਅੱਜ ਕੱਲ੍ਹ ਕਾਫੀ ਜ਼ਿਆਦਾ ਚੱਲਣ ਆ ਕਿ ਬਹੁਤ ਸਾਰੇ ਕੱਪੜੇ, ਬਹੁਤ ਸਾਰੀਆਂ ਚੀਜ਼ਾਂ ਖਰੀਦਣ ਦੀ ਬਜਾਏ ਜਾਂ ਫਿਰ ਬੇਲੋੜੇ ਖਰਚੇ, ਬੇਲੋੜਾ ਜਿਹੜਾ ਵਿਖਾਵਾ ਵਾ ਉਹਨੂੰ ਛੱਡ ਕੇ ਅਤੇ ਬਿਲਕੁਲ ਇੱਕ ਸਾਦਾ ਜਿਹਾ ਕਿਵੇਂ ਰਹਿਣਾ ਵਾ, ਉੱਦਾਂ ਦੀਆਂ ਵੀਡੀਓ ਅੱਜ ਕੱਲ੍ਹ ਟ੍ਰੈਂਡ ਦੇ ਵਿੱਚ ਆ ਗਈਆਂ
0: ਜੀ।
1: ਆਹ ਵੇਖੋ, ਮੈਂ ਆਹ ਵਾਲਾ ਜਿਹੜਾ ਜੈਕਟ ਆ ਇਹ ਮੈਂ 10 ਸਾਲ ਪਹਿਲਾਂ ਲਈ ਸੀ ਅਤੇ ਅੱਜ ਵੀ ਮੈਨੂੰ ਠੀਕ ਆ ਰਹੀ ਹੈ, ਇਹਨੂੰ ਆਹ ਥੋੜ੍ਹੀ ਜਿਹੀ ਆਹ ਪ੍ਰੋਬਲਮ ਸੀ, ਇੱਥੋਂ ਮੈਂ ਇੱਦਾਂ ਇਹਨੂੰ ਠੀਕ ਕਰ ਲਿਆ ਜਾਂ ਕਿੱਦਾਂ। ਸੋ ਉਸ ਤਰੀਕੇ ਦੇ ਨਾਲ ਉਹਨੂੰ ਫਿਰ ਦੁਬਾਰਾ ਤੋਂ ਕਈ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਰਿਵਾਈਵ ਕਰਕੇ ਉਹਨਾਂ ਠੀਕ ਠਾਕ ਕਰਕੇ ਅਤੇ ਉਹ ਪਾਈਆਂ ਜਾ ਰਹੀਆਂ ਨੇ। ਸੋ ਉਹਦੇ ਨਾਲ ਕਹਿੰਦੇ ਕਾਫੀ ਲੋਕ ਇੰਟਰਸਟ ਹੁਣ ਜਤਾ ਰਹੇ ਨੇ, ਜ਼ਿਆਦਾਤਰ ਜਿਹੜੀਆਂ ਇੱਦਾਂ ਦੀਆਂ ਵੀਡੀਓ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵਾਇਰਲ ਹੋ ਰਹੀਆਂ ਨੇ, ਕੁਛ ਕੁ ਜਿਹੜੇ ਵੱਡੇ ਕ੍ਰੀਏਟਰਸ ਨੇ ਉਹ ਦੱਸ ਰਹੇ ਨੇ ਕਿ ਕਿੱਦਾਂ ਤੁਸੀਂ ਖਰੀਦਦਾਰੀ ਸਮਝਦਾਰੀ ਦੇ ਨਾਲ ਕਰਨੀ ਆ, ਕਿੱਦਾਂ ਤੁਸੀਂ ਕਿੱਥੇ ਕੁ ਜੇ ਘੱਟ ਪੈਸਾ ਲਾ ਕੇ ਅਤੇ ਵੱਧ ਲਾਹਾ ਤੁਸੀਂ ਕਮਾ ਸਕਦੇ ਹੋ। ਅਤੇ ਮਤਲਬ ਇਹ UK ਤੋਂ ਸ਼ੁਰੂ ਹੋਇਆ ਸੀ ਕਹਿੰਦੇ ਇਹ ਕੰਮ, ਅਤੇ ਅਜਿਹੀਆਂ ਕੁਛ ਕੁ ਚੀਜ਼ਾਂ ਇਹਦੇ ਵਿੱਚ ਪਾਈਆਂ ਗਈਆਂ ਜਿਹਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਨੂੰ ਸੌਖਾ ਵੀ ਅਤੇ ਹੋਰ ਬਿਹਤਰ ਵੀ ਬਣਾ ਸਕਦੇ ਹੋ, ਜਿਹਦੇ ਨਾਲ ਕਿ ਤੁਸੀਂ ਮਤਲਬ ਸਾਹ ਸੌਖਾ ਰਹੇ, ਤੁਹਾਡੇ ਉੱਤੇ ਬੋਝ ਘੱਟ ਪਵੇ ਇਸ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ। ਈਵਨ ਇੱਥੋਂ ਤੱਕ ਵੀ ਖਾਣ ਪੀਣ ਦੀਆਂ ਵਸਤਾਂ ਦੇ ਵਿੱਚ ਵੀ ਮਤਲਬ ਉਹ ਇਹ ਵੀ ਦੱਸਦੇ ਨੇ ਵੀ ਆਹ ਜਿਹੜਾ ਮਹਿੰਗਾ ਪਾਊਡਰ ਤੁਸੀਂ ਆਹ ਮਤਲਬ ਕਹਿਣ 'ਤੇ ਜਿਹੜਾ ਪੀ ਰਹੇ ਹੋ ਇਹਦੀ ਬਜਾਏ ਜਿਹੜੇ ਸਬਸਟੀਟਿਊਟ ਆ ਵੀ ਹੋ ਸਕਦੇ ਆ ਸਸਤੇ, ਤੁਸੀਂ ਇਸ ਤਰੀਕੇ ਦੇ ਨਾਲ ਫਿਰ ਜਿਹੜੀਆਂ ਮਤਲਬ ਹਰ ਇੱਕ ਪੱਖ ਤੋਂ ਹੀ ਫਿਰ ਉਹ ਹੌਲੀ ਹੌਲੀ ਵੱਧਦਾ ਵੱਧਦਾ ਕੰਮ ਵੱਧ ਗਿਆ ਵੀ ਤੁਸੀਂ ਜੇ ਘੁੰਮਣ ਫਿਰਨ ਜਾਣਾ ਅਤੇ ਫਿਰ ਇੱਦਾਂ ਦੀਆਂ ਰਲਦੀਆਂ ਮਿਲਦੀਆਂ, ਸਸਤੀਆਂ ਥਾਵਾਂ, ਸਸਤੀਆਂ ਫਲਾਈਟਾਂ, ਸਸਤੇ ਰਹਿਣ ਸਹਿਣ, ਇਹ ਸਾਰਾ ਕੁਛ ਜਿਹੜਾ ਤੁਸੀਂ ਮਤਲਬ ਇਸਤੇਮਾਲ ਕਰ ਸਕਦੇ ਹੋ। ਸੋ ਅੰਨੇ ਵਾਹ ਖਰੀਦਦਾਰੀ ਦੀ ਥਾਂ ਦੇ ਉੱਤੇ ਸੋਚ ਸਮਝ ਕੇ ਕੁਛ ਇੱਕ ਜਿਹੜੀ ਫਾਇਦੇਮੰਦ ਅਤੇ ਕਿਫਾਇਤੀ ਖਰੀਦਦਾਰੀ ਉਧਰਲੇ ਪਾਸੇ ਨੂੰ ਵੀ ਹੁਣ ਥੋੜ੍ਹਾ ਥੋੜ੍ਹਾ ਜਿਹਾ ਧਿਆਨ ਦਵਾਇਆ ਜਾ ਰਿਹਾ, ਵਿਚ ਇਜ਼ ਗੁੱਡ।
0: ਵਿਚ ਇਜ਼ ਗੁੱਡ ਜੀ,
1: ਚੰਗੀ ਗੱਲ ਹੈ। ਵਿਚ ਵਿਚ ਤੋਂ ਚੇਤਾ ਆ ਗਿਆ ਸੱਚ, ਅੱਜ ਵਿਚ ਡੇ ਵੀ ਹਾਂ, ਵਿਚ ਡੇ ਮਤਲਬ ਨਹੀਂ, ਵਿਚ ਡੇ ਨਹੀਂ ਮਤਲਬ ਇੱਕ ਅੱਜ ਦਾ ਦਿਨ ਜਿਹੜਾ ਵਾ ਉਹ ਵਿਚੀਜ਼ ਦੇ ਨਾਲ ਰਿਲੇਟਡ। ਸ਼ਾਇਦ ਤੁਸੀਂ ਨਾ ਕੋਈ ਫਿਲਮਾਂ ਵੇਖੀਆਂ ਹੋਣ, ਮੈਨੂੰ ਹੁਣ ਯਾਦ ਨਹੀਂ, ਇੱਕ ਪਲੇ ਸੀ, ਨਹੀਂ ਸੀਰੀਜ਼ ਸੀ, ਸੋਰੀ ਇੱਕ ਸੀਰੀਜ਼ ਸੀ, ਮੈਂ ਜੇ ਗਲਤ ਨਹੀਂ ਹਾਂ, ਅਤੇ ਆਊਟਲੈਂਡਰ ਦੇ ਵਿੱਚ ਇਹਦਾ ਇਹਦਾ ਪਾਰਟ ਵਿਖਾਇਆ ਗਿਆ ਸੀ ਸ਼ਾਇਦ, ਹੈ ਨਾ, ਅਤੇ ਜਾਂ ਫਿਰ ਹੋਰ ਜਿਹੜੇ ਵੇਖਣ ਵਾਲੇ ਨੇ ਉਹ ਇੰਗਲਿਸ਼ ਸੀਰੀਜ਼ ਉਹ ਦੱਸ ਸਕਦੇ ਨੇ, ਮੈਨੂੰ ਹੁਣ ਚੇਤਾ ਨਹੀਂ ਆ ਰਿਹਾ ਵੀ ਕਿਹਦੇ 'ਚ ਸੀ, ਅਤੇ ਉਹਦੇ ਵਿੱਚ ਇਹਦਾ ਅੰਸ਼ ਵਿਖਾਇਆ ਗਿਆ ਸੀ। ਖੈਰ ਆਪਾਂ ਪਹਿਲਾਂ ਕਹਾਣੀ ਸਾਂਝੀ ਕਰਦੇ ਹਾਂ, ਫਿਰ ਤੁਹਾਨੂੰ ਆਈਡੀਆ ਲੱਗ ਜੂਗਾ। ਇੰਗਲੈਂਡ ਦੇ ਵਿੱਚ ਇੱਦਾਂ ਦਾ ਕੁਛ ਇੱਕ ਹੋਇਆ ਵਾਪਰ ਸੀ, ਉਹ ਕੋਈ ਅਰਾਊਂਡ ਕੋਈ 16ਵੀਂ ਸਦੀ ਦੇ ਸ਼ੁਰੂਆਤ ਦੇ ਵਿੱਚ, ਅਤੇ ਉਸੇ ਚੱਕਰ ਦੇ ਵਿੱਚ ਲਗਭਗ ਪਹਿਲਾਂ ਜਿਹੜੇ 10 ਲੋਕ ਸੀ ਉਹਨਾਂ ਨੂੰ ਐਵੇਂ ਨਜਾਇਜ਼ ਫਾਂਸੀ ਚੜ੍ਹ ਦਿੱਤਾ ਗਿਆ। ਫਾਂਸੀ ਨਹੀਂ ਜਾਂ ਜੋ ਵੀ ਉਦੋਂ ਦਾ ਮਤਲਬ ਮਰਨ ਦਾ ਤਰੀਕਾ ਸੀ, ਉਹ ਤਰੀਕੇ ਵੀ ਬੜੇ ਅਜੀਬੋ ਗਰੀਬ ਸੀ, ਅਤੇ ਉਹਦੇ ਵਿੱਚ ਫੋਰ ਐਗਜ਼ਾਮਪਲ ਤਰੀਕੇ ਇੱਦਾਂ ਦੇ ਸੀ ਵੀ ਇਹਦੇ ਹੱਥ ਪੈਰ ਬੰਨ੍ਹ ਕੇ ਇਹਨੂੰ ਪਾਣੀ 'ਚ ਸੁੱਟ ਦਿਉ, ਖੂਹ 'ਚ ਸੁੱਟ ਦਿਉ ਇਹਨੂੰ, ਅਤੇ ਉਸ ਤੋਂ ਬਾਅਦ ਜੇ ਤਾਂ ਇਹ ਤੈਰ ਕੇ ਉੱਪਰ ਆ ਗਿਆ ਜਾਂ ਆ ਗਈ, ਖਾਸ ਤੌਰ ਉੱਤੇ ਜਨਾਨੀਆਂ ਨੂੰ ਮਾਰਿਆ ਗਿਆ ਹੈ, ਅਤੇ ਜੇ ਤਾਂ ਤੈਰ ਕੇ ਉੱਪਰ ਆ ਗਈ ਇਹਦਾ ਮਤਲਬ ਵੀ ਇਹ ਚੜੇ ਲਿਆ, ਹਾਂ ਇਹਨੂੰ ਪਾਣੀ ਨੇ ਨਕਾਰ ਦਿੱਤਾ ਵਾ, ਪਾਣੀ ਨੇ ਇਹਨੂੰ ਉੱਪਰ ਧੱਕ ਦਿੱਤਾ ਵਾ ਵੀ ਪਾਣੀ ਪਵਿੱਤਰ ਆ ਕਿਉਂਕਿ ਪਾਣੀ ਪਵਿੱਤਰ ਮੰਨਿਆ ਜਾਂਦਾ, ਅਤੇ ਉਹਨੇ ਇਹਨੂੰ ਐਕਸੈਪਟ ਨਹੀਂ ਕੀਤਾ, ਸੋ ਉਹਨੂੰ ਫਿਰ ਬਾਹਰ ਕੱਢ ਕੇ ਫਿਰ ਉਹਨੂੰ ਮਾਰਿਆ ਜਾਂਦਾ ਸੀ ਰੁੱਖ ਦੇ ਨਾਲ ਬੰਨ ਕੇ, ਉਹਨੂੰ ਫਿਰ ਲੋਕ ਰੋੜੇ ਮਾਰਦੇ ਸੀ, ਪੱਥਰ ਮਾਰਦੇ ਸੀ, ਫਿਰ ਮਤਲਬ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਅਤੇ ਫਿਰ ਉਹਨੂੰ ਉੱਥੇ ਮਾਰ ਦਿੱਤਾ ਜਾਂਦਾ ਹੈ। ਹੈਰਾਨੀ ਦੀ ਗੱਲ ਇਹ ਵੀ ਜੇਕਰ ਉਹ ਪਾਣੀ ਦੇ ਵਿੱਚ ਉੱਤੇ ਨਹੀਂ ਆਉਂਦਾ, ਮੰਨ ਲਓ ਕੋਸ਼ਿਸ਼ ਹੀ ਨਹੀਂ ਕਰਦਾ ਵੀ ਮੈਂ ਮਤਲਬ ਉੱਤੇ ਆਵਾਂ ਜਾਂ ਸਵਿਮ ਕਰਨ ਦੀ ਜਾਂ ਕਿਸੇ ਵੀ ਤਰੀਕੇ ਦੇ ਨਾਲ, ਅਤੇ ਫਿਰ ਇਹ ਕਿਹਾ ਜਾਂਦਾ ਸੀ ਵੀ ਇਹਨੂੰ ਪਾਣੀ ਨੇ ਸਜ਼ਾ ਦੇ ਦਿੱਤੀ, ਪਾਣੀ ਪਿੱਤਰ ਆ। ਸੋ ਕੁੱਲ ਮਿਲਾ ਕੇ ਇਹ ਇੱਕ ਇੱਦਾਂ ਦੀ ਸਜ਼ਾ ਸੀ ਜਿਹਦੇ ਵਿੱਚ ਤੁਸੀਂ ਮਾਰਨਾ ਹੀ ਮਾਰਨਾ ਵਾ, ਪਰ ਤੁਸੀਂ ਮਤਲਬ ਇੱਧਰਲੇ ਪਾਸੇ ਲਾ ਲਓ ਜਾਂ ਉੱਧਰਲੇ ਪਾਸੇ ਲਾ ਲਓ, ਕਿਸੇ ਪਾਸੇ ਵੀ ਕੋਈ ਬਚਾ ਨਹੀਂ ਆ। ਅੱਜ ਦੇ ਦਿਨ ਇੱਕ 1612 ਦੇ ਵਿੱਚ ਇੱਕ ਮੁਕੱਦਮਾ ਸਾਹਮਣੇ ਆਇਆ ਹੈ। ਸੋ ਇੱਥੋਂ ਆਪਾਂ ਨੂੰ ਆਈਡੀਆ ਹੋ ਜਾਊਗਾ ਵੀ ਇਹ ਚੀਜ਼ ਕੀ ਸੀ ਜਿਹੜਾ ਆਪਾਂ ਹੁਣ ਜਾਂ ਫਿਰ ਆਪਣੇ ਸਮਾਜ ਦੇ ਵਿੱਚ ਜਾਂ ਫਿਰ ਇੰਡੀਅਨ ਆਪਾਂ ਵੇਖਦੇ ਹਾਂ ਨਾ ਕਿ ਉੱਥੇ ਚੜੇਲਾਂ, ਭੂਤਾਂ, ਭੂਤ ਕੱਢਣ ਵਾਲੇ, ਹੈ ਨਾ, ਟੂਣੇ ਟੱਪੇ, ਦਿਸ ਦੈਟ। ਸੋ ਇਹ ਕੁਛ ਉੱਦਾਂ ਦੀ ਇੱਕ ਕਹਾਣੀ ਆ ਇਤਿਹਾਸ ਦੇ ਵਿੱਚ ਜਿਹਦੇ ਤੋਂ ਬਾਅਦ ਹਾਲੇ ਤੱਕ ਵੀ ਕਈ ਇਹਦੇ ਵਿੱਚੋਂ ਬਾਹਰ ਨਹੀਂ ਆ ਸਕੇ, ਸਹੀ ਜਾਂ ਗਲਤ, ਝੂਠੀ ਜਾਂ ਸੱਚੀ, ਇਹ ਫਿਲਹਾਲ ਮਤਲਬ ਇਹ ਬੜੀ ਲੰਮੀਆਂ ਚੌੜੀਆਂ ਬਹਿਸਾਂ ਨੇ। ਪਰ ਇਹ ਗੱਲ ਜਿਹੜੀ ਆ 100% ਦੀ ਸੱਚ ਆ ਕਿ ਉੱਥੋਂ ਦੇ ਕਹਿੰਦੇ ਨੇ ਕਿ ਜਿਹੜਾ ਉਸ ਸਮੇਂ ਦਾ ਰਾਜਾ ਸੀ ਉਹ ਚਾਹੁੰਦਾ ਸੀ ਕਿ ਮੈਂ ਇਸ ਤਰੀਕੇ ਦੇ ਨਾਲ ਚੱਲਾਂ। ਉਹ ਕਿਉਂ, ਚਲੋ ਇਸ ਕਹਾਣੀ 'ਚ ਸਾਨੂੰ ਪਤਾ ਲੱਗ ਜੂਗਾ। ਇੰਗਲੈਂਡ ਦਾ ਇੱਕ ਪੇਂਡੂ ਇਲਾਕਾ ਸੀ ਪੈਂਡਲ ਨਾਂ ਦਾ, 10 ਦੇ ਕਰੀਬ ਜਿੱਥੇ ਬੇਕਸੂਰ ਲੋਕਾਂ ਨੂੰ ਜਿਹੜਾ ਇਸੇ ਤਰੀਕੇ ਦੇ ਨਾਲ ਹੀ ਕਰਕੇ ਇਹ ਕਹਿ ਕੇ ਕਿ ਜਾਦੂ ਜੂਣਾ ਕਰਦੀਆਂ ਨੇ, ਇਹ ਡੈਣਾ ਨੇ ਅਤੇ ਇਸ ਕਰਕੇ ਇਹਨਾਂ ਨੂੰ ਜੀਣ ਦਾ ਕੋਈ ਹੱਕ ਨਹੀਂ ਗਾ, ਇਹ ਰੱਬ ਦੇ ਜਾਂ ਫਿਰ ਚੰਗੇ ਜਿਹੜਾ ਰੱਬ ਆ ਉਹਦੇ ਖਿਲਾਫ ਚੱਲਦੀਆਂ ਨੇ, ਇਹ ਸ਼ੈਤਾਨੀ ਰੱਬ ਨੂੰ ਪੂਜਦੀਆਂ ਨੇ
0: ਜੀ।
1: ਬੇਸਿਕਲੀ ਕਹਾਣੀ ਦੀ ਸ਼ੁਰੂਆਤ ਹੋਈ ਸੀ ਦੋ ਗਰੀਬ ਪਰਿਵਾਰਾਂ ਜਿਨ੍ਹਾਂ ਦੇ ਵਿੱਚ ਕਿ ਆਪਸ ਦੇ ਵਿੱਚ ਦੁਸ਼ਮਣੀ ਸੀ ਜਿਨ੍ਹਾਂ ਦੀ ਕਿਸੇ ਨਾ ਕਿਸੇ ਰੀਜ਼ਨ ਕਰਕੇ, ਅਤੇ ਉਸ ਤੋਂ ਉਹਨਾਂ ਦੋਵਾਂ ਦੇ ਵਿੱਚ ਹੀ ਲਗਭਗ 80 ਸਾਲ ਦੇ ਆਸ ਪਾਸ ਦੀਆਂ ਦੋ ਬਜ਼ੁਰਗ ਔਰਤਾਂ ਸੀ, ਅਤੇ ਦੋਵਾਂ ਦੇ ਉੱਤੇ ਦੋਸ਼ ਇਹੀ ਵੀ ਦੋਵੇਂ ਟੂਣੇ ਟੱਪੇ ਕਰਦੀਆਂ ਨੇ, ਅਤੇ ਆਸ ਪਾਸ ਦੇ ਲੋਕ ਵੀ ਇਹ ਮੰਨਦੇ ਸੀ। ਉਸ ਜ਼ਮਾਨੇ ਦੇ ਵਿੱਚ ਗਰੀਬਾਂ ਦੇ ਕੋਲ ਕਹਿੰਦੇ ਕਿ ਬਹੁਤਾ ਇੱਦਾਂ ਨਹੀਂ ਹੁੰਦਾ ਵੀ ਗੁਜ਼ਾਰਾ ਬੜਾ ਔਖਾ ਸੀ, ਅਤੇ ਝੂਠ ਸੱਚ ਮਾਰ ਕੇ ਕਈ ਤਾਂ ਕਹਿੰਦੇ ਨੇ ਕਿ ਉਹਨਾਂ ਨੇ ਥੋੜ੍ਹੀ ਬਹੁਤੀ ਆਪਣੀ ਕਮਾਈ ਦਾ ਜੁਗਾੜ ਕੀਤਾ ਸੀ, ਅਤੇ ਝੂਠ ਮੂਠ ਦਾ ਉਹ ਜਾਦੂ ਟੂਣਾ ਜਿਹਾ ਕਰਕੇ ਅਤੇ ਲੋਕਾਂ ਨੂੰ ਕਹਿੰਦੇ ਸੀ ਵੀ ਆ ਲਓ ਤੁਹਾਡੇ ਆਪਾਂ ਦੁੱਖ ਦਾ ਇਲਾਜ ਕਰ ਦਿੱਤਾ, ਆ ਜਿਹਦੇ ਨਾਲ ਜਿਹਨੇ ਤੁਹਾਡੇ ਨਾਲ ਮਾੜਾ ਕੀਤਾ ਉਹਦਾ ਹੀ ਆ ਲਓ, ਇੱਥੇ ਹੀ ਸਾਹ ਘੁੱਟ ਦਿੱਤਾ ਵਾ, ਗੁੱਡੀ ਦੇ ਵਿੱਚ ਪਿੰਨ ਮਾਰਤੀ, ਉਹ ਯੇ ਕਰਤਾ ਉਹ ਕਰਤਾ, ਜੋ ਵੀ ਆਪਣਾ ਚੱਲਦਾ ਵਾ, ਉਹਦੇ ਬੂਹੇ ਅੱਗੇ ਸੰਦੂਰ ਸੁੱਟ ਦਿਉ, ਯੇ ਕਰ ਦਿਉ, ਜੋ ਵੀ ਉਦੋਂ ਦੇ ਹਿਸਾਬ ਦੇ ਨਾਲ ਹੋਊਗਾ। ਅਤੇ ਇਸ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਡਰਾ ਕੇ ਅਤੇ ਉਹਨਾਂ ਦਾ ਤੋਰੀ ਫੁਲਕਾ ਚੱਲਣਾ ਸ਼ੁਰੂ ਹੋ ਗਿਆ
0: ਜੀ।
1: ਇੱਕ ਜਿਹੜੇ ਪਰਿਵਾਰ ਦੀ ਬਜ਼ੁਰਗ ਸੀ ਉਹਦਾ ਨਾਂ ਸੀ ਐਲਿਜ਼ਾਬੈਥ, ਅਤੇ ਉਹਨਾਂ ਦੇ ਜਿਹੜਾ ਖਾਨਦਾਨ ਸੀ ਉਹ ਸੀਗਾ ਡੈਮਡਿਕ, ਓਲਡ ਡੈਮਡਿਕ। ਸੋ ਇਹ ਅੱਖਾਂ ਤੋਂ ਅੰਨੀ ਸੀ ਅਤੇ ਪਰਿਵਾਰ ਇਹਦੇ ਸਿਰ 'ਤੇ ਹੀ ਚੱਲਦਾ ਸੀ ਭਾਵੇਂ 80 ਸਾਲਾਂ ਦੀ ਸੀ, ਪਰ ਇਸੇ ਵਜ੍ਹਾ ਕਰਕੇ ਲੋਕ ਆਉਂਦੇ ਸੀ ਡਰਦੇ ਸੀ ਅਤੇ ਮਤਲਬ ਉਹਨਾਂ ਨੂੰ ਪੈਸੇ ਦਿੰਦੇ ਸੀ, ਆਪਣੇ ਆਪ ਨੂੰ ਸੋਚਦੇ ਸੀ ਹੁਣ ਇਹਨੇ ਠੀਕ ਕਰਤਾ, ਕਾਲੀਆਂ ਤਾਕਤਾਂ ਦੀਆਂ ਗੱਲਾਂ ਹੁੰਦੀਆਂ ਸੀ, ਅਤੇ ਇਹ ਅਫਵਾਹ ਦੂਰ ਦੂਰ ਤੱਕ ਫੈਲ ਗਈ। ਦੂਸਰੇ ਪਾਸੇ ਜਿਹੜੀ ਦੂਸਰੀ ਔਰਤ ਸੀ ਉਹਦਾ ਨਾਂ ਸੀ ਐਨ ਵਿਟਲ, ਇਹ ਸੀਗੀ ਓਲਡ ਚੈਟਕ ਪਰਿਵਾਰ ਦੀ ਮੁਖੀ। ਸੋ ਇਹਦੀ ਵੀ ਉਮਰ ਲਗਭਗ 19 ਕੁ ਹੀ। ਦੋਵਾਂ ਪਰਿਵਾਰਾਂ ਦੀ ਦੁਸ਼ਮਣੀ ਕਹਿੰਦੇ ਕਿ ਪਹਿਲਾਂ ਤਾਂ ਹੋਰ ਹੋਰ ਕਾਰਨਾਂ ਕਰਕੇ ਸ਼ੁਰੂ ਹੋਈ, ਪਰ ਬਾਅਦ ਵਿੱਚ ਇਸ ਗੱਲ ਦੇ ਉੱਤੇ ਵੀ ਹੋਈ ਕਿ ਉਹਨੇ ਕਹਿਣਾ ਵੀ ਉਹਨੇ ਕੁਛ ਕੀਤਾ ਵਾ ਅਤੇ ਇੱਧਰੋਂ ਮੈਂ ਤੋੜ ਦੇ ਦਿੱਤਾ, ਉਹਨੇ ਕਹਿਣਾ ਉੱਧਰੋਂ ਕੁਛ ਕੀਤਾ ਅਤੇ ਮੈਂ ਤੋੜ ਦੇ ਦਿੱਤਾ। ਇਸ ਕਰਕੇ ਇਕੱਲੇ ਇਹਨਾਂ ਦੇ ਹੀ ਨਹੀਂ, ਹੋਰ ਵੀ ਜਿਹੜੇ ਲੋਕ ਉੱਧਰ ਜੁੜੇ ਸੀ ਜਾਂ ਇੱਧਰ ਜੁੜੇ ਸੀ ਉਹਨਾਂ ਦਾ ਵੀ ਆਪਸ ਵਿੱਚ ਗਾਲੀ ਗਲੋਚ, ਰੌਲਾ ਰੱਪਾ, ਮਤਲਬ ਧੂਕ ਸੀਟ ਹੁੰਦੀ ਰਹਿੰਦੀ ਸੀ, ਯਾਨੀ ਕਿ ਇੱਕ ਦੂਸਰੇ ਉੱਤੇ ਕਾਲੇ ਜਾਦੂ ਦੇ ਉਹ ਲਾਉਂਦੀਆਂ ਰਹਿੰਦੀਆਂ ਦੋ, ਜਿੱਦਾਂ ਆਪਣੇ ਆਮ ਪਿੰਡਾਂ 'ਚ ਚੱਲਦਾ ਹੁੰਦਾ ਸੀ
0: ਕਰਦੇ ਹੈ ਨਾ।
1: ਉਸ ਤੋਂ ਬਾਅਦ ਫਿਰ ਮਾਰਚ 1612 ਦਾ ਇੱਕ ਦਿਨ ਜਦੋਂ ਐਲਿਜ਼ਾਬੈਥ ਜਿਹੜੀ ਇਹਨਾਂ ਦੇ ਵਿੱਚੋਂ ਇੱਕ ਔਰਤ ਜਿਹਦੀਆਂ ਅੱਖਾਂ ਅੰਨੀਆਂ ਸੀ, ਉਹਦੀ ਜਿਹੜੀ ਪੋਤਰੀ ਸੀ ਉਹਦੀ, ਉਹਦਾ ਨਾਂ ਦੱਸਿਆ ਜਾਂਦਾ ਐਲੀਜ਼ੋਨ। ਸੋ ਐਲੀਜ਼ੋਨ ਨੇ ਜਿਹੜਾ ਉਹ ਇੱਕ ਦੁਕਾਨ ਦੇ ਉੱਤੇ ਜਾ ਕੇ ਅਤੇ ਸੂਈ ਦੀ ਮੰਗ ਕੀਤੀ, ਕਿਉਂਕਿ ਮੰਨਿਆ ਜਾਂਦਾ ਵੀ ਸੂਈਆਂ ਦੇ ਨਾਲ ਉਹ ਸੂਈਆਂ ਸਾਈਆਂ ਜਿਹੀਆਂ ਮਾਰ ਕੇ ਜਾਦੂ ਟੂਣੇ ਕਰਦੇ। ਅਤੇ ਉਹਨੇ ਕਿਹਾ ਵੀ ਮੈਨੂੰ ਤੂੰ ਸੂਈਆਂ ਦੇ ਦੇ, ਦੁਕਾਨਦਾਰ ਨੂੰ ਕਿਹਾ, ਅਤੇ ਪਰ ਮਤਲਬ ਉਧਾਰ ਮੈਂ ਕਰਨਾ ਵੀ ਪੈਸੇ ਬਾਅਦ 'ਚ ਦੇ ਜੂੰਗੀ। ਦੁਕਾਨਦਾਰ ਨੇ ਸੂਈਆਂ ਦੇਣ ਤੋਂ ਮਨਾ ਕਰ ਦਿੱਤਾ, ਅਤੇ ਉਹਨੇ ਕਿਉਂਕਿ ਉਸ ਸਮੇਂ ਕਹਿੰਦੇ ਉਦੋਂ ਦੇ ਹਿਸਾਬ ਦੇ ਨਾਲ ਉਹ ਜਿਹੜੀਆਂ ਪਿੰਨਾਂ ਸੀ, ਅੱਜ ਤਾਂ ਆਮ ਮਿਲ ਜਾਂਦੀਆਂ, ਉਦੋਂ ਦੇ ਹਿਸਾਬ ਦੇ ਨਾਲ ਕਹਿੰਦੇ ਵੀ ਬਹੁਤ ਮਿਹਨਤ ਵਾਲਾ ਕੰਮ ਸੀ ਅਤੇ ਹੱਥੀਂ ਬਣਾਈਆਂ ਜਾਂਦੀਆਂ ਅਤੇ ਬਹੁਤ ਮਹਿੰਗੀਆਂ ਮਿਲਦੀਆਂ ਸੀ। 1600 ਦੀ ਸ਼ੁਰੂਆਤ ਦੀ ਗੱਲ, 1612 ਦੀ। ਅਤੇ ਦੁਕਾਨਦਾਰ ਨੇ ਮਨਾ ਕਰ ਦਿੱਤਾ ਵੀ ਮੈਂ ਉਧਾਰ ਨਹੀਂ ਦੇਣਾ। ਕਹਿੰਦੇ ਨੇ ਉਹਦੀ ਪੋਤਰੀ ਜਿਹੜੀ ਐਲੀਜ਼ੋਨ ਉਹ ਗੁੱਸੇ ਦੇ ਵਿੱਚ ਆਈ, ਉਹਨੇ ਦੁਕਾਨਦਾਰ ਨੂੰ ਉੱਚੀ ਉੱਚੀ ਬੋਲਣਾ ਸ਼ੁਰੂ ਕੀਤਾ, ਅਤੇ ਫਿਰ ਉਹਨੇ ਕੁਛ ਪੜ੍ਹਿਆ, ਉਹਨੇ ਉੱਚੀ ਉੱਚੀ ਯਾਨੀ ਕਿ ਸ਼ਰਾਪ ਦਿੱਤਾ ਵੀ ਜਾ ਫਿਰ ਸ਼ੂਠਾ ਭਿਸ਼, ਅਤੇ ਹੁਣ ਇੱਦਾਂ ਹੋਊਗਾ। ਅਤੇ ਉਸ ਤੋਂ ਬਾਅਦ ਕੁਛ ਹੀ ਪਲਾਂ ਦੇ ਵਿੱਚ ਜਿਹੜੇ ਉੱਥੇ ਵੇਖਣ ਵਾਲੇ ਨੇ, ਹੁਣੇ ਹੋਇਆ ਜਾਂ ਨਹੀਂ ਹੋਇਆ ਜਾਂ ਕਿੱਦਾਂ ਹੋਇਆ ਵਾ ਇਹ ਨਹੀਂ ਪਤਾ, ਪਰ ਦੁਕਾਨਦਾਰ ਬਿਲਕੁਲ ਜਿਹੜਾ ਹੱਟਾ ਕੱਟਾ ਸੀ ਉਹ ਜ਼ਮੀਨ ਦੇ ਉੱਤੇ ਡਿੱਗ ਕੇ, ਅਤੇ ਜਿੱਦਾਂ ਉਹਦਾ ਮੰਨ ਲਓ ਉਹਨੂੰ ਅਧਰੰਗ ਦਾ ਦੌਰਾ ਜਿਹਾ ਪੈ ਗਿਆ, ਇੱਕਦਮ ਜਿੱਦਾਂ ਉਹਦਾ ਪਾਸਾ ਮਾਰਿਆ ਗਿਆ। ਹੁਣ ਅੱਜ ਦੇ ਸਮੇਂ ਦੇ ਵਿੱਚ ਉਹਨੂੰ ਆਪਾਂ ਸਟ੍ਰੋਕ ਕਹਿ ਸਕਦੇ ਹਾਂ, ਜਾਂ ਫਿਰ ਉਸ ਸਮੇਂ ਦੇ ਜਿਹੜੇ ਲੋਕ ਸੀ ਉਹਨਾਂ ਨੇ ਸੋਚਿਆ ਵੀ ਇਹ ਇੰਨੇ ਕਾਲਾ ਜਾਦੂ ਕਰ ਦਿੱਤਾ ਵਾ। ਸੋ ਉਹ ਕੁੜੀ ਖੁਦ ਇੰਨਾ ਜ਼ਿਆਦਾ ਡਰ ਗਈ ਸੀ ਕਿ ਉਹ ਆਪੇ ਹੀ ਭੱਜ ਕੇ, ਅਤੇ ਬਾਅਦ ਵਿੱਚ ਉਹ ਪੁਲਿਸ ਦੇ ਅੱਗੇ ਸਾਰਾ ਕੁਛ ਕਬੂਲ ਕਰ ਗਈ। ਕਬੂਲ ਕਰਕੇ ਉਹਨੇ ਆਪਣੀ ਦਾਦੀ ਦਾ ਵੀ ਸਾਰਾ ਕੁਛ ਦੱਸਤਾ, ਅਤੇ ਜਿਹੜੀ ਦੂਸਰਾ ਪਾਸਾ ਸੀ ਉਹਦਾ ਵੀ ਸਾਰਾ ਕੁਛ ਦੱਸਤਾ, ਹੈ ਨਾ, ਜਿੰਨਾ ਕੁ ਵੀ ਕੁਛ ਪਤਾ ਸੀ ਉਹਨੂੰ, ਉਹ ਡਰੀ ਨੇ ਸਾਰਾ ਕੁਛ ਦੱਸ ਦਿੱਤਾ। ਹੁਣ ਉਸ ਤੋਂ ਬਾਅਦ ਜਿਹੜੀ ਪੁਲਿਸ ਆ ਉਹਨੂੰ ਐਕਸ਼ਨ ਦੇ ਵਿੱਚ ਆਉਣਾ ਪਿਆ, ਬਹੁਤ ਸਾਰੇ ਲੋਕ ਜਿਹੜੇ ਉਹ ਪਹਿਲਾਂ ਹੀ ਇਸ ਚੀਜ਼ ਤੋਂ ਤੰਗ ਸੀ, ਜਿਹੜੇ ਲੋਕਾਂ ਨੇ ਨਾਲ ਉਹਨਾਂ ਦੇ ਮਤਲਬ ਸਹਿਮਤ ਸੀਗੇ ਉਹਨਾਂ ਨੂੰ ਵੀ ਫੜ ਕੇ ਜੇਲ੍ਹ ਦੇ ਵਿੱਚ ਪਾ ਦਿੱਤਾ ਗਿਆ। ਫਿਰ ਅਪ੍ਰੈਲ ਦੇ ਮਹੀਨੇ ਦੇ ਵਿੱਚ ਜਿਹੜਾ ਆਪਣਾ ਡੇਮਡਾ ਇੱਕ ਪਰਿਵਾਰ ਸੀ, ਜਿਹੜੀ ਵੰਨੀ ਔਰਤ ਸੀ, ਉਹਨੇ ਆਪਣੇ ਜਿਹੜੇ ਘਰ ਮਲਕਿਨ ਟਾਵਰ ਇਹਦਾ ਘਰ ਸੀ, ਉਹਦੇ ਵਿੱਚ ਇੱਕ ਮੀਟਿੰਗ ਸੱਦੀ। ਸੋ ਇਸ ਮੀਟਿੰਗ ਦੇ ਵਿੱਚ ਜਿਹੜਾ ਇੱਕ ਤਰ੍ਹਾਂ ਨਾਲ ਇਹਨਾਂ ਦੇ ਪਰਿਵਾਰ ਦਾ ਹੀ ਇੱਕ ਜਿਹੜਾ ਇਕੱਠਾ ਹੋਣਾ ਸੀ, ਉਹਦੇ ਵਿੱਚ ਇਹਨਾਂ ਨੇ ਸੋਚ ਵਿਚਾਰ ਕਰਨੀ ਸੀ। ਸੋ ਇਹ ਸੋਚਣ ਦੇ ਲਈ ਰੱਖਿਆ ਗਿਆ ਸੀ ਕਿ ਜੇਲ੍ਹ ਦੇ ਵਿੱਚ ਜਿਹੜੇ ਬੰਦ ਮੈਂਬਰ ਨੇ ਉਹਨਾਂ ਨੂੰ ਛਡਾਉਣਾ ਕਿੱਦਾਂ ਵਾ ਆਪਾਂ, ਠੀਕ ਹੈ ਜੀ। ਪਰ ਜਿਹੜੇ ਪੁਲਿਸ ਸੀ ਉਹਨਾਂ ਨੇ ਅਦਾਲਤ ਦੇ ਹੁਕਮ ਦੇ ਉੱਤੇ, ਮੈਜਿਸਟਰੇਟ ਨੇ ਇਹ ਹੁਕਮ ਦਿੱਤੇ ਕਿ ਇਹ ਡੈਣਾ ਦੀ ਇੱਕ ਖੁਫੀਆ ਮੀਟਿੰਗ ਚੱਲ ਰਹੀ ਹੈ, ਸੋ ਉਹਦੇ ਬਾਰੇ ਵੀ ਪਤਾ ਲੱਗ ਗਿਆ ਪੁਲਿਸ ਨੂੰ। ਉਹਨਾਂ ਨੇ ਦੋਸ਼ ਲਾ ਕੇ ਅਤੇ ਉਹਨਾਂ ਸਾਰਿਆਂ ਨੂੰ ਜਿਹੜਾ ਇਹ ਦੋਸ਼ ਲਾਏ ਵੀ ਇਹਨਾਂ ਨੇ ਬੰਬ ਧਮਾਕਾ ਕਰਕੇ ਅਤੇ ਜੇਲ੍ਹ ਤੋੜਨ ਦੀ ਇਹਨਾਂ ਨੇ ਸਾਜਿਸ਼ ਕਰੀ ਸੀ, ਇਸ ਕਰਕੇ ਮੀਟਿੰਗ ਦੇ ਵਿੱਚ ਜਿਹੜੇ 8 ਹੋਰ ਲੋਕ ਵੀ ਆਏ ਸੀ ਉਸ ਘਰ ਤੋਂ ਇਲਾਵਾ, ਉਹਨਾਂ ਵੀ ਸਾਰਿਆਂ ਨੂੰ ਚੁੱਕ ਲਿਆ ਅਤੇ ਉਹਨਾਂ ਨੂੰ ਵੀ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ। ਹੁਣ ਫਿਰ ਵਾਰ ਆਉਂਦਾ ਅਗਸਤ ਦਾ ਮਹੀਨਾ, ਅਗਸਤ 1612 ਜਦੋਂ ਅਦਾਲਤ ਲੱਗੀ, ਅਤੇ ਸਾਰਿਆਂ ਨੂੰ ਇਹੀ ਵੀ ਹੁਣ ਵੇਹਨੇ ਆ ਵੀ ਕੀ ਬਣਦਾ ਹੈ, ਵਾਕਈ ਇਹ ਮਤਲਬ ਕੋਈ ਜਾਦੂ ਟੂਣਾ ਕਰ ਪਾਉਂਦੀਆਂ ਨੇ ਜਾਂ ਨਹੀਂ, ਕਿਉਂਕਿ ਉਸ ਟਾਈਮ ਇਲਾਕੇ ਦੇ ਵਿੱਚ ਕਹਿੰਦੇ ਮਸ਼ਹੂਰ ਸੀ ਵੀ ਇਹਨਾਂ ਨੇ ਬਚ ਨਿਕਲਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਜੋ ਮਰਜ਼ੀ ਕਰਨ ਇਹ ਬਚ ਜਾਣਗੀਆਂ। ਅਦਾਲਤ ਦੇ ਵਿੱਚ ਜਿਹੜੇ ਗਵਾਹ ਸੀ ਉਹਨਾਂ ਨੂੰ ਪੇਸ਼ ਕੀਤਾ ਗਿਆ, ਅਤੇ ਹੁਣ ਇੱਕ ਹੋਰ ਇੱਥੇ ਜਿਹੜਾ ਬੜਾ ਮਤਲਬ ਟਵਿਸਟ ਖਤਰਨਾਕ ਆਇਆ, ਜਿਹੜਾ ਕਿ ਅਜੋਕੇ ਸਮੇਂ ਦੇ ਵਿੱਚ ਅੱਜ ਸਮਝਿਆ ਜਾ ਸਕਦਾ, ਪਰ ਉਦੋਂ ਦੇ ਲੋਕਾਂ ਨੇ ਕਿਹਾ ਚਲੋ ਖੈਰ ਠੀਕ ਆ। ਇੱਕ 9 ਸਾਲ ਦਾ ਬੱਚਾ ਜਿਹਨੂੰ ਗਵਾਹੀ ਦੇ ਲਈ ਸੱਦਿਆ ਗਿਆ ਉਸ ਕੇਸ ਦੇ ਵਿੱਚ, ਹੁਣ ਹੈਰਾਨੀ ਦੀ ਗੱਲ ਇਹ ਸੀ ਕਿ ਉਹਨਾਂ ਸਮਿਆਂ ਦੇ ਵਿੱਚ ਬੱਚੇ ਦੀ ਗਵਾਹੀ ਕਬੂਲੀ ਨਹੀਂ ਜਾਂਦੀ, 9 ਸਾਲ ਦਾ ਬੱਚਾ ਗਵਾਹੀ ਨਹੀਂ ਦੇ ਸਕਦਾ, ਪਰ ਅਦਾਲਤ ਦੇ ਵਿੱਚ ਗਵਾਹੀ ਜਿਹੜੀ ਆ ਉਹ ਰਾਜੇ ਦੀ ਮਨਜ਼ੂਰੀ ਦੇ ਨਾਲ ਦੇ ਦਿੱਤੀ ਗਈ। ਨਿਯਮ ਸਿਰਫ ਇਸੇ ਕੇਸ ਦੇ ਕਰਕੇ ਬਦਲ ਦਿੱਤੇ ਗਏ ਕਿ 9 ਸਾਲ ਦੇ ਬੱਚੇ ਦੀ ਗਵਾਹੀ ਦੇ ਦਿਓ। ਬੱਚਾ ਬੇਜ ਦੇ ਉੱਤੇ ਖੜ੍ਹਾ ਹੋਇਆ, ਬੜੇ ਮਾਸੂਮੀਅਤ ਦੇ ਨਾਲ, ਬੜੇ ਸ਼ਾਂਤ ਸੁਭਾਅ ਦੇ ਨਾਲ, ਵੱਡਿਆਂ ਵਾਂਗੂ ਖੜ੍ਹੇ ਹੋ ਕੇ, ਅਤੇ ਉਹਦੀ ਆਵਾਜ਼ 'ਚੋਂ ਵੀ ਲੱਗ ਰਿਹਾ ਵੀ ਇਹ ਖੁਦ ਨਹੀਂ ਹੈ, ਇੱਕ ਹੋਰ ਸ਼ਾਇਦ ਬੋਲ ਰਿਹਾ, ਅਤੇ ਉਹਨੇ ਪਰਿਵਾਰ ਦੇ ਵੱਲ ਨੂੰ ਮਤਲਬ ਉਂਗਲਾਂ ਕਰ ਕਰਕੇ ਦੱਸਿਆ, ਅਤੇ ਉਹਨੇ ਇਹ ਸਾਬਤ ਕੀਤਾ ਉਹਦੀ ਗਵਾਹੀ ਦੇ ਕਰਕੇ ਇਹਨਾਂ ਨੂੰ ਸਜ਼ਾ ਹੋਈ ਵੀ ਇਹ ਡੈਣਾ ਨੇ, ਉਹਨੇ ਦੱਸਿਆ 9 ਸਾਲ ਦੇ ਬੱਚੇ ਨੇ। ਇਸੇ ਗਵਾਹੀ ਦੇ ਕਰਕੇ ਪੂਰੇ ਤੋਂ ਪੂਰਾ ਪਰਿਵਾਰ ਜਿਹੜਾ ਉਹਨੂੰ ਫਿਰ ਅੰਦਰ ਸੁੱਟ ਦਿੱਤਾ ਗਿਆ, ਮੌਤ ਦੀ ਸਜ਼ਾ ਹੋਈ। ਉਸ ਤੋਂ ਬਾਅਦ ਜਿਹੜੀ ਬਜ਼ੁਰਗ ਸੀ ਉਹ ਤਾਂ ਪਹਿਲਾਂ ਹੀ ਕਹਿੰਦੇ ਜੇਲ੍ਹ 'ਚ ਮਰ ਗਈ 80 ਸਾਲਾਂ ਦੀ, ਪਰ ਬਾਕੀ ਜਿਹੜੇ 10 ਲੋਕ ਸੀ 20 ਅਗਸਤ ਯਾਨੀ ਕਿ ਪਰਸੋਂ ਹੁਣ ਹੋਊਗਾ ਅੱਜ ਤਾਂ ਚਲੋ 18 20 ਅਗਸਤ 1612 ਨੂੰ ਇਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਸਾਰਿਆਂ ਨੂੰ। ਸੋ ਹੁਣ ਬਾਅਦ ਵਿੱਚ ਇਹ ਗੱਲਾਂ ਬਾਤਾਂ ਜਦੋਂ ਥੋੜ੍ਹਾ ਸਮਾਂ ਪਿਆ ਉਦੋਂ ਤਾਂ ਕਹਿੰਦੇ ਵੀ ਕੋਈ ਨਹੀਂ ਬੋਲਿਆ ਅਤੇ ਕਹਿੰਦੇ ਗੱਲਬਾਤ ਚੱਲੀ, ਪਰ ਉਸ ਤੋਂ ਬਾਅਦ ਫਿਰ ਕੁਛ ਕੁ ਗੱਲਾਂ ਬਹੁਤ ਹੈਰਾਨੀਜਨਕ ਨਿਕਲੀਆਂ ਕਿ ਜਿਹਦੇ ਪਿੱਛੇ ਸੱਚਾਈ ਘੱਟ, ਅਤੇ ਅੱਜ ਆਪਾਂ ਕਹਿ ਸਕਦੇ ਹਾਂ ਵੀ ਵਹਿਮ ਸੀ ਜਾਂ ਪਤਾ ਨਹੀਂ ਕੀ ਸੀ। ਉਦੋਂ ਦਾ ਇੰਗਲੈਂਡ ਦਾ ਜਿਹੜਾ ਰਾਜਾ ਸੀ ਉਹ ਸੀਗਾ ਕਿੰਗ ਜੇਮਜ਼ 1
0: ਜੀ।
1: ਉਹ ਕਹਿੰਦੇ ਡਰ ਹੀ ਇੰਨਾ ਗਿਆ ਸੀ ਵੀ ਉਹ ਚਾਹੁੰਦਾ ਸੀ ਵੀ ਇਹਨਾਂ ਨੂੰ ਮਾਰ ਦਿੱਤਾ ਜਾਵੇ, ਨਹੀਂ ਤਾਂ ਇਹਨਾਂ ਨੇ ਮੈਨੂੰ ਮਾਰ ਦੇਣਾ। ਉਹਦੇ 'ਚ ਹੋਇਆ ਕੁਛ ਇਸ ਤਰ੍ਹਾਂ ਕਿ 1599 ਦੀ ਕਹਿੰਦੇ ਗੱਲ ਹੈ, ਰਾਜਾ ਆਪਣੀ ਵਹੁਟੀ ਦੇ ਨਾਲ ਸਮੁੰਦਰੀ ਜਹਾਜ਼ ਦੇ ਵਿੱਚ ਜਾ ਰਿਹਾ ਸੀ ਇੱਕ ਵਾਰੀ, ਅਤੇ ਉਸ ਸਮੇਂ ਬਹੁਤ ਖਤਰਨਾਕ ਤੂਫਾਨ ਆਇਆ। ਰਾਜਾ ਬਚ ਤਾਂ ਗਿਆ, ਪਰ ਰਾਜੇ ਦੇ ਦਿਮਾਗ ਦੇ ਵਿੱਚ ਕਿਸੇ ਨੇ ਇਹ ਗੱਲ ਬਿਠਾ ਦਿੱਤੀ ਕਿ ਕੁਦਰਤੀ ਤੂਫਾਨ ਨਹੀਂ, ਇਹ ਉਹ ਜਿਹੜੀਆਂ ਡੈਣਾਂ ਨੇ ਉਹਨਾਂ ਨੇ ਤੈਨੂੰ ਕਾਲੇ ਜਾਦੂ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਆਪਣੀ ਇੱਕ ਕਿਤਾਬ ਵੀ ਲਿਖੀ ਉਹਨੇ ਬਾਅਦ ਵਿੱਚ ਡੈਮੋਨੋਲੋਜੀ, ਉਹਨੇ ਇਹਦੇ ਵਿੱਚ ਜਿਹੜਾ ਆਪਣਾ ਡਰ ਸਾਬਤ ਕਰਨ ਦੇ ਲਈ ਰਾਜੇ ਨੇ ਕਿਹਾ ਕਿ ਮੈਂ 1597 ਦੇ ਵਿੱਚ ਖੁਦ ਜਿਹੜੀ ਆ ਉਹ ਕਿਤਾਬ ਦੇ ਵਿੱਚ ਸਾਰਾ ਕੁਛ ਉਹਨੇ ਜਿੱਦਾਂ ਲਿਖਿਆ ਵਾ ਕਿ ਉਹਦਾ ਇਹ ਕਹਿਣਾ ਵੀ ਜਾਦੂ ਟੂਣਾ ਕਰਨਾ ਜਿਹੜਾ ਇੱਕ ਦੇਸ਼ ਧਰੋ ਆ, ਅਤੇ ਇਹ ਕੋਈ ਵਹਿਮ ਨਹੀਂ ਆ, ਇਹ ਸਹੀ ਹੁੰਦਾ ਵਾ ਅਤੇ ਰਾਜੇ ਦੇ ਖਿਲਾਫ ਇੱਕ ਸਾਜਿਸ਼ ਆ। ਇਸ ਕਰਕੇ ਜਿਹੜਾ ਕਾਨੂੰਨ ਹੈ ਉਹਨੂੰ ਬਦਲਣ ਦੀ ਬਹੁਤ ਲੋੜ ਆ, ਅਤੇ ਡੈਣਾਂ ਨੂੰ ਫੜ ਲੈਣਾ ਚਾਹੀਦਾ, ਉਹਨਾਂ ਦੇ ਬੱਚਿਆਂ ਨੂੰ ਵੀ ਫੜ ਲੈਣਾ ਚਾਹੀਦਾ, ਝੂਠੇ ਲੋਕ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਗਵਾਹੀ ਦਿੰਦੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਜਿਹੜਾ ਉਹ ਸਜ਼ਾ ਦੇ, ਉਹ ਹੱਕਦਾਰ ਨੇ। ਇਸੇ ਕਰਕੇ ਜਿਹੜਾ 9 ਸਾਲ ਦੇ ਬੱਚੇ ਤੋਂ ਗਵਾਹੀ ਦਵਾਈ ਗਈ ਸੀ ਵੀ ਇਹ ਕਿਸੇ ਤਰ੍ਹਾਂ ਬਚ ਕੇ ਨਾ ਨਿਕਲਣਾ, ਅਤੇ ਉਸ ਤੋਂ ਬਾਅਦ ਜਿਹੜਾ ਜੇ ਕਿਸੇ 'ਤੇ ਸ਼ੱਕ ਹੁੰਦਾ ਵਾ, ਮੰਨ ਲਓ ਕੋਈ ਚੀਜ਼ ਸਾਬਤ ਨਹੀਂ ਹੁੰਦੀ, ਤਾਂ ਫਿਰ ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਕਹਾਣੀ, ਫਿਰ ਉਹ ਪਾਣੀ ਵਾਲਾ ਟੈਸਟ ਕੀਤਾ ਜਾਂਦਾ ਸੀ ਵੀ ਪਾਣੀ ਦੇ ਵਿੱਚ ਸੁੱਟੋ ਅਤੇ ਜੇ ਤਰ ਕੇ ਆ ਜੇ ਤਾਂ ਵੀ ਮਾਰ ਦਿਓ, ਅਤੇ ਜੇ ਆਪੇ ਮਰ ਜੇ ਤਾਂ ਫਿਰ ਤਾਂ ਮਾਰੀ ਜਾ। ਸੋ ਇਹ ਜਿਹੜੀ ਇਹ ਉਹ ਇੱਕ ਸੀਰੀਜ਼ ਆ, ਹੁਣ ਮੈਨੂੰ ਚੇਤਾ ਨਹੀਂ ਆ ਰਿਹਾ ਕਿਹੜੀ ਆ, ਉਹ ਆਪਣੇ ਨੈੱਟਫਲਿਕਸ ਦੇ ਉੱਤੇ ਆ ਸੀਰੀਜ਼, ਮੈਂ ਕੋਵਿਡ ਦੇ ਦਰਮਿਆਨ ਵੇਖੀ, ਉਹਦੇ ਵਿੱਚ ਵੀ ਇਹ ਚੀਜ਼ਾਂ ਉਹਨਾਂ ਨੇ ਵਿਖਾਈਆਂ, ਕਿਉਂਕਿ ਇਹ ਕੰਮ ਉੱਥੇ ਨਹੀਂ ਸੀ ਰੁਕਿਆ। ਸੋ ਖੈਰ ਆਪਾਂ ਇਹ ਪਹਿਲਾਂ ਸਮਾਪਤ ਕਰ ਲਈਏ। 1604 ਦੇ ਵਿੱਚ ਰਾਜੇ ਨੇ ਫਿਰ ਇਹ ਕਾਨੂੰਨ ਬਣਾ ਦਿੱਤਾ ਸੀ ਕਿ ਜਿਹੜੇ ਜਾਦੂ ਟੂਣੇ ਨੇ ਉਹਨਾਂ ਦੀ ਸਿਰਫ ਅਤੇ ਸਿਰਫ ਸਜ਼ਾ ਮੌਤ ਹੋਊਗੀ, ਅਤੇ ਪੂਰੇ ਇੰਗਲੈਂਡ ਦੇ ਵਿੱਚ ਇੱਕ ਮਤਲਬ ਪੂਰੀ ਦਹਿਸ਼ਤ ਫੈਲ ਗਈ ਸੀ, ਜਿਹਦੇ ਕਰਕੇ ਮਤਲਬ ਪਿੰਡਾਂ ਦੇ ਵਿੱਚੋਂ ਲੱਭ ਲੱਭ ਕੇ, ਜਾਂ ਫਿਰ ਜਿਨ੍ਹਾਂ ਦੀ ਕਿਸੇ ਦੇ ਖਿਲਾਫ਼ ਕੋਈ ਮਤਲਬ ਮੰਨ ਲਓ ਕੋਈ ਲਾਗਦਾਟ ਵੀ ਸੀ, ਬੇਕਸੂਰ ਲੋਕ ਸੀ, ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਫੜ ਫੜ ਕੇ ਮਾਰ ਦਿੱਤਾ ਗਿਆ। ਇੱਥੋਂ ਤੱਕ ਕਹਿੰਦੇ ਨੇ ਕਿ ਉਸ ਸਮੇਂ ਦੇ ਜਿਹੜੇ ਰਾਈਟਰ ਸੀ ਜਿਨ੍ਹਾਂ ਦੇ ਵਿੱਚ ਕਿ ਕਈ ਲੋਕ ਅਤੇ ਜਿਹੜਾ ਵਿਲੀਅਮ ਸ਼ੇਕਸਪੀਅਰ, ਉਹਦੇ ਉੱਤੇ ਵੀ ਇਲਜ਼ਾਮ ਲਾਉਂਦੇ ਨੇ ਕਿ ਉਹਨੇ ਨੇ ਵੀ ਰਾਜੇ ਨੂੰ ਖੁਸ਼ ਕਰਨ ਦੇ ਲਈ ਕੁਛ ਇੱਕ ਬਾਅਦ 'ਚ ਲਿਖਤਾਂ ਜਾਂ ਡਰਾਮੇ ਇੱਦਾਂ ਦੇ ਲਿਖੇ ਨਾਟਕ ਜਿਹਦੇ ਵਿੱਚ ਇੱਦਾਂ ਹੀ ਡੈਣਾਂ ਦੇ ਕਰੈਕਟਰ ਵਗੈਰਾ ਪਾਏ, ਅਤੇ ਉਹਨੂੰ ਉਹ ਸਿਰਫ ਇਹ ਸੀ ਕਿ ਰਾਜਾ ਖੁਸ਼ ਹੋ ਜਾਵੇ। ਸੋ ਇਹ ਉਦੋਂ ਦਾ ਇੱਕ ਕਾਲਾ ਸੱਚ, ਪਰ ਇਹ ਇੱਥੇ ਕਹਿੰਦੇ ਸਿਲਸਿਲਾ ਨਹੀਂ ਰੁਕਿਆ। ਉਸ ਤੋਂ ਬਾਅਦ ਫਿਰ ਬਹੁਤ ਸਾਰੇ ਲੋਕ ਜਾਂ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਲੋਕਾਂ ਨੂੰ ਹੀਲ ਕਰਦੀਆਂ ਸੀ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਹੀਲਿੰਗ ਵਾਲਾ ਵੀ ਉਹ ਚੱਲਦਾ ਸੀ, ਜਿੱਦਾਂ ਅੱਜ ਕੱਲ੍ਹ ਰੇਕੀ ਆ ਜਾਂ ਫਿਰ ਹੋਰ ਜਿਹੜੀ ਆਪਣਾ ਕਹਿ ਲਓ ਤੁਸੀਂ ਈਵਨ ਕਾਉਂਸਲਿੰਗ ਵੀ ਆ, ਅਗਲੇ ਦਾ ਮਨ ਹੌਲਾ ਕਰਨਾ, ਦਿਲ ਫਾਂਡੇ ਅਤੇ ਆਪਣੇ ਟਾਈਮ ਤੱਕ ਦੇ ਵੀ ਅੱਜ ਵੀ ਚੱਲਦੇ ਨੇ ਫਾਂਡੇ, ਹੈ ਨਾ, ਅਤੇ ਉਹ ਕੀ ਆ, ਉਹ ਸਿਰਫ ਅਗਲੇ ਨੂੰ ਹੌਂਸਲਾ ਜਿਹਾ ਦੇਣਾ ਵੀ ਉਹਨੂੰ ਲੱਗੇ ਵੀ ਮੈਨੂੰ ਫਾਂਡਾ ਹੋ ਗਿਆ ਤਾਂ ਮੈਂ ਠੀਕ ਹੋ ਗਿਆ। ਸੋ ਇੱਦਾਂ ਦੇ ਵੀ ਜਿਹੜੇ ਲੋਕ ਕੁਛ ਮਤਲਬ ਨਰਮ ਦਿਲ ਲੋਕ ਸੀ, ਉਹਨਾਂ ਦੇ ਨਾਲ ਵੀ ਜਿਨ੍ਹਾਂ ਦੀ ਲੱਗਦੀ ਸੀ ਉਹਨਾਂ ਨੂੰ ਵੀ ਫੜ ਫੜ ਕੇ ਇਸੇ ਤਰ੍ਹਾਂ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਮਾਰਿਆ ਗਿਆ। ਖਾਸ ਤੌਰ ਦੇ ਉੱਤੇ ਇਹ ਜਿਹੜਾ ਕਾਨੂੰਨ ਸੀ ਜਾਂ ਇਹ ਜਿਹੜਾ ਵਰਤੋਂਕਾਰ ਸੀ, ਇਹ 16ਵੀਂ ਸਦੀ ਦੇ ਅਖੀਰ ਤੱਕ ਜਾਂਦਿਆਂ ਜਾਂਦਾ ਇੰਨਾ ਕੁ ਭਿਆਨਕ ਰੂਪ ਅਖਤਿਆਰ ਕਰ ਗਿਆ ਕਿ ਜਿਹੜੇ ਗਰੀਬ ਲੋਕ ਸੀ, ਕੰਮੀ ਕਮੀਨ ਸੀ, ਜਿਹੜੇ ਖੇਤਾਂ 'ਚ ਕੰਮ ਕਰਦੇ ਸੀ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਐਵੇਂ ਕੁੱਟ ਕੱਟ ਕੇ ਅਤੇ ਉਹਨੂੰ ਮਾਰ ਕੇ ਅਤੇ ਬਾਅਦ 'ਚ ਕਹਿ ਦੇਣਾ ਵੀ ਇਹ ਵਿੱਚ ਹੀ ਤਾਂ ਕਰਕੇ, ਜਾਂ ਬੰਨ੍ਹ ਕੇ ਅਤੇ ਉਹਨੂੰ ਸੁੱਟ ਦੇਣਾ ਖੂਹ ਦੇ ਵਿੱਚ ਵੀ ਇਹ ਤਾਂ ਕਰਕੇ, ਜਾਂ ਫਿਰ ਕਿਸੇ ਨਾ ਬਹੁਤਿਆਂ ਦਾ ਕਿਸੇ ਦੇ ਨਾਲ ਕੋਈ ਮੰਦਾ ਚੰਗਾ ਗਲਤ ਕੁੜੀਆਂ ਦੇ ਨਾਲ ਸਲੂਕ ਕਰਨਾ ਰਾਜਿਆਂ ਰਜਵਾੜਿਆਂ ਨੇ ਜਾਂ ਜ਼ਿਮੀਂਦਾਰਾਂ ਨੇ ਜਾਂ ਵੱਡੇ ਲੋਕਾਂ ਨੇ, ਅਤੇ ਉਹਨਾਂ ਨੇ ਇਸ ਚੀਜ਼ ਦਾ ਖੂਬ ਫਾਇਦਾ ਉਠਾਇਆ। ਸੋ ਇਹ ਸਾਡੇ ਅੱਜ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਇਹਨੂੰ ਉਹੀ ਕਹਿੰਦੇ ਨੇ ਵੀ ਮਤਲਬ ਨਜਾਇਜ਼ ਬਦਲਾਖੋਰੀ, ਕਈ ਕਹਿੰਦੇ ਨੇ ਵੀ ਹਾਂ ਹੁੰਦਾ ਆ, ਇੱਦਾਂ ਹੀ ਹੁੰਦਾ, ਕਈ ਹਾਲੇ ਤੱਕ ਵੀ ਮੰਨੇ ਜਾਂਦੇ ਆ ਵੀ ਇਹ ਹੁੰਦੀਆਂ ਨੇ ਡੈਣਾ, ਇਹ ਹੁੰਦਾ ਵਾ ਟੂਣਾ ਟੱਪਾ, ਇਹ ਲੋਕ ਜਿਹੜੇ ਆ ਇੱਦਾਂ ਹੀ ਸ਼ੈਤਾਨ ਨੇ, ਕਈ ਲੋਕ ਇਹ ਕਹਿੰਦੇ ਆ ਵੀ ਇਹ ਸਿਰਫ ਕਿਸੇ ਦੇ ਖਿਲਾਫ ਵਰਤਣ ਵਾਲੀ ਇੱਕ ਟੂਲ ਹੈ ਜਿਹਦੇ ਨਾਲ ਤੁਸੀਂ ਗਰੀਬਾਂ ਨੂੰ ਦਬਾ ਸਕਦੇ ਹੋ, ਅਤੇ ਇਹ ਵੀ ਕੁਛ ਇੱਕ ਲਿਖਤਾਂ ਨੇ ਸਾਬਤ ਕੀਤਾ ਵੀ ਜਿਹੜੇ ਵੱਡੇ ਲੋਕ ਨੇ ਅਮੀਰ ਉਹਨਾਂ ਦੇ ਵਿੱਚੋਂ ਅੱਜ ਤੱਕ ਕੋਈ ਇੱਦਾਂ ਦਾ ਨਹੀਂ ਨਿਕਲਿਆ ਜਿਹੜਾ ਟੂਣਾ ਟੱਪਾ ਕਰਦਾ ਹੋਵੇ। ਇਹ ਸਿਰਫ ਗਰੀਬਾਂ ਵਿੱਚੋਂ ਵਿਚਾਰਿਆਂ ਚੋਂ ਨਿਕਲਦੇ, ਲਤਾੜੇ ਲਤਾੜੇ ਲੋਕਾਂ ਚੋਂ ਹੀ ਨਿਕਲਦੇ, ਉਹਨਾਂ ਨੂੰ ਹੀ ਸਜ਼ਾ ਮਿਲਦੀ ਹੈ। ਸੋ ਇਹ ਸੀਗੀ ਡੈਣਾ ਦੀ ਕਹਾਣੀ, ਪਰ ਡੈਣਾ ਦੀ ਕਹਾਣੀ ਡੈਣਾ ਤੱਕ ਨਹੀਂ ਰਹੂਗੀ, ਇਹ ਅੱਗੇ ਚੱਲ ਕੇ ਜੁੜੂਗੀ ਸਾਡੇ ਕਪਲਸ ਦੇ ਨਾਲ, ਨੋਟ ਗੌਤਮ ਕਪਿਲ ਦੇ ਨਾਲ, ਮਤਲਬ ਕਪਲ ਦੇ ਨਾਲ,
0: ਠੀਕ ਹੈ,
1: ਹਾਂਜੀ ਕਪਲਸ ਦੇ ਨਾਲ। ਅਤੇ ਆਪਾਂ ਅਗਲੇ ਹਿੱਸੇ ਦੇ ਵਿੱਚ ਹੁਣ ਆ ਕੇ ਕਰਦੇ ਹਾਂ, ਪਰ ਥੋੜ੍ਹਾ ਜਿਹਾ ਤੁਹਾਨੂੰ ਆਪਾਂ ਦੱਸ ਜਾਂਦੇ ਹਾਂ ਅੱਜ ਦਾ ਵਿਸ਼ਾ ਸਾਡਾ।
0: ਜੀ ਬਿਲਕੁਲ ਰਣਜੋਤ ਜੀ, ਦੇਖੋ ਜੇ ਆਪਾਂ ਗੱਲ ਕਰੀਏ ਡੈਣਾ ਦੀ, ਉਹ ਵੀ ਅਗਸਤ ਵਿੱਚ ਅਤੇ ਕਪਲ ਡੇ ਵੀ ਅਗਸਤ ਵਿੱਚ ਹੀ ਮਨਾਇਆ ਜਾਂਦਾ, ਇਹ ਕੀ ਚੱਕਰ ਆ? ਇਹ ਸਾਡੇ ਸਰੋਤੇ ਦੱਸੂਗੇ ਅੱਜ 18 ਗੱਲ ਕੀ ਹੈ। ਅੱਜ 18 ਅਗਸਤ ਹੈ ਅਤੇ ਅੱਜ ਦੇ ਦਿਨ ਨੂੰ ਐਜ਼ ਅ ਕਪਲ ਡੇ ਵੀ ਸੈਲੀਬ੍ਰੇਟ ਕੀਤਾ ਜਾਂਦਾ। ਡਜ਼ਨਟ ਮੈਟਰ ਤੁਸੀਂ ਹਾਲੇ ਹੁਣੇ ਹੁਣੇ ਡੇਟ ਕਰਨਾ ਸ਼ੁਰੂ ਕੀਤਾ ਆ, ਤੁਸੀਂ ਗਰਲਫ੍ਰੈਂਡ ਬੋਏਫ੍ਰੈਂਡ ਹੋ, ਤੁਸੀਂ ਹਸਬੈਂਡ ਵਾਈਫ ਹੋ, ਤੁਹਾਡੇ ਵਿਆਹ ਨੂੰ 60 ਸਾਲ ਹੋ ਗਿਆ, ਤੁਹਾਡੇ ਵਿਆਹ ਨੂੰ 60 ਦਿਨ ਹੋਏ ਆ, ਅਤੇ ਚਾਹੇ 6 ਮਹੀਨੇ ਹੋਏ ਆ। ਸੋ ਤੁਸੀਂ ਇੱਕ ਕਪਲ ਹੋ, ਐਜ਼ ਅ ਕਪਲ ਜਿਹੜਾ ਹੈ ਉਸ ਦਿਨ ਨੂੰ ਇੱਕ ਸੈਲੀਬ੍ਰੇਸ਼ਨ ਆ ਜਿਹੜੀ ਉਹ ਕੀਤੀ ਜਾਂਦੀ ਆ, ਅਤੇ ਇਹਦੇ ਬਾਰੇ ਆ ਕੇ ਅਸੀਂ ਗੱਲਬਾਤ ਕਰਦੇ ਹਾਂ। ਅਤੇ ਤੁਸੀਂ ਸੋਚ ਕੇ ਰੱਖੋ, ਜਿੰਨਾ ਚਿਰ ਅਸੀਂ ਬ੍ਰੇਕ 'ਤੇ ਜਾਂਦੇ ਹਾਂ ਕਿ ਤੁਹਾਡੇ ਕਪਲ ਜਾਣੀ ਕਿ ਜਿਹੜਾ ਤੁਹਾਡਾ ਪਾਰਟਨਰ ਆ ਉਹਦੀ ਸਭ ਤੋਂ ਅਨੋਇੰਗ ਚੀਜ਼ ਕਿਹੜੀ ਲੱਗਦੀ ਹੈ ਤੁਹਾਨੂੰ, ਤੁਸੀਂ ਕਿਹੜੀ ਚੀਜ਼ ਹੈ ਜਿੱਥੇ ਤੁਸੀਂ ਖਿੱਚ ਜਾਂਦੇ ਹਾਂ? ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਕੋਈ ਇੱਦਾਂ ਹੀ ਹੋਵੇ ਵੀ ਸਾਰੇ ਜਣੇ ਖਿੱਚਦੇ ਹੋਣ, ਅਤੇ ਕਈ ਵਾਰ ਇੱਦਾਂ ਹੁੰਦਾ ਕਿ ਬਾਕੀ ਟੱਬਰ ਨੂੰ ਉਹ ਵਧੀਆ ਲੱਗ ਰਹੀ ਹੁੰਦੀ, ਤੁਹਾਨੂੰ ਬਸ ਇਕੱਲਿਆਂ ਨੂੰ ਖਿੱਚ ਚੜ੍ਹਦੀ ਹੁੰਦੀ ਉਹਦੀ ਉਸ ਗੱਲ 'ਤੇ। ਹਾਂ ਇੱਦਾਂ ਹੁੰਦਾ
1: ਕਈ ਵਾਰੀ, ਕੋਈ ਗੱਲਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਬਾਕੀਆਂ ਨੂੰ ਨੋਰਮਲ ਲੱਗ ਰਹੀਆਂ ਹੁੰਦੀਆਂ,
0: ਹਾਂਜੀ,
1: ਅਤੇ ਪਰ ਦੋਵੇਂ ਜੀ ਆਪਸ ਵਿੱਚ ਖਿੱਚੀ ਜਾਂਦੇ।
0: ਪਰ ਉਹ ਵੀ ਮਤਲਬ ਕਹਿ ਲੋ ਜਾਂ ਮੈਂ ਵੀ ਕਹਿ ਲੋ ਜਾਂ ਤੁਸੀਂ ਵੀ ਕਹਿ ਲੋ ਤੇ ਉਹ ਵੀ ਕਹਿ ਲੋ, ਮਤਲਬ ਕਹਿੰਦੇ ਨੇ ਹੁੰਦੇ ਆਦਤਾਂ ਜਿਹੜੀਆਂ ਹੁੰਦੀਆਂ ਆ, ਉਹ ਕਹਿੰਦੇ ਨੇ ਹੁੰਦੇ ਬਾਰਾ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਬੋਰੀਆਂ ਬੋਰੀਆਂ ਜੀ, ਉਹ ਆਦਤ ਤੁਹਾਡੀ ਜਾਂਦੀ ਨੀ, ਤੁਸੀਂ ਖਿਜਾਉਣਾ ਹੀ ਖਿਜਾਉਣਾ ਹੈ ਦੂਜੇ ਬੰਦੇ ਨੂੰ।
1: ਸੋ ਇਹ ਉਹ ਵਾਲੀ ਉਹ ਵਾਲੀਆਂ ਆਦਤਾਂ ਨੇ। ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਅਤੇ ਫਿਰ ਤੁਸੀਂ ਉਹਨਾਂ ਚਿਰ ਸੋਚ ਕੇ ਰੱਖੋ ਵੀ ਤੁਹਾਨੂੰ ਆਪਣੇ ਪਾਰਟਨਰ ਦੀ ਕਿਹੜੀ ਆਦਤ ਤੁਹਾਨੂੰ ਲੱਗਦੀ ਆ ਵੀ ਯਾਰ ਬੜੀ
0: ਖਜਾਊ ਆ,
1: ਹਾਂ ਖਿੱਚ ਖਿਚਾਈਏ ਵਾਲੀ ਆ। ਲੈਂਦੇ ਹਾਂ ਜੀ ਤੁਹਾਡੇ ਕੋਲ ਇੱਕ ਬ੍ਰੇਕ ਦੀ ਜਾਂਚ, ਅਤੇ ਫਿਰ ਵਾਪਸੀ ਕਰਦੇ ਹਾਂ ਰੇਡੀਓ ਹਾਂਜੀ 1674 AM।
2: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਜਵੈਲਰਸ ਭਰੋਸੇ ਦੀ ਨਿਸ਼ਾਨੀ
2: Are you ready?
1: ਆਸਟ੍ਰੇਲੀਆ ਵਿੱਚ ਹਰ ਬਿਲ ਦੀ ਸ਼ੁਰੂਆਤ ਹੋਣ ਵਾਲੀ ਹੈ ਹੋਰ ਵੀ ਆਸਾਨ ਬਿਲਡਿੰਗ ਟਿੰਬਰ ਪਾਵਰ ਐਂਡ ਹੈਂਡ ਟੂਲਸ ਸਲੀਪਰ ਹਾਰਡਵੇਅਰ ਡੈਕਿੰਗ ਸੇਫਟੀ ਐਂਡ ਵਰਕਵੇਅਰ ਵਿੰਡੋਜ਼ ਐਂਡ ਡੋਰਸ ਤੇ ਹੋਰ ਵੀ ਬਹੁਤ ਕੁਝ ਸਭ ਇੱਕ ਹੀ ਥਾਂ ਉੱਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸੇਮ ਡੇ ਡਿਲੀਵਰੀ ਤੇ ਟ੍ਰੇਡ ਕ੍ਰੈਡਿਟ ਆਪਸ਼ਨਸ ਵੀ ਅਵੇਲੇਬਲ ਨੇ ਏ ਕਲਾਸ ਬਿਲਡਿੰਗ ਮਟੀਰੀਅਲਸ ਤੁਹਾਡੇ ਹਰ ਬਿਲ ਦਾ ਟ੍ਰਸਟਡ ਪਾਰਟਨਰ ਕਮਿੰਗ ਸੂਨ ਪਤਾ ਚੱਲੇਗਾ ਇੱਥੇ ਹੀ ਸੁਣਦੇ ਰਹੋ ਰੇਡੀਓ ਹਾਂਜੀ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
6: ਓ ਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
7: ਓ ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
8: ਫਿਰ ਲਵਾਈਏ ਕਿੱਥੋਂ
7: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
9: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ। ਹਾਂਜੀ 1674 ਐਮ ਤੇ ਇਹ ਫਿਲਮ ਆ ਰਹੀ ਆ ਜੀ ਗੁਲਾਬ ਸਿੱਧੂ ਦੀ। ਸੋ ਫਿਲਮ ਆ ਰਹੀ ਆ ਜੁਦਾ ਤੇ ਬਸ ਆ ਗਈ ਕਿ ਤੇ ਨਾਲ ਦੇ ਨਾਲ ਹੀ ਆ ਗਈ। ਸੋ ਫਿਲਮਾਂ ਢੇਰ ਸਾਰੀਆਂ, ਮਤਲਬ ਮੈਨੂੰ ਲੱਗਦਾ ਵੀ ਪੰਜਾਬੀ ਸਿਨੇਮੇ ਦਾ ਹੁਣ ਫਿਰ ਇੱਕ ਵਾਰੀ ਸਮਾਂ ਜਿਹਾ ਆ ਗਿਆ ਜਦੋਂ ਨਾ ਮਤਲਬ ਐਂ ਤੋੜੇ ਝਾੜ ਦਿੰਦੇ
1: ਜੀ, ਏਦਾਂ ਲੱਗਦਾ ਨਾ। ਫਿਰ ਜਦੋਂ ਇੱਕ ਆਉਂਦੀ ਉਦੋਂ ਫਿਰ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਬੇਰਾ ਵਾਂਗੂ,
0: ਜਿੱਦਾਂ ਟਾਣੀ ਹਿਲਾਇਆ ਡਿੱਗਦੀ
1: ਹੈ ਨਾ। ਹਾਏ, ਉਹ ਵੀ ਦਿਨ ਹੁੰਦੇ ਸੀ।
0: ਚਲੋ ਵਧੀਆ ਨੇ, ਚੰਗੀ ਚੰਗੀ ਗੱਲ ਹੈ। ਵੇਖੋ ਮਤਲਬ ਗਹਿਮਾਂ ਗਹਿਮੀ ਚੱਲਦੀ ਰਹਿਣੀ ਚਾਹੀਦੀ ਹੈ, ਮਾਰਕੀਟ ਚੱਲਦੀ ਰਹਿਣੀ ਚਾਹੀਦੀ ਹੈ। ਸ਼ਵਾਸ ਚ ਮਾਇਆ ਆਉਂਦੀ ਰਹੇ ਤੇ ਸ਼ਵਾਸ ਚ ਚੱਲਦੇ ਹੀ ਰਹੀ, ਸਾਡੇ ਲਈ ਤਾਂ ਚੰਗੀ
1: ਚੰਗੀ ਗੱਲ ਹੈ।
0: ਸੋ 21 ਤਰੀਕ ਨੂੰ ਰਿਲੀਜ਼ ਹੋਣੀ ਆ ਵੀ ਫਿਲਮ, ਇਸੇ ਹਫ਼ਤੇ ਰਿਲੀਜ਼ ਹੋ ਜਾਣੀ ਆ। ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ ਹਾਲੇ ਤੱਕ ਚੱਲ ਰਿਹਾ ਵਾ, ਅਤੇ ਨਾਲ ਦੀ ਨਾਲ ਮਿਰਜ਼ਾਪੁਰ ਅਤੇ ਆਪਣਾ ਬੋਲ ਭਾਵੇਂ ਨਾ ਬੋਲ, ਇਹ ਦੋਵੇਂ ਫਿਲਮਾਂ 4 ਤਰੀਕ ਨੂੰ ਰਿਲੀਜ਼ ਹੋਣੀਆਂ ਨੇ, ਅਤੇ ਦੋਵਾਂ ਫਿਲਮਾਂ ਦੀ ਆਪਣੇ ਆਪਣੇ ਪੱਧਰ ਦੇ ਉੱਤੇ ਵੱਡੀ ਦਾਅਵੇਦਾਰੀ ਆ ਵੀ ਪੰਜਾਬੀ ਅਤੇ ਹਿੰਦੀ ਦੇ ਵਿੱਚ, ਅਤੇ ਲੈਟ ਅਸ ਸੀ ਅਤੇ ਕੀ ਬਣਦਾ। ਅਤੇ ਅਵਾਰਾਪਨ ਅਤੇ ਬਟਵਾਰਾ ਅਤੇ ਪਿਛਲੇ ਹਫ਼ਤੇ ਰਿਲੀਜ਼ ਹੋ ਗਈਆਂ, ਜੇਕਰ ਕਿਸੇ ਨੇ ਵੇਖੀਆਂ ਤਾਂ ਤੁਸੀਂ ਦੱਸ ਸਕਦੇ ਹੋ। ਯਾਰ ਜਿਗਰੀ ਅਤੇ ਕਸੂਤੀ ਡਿਗਰੀ, ਇਹਨੂੰ ਮੈਂ ਸੁਣਿਆ ਵੀ ਕਾਫ਼ੀ ਸੋਹਣਾ ਰਿਸਪੋਂਸ ਮਿਲਿਆ
1: ਜੀ।
0: ਹਾਂਜੀ ਸੱਚੀ,
1: ਪਿਛਲੀ ਵਾਰ ਤਾਂ ਵਧੀਆ ਸੀ, ਇਸ ਵਾਰ ਨਹੀਂ ਹਲੇ ਦੇਖਿਆ।
0: ਨਹੀਂ ਇਹ ਇਹ ਫਿਲਮ ਹੈ ਨਾ ਹੁਣ।
1: ਉਹ ਅੱਛਾ, ਉਹਨਾਂ ਦਾ ਪਹਿਲਾਂ ਉਹ ਦੂਸਰਾ ਸੀ ਨਾ,
0: ਪਹਿਲਾਂ ਹਾਂ ਉਹ ਸੀਜ਼ਨ ਜਾਂ ਹੀ
1: ਸੀਜ਼ਨ, ਹਾਂ ਹਾਂ
0: ਤੇ ਸੀਰੀਜ਼ ਹੀ
1: ਸੀਰੀਜ਼
0: ਸਮਥਿੰਗ
1: ਲਾਈਕ ਦੈਟ
0: ਸੀ ਹੈ ਨਾ, ਵੈਬ ਸੀਰੀਜ਼
1: ਹਾਂਜੀ।
0: ਤੇ ਹੁਣ ਇਹਨਾਂ ਨੇ ਉਸੇ ਦੀ ਫਿਲਮ ਬਣਾ ਦਿੱਤੀ ਹੈ, ਪਰ ਮੈਂ ਸੁਣਿਆ ਵੀ ਕਾਫੀ ਵਧੀਆ, ਲੋਕਾਂ ਨੇ ਪਸੰਦ ਕੀਤਾ। ਮੈਂ ਤੇ ਨਹੀਂ ਵੇਖਿਆ, ਪਰ ਜੇ ਕਿਸੇ ਨੇ ਵੇਖਿਆ ਤੇ ਤੁਸੀਂ ਇਹਨਾਂ ਸਾਰਿਆਂ ਦੇ ਬਾਰੇ ਕੁਝ ਦੱਸ ਸਕਦੇ।
1: ਕਹਿੰਦੇ ਵਾਧੂ ਜੈਨਜੀ ਸਲੈਂਗ ਆ ਵਿੱਚ, ਹਾਂ ਤੁਹਾਨੂੰ ਨਾਲ ਗੂਗਲ ਲੈ ਕੇ ਜਾਣਾ ਪੈਣਾ।
0: ਅੱਛਾ, ਉਦੋਂ ਪਤਾ ਨਹੀਂ ਲੱਗਦਾ
1: ਜੈਨਜੀਆਂ ਦਾ ਕੀ ਪਤਾ ਲੱਗਦਾ ਕਿਹਨੂੰ ਕੀ ਕਹਿ ਦਿੰਦੇ
0: ਆ। ਓਕੇ ਚਲੋ, ਉੱਥੇ ਵੀ ਤਾਂ ਉਹੀ ਕੁਝ ਚੱਲਦਾ ਫਿਰ
1: ਹੈ,
0: ਇੰਡੀਆ ਵੀ ਉਹੀ ਚੱਲਦਾ,
1: ਉਹੀ ਕੁਝ ਚੱਲਦਾ। ਹਾਂਜੀ ਹਾਂ, ਪਰ ਇਹ ਗੱਲ ਹੈ ਰਣਜੋਤ ਜੀ, ਜਦ ਆਪ ਕਹਿੰਦੇ ਆ ਤੇ ਫਿਰ ਉਦੋਂ ਇਹਨਾਂ ਨੂੰ ਮਤਲਬ ਵਧੀਆ ਲੱਗਦਾ, ਜੇ ਕਿਤੇ ਪੇਰੈਂਟਸ ਕਹਿ ਦੇਣ ਤੇ ਫਿਰ ਇਹਨਾਂ ਨੂੰ ਖਿੱਚਦੇ ਦੇਖਿਓ ਕਿੱਦਾਂ। ਮੈਂ ਕੱਲ ਪਰਸੋਂ ਇੱਦਾਂ ਕਹਿਤਾ, ਮੈਂ ਕਿਹਾ ਵੇਕਅਪ ਐਂਡ ਸਮੈਲ ਦਾ ਕਾਫੀ, ਮੰਮਾ ਪਲੀਜ਼ ਸਟਾਪ।
0: ਉਹ ਕਿਉਂ ਖਿੱਚਦੇ ਮਤਲਬ,
1: ਜਾਣ ਕੇ ਸਾਡੀਆਂ ਗੱਲਾਂ ਸਾਡੇ ਤੇ ਲਾਉਂਦੇ ਆ ਨਾ,
0: ਉਹ ਉਹਨਾਂ ਨੂੰ ਲੱਗਦਾ ਨਾ ਵੀ ਸਾਨੂੰ ਇਹ ਚੜਾਉਂਦੇ ਆ। ਚਲੋ
1: ਚਲੋ,
0: ਇਹ ਤੇ ਹੋ ਗਈ ਫਿਲਮ ਦੀ, ਤੇ ਹੋ ਗਈ ਯੰਗਸਟਰ ਦੀ ਗੱਲਬਾਤ, ਤੇ ਹੁਣ ਆਪਾਂ ਆਉਂਦੇ ਹਾਂ ਅੱਜ ਦੇ ਵਿਸ਼ੇ ਦੇ ਉੱਤੇ। 044-747-1674 0447-1674 ਇਹ ਸਾਡਾ ਨੰਬਰ ਆ, ਅਤੇ 9956-0344 ਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਅਤੇ ਜਾਂ ਫਿਰ ਮੈਸੇਜ ਕਰ ਸਕਦੇ ਹੋ। ਅਤੇ ਅੱਜ ਦਾ ਵਿਸ਼ਾ ਸਾਡਾ ਜੋੜਿਆਂ ਦੇ ਉੱਤੇ, ਜੋੜਿਆਂ ਦੀ ਖਿੱਚ ਖਿਜਾਹਟ ਦੇ ਉੱਤੇ, ਆਪਣੇ ਪਾਰਟਨਰ ਦੀ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਵੱਧ ਚਿੜ ਮਚਾਉਂਦੀ ਆ।
1: ਬਿਲਕੁਲ, ਚੈਟ ਜੀਪੀਟੀ ਦੇ ਜੋੜਿਆਂ ਤੋਂ ਇਹਨਾਂ ਜੋੜਿਆਂ ਦੇ ਉੱਤੇ, ਜਿਹੜੇ ਜੋੜੇ ਉਹਨੇ ਲੱਭੇ ਆ ਚੈਟ ਜੀਪੀਟੀ ਤੇ ਪਾ ਕੇ, ਉਹਨਾਂ ਜੋੜਿਆਂ ਤੋਂ ਇਹਨਾਂ ਜੋੜਿਆਂ ਦੇ ਉੱਤੇ।
0: ਚੱਪਲਾਂ ਵਾਲੇ, ਓਕੇ,
1: ਤਾਂ ਅਸੀਂ ਹੁਣ ਜੋੜੇ ਜੋੜੇ ਕਰ ਦੇਣੇ ਆ, ਤੁਸੀਂ ਟੈਨਸ਼ਨ ਨਹੀਂ ਲੈਣੀ,
0: ਜੋੜੇ ਜੋੜੇ ਜੋੜ ਕੇ ਰੱਖ ਦੇਣੇ ਆ। ਸੋ ਤੁਸੀਂ ਕਰ ਸਕਦੇ ਹੋ ਕਾਲ ਤੇ ਦੱਸ ਸਕਦੇ ਹੋ ਭਾਈ ਤੁਹਾਨੂੰ ਕਿਹੜੀ ਚੀਜ਼ ਹੈ ਤੁਹਾਨੂੰ ਨਹੀਂ ਸਹੀ ਲੱਗਦੀ। ਵੈਸੇ ਨਾ ਇਹਦੇ ਵਿੱਚ ਇੱਕ ਪੁਆਇੰਟ ਇਹ ਵੀ ਹੁੰਦਾ ਵਾ, ਆਪਾਂ ਬਹੁਤੀ ਏਰੀ ਨਾ ਸੁੱਖ ਜੀ ਦੱਸ ਵੀ ਨਹੀਂ ਪਾਉਂਦੇ, ਕਿਉਂਕਿ ਜੋੜਿਆਂ ਦੀ ਜਿਹੜੀ ਟਿਊਨਿੰਗ ਆ ਨਾ, ਕੁਝ ਸਮਾਂ ਪਾ ਕੇ ਜਾਂ ਫਿਰ ਥੋੜ੍ਹੇ ਚਿਰ ਬਾਅਦ ਹੀ ਜਾਂ ਫਿਰ ਸ਼ੁਰੂ ਤੋਂ ਹੀ ਇੱਦਾਂ ਦੀ ਹੋ ਜਾਂਦੀ ਆ ਵੀ ਆਪਾਂ ਇਹ ਚੀਜ਼ਾਂ ਬਹਿ ਕੇ ਪਿਆਰ ਦੇ ਨਾਲ ਕਿਸੇ ਨੂੰ ਦੱਸ ਵੀ ਨਹੀਂ ਸਕਦੇ ਵੀ ਵੇਖ ਭਾਈ ਆਹ ਚੀਜ਼ ਜਿਹੜੀ ਹੈ ਨਾ ਇਹ ਤੇਰੀ ਮੈਨੂੰ ਬਹੁਤ ਚਿੜ ਮਚਾਉਂਦੀ ਆ ਅਤੇ ਇਹ ਨਹੀਂ ਤੂੰ ਕਰਨੀ, ਅਤੇ ਦੱਸਦਾ ਸ਼ਾਇਦ ਬੰਦਾ ਇਸ ਕਰਕੇ ਵੀ ਨਹੀਂ ਆ, ਜਾਂ ਫਿਰ ਇੱਦਾਂ ਕਹਿ ਲਓ ਵੀ ਜੇ ਕੋਈ ਦੱਸ ਵੀ ਦਿੰਦਾ ਵਾ ਤਾਂ ਫਿਰ ਵੀ ਮਸਲਾ ਹੱਲ ਨਹੀਂ ਹੁੰਦਾ, ਕਿਉਂਕਿ ਫਿਰ ਵੀ ਮਤਲਬ ਗੁੱਸਾ ਤਾਂ ਵੇਖੋ ਸੁਭਾਵਿਕ ਆਉਣਾ ਹੀ ਆ ਨਾ, ਇਨਸਾਨੀ ਸੁਭਾਅ ਆ, ਤੇ ਫਿਰ ਬੰਦਾ ਉਹੀ ਚੀਜ਼ ਉਦੋਂ ਟੂਲ ਵਾਂਗੂ ਵਰਤਦਾ
1: ਹੈ
0: ਨਾ। ਭੈਣ ਭਰਾਵਾਂ ਚ ਵੀ ਇੱਦਾਂ ਚੱਲਦਾ ਹੈ, ਜਿਹੜੀ ਚੀਜ਼ ਦਾ ਤੁਹਾਨੂੰ ਪਤਾ ਲੱਗ ਜੇ ਵੀ ਇਹ
1: ਖਿੱਚਦਾ,
0: ਫਿਰ ਉਹਨੂੰ ਮਤਲਬ ਉਹੀ ਚੀਜ਼ ਵਾਰ ਵਾਰ ਉਹਨੂੰ ਕਹਿਣੀ,
1: ਸਪੈਸ਼ਲੀ ਜਦੋਂ ਤੁਹਾਨੂੰ ਉੱਤੇ ਗੁੱਸਾ ਚੜਿਆ।
0: ਹਾਂ, ਫਿਰ ਤੁਸੀਂ ਆਪਣੇ ਹੱਥੀ ਕਿੱਦਾਂ ਤੁਸੀਂ ਕਿਸੇ ਨੂੰ ਉਹ ਦੇ ਦਿਓ, ਰੀਜ਼ਨ ਦੇ ਦਿਓ ਹੈ ਨਾ
1: ਵੀ ਹਾਂ ਵੀ ਮੈਂ ਤੈਨੂੰ ਦੱਸਦਾ ਵੀ ਇਹ ਤੋਂ ਗੁੱਸਾ ਆਉਂਦਾ ਤੇ ਹੁਣ ਤੋਂ ਗੁੱਸਾ ਹੋ ਨਾ।
0: ਚਲੋ ਖੈਰ, ਇਹ ਵੀ ਡਿਸਕਸ਼ਨ ਦਾ ਪਾਰਟ ਹੋਣਾ ਚਾਹੀਦਾ ਵੀ ਕੀ ਵਾਕਈ ਤੁਸੀਂ ਇੱਦਾਂ ਦੀਆਂ ਗੱਲਾਂ ਕਦੀ ਤੁਸੀਂ ਡਿਸਕਸ ਕੀਤੀਆਂ ਵਾ ਵੀ ਆਹ ਵੇਖ ਵੀ ਆਹ ਚੀਜ਼ ਜਿਹੜੀ ਆ ਇਹ ਮੈਨੂੰ ਨਹੀਂ ਚੰਗੀ ਲੱਗਦੀ।
1: ਹਾਂ, ਤੇ ਇੱਦਾਂ ਹੱਲ ਹੁੰਦਾ ਹੋਇਆ ਕਦੀ?
0: ਨਹੀਂ ਇੱਦਾਂ ਨਹੀਂ ਹੁੰਦਾ ਮੈਨੂੰ ਲੱਗਦਾ ਵਾ ਵੀ ਚਲੋ ਇਹ ਤਾਂ ਚਲੋ ਸਾਰੇ ਦੱਸਣਗੇ ਪਰ ਉਹਦੇ ਨਾਲੋਂ ਵੀ ਇੰਪੋਰਟੈਂਟ ਜਿਹੜਾ ਹਸਬੈਂਡ ਵਾਈਫ ਦਾ ਹੈ ਨਾ ਜਿਹੜਾ ਕਪਲਸ ਦਾ ਮੈਨੂੰ ਲੱਗਦਾ ਵੀ ਇਹ ਜ਼ਿਆਦਾ ਇੰਪੋਰਟੈਂਟ ਹੁੰਦਾ ਕਿ ਕਿਸੇ ਦੇ ਕਹਿਣ ਨਾਲੋਂ ਤੁਸੀਂ ਆਪ ਬੁੱਝੋ ਵੀ ਤੁਹਾਡਾ ਪਾਰਟਨਰ ਕਿਹੜੀ ਗੱਲ ਤੋਂ ਖਿੱਚਦਾ ਕਿਹੜੀ ਉਹਨੂੰ ਚੰਗੀ ਲੱਗਦੀ ਹੈ ਕਿਹੜੇ ਉਹਦੇ ਲਾਈਕਸ ਨੇ ਕਿਹੜੇ ਉਹਦੇ ਡਿਸਲਾਈਕਸ ਨੇ ਇੱਦਾਂ ਦੀ ਜੇ ਅੰਡਰਸਟੈਂਡਿੰਗ ਹੋਵੇ ਤਾਂ ਜਿਹੜੇ ਜੋੜਿਆਂ 'ਚ ਇੱਦਾਂ ਦੀ ਅੰਡਰਸਟੈਂਡਿੰਗ ਹੈ ਨਾ ਉਹ ਉਹਨਾਂ ਦਾ ਜ਼ਿਆਦਾ ਵਧੀਆ ਰਹਿੰਦਾ ਸਿਸਟਮ
1: ਤੁਸੀਂ ਹੁਣ ਇੱਦਾਂ ਨਾ ਕਹੋ ਸਾਨੂੰ ਕਾਲ ਨਹੀਂ ਆਉਣੀ ਕੋਈ
0: ਹਾਂਜੀ ਨਹੀਂ ਚਲੋ ਆਪਾਂ ਆਪਾਂ ਆਪਣਾ ਹਰ ਨੇ ਹਰ ਹਰ ਇੱਕ ਨੇ ਆਪਾਂ ਆਪਣਾ ਐਕਸਪੀਰੀਅੰਸ ਦੱਸਣਾ ਅਤੇ ਜਿੱਦਾਂ ਸਿਮਰਨ ਜੀ ਕਹਿੰਦੇ ਕਿ ਵਾਹ ਵਾਹ ਕਹਿੰਦੇ ਕਿ ਬੜੇ ਮੌਕੇ ਦੇ ਉੱਤੇ ਲਿਆਏ ਉਹ ਟੌਪਿਕ ਮੇਰੀ ਕਪਲੀ ਇੰਡੀਆ ਇੰਡੀਆ ਗਿਆ ਹੋਇਆ ਆ ਅਤੇ ਅੱਜ ਤਾਂ ਸਿਰਫ ਮੈਂ ਬੋਲੂ
1: ਸਿਮਰਨ ਜੀ ਫਿਰ ਲਾ ਲਓ ਗੱਡੀ ਸਾਈਡ ਤੇ ਅੱਜ
0: ਬਾਕੀ ਵੀ ਇਹੋ ਸੋਚ ਲੈਣ ਵੀ ਉਹਨਾਂ ਦੇ ਕਪਲ ਕਪਲੀ ਨਹੀਂ ਸੁਣ ਰਹੇ ਅਤੇ ਉਹ ਦੱਸ ਦਿਓ
1: ਪਰ ਵੈਸੇ ਵੀ ਰਣਜੋਤ ਜੀ ਜੇ ਸੁਣ ਵੀ ਰਹੇ ਹੋਗੇ ਤੇ ਆਪਾਂ ਘਰ ਵੀ ਤਾਂ ਦੱਸ ਦਈਏ ਇੱਕ ਦੂਜੇ ਨੂੰ ਫਿਰ ਕੀ ਹੋ ਗਿਆ ਜੇ ਦੱਸ ਦਿੱਤਾ ਕੀ ਪਤਾ ਇੱਥੇ ਦੱਸਿਆ ਸੁਧਰ ਜਾਣ
0: ਹਾਂ
1: ਹੈਨਾ
0: ਉਹ ਚਲੋ ਮਤਲਬ ਵੇਖੋ ਜੇ ਇਹ ਤੇ ਇੰਨਾ ਉਹ ਹੋਵੇ
1: ਸੁਧਰਨ ਵਾਲੀਆਂ ਨਸਲਾਂ ਹੋਣ ਤੇ ਉਹ ਸੁਧਰ ਗਿਆ ਨਾ ਹੋਣ ਹੁਣ ਤੱਕ
0: ਮੈਨੂੰ ਲੱਗਦਾ ਇਹ ਸੁਧਰਨਾ ਵੀ ਨਹੀਂ ਚਾਹੀਦਾ ਇਹ ਕੰਮ ਇਹ ਤੇ ਨਿੱਕਾ ਨਿੱਕਾ ਨਿੱਕਾ ਨਿੱਕਾ
1: ਬੋਰਿੰਗ ਜੀ ਹੋ ਜਾਣੀ ਨਾ
0: ਹਾਂ ਬਹੁਤ ਲਾਈਫ ਬੋਰਿੰਗ ਹੋ ਜੂਗੀ ਮੈਂ ਤਾਂ ਤੁਸੀਂ ਕਈ ਵਾਰੀ ਸੋਚਦੇ ਹੋ ਪਰ ਬਾਅਦ ਵਿੱਚ ਤੁਸੀਂ ਜਦੋਂ ਰਿਲਾਈਜ਼ ਕਰਦੇ ਹੋ ਨਾ ਤੇ ਤੁਹਾਨੂੰ ਇਹ ਪਤਾ ਲੱਗਦਾ ਵੀ ਮਤਲਬ ਇਦਾਂ ਹੀ ਠੀਕ ਆ ਕਿਉਂਕਿ ਕੋਈ ਵੀ ਜਦੋਂ ਤੁਹਾਡੇ ਵਿੱਚ ਖਿੱਚ ਖਿਚਾਹਟ ਕੋਈ ਵੀ ਲੜਾਈ ਝਗੜਾ ਹੁੰਦਾ ਤੇ ਤੁਸੀਂ ਵੇਖੋਗੇ ਕਿ ਉਸ ਤੋਂ ਬਾਅਦ ਤੁਹਾਡਾ ਰਿਸ਼ਤਾ ਹੋਰ ਨਿਖਰ ਜਾਂਦਾ
1: ਬਿਲਕੁਲ
0: ਸਿਰਫ ਇਹ ਆ ਵੀ ਉਹਨੂੰ ਇੱਕ ਹੱਦ ਤੋਂ ਟੱਪਣ ਨਾ ਦਿਓ
1: ਮੈਂ ਨਾ ਰਣਜੋਤ ਜੀ ਕਈ ਵਾਰੀ ਇਹ ਦੇਖਦੀ ਹੁੰਦੀ ਹਾਂ ਕਿ ਜਿਹੜੀਆਂ ਸਾਨੂੰ ਅੱਜ ਆਦਤਾਂ ਖਿਜਾਉਂਦੀਆਂ ਹੈ ਨਾ ਕਦੋਂ ਸਾਨੂੰ ਉਹਨਾਂ ਆਦਤਾਂ ਦੇ ਨਾਲ ਪਿਆਰ ਹੋ ਜਾਂਦਾ ਹੈ ਅਤੇ ਜਦੋਂ ਆਦਤਾਂ ਨਹੀਂ ਹੁੰਦੀਆਂ ਕਦੀ ਅਤੇ ਤੁਹਾਨੂੰ ਗੁੱਸਾ ਤੁਹਾਨੂੰ ਮਤਲਬ ਗੁੱਸਾ ਨਹੀਂ ਸੋਰੀ ਤੁਹਾਨੂੰ ਨਾ ਇੱਦਾਂ ਰੋਣਾ ਵੀ ਆਉਂਦਾ ਸੋਚ ਸੋਚ ਕੇ ਕਿ ਹਾਏ ਹੁਣ ਇਹ ਇੱਦਾਂ ਹੋਣਾ ਹੀ ਨਹੀਂ ਹੈ ਨਾ ਵੀ ਇਹ ਚੀਜ਼ ਮੈਂ ਕਪਲ ਦੀ ਨਹੀਂ ਗੱਲ ਕਰਦੀ ਜੇ ਮੈਂ ਜਿੱਦਾਂ ਮੈਂ ਆਪਣੀ ਟਾਈਮ ਦੀ ਗੱਲ ਕਰਾਂ ਕਿ ਕੁੜੀਆਂ ਨੂੰ ਹੁੰਦਾ ਨਾ ਕਿ ਬਹੁਤ ਸਫਾਈ ਕਰਨੀ ਆ ਉਹਨਾਂ ਨੇ ਘਰ ਦੇ ਵਿੱਚ ਨਾ ਅਤੇ ਉਹਨਾਂ ਨੂੰ ਹੁੰਦਾ ਕਿ ਆਹ ਚੀਜ਼ ਇੱਥੇ ਹੀ ਹੋਣੀ ਚਾਹੀਦੀ ਆ ਉਹ ਵਾਲੀ ਚੀਜ਼ ਇੱਥੇ ਹੀ ਹੋਣੀ ਚਾਹੀਦੀ ਹੈ ਨਾ ਅਤੇ ਮੈਨੂੰ ਨਾ ਮੈਂ ਨਾ ਆਪਣੇ ਡੈਡੀ ਜੀ ਨਾਲ ਬੜਾ ਲੜਦੀ ਹੁੰਦੀ ਸੀ ਇਸ ਗੱਲ 'ਤੇ ਕਿ ਇੱਕ ਤੁਹਾਡੀ ਜੁੱਤੀ ਤੁਸੀਂ ਹਮੇਸ਼ਾ ਉੱਥੇ ਰੱਖਦੇ ਹਾਂ ਕਿ ਉਹ ਉੱਥੇ ਨਹੀਂ ਹੋਣੀ ਚਾਹੀਦੀ ਜਿਹੜਾ ਅੰਦਰ ਮਤਲਬ ਗੇਟਾਂ ਤੋਂ ਅੰਦਰ ਆ ਰਿਹਾ ਉਹਨੂੰ ਉਹ ਜੁੱਤੀ ਸਾਹਮਣੇ ਦਿਸਦੀ ਪਈ ਆ ਅਤੇ ਉਹਨਾਂ ਨੇ ਕਹਿਣਾ ਫਿਰ ਕੀ ਹੋਇਆ ਜੁੱਤੀ ਨੂੰ ਕੀ ਆ ਮੇਰੀ ਜੁੱਤੀ ਨੂੰ ਵੱਧ ਤੋਂ ਵੱਧ ਮਿੱਟੀ ਲੱਗੀ ਉਹ ਕੀ ਜੁੱਤੀ ਆ ਤੇ ਇੱਕ ਉਹਨਾਂ ਦਾ ਟਾਵਲ ਉਹਨਾਂ ਨੇ ਨਾ ਉਹ ਬੰਨੀ ਹੁੰਦੀ ਸੀ ਤਾਰ ਜੇ ਮੋਹਰੇ ਮੈਂ ਕਹਿਣਾ ਹਾਏ ਗੇਟਾਂ ਦੇ ਮੋਹਰੇ ਕੌਣ ਇੱਦਾਂ ਤਾਰ ਬੰਨਦਾ ਐਡਾ ਪਿੱਛੇ ਜਗ੍ਹਾ ਆ ਉੱਥੇ ਬੰਨ ਲਓ ਉੱਥੇ ਇੰਨੀਆਂ ਤਾਰਾਂ ਉਹਨਾਂ ਨੇ ਆਪਣਾ ਟਾਵਲ ਅੰਦਰੋਂ ਲਿਆ ਕੇ ਉੱਥੇ ਸੁੱਕਣਾ ਪਾਉਣਾ ਤੇ ਮੈਂ ਨਾ ਮਤਲਬ ਇਹ ਸਾਡੀ ਲੜਾਈ ਸ਼ੁਰੂ ਤੋਂ ਲੈ ਕੇ ਐਂਡ ਤੱਕ ਵਿਆਹ ਵੀ ਹੋ ਗਿਆ ਮੇਰੇ ਬੱਚੇ ਵੀ ਹੋ ਗਏ ਮੈਂ ਇੱਥੇ ਵੀ ਆ ਗਈ ਮੈਂ ਜਦੋਂ ਵੀ ਜਾਣਾ ਮੈਂ ਉੱਥੇ ਨਾ ਉਹੀ ਲੜਾਈ ਕਰਨੀ ਉਹਨਾਂ ਦੇ ਨਾਲ ਕਿ ਤੁਸੀਂ ਨਹੀਂ ਸੁਧਰ ਸਕਦੇ ਉਹਨਾਂ ਨੇ ਵੀ ਮੰਮੀ ਕਹਿੰਦੇ ਵੀ ਪਤਾ ਨੀ ਹੁਣ ਤੇ ਜਦੋਂ ਦੀਆਂ ਨੌਂ ਆਈਆਂ ਪਿੱਛੇ ਵੀ ਪਾ ਦਿੰਦੇ ਪਰ ਜਦੋਂ ਤੂੰ ਆਈ ਉਹਨੇ ਉਹ ਜਾਣ ਕੇ ਕਰਦੇ ਆ
0: ਵੀ
1: ਤੂੰ ਨਾ ਖਿਜਿਆ ਕਰ ਹਨਾ ਮੈਂ ਫੇਰ ਨਾ ਇੱਦਾਂ ਕਹਿਣਾ ਮੈਨੂੰ ਨਾ ਇੱਦਾਂ ਹਾਸੇ ਹਾਸੇ 'ਚ ਕਹਿ ਦੇਣਾ ਉਹ ਕੋਈ ਨੀ ਅੱਜ ਤੇਰੇ ਸਹੁਰੇ ਆਉਣੇ ਅੱਜ ਅਸੀਂ ਪਿੱਛੇ ਪਾ ਦੇਵਾਂ ਕੋਈ ਮੈਨੂੰ ਭੁੱਲ ਗਿਆ ਸੀ ਇੱਦਾਂ ਉਹਨਾਂ ਨੇ ਮੈਨੂੰ ਨਾ ਖਿਜਾਉਣਾ ਅਤੇ ਮੈਂ ਇੱਥੇ ਸੀ ਜਦੋਂ ਉਹ ਪੂਰੇ ਹੋ ਗਏ ਤਾਂ ਮੇਰੇ ਤੋਂ ਜਾ ਨਹੀਂ ਹੋਇਆ ਤਾਂ ਜਦੋਂ ਮੈਂ ਗਈ ਤਾਂ ਮੈਂ ਇੰਨੀ ਮੈਨੂੰ ਮੈਂ ਪੂਰਾ ਜਦੋਂ ਮੈਂ ਇੱਥੋਂ ਏਅਰਪੋਰਟ ਤੋਂ ਗਈ ਨਾ ਮੈਂ ਪੂਰਾ ਰਾਸਤਾ ਇਹੀ ਸੋਚਦੀ ਗਈ ਕਿ ਉਹ ਟਾਵਲ ਅਤੇ ਉਹ ਜੁੱਤੀ ਉੱਥੇ ਨਹੀਂ ਹੋਣੀ ਹੁਣ ਹੈ ਨਾ ਮੈਨੂੰ ਇੰਨਾ ਜ਼ਿਆਦਾ ਸੀ ਮੈਂ ਕਹਿੰਦੀ ਸੀਗੀ ਕਿ ਕਾਸ਼ ਉਹ ਟਾਵਲ ਅਤੇ ਉਹ ਜੁੱਤੀ ਮੈਨੂੰ ਉੱਥੇ ਦਿਸ ਜਾਵੇ ਕਿ ਜਦੋਂ ਮੈਂ ਐਂਟਰ ਕਰਾਂ ਉਹ ਦੋ ਚੀਜ਼ਾਂ ਮੈਨੂੰ ਦਿਸਣੀਆਂ ਚਾਹੀਦੀਆਂ ਅਤੇ ਮਤਲਬ ਮੈਂ ਹੁਣ ਇਸ ਲਈ ਮੈਂ ਸੋਚਦੀ ਨਹੀਂ ਮੈਂ ਕਿਹਾ ਜਦੋਂ ਤੱਕ ਸਾਨੂੰ ਅਹਿਸਾਸ ਹੁੰਦਾ ਹੈ ਕਿ ਉਹ ਕਿੰਨਾ ਪਿਆਰ ਕਰ ਦਿੰਦੀਆਂ ਤੁਹਾਨੂੰ ਚੀਜ਼ਾਂ ਹੈ ਨਾ ਅਤੇ ਮੈਂ ਹੁਣ ਕਈ ਵਾਰੀ ਹੱਸ ਹੱਸ ਜਿਹੜੀਆਂ ਚੀਜ਼ਾਂ ਮੇਰੀਆਂ ਆਦਤਾਂ ਮੇਰੇ ਬੱਚਿਆਂ ਨੂੰ ਜਾਂ ਘਰ ਨਹੀਂ ਚੰਗੀਆਂ ਲੱਗਦੀਆਂ ਮੈਂ ਕਹਿ ਦਿੰਦੀ ਹੁੰਦੀ ਹਾਂ ਮੈਂ ਨਾ ਜਿੱਦਾਂ ਮੇਰੀ ਇੱਕ ਮਾੜੀ ਆਦਤ ਆ ਮੈਨੂੰ ਪਤਾ ਆ ਮੈਂ ਕਰਦੀ ਨਹੀਂ ਉਹ ਹਜੇ ਤੱਕ ਵੀ ਮੈਂ ਜੇ ਚਾਹ ਬਣਾਵਾਂ ਮੈਂ ਚਾਹ ਪੱਤੀ ਵਿੱਚ ਇੱਦੇ ਡੱਬੇ 'ਤੇ ਰੱਖ ਲੈਂਦੀ ਹਾਂ ਉਹਨੂੰ ਨਾ ਕੱਢ ਕੇ ਨਾ ਡਸਟਬਿਨ 'ਚ ਨਹੀਂ ਪਾਉਂਦੀ ਈਵਨ ਮੰਮੀ ਨੂੰ ਵੀ ਗੁੱਸਾ ਆਉਂਦਾ ਇਸ ਗੱਲ ਤੋਂ ਕਿ ਪਾ ਦੇ ਅਗਰ 2 ਸਕਿੰਟ ਦੀ ਗੱਲ ਆ ਨਾ ਮੈਂ ਨਾ ਇੱਦਾਂ ਛੱਡ ਦਊਗੀ ਬਾਅਦ 'ਚ ਮੈਂ ਚਾਹ ਵੀ ਪੀਂਦੇ ਨਹੀਂ ਮੈਂ ਪਾਉਣਾ ਆ ਮੰਮੀ ਨੂੰ ਦੇਖ ਲੈਣਾ ਮੈਂ ਬੋਲ ਜਾਂਦੀ ਮੰਮੀ ਕਹੋ ਜਦੋਂ ਕੋਈ ਵੀ ਜਿਹੜਾ ਬੱਚੇ ਵੀ ਕਹੋਗੇ ਆਹ ਲਓ ਫਿਰ ਤੁਸੀਂ ਇੱਥੇ ਛੱਡੀ ਮੈਂ ਕਹਿੰਦੀ ਜਿੱਦਣ ਮੈਂ ਮਰ ਗਈ ਨਾ ਉੱਦਣ ਤੁਹਾਨੂੰ ਦੇਖਿਓ ਇਹ ਤੁਸੀਂ ਚਾਹ ਪੱਤੀ ਮਿਸ ਕਰਨੀ ਮੈਨੂੰ ਸਾਰੇ ਜਿਹੜੇ ਕਹੋਗੇ ਕੀ ਤੇਰੀ ਚਾਹ ਪੱਤੀ ਅਸੀਂ ਮਿਸ ਕਰਾਂਗੇ
0: ਇਹ ਬਲੈਕਮੇਲਿੰਗ ਵਾਲੇ ਡਾਇਲੋਗ ਹੁੰਦੇ ਨਾ
1: ਕਹਿੰਦੇ ਕੀ ਤੇਰੀ ਅਸੀਂ ਚਾਹ ਪੱਤੀ ਨੂੰ ਅਸੀਂ ਮਿਸ ਕਰਾਂਗੇ ਮਤਲਬ ਕੀ ਫਿਰ ਚਾਹ ਅਸੀਂ ਤਾਂ ਚਾਹ ਪੀ ਕੇ ਵਿੱਚ ਸਿੱਟ ਦਿਆ ਕਰਨੀ ਕੌਣ ਮਿਸ ਕਰ
0: ਨਹੀਂ ਚਲੋ ਨਿੱਕੀਆਂ ਨਿੱਕੀਆਂ ਚੱਲਦੀਆਂ ਵੀ ਰਹਿਣੀਆਂ ਚਾਹੀਦੀਆਂ
1: ਜੀ
0: ਅਤੇ ਜਿੱਦਾਂ ਮੰਗਤ ਅੰਕਲ ਕਹਿੰਦੇ ਕਿ ਜਦੋਂ ਅਸੀਂ ਕਿਸੇ ਫੰਕਸ਼ਨ ਜਾਂ ਵਿਆਹ ਦੀ 'ਤੇ ਜਾਣਾ ਹੁੰਦਾ ਤਾਂ ਮੇਰੀ ਪਤਨੀ ਪਾਉਣ ਵਾਲੇ ਕੱਪੜੇ ਲੱਭਣ ਦੇ ਲਈ ਅਲਮਾਰੀ ਦੇ ਵਿੱਚੋਂ ਕੱਢ ਕੇ ਸੂਟਾਂ ਦਾ ਢੇਰ ਲਾ ਦਿੰਦੀ ਆ ਅਤੇ ਫਿਰ ਕਹਿੰਦੀ ਆ ਆਹ ਸੂਟ ਤਾਂ ਮੈਂ ਉੱਥੇ ਪਾਇਆ ਸੀ, ਆਹ ਅਤੇ ਉੱਥੇ ਪਾਇਆ ਸੀ ਅਤੇ ਕੋਈ ਹੋਰ ਚਾਹੀਦਾ। ਜੇਕਰ ਮੈਂ ਕਹਾਂ ਵੀ ਆਹ ਲੈ ਆਹ ਪਾ ਲੈ ਤਾਂ ਕਹੂਗੀ ਇੰਨਾ ਭਾਰੀ ਇੰਨਾ ਭਾਰੀ ਨਹੀਂ ਪਾਉਣਾ ਅੱਜ,
1: ਇੱਦਾਂ ਲੱਗਣਾ ਜਿੱਦਾਂ ਸਾਡਾ ਵਿਆਹ ਹੁੰਦਾ ਸਾਡੇ ਫੰਕਸ਼ਨ ਹੁੰਦਾ।
0: ਪਸੰਦ ਆ ਜਾਵੇ ਤਾਂ ਉਸਦਾ ਫਿਰ ਦੁਪੱਟਾ ਨਹੀਂ ਲੱਭਦਾ। ਮੈਂ ਇੱਥੇ ਰੱਖਿਆ ਸੀ, ਮੈਂ ਉੱਥੇ ਰੱਖਿਆ ਸੀ, ਅਤੇ ਫਿਰ ਮੈਨੂੰ ਬਹੁਤ ਖਿੱਝ ਆਉਂਦੀ ਆ। ਇਹ ਵੈਸੇ ਇੱਕ ਕੋਮਨ ਪੁਆਇੰਟ ਹੋ ਸਕਦਾ
1: ਜੀ,
0: ਕਿਉਂਕਿ ਇਹ ਚੀਜ਼ ਤਾਂ ਹਮੇਸ਼ਾ ਮਤਲਬ ਤੁਹਾਨੂੰ ਸੁਣਨ ਨੂੰ ਮਿਲਦੀ ਹੈ, ਕੋਈ ਨਿਉਤਾ ਆ ਜਾਵੇ ਸਹੀ ਅਤੇ ਉਸ ਤੋਂ ਬਾਅਦ ਤੁਹਾਨੂੰ ਇਹ ਸੁਣਨ ਨੂੰ ਮਿਲਦਾ ਵੀ ਹਾਏ ਇਨਵੀਟੇਸ਼ਨ ਆ ਗਿਆ, ਸੂਟ 'ਤੇ ਕੋਈ ਨਹੀਂ ਹੈਗਾ, ਸੂਟ 'ਤੇ ਪਾਉਣ ਨੂੰ ਕੋਈ ਨਹੀਂ ਹੈਗਾ।
1: ਜੇ ਚੁੰਨੀ ਲੱਭ ਜਾਵੇ ਰਣਜੋਤ ਜੀ, ਫਿਰ ਉਹਦੇ ਨਾਲ ਦੀ ਜਵੈਲਰੀ ਨਹੀਂ ਲੱਭਦੀ, ਜੇ ਜਵੈਲਰੀ ਅਤੇ ਚੁੰਨੀ ਸੂਟ ਸਾਰਾ ਕੁਛ ਸੈੱਟ ਹੋ ਜਾਵੇ ਫਿਰ ਜੁੱਤੀ ਨਹੀਂ ਲੱਭਦੀ, ਜੇ ਜੁੱਤੀ ਵੀ ਲੱਭ ਪਵੇ ਚਲੋ ਅੜਦੀ ਥੁੜਦੀ ਕੋਈ ਇੱਧਰੋਂ ਉੱਧਰੋਂ ਕਿਤੇ ਲੱਭੇ ਪਵੇ ਵੀ ਆਹ ਜੁੱਤੀ ਚੱਲ ਮੈਚ ਕਰ ਲੈਣੀ ਆ, ਫਿਰ ਨਾਲ ਪਰਸ ਨਹੀਂ ਲੱਭਦਾ, ਕਰੀਏ ਕੀ।
0: ਅੱਛਾ ਇੱਕ ਹੋਰ ਚੀਜ਼ ਹੁੰਦੀ ਆ ਖਿੱਝ ਵਾਲੀ, ਤੁਸੀਂ ਮੰਨ ਲਓ ਇਹਨਾਂ ਨੇ ਮੰਨ ਲਓ ਸੂਟ ਸਾਟ ਤੋਂ ਤਾਂ ਚਲੋ ਇਹਨਾਂ ਨੇ ਅੰਕਲ ਜੀ ਨੇ ਦੱਸ ਹੀ ਦਿੱਤਾ, ਅਤੇ ਬਾਅਦ ਵਿੱਚ ਆਉਂਦੀ ਜੁੱਤੀ 'ਤੇ ਗੱਲ ਵੀ ਜੁੱਤੀ ਪਾ ਕੇ ਦੋ ਜੁੱਤੀਆਂ ਪਾ ਕੇ ਆ ਜਾਣਗੀਆਂ, ਭਲਾ ਇਹਦੇ ਨਾਲ ਆਹ ਠੀਕ ਲੱਗੂਗੀ ਜਾਂ ਆਹ ਠੀਕ ਲੱਗੂਗੀ। ਹਾਂ ਅਤੇ ਬੰਦਾ ਕਹਿੰਦਾ ਵੀ ਚਲੋ
1: ਮਤਲਬ ਦੇਖਦਾ ਵੀ ਨਹੀਂ ਬੰਦਾ, ਇੱਦਾਂ ਨਹੀਂ ਤੁਸੀਂ ਕੋਈ ਬੰਦਾ ਉੱਧਰ ਨੂੰ ਦੇਖਦਾ ਵੀ ਨਹੀਂ, ਬੰਦਾ ਕਹਿੰਦਾ ਆਹ ਸਹੀ ਲੱਗੂਗੀ ਇੱਦਾਂ।
0: ਅੱਛਾ ਉਹ ਇੱਕ ਅਲੱਗ ਮੈਟਰ ਆ, ਉਹ ਵੀ ਤੁਹਾਨੂੰ ਮਿਲਦਾ, ਉਹ ਕਿੱਦਾਂ ਹੁੰਦਾ ਉਹ ਵੀ ਤੁਹਾਨੂੰ ਮੈਂ ਦੱਸਦਾ। ਮੰਨ ਲਓ ਬੰਦਾ ਪੱਗ ਬੰਨਣ ਡਿਆ, ਮੂੰਹ ਸ਼ੀਸ਼ੇ ਵੱਲ ਨੂੰ ਚੁੱਕਿਆ, ਥੱਲੇ ਲਿਆ ਕੇ ਜੁੱਤੀਆਂ ਦੋਵੇਂ ਧਰ ਦੇਣੀਆਂ, ਅੱਛਾ ਇਹਨਾਂ ਦੋਵਾਂ 'ਚੋਂ ਕਿਹੜੀ ਵਧੀਆ ਲੱਗੂਗੀ। ਹੁਣ ਬੰਦਾ ਇਹ ਚੀਜ਼ ਵੇਖੇ ਵੀ ਦੋਵਾਂ 'ਚੋਂ ਕਿਹੜੀ ਚੀਜ਼ ਅਰਜੈਂਟ ਹੋਣ ਵਾਲੀ ਆ, ਕਿਹੜੀ ਚੀਜ਼ ਜ਼ਿਆਦਾ ਇੰਪੋਰਟੈਂਟ ਆ।
1: ਠੀਕ ਆ,
0: ਪਹਿਲਾਂ ਬੰਦਾ ਵੇਖ ਲੇ ਵੀ ਹੁਣ ਜੇ ਅਗਲਾ ਵਿਹਲਾ ਹੋ ਗਿਆ ਅਤੇ ਫਿਰ ਉਹਨੂੰ ਵਿਖਾ ਲਏ, ਹੈ ਨਾ, ਇਹ ਤਾਂ ਇਹ ਵਾਲਾ ਮੈਟਰ ਹੋ ਗਿਆ। ਹੈ ਨਾ, ਅਤੇ ਉਸ ਤੋਂ ਬਾਅਦ ਫਿਰ ਉਹ ਤੁਸੀਂ ਮੰਨ ਲਓ ਵੀ ਹਾਂਜੀ ਆਹ ਪਾਉਣੀ ਆ ਜਾਂ ਆਹ ਪਾਉਣੀ ਆ, ਅਤੇ ਬੰਦਾ ਜੇ ਕਹਿ ਦੇਵੇ ਨਾ ਵੀ ਚੱਲ ਵੀ ਆਹ ਸੱਜੇ ਪਾਸੇ ਵਾਲੀ, ਹੈ ਨਾ, ਚਲੋ, ਹੈ ਨਾ, ਅਤੇ ਮੁੜ ਕੇ ਤੁਸੀਂ ਜਦੋਂ ਤੁਸੀਂ ਗੱਡੀ 'ਚ ਬਹਿੰਦੇ ਫਿਰ ਤੁਸੀਂ ਰਿਲਾਈਜ਼ ਕਰਦੇ ਵੀ ਨਹੀਂ ਪਾਈ ਤਾਂ ਦੂਜੀ
1: ਉਹ ਹੀ ਸੋਹਣੀ ਲੱਗਦੀ ਸੀ। ਅਤੇ ਹੁੰਦਾ ਵੀ ਹਮੇਸ਼ਾ ਇੱਦਾਂ ਹੀ, ਆਪਣੇ ਪਾਰਟਨਰ ਨੂੰ ਪੁੱਛੋ ਜਿਹੜੀ ਉਹਨੂੰ ਵਧੀਆ ਲੱਗਦੀ ਨਾ ਉਹ ਕਦੀ ਵਧੀਆ ਨਹੀਂ ਹੁੰਦੀ, ਦੂਜੀ ਪਾਓ।
0: ਅੱਛਾ, ਮਤਲਬ ਇਸ ਕਰਕੇ ਪੁੱਛਿਆ ਜਾਂਦਾ ਵੀ ਜਿਹੜੀ ਚੀਜ਼ ਇਹ ਕਹਿ ਦੂਗਾ ਉਹਦੇ ਉਲਟ ਪਾਵਾਂਗੇ।
1: ਹੁੰਦਾ ਵੀ ਇੱਦਾਂ ਹੀ ਆ, ਸੋਹਣੀ ਦੂਜੀ ਲੱਗਦੀ ਹੁੰਦੀ ਆ, ਸੱਜੇ ਵਾਲੀ ਲੱਗਦੀ ਉਹਨੇ ਖੱਬੇ ਵਾਲੀ ਕਹਿ ਦੂਗੀ ਖੱਬੇ ਵਾਲੀ ਸੋਹਣੀ ਆ, ਬੰਦਾ ਉੱਥੇ ਖਿੱਝ ਜਾਂਦਾ ਵੀ ਸੋਹਣੀ ਤਾਂ ਸੱਜੇ ਵਾਲੀ ਆ।
0: ਇਸ ਤੋਂ ਬਾਅਦ 'ਚ ਫਿਰ ਨਾ ਅਗਲੀ ਇਹ ਉਹ ਜਿਹੜੀ ਤੁਸੀਂ ਕਹਿ ਰਹੇ ਨਾ ਅਗਲੀ ਸਟੇਜ ਆਉਂਦੀ ਆ, ਇਹ ਤਾਂ ਤੁਹਾਨੂੰ ਮੈਂ ਇੱਕ ਸਿਨੈਰੀਓ ਦੱਸਦਾ ਨਾ ਵੀ ਕਈ ਵਾਰੀ ਤਾਂ ਉਹਨਾਂ ਦੀ ਟਾਈਮਿੰਗ ਹੀ ਬੜੀ ਗਲਤ ਹੁੰਦੀ ਆ, ਉਹਨਾਂ ਨੇ ਪੁੱਛਣਾ ਇਹੋ ਜਿਹੇ ਟਾਈਮ ਦੇ ਉੱਤੇ ਜਦੋਂ ਬੰਦੇ ਦਾ ਕਿਸੇ ਹੋਰ ਪਾਸੇ ਧਿਆਨ ਹੁੰਦਾ। ਨੰਬਰ 1,
1: ਤੁਸੀਂ ਰਣਜੋਤ ਜੀ ਇਹ ਦੇਖੋ, ਜਨਾਨੀ ਮਤਲਬ ਪਹਿਲਾਂ ਤਿਆਰ ਹੋ ਗਈ ਆ, ਉਹ ਸਿਰਫ ਉਹਨੇ ਜੁੱਤੀ ਪਾਉਣੀ ਆ ਤੇ ਬੰਦਾ ਹਲੇ ਪੱਗ ਬੰਨੀ ਜਾਂਦਾ, ਉਹ ਤੇ ਵੀ ਤਾਂ ਗੁੱਸਾ ਆ ਸਕਦਾ ਜਨਾਨੀ ਨੂੰ।
0: ਆਹੋ, ਉਹ ਤੁਹਾਨੂੰ ਮੈਂ ਕਿਹਾ ਵੀ ਉਹ ਤੇ ਇੱਕ ਉਹ ਤੇ ਜਨਾਨੀ ਦਾ ਹੋ ਗਿਆ ਨਾ, ਉਹ ਜਨਾਨੀ ਉਹ ਤੇ ਉਹਦਾ ਪਾਰਟ ਹੋ ਗਿਆ, ਅਸੀਂ ਤਾਂ ਆਪਣਾ ਦੱਸਣਾ ਹੁਣ ਉਹਦਾ। ਹੁਣ ਦੂਸਰਾ ਪਾਰਟ ਤਾਂ ਇਹ ਹੁੰਦਾ ਵਾ ਵੀ ਓਵਰ ਏ ਟਾਈਮ ਹੌਲੀ ਹੌਲੀ ਨਾ ਪਤਾ, ਤੁਹਾਨੂੰ ਹਰ ਇੱਕ ਨੂੰ ਇੱਕ ਦੂਸਰੇ ਦੀ ਸਮਝ ਆ ਜਾਂਦੀ ਆ, ਫਿਰ ਉਹ ਆਉਂਦਾ ਵਾ ਸਿਨੈਰੀਓ ਵੀ ਵੇਖੇ ਬਿਨਾਂ ਕਹਿ ਦੇਣਾ ਹਾਂਜੀ ਉਹ ਠੀਕ ਆ ਕੋਈ ਨਹੀਂ ਓਕੇ ਆ। ਅਤੇ ਤੁਸੀਂ ਯਕੀਨ ਮੰਨਿਓ ਕਈ ਵਾਰੀ ਇੱਦਾਂ ਹੁੰਦਾ ਵਾ ਵੀ ਅਗਲੇ ਨੂੰ ਇਸ ਚੀਜ਼ ਦੇ ਨਾਲ ਕੋਈ ਫਰਕ ਹੀ ਨਹੀਂ ਪੈ ਰਿਹਾ ਹੁੰਦਾ ਵਾ ਵੀ ਉਹਨੇ ਕੀ ਕਿਹਾ ਵਾ, ਉਹਨੇ ਆਪਣੇ ਮਤਲਬ ਆਪਣੇ ਹੀ ਧਿਆਨ ਮਤਲਬ ਥੱਲੇ ਵੇਖੀ ਜਾਣਾ, ਜੇ ਮੰਨ ਲਓ ਜਿੱਦਾਂ ਜੁੱਤੀ ਪਾਈ ਆ ਅਤੇ ਜੁੱਤੀ ਵੱਲ ਵੇਖੀ ਜਾਣਾ, ਵੇਖਦਿਆਂ ਵੇਖਦਿਆਂ ਪੁੱਛ ਲੈਣਾ ਕਿਹੜੀ ਆਹ ਵਾਲੀ ਕਿ ਆਹ ਵਾਲੀ। ਹੁਣ ਉਹਨੂੰ ਇਹ ਵੀ ਨਹੀਂ ਪਤਾ ਵੀ ਕਿਹੜੇ ਧਿਆਨ ਕੀਤੀ ਉਹਨੇ, ਆਹ ਵਾਲੀ ਕਿ ਆਹ ਵਾਲੀ, ਉਹਨੂੰ ਕਹਿਣਾ ਹਾਂ ਆਹ ਵਾਲੀ, ਮਤਲਬ ਕਰਨਾ ਉਹ ਹੀ ਆ ਜੋ ਹੈਗਾ ਵਾ। ਇੱਕ ਸਟੇਜ ਆਉਂਦੀ ਹੈ ਜਦੋਂ ਸਿਰਫ ਇਹ ਫੋਰਮੈਲਿਟੀ ਹੋ ਜਾਂਦੀ ਵੀ ਨਾ ਅਗਲੇ ਨੂੰ ਸਮਝ ਲੱਗਦੀ ਹੈ ਵੀ ਕਿਹੜੇ ਧਿਆਨ ਗਈ ਸੀ। ਤੇ ਜਾਂ ਫਿਰ ਤੀਸਰਾ ਸਿਨੈਰੀਓ ਵੀ ਹੁੰਦਾ ਬੰਦਾ ਫਿਰ ਖਿੱਚ ਕੇ ਕਹਿੰਦਾ ਵੀ ਚਲੋ ਠੀਕ ਆ ਵੀ ਆਪਣਾ ਪਾ ਲਾਂਗੇ,
1: ਕਿਹੜਾ ਸੋਹਣਾ ਲੱਗਦਾ।
0: ਅੱਛਾ, ਪੁੱਛ ਕੇ ਪਾਉਂਦੇ?
1: ਹਾਂ, ਫਿਰ ਉਹ ਤੋਂ ਆਪੋਜ਼ਿਟ ਪਾਈਦਾ ਨਾ।
0: ਹਾਂ, ਬਸ ਇਹੋ ਚੀਜ਼ ਖਿੱਚ ਚੜਾ,
1: ਬਸ ਇਹੀ ਦੇਖਣਾ ਹੁੰਦਾ ਵੀ ਕਿਹੜਾ ਵਧੀਆ ਲੱਗੂਗਾ ਸਾਨੂੰ।
0: ਹਾਂ, ਇਹ ਹੈ ਹੋਈ ਫਿਰ ਹੈ ਹੋਈ ਖਿੱਚ ਚੜਾਉਣ ਵਾਲੀ ਹੁੰਦੀ ਆ। ਰਿਚਰਡ ਜੀ ਆ ਗਏ, ਮਤਲਬ ਇਹਨਾਂ ਦੇ ਮਤਲਬ ਕੀ ਪਹਿਲਾਂ ਦੱਸਣਾ ਉਹਨਾਂ ਦੇ ਯਾਰ, ਬਾਕੀ ਇਹਨਾਂ ਨੇ ਹੈ
1: ਕਿਹੜੀ ਪਤਾ ਉਹ ਡੇਟ ਕਰ ਰਹੇ ਹੋ ਕਿ ਕਿਸੇ ਨੂੰ ਰੰਜੋ ਜੀ, ਤੁਸੀਂ ਮਤਲਬ ਇੱਦਾਂ ਨਹੀਂ ਹੁੰਦਾ, ਉਹ ਡੇਟ ਵੀ ਕਰ ਸਕਦੇ ਆ।
0: ਯਾਰ ਡੇਟ ਕਰਿਆ ਨਾ ਕਰੋ, ਡੇਟ ਖਾ ਲਿਆ ਕਰੋ ਰਿਚਰਡ ਜੀ।
1: ਉਹ ਡੇਟ
0: ਹਾਂ, ਡੇਟਸ ਖਾ ਲਿਆ। ਹਾਂਜੀ,
2: ਆਮਨ ਡੇਟ ਪਿਗ ਐਂਡ
0: ਮੈਂ ਨਹੀਂ
2: ਕਰਤਾ।
0: ਹਾਂਜੀ,
1: डेट में वेट करना पड़ता है इसलिए मैं नहीं करता।
0: अच्छा डेट हां डेट वेट करने ते भी खिज चढ़दी बंदा
1: ते वेट भी उदे उत्ते वेट करना भार तोड़ा पहले
0: तोल के मिल
1: तुसी
0: तोल के मिलदियां ना
1: ओही मैं कहत पहले ही पतले आ
0: इन्हां नु की पता रिचर्ड जी थोड़ी होने फिर
2: मेरे जो डेट्स है उनको सबसे ज्यादा प्रॉब्लम मेरे वॉलंटियरिंग काम से है, और जबकि वो मेरे पास आती है इसलिए कि ही इज सो आउटगोइंग, ही इज सो सपोर्टिव, ही इज सो लविंग एंड एवरीवन लव्स हिम, पर जब उनके पास आ जाओ तो बस यू कांट डू एनी सोशल वर्क एंड मैं नाम नहीं लूंगा बट एक इटालियन फॉर एग्जाम्पल मेरे चर्च के स्कूल में टीचर है
1: जी
2: एंड शी जब भी मुझे अवार्ड मिलता है चर्च में शी इज द फर्स्ट वन क्लैपिंग हैंड्स एंड कमिंग एंड हगिंग मी एंड ऑल बट शी डजंट लाइक मी डूइंग सोशल वर्क विद द मुस्लिम कम्युनिटी। आई सेड भाई तूने कभी कुछ देखा उनके बारे में? यू आर बोर्न एंड ब्रॉट अप हियर, यू डोंट नो एनीथिंग अबाउट देम, क्यों खिंच ऐसी है? और अगर स्कूल में पता चल जाए दैट उसको ऐसा है खिंच तो शी लीड बी आउट ऑफ द स्कूल बिकॉज हमारे स्कूल में कितने सारे मुस्लिम बच्चे आते
1: जी।
2: तो ये चीज मुझे समझ नहीं आता विथ ऑल ड्यू रिस्पेक्ट टू द लेडीज कि दे लाइक यू एंड लव यू फॉर व्हाट यू डू बट देन व्हेन यू आर विद देम यू हैव टू लीव ऑल दैट।
0: नहीं ये तो रिचर्ड जी डिफॉल्ट फंक्शन है, असल च आप जिन्ना चिर साढ़े कोई दूर हों ना साढ़े तो प्रोपर साडा नहीं हों तो उन्ना चिर सू चीज़ा चंगी लगद जिदा तुम कह रहे हो, पर जो ता हो जाता ना फिर तुम यह लगता भी 100% टाइम ये सारा कुछ मेरा वा हूने किसी के नाल शेयर नहीं होना चाहिए टाइम। सो ये कला इस सैक्टर के नहीं, हर एक सैक्टर इस तरह के नाल आप वेखते हैं इदा ही हों हमेशा आप पहला तो ही वेखो एक पार्टनर जो जिन्ना चर उन्हों का विह नहीं होया हों मुंडा कुड़ी है तो हर कोई कुड़ी ये चाहूगी भी मैनू ना कोई इदा का डैशिंग जहा मुंडा मिले थोड़ा रोबदार मुंडा हो जिदा जिदा पूरी जिदी चलती हो जिदी मैनली हो ते जदों व्याह हो जांदा वा उदों उन्हां नूं ओह चाहीदा वी जिहड़ा मेरे कोल ही बैठा रहे मेरी हर गल मन्ने जिहड़ा एवें नजायज ओही चीज़ां मुड़ के उन्हूं उल्ट चाहीदियां होंदियां मतलब जिहड़ियां चीज़ां करके तुसीं पिक कीता जिहड़ियां चीज़ां तुसीं शुरू च चाहियां ते जदों तुहाडा हो जांदा वा कोई जी फिर तुसीं कहिंदे हो भी हुण बिल्कुल इहनूं मैं अपने तरीके दे नाल ढाल लवां
1: अपने वर्गा कर
0: हुण मैं इहनूं अपने सो इह ते हुंदा वा चलो होगा मुंडिया पक्ष कुड़ियों के पक्षों भी होंगी होगी कोई ना कोई चीज सो ये तो होंगी है चीज बंद खिज खिजाई का कारण यह भी बनती है एक स्टेज के उत्ते भी पहला जड़िया चीजा तेन बहुत वधिया लगदिया ही है ना भी बुलट ते रोब ते मुंडिया के नाल बहना बहना
1: खिलौना
0: दोस्तियां है ना भी पूरी भाजी भाजी भाजी होंगी है बड़ी यदि उस तो बाद मतलब
1: फिर भी लगता कि चल हुण कोई नहीं हुण तां घर आ गई हुण तां प्रायोरिटी मतलब बाहर जिहड़ी चीज ओही फिर जिद्दां सेम जिहड़ी चीज दूर आ ओहनूं तुसीं ज्यादा पाउण दी कोशिश करदे आ फिर ओह वी उधर लग जांदे
2: आ। उसका
1: सोल्यूशन ये है कि आप कुछ ना करो चुप करके घर बैठो।
2: मैं उसी में खुश हूँ आजकल, आई एम एंजॉयिंग दैट,
1: आई वांट कुछ नहीं रखा हुआ रिचर्ड जी, हाँ जेन जी बनो, अच्छा कुछ नहीं रखा हुआ शादियों शूदियों में
2: उसमें मोनोगमी का मतलब होता है जेन जी की एक ही बंदी से प्यार करना है बट यू कैन बी विद एज मेनी एज यू वांट व्हिच इज वियर्ड दैट इज अ जेन जी।
0: रिचर्ड जी का मतलब यह आ चलो नहीं भी विआह करवाउंदे पर फिर भी इस सिचुएशन दे विच मतलब की ओ करन मर्द की करे।
1: मैनूं लगदा रिचर्ड जी तुसी जां तां जदों तुसी डेट करन लगदे आ किसे नूं उहनूं पहलां दस दो कि मैं इदां दा आ ਕਿ ਮੇਰੀ ਆਹਾ ਆ ਵੀ ਮੈਂ ਇੱਦਾਂ ਘੁੰਮਦਾ ਫਿਰਦਾ ਆ ਵੀ ਜੇ ਤਾਂ ਤੈਨੂੰ ਮਨਜ਼ੂਰ ਆ ਤੇ ਦੱਸ ਫਿਰ ਜੇ ਤੁਹਾਨੂੰ ਤਿੜ ਫਿੜ ਕਰਦੀ ਹੈ ਤੇ ਤੁਸੀਂ ਕਹੋ ਮੈਂ ਤਾਂ ਪਹਿਲਾਂ ਹੀ ਤੈਨੂੰ ਦੱਸਿਆ ਸੀਗਾ
2: ਕਲੀਅਰ
1: ਨਹੀਂ ਹੋਤਾ
2: because you're so controlling so for example she likes me because I'm down to earth she likes me because I'm humorous but phir kehte public mein you're making a fool of yourself maine kaha ab main kya karu phir maine public mein jaake main serious nahi ho sakta suddenly
0: रिचर्ड
1: जी सबसे बड़ा रेड फ्लैग तो वही है अगर आपको लगता है कि कोई आपको कंट्रोल कर रहा है वो कर रहा है वो कर रही है वो नहीं कर रही आपको लग रहा है वो कंट्रोल कर रहा है वो सबसे बड़ा रेड फ्लैग है आप पहले भी छेड़ दो आपको कोई आगे जाने की जरूरत नहीं है
2: वो मुझको दो साल से ट्राई कर रही है दैट वी लिव इन टुगेदर आई सेड ना
1: हां बिल्कुल थोड़ी दूरी बना के रखो थोड़ी सी थोड़ी आपकी भी गलती हो सकती है आपने भी बीच में लटकाया होगा ना उसको उसको बताओ कि नहीं होगा मेरे लिए ये तेरी तीन चीजें रेड फ्लैग है तो इनको ठीक कर ले फिर देख लेंगे
2: I have told her openly and we have so many common friends and I go out with so many other friends also
1: और वैसे भी 18 16 तो है नहीं कि जो मतलब लव
0: हो सकता वो इस चीज करके खिजदी हो एक पासे मेरे नाल तेरी अर्जी लगी है दूसरे पासे तू दूसरे दे नाल भी घूमन फिरन चले जाना ये चीज तो तू दस नहीं ना रहे
1: आप फिर ऐसे और भी किसी के साथ घूमने जाते हो
2: मैं अभी क्या कहते हैं फेस्टिवल में गया था बाकी फ्रेंड्स के साथ
1: बाकी फ्रेंड्स के साथ फ्रेंड नहीं हो के साथ
2: नहीं नहीं देखो एट ऑफ अस देयर इज नॉट वन सिंगल गर्ल
1: नहीं डजंट मैटर लड़की थी बीच में कोई
2: हाँ
1: तो फिर आप शुक्र करो आप बात कर रहे हो मैं होती तो मैं
2: उसको मैंने पूछा था वुड यू लाइक टू कम शी सेड मुझे बॉलीवुड का एबीसीडी नहीं पता व्हाट विल आई गो देयर एंड डू मैंने कहा ठीक है देयर आई गो विद माय अदर फ्रेंड
0: ना गुड गुड तू ही तो खाने टिक करके आए
2: अच्छा चलो एआई से मुझे एक याद आया देयर इज अ रील व्हिच गोस वायरल कि एक बंदे का चप्पल खो गया इन अ मंदिर
0: मेरी इन च गवाची है लब के दस
1: रिचर्ड जी ये सही हो जाएगा
2: वो कहेगा भाई जी मुझे छोड़ो काम
1: नहीं रिचर्ड जी आप ना एआई से पूछो

0: 0494-763-700 और व्हाट्सएप 2Fold Lending।
1: चलदी दा नाम गड्डी आते सुनिया ही होना। तुहाड़ी गड्डी कोई भी होवे उनू चलाउण लई ऑल मेजर ब्रांड्स दे टायर्स अलॉय व्हील्स ले। याद रखो टायर फोर्स जिन्हां कोल लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने। तुहाड़ी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सोमर्टन रोड कैंपलफील्ड। कॉल 03908-6655 और विजिट tireforce.com.au।
2: यार तू इत्थे इनी छेती आके पक्का भी हो गया, की जुगाड़ लाया है?
3: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे या फिर विजिट करो बंसल immigration.com.au।
4: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
5: ਹਾਂਜੀ ਰੇਡੀਓ
4: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਦੇ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਆਇਆਂ ਨੂੰ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਅਤੇ ਆਓ ਪ੍ਰੋਗਰਾਮ ਨੂੰ ਤੋਰਦੇ ਹਾਂ ਅੱਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਸ਼ਬਦਾਂ ਵਾਲੀਆਂ ਵੀ ਨਹੀਂ ਆਈਆਂ ਬੀਬੀਆਂ,
6: ਸ਼ਬਦਾਂ ਵਾਲੀਆਂ ਬੀਬੀਆਂ ਕਢਾਈ ਕਰਦੀਆਂ ਹੋਣੀਆਂ
4: ਹੈ।
6: ਸ਼ਬਦਾਂ ਵਾਲੀ ਬੀਬੀਆਂ ਕਿਤੇ ਤਿਆਰੀ ਤਾਂ ਨੀ ਖਿੱਚਣ ਲੱਗੀਆਂ ਅੱਜ ਸ਼ਾਮ ਨੂੰ ਜਾਣ ਦੀ?
4: ਕਦੀ
6: ਕਿਤੇ ਜਾਣਾ ਤਾਂ ਨਹੀਂ
4: ਉਹਨਾਂ ਨੇ? ਨਹੀਂ ਉਹ ਕਿਤੇ ਮਤਲਬ 14-14 ਸੂਈਆਂ ਕਿਤੇ ਕਿਸੇ ਦਾ ਧਾਗਾ ਟੁੱਟਾ ਹੀ ਰਹਿੰਦਾ, ਇੱਕ ਨੀ ਮਾਣਦੀ। ਚਲੋ ਖੈਰ, 7 ਸ਼ਬਦ ਨੇ ਸਾਡੇ, ਇੱਕ ਵਾਰੀ ਫਿਰ ਆਪਾਂ ਰਿਪੀਟ ਕਰ ਦਿੰਦੇ ਹਾਂ। ਲਵੇਰੀ, ਲਾਂ, ਲਾਸ, ਲਗਾਮ, ਲੱਤ, ਲੀੜਾ, ਲੰਡਾ
6: ਜੀ,
4: ਅਤੇ ਇਹ ਸ਼ਬਦਾਂ ਦੇ ਤੁਸੀਂ ਸਾਨੂੰ ਦੱਸਣੇ ਨੇ ਅਰਥ, ਅਤੇ ਨਾਲ ਦੀ ਨਾਲ ਤੁਸੀਂ ਸਾਨੂੰ ਦੱਸਣਾ ਵੀ ਕਿਹੜੀ ਚੀਜ਼ ਤੋਂ ਤੁਹਾਨੂੰ ਲੱਗਦਾ ਵਾ ਵੀ ਖਿੱਚ ਚੜ੍ਹਦੀ ਹੈ ਤੁਹਾਨੂੰ ਆਪਣੇ ਪਾਰਟਨਰ ਤੋਂ। ਵੇਖੋ, ਵੀ ਅੰਡਰਸਟੈਂਡ, ਬੜੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਦੱਸ ਵੀ ਨਹੀਂ ਸਕਦੇ, ਤੁਸੀਂ ਚਾਹ ਕੇ ਵੀ ਨਹੀਂ ਦੱਸ ਸਕਦੇ
6: ਜੀ, ਪਰ ਤੁਸੀਂ ਸਾਨੂੰ ਦੱਸ ਦਿਓ ਕੋਈ ਨਹੀਂ।
4: ਜਿਹੜੀਆਂ ਦੱਸਣ ਵਾਲੀਆਂ, ਹਾਂ, ਪਰ ਜਿਹੜੀਆਂ ਦੱਸਣ ਵਾਲੀਆਂ ਨੇ ਉਹ ਵੀ ਉਹੀ ਢੇਰ ਹੁੰਦਾ।
6: ਬਿਲਕੁਲ,
4: ਉਹ ਵੀ ਢੇਰ ਹੁੰਦਾ ਹੈ ਨਾ, ਉਹਦੇ 'ਚੋਂ ਤੁਸੀਂ ਦੱਸ ਸਕਦੇ ਹੁੰਦੇ ਹੋ। ਅਤੇ ਮਨ ਸਾਹਿਬ ਕਹਿੰਦੇ ਕਿ ਭਾਜੀ ਲਾਈਨ 1 ਐਂਡ ਲਾਈਨ 6 ਰਿਚਰਡ ਜੀ ਲਈ। ਅੱਛਾ, ਓਕੇ, ਆਹ ਓਕੇ, ਨਹੀਂ ਆਹ ਤਾਂ ਬਾਬਾ ਲੰਮਾ ਚੌੜਾ ਕੰਮ ਜੇ, ਮੈਨੂੰ ਪੜ੍ਹਨਾ ਪੈਣਾ ਵਾ। ਓਕੇ ਚਲੋ, ਵੇਖਦੇ ਹਾਂ
6: ਜੀ। ਬਿਲਕੁਲ, ਅਤੇ ਮੈਨੂੰ ਲੱਗਦਾ ਸਿਮਰਨ ਜੀ ਦੀ ਵੀ ਗੱਡੀ ਹਲੇ ਸਾਈਡ 'ਤੇ ਨਹੀਂ ਲੱਗੀ ਹੈਗੀ, ਜਿਹੜਾ ਦੱਸਣ ਨਹੀਂ ਆਏ। ਉਹਨਾਂ ਦੀ ਤਕਪਲੀ ਗਈ ਹੋਈ ਆ ਕਹਿੰਦੇ ਸੀਗੇ।
4: ਕਹਿੰਦੇ ਜਿਸ ਪਿਆਰ ਦੇ ਵਿੱਚ ਕੋਈ ਖਤਰਾ ਨਹੀਂ ਹੁੰਦਾ ਉਹ ਵਿਆਹ ਹੁੰਦਾ।
6: ਅੱਛਾ,
4: ਜਿਸ ਪਿਆਰ 'ਚ ਕੋਈ
6: ਖਤਰਾ ਨਹੀਂ ਹੁੰਦਾ ਉਹ ਵਿਆਹ ਹੁੰਦਾ।
4: ਵਿਆਹ ਹੁੰਦਾ, ਅਤੇ 6 ਨੰਬਰ ਕਿਹੜੀ ਆ? 3, 4, 5 ਅਤੇ 6 ਹੈਗੀ ਆ। ਵਾਲ ਰੰਗਣ ਵਾਲਿਆਂ ਨੂੰ ਅਕਲ ਨਾਲੋਂ ਉਮਰ ਦੀ ਵਧੇਰੇ ਚਿੰਤਾ ਹੁੰਦੀ ਹੈ।
6: ਵਾਲ ਰੰਗਣ ਵਾਲਿਆਂ ਨੂੰ ਉਮਰ ਨਾਲੋਂ ਅਕਲ ਦੀ ਵਧੇਰੇ ਚਿੰਤਾ ਹੁੰਦੀ।
4: ਹਾਂਜੀ,
6: ਅਕਲ ਨਾਲੋਂ ਉਮਰ ਦੀ ਵਧੇਰੇ,
4: ਉਮਰ ਦੀ ਅਕਲ ਨਾਲੋਂ ਉਮਰ ਦੀ ਵਧੇਰੇ ਚਿੰਤਾ।
6: ਹਾਂ, ਇਹ ਗੱਲ ਸਹੀ ਗੱਲ ਹੈ।
4: ਹਾਂ, ਇਹ ਕਿਤੇ ਸਿਆਣੇ ਦੇਖ ਨਾ ਜਾਈਏ ਆਪਾਂ।
6: ਹਾਂ, ਸਹੀ ਗੱਲ ਹੈ।
4: ਜਦੋਂ ਬਹਿਸ ਆਰੰਭ ਹੋ ਜਾਵੇ ਤਾਂ ਸਾਰੇ ਸੋਚਣਾ ਬੰਦ ਕਰ ਦਿੰਦੇ ਹਨ। ਇਹ ਵੀ ਗੱਲ ਸਹੀ ਹੈ। ਥੈਂਕ ਯੂ।
6: ਇਹ ਤੀਜਾ ਅੱਖਰ ਦੱਸਿਆ ਨਹੀਂ ਸੀ ਉਹਨਾਂ ਨੇ, 2 ਹੀ ਲਾਈਨਾਂ ਦੱਸੀਆਂ ਸੀ, ਤੁਸੀਂ ਤੀਜੀ ਆਪੇ ਪੜ੍ਹ ਲਈ।
4: ਹੈਂ, ਆਹ ਮੈਂ ਤਾਂ ਚੌਥੀ ਵੀ ਦੱਸੂ। ਕਹਿੰਦੇ ਹੱਸਣ ਮਗਰੋਂ ਚਿਹਰਾ ਪੂੰਝਣਾ ਨਹੀਂ ਪੈਂਦਾ, ਰੋਣ ਮਗਰੋਂ ਧੋਣਾ ਵੀ ਪੈਂਦਾ।
6: ਵਾਹ,
4: ਠੀਕ ਹੈ। ਸੋ ਇਹ ਸਿਆਣੀਆਂ ਗੱਲਾਂ,
6: ਸਿਆਣੀਆਂ ਗੱਲਾਂ ਕਰਦੇ ਆ।
4: ਥੈਂਕ ਯੂ।
6: ਮੰਡ ਸਾਹਿਬ ਸੀ?
4: ਹਾਂਜੀ,
6: ਮੰਡ ਸਾਹਿਬ ਸੀਗੇ।
4: ਕਿਵੇਂ?
6: ਮੰਡ ਸਾਹਿਬ ਸੀ ਇਹ?
4: ਮੰਡ ਸਾਹਿਬ ਨੇ ਭੇਜਿਆ।
6: ਓਕੇ, ਰਿਚਰਡ ਜੀ ਲਈ ਸਪੈਸ਼ਲ ਹੈ ਨਾ। ਰਿਚਰਡ ਜੀ, ਹੁਣ ਤੁਸੀਂ ਨੂੰ ਟ੍ਰਾਂਸਲੇਟ ਕਰ ਲਿਓ ChatGPT ਤੇ ਜਾ ਕੇ, ਇੰਨੀ ਡੂੰਘੀ ਪੰਜਾਬੀ ਮੈਨੂੰ ਨਹੀਂ ਲੱਗਦਾ ਤੁਹਾਨੂੰ ਪਤਾ ਲੱਗੇ।
4: ਉਹ ਸਾਰੇ ਟ੍ਰਾਂਸਲੇਟ ਉਹਨਾਂ ਨੇ ਕੀਤੇ ਆ। ਕਹਿੰਦੇ ਭਾਜੀ ਇੱਕ ਐਪ ਹੈਗੀ ਆ ਪਾਰਟਨਰ ਦੀ, ਪਿਕਚਰ ਦੱਸ ਦਿੰਦੀ ਆ। ਅੱਛਾ, ਵੀ ਤੁਹਾਡਾ ਪਾਰਟਨਰ ਕਿੱਦਾਂ ਦਾ ਦੇਖੂਗਾ। ਓਕੇ ਚਲੋ, ਥੈਂਕ ਯੂ।
6: ਇਹਨਾਂ ਨੇ ਐਪ ਤੇ ਬੈਠੇ ਰਹਿਣਾ, ਨਾ ਦੱਸ ਦਿਓ ਕਿਤੇ ਇਹਨਾਂ ਨੂੰ।
4: ਨਹੀਂ, ਜਦੋਂ ਮਤਲਬ ਸਾਡੇ ਕੋਲ ਪਿਕਚਰਾਂ ਤੇ ਆਪਣੇ ਕੋਲ ਬਥੇਰੀਆਂ ਹੋਣ, ਪਰ ਉਦਾਂ ਹੀ ਨਾ ਗੱਲ
6: ਚੂਜ਼ ਕਰਨੀ
4: ਹੋਈ, ਇਹ ਤੇ ਮਸਲਾ ਹੀ ਹੋ ਰਿਹਾ ਨਾ।
6: ਮੈਂ ਨਾ ਰਿਚਰਡ ਜੀ ਨੂੰ ਇੱਕ ਸਲਾਹ ਦਿੰਨੀ ਆ ਤੇ ਫਿਰ ਆਪਾਂ ਅਗਲੇ ਕਾਲਰ ਨਾਲ ਗੱਲ ਕਰਦੇ ਆ। ਰਿਚਰਡ ਜੀ, ਤੁਸੀਂ ਇੱਕ ਦਿਨ ਸਾਰੀਆਂ ਆਪਣੀਆਂ ਜਿਹੜੀਆਂ ਡੇਟਾਂ ਆ ਉਹਨਾਂ ਨੂੰ ਬਿਠਾ ਲਓ, ਤੇ ਫਿਰ ਉਹ ਤੋਂ ਪਹਿਲਾਂ ਪਰ ਸਾਡੇ ਤੋਂ ਅੱਕੜ ਬੱਕੜ ਬੰਬੇ ਬੋ ਕਰਨਾ ਸਿੱਖ ਲਿਓ, ਤੇ ਜਿੱਥੇ ਆਇਆ ਤੇ ਉੱਥੇ ਆਰਾਮ ਨਾਲ ਲੈ ਕੇ ਤੁਰ ਜਿਓ, ਬਾਕੀਆਂ ਨੂੰ ਓਕੇ ਬਾਏ ਟਾਟਾ ਕਰ ਦਿਓ।
4: ਡੇਟਾ ਮਤਲਬ ਖਜੂਰਾਂ?
6: ਤੁਸੀਂ ਤਾਂ ਬਹੁਤ ਕਿਤੇ ਰੋਟੀ ਨੂੰ ਚੋਚੀ, ਤੁਸੀਂ ਤਾਂ ਬੇਬੀ ਹੋ, ਤੁਹਾਨੂੰ ਤਾਂ ਕੱਲ ਨੂੰ ਪਤਾ।
4: ਚਲੋ
6: ਮੁੜਿਓ ਬੱਚਾ
4: ਕੀ ਕਹਿ ਸਕਦੇ ਹੁਣ ਬੰਦ ਵੇਖੋ ਜਦੋਂ ਜਦੋਂ ਨਾ ਨਾ ਉਸ ਪਾਸੇ ਜਾਣਾ ਹੋਵੇ
6: ਫਿਰ ਡੇਟ ਰਾਹ ਲਈ ਪੁੱਤੀ
4: ਡੇਟ ਨੂੰ ਖਜੂਰ ਕਹਿਣਾ ਚੰਗਾ ਹੁੰਦਾ ਹਾਂ ਵੇਖੋ ਤੁਸੀਂ ਇਹ ਉਹ ਸਮੇਂ ਨਹੀਂ ਗਿਆ ਹੁਣ ਤਾਂ ਖਜੂਰਾਂ ਚੋਂ ਗਿਟਕਾਂ ਵੀ ਗਾਇਬ ਹੋ ਗਈਆਂ ਹੁਣ ਪਿੱਟੀਡ ਪਿੱਟੀਡ ਖਜੂਰਾਂ ਮਿਲਦੀਆਂ ਨੇ ਜੀ ਥੈਂਕ ਯੂ ਜੀ ਤੇ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਤੁਸੀਂ ਆਉਂਦੇ ਰਹੋ
6: ਉਹ ਬੱਲੇ
4: ਉਹ ਵੇਖਿਆ
7: ਸਮਝਦਾਰ
6: ਕੋਈ ਇਸ਼ਾਰਾ ਕਾਫੀ
4: ਗੱਜ ਵਿੰਗਾ ਹੋ ਗਿਆ ਹੋਣਾ ਭੈਣ ਜੀ
6: ਪਰ ਮੈਨੂੰ ਸਭ ਤੋਂ ਵੱਡੀ ਰਾਣੀ ਨੀਤੂ ਜੀ ਵੀ ਨੀ ਆਏ ਅਨੋਇੰਗ ਚੀਜ਼ ਖੋਈ ਲੱਗਦੀ ਨੀ ਭਾਜੀ ਦੀ ਕੋਈ ਵੀ ਉਹਨਾਂ ਨੂੰ ਦੇਖੋ ਇਹ ਹੁੰਦਾ ਅਸਲੀ ਪਿਆਰ ਇਹਨੂੰ ਕਹਿੰਦੇ ਆ ਪਿਆਰ ਸਾਰੇ ਨੇ ਅਨੋਇੰਗ ਦੱਸਣ ਨੂੰ ਕਿੱਦਾਂ ਫਟਾਫਟ ਨੰਬਰ ਡਾਇਲ ਕਰਨ ਲੱਗੇ ਤੇ ਨੀਤੂ ਜੀ ਇਕੱਲੇ ਗਾਏ ਵਾ
7: ਨਹੀਂ ਕੱਲ ਨੀਤੂ ਜੀ ਕੰਮ ਦੱਸ ਰਹੇ ਅਸੀਂ ਇਹ ਕੰਮ ਰਹਿ ਗਏ ਨੇ ਕਰਨੇ ਅੱਜ ਲੱਗਦਾ ਘਰਾਂ ਨੂੰ ਲਾਇਆ ਹੋਇਆ ਕੰਮ ਨੇ
4: ਕਿਸੇ ਦਿਨ ਬੰਦਾ ਸਫਾਈਆਂ ਸਫਾਈਆਂ ਕਰ ਲੇ ਬਿਮਾਰ ਵੀ ਹੋ ਜਾਂਦਾ
7: ਮੌਸਮ
4: ਕੇ ਪੌਸਮ ਕੀ ਗਿਆ ਮੌਸਮ ਓਕੇ
7: ਵਾਤਾਵਰਨ
4: ਮੈਂ ਸੋਚ ਰਿਹਾ ਮੈਂ ਵੀ ਕਰੀ ਨਾ ਵਿਖਾ ਹੀ ਲਵਾਂ ਕੀ ਹੁੰਦੇ ਨੇ ਉਹ ਕੰਨਾਂ ਵਾਲੇ
7: ਡਾਕਟਰ ਕਾਲ ਕਰਕੇ ਬੋਲਣ ਫਿਰ ਜੇ ਤੁਹਾਨੂੰ ਕਲੀਅਰ ਹੋਇਆ ਫਿਰ ਤੁਹਾਨੂੰ ਕੋਈ ਟੈਸਟ ਲੋੜ ਨੀ ਹੈਗੀ
4: ਅੱਜ ਨੀ ਬੋਲਣਾ ਲਾਲ
6: ਅੱਜ ਉਹ ਗਾਇਬ ਆ
4: ਅੱਜ ਨੀ ਅੱਜ ਉਹ
6: ਪੱਕੇ ਭਾਂਡੇ ਪਏ
4: ਹਾਂ ਅੱਜ ਨੀ ਬੋਲ ਸਕਦੇ ਹੈ ਕੋਈ ਗੱਲ ਹੈਗੀ ਆ
7: ਦੇਖੋ
6: ਇਹਨੂੰ ਕਹਿੰਦੇ ਕਰਿਓਸਟੀ
7: ਜੇ ਤੁਸੀਂ ਕਹੋਗੇ ਤਾਂ ਫਿਰ ਕਰਿਓਸਟੀ ਵੱਧੀ ਹੋ ਮੈਂ ਹਲੇ ਇੱਧਰ ਕਰਦੀ ਪਈ ਕਿਵੇਂ ਤਾਂ ਨਾਰਾਇਣ ਨਾਲ ਲਾ ਵੀ ਲਿਆ ਉੱਧਰ
4: ਨਰਾਇਣ ਆਵੇ ਲੋ ਅਸੀਂ ਥੋੜੀ ਕਹਿੰਦੇ ਹਾਂ ਅਸੀਂ ਥੋੜੀ ਕਹਿੰਦੇ ਹਾਂ ਵੇਖੋ ਫਿਰ ਸਾਡੇ ਤੇ ਦੋਸ਼ ਹੀ ਲਾਉਂਦੇ ਆ ਇਹ ਕਹਿੰਦੇ ਆ
6: ਕਰਨ ਜੋਰ ਨਾਨਕਾ ਮੇਲ ਦੇ ਕਰਨ ਜੋਰ
7: ਮੈਂ ਪਹਿਲਾਂ ਅੱਖਰ ਦੱਸਦੀ ਆ ਇੱਕ ਪਹਿਲਾਂ ਹੈਗਾ ਲਵੇਰੀ
6: ਜੀ
7: ਦੁੱਧ ਦੇਣ ਵਾਲਾ ਪਸ਼ੂ
4: ਜੀ
7: ਤੇ ਦੂਜਾ ਹੈ ਲਾਤ ਉਹ ਹੁੰਦੀ ਤੱਖੜੀ ਜਾਂ ਜਿਹੜੀ ਰੱਸੀ ਹੁੰਦੀ ਹੈ ਨਾ
6: ਜੀ
7: ਉਹਨੂੰ ਕਹਿ ਦਿੰਦੇ ਆ ਜਿਹੜੀ ਆ ਪੀਂਘ ਦੇ ਰੱਸੀ ਆਪਾਂ ਰੱਸੀ ਯੂਜ਼ ਕਰਦੇ ਸੀ ਉਹਨੂੰ
4: ਕੀ
7: ਲਾ ਜਿਹੜੀ ਰੱਸੀ ਜੀ ਨੀ ਹੁੰਦੀ ਵੀ ਜੀ ਆਪਣੀ ਤੱਖੜੀ ਚ ਯੂਜ਼ ਹੁੰਦੀ ਜਿਹੜੀ
4: ਜੀ
7: ਉਹਨੂੰ ਕਹਿ ਦਿੰਦੇ ਲਾ
4: ਲਾ
7: ਹਾਂਜੀ ਲਾ
4: ਜੀ
7: ਤੇ ਲਾਸ ਹੁੰਦੀ ਹੈ ਜਿਦਾਂ ਮੋਟੀ ਰੱਸੀ ਹੋ ਗਈ ਜਾਂ ਫਿਰ ਜਿਦਾਂ ਨੀਲ ਪੈ ਜਾਣਾ ਉਹਨੂੰ ਵੀ ਕਹਿ ਦਿੰਦੇ ਲਾਸ ਪੈਣੇ
4: ਜੀ
7: ਆਪਾਂ ਕਹਿ ਦਿੰਦੇ ਹਨਾ ਲਗਾਮ ਹੁੰਦਾ ਜਿਹੜੀ ਘੋੜੇ ਦੇ ਉੱਪਰ ਆਪਾਂ ਉਹ ਪਾਉਂਦੇ ਕਿ ਰੱਸੀ ਉਹਨੂੰ ਮਤਲਬ ਕੰਟਰੋਲ ਕਰਨ ਵਾਸਤੇ ਲਗਾਮ ਪਾਣੀ ਹੈਨਾ
4: ਜੀ ਮਤਲਬ ਲਗਾਮ ਹੋਰ ਮਿਲਦੀ ਆ ਜਿੱਦਾਂ ਰਿਚਰਡ ਜੀ ਪਾਉਣ ਨੂੰ ਫਿਰਦੇ ਆ ਅੱਛਾ
7: ਲੱਤ ਹੁੰਦੀ ਕਿਸ ਚੀਜ਼ ਦੀ ਮਤਲਬ ਆਦਤ ਪੈ ਜਾਣੀ ਤੇ ਲੀੜੇ ਹੁੰਦੇ ਕੱਪੜੇ ਲਈ ਜਿਹਦੇ ਜਿੱਦਾਂ ਟੋਟੇ ਜੇ ਕਹਿ ਦਿੰਦੇ ਕੱਪੜਿਆਂ ਦੇ ਕੱਪੜੇ ਲੀੜੇ ਕਹਿ ਦਿੰਦੇ ਨਾ ਆਪਾਂ ਉਹਨੂੰ ਕਹਿਤਾ ਤੇ ਲੰਡਾ ਹੁੰਦਾ ਜਿੱਦਾਂ ਜਿਦਾਂ ਕੁੱਤੇ ਦੀ ਪੂੰਛ ਵਗੈਰਾ ਬੜੀ ਹੁੰਦੀ ਉਹਨੂੰ ਕਹਿ ਦਿੰਦੇ ਲੰਡਾ
4: ਹਾਂ ਨਿਕਲ ਤਾਂ ਕੁੱਤੇ ਦੀ ਕੋਈ
6: ਗੱਲ ਹੁੰਦੀ ਹੁੰਦੀ ਗੰਦੀ ਸਾਰੇ ਜਾਨਵਰਾਂ ਦੀ ਹੁੰਦੀ ਆ
4: ਕੁਛ ਵੀ ਲੰਡਾ ਹੋ ਸਕਦਾ
7: ਹਾਂ ਮੈਂ ਅਸੀਂ ਤਾਂ ਕੁੱਤਾ ਹੀ ਦੇਖਿਆ ਮੈਂ
6: ਸਾਡੇ
4: ਸਾਡੇ ਨਹੀਂ ਲੰਡੇ ਵੇਖੇ ਤੁਸੀਂ ਕਦੀ
6: ਸਾਡੇ ਪਿੰਡ ਉਦਾਹਰਨ ਜੋ ਜੀ ਇੱਕ ਟੱਬਰ ਉਹਨੂੰ ਜਿੱਦਾਂ ਅੱਲ ਨੀ ਪਈ ਹੁੰਦੀ ਉਹਨਾਂ ਦਾ ਉਹਨਾਂ ਦੀ ਅੱਲ ਆ ਲੰਡੇ ਲੰਡਾ ਸੀਗਾ ਤੇ ਉਹਨਾਂ ਦੇ ਉਦੋਂ ਦੋ ਅੱਲੇ ਪੈ ਗਏ ਉਹਨਾਂ ਨੂੰ ਲੰਡਿਆਂ ਦੇ ਕਹਿੰਦੇ ਆ
7: ਤੇ ਮੈਂ ਦੱਸਦੀ ਮੈਂ ਹਸਬੈਂਡ ਦੀ ਪਹਿਲਾਂ ਉਹਨਾਂ ਨੂੰ ਆਦਤ ਸੀ ਮਿਰਚਾਂ ਖਾਣ ਦੀ, ਹਰੀ ਮਿਰਚਾਂ ਨਾ, ਚਲੋ ਠੀਕ ਹੈ ਹਰੀ ਮਿਰਚਾਂ ਖਾਂਦੇ ਠੀਕ ਹੈ, ਜਦ ਮਿਰਚਾਂ ਖਾਣੀ ਨੱਕ ਚੋਂ ਪਾਣੀ ਚੱਲਣਾ ਨਾ
4: ਜੀ, ਨੱਕ ਦੇ ਉੱਤੇ ਉੱਤੇ ਆਉਂਦਾ ਹੈ ਕਿ ਅੰਦਰੋਂ ਵਗਦਾ ਹੈ ਇਹ, ਨੱਕ ਦੇ ਉੱਤੇ ਤੇ
7: ਅੰਦਰੋਂ ਅੰਦਰੋਂ ਵਗਣਾ?
4: ਅੱਛਾ,
7: ਤਾਂ ਟਿਸ਼ੂ ਲੈ ਕੇ ਨੱਕ ਸਾਫ ਕਰੀ ਜਾਣਾ, ਪਰ ਮਿਰਚਾਂ ਖਾਣ ਤੋਂ ਨਹੀਂ ਹਟਣਾ। ਮੈਂ ਹਰ ਵਾਰ ਲੋਕ ਵੀ ਦੇਖਦੇ ਕਿਤੇ ਨਾ ਕਿਤੇ ਲੱਭ ਕੇ ਜੇਬ ਚ ਪਾ ਕੇ ਰੱਖਦੇ ਸੀ ਕਿਤੇ ਨਾ ਕਿਤੇ।
4: ਹਾਂ ਨਹੀਂ ਵਿੰਦਾ, ਮਿਰਚਾਂ ਖਾਣ ਨਾਲ ਵੈਸੇ ਨੱਕ ਦੇ ਉੱਤੇ ਤੇ ਪਸੀਨਾ ਆਉਂਦਾ,
6: ਪਸੀਨਾ ਆਉਂਦਾ। ਹਾਂ, ਜਿਨ੍ਹਾਂ ਨੂੰ ਮਿਰਚਾਂ ਖਾਣ ਦੀ ਆਦਤ ਹੋਵੇ ਉਹ ਬਿਨਾਂ ਰੋਟੀ ਉਹਦੇ ਮਿਰਚਾਂ ਦੇ ਨਹੀਂ ਖਾ ਸਕਦੇ, ਤਾਂ ਪੱਕੀ ਗੱਲ ਆ।
7: ਹਾਂਜੀ, ਉਹ ਬੇਟੇ ਨੂੰ ਵੀ ਛੋਟੇ ਨੂੰ ਵੀ ਆਦਤ ਹੈ, ਹੁਣ ਛੋਟੇ ਬੇਟੇ ਨੂੰ ਵੀ ਉਹੀ ਆਦਤ ਹੈ, ਉਹ ਵੱਡੇ ਨੂੰ ਸਾਰੀ, ਉਹ ਵੀ ਮਿਰਚਾਂ ਖਾਂਦਾ ਪਰ ਉਹਨੂੰ ਇਹ ਇੰਨੀ ਨੀ ਕਰੇਜ਼ੀ, ਮਤਲਬ ਇੰਨਾ ਕਰੇਜ਼ ਨੀ ਹੁੰਦਾ ਕਿ ਹਾਂ ਵੀ ਚਾਹੀਦੀਆਂ ਚਾਹੀਦੀਆਂ। ਜੇ ਘਰੇ ਹੈਗੀਆਂ ਤਾਂ ਖਾਂਦਾ ਪੱਕਾ, ਨਹੀਂ ਤੇ ਹਸਬੈਂਡ ਨੂੰ ਤੇ ਅਸੀਂ ਮੰਡੀ ਚ ਸਪੈਸ਼ਲ ਚਾਹੇ ਜਿੰਨੀ ਮਰਜ਼ੀ ਮਹਿੰਗੀ ਹੋਣ ਜੇਬ ਚ ਪਾ ਕੇ ਲਿਆਣੀ ਆਪਣੀ ਥੋੜੀ ਜਿਹੀ, ਜਿਹੜੀਆਂ ਮਤਲਬ ਪੈਸੇ ਲੈ ਦੇਣਗੇ
4: ਉਹ ਜਿਹੜੀਆਂ ਜੇਬ ਚ ਪਾ ਕੇ ਆਉਂਦੀਆਂ ਉਹ ਮਹਿੰਗੀਆਂ, ਇਹਨਾਂ ਨੂੰ ਕੋਈ ਫਰਕ ਪੈ
7: ਨਹੀਂ, ਦੇ ਕੇ ਹੀ ਲਿਆਂਦੇ ਸੀ ਵੀਰ ਜੀ
6: ਉਹ ਮਹਿੰਗੀ ਸਸਤੀ ਕੁਛ ਨੀ, ਤੋਲਦੀ ਆ
4: ਕੁਛ ਇੱਕ ਨਾ ਕਾਮਨ ਹੁੰਦੀਆਂ ਜਿੱਦਾਂ ਪ੍ਰੋਬਲਮ ਜਿਹੜੀਆਂ ਇੱਕ ਦੂਸਰੇ ਤੋਂ ਇਰੀਟੇਟ ਕਰਦੀਆਂ ਵਾ, ਵੀ ਤੁਸੀਂ ਕਿਤੇ ਜਾਣਾ ਵਾ ਤੇ ਲੇਟ ਕਰਵਾ ਦੇਣਾ
6: ਜੀ,
4: ਉਹ ਹੁਣ ਦੋਵੇਂ ਕਰਵਾ ਦਿੰਦੇ, ਡਿਪੈਂਡ ਕਰਦਾ ਵਾ ਕਿ ਕਿੱਦਾਂ ਦੇ ਸਰਕਮਸਟਾਂਸਿਸ ਜਾਂ ਕਿੱਦਾਂ ਦਾ ਸੁਭਾਅ ਆ। ਕਈ ਵਾਰੀ ਵਹੁਟੀ ਦਾ ਉਦਾਂ ਦਾ ਸੁਭਾਅ ਹੁੰਦਾ, ਕਈਆਂ ਘਰ ਵਾਲਿਆਂ ਦਾ ਇਦਾਂ ਦਾ
6: ਸੁਭਾਅ ਹੁੰਦਾ। ਮਤਲਬ ਜੋ ਜੀ ਸਰਕਮਸਟਾਂਸਿਸ ਨੇ, ਸੌਰੀ ਇਹ ਡਿਪੈਂਡ ਕਰਦਾ,
4: ਹਾਂ ਜੀ ਸਰਕਮਸਟਾਂਸਿਸ ਵੀ, ਅਜੇ ਮੰਨ ਲਓ ਤੁਸੀਂ ਉਹਦੇ ਵੱਲ ਨੂੰ ਜਾਣਾ ਵਾ,
6: ਐਗਜ਼ੈਕਟ ਆ ਜਾਓ ਇੱਥੇ ਹੀ ਹੋਣ ਲੱਗੀ ਸੀ ਮੈਂ,
4: ਜੇ ਮੰਨ ਲਓ
6: ਪਤਾ ਤੁਹਾਨੂੰ ਸਭ ਕੁਝ ਹੈ,
4: ਜੇ ਉਹਨੇ ਪੇਕਿਆਂ ਵੱਲ ਨੂੰ ਜਾਣਾ ਕਿਤੇ ਤੇ ਫਿਰ ਘਰ ਵਾਲਾ ਲੇਟ
6: ਜਾਂ ਤਾਂ ਲੇਟ ਹੋ ਕੇ ਦਿਖਾ ਲਿਓ,
4: ਜੇ ਘਰ ਵਾਲੇ ਨੂੰ ਕਿਤੇ ਜਾਣਾ ਵਾ ਫਿਰ ਉਹਨੇ ਲੇਟ ਹੋਣਾ ਹੈਨਾ। ਫਿਰ ਅੱਜ ਕੱਲ੍ਹ ਜਿਹੜੀ ਸਭ ਤੋਂ ਵੱਡੀ ਇਰੀਟੇਟਿੰਗ ਮੈਨੂੰ ਲੱਗਦਾ ਇੱਕ ਕਾਮਨ ਇਰੀਟੇਟਿੰਗ ਪੁਆਇੰਟ ਹੈ ਜਿਹਦਾ ਕਿ ਸਿਰਫ ਪਤਾ ਉਦੋਂ ਹੀ ਲੱਗਦਾ ਜਦੋਂ ਕਿਸੇ ਦੇ ਪਾਲੇ 'ਚ ਹੋਵੇ ਬੋਲ, ਉਹ ਹੁੰਦਾ ਫੋਨ 'ਤੇ ਲੱਗੇ ਹੋਣਾ ਰੀਲਾਂ ਵੇਖਣਾ, ਵੀ ਜੇ ਤਾਂ ਕੋਈ ਵੇਖ ਰਿਹਾ ਵਾ ਦੋਵਾਂ 'ਚੋਂ ਕੋਈ ਵੀ ਹੋ ਸਕਦਾ, ਜੇ ਕੋਈ ਵੇਖ ਰਿਹਾ ਵਾ ਤੇ ਤੁਸੀਂ ਇਰੀਟੇਟ ਹੁੰਦੇ ਹੋ, ਤੁਹਾਨੂੰ ਲੱਗਦਾ ਵੀ ਇਹ ਕੀ ਮਤਲਬ
6: ਫੋਨ ਤੇ ਵੜੇ ਰਹਿੰਦੇ
4: ਚੱਤੇ ਪੈਰ, ਕਿਉਂਕਿ ਉਹਨੂੰ ਅਹਿਸਾਸ ਹੀ ਨਹੀਂ ਉਹਨੇ ਕਿੰਨਾ ਕੁ ਟਾਈਮ ਲਾਤਾ
6: ਜੀ,
4: ਤੇ ਉਹ ਹੀ ਭਾਵੇਂ ਮਤਲਬ ਅਗਲੇ ਹੀ ਪਲ ਉਹਨੂੰ ਤੁਸੀਂ ਠਾ ਲਿਆ ਵਾ ਤੇ ਫਿਰ ਤੁਸੀਂ ਭਾਵੇਂ ਆਪ ਪੈ ਗਏ ਫਿਰ ਉਹਨੇ ਇਰੀਟੇਟ। ਸੋ ਇਹ ਫੋਨ ਵੀ ਅੱਜ ਕੱਲ੍ਹ ਇਰੀਟੇਸ਼ਨ ਦਾ ਇੱਕ
6: ਬਿਲਕੁਲ
4: ਵੱਡਾ ਸਬੱਬ ਆ, ਤੇ ਉੱਤੇ ਡਿਪੈਂਡ ਕਰਦਾ ਵਾ ਉੱਤੇ ਤੁਸੀਂ ਕੀ ਵੇਖਿਆ ਵੋਟੀ ਨੇ ਜ਼ੋਰ ਜ਼ਾਰ ਲਾਇਆ ਚਲੋ ਠੀਕ ਆ ਜੋ ਗਿਆ ਸੈੱਟ, ਤੇ ਉਹ ਕਵੇ ਵੀ ਮੈਂ ਆਹ ਤੇ ਨਹੀਂ ਖਾਣਾ, ਮਤਲਬ ਸਭ ਤੋਂ ਜਨਾਨੀ ਦੇ ਲਈ ਤੇ ਸਭ ਤੋਂ ਵੱਧ ਇਰੀਟੇਟਿੰਗ ਹੋਈ ਆ।
6: ਤੇ ਜਾਂ ਨਾ ਤੁਸੀਂ ਬਹੁਤ ਕਿਤੇ ਪਿਆਰ ਨਾਲ ਕੁਛ ਰੰਜੋਜੀ ਬਣਾਇਆ ਹੋਵੇ, ਮੰਨ ਲਓ ਤੁਸੀਂ ਨਾ ਬਹੁਤ ਐਫਰਟ ਕੀਤੀ ਆ ਤੁਸੀਂ ਟਾਈਮ ਕੱਢਿਆ ਬਣਾਉਣ ਲਈ, ਤੇ ਤੁਸੀਂ ਬਣਾ ਕੇ ਹਜੇ ਹਟੇ ਹੀ ਆ, ਤੇ ਦੂਜੇ ਪਾਸੇ ਤੁਹਾਡੇ ਹਸਬੈਂਡ ਕੋਈ ਹੋਰ ਚੀਜ਼ ਬਣਾਉਣ ਦੀ ਤਿਆਰੀ ਕਰਦੇ ਹੋਣ,
4: ਜਾਂ ਪੀਜ਼ਾ ਫੜ ਲਿਆਇਓ,
6: ਹਾਂ ਤੇ ਉਹਨਾਂ ਨੂੰ ਇਹ ਹੋਵੇ ਕਿ ਅੱਜ ਤਾਂ ਮੇਰਾ ਆਹ ਖਾਣ ਨੂੰ ਦਿਲ ਕਰਦਾ ਸੀ। ਮੈਂ ਕਹਿੰਦੀ ਉਹ ਜਿਹੜਾ ਅੱਗ ਲੱਗਦੀ ਨਾ ਤੁਹਾਨੂੰ, ਵੀ ਮੈਂ ਮਰਨ ਲੱਗੀ ਆ, ਮੈਂ ਕੰਮ ਕਰਕੇ ਵੀ ਫਿਰ ਵੀ ਟਾਈਮ ਕੱਢਿਆ, ਤੇ ਤੁਸੀਂ ਮੰਨ ਲਓ ਹੁਣ ਆਹ ਆਪਣਾ ਫਿਰ ਹੁੰਦਾ। ਸਭ ਤੋਂ ਜ਼ਿਆਦਾ ਉਹਨੂੰ ਇਹ ਨਹੀਂ ਫਿਕਰ ਹੁੰਦੀ ਕਿ ਇਹਨੇ ਬਣਾ ਲੈਣਾ, ਉਹਨੂੰ ਇਹ ਫਿਕਰ ਹੁੰਦੀ ਇਹਦਾ ਨਿਆਣਿਆਂ ਨੇ ਵੀ ਖਾ ਲੈਣਾ ਤੇਰਾ ਕਿਸੇ ਨੇ।
4: ਤੇ ਵਟ ਅਬਾਊਟ ਜਦੋਂ ਬਣਾਉਣ ਤੋਂ ਬਾਅਦ ਫਿਰ ਉਹਨੇ ਚੁੱਲ੍ਹਾ ਉਦਾਂ ਛੱਡ ਕੇ ਜਾਣਾ?
6: ਉਹ ਤਾਂ ਚੁੱਲ੍ਹਾ ਨਹੀਂ ਇਕੱਲਾ, ਸਾਰੀ ਰਸੋਈ। ਉੱਥੇ ਤਾਂ ਖਲਾਰਾ ਹੋਣਾ ਹੀ ਹੋਣਾ, ਪਰ ਜਿੱਦਾਂ ਜਿਹੜੀਆਂ ਸਬਜ਼ੀਆਂ ਜਿੱਦਾਂ ਚਾਰ ਪਾਰਟ ਮੈਂ ਕਰਦੀ ਰਸੋਈ ਦੇ ਨਾ, ਗੈਸ ਵਾਲਾ ਜਿੱਧਰ ਗੈਸ ਤੁਹਾਡਾ ਚੁੱਲ੍ਹਾ ਹੁੰਦਾ, ਦੋ ਪਾਰਟ ਉੱਧਰ ਸ਼ੈਲਫਸ ਹੁੰਦੀਆਂ ਹਨਾ, ਹਾਂ ਇੱਕ ਭਾਂਡੇ ਵਾਲਾ। ਹੁਣ ਤਾਂ ਚਲੋ ਜਿਹੜੇ ਨਵੇਂ ਘਰ ਆ ਉਹਨਾਂ ਨੂੰ ਸ਼ੁਕਰ ਮੈਂ ਕੀਤਾ ਵੀ ਉਹਨਾਂ 'ਚ ਸਿੰਕ ਇਹ ਹੈ ਨੀ ਬਾਹਰ, ਚਾਰੋਂ ਪਾਰਟ ਇੱਕ ਇੱਕ ਪਾਰਟ ਦੇ ਉੱਤੇ ਤੁਸੀਂ ਨਾ ਪਿਆਜ ਕੱਟਿਆ ਦੂਜੇ ਪਾਰਟ ਦੇ ਉੱਤੇ, ਤੁਸੀਂ ਲਸਣ ਕੱਟਿਆ ਤੀਜੇ ਪਾਰਟ ਦੇ, ਤੀਜੇ ਚੋਪਿੰਗ ਬੋਰਡ ਤੇ ਤੁਸੀਂ ਕੁਛ ਕੱਟ ਕੇ ਰੱਖਤਾ, ਚੋ ਪੰਜਵੇਂ ਛੇਵੇਂ ਤੇ ਜਾ ਕੇ ਤੁਸੀਂ ਛਿਲ ਕੇ ਰੱਖ ਦਿੱਤੇ।
4: ਇਹ ਕਿਹੜੇ ਆੜਤੀਏ ਟਾਈਪ ਕਰ ਰਹੇ,
6: ਇਹ ਆੜਤੀਏ ਨੇ,
4: ਐਵੇਂ ਢੇਰੀਆਂ ਲਵਾਈ ਜਾਂਦੇ ਥਾਲ
6: ਤੇ। ਸ਼ੈਫ ਸ਼ੈਫ ਦਾ ਸ਼ੈਫ ਦਾ ਕੰਮ ਹੈ ਕੁੱਕ ਕਰਨਾ, ਕਿਚਨ ਹੈਂਡ ਦਾ ਕੰਮ ਹੈ ਕਿਚਨ ਨੂੰ ਕਲੀਨ ਕਰਨਾ। ਮੈਂ ਸ਼ੈਫ ਨੇ ਆਪਣਾ ਕੰਮ ਕਰ ਲਿਆ, ਹੁਣ ਕਿਚਨ ਹੈਂਡ ਕਰੇ ਆਪਣਾ ਕੰਮ।
4: ਤੇ ਕਿਚਨ ਹੈਂਡ,
6: ਹਾਂ ਤੇ ਕਿਚਨ ਹੈਂਡ ਦਾ ਦਿਲ ਕਰਦਾ ਵੀ ਉਹ ਹੁਣ ਕੋਈ ਮਾਰ ਜੇ, ਉਹ ਤਾਂ ਇੰਨਾ ਸ਼ੁਕਰ ਕਰੋ ਹਲੇ ਤੱਕ ਚੰਗੀ ਤਰ੍ਹਾਂ ਮੈਨੂੰ ਸਮਝ ਨਹੀਂ ਲੱਗਾ ਕਿਚਨ ਹੈਂਡ ਹੁੰਦਾ ਕੀ ਆ,
4: ਕੋਈ ਕੰਮ ਕਰਵਾਉਣ ਤੋਂ ਨੀ ਪਤਾ ਲੱਗਦਾ ਵੀ ਉਹਨੇ ਕੰਮ ਕੀ ਕਰਵਾਇਆ। ਗੁਰੂ ਇਹਨੇ ਨਾਮ ਬੜੇ ਖੂਬਸੂਰਤ ਰੱਖਿਆ ਨਾ, ਮਤਲਬ ਅੰਗਰੇਜ਼ੀ ਚ ਕਹਿ ਦੋ
6: ਰਸੋਈਆ ਦਾ ਹੱਥ,
4: ਅੰਗਰੇਜ਼ੀ ਚ ਕਹਿ ਕੇ ਤੇ ਸਾਰਾ ਕੁਛ ਵਿੱਚੇ ਕਵਰ ਹੋ
6: ਜਾਂਦਾ,
4: ਕੋਈ ਕੁਛ ਨੀ, ਕੋਈ ਨੀ ਦੁਖਦਾ ਬੰਦੇ ਨੂੰ। ਅੱਛਾ, ਇਸ ਤੋਂ ਇਲਾਵਾ ਇੱਕ ਹੋਰ ਖਿੱਚ ਖਿਚਾਈਏ ਦਾ ਵੱਡਾ ਕਾਰਨ ਹੁੰਦਾ ਵੀ ਤੁਸੀਂ ਵੱਧ ਚੀਜ਼ਾਂ ਲੈ ਆਓ, ਜਾਂ ਤੁਸੀਂ ਜਿਹੜੀਆਂ ਤੁਸੀਂ ਮੰਗਾਈਆਂ ਵਾ ਉਹਦੇ ਨਾਲ ਤੁਸੀਂ ਬਦਲਵਾਂ ਬ੍ਰਾਂਡ ਲੈ ਆਓ। ਮੰਨ ਲਓ ਬੰਦਿਆਂ ਦਾ ਇਹ ਹੁੰਦਾ ਵੀ ਚੱਲ ਆ ਸਪੈਸ਼ਲ 'ਤੇ ਲੱਗੀ ਆਹ ਲੈ ਜਾਂਦੇ, ਅਤੇ ਲੇਡੀਜ਼ ਨੂੰ ਇਹ ਹੁੰਦਾ ਵਾ ਵੀ ਪਤਾ ਨਹੀਂ ਉਹਨਾਂ ਨੂੰ ਕੀ ਹੁੰਦਾ ਵਾ ਵੀ ਮਤਲਬ ਇਹ ਤੋਂ ਲਹਿਦਾ ਜੇ ਕੋਈ ਚੀਜ਼ ਆ ਗਈ ਤਾਂ ਪਤਾ ਨਹੀਂ ਇਹਦੇ ਨਾਲ ਕੀ ਹੋ ਜਾਣਾ, ਮਤਲਬ ਇਹ ਸ਼ਾਇਦ ਮਤਲਬ ਐਵੇਂ ਹੀ ਆ, ਮਤਲਬ ਨਜਾਇਜ਼ ਹੀ ਆ ਵੀ ਸਾਰੇ ਤੱਤ ਤੁਸੀਂ ਕੱਢੇ ਆ ਜਿੱਦਾਂ।
6: ਖਤਰਨਾਕ ਵੀ ਆ ਚੀਜ਼, ਲੇਡੀਜ਼ ਨੂੰ ਇਹ ਨਹੀਂ ਕਰਨੀ ਚਾਹੀਦੀ ਥੋੜੀ ਜਿਹੀ, ਇਹ ਜਿੱਦਾਂ ਜਦੋਂ ਆਪਾਂ ਇੱਦਾਂ ਕਰਦੇ ਹਾਂ ਨਾ ਵੀ ਆਹ ਚੀਜ਼
4: ਇੱਦਾਂ
6: ਇਹਦੇ ਇਹਦਾ ਬਹੁਤ ਨੁਕਸਾਨ ਆ। ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਜਦੋਂ ਤੁਸੀਂ ਕੋਈ ਸਮਾਨ ਲਿਖਦੇ ਆ ਨਾ, ਜਾਂ ਤਾਂ ਉਹਨੂੰ ਸਪੈਸ਼ਲੀ ਦੱਸੋ ਵੀ ਆਹੀ ਬ੍ਰਾਂਡ ਲੈਣਾ, ਜਾਂ ਉਹਨੂੰ ਫੋਟੋ ਭੇਜੋ, ਜਾਂ ਹਸਬੈਂਡ ਨੂੰ ਵੀ ਇੱਦਾਂ ਕਿ ਉਹ ਫੋਟੋ ਮੰਗ ਲਵੇ ਨਾ, ਤੋਂ ਪਹਿਲਾਂ ਕਿ ਲੜਾਈ ਪਵੇ ਘਰ 'ਚ। ਜਦੋਂ ਸਪੈਸ਼ਲੀ ਕਿਸੇ ਗੈਸਟ ਨੇ ਆਉਣਾ ਉਦੋਂ ਹੀ ਹੁੰਦਾ ਇੱਦਾਂ ਦਾ ਸਪੈਸ਼ਲ ਸਮਾਨ ਮੰਗਾਉਣਾ ਕਿ ਤੁਸੀਂ ਕੁਛ ਹੈ ਇੱਦਾਂ ਦੀ ਸ਼ੀਸ਼ਨ ਮਿਸ਼ਨ ਜਿਹਾ ਲਾਉਣੇ ਹੋਣ ਨਾ। ਅਤੇ ਇੱਕ ਵਾਰੀ ਮੈਂ ਇੱਦਾਂ ਕਿਹਾ, ਮੈਂ ਕਿਹਾ ਚਲ ਛੁੱਟੀਆਂ ਹੋਣ ਵਾਲੀਆਂ ਆ ਵੀ ਆਪਾਂ ਜਾਣਾ ਸੀ ਕਿਤੇ, ਮੈਂ ਲਿਖਿਆ ਵੀ 2-3 ਨਾ ਬਨਾਨਾਸ ਲੈ ਆਇਓ, ਵੀ ਜ਼ਿਆਦਾ ਨਾ ਲੈ ਕੇ ਆਓ, 2-3 ਲੈ ਆਇਓ। ਹੁਣ ਉੱਦਾਂ ਦੀ ਪੜ੍ਹੀ ਲਿਖੀ ਮੈਂ, ਮੈਂ ਵਿੱਚ ਕੌਮਾ ਨਹੀਂ ਪਾਇਆ, ਉਹ 23 ਬਨਾਨੇ ਲੈ ਆਏ
4: ਗਿਣ ਕੇ। ਫਿਰ ਤਾਂ ਅਗਲਾ ਸੱਚਾ ਹੀ ਯਾਰ, ਉਹਨੂੰ ਇਹ ਲੱਗਾ ਹੋਊਗਾ ਸ਼ਾਇਦ ਉਹਨਾਂ ਨੇ ਕੇਲਿਆਂ ਦਾ ਕੁਛ ਬਣਾ ਕੇ ਨਾਲ ਖੜਨਾ,
6: ਕਹਿੰਦੇ ਮੈਨੂੰ ਕੀ ਪਤਾ ਬਨਾਨਾ ਬ੍ਰੈਡ ਕੁਛ ਬਣਾਉਣਾ ਹੋਊਗਾ,
4: ਕੁਛ ਵੀ ਹੋ ਸਕਦਾ। ਇਹ ਚ ਕਸੂਰ ਕਿਦਾਂ ਹੁਣ
6: ਮੇਰਾ ਸੀ, ਜ਼ਿਆਦਾ ਬਨਾਨਾਸ ਨਹੀਂ ਚਾਹੀਦੇ, 2-3 ਹੀ ਚਾਹੀਦੇ ਆ। ਹੁਣ ਜ਼ਿਆਦਾ ਨਹੀਂ ਚਾਹੀਦੇ ਤੇ 23 ਬਨਾਨਾਸ ਜ਼ਿਆਦਾ ਨਹੀਂ ਹੋਏ।
4: ਅੱਛਾ, ਕੋਈ ਵੀ ਲਾ ਲਓ ਤੁਸੀਂ, ਮਤਲਬ ਕਿਸੇ ਵੀ ਤਰ੍ਹਾਂ ਦਾ ਸਿਨੈਰੀਓ ਲਾ ਲਓ, ਉਹਦੇ 'ਚ ਮਸਲਾ ਇਹ ਆ ਵੀ ਇੱਕ ਇਮੈਜਿਨਰੀ ਦੁਨੀਆਂ 'ਚ ਦੋਵਾਂ ਦਾ ਰਹਿਣਾ, ਵੀ ਇਹ ਆਪੇ ਹੀ ਇਮੈਜਿਨ ਕਰ ਲਵੇ, ਇਹ ਬੰਦੇ ਨੂੰ ਰਹਿੰਦਾ ਵਾ ਵੀ ਆਹ ਤਾਂ ਕੋਮਨ ਸੈਂਸ ਹੀ, ਆਹ ਤਾਂ ਤੈਨੂੰ ਮਤਲਬ ਆਹ ਇਹਦੇ ਇਹ ਕਿਨੂੰ ਨਹੀਂ ਪਤਾ। ਜਨਾਨੀ ਨੂੰ ਇਹ ਰਹਿੰਦਾ ਵੀ ਲੈ ਘਰ 'ਚ ਕਦੀ ਖਾਧੀ ਵੇਖੀ ਨਹੀਂ ਕਿਤੇ, ਆਹ ਸਾਹਮਣੇ ਪਈ ਹੁੰਦੀ ਆ, ਇੱਦਾਂ ਹੀ ਹੁੰਦੀ ਆ। ਸੋ ਇਹ ਇੱਕ ਇਮੈਜਿਨਰੀ ਵਰਲਡ ਦੇ ਵਿੱਚ ਰਹਿਣਾ ਵੀ ਅਗਲ ਕਹਿਣਾ ਨਹੀਂ ਤੇ ਆਪੇ ਹੀ ਸਮਝ ਜੇ ਅਗਲਾ ਵੀ ਆਹ ਤਾਂ ਇੱਦਾਂ ਹੀ ਹੁੰਦੀ ਆ। ਸੋ ਉਹ ਸਭ ਤੋਂ ਵੱਧ ਜਿਹੜਾ ਖਿੱਚ ਖਿਚਾਈ ਵਾਲਾ ਉਹ ਕਾਰਨ ਹੁੰਦਾ ਜਦੋਂ ਆਪਾਂ ਬਿਨਾਂ ਬੋਲੇ ਬਿਨਾਂ ਕਹੇ ਬਿਨਾਂ ਐਕਸਪਲੇਨ ਕੀਤਿਆਂ ਇਹ ਆਪਾਂ ਅਗਲੇ ਤੋਂ ਆਸ ਰੱਖਦੇ ਹਾਂ ਵੀ ਅਗਲਾ ਵੀ ਉਸੇ ਪੈਟਰਨ 'ਤੇ ਉਸੇ ਵੇਵ ਲੈਂਥ 'ਤੇ ਸੋਚ ਕੇ ਆਪੇ ਹੀ ਸਮਝ ਜੇ ਅਤੇ ਉਹੀ ਕਰੇ ਜੋ ਆਪਾਂ ਚਾਹ ਰਹੇ ਹਾਂ।
6: ਬਿਲਕੁਲ, ਪਰ ਸਭ ਤੋਂ ਜ਼ਿਆਦਾ ਰੰਜੋਜੀ ਅਨੋਇੰਗ ਇਹ ਹੁੰਦਾ ਮੈਨੂੰ ਲੱਗਦਾ ਕਿਸੇ ਵੀ ਪਾਰਟਨਰ ਦੇ ਲਈ ਬਾਰ ਬਾਰ ਰਿਮਾਇੰਡ ਕਰਾਉਣਾ, ਕਿਉਂਕਿ ਜਦੋਂ ਨਾ ਜਿੱਦਾਂ ਹੁਣ ਇੱਕ ਬੰਦਾ ਹੁੰਦਾ ਨਾ ਉਹ ਇੱਕ ਚੀਜ਼ ਦੀ ਜ਼ਿੰਮੇਵਾਰੀ ਲੈਂਦਾ ਹੈ ਨਾ, ਜਦੋਂ ਮੈਨੂੰ ਲੱਗਦਾ ਇੱਕੋ ਬੰਦਾ ਜ਼ਿੰਮੇਵਾਰੀ ਲੈ ਲੈਂਦਾ ਨਾ, ਦੂਜਾ ਥੋੜ੍ਹਾ ਜਿਹਾ ਫਿਰ ਪਿੱਛੇ ਹਟ ਜਾਂਦਾ ਉਸ ਜ਼ਿੰਮੇਵਾਰੀ ਤੋਂ, ਹੈ ਨਾ। ਬੰਦਾ ਕਹਿੰਦਾ ਕਿ ਕੋਈ ਗੱਲ ਨਹੀਂ, ਹੈ ਨਾ, ਇਹਨੇ ਮੈਨੂੰ ਯਾਦ ਕਰਾਈ ਦੇਣਾ, ਉਹ ਲਾਪਰਵਾਹੀ, ਉਹਨੂੰ ਲੱਗਦਾ ਕਿ ਇਹ ਜ਼ਿੰਮੇਵਾਰ ਆ ਇਸ ਗੱਲ ਦੇ ਜਾਂ ਗੱਲ ਦਾ, ਤੇ ਇਹਨੇ ਮੈਨੂੰ ਯਾਦ ਕਰਾਈ ਦੇਣਾ। ਪਰ ਦੂਜੇ ਬੰਦੇ ਨੂੰ ਲੱਗਦਾ ਕਿੰਨੀ ਵਾਰੀ ਯਾਦ ਕਰਾਵਾਂ ਮੈਂ ਤੈਨੂੰ, ਸਵੇਰ ਦਾ 10 ਵਾਰੀ ਯਾਦ ਕਰਾਤਾ, ਫਿਰ ਟਾਈਮ ਦੇ ਉੱਤੇ ਫਿਰ ਉਹ ਅੱਛਾ ਮੈਨੂੰ ਯਾਦ ਨਹੀਂ ਕਰਾਇਆ, ਮੈਂ ਭੁੱਲ ਗਿਆ ਸੀ। ਮਤਲਬ ਉਹ ਵੀ ਜ਼ਿਆਦਾ, ਉਹ ਵੀ ਬਹੁਤ ਅਨੋਇੰਗ ਆ ਨਾ। ਉਹਦੇ ਨਾਲ ਹੁੰਦਾ ਕੀ ਆ, ਇੱਕ ਤਾਂ ਬੰਦੇ ਨੇ ਤੁਹਾਨੂੰ ਕਿਹਾ ਕੰਮ ਕਰ ਰਹੇ ਨੂੰ, ਪਰ ਉਹਦੇ ਸਿਰ 'ਤੇ ਹੋਰ ਸਟ੍ਰੈਸ ਆ ਵੀ ਹਾਂ ਮੈਂ ਉਹਨੂੰ ਯਾਦ ਕਰਾਉਣਾ, ਉਹਨੂੰ ਮੈਂ ਯਾਦ ਕਰਾਉਣਾ। ਉਹਦੇ ਨਾਲੋਂ ਜ਼ਿਆਦਾ ਚੰਗਾ ਹੁੰਦਾ ਬੰਦਾ 5 ਮਿੰਟ ਕੱਢ ਕੇ ਆਪੇ ਹੀ ਕਰ ਲਵੇ।
4: ਫਿਰ ਉਸ ਤੋਂ ਬਾਅਦ ਪਤਾ ਕੀ ਗੱਲ ਕੀ ਹੁੰਦੀ ਆ, ਅਸਲ 'ਚ ਕਈ ਵਾਰੀ ਇੱਕ ਵਿਆਹ ਦੀ ਇੱਕ ਸਟੇਜ ਹੁੰਦੀ ਆ, ਉਸ ਤੋਂ ਬਾਅਦ ਕਈ ਚੀਜ਼ਾਂ ਜਿਹੜੀਆਂ ਸਮੇਂ ਨਾਲ ਸੈਟਲ ਹੋ ਜਾਂਦੀਆਂ, ਪਰ ਇੱਕ ਸਟੇਜ ਤੱਕ ਇਹ ਵੀ ਹੁੰਦਾ ਵਾ ਵੀ ਮੰਨ ਲਓ ਕਿਸੇ ਨੇ ਕਿਸੇ ਗੱਲ ਦੇ ਉੱਤੇ ਤੁਹਾਨੂੰ ਗਲਤ ਸਾਬਤ ਕੀਤਾ ਜਾਂ ਤੁਸੀਂ ਗਲਤ ਨਿਕਲ ਆਏ ਤੇ ਇਹ ਵੀ ਹੁੰਦਾ ਵਾ ਮੁੜ ਕੇ ਵੀ ਹੁਣ ਅਗਲੀ ਜਦੋਂ ਸਾਡੇ ਹਿੱਸੇ ਵਾਲੀ ਆਈ ਉਦੋਂ ਅਸੀਂ ਉਹ ਵਾਪਸ ਮੋੜ ਨਹੀਂ ਭਾਜੀ ਇਹ ਵੀ ਚੀਜ਼ ਬਦੋ ਬਦੀ ਤੁਹਾਨੂੰ ਇਸ ਚੀਜ਼ ਦਾ ਇਹ 'ਚ ਦਿੰਦੀ ਆ ਵੀ ਹੁਣ ਕੋਈ ਨਹੀਂ ਪਹਿਲਾਂ ਕਰ ਲਓ ਗਲਤੀ ਫਿਰ ਵੇਖਾਂਗੇ ਕਿਉਂਕਿ ਆਪਣੀ ਆਪਣੀ ਹਰ ਇੱਕ ਦੀ ਆਪਣੇ ਆਪਣੇ ਕੰਮ ਦੇ ਵਿੱਚ ਸਪੈਸ਼ਲਿਟੀ ਹੁੰਦੀ ਉਹਨੂੰ ਆਪਣੇ ਆਪਣੇ ਕੰਮ ਦਾ ਪਤਾ ਹੁੰਦਾ ਪਰ ਜਦੋਂ ਦੂਸਰੇ ਦੇ ਹੱਥ ਬਾਲ ਆਈ ਤੇ ਉਹ ਹੌਲੀ ਹੌਲੀ ਇਹ ਚੀਜ਼ਾਂ ਤੁਹਾਨੂੰ ਸਮਝ ਆਉਂਦੀਆਂ ਕਿ ਜਿੰਨੀ ਵੱਧ ਤੋਂ ਵੱਧ ਤੁਸੀਂ ਇੱਕ ਦੂਸਰੇ ਦੀ ਬਿਨਾਂ ਕਹੇ ਅੰਡਰਸਟੈਂਡ ਕਰ ਲੈਂਦੇ ਜੇ
6: ਜੀ ਜੀ
4: ਉਹਦੇ ਵਿੱਚ ਮਸਲਾ ਹੱਲ ਹੋ ਜਾਂਦਾ
6: ਕਈ ਕੰਮ ਤੁਸੀਂ ਬਿਨਾਂ ਕਹੇ ਕਰਦੇ ਹੁੰਦੇ ਆ ਪਰ ਤੁਹਾਨੂੰ ਕੋਈ ਦੂਜਾ ਬੰਦਾ ਐਂ ਅਹਿਸਾਸ ਕਰਾ ਦਿੰਦਾ ਕਿ ਵੀ ਅੱਛਾ ਅਸੀਂ ਤਾਂ ਨਹੀਂ ਇੱਦਾਂ ਕਰਦੇ ਫੋਰ ਐਗਜ਼ਾਮਪਲ ਮੈਂ ਸਾਰੀ ਪੈਕਿੰਗ ਕਰਦੀ ਹੈ ਨਾ ਜਦੋਂ ਬੱਚੇ ਛੋਟੇ ਸੀ ਉਦੋਂ ਮੈਂ ਉਹਨਾਂ ਦੀ ਕਰਦੀ ਹੁਣ ਤਾਂ ਚਲੋ ਮੈਨੂੰ 2-3 ਸਾਲ ਹੋ ਗਏ ਮੈਂ ਛੱਡਿਆ ਉਹਨਾਂ ਦਾ ਨਾ ਪਰ ਮੈਂ ਅਸੀਂ ਆਪਣੀ ਪੈਕਿੰਗ ਮੈਂ ਕਰਦੀ ਹਾਂ ਨਾ ਸਾਰੀ ਪੈਕਿੰਗ ਲਾਈਕ ਟੁੱਥਪਿੱਕ ਤੋਂ ਲੈ ਕੇ ਜੋ ਵੀ ਚੀਜ਼ ਚਾਹੀਦੀ ਹੈ ਮੈਂ ਪੈਕ ਕਰਨੀ ਹੈ ਨਾ ਜੋ ਕਿਤੇ ਜਾਣਾ ਅਤੇ ਅਸੀਂ ਸਾਡੇ ਅਸੀਂ ਕਿਤੇ ਗਏ ਅਤੇ ਉੱਥੇ ਨਾ ਮਤਲਬ ਮੈਨੂੰ ਵਾਰ ਵਾਰ ਨਾ ਵੀ ਉਹ ਕਿੱਥੇ ਚੀਜ਼ ਆ ਕਿੱਥੇ ਆ ਕਿੱਥੇ ਆ ਕਿੱਥੇ ਨਾ ਮੈਂ ਕੱਢ ਕੱਢ ਗਈ ਅਤੇ ਸਾਡੇ ਉੱਥੇ ਭਾਬੀ ਕਹਿੰਦੇ ਲੈ ਤੂੰ ਘੁੰਮਣ ਨਹੀਂ ਆਈ ਤੂੰ ਕੀ ਕਰਨ ਆਈ ਹੈ ਤੂੰ ਚੀਜ਼ਾਂ ਦੇਣ ਆਈ ਇਹਨਾਂ ਨੂੰ ਇੱਥੇ ਆ ਕੇ ਵੀ ਆਪਣੀ ਪੈਕਿੰਗ ਆਪ ਇਹਨਾਂ ਤੋਂ ਕਰਾਇਆ ਕਰ ਹੈ ਨਾ ਅਤੇ ਮੈਂ ਵੀ ਬੜੀ ਫੂਕ ਚਾ ਗਈ ਕਿ ਹਾਂ ਯਾਰ ਮੈਂ ਕੋਈ ਬੱਚਾ ਪਾਲਿਆ ਮੈਂ ਆਪਣੇ ਨਿਆਣੇ ਮੇਰੇ ਘਰ ਦੇ ਨਹੀਂ ਫਿਰ ਮੈਂ ਵੀ ਗੁੱਸੇ 'ਚ ਆ ਕੇ ਕਹਿਤਾ ਮੈਂ ਕਿਹਾ ਆਪਣੀ ਪੈਕਿੰਗ ਆਪ ਕਰਿਓ ਅਗਲੇ ਉਹਨਾਂ ਨੇ ਵੀ ਕਹਿਤਾ ਆਪਣੀ ਵਾਰੀ ਆਪਣੀ ਵਾਰੀ ਅਗਲੀ ਵਾਰੀ ਆਪ ਕਰੂੰ ਆਪ ਕਰੂੰ ਤਾਂ ਕਹਿਤਾ ਚੀਜ਼ ਕੋਈ ਵੀ ਨਹੀਂ ਲੈ ਕੇ ਗਏ ਆ ਕਿੱਥੇ ਆ ਉਹ ਯਾਰ ਮੈਂ ਤਾਂ ਜਰਾਬਾਂ ਨਹੀਂ ਪਾਈਆਂ ਵਿੱਚ ਮੈਂ ਤਾਂ ਹੀ ਨਹੀਂ ਪਾਇਆ ਫਿਰ ਮੈਂ ਕਿਹਾ ਥੋੜ੍ਹਾ ਜਿਹਾ ਅਹਿਸਾਸ ਕਰਾਵਾਂ ਕਿ ਮੈਂ ਵੀ ਕੋਈ ਚੀਜ਼
4: ਮੇਰੀ ਵੀ ਗੱਲ ਹੈ ਕੋਈ
6: ਹਾਂ ਫਿਰ ਹੁਣ ਉਦੋਂ ਦਾ ਅਹਿਸਾਸ ਆ ਵੀ ਹਾਂ ਪੈਕਿੰਗ ਇਹੀ ਕਰ ਸਕਦੀ ਆ
4: ਚਲੋ ਉਹਨੇ ਕਿਤੇ ਨਾਲ ਅਹਿਸਾਸ ਹੋ ਗਿਆ ਹਾਂ ਜਿੱਦਾਂ ਭੈਣ ਜੀ ਕਹਿੰਦੇ ਵੀ ਸਾਡੇ ਘਰ ਇਹ ਹੁੰਦਾ ਵੀ ਬਿਨਾਂ ਪੁੱਛੇ ਜਾਂਦੇ ਚੀਜ਼ਾਂ ਖਾ ਜਾਣੀਆਂ ਮਤਲਬ ਜੇ ਕੋਈ ਲਿਆ ਕੇ ਰੱਖੇ ਆ ਕੋਈ ਸਨੈਕਸ ਸਨੂਕਸ ਅਤੇ ਉਦੋਂ ਹੀ ਪਤਾ ਲੱਗਣਾ ਜਦੋਂ ਕੋਈ ਪ੍ਰਾਹੁਣਾ ਆਉਣਾ
6: ਇਹ ਤਾਂ ਨਿਆਣੇ ਕਰਦੇ ਆ ਵੱਡੇ ਤਾਂ ਨਹੀਂ ਕਰਦੇ
4: ਚਲੋ ਜੇਕਰ ਕਿਸੇ ਦੀ ਕੋਈ ਪਸੰਦ ਦੀ ਚੀਜ਼ ਆ ਤੇ ਕੋਈ ਖਾ ਗਿਆ ਪਰ ਟਾਈਮ ਦੇ ਟਾਈਮ ਤੁਹਾਨੂੰ ਮਤਲਬ ਉਹ ਚੀਜ਼ ਖੇਤੇ ਚਲਾਉਂਦੀ ਹੋਊਗੀ ਕਿ ਹਾਂ ਹੁਣ ਇੱਥੇ ਹੈ ਨਹੀਂ ਗੀ
6: ਜੋ ਡੱਬਾ ਖੋਲੋ ਤੇ ਹੈ ਨਹੀਂ
4: ਹਾਂ ਪਰ ਲਿਆ ਕੇ ਮੁੜ ਕੇ ਰੱਖ ਦੋ ਜਾਂ ਤੁਸੀਂ ਮਤਲਬ ਅੱਜ ਕੱਲ੍ਹ ਤੇ ਆਮ ਹੀ ਆ ਵੀ ਉਹ ਲਿਸਟਾਂ ਲੱਗੀਆਂ ਹੁੰਦੀਆਂ ਫ੍ਰਿਜ ਦੇ ਉੱਤੇ ਜਦੋਂ ਮੁੱਕ ਗਈ ਤੇ ਉੱਥੇ ਤੁਸੀਂ ਲਿਖ ਦਿਓ ਵੀ ਆਹ ਚੀਜ਼ ਮੁੱਕ ਗਈ ਹੈ ਤੁਸੀਂ ਲਿਆ ਕੇ ਤੇ
6: ਸਾਡੇ ਮੰਮੀ ਇੱਕ ਬਹੁਤ ਵਧੀਆ ਗੱਲ ਕਹਿੰਦੇ ਹੁੰਦੇ ਮੈਨੂੰ ਬਹੁਤ ਉਸ ਗੱਲ ਤੇ ਹਾਸਾ ਆਉਂਦਾ ਹੁੰਦਾ ਮੰਮੀ ਕਹਿੰਦੇ ਹੁੰਦੇ ਆ ਕਿ ਮੈਂ ਜਦੋਂ ਕੋਈ ਆਵੇ ਨਾ ਮਗਰੋਂ ਜਾ ਕੇ ਅਸੀਂ ਘਰ ਨੂੰ ਮੰਮੀ ਕਹਿੰਦੇ ਮੈਂ ਡੱਬਾ ਖੋਲਿਆ ਡੱਬਾ ਕਹਿੰਦਾ ਮੈਨੂੰ ਹੱਥ ਲਾ ਲਾ
4: ਆਹੋ ਇਹ ਆਮ ਹੀ ਕਹਿੰਦੇ ਆਮ ਹੀ ਕਹਿੰਦੀਆਂ ਮੈਂ ਬੀਬੀਆਂ
6: ਬੱਚੇ ਕਹਿੰਦੇ ਡੱਬੇ ਨੇ ਕਿੱਦਾਂ ਤੁਹਾਨੂੰ ਕਹਿਤਾ ਹੱਥ ਨਾਲ ਤੁਸੀਂ ਹੱਥ ਲਾ ਕੇ ਕੱਢ ਲੈਂਦੇ ਵਿੱਚੋਂ ਚੀਜ਼ ਮੰਮੀ ਕਹਿੰਦੇ ਮੈਂ ਡੱਬਾ ਖੋਲਿਆ ਬਿਸਕੁਟਾਂ ਵਾਲਾ ਉਹ ਕਹਿੰਦਾ ਮੈਨੂੰ ਹੱਥ ਲਾ ਲਾ
4: ਪਹਿਲੀਆਂ ਦੇ ਵਿੱਚ ਤੇ ਆਮ ਹੁੰਦਾ ਪਹਿਲਾਂ ਡੱਬੇ ਬਿਸਕਿਟ ਦੁਰਲੱਭ ਚੀਜ਼ ਰਹੇ ਆ
6: ਉਹਨਾਂ ਨੂੰ ਇਹ ਮਸਲਾ ਨਹੀਂ ਸੋਲਵ ਹੋ ਰਿਹਾ ਇੰਨੇ ਦਿਨਾਂ ਦਾ ਵੀ ਡੱਬਾ ਕਿੱਦਾਂ ਕਹਿ ਸਕਦਾ ਹੱਥ ਨਾਲ
4: ਰਮਨ ਜੀ ਨੂੰ ਇਹ ਸਮੱਸਿਆ ਕਹਿੰਦੇ ਵੀ ਮੇਰੇ ਸਾਡੇ ਘਰ ਇਸ ਗੱਲੋਂ ਬਹਿਸ ਬਸਈ ਹੁੰਦੀ ਹੈ ਖਿੱਚ ਖਿਚਈਆ ਹੁੰਦਾ ਵਾ ਵੀ ਗੱਲ ਵਿੱਚ ਨਹੀਂ ਕੱਟਣੀ ਚਲੋ ਇਹ ਵੀ ਠੀਕ ਹੈ
6: ਪੁਆਇੰਟ ਟੂ ਬੀ ਨੋਟਡ ਬਿਲੋਡ
4: ਅੱਛਾ ਕਹਿੰਦੇ ਮੈਂ 6 ਨੰਬਰ ਕਿਹਾ ਸੀ ਓਕੇ ਆਪਾਂ ਗਿਣਤੀ ਗਲਤ ਗਿਣ ਗਏ ਕਹਿੰਦੇ ਕਿਸਮਤ ਰਿਚਰਡ ਸੀ ਜਿਹਦੀ ਕੁਆਰੇ ਬੰਦੇ ਦੀ ਕਹਿੰਦੇ ਹੁੰਦੀ ਆ ਕਿਸਮਤ ਕੁਆਰੇ ਬੰਦੇ ਦੀ ਹੁੰਦੇ ਆ ਵਿਆਹੇ ਬੰਦੇ ਦੀ ਪਤਨੀ ਹੁੰਦੀ ਆ ਠੀਕ ਆ ਠੀਕ ਆ ਠੀਕ
6: ਆ
4: ਰਿਚਰਡ ਜੀ ਯੂ ਆਰ ਵਨ ਆਫ ਦ ਲੱਕੀ ਵਨ ਰਾਊਂਡ ਅੱਛਾ ਵੀ ਸਾਡੇ ਰਾਊਂਡ ਕਹਿੰਦੇ ਤੁਸੀਂ ਸਾਰਿਆਂ ਤੋਂ ਲੱਕੀ ਹੋ ਸਤਿ ਸ਼੍ਰੀ ਅਕਾਲ ਬਲਜੀਤ ਜੀ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਇੱਕ ਦੂਸਰੇ ਨੂੰ ਉਸ ਦੀਆਂ ਕਮੀਆਂ ਅਤੇ ਖੂਬੀਆਂ ਨਾਲ ਪ੍ਰਵਾਨ ਕਰਨਾ ਹੀ ਚੰਗੇ ਸਫ਼ਰ ਦੀ ਨਿਸ਼ਾਨੀ ਆ ਹਰ ਦਿਨ ਦੇ ਨਾਲ ਹਾਲਾਤ ਬਦਲ ਜਾਂਦੇ ਨੇ ਨਿੱਕੀਆਂ ਗੱਲਾਂ ਨੂੰ ਦਿਲ 'ਤੇ ਨਾ ਲਾਓ ਸਮਾਂ ਲੰਘ ਹੀ ਜਾਣਾ ਹੱਸ ਖੇਡ ਕੇ ਲੰਘਾਓ ਕਿਉਂਕਿ ਦੋਵੇਂ ਜੀ ਬਹੁਤ ਮਿਹਨਤ ਕਰਦੇ ਆ ਪਰਿਵਾਰ ਚਲਾਉਣ ਦੇ ਲਈ ਇਹ ਤੇ ਉਹ ਸਿਆਣੀਆਂ ਸਿਆਣੀਆਂ ਗੱਲਾਂ ਨੇ ਨਾ ਜਿਹੜੀਆਂ ਆਪਾਂ ਮਤਲਬ ਅਕਸਰ ਹੀ ਇੱਕ ਦੂਸਰੇ ਨੂੰ ਸਮਝਾਉਣ ਲਈ ਕਹਿੰਦੇ ਆ
6: ਤੁਸੀਂ ਇਹ ਦੱਸੋ ਤੁਹਾਨੂੰ ਕਿਹੜੀ ਗੱਲ ਖਜਾਉਂਦੀ ਹੈ
4: ਸੱਚਾਈ ਇਹ ਆ ਵੀ ਖਿਜ ਖਜਾਈਏ
6: ਮੁੰਡੇ ਕਦੀਮ ਤੋਂ ਹੁੰਦੇ ਆਏ ਆ ਤੇ ਹੁੰਦੇ ਰਹਿਣੇ
4: ਕਿਸੇ ਨਾ ਕਿਸੇ ਨਾਲ ਚੱਲਦੇ ਰਹਿਣੇ ਵੇਖੋ ਜਦੋਂ ਆਪਾਂ ਨਿੱਕੇ ਹਾਂ ਭੈਣ ਭਰਾਵਾਂ ਦੇ ਨਾਲ ਖਿੱਚ ਖਿਚਾਈਏ ਚੱਲਦੇ ਹੀ ਹੈ ਨਾ ਉਸ ਤੋਂ ਬਾਅਦ ਫਿਰ ਤੁਹਾਡੇ ਹਸਬੈਂਡ ਵਾਈਫ ਦੇ ਨਾਲ ਖਿੱਚ ਖਿਚਾਈਏ ਸ਼ੁਰੂ ਹੋ ਜਾਂਦੇ ਆ ਅਤੇ ਇਸੇ ਤਰ੍ਹਾਂ ਦੇ ਨਾਲ ਮਾਂ ਪਿਓ ਬੁੱਢਾ ਹੁੰਦਾ ਮਾਂ ਪਿਓ ਦੇ ਨਾਲ ਹੋ ਜਾਂਦੇ ਆ ਕਿਉਂਕਿ ਖਿੱਚ ਖਿਚਾਈਏ ਕਿਉਂ ਹੁੰਦੇ ਆ ਜਦੋਂ ਕੋਈ ਚੀਜ਼ ਤੁਹਾਡੇ ਮੁਤਾਬਿਕ ਨਹੀਂ ਹੁੰਦੀ ਜਦੋਂ ਤੁਹਾਨੂੰ ਲੱਗਦਾ ਵੀ ਨਹੀਂ ਇਹ ਇੱਦਾਂ ਹੀ ਹੋਣੀ ਚਾਹੀਦੀ ਸੀ ਸੁੱਖ ਜੀ ਤੁਸੀਂ ਕਹਿੰਦੇ ਕਿ ਬਹੁਤ ਮਜ਼ਾਕੀਆ ਹੋ
6: ਥੈਂਕ ਯੂ
4: ਕੀ ਬਾਤ ਕਰਦੇ ਥੈਂਕ ਯੂ ਜੀ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਹਿੰਦੇ ਜਿਸ ਦੀ ਤਰੱਕੀ ਦੇ ਨਾਲ ਲੱਗ ਜਾਂਦੀ ਏ ਚਾਰੇ ਪਾਸੇ ਅੱਗ ਫੋਟੋ ਖਿਚਵਾਉਣ ਦਾ ਜਿਸ ਦਾ ਵੱਖਰਾ ਹੀ ਹੁੰਦਾ ਏ ਢੰਗ ਸੈਲਫੀ ਖਿੱਚ ਸੋਹਣੀ ਫੋਟੋ ਡੀ ਪੀ ਦੇ ਉੱਤੇ ਦਿੰਦੀ ਹੈ ਟੰਗ, ਗੁੱਤ ਵਿੱਚ ਉਸਦੇ ਹਮੇਸ਼ਾ ਹੀ ਪਾਈ ਹੁੰਦੀ ਹੈ ਸੋਨੇ ਦੀ ਵੰਗ, ਦਹੀਂ ਖਾਣ ਨਾਲ ਜਿਸ ਨੂੰ ਰਾਤੋ ਰਾਤ ਲੱਗ ਜਾਂਦੀ ਹੈ ਖੰਘ, ਜਿਹੜੀ ਗੱਲਾਂ ਗੱਲਾਂ ਵਿੱਚ ਘੁੰਮਣ ਵਰਗਿਆਂ ਨੂੰ ਪੱਖੇ ਦੇ ਨਾਲ ਦਿੰਦੀ ਹੈ ਟੰਗ, ਕੋਟਲੇ ਬਜਵਾੜੇ ਮਾਨਾਂ ਦੀ ਧੀ, ਗੱਲਾਂ ਕਰਦੀ ਸਟੇਟ ਫਾਰਵਰਡ, ਮੰਨੇ ਨਾ ਕਿਸੇ ਛੋਟੇ ਵੱਡੇ ਦੀ ਸੰਗ, ਅਤੇ ਫਿਰ ਘੁੰਮਣ ਗੱਲਾਂ ਘੱਟ ਅਤੇ ਲਿਖਦੇ ਨੇ ਗੱਲਾਂ ਬਾਤਾਂ ਉੱਤੇ ਪ੍ਰਸੰਗ, ਕਹਿੰਦੇ ਜੱਟਾ ਨਾਂ ਹੈ ਰਮਨਦੀਪ ਕੌਰ ਜੋ ਘੁੰਮਣ ਦੀ ਇਹ ਪਹਿਲੀ ਅਤੇ ਆਖਰੀ ਪਸੰਦ।
6: ਵਾਹ ਵਾਹ ਵਾਹ ਵਾਹ ਵਾਹ ਵਾਹ
4: ਘੁੰਮਣ ਸਾਹਿਬ, ਜਿੱਦਾਂ ਦੀਆਂ ਤੁਸੀਂ ਵਿਸ਼ੇਸ਼ਤਾਈਆਂ ਜੀ ਗਿਣਾ ਰਹੇ ਹੋ, ਸੁੱਖ ਜੀ ਵੀ ਸਿੱਧੇ ਜੇ ਹੋ ਕੇ ਬਹਿ ਗਏ।
6: ਨਹੀਂ ਮੈਂ ਸੁਣਨ ਲੱਗ ਗਈ, ਮੈਂ ਕਿਹਾ ਇੰਨਾ ਜ਼ਿਆਦਾ ਮਤਲਬ ਕਿੱਦਾਂ ਪਾਰਟਨਰ ਨੂੰ ਕੋਈ ਉਹ ਕਰ ਸਕਦਾ ਐਪਰੀਸ਼ੀਏਟ ਦੂਜੇ ਤਰੀਕੇ ਦੇ ਨਾਲ।
4: ਕਹਿੰਦੇ ਸੁਖਵਿੰਦਰ ਭੈਣ ਜੀ, ਕਹਿੰਦੇ ਮੈਨੂੰ ਇਰੀਟੇਟ ਕਰਦੀ ਹੈ ਗੁਰਜੀਤ ਦੇ ਬਲੌਗ ਵੇਖਣੇ ਦੀ, ਛੋਟੇ ਛੋਟੇ ਕਲਿੱਪ ਵੇਖਣਾ, ਜਦੋਂ ਮੈਂ ਕੰਮ ਤੋਂ ਜਾਂਦੀ ਹਾਂ ਤਾਂ ਮੈਨੂੰ ਹੁੰਦਾ ਕਿ ਮੈਂ ਟੀ ਵੀ ਵੇਖਣੀ ਹਾਂ, ਅਤੇ ਮੈਂ ਵੇਖੀ ਜਾਂਦੀ ਹਾਂ ਅਤੇ ਮੈਨੂੰ ਟੀ ਵੀ ਦਾ ਰਿਮੋਟ ਮਿਲੇ ਪਰ ਗੁਰਜੀਤ ਟੀ ਵੀ ਨਹੀਂ ਛੱਡਦੇ, ਅਤੇ ਮੈਂ ਵਾਰ ਵਾਰ ਕਹੀ ਜਾਂਦੀ ਹਾਂ, ਆਖਦੀ ਹਾਂ ਤੁਸੀਂ ਉਬਰ ਹੀ ਚਲਾ ਲਿਆ ਕਰੋ, ਟਾਈਮ ਨਿਕਲੀ ਜਾਂਦਾ ਵਾ, ਪਰ ਉਹ ਟੀ ਵੀ ਦਾ ਰਿਮੋਟ ਨਹੀਂ ਦਿੰਦੇ। ਆਹ ਵੀ ਗੱਲ ਮਤਲਬ ਟਾਈਮ ਸਿਰ ਮਤਲਬ ਸਾਡੇ ਜੂਠੇ ਭਾਂਡੇ ਜੂਠੇ ਨੀ ਛੱਡਣੇ, ਤੇ ਉਹਨਾਂ ਨੂੰ ਭਾਂਡਿਆਂ ਤੋਂ ਬਹੁਤ ਖਿੱਝ ਆਉਂਦੀ ਹੈ। ਮਤਲਬ ਇਹੋ ਹੀ ਆ ਵੀ ਪਾਰਟਨਰ ਦਾ ਤੁਸੀਂ ਸਮਝਣਾ ਵੀ ਅਗਲੇ ਕਿਹੜੀ ਗੱਲ ਤੋਂ ਤੇ ਕਿੱਦਾਂ ਤੇ ਕੀ। ਹਾਂਜੀ ਮੈਂਡੀ ਜੀ ਤੁਸੀਂ ਆਉਂਦੇ ਰਹੋ, ਚਲੋ
8: ਹੈਲੋ। ਸਾਰੀਆਂ ਕਮੀਆਂ ਤਾਂ ਤੁਸੀਂ ਗਣਾਤੀਆਂ, ਜਿਹੜੀਆਂ ਚੀਜ਼ਾਂ ਕਰਦੀਆਂ ਆ ਹੁਣ ਬਸ ਮੈਂ ਤਾਂ ਐਕਸੈਪਟ ਹੀ
4: ਕਰਨੀਆਂ। ਠੀਕ ਆ ਜੀ, ਇਸ ਤੋਂ ਬਲੈ ਤਾਂ ਕੋਈ ਹੈਗੀ ਆ ਤੇ ਜ਼ਰੂਰ
8: ਨਹੀਂ। ਪਤਾ ਕੀ ਹੋਇਆ, ਪਹਿਲਾਂ ਤਾਂ ਫੋਨ ਓਵਰਸੀਜ਼ ਤੋਂ ਆ ਗਿਆ ਤੇ ਮੇਰਾ ਮਿਸ ਹੋ ਗਿਆ, ਤੇ ਜਦੋਂ ਜਿੱਦਾਂ ਮੈਂ ਓਨ ਕੀਤਾ ਨਾ ਬਾਹਰ ਕੱਪੜੇ ਸੁੱਕਣੇ ਪਾ ਰਹੀ ਆ ਤੇ ਮੈਂ ਆਹ ਹਸਬੈਂਡ ਦੀ ਗੱਲ ਆ ਗਈ ਅਨੋਇੰਗ ਵਾਲੀ, ਫੇਰ ਮੈਂ ਕਿਹਾ ਹੁਣ ਤਾਂ ਵਾਹਿਗੁਰੂ ਹਨਾ ਮੇਹਰ ਕਰ ਦੇਵੇ ਫੋਨ ਚੁੱਕ ਲੈਣ, ਹੋਰ ਨਾ ਕਿਤੇ ਲਾਈਨ ਲੱਗੀ ਹੋਵੇ ਮੇਰੀ ਫੋਨ ਹੀ ਨਾ ਚੁੱਕ ਹੋਵੇ। ਤੇ ਅੱਛਾ, ਆਈ ਥਿੰਕ ਕਾਮਨ ਹੀ ਹੋਣੀ ਹੈ ਇਹ ਗੱਲ ਬੰਦਿਆਂ ਵਿੱਚ, ਜ਼ਿਆਦਾ ਇੰਸਟਰਕਸ਼ਨ ਨੀ ਫੋਲੋ ਕਰਦੇ ਹੁੰਦੇ।
4: ਮਤਲਬ ਕਿਉਂ ਕਰਨ ਤੋਂ ਇੰਪਲੋਈ ਰੱਖੇ ਆ,
6: ਕਿਹੜੀ
4: ਕਿਹੜੀ ਚੀਜ਼ ਦੇ ਵਿੱਚ
8: ਕੋਈ ਚੀਜ਼ ਲਿਆਉਣੀ ਹੁੰਦੀ ਆ ਜਾਂ ਕੁਛ ਕਹਿ ਲੋ ਹਨਾ, ਵੀ ਆਹ ਚੀਜ਼ ਲੈ ਆਇਓ ਤੇ ਪਤਾ ਆ ਜੇ ਜਿੰਨੀ ਮਰਜ਼ੀ ਤੁਸੀਂ ਮਤਲਬ ਹਨਾ, ਕਿਉਂਕਿ ਸੀਰੀਅਸ ਨੀ ਲੈਣੀ ਗੱਲ ਨੂੰ, ਬੜੇ ਮੌਜੀ ਬੰਦੇ ਹਨਾ, ਕੋਈ ਗੱਲ ਨੀ ਕੋਈ ਗੱਲ ਨੀ ਵਾਲੀ ਗੱਲ ਆ, ਤੇ ਕੋਈ ਚੀਜ਼ ਵੀ ਲੱਭਦੇ ਹੁੰਦੇ ਆ ਤੇ ਮੈਂ ਕਹਿਣਾ ਹੁਣ ਬੇਟੀ ਬੀਤੀ ਕਰਦੀ ਹੁੰਦੀ ਆ, ਉਹ ਫਿਰ ਕਹਿੰਦੀ ਆ ਕਿ ਲੱਗਦਾ ਇਹ ਨਾ ਕਾਮਨ ਥਿੰਗ ਆ ਮੇਲ ਵਿੱਚ। ਉਹਨੇ ਕਹਿਣਾ ਅੱਛਾ ਉਹ ਯੁਵਰਾਜ ਵਾਲੇ ਰੂਮ ਚ ਜਾਓ, ਸੱਜੇ ਹੱਥ ਦੇਖਿਓ, ਡਰੋ ਖੋਲੋ, ਮਤਲਬ ਪੂਰੀ ਇੰਸਟਰਕਸ਼ਨ ਜੇ ਉਹ ਫੋਲੋ ਕਰ ਲੈਣ ਤੇ ਫਿਰ ਸੌਖਾ ਨਾ ਲੱਭੇ, ਵਾਪਸ ਘੁੰਮ ਘੁੰਮਾ ਕੇ ਆ ਕੇ ਕਹਿ ਦੇਣਗੇ ਹੈ ਨੀ ਸੀ ਉੱਥੇ ਚੀਜ਼,
6: ਮੈਨੂੰ ਨਹੀਂ ਲੱਭੇ,
8: ਮੈਂ ਐਗਜੈਕਟ ਫੋਲੋ ਕੀਤੀ। ਹਾਂ ਉਹ ਜਿਹੜੀ ਚੀਜ਼ ਆ ਨਾ ਮੈਨੂੰ
4: ਉਹਦਾ ਮਤਲਬ, ਕਈ ਵਾਰੀ ਇਹ ਵੀ ਹੁੰਦਾ ਵਾ ਵੀ ਤੂੰ ਇੱਥੇ ਬੈਠੇ ਮੈਨੂੰ ਦੱਸੀ ਜਾਂਦੀ ਹੈ, ਤੂੰ ਇੰਨੇ ਚਿਰ
6: ਲੱਭ ਕੇ ਦਿਖਾ ਦੇ। ਹਾਂ
8: ਨਹੀਂ ਮੇਰਾ ਹੁੰਦਾ ਮੈਂ ਕਿਤੇ ਬਾਹਰ ਹੁੰਦੀ ਆ ਗਈ, ਉਹ ਕਈ ਵੇਲੇ ਹਨਾ
4: ਫੋਨ ਤੇ ਇਹ ਚੀਜ਼ਾਂ ਫੋਨ ਤੇ ਦੱਸ ਦਿਓ ਤੁਸੀਂ
8: ਭੇਜੋ ਮੈਨੂੰ। ਹਾਂ ਫੋਨ ਤੇ ਮਤਲਬ ਮੈਨੂੰ ਸਕਰੀਨ ਸ਼ੋਟ ਮੈਨੂੰ ਭੇਜੋ ਕੁਛ, ਜਾਂ ਮੇਰਾ ਕੋਈ ਹਨਾ ਕੁਛ ਨਾ ਕੋਈ ਚੀਜ਼ ਹੁੰਦੀ ਬਿੱਲ, ਜਿੱਦਾਂ ਮੈਨੂੰ ਇੱਕ ਦਿਨ ਉਹ ਰੈਫਰਲ ਲੈਟਰ ਭੁੱਲ ਗਈ ਹਨਾ, ਤੇ ਮੈਂ ਉਹ ਕਿੱਥੋਂ ਲੱਭਣੀ ਆ, ਇੱਥੇ ਤਾਂ ਹੈ ਨੀ, ਤੇ ਉਹ ਹੁਣ ਪਤਾ ਲੱਗ ਗਿਆ।
4: ਦੇਖੋ ਇਹ ਤੇ ਉਲਟਾ ਹਸਬੈਂਡ ਵੀ ਇਰੀਟੇਟਿੰਗ ਹੋ ਸਕਦੀ ਹੈ ਨਾ, ਵੀ ਤੁਸੀਂ ਜਿਹੜੇ ਕੰਮ ਗਏ ਜੋ ਉਹ ਚੀਜ਼ ਘਰ ਭੁੱਲ ਗਏ ਹੋ ਤੁਸੀਂ ਹਨਾ, ਤੁਸੀਂ ਡਾਕਟਰ ਕੋਲ ਗਏ ਹੋ ਰੈਫਰੈਂਸ ਲੈਟਰ ਘਰ ਭੁੱਲ ਗਏ ਹੋ ਤੁਸੀਂ,
8: ਮੈਂ
6: ਵੀ ਤਾਂ ਇਨਸਾਨ ਆ, ਮੈਂ ਵੀ ਭੁੱਲ ਸਕਦੀ ਹਾਂ।
4: ਐਗਜੈਕਟਲੀ ਮਤਲਬ ਮੈਂ ਦੱਸ ਤੇ ਦਿੱਤੀ ਤੁਹਾਨੂੰ ਵੀ ਅਗਲੇ ਲਈ ਇਰੀਟੇਟਿੰਗ ਇਹ ਹੋ ਗਈ ਵੀ ਯਾਰ ਇਹ ਘਰੋਂ ਚੇਚਾ,
8: ਮੈਂ
4: ਜਿਹੜੀ ਤੁਸੀਂ ਐਗਜ਼ਾਮਪਲ ਦਿੱਤੀ ਮੈਂ ਤੇ ਉਸੇ ਤੇ ਸਿਰ ਉਡਾਉਣਾ।
8: ਅੱਛਾ ਦੂਜੀ ਗੱਲ ਹੈਗੀ ਆ, ਆ ਜਿਹੜੇ ਤੁਸੀਂ ਕਹਿੰਦੇ ਸੀਗੇ ਵੀ ਲੇਜ਼ੀ ਹੋ ਜਾਂਦੇ, ਮਨੀ ਟ੍ਰਾਂਸਫਰ ਕਰਨੀ ਹੁੰਦੀ ਆ ਹਨਾ, ਉਹ ਕਿਸੇ ਦੀ ਬਿਲ ਪੇ ਕਰਨਾ ਹੁੰਦਾ, ਕੁਛ ਕਰਨਾ ਹੁੰਦਾ ਆ, ਜਾਂ ਕਈ ਵੇਲੇ ਹੁਣ ਬੇਟੀ ਨੇ ਕੁਛ ਮੰਗਵਾਇਆ ਹੁੰਦਾ ਆ, ਤਾਂ ਮੈਂ ਜਾਂ ਸੂਟ ਸਾਟ ਮੰਗਵਾਇਆ, ਕੁਛ ਵੀ ਰੱਖ ਲਓ ਤੁਸੀਂ, ਉਸ ਭੁਲੱਕੜ ਤਾਂ ਹੈਗੇ ਹੀ ਆਪਾਂ ਸਾਰੇ ਹੀ, ਹਨਾ। ਮੈਨੂੰ ਇਹ ਨੀ ਸਮਝ ਆਉਂਦੀ ਕਿ ਦਿਲ ਨੀ ਕਰਦਾ ਬੈਂਕ ਚ, ਮੈਂ ਤੇ ਹੱਸਦੀ ਕਹਿ ਦਿੰਦੀ ਹੁੰਦੀ ਆ, ਉਹ ਚੀਜ਼ ਇੰਨੀ ਅਨੋਏ ਕਰਦੀ ਹੈ। ਅਗਰ ਤੁਹਾਨੂੰ ਪਤਾ ਆ ਕਿ ਭੁਲੱਕੜ ਹੋ ਜਾਂ ਮੈਂ ਭੁੱਲ ਜਾਣਾ ਆ ਥੋੜੇ ਚਿਰ ਬਾਅਦ, ਨਾਲ ਦੀ ਨਾਲ ਜਦੋਂ ਮੈਂ ਕਹਿੰਦੀ ਆ ਉਦੋਂ ਹੀ ਕਿਉਂ ਨੀ ਤੁਸੀਂ ਟ੍ਰਾਂਸਫਰ ਕਰ ਦਿੰਦੇ ਅਗਲੇ।
6: ਪਰ ਇਹਦੇ ਇਸ ਗੱਲ ਦੇ ਵਿੱਚ ਤਾਂ ਮੈਂ ਵੀ ਤੁਹਾਡੇ ਵੱਲ ਦੀ ਨੀ ਹੈਗੀ, ਤੁਹਾਨੂੰ ਆਪਣੇ ਕੋਲ ਇਹ ਰੱਖਣਾ ਚਾਹੀਦਾ ਹੈ ਕਿ ਮੈਂ ਆਪਣੇ ਜਿਹੜੇ ਬੈਂਕ ਆ ਮੈਂ ਉਹਨੂੰ ਦੱਸਣਾ ਹੈ ਕਿ ਮੈਂ ਆਪ ਕਰਾਂ ਆਪਣੇ ਜਿੱਥੇ ਵੀ ਮੈਂ ਜਿਹਨੂੰ ਪੈਸੇ ਦੇਣੇ ਆ। ਇੱਕ ਹਸਬੈਂਡ ਨੂੰ ਥੋੜੀ ਦੱਸੀ ਦੀ ਹੁੰਦੀ ਇਹ ਗੱਲਾਂ, ਹੱਥ ਕਰਦੇ ਤੁਸੀਂ ਵੀ
8: ਓਲਡ ਸਕੂਲ ਵਾਲੀਆਂ ਗੱਲਾਂ ਇਹ, ਮੈਂ ਤਾਂ ਓਲਡ ਸਕੂਲ ਵਾਲਿਆਂ ਚੋਂ ਆ, ਮੈਂ ਸਿਰਦਰਦੀ ਨਹੀਂ ਲਈ ਸੀ ਪਹਿਲਾਂ, ਉਹ ਜਿਹੜੀ ਸਾਰਾ ਕੁਛ ਹੈ ਨਾ ਜਿਹੜਾ ਫਾਈਨੈਂਸ਼ੀਅਲ ਉਹ ਸਾਰਾ ਇਹਨਾਂ ਦੇ ਹੱਥ ਚ ਦਿੱਤਾ ਸੀ, ਮੁਖਤਿਆਰ ਬੰਦਾ ਵੇ ਚਲੋ ਇੱਕ ਸਾਂਭੇ, ਮੈਂ ਸਿਰਫ
4: ਆਪਣੀ ਕਿਸ਼ਤ ਕੁਸ਼ਤ ਜਾਣੀ ਉਹ ਤੇ ਟਾਈਮ ਨਾਲ ਹੀ ਜਾਂਦੀ ਹੋਣੀ,
6: ਡੈਬਿਟ ਲੱਗਾ
4: ਭੁੱਲੇ ਤੇ ਪਹਿਲਾਂ ਤਾਂ ਨਾ, ਜੇ ਮੰਨ ਲਓ ਹਰ ਵਾਰੀ ਬਿੱਲ ਵੀ ਨਾ ਤਰੇ, ਜੇ ਮੰਨ ਲਓ ਹਰ ਵਾਰੀ ਕਿਸ਼ਤ ਵੀ ਨਾ ਤਰੇ, ਜੇ ਮੰਨ ਲਓ ਰੈਜੋ ਵੀ ਓਦਾਂ ਹੀ ਰਹਿ ਜੇ
6: ਭੁੱਲ ਜਾਣਾ,
4: ਫੇਰ ਅਸੀਂ ਮੰਨਾਂਗੇ ਵੀ ਬੰਦਾ ਭੁਲੱਕੜ ਆ ਯਾਰ।
8: ਫੋਨ ਤੇ ਸਾਰੀ ਰਾਤ, ਮੈਂ ਹੁਣ ਸੱਚੀ ਆ, ਮੈਨੂੰ ਰੇਡੀਓ ਤੇ ਦੱਸਣਾ ਪੈ ਗਿਆ, ਹੁਣ ਸੁਣਦੇ ਵੀ ਹੋਣੇ ਇੱਧਰ, ਤੇ ਹੁਣ ਮੈਂ ਸੋਚਿਆ ਇਹਦਾ ਹੱਲ ਦੱਸਿਓ ਮੈਨੂੰ,
4: ਸੋਚਿਆ ਸੀਗਾ
8: ਲੈ ਲਿਆ ਕਰਨਾ,
4: ਦੂਸਰੀਆਂ ਗੱਲਾਂ ਚ ਮੈਂ ਸਿਰ ਅੜਾ ਸਕਦਾ ਆ ਗੱਲ ਤੇ।
6: ਤੁਸੀਂ ਸਕਰੀਨ ਟਾਈਮ ਬੰਦ ਕਰ ਦੋ ਜਿੱਦਾਂ ਨਿਆਣਿਆਂ ਦਾ ਕਰੀਦਾ।
8: ਨਹੀਂ ਹੁਣ ਮੈਂ ਇਹ ਸੋਚਿਆ ਕਿ ਮੈਂ ਫੋਨ,
4: ਇਹ ਐਡਿਕਸ਼ਨ ਆ ਮੈਡੀ ਜੀ,
8: ਐਡਿਕਸ਼ਨ ਆ,
4: ਇਹ ਐਡਿਕਸ਼ਨ ਆ, ਬੜੀ ਭੈੜੀ ਐਡਿਕਸ਼ਨ,
6: ਜਦ ਤੱਕ ਮੂੰਹ ਤੇ ਫੋਨ ਡਿੱਗਣੀ ਨਾ ਪੈਂਦਾ ਨੀਂਦ ਆ ਕੇ ਉਦੋਂ ਤੱਕ ਛੱਡ ਦੇ,
8: ਘਰਾੜੇ ਵੀ ਵੱਜਦੇ ਹੁੰਦੇ ਫੋਨ ਚ ਬੜੇ ਹੁੰਦੇ,
4: ਤੁਸੀਂ ਇਦਾਂ ਕਰੋ ਤੁਸੀਂ ਇਦਾਂ ਕਰੋ ਫੋਨ ਦੇ ਨਾਲ ਨਾ ਥੋੜਾ ਭਾਰ ਬੰਨ ਛੱਡੋ।
8: ਪੂਰੀ ਫਰੀਡਮ ਦਿੱਤੀ ਹੋਈ ਆ, ਬਸ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਕਰਦੀ ਆ, ਕਿਉਂਕਿ ਦੇਖੋ ਨੀਂਦ ਪੂਰੀ ਹੋਈ ਹੋਵੇ, ਢਿੱਡ ਭਰਿਆ ਹੋਵੇ, ਹੈਲਥੀ ਲਾਈਫ ਆ
4: ਤੁਹਾਡੀ ਬੰਦੇ ਤਾਂ। ਤੇ ਤੁਹਾਡਾ ਕਿੱਥੇ ਹੁੰਦਾ ਫੋਨ,
8: ਅੱਗੇ ਚਾਰਜ ਕੋਲ ਹੋਣਾ ਵੀ ਨਹੀਂ, ਇਹਨੂੰ ਥੋੜਾ ਦੂਰ ਰੱਖਿਆ ਕਰੋ, ਤੇ ਦੂਰ ਰੱਖ ਲਈਦਾ ਹਨਾ। ਮੈਂ ਇਹਨਾਂ ਦਾ ਫੋਨ ਦੋ ਤਿੰਨ ਵਾਰ ਲਿਆ ਵੀ, ਤੇ ਉਹ ਜਦੋਂ ਮੈਂ ਸੌਂ ਗਈ ਦੇਖਿਆ ਤਾਂ ਫੋਨ ਇਹਨਾਂ ਦੇ ਆ ਚੁੱਕੇ।
4: ਨਹੀਂ ਉਹ ਜਿੱਦਾਂ ਜਦੋਂ ਤੁਸੀਂ ਕਹਿੰਦੇ ਨਾ ਵੀ ਹੁਣ ਆਦਤਾਂ ਦੇ ਨਾਲ ਤੁਸੀਂ ਫਾਈਟ ਕਰ ਲੈਂਦੇ ਹੋ
6: ਜੀ,
4: ਹਨਾ, ਤੇ ਉਹ ਹੋ ਸਕਦਾ ਵਾ ਵੀ ਉਹ ਆਦਤਾਂ ਤਾਂ ਕਰਕੇ ਫੋਨ ਵੇਖੀ ਜਾਂਦੀਆਂ ਹੁਣ।
8: ਮੈਂ ਨਾ ਇੱਕ ਇਹ ਵੀ ਗੱਲ ਕਹਿਤੀ, ਮੈਂ ਕਹਿੰਦੀ ਬੰਦ ਕਰੋ ਹਾਂਜੀ ਰੇਡੀਓ ਸੁਣਨਾ, ਤੁਸੀਂ ਬਿਲਕੁਲ ਨੀ ਅਸਰ ਕਰਦੇ ਮੈਨੂੰ, ਦੇਖੋ ਮੈਂ ਗੱਲ ਜੇ ਉਹਨਾਂ ਨਾਲ ਕਰਦੀ ਆ ਕੋਈ ਮੈਨੂੰ ਹੱਲ ਮਿਲਦਾ ਤਾਂ ਤੁਸੀਂ ਦੇਖਿਆ ਕਰੋ ਰਿਜ਼ਲਟ ਦੇਖੋ ਹਨਾ, ਪਰ ਤੁਸੀਂ ਮੈਂ ਇੱਕ ਕੰਨ ਸੁਣਦੇ ਦੂਜੇ ਆ, ਇਹ ਮੈਂ ਸਾਰੇ ਤੋਂ ਵੱਖ ਨਾ ਜਿਹੜੇ ਬਹੁਤ ਕੁਛ ਕਰਦੀ ਹੁੰਦੀ ਆ, ਤੇ ਹੁਣ ਇਹਦੇ ਵੱਲ ਮੈਨੂੰ ਸੱਚੀ ਕੁਛ ਕਰਨਾ ਪੈਣਾ।
4: ਤੁਸੀਂ ਏਦਾਂ ਕਰਿਓ ਨਾ, ਤੁਸੀਂ ਏਦਾਂ ਕਰਿਓ ਨਾ, ਕਿਸੇ ਦਿਨ ਤੁਸੀਂ ਛੇਤੀ ਸੌਂ ਜਾਓ ਪੈਂਦੇ ਆ, ਫਿਰ ਵੇਖੋ ਭਲਾ ਵੀ ਉਹਨਾਂ ਨੇ ਫੋਨ ਛੱਡਤਾ ਕਿ ਨਹੀਂ।
8: ਬਿਮਾਰੀ ਬਾਰੇ ਰਿਸਰਚ ਕੁਛ ਨਾ ਕੁਛ, ਮਤਲਬ ਉਹ ਪੜ੍ਹੀ ਜਾਣਾ ਤੋਂ ਅੰਡਰਸਟੈਂਡ ਕਿ ਨੀਂਦ ਨੀ ਆ ਰਹੀ ਹੈ ਕਿ ਆ, ਮੈਨੂੰ ਹੁਣ ਪਤਾ ਨੀ ਕੁਛ, ਪਰ ਹੁਣ ਮੈਂ ਸੀਰੀਅਸ ਹੋਈ ਹੋ ਸੀ, ਤਿੰਨ ਦਿਨ ਤਾਂ ਮੈਨੂੰ ਬਹੁਤ ਜ਼ਿਆਦਾ ਹੋ ਗਿਆ।
4: ਅਸਲ ਚ ਮੈਂਡੀ ਚ ਕੀ ਹੁੰਦਾ ਵਾ, ਜਿਹੜੀ ਸਕਰੀਨ ਆ ਨਾ ਫੋਨ ਆ ਜਿਹੜਾ, ਇੱਕ ਤੇ ਹੌਲੀ ਹੌਲੀ ਐਡਿਕਸ਼ਨ ਬਣ ਜਾਂਦੀ ਆ। ਰਾਤ ਨੂੰ ਜਦੋਂ ਆਪਾਂ ਸੌਣ ਲੱਗਦੇ ਨਾ, ਤੁਸੀਂ ਕਈ ਕਦੀ ਨੋਟ ਕਰਿਓ ਤੁਸੀਂ ਕਿ ਜਦੋਂ ਆਪਾਂ ਸਕਰੀਨ ਵੱਲ ਵਹਿੰਦੇ ਰਹਿੰਦੇ ਹਾਂ ਉਹਨਾਂ ਚਿਰ ਤੁਹਾਨੂੰ ਨੀਂਦ ਨਹੀਂ ਆਊਗੀ, ਕਿਉਂਕਿ ਉਹਦੇ ਕਲਰ ਨੇ ਉਹਦੇ
6: ਹਾਂ
4: ਬਲੂ ਲਾਈਟ ਆ, ਤੇ ਉਹ ਤੁਹਾਨੂੰ ਜਿਹੜਾ ਤੁਸੀਂ ਅੰਦਰੋਂ ਤੁਹਾਨੂੰ ਨੀਂਦ ਆਈ ਹੁੰਦੀ ਆ। ਤੁਸੀਂ ਕਈ ਵਾਰੀ ਨਾ ਮਤਲਬ ਜੋ ਵੀ ਤੁਸੀਂ ਰਾਤ ਨੂੰ ਵੇਖਿਆ ਜਾਂ ਮੰਨ ਲਓ ਜੇ ਵੇਂਦੇ ਨੇ ਤੁਹਾਡੇ ਹਸਬੈਂਡ ਤੇ ਉਹਨਾਂ ਨੂੰ ਕਹੋ ਵੀ ਤੁਸੀਂ ਮੈਨੂੰ ਨਾ ਦੋ ਚੀਜ਼ਾਂ ਦੱਸੋ ਰਾਤੀ ਕਿਹੜੀਆਂ ਤੁਸੀਂ ਵੇਖਿਆ ਸੁਣਿਆ ਉਹਨਾਂ ਨੂੰ ਕੁਛ ਯਾਦ ਨਹੀਂ ਹੋਊਗਾ ਨਹੀਂ ਹੋਊਗਾ
8: ਅੱਛਾ ਨਹੀਂ ਦੱਸ ਦਿੰਦੇ ਕਿਉਂਕਿ ਉਹ ਹਿਸਟਰੀ ਵਿੱਚ ਹੀ ਦੇਖ ਲੋਗੇ
4: ਨਹੀਂ ਉਹ ਤੁਹਾਨੂੰ ਉਤਲਾ ਉਤਲਾ ਦੱਸ ਦਿੰਦੇ ਉਹ
6: ਤਾਂ ਹਿਸਟਰੀ ਤੋਂ ਦੱਸ ਦੇਣਾ ਦੇਖ ਕੇ ਵੀ ਮੈਂ ਕੀ ਦੇਖਿਆ ਹਾਂ ਉਹ
4: ਰੈਫਰੈਂਸ ਤੋਂ ਦੱਸਦੇ ਆ ਉਹ ਰੈਫਰੈਂਸ ਤੋਂ ਦੱਸਦੇ ਆ ਪਰ ਜਿਹੜਾ ਐਗਜ਼ੈਕਟ ਉਹ ਵੀ ਹੋ ਸਕਦਾ ਵੀ ਉਹ ਉਹਨਾਂ ਨੇ ਪਹਿਲੇ ਪਹਿਲੇ ਪਹਿਲੇ ਪੈਂਦਿਆਂ ਪੈਂਦਿਆਂ ਵੇਖਿਆ ਹੋਵੇ ਉਹ ਤੁਹਾਨੂੰ ਦੱਸਦੇ ਹੋਣ ਪਰ ਜਿਹੜਾ ਇੱਕ ਇੱਕ ਸਟੇਜ ਆਉਂਦੀ ਆ ਉਸ ਤੋਂ ਬਾਅਦ ਉਹ ਤੁਹਾਡਾ ਸਾਰਾ ਕੁਝ ਬਲਰੀ ਹੁੰਦਾ ਠੀਕ ਆ ਸੋ ਉਹ ਬੇਸਿਕਲੀ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਰਾਤ ਨੂੰ ਵੇਖੇ ਸੁਣੇ ਦਾ ਉਹ ਸਿਰਫ ਭੋਸੀ ਆ ਉਹ ਉਹ ਤੁਹਾਡੇ ਸਵੇਰੇ ਚੇਤੇ ਚ ਨਹੀਂ ਉਹ ਚੀਜ਼ਾਂ ਹੁੰਦੀਆਂ ਸੋ ਉਸ ਕਰਕੇ ਹੌਲੀ ਹੌਲੀ ਹੌਲੀ ਹੌਲੀ ਉਹ ਚੀਜ਼ ਤੁਹਾਨੂੰ ਇੰਨਾ ਕੁ ਜ਼ਿਆਦਾ ਤੰਗ ਪਰੇਸ਼ਾਨ ਕਰਨ ਲੱਗ ਪੈਂਦੀ ਆ ਵੀ ਤੁਸੀਂ ਜ਼ਿਆਦਾ ਖੱਜਲ ਹੁੰਦੇ ਸੋ ਉਹਦੇ ਨਾਲੋਂ ਉਹਨਾਂ ਨੂੰ ਕਹੋ ਵੀ ਵੇਖਣ ਦੇ ਨਾਲੋਂ ਉਹ ਸੁਣਨਾ ਸ਼ੁਰੂ ਕਰਨ ਸੁਣਨ ਦੇ ਨਾਲ ਕੀ ਆ ਉਹ 5 ਮਿੰਟ ਸੁਣਨਗੇ ਉਸ ਵੇਲੇ ਨੀਂਦ ਆ ਜਾਣੀ ਆ ਉਹਦੇ ਨਾਲ ਨੁਕਸਾਨ ਨਹੀਂ ਹੋਊਗਾ
8: ਇਹ ਵੀ ਹੋਇਆ ਸੀਗਾ ਇੱਕ ਦਿਨ ਇਹ ਵੀ ਹੋਇਆ ਸੀਗਾ ਮੈਂ ਕਿਹਾ ਸ਼ੁਕਰ ਉਹ ਜਦੋਂ ਮੈਂ ਫੋਨ ਲੈ ਲਿਆ ਹਨਾ ਤੇ ਫੋਨ ਹੱਥ ਚ ਨਹੀਂ ਸੀਗਾ ਉਹ ਪਤਾ ਮੈਂ ਉੱਠੀ ਪਾਣੀ ਪੀਣ ਤੇ ਪਾਣੀ ਪੀਣ ਨਾਲ ਮੈਂ ਵਾਸ਼ਰੂਮ ਜਾਣਾ ਸੀਗਾ ਤੇ ਮੈਂ ਕਿਹਾ ਸ਼ੁਕਰ ਉਹ ਫੋਨ ਨਹੀਂ ਉਹ ਜਿਹੜੇ ਦੇਖਿਆ ਤਾਂ ਉਹਦੇ ਵਿੱਚ ਉਹ ਆਪਣੇ ਕੰਨਾਂ ਨੂੰ ਲਾਈਆਂ ਟੂਟੀਆਂ ਉਹ ਸੁਣ ਰਹੇ ਆ ਹਨਾ ਕਿ ਮੈਂ ਕਿਹਾ ਫੇਰ ਮੁੜ ਕੇ ਜਦ ਮੈਂ ਫੋਨ ਫੜਿਆ ਤਾਂ ਉਹ ਕੁਛ ਹਾਰਟ ਰਿਲੇਟਡ ਸੀ ਹਨਾ ਵੇ ਉਹ ਸੁਣ ਰਹੇ ਸੀਗੇ ਕਹਿੰਦੇ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਕਿਹਾ ਪਾਠ ਕਰ ਲਾ ਉੱਠ ਕੇ ਫੇ ਕੁਛ ਕਰੋ ਜੇ ਨੀਂਦ ਨਹੀਂ ਆਉਂਦੀ ਮੈਨੂੰ ਕਹਿੰਦੇ ਆਪ ਤਾਂ ਇੱਕ ਪਾਸਾ ਵੀ ਨੀ ਲੈਂਦੀ ਜਿਉਂ ਸੌਂਦੀ ਆ ਸਵੇਰ ਤੱਕ ਇਹਦੀ ਨੀਂਦ ਨੀ ਪੂਰੀ ਹੋਈ ਆਉਂਦੀ ਮਤਲਬ ਪਤਾ ਨੀ
4: ਰਾਤ ਨੂੰ ਜਿਹੜਾ ਨਾ ਤੁਸੀਂ ਜੇ ਸੁਣਨਾ ਹੀ ਮੰਨ ਲਓ ਜੇ ਨਹੀਂ ਨੀਂਦ ਆਉਂਦੀ ਤੇ ਉਹਦੇ ਵਿੱਚ ਇਹ ਆ ਵੀ ਇਹ ਬਿਮਾਰੀਆਂ ਬਿਮੂਰੀਆਂ ਜਾਂ ਹੋਰ ਚੀਜ਼ਾਂ ਸੁਣਨ ਦੇ ਨਾਲੋਂ ਕੁਛ ਵਧੀਆ ਕੁਛ ਹਨਾ ਕੋਈ ਮੈਡੀਟੇਸ਼ਨਲ ਕੁਛ ਸੁਣ ਲੈਣਾ ਹਨਾ ਕੁਛ ਪਾਠ ਸੁਣ ਲੈਣਾ ਹਨਾ ਕੋਈ ਸੰਥਿਆ ਸੁਣ ਲੈਣਾ ਸੋ ਉਹ ਚੀਜ਼ ਜਿਹੜੀ ਆ ਉਹ ਫਿਰ ਵੀ ਜ਼ਿਆਦਾ ਬਿਹਤਰ ਹੈ ਕਿਉਂਕਿ ਰਾਤ ਨੂੰ ਸੌਂਦੇ ਸਮੇਂ ਇੱਦਾਂ ਦੀ ਇਨਫੋਰਮੇਸ਼ਨ ਦਿਮਾਗ 'ਚ ਸਟੋਰ ਕਰਨ ਦਾ ਕੋਈ ਫਾਇਦਾ ਨਹੀਂ ਨੁਕਸਾਨ ਹੀ ਆ
6: ਵੈਸੇ ਤਾਂ ਇਹ ਮੰਨਿਆ ਜਾਂਦਾ ਕਿ ਤੁਸੀਂ ਜਦੋਂ ਸੌਣਾ ਹੈ ਨਾ ਜੇ ਤੁਸੀਂ ਮੰਨਿਆ ਤੁਸੀਂ 9 ਵਜੇ ਸੌਣਾ ਹੈ ਜੀ ਥੈਂਕ ਯੂ ਮੈਂਡੀ ਜੀ
8: ਨਹੀਂ ਮੈਂ ਸੁੱਖ ਨਾਲ ਇੱਕ ਗੱਲ ਕਰਨੀ ਸੀਗੀ ਲਾਸਟ ਉਹ ਜਿਹੜੇ ਆਪਣੇ ਵੋਲਵੋ ਜੱਟੀ ਪਤਾ ਨਹੀਂ ਤੁਸੀਂ ਦੇਖੀ ਹੋਣੀ ਕਿ ਨਹੀਂ ਦੇਖੀ ਹੋਣੀ ਉਹ ਕਹਿੰਦੀ ਨਹੀਂ ਹੁੰਦੀ ਜਿੰਨੀਆਂ ਮਰਜ਼ੀਆਂ ਤੂੰ ਪਾ ਲਾ ਰੀਲਾਂ ਇਹ ਬੰਦਿਆਂ ਦੇ ਕੰਨ ਰੀਣ ਨੀ ਜੂਨ
6: ਰਿੰਗਣੀ ਹਾਂ
8: ਉਹ ਸਹੀ ਗੱਲ ਵਾ ਕੋਈ
6: ਨਹੀਂ ਮੈਂ ਆਈ ਐਗਰੀ ਵਿਦ ਯੂ ਹਾਂ ਬਿਲਕੁਲ ਸਹੀ ਗੱਲ ਆ ਇਹ ਤੋਂ ਪਹਿਲਾਂ ਕਿ ਇਹ ਕੁਛ ਹੁਣ ਕਹਿਣ ਆਪਾਂ ਫੋਨ ਕਰਦੇ
4: ਹਾਂ ਨਹੀਂ ਮੈਂ ਆਪਾਂ ਕਰਦੇ ਨਾ ਆਪਾਂ ਮੈਂ ਵੇਖੋ ਗੱਲਾਂ ਚੋਂ ਗੱਲਾਂ ਵਾ ਵੀ ਵੇਖੋ ਹੁਣ ਮੰਨ ਲਓ ਉਹ ਨਹੀਂ ਸੌਂਦੇ
6: ਜੀ
4: ਫੋਰ ਐਗਜ਼ਾਮਪਲ ਤੇ ਪਰ ਇਹਦਾ ਮਤਲਬ ਇਹ ਵੀ ਨਹੀਂ ਸੌਂਦੇ ਇਹਨਾਂ ਨੂੰ ਵੀ ਪਤਾ ਵਾ ਨਾ ਵੀ ਉਹ ਨਹੀਂ ਸੌਂਦੇ ਜਾਂ ਤੇ ਹੋਏ ਨਾ ਵੀ ਜੇ ਤੇ ਉਸੇ ਵੇਲੇ ਸੌਂ ਜਾਂਦੇ ਹੋਣੇ ਵੀ ਤੇ ਫਿਰ ਇਹਨਾਂ ਨੂੰ ਕਿੱਦਾਂ ਪਤਾ ਵੀ ਉਹ ਰਾਤ ਪੌਣ ਨਹੀਂ ਵੈਂਦੇ ਰਹਿੰਦੇ
6: ਉਹੀ ਤਾਂ ਗੱਲ ਆ ਕਿਉਂਕਿ
4: ਆਦਤ ਜਿਹੜੀ ਆ ਨਾ ਉਹ ਕਈ ਵਾਰੀ ਦੋਵਾਂ 'ਚ ਹੁੰਦੀ ਆ ਕਿਸੇ 'ਚ ਥੋੜ੍ਹੀ ਜਿਹੀ ਅਲੱਗ ਤਰ੍ਹਾਂ ਦੀ ਕਿਸੇ 'ਚ ਥੋੜ੍ਹੀ ਅਲੱਗ ਤਰ੍ਹਾਂ ਦੀ ਪਰ ਸਾਨੂੰ ਕਿਸੇ ਦੂਸਰੇ ਦੀ ਜ਼ਿਆਦਾ ਚੁੱਭ ਰਹੀ ਹੁੰਦੀ ਆ ਬੇਸਿਕਲੀ ਇਹ ਨਾ ਬੱਚਿਆਂ ਵਾਲਾ ਹੀ ਸਿਸਟਮ ਹੈ ਬੱਚੇ ਨੂੰ ਠੀਕ ਕਰਨ ਦੇ ਲਈ ਤੁਹਾਨੂੰ ਜਿੱਦਾਂ ਆਪਣੇ ਆਪ 'ਚ ਪਹਿਲਾਂ ਚੇਂਜ ਲਿਆਉਣਾ ਪੈਂਦਾ ਪਾਰਟਨਰ ਨੂੰ ਵੀ ਪਹਿਲਾਂ ਤੁਹਾਨੂੰ ਜੇ ਉਹ ਖਿੱਚ ਤੁਹਾਡੀ ਤੁਹਾਨੂੰ ਵਾਜਬ ਲੱਗਦੀ ਆ ਜਾਂ ਤੁਹਾਨੂੰ ਚੁੱਭਦੀ ਆ ਤੇ ਉਹ ਤੁਹਾਨੂੰ ਆਪਣੇ 'ਚ ਵੀ ਪਹਿਲਾਂ ਇੱਕ ਚੀਜ਼ ਫਿਕਸ ਕਰਨੀ ਪੈਣੀ ਕਿਉਂਕਿ ਪੈਰਲ ਕੋਈ ਕੋਈ ਨਾ ਕੋਈ ਚੀਜ਼ ਜਿਹੜੀ ਆ ਉਹ ਦੋਵਾਂ ਦੀ ਇੱਕ ਦੂਸਰੇ ਨੂੰ ਕਰ ਰਹੀ ਹੁੰਦੀ ਆ ਇਰੀਟੇਟ ਸੋ ਕੋਈ ਹੋਰ ਨਹੀਂ ਕੁਛ ਤੇ ਕਈ ਵਾਰੀ ਤੁਹਾਡੀ ਉਹ ਆਦਤ ਤਾਂ ਮਾੜੀ ਹੁੰਦੀ ਆ ਪਰ ਦੂਸਰੇ ਦਾ ਵਾਰ ਵਾਰ ਕਹਿਣਾ ਤੇ ਕਹਿਣ ਦਾ ਤਰੀਕਾ ਤੇ ਟਾਈਮਿੰਗ ਕਈ ਵਾਰੀ ਅਗਲੇ ਨੂੰ ਉਹ ਵੀ ਇਰੀਟੇਟ ਕਰ ਰਿਹਾ ਹੁੰਦਾ ਫਿਰ ਉਹ ਇਸ ਕਰਕੇ ਕਈ ਲੋਕ ਇਸੇ ਕਰਕੇ ਨਹੀਂ ਠੀਕ ਕਰਦੇ ਵੀ ਜਾ ਫਿਰ ਨਹੀਂ ਦਿਨਾਂ
6: ਨਹੀਂ ਦਿਨਾਂ ਸੀ ਇਸ ਗੱਲ ਨੋਏ ਕਰਦੀਆਂ
4: ਇੱਥੇ ਵੀ ਆ ਜਾਂਦਾ ਵਾ
6: ਵੈਸੇ ਰਣਜੋਤ ਜੀ ਬੈਸਟ ਇਹੀ ਆ ਕਿ ਇਹਨਾਂ ਨੂੰ ਇਹੀ ਸਲਾਹ ਆ ਕਿ ਜੇ ਮਤਲਬ ਤੁਸੀਂ 9 ਵਜੇ ਸੌਣਾ ਤੁਸੀਂ ਕਹਿੰਦੇ ਕਿ 9 ਵਜੇ ਸੌ ਜਾਣ 8 ਵਜੇ ਤੋਂ ਬਾਅਦ ਫੋਨ ਬਿਲਕੁਲ ਨਾ ਨੇੜੇ ਲੈ ਕੇ ਆਓ ਆਪਣੇ ਜਿਹੜਾ ਫੋਨ ਆ ਉਹੀ ਨਹੀਂ ਤੁਹਾਨੂੰ ਨੀਂਦ ਆਉਣ ਦਿੰਦਾ ਇਹ ਮਤਲਬ ਸਟੱਡੀ 'ਚ ਵੀ ਇਹ ਮੰਨਿਆ ਗਿਆ ਹੈ ਕਿ ਹਾਂ ਜਦੋਂ ਤੁਸੀਂ ਸੌਣਾ ਆ ਜੇ ਤੁਹਾਨੂੰ ਤੁਸੀਂ ਕਹਿੰਦੇ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਤਾਂ ਫੋਨ ਦੇਖਦੀ ਹਾਂ ਨਹੀਂ ਕਿਉਂਕਿ ਤੁਸੀਂ ਫੋਨ ਦੇਖਦੇ ਆ ਤਾਂ ਨਹੀਂ ਤੁਹਾਨੂੰ ਨੀਂਦ
4: ਆਉਂਦੀ ਤੁਹਾਨੂੰ ਨੀਂਦ ਨਹੀਂ ਆਉਂਦੀ ਇਹ ਇੱਕ ਟਾਈਮਿੰਗ ਹੁੰਦੀ ਆ ਨੀਂਦ ਦੀ ਉਹ ਤੁਸੀਂ ਟਾਈਮਿੰਗ ਹਰ ਇੱਕ ਦਾ ਬੋਡੀ ਦਾ ਆਪਣਾ ਆਪਣਾ ਅਲਾਰਮ ਹੈ ਉਹ ਇੱਕ ਸਟੇਜ ਤੱਕ ਤੁਹਾਨੂੰ ਨੀਂਦ ਆਉਂਦੀ ਆ ਉਹ ਅਗਲਾ ਜਿਹੜਾ ਅੱਧਾ ਘੰਟਾ ਜਾਂ ਪੌਣਾ ਘੰਟਾ ਤੁਸੀਂ ਜੇ ਧੱਕੇ ਦੇ ਨਾਲ ਆਪਣੇ ਆਪ ਨੂੰ ਜਗਾ ਲਿਆ ਫਿਰ ਤੁਹਾਨੂੰ ਅਗਲੇ 2 ਘੰਟੇ ਨੀਂਦ ਨਹੀਂ ਆਉਣੀ ਕਿਉਂਕਿ ਸਾਈਕਲਸ ਨੇ 4-4 ਘੰਟੇ ਦੇ ਨੀਂਦ ਦੇ ਸਾਈਕਲ ਨੇ ਇੱਕ ਵਾਰੀ ਤੁਸੀਂ ਅਗਲੇ ਸਾਈਕਲ ਦੇ ਵਿੱਚ ਐਂਟਰੀ ਮਾਰ ਦਿੱਤੀ ਇਹਦੇ ਉੱਤੇ ਫਿਰ ਕਿਸੇ ਦਿਨ ਆਪਾਂ ਅੱਗੇ ਕੀਤੀ ਸੀ ਫਿਰ ਕਿਸੇ ਦਿਨ ਇਹਦੇ 'ਤੇ ਡਿਟੇਲ 'ਚ ਕਰਾਂਗੇ ਆ ਗੱਲ ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ
9: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
6: ਜੀ ਸਤਿ ਸ਼੍ਰੀ ਅਕਾਲ
9: ਹਾਂਜੀ ਅੱਜ ਤਾਂ ਮੈਂ ਕਿਹਾ ਆਪਾਂ ਕਹਿੰਦੇ ਨਾ ਮੰਗਲਮਈ ਅੱਜ ਤਾਂ ਸਾਡਾ ਲੇਡੀ ਦਾ ਦਿਨ ਸਭ ਦਾ ਮੰਗਲਮਈ ਹੋ ਰਿਹਾ ਲੱਗਿਆ ਹੋਏ ਆ ਸਾਰੇ ਕਰਨ ਔਰ ਥੈਂਕ ਯੂ ਸੁਖ ਜੀ ਤੁਸੀਂ ਜਦੋਂ ਮੈਂ ਐਡ ਲਗਾਇਆ ਨਾ ਰੇਡੀਓ ਆਨ ਕੀਤਾ ਉਹਦੀ ਆਨ ਕੀਤਾ ਸੀ ਜਦੋਂ ਤੁਸੀਂ ਮੇਰਾ ਨਾਮ ਦਿੱਤਾ ਮੈਂ ਕਿਹਾ ਲੈ ਮੇਰਾ ਤਾਂ ਦਿਨ ਮੰਗਲਮਈ ਕਰਤਾ ਤੁਸੀਂ ਹਨਾ
6: ਕੰਮ ਹੋ ਗਿਆ ਤੁਹਾਡੇ ਵੈਸੇ
9: ਮੈਂ ਜੇ ਕੰਮ ਹਾਂ ਕੰਮ ਤਾਂ ਕਰਦੀ ਮੈਂ ਚੱਲ ਰਹੀ ਹਾਂ, ਬਟ ਜੇ ਮੈਂ ਕਰੂੰਗੀ ਫੇਰ ਵੀ ਜੀ ਨੇ ਹੱਸਣਾ ਕਿ ਤੁਹਾਡਾ ਹਜੇ ਤੱਕ ਮੁੱਕਿਆ ਹੀ ਨੀ ਹੈਗਾ ਹਜੇ ਵੀ ਆਣਗੇ ਨੈਕਸਟ ਵੀਕ, ਲੰਬਾ ਹੀ ਪ੍ਰੋਜੈਕਟ ਹੋਈ ਜਾ ਰਿਹਾ ਤੇ ਹਾਂਜੀ ਹਾਂਜੀ ਹਾਂ। ਤੇ ਅਨਾਇੰਗ ਦੀ ਮੈਂ ਗੱਲ ਕਰਦੀ ਹਾਂ, ਮੈਂ ਜਿੰਨਾ ਕੁ ਮੈਨੂੰ ਸਮਝ ਆਇਆ ਜਿਸ ਤੋਂ, ਕਿਉਂਕਿ ਅੱਧਾ ਘੰਟਾ ਹੀ ਹੋਇਆ ਲਗਾਏ ਨੂੰ ਨਾ, ਤੇ ਮੈਂ ਅਨੋਇੰਗ ਤੇ ਆਨੀ ਆ। ਪਹਿਲਾਂ ਤਾਂ ਪੁਆਇੰਟ ਤੇ ਬਿਲਕੁਲ ਆਉਂਦੀ ਆ, ਸਾਰਿਆਂ ਦੀ ਵਿੱਚ ਹੀ ਹੁੰਦੇ ਆ ਨਾ, ਪਰ ਪਹਿਲਾਂ ਮੈਂ ਕਹਿੰਦੀ ਹਾਂ ਥੋੜੀ ਜੀ ਬੰਦਾ ਕਿ ਮੈਨੂੰ ਲੱਗਦਾ ਕਿ ਮੇਰਾ ਜਿਹੜਾ ਬੰਦਾ ਨਾ ਉਹ ਅਨੋਇੰਗ ਬਹੁਤ ਘੱਟ ਹੈ, ਮੈਂ ਵੱਧਾ ਨਾ। ਉਹਦੀ ਇੱਕ ਕਿਰਨਾ ਦੇ ਡਾਇਲੋਗ ਨੀ ਹੈਗੀ, ਕਹਿੰਦੀ ਆ ਨੀ ਮੈਂ ਇੰਨਾ ਚੰਗਾ ਮੇਰਾ ਘਰ ਵਾਲਾ, ਮੈਂ ਉਹਦੇ ਸਾਹਮਣੇ ਨੀ ਕਹਿੰਦੀ, ਨੀ ਚਾਂਬੜ ਜੂ ਜੇ ਮੇਰੇ ਸਾਹਮਣੇ ਗੱਲ
4: ਕਹਿ ਨਾ ਇਹ ਕਹਿ ਦੋ ਵੀ ਨਹੀਂ ਮੈਂ ਉਹ ਬਿਲਕੁਲ ਕੋਈ ਉਹਨਾਂ ਚ ਅਨੋਇੰਗ ਗੱਲ ਨੀ ਆ, ਕਿਉਂਕਿ ਆਪਾਂ ਗੱਲ ਉਹਨਾਂ ਦੀ ਸੁਣਨੀ ਆ ਨਾ। ਜੇ ਤਾਂ ਨਹੀਂ ਆ ਤਾਂ ਤੁਸੀਂ ਕਹਿ ਸਕਦੇ ਹੋ ਵੀ ਹਾਂ ਨਹੀਂ ਆ,
9: ਆਪਣੀ ਨੀ ਕਹਿ ਰਹੀ, ਮੈਂ ਆਪਣੀ ਨੀ ਦੱਸ ਰਹੀ, ਮੈਂ ਉਹਨਾਂ ਤੇ ਦੱਸਦੀ ਹਾਂ ਜਿਹੜੀ ਸਭ ਤੋਂ ਜ਼ਿਆਦਾ ਅਨੋਇੰਗ ਮੈਨੂੰ ਲੱਗਦੀ ਹੈ ਨਾ। ਬਾਕੀ ਕੁਛ ਨਹੀਂ ਹੈ, ਲੇਕਿਨ ਜਦੋਂ ਆਪਾਂ ਸਿੰਕ ਦੇ ਭਾਂਡੇ ਧੋਂਦੇ ਹਾਂ ਨਾ, ਜਦੋਂ ਭਾਂਡੇ ਧੋਣ ਤੋਂ ਬਾਅਦ ਜਦੋਂ ਪਾਣੀ ਦੇ ਨਾਲ ਜਦੋਂ ਛਿੱਟੇ ਹੱਥ ਧੋਂਦੇ ਆ ਨਾ ਲਗਾਉਂਦੇ ਆ, ਉਦੋਂ ਇੰਨਾ ਮਤਲਬ ਛਿੜਕਾ ਦਿੰਦੇ ਆ, ਇੰਨਾ ਕਰ ਦਿੰਦੇ ਆ, ਜਦੋਂ ਸਾਫ਼ ਕਰਦੇ ਆ, ਉਹ ਮੈਨੂੰ ਸਭ ਤੋਂ ਵੱਧ ਇਰੀਟੇਟਿੰਗ ਲੱਗਦੀ ਆ ਉਹ ਚੀਜ਼ ਨਾ,
4: ਹੱਥ ਝਾੜ ਦਿੰਦੇ
9: ਤੇ ਇੱਕ ਹੱਥ ਝਾੜ ਦਿੰਦੇ ਆ।
6: ਤੁਸੀਂ ਨਾ ਭਾਂਡੇ ਧੋਇਆ ਕਰੋ ਨਾ ਉਹਨਾਂ ਤੋਂ, ਤੁਸੀਂ ਆਪ ਧੋ ਲਿਆ ਕਰੋ।
9: ਨਹੀਂ ਦੇਖੋ ਹੁਣ ਕਦੇ ਨਾ ਕਦੇ ਤਾਂ ਦੇਖੋ ਧੋਣੇ ਪੈਂਦੇ ਆ। ਹੁਣ ਜਿੱਦਾਂ ਮੰਨ ਲਓ ਅਸੀਂ ਸਮਾਨ ਵੀ ਕਹਿ ਦਿੰਦੇ ਆ, ਜਿੱਦਾਂ ਸਾਰਿਆਂ ਦੀ ਯੂਜ਼ੁਅਲ ਸਟੋਰੀ ਆ ਵੀ ਅਸੀਂ ਸਮਾਨ ਜਿਹੜਾ ਕਹਿੰਦੇ ਆ ਉਹ ਵੱਧ ਲੈ ਆਉਂਦੇ ਨੇਗੇ ਹਨਾ, ਇਹ ਸਭ ਦੀ ਹੈਗੀ ਆ। ਪਰ ਉਹ ਜਿਹੜੇ ਡਰਦੇ ਵੀ ਬਹੁਤ ਨੇਗੇ ਸਾਰੇ ਹਨਾ, ਤੇ ਉਹ ਸਾਰੇ ਕਰਦੇ ਆ। ਅਸੀਂ ਕਿਹੜਾ ਤਾਜ ਮਹਿਲ ਕਹਿੰਦੇ ਕਿ ਸਾਨੂੰ ਤਾਜ ਮਹਿਲ ਬਣਾ ਕੇ ਦੋ, ਤਾਂ ਛੋਟੀ ਛੋਟੀਆਂ ਚੀਜ਼ਾਂ ਚ ਖੁਸ਼ ਹੋ ਜਾਂਦੇ ਆ। ਇੰਨਾ ਕੁ ਸਾਡੇ ਤੋਂ ਸ਼ੋ ਕਰਦੇ ਆ ਕਿ ਅਸੀਂ ਥੋੜਾ ਜਿਹਾ ਡਰ ਰਹੇ ਹਾਂ, ਅਸੀਂ ਤੇ ਅਸੀਂ ਖੁਸ਼ ਹੋ ਜਾਂਦੇ ਆ, ਨਾ ਹੀ ਡਰਨ ਪਟੈਂਡ ਹੀ ਕਰਦੇ ਆ ਵੈਸੇ ਤਾਂ। ਤੇ
6: ਤਾਜ ਮਹਿਲ ਬਣਾ ਦੇਣ ਪਰ ਸਾਡੇ ਤੋਂ ਇੰਨਾ ਖਰਚਾ ਚੱਲ ਲੋ, ਅਸੀਂ ਕਹਿਣਾ ਐਵੇਂ ਫਾਲਤੂ ਖਰਚਾ ਕਰੀ ਜਾਂਦੇ ਆ।
4: ਤਾਜ ਮਹਿਲ ਤੇ ਤਾਜ ਮਹਿਲ ਤੇ ਬਣਾ ਦੇਣਾ, ਉਹ ਕਾਰੀਗਰ ਹੀ ਸਾਰੇ ਟੁੰਡੇ ਹੋ ਗਏ
9: ਘਰ ਜਾਣਗੇ ਮਤਲਬ ਬਾਹਰ ਆਪਣੇ ਕੰਮ ਕੁੰਮ ਤੇ ਜਾਣਗੇ, ਤੇ ਫਿਰ ਆਪਾਂ ਸਫਾਈਆਂ ਹੋਣਗੀਆਂ, ਹੋਰ ਹੋਣਗੇ, ਫਿਰ ਆ ਨਾ। ਤੇ ਮਤਲਬ ਐਵੇਂ ਲੱਗਦਾ ਸੀ ਹੁਣ ਬਾਕੀ ਮੈਨੂੰ ਨਾ, ਮੈਂ ਖੁਦ ਕਈ ਵਾਰੀ ਸੋਚਦੀ ਹਾਂ ਕਿ ਬੰਦਾ ਕਹਿੰਦਾ ਨਾ ਵੀ ਪਹਿਲਾਂ ਅਟਰੈਕਸ਼ਨ ਹੁੰਦੀ ਹੈ, ਮੈਨੂੰ ਲੱਗਦਾ ਜੇ ਬੰਦਾ ਘਰ ਹੋਵੇ ਅਨੋਇੰਗ ਹੀ ਡਿਸਟ੍ਰੈਕਸ਼ਨ ਹੀ ਹੁੰਦੀ ਰਹਿੰਦੀ ਹੈ, ਸਮਝ ਨਹੀਂ ਆਉਂਦਾ ਕਿਹੜਾ ਕੰਮ ਬੰਦਾ ਕਰੇ ਕਿ ਨਾ ਕਰੇ ਹਨਾ। ਤੇ ਇਹ ਚੀਜ਼ ਚ ਹੁੰਦਾ ਏਦਾਂ ਬੰਦਾ ਹੁੰਦਾ। ਇੱਕ ਜਿਹੜੀ ਹੋਰ ਪੁਆਇੰਟ ਤੇ ਮੈਂ ਲੱਗੀ ਉਹਨਾਂ ਦੀ, ਮੈਨੂੰ ਲੱਗਦੀ ਹੈਗੀ ਆ, ਜਿੱਦਾਂ ਸਮਾਨ ਹੈ ਨਾ, ਜਿੱਦਾਂ ਮੈਨੂੰ ਸੈਟਿੰਗ ਵੀ ਹੁੰਦੀ ਹੈ, ਆਪਾਂ ਲੇਡੀਜ਼ ਨੂੰ ਪਤਾ ਹੁੰਦਾ ਸਮਾਨ ਇੱਥੇ ਰੱਖਣਾ ਇੱਥੇ ਰੱਖਣਾ ਥੋੜਾ ਜਿਹਾ ਨਾ, ਉਹ ਥੋੜਾ ਜਿਹਾ ਖਿਲਾਰ ਦਿੰਦੇ ਆ। ਉਹ ਮੈਨੂੰ ਲੱਗਦਾ ਥੋੜਾ ਜਿਹਾ ਜ਼ਿਆਦਾ ਵੀ ਆਏ ਵੀ ਆਹ ਚੀਜ਼ ਹੈਗੀ ਆ, ਮਤਲਬ ਏਦਾਂ ਨੀ ਕਰਨੀ ਆ, ਏਦਾਂ ਰੱਖੋ, ਉਹ ਫਿਰ ਮੇਰਾ ਕੰਮ ਵੱਜ ਜਾਂਦਾ ਜਿੱਦਾਂ ਨਿਆਣੇ ਕਰਦੇ ਆ ਨਾ। ਮੈਂ ਸੱਚੀ ਉਹਨਾਂ ਨਾਲ ਬਹੁਤ ਜ਼ਿਆਦਾ, ਉਹ ਪਤਾ ਕੀ ਹੁੰਦਾ ਨਾਰਮਲੀ ਕਿਸੇ ਸ਼ੋਪ ਤੇ ਜਾ ਰਹੇ ਆ ਨਾ,
10: ਕਪਲੀ ਦੇ ਜਾਣ ਦਾ ਫਾਇਦਾ ਕੋਈ ਨੀ ਹੋਣਾ, ਕਿਉਂਕਿ ਨਾਰਾਇਣ ਨੇ ਨਾ ਹੁਣ ਤੱਕ ਫੋਨ ਮਿਲਾ ਲਿਆ ਉਹਦਾ, ਉੱਥੇ ਸੁਣ ਸੀ ਮੰਨੀ ਸੁਣੀ ਕੀ ਬੋਲਦਾ ਪਿਆ
6: ਦਿਆਲੂ
10: ਰੇਡੀਓ ਹੈ, ਜੇ ਕਾਲਰ ਕਾਲ ਨਾ ਕਰੇ ਉਹ ਆਪ ਕਰ ਦਿੰਦੇ ਨੇ ਉੱਥੇ।
4: ਉਹਦੇ ਮੰਨ ਲਓ ਉਹਨਾਂ ਨੂੰ ਪਤਾ ਲੱਗੇ ਨਾ ਆਹ ਚੀਜ਼ ਜਿਹੜੀ ਆ ਫਲਾਣੇ ਦੇ ਸੁਣਨ ਵਾਲੀ ਆ, ਤੇ ਉਹਨਾਂ ਨੇ ਆਪ ਫੋਨ ਲਾ ਕੇ ਕਹਿਣਾ ਵੀ ਇੱਕ ਮਿੰਟ ਆਨ ਕਰ ਜੇ ਤੂੰ ਨਹੀਂ
10: ਸੁਣਦਾ।
4: ਜੇ ਮੰਨ ਲਓ ਕੋਈ ਨਾ ਚੁੱਕੇ ਤੇ ਫਿਰ ਉਹਨਾਂ ਨੇ ਜਦੋਂ ਪ੍ਰੋਗਰਾਮ ਖਤਮ ਹੋਇਆ ਫਿਰ ਦੁਬਾਰਾ ਫੋਨ ਕਰ ਲੈਣਾ, ਅੱਜ ਤੁਸੀਂ ਸੁਣਿਆ ਸੀ ਆਹ ਗੱਲ ਉਹਨਾਂ ਕਹੀ ਸੀ।
10: ਮੈਨੂੰ ਦੀ ਸਭ ਤੋਂ ਇਰੀਟੇਟਿੰਗ ਗੱਲ ਹੈ ਉਹਨੂੰ ਨਾ ਨੀ ਕਰਨੀ ਆਉਂਦੀ। ਬੜੀ ਦਿੱਕਤ ਆ ਸਾਡੇ ਘਰੇ, ਏਡੀ ਖਿੱਚ ਖਿਚਾਟ ਹੁੰਦੀ ਨੇ ਇਸ ਗੱਲ ਕੇ। ਉਹ ਕਮਿਟ ਕਰਦੇ ਗੀ ਹਰ ਚੀਜ਼ ਨੂੰ, ਉਹਨੂੰ ਹੁੰਦਾ ਕਿ ਬੈਲੈਂਸ ਰੱਖਾਂ ਮੈਂ, ਬਹੁਤ ਸਾਰਿਆਂ ਨੂੰ ਖੁਸ਼ ਰੱਖਾਂ। ਉਹ ਭਾਈ ਉਹ ਸਾਡੇ ਘਰ ਚ ਨਾ ਮਤਲਬ ਉਹ ਮਤਲਬ ਸਾਡਾ ਅੱਧੀਆਂ ਲੜਾਈਆਂ ਦਾ ਕਾਰਨ ਵਿਆਹ ਤੋਂ ਬਾਅਦ ਇਹੀ ਆ ਕਿ ਮੇਰੇ ਘਰ ਦੇ ਵੀ ਉਹਦੇ ਘਰ ਦੇ ਵੀ ਕੋਈ ਵੀ ਫਰੈਂਡਸ ਵੀ ਹੋ ਗਏ, ਉਹਨੇ ਹਰ ਇੱਕ ਨੂੰ ਕਿਸੇ ਨੂੰ ਨਾ ਨੀ ਕਰਨਾ, ਕਿਸੇ ਨੇ ਕਹਿ ਤਾ ਨਾ ਕਰਨਾ, ਹਾਂ ਹਾਂ ਹੋ ਜਾਏਗਾ। ਫਿਰ ਰਾਤੀ ਜਦੋਂ ਬੈਡ ਤੇ ਬਹਿਣਾ, ਯਾਰ ਆਹ ਸਵੇਰੇ ਕਰਨ ਵਾਸਤੇ ਆਹ ਵੀ ਚਾਹੀਦਾ, ਆਹ ਵੀ ਚਾਹੀਦਾ, ਆਹ ਰਹਿ ਗਿਆ, ਉਹ ਰਹਿ ਗਿਆ ਮੇਰਾ। ਉਹ ਭਾਈ ਇੰਨਾ ਮੁਸ਼ਕਲ ਹੈ ਨਾ ਉਹ ਚੀਜ਼ ਨੂੰ, ਮਤਲਬ ਉਹਨੂੰ ਨਾ ਨੀ ਕਰਨੀ ਆਉਂਦੀ।
4: ਚੰਗੀ ਗੱਲ ਹੈ,
10: ਬੜੀ ਬੜੀ ਭਾਈ ਕਿਸੇ ਲੈਵਲ ਤੱਕ ਚੰਗਿਆਈ ਆ, ਪਰ ਕਿਸੇ ਲੈਵਲ ਤੇ ਉਹ ਡਿਸਟਰਬ ਵੀ ਹੁੰਦੀ ਹੈ ਨਾ। ਫਿਰ ਉਹਨੇ ਡਿਸਕਸ ਮੇਰੇ ਨਾਲ ਕਰਨਾ, ਫਿਰ ਉਹ ਜਿਹੜਾ ਪੰਚਿੰਗ ਬੈਗ ਮੈਂ ਬਣਨਾ, ਹੁਣ ਮੈਂ ਭਾਲੂ ਵੀ ਨੀ ਰਿਹਾ ਨਾ ਕਿ ਮੈਂ ਕਿਉਂ ਸਵਾਂ, ਕਹਿੰਦਾ ਮੈਂ ਨੀ ਸਹਿੰਦਾ। ਮਤਲਬ ਉਹ ਬੜੀ ਦਿੱਕਤ ਹੈ ਕਿ ਮਤਲਬ ਉਹ ਸਾਡੀ ਇੱਕ ਬੜੀ ਲੜਾਈ ਦਾ ਕਾਰਨ ਹੈ। ਤੇ ਛੋਟੀਆਂ ਚੀਜ਼ਾਂ ਚ ਪਤਾ ਕੀ ਆ, ਵਿਆਹ ਤੋਂ ਬਾਅਦ ਹੀ ਜਿਹੜਾ ਟੁੱਥਪੇਸਟ ਹੈ ਨਾ ਭਾਜੀ, ਆਹ ਨਾ ਵਿੱਚੋਂ ਦਬਾਉਂਦੀ ਆ, ਉਹ ਜਿਵੇਂ ਲਾਸ਼ ਨੀ ਲਟਕੀ ਹੁੰਦੀ ਉਹਦੇ ਬਾਅਦ ਅੱਧੀ ਵਾਰ ਦੇ। ਉਹ ਭਾਈ ਐਡੀ ਇਰੀਟੇਟਿੰਗ ਗੱਲ ਹੈ, ਨਵੀਂ ਟੁੱਥਪੇਸਟ ਵੀ ਸੋਚੋ, ਨਵੀਂ ਟੁੱਥਪੇਸਟ ਤੱਕ ਬੰਦਾ ਉੱਪਰੋਂ ਦਬਾਉਂਦਾ, ਨਵੀਂ ਟੁੱਥਪੇਸਟ ਵਿੱਚੋਂ ਕਿਉਂ ਦਬਾਉਣੀ ਹੈ?
6: ਵੈਸੇ ਵੈਸੇ
4: ਇਹ ਬੜਿਆਂ ਦੀ ਆਦਤ ਹੈ, ਨਿਆਣਿਆਂ ਦੀ ਹੁੰਦੀ ਜ਼ਿਆਦਾਤਰ।
6: ਵੈਸੇ ਨਾ ਸਿਮਰਨ ਜੀ ਇੱਕ ਗੱਲ ਸੁਣੋ, ਟੁੱਥਪੇਸਟ ਨਾ ਵਿੱਚੋਂ ਨਾ ਉੱਪਰੋਂ, ਪਿੱਛੋਂ ਦਬਾਈਦਾ ਹੈ।
10: ਹਾਂ ਚਲੋ ਜਿੱਥੋਂ ਯਾਰ, ਮਤਲਬ
6: ਤੁਸੀਂ ਵੀ ਗਲਤ ਕਰ ਰਹੇ ਹੋ ਮੇਰੇ ਹਿਸਾਬ ਨਾਲ।
10: ਚਾਹੀ ਤੁਹਾਡਾ ਸਰੀ ਜਾਂਦਾ ਇੰਨੇ ਸਾਲਾਂ ਦਾ, ਕਿਉਂਕਿ ਉਹ ਵੀ ਮੈਨੂੰ ਸੁਣਾ ਦਿੰਦੀ ਨਾ ਭਾਈ। ਸੱਚੀ ਜਦੋਂ ਮੈਂ ਟੁੱਥਪੇਸਟ ਦਿਖਾਣੀ ਨਾ, ਉਹਨੇ ਮੈਨੂੰ ਕਹਿਣਾ ਰਾਤੀ ਬ੍ਰਸ਼ ਕੀਤਾ ਸੀ, ਮੈਂ ਕਹਿੰਦਾ ਨਹੀਂ, ਕਿਉਂਕਿ ਉਹ ਮੈਨੂੰ ਪਿੱਛੇ ਬਹਿੰਦੇ ਕਿ ਤੂੰ ਬ੍ਰਸ਼ ਨੀ ਕਰਦਾ ਰਾਤੀ ਦਾ, ਉਹਨੇ ਮੈਨੂੰ ਨਹੀਂ ਆਦਤ ਛੋਟੇ ਹੁਣ, ਤਾਂ ਮੈਂ ਗਾਂਧੀ ਨਹੀਂ ਮੈਂ ਕਰਨਾ ਨਹੀਂ ਕਰਨਾ, ਇਰੀਟੇਟਿੰਗ ਆ ਮੈਨੂੰ ਕਿ ਮੇਰੇ ਕੋਲ ਨਹੀਂ ਹੈਗਾ ਟਾਈਮ। ਤੇ ਉਹ ਮੈਨੂੰ ਆਹ ਸੁਣਾ ਦੇਗੀ, ਸਾਡੀ ਨਾ ਬੜੀ ਸੇਮ ਸੇਮ ਜੀ ਆ, ਇੱਕੋ ਦੀ ਆਦਤ ਹੈ, ਪਰਸ ਚ ਗੱਡੀ ਦੀ ਚਾਬੀ ਜਾਂ ਗੈਰੇਜ ਦੀ ਚਾਬੀ। ਉਹ ਰੱਬਾ ਭਾਜੀ, ਮਤਲਬ ਉਹਦੀ ਚਾਬੀ ਕਦੀ ਲੱਭ ਜੇ ਗੱਡੀ ਦੀ, ਜਾਂ ਉਹਦੀ ਚਾਬੀ ਕਦੀ ਸਹੀ ਜਗ੍ਹਾ ਤੇ ਮਿਲ ਜੇ, ਕਦੀ ਨੀ ਹੋਇਆ, ਕਦੀ ਵੀ ਨੀ ਹੋਇਆ। ਤੇ ਉਹਦਾ ਪਰਸ ਹੋਏਗਾ ਉਤਲੇ, ਅੱਜ ਬੂਟ ਬਾਟ ਪਾ ਕੇ ਨਿਕਲਣ ਲੱਗਿਆ, ਚਾਬੀ ਉੱਪਰ ਹੈ। ਉਹਦੇ ਪਿੱਛੇ ਸਾਡੀ ਏਡੀ ਲੜਾਈ ਹੁੰਦੀ ਹੈ ਨਾ, ਕਿ ਮਤਲਬ ਵੀਰ ਮੈਨੂੰ ਕਿਉਂ ਤੂੰ ਨੀ ਚਾਬੀ ਰੱਖਦੀ, ਕਿ ਮਤਲਬ ਦੋਨੋ ਚਾਬੀਆਂ ਥੱਲੇ ਹੋਣੀਆਂ ਚਾਹੀਦੀਆਂ, ਕਿ ਬਾਰ ਬਾਰ ਉੱਪਰ ਚੜਨਾ ਬਹੁਤ ਔਖਾ।
4: ਐਕਸਰਸਾਈਜ਼ ਹੀ ਆ ਕੇ ਉਹ ਤੇ
10: ਪਰ ਭਾਈ ਬੂਟ
6: ਤਾਂ ਤੇ ਤੁਸੀਂ ਪਾਲੋ ਨਹੀਂ ਰਹੇ।
10: ਐਰੋਪਲੇਨ ਫੜਨਾ, ਕੁਛ ਫੜਨਾ, ਮੇਰੀ ਆਦਤ ਹੈ, ਮੈਂ ਨਾ ਟਾਈਮ ਤੋਂ ਬਹੁਤ ਅੜਲੀ ਜਾਣਾ ਜਮਾ ਐਂਟ, ਕਿਉਂਕਿ ਰੇਲਵੇ ਸਟੇਸ਼ਨ ਸਾਹਮਣੇ ਆ, ਕਿਉਂਕਿ ਗਿਣੇ ਹੋਏ ਨੇ ਕਿ ਪੈਦਲ 6 ਮਿੰਟ ਜਾਣੇ ਆ, 7ਵੇਂ ਮਿੰਟ ਤੇ ਟ੍ਰੇਨ ਹੈ ਤੇ ਇਹਨੇ 6ਵੇਂ ਮਿੰਟ ਉੱਥੇ ਪਹੁੰਚਣਾ। ਮਤਲਬ ਕਮਾਲ ਹੀ ਆ ਭਾਜੀ, ਮਤਲਬ ਸਮਰ ਦੀ ਵੀ ਸੇਮ ਆਦਤ ਹੈ, ਪੇਸਟ ਵਾਲੀ ਵੀ ਤੇ ਆ ਟ੍ਰੇਨ ਵਾਲੀ ਵੀ, ਤੇ ਆਹ ਮੇਰੀ ਬੜੀ ਇਰੀਟੇਟਿੰਗ ਹੈ। ਤੇ ਮੈਨੂੰ ਕੀ ਕਹਿੰਦੀ ਹੈ ਫਿਰ, ਕੀ ਕਹਿੰਦੀ, ਤੂੰ ਪਹਿਲੇ ਪਤਾ ਕਿਉਂ ਜਾਣਾ? ਕਿਉਂਕਿ ਤੂੰ ਉੱਥੇ ਜਾ ਕੇ ਕੈਂਡੀ ਕ੍ਰਸ਼ ਖੇਡਣੀ ਹੁੰਦੀ ਹੈ। ਮੈਂ 39 ਸੀ, 39ਵੀਂ ਸਟੇਜ ਤੇ ਸੀਗਾ, ਤੇ ਅਸੀਂ ਟ੍ਰੇਨ ਤੇ ਇਕੱਠੇ ਸਫ਼ਰ ਕਰਨਾ ਸੀਗਾ, ਮਤਲਬ ਇੱਕ ਰਹਿੰਦੀ ਸੀਗੀ, ਮੈਂ ਕਿਹਾ ਮੈਨੂੰ ਇੱਕ ਕ੍ਰੋਸ ਕਰ ਲੈਣੀ ਕੈਂਡੀ ਕ੍ਰਸ਼, ਫਿਰ ਮਤਲਬ ਨਾਲ ਦੇ ਨਾਲ ਮੌਕਾ ਲੱਭ ਲੈਂਦੀ ਹੈ ਫਿਰ ਸੁਣਾਉਣ ਦਾ।
6: ਤੁਸੀਂ ਤੁਸੀਂ ਬਾਕੀ ਗੱਲਾਂ ਛੱਡੋ, ਜੇ ਤੁਸੀਂ ਲਾਈਫ ਲੈਣੀ ਹੁੰਦੀ ਮੈਨੂੰ ਦੱਸ ਦਿਆ ਕਰੋ।
4: ਇਹਨਾਂ ਨੇ ਖਿੱਚ ਕੇ, ਇਹਨਾਂ ਨੇ 39ਵੀਂ ਤੇ ਜਾ ਕੇ ਖਿੱਚ ਕੇ ਡਿਲੀਟ ਕਰਤੀ ਹੋਣੀ।
6: ਹਾਂ ਨਹੀਂ ਡਿਲੀਟ, 39ਵੀਂ ਤੇ ਸਟੇਜ ਤੇ ਹੀ ਹਾਲੇ ਤੁਸੀਂ
10: 3900
4: ਬੜੀ ਦਿਮਾਗ ਤੇ ਬੜਾ ਅਸਰ ਕਰਦੀ। ਬੰਦਾ ਟ੍ਰੇਨ ਚ ਬੈਠਾ ਹੋਇਆ ਲੱਗਦਾ, ਤੀਸਰੇ ਦੋ ਜਣੇ ਪਹਿਲਾਂ ਬੈਠੇ, ਤੀਸਰਾ ਅਸੀਂ ਬਹਿ ਗਏ ਤੇ ਗਾਇਬ ਹੋ ਜਾਣੇ ਤਿੰਨੇ।
10: ਮਤਲਬ ਆਹ ਚੀਜ਼ਾਂ ਨਾ ਬੜੀ ਇਰੀਟੇਟਿੰਗ ਚੀਜ਼ਾਂ ਤੁਹਾਡੇ ਆਪ ਚ ਵੀ ਹੁੰਦੀਆਂ, ਮਤਲਬ ਸੇਮ ਜਿਹੀ ਹੀ ਹੁੰਦੀ ਹੈ ਕਿ ਮੈਂ ਜਲਦੀ ਜਾਂਦਾ ਉਹ ਲੇਟ ਜਾਂਦੀ ਹੈ, ਸਾਡੇ ਦੋਨਾਂ ਚੀਜ਼ ਦਾ ਹੀ ਕਲੈਸ਼ ਹੈ। ਤੇ ਮਤਲਬ ਹਾਸਾ ਮਜ਼ਾਕ ਚਲੋ ਹੋ ਗਿਆ, ਬਟ ਕਈ ਆ ਜਿਹੜੀ ਨੋ ਕਰਨ ਵਾਲੀ ਆਦਤ ਹੈ ਨਾ ਭਾਜੀ, ਇਹਦੇ ਪਿੱਛੇ ਸਾਡੀ ਕਈ ਵਾਰੀ ਸੀਰੀਅਸ ਬਹਿਸ ਵੀ ਹੁੰਦੀ, ਕਿਉਂਕਿ ਓਵਰ ਕਮਿਟ ਕਰ ਦਿੰਦੀ ਹੈ ਬੜੀ ਵਾਰੀ, ਓਵਰ ਕਮਿਟ ਕਰ ਦਿੰਦੀ ਤੇ ਡੈਲੀਗੇਟ ਵੀ ਕਰਦੀ ਚੀਜ਼ਾਂ, ਜਿਵੇਂ ਮੈਂ ਕੱਪੜੇ ਵੀ ਧੋਲਾ, ਮੈਂ ਵੀ ਕਰ ਲਾ, ਮੈਂ ਉਹ ਵੀ ਕਰ ਲਾ, ਮੈਂ ਉਹ ਵੀ ਕਰ ਲਾ, ਲੈ ਕੇ ਉਹਨੂੰ ਵੀ ਘੁਮਾ ਦਾ, ਉਹ ਵੀ ਕਰਦਾ। ਤੇ ਮੈਂ ਕਿਹਾ ਸਮਰ ਘਰੇ ਆ, ਤੂੰ ਸਮਰ ਨੂੰ ਕਿਉਂ ਨੀ ਕਿਹਾ? ਮੈਂ ਕਿਹਾ ਟੀਨੇਜਰ ਉਹਨੇ ਆਪ ਆ ਕੇ ਨੀ ਪੁੱਛਣਾ, ਜਦੋਂ ਮੈਂ ਆਇਆ ਤੇ ਇਹਨੂੰ ਹੁੰਦਾ ਕਿ ਤੂੰ ਆਉਂਦੇ ਸਾਰ ਭਾਂਡਿਆਂ ਨੂੰ ਲੱਗ ਜਾਂਦਾ, ਬਟ ਉਹ ਮੈਨੂੰ ਨਜ਼ਰ ਆਏ ਨਾ ਕਿ ਤੂੰ ਹੁਣ ਉਹਨੂੰ ਵੀ ਲੱਗ ਜਾਏਗੀ ਤੇ ਮੈਂ ਕਰ ਦਿੰਦਾ। ਸੋ ਆਹ ਚੀਜ਼ ਉਹਦੇ ਚ ਥੋੜੀ ਜਿਹੀ ਮਤਲਬ ਦਿੱਕਤ ਵਾਲੀ ਉਹਦੇ ਚ ਗੱਲ ਹੈ ਕਿ ਹਨਾ
6: ਵਧੀਆ ਹੀ ਹੋਰ ਗੱਲਾਂ ਦੀਆਂ ਗੱਲਾਂ ਐਂਡ ਦੇ ਵਿੱਚ ਲਪੇਟ ਗਏ ਨਾ, ਇਹਨਾਂ ਨੂੰ ਪਤਾ ਲੱਗ ਗਿਆ ਹੁਣ ਉਹ ਸੁਣਦੇ ਆ,
4: ਬੇਸਿਕਲੀ ਚੀਜ਼ਾਂ ਤੇ ਵੇਖੋ ਦੋਵਾਂ ਦੀਆਂ ਓਪੋਜ਼ਿਟ ਹੀ ਹੁੰਦੀਆਂ ਨੇ। ਮੰਨ ਲਓ ਜਿਹੜੀ ਦੂਸਰੇ ਦੀ ਤੁਹਾਨੂੰ ਨਹੀਂ ਪਸੰਦ ਹੈ ਤਾਂ ਮਤਲਬ ਤੁਹਾਡੇ ਸੁਭਾਅ ਤੋਂ ਥੋੜੀ ਜਿਹੀ ਉਹ ਉਲਟ ਆ ਤੇ ਤੁਸੀਂ ਇਧਰਲੇ ਪਾਸੇ ਬੈਠੇ ਹੋ ਉਹ ਅਗਲੇ ਨੂੰ ਤੁਹਾਡੀ ਉਲਟ ਲੱਗ ਰਹੀ ਹੁੰਦੀ ਹੈ ਨਾ। ਜੇ ਤੁਹਾਡਾ ਪਹਿਲਾਂ ਜਾਣਾ ਤੁਹਾਡਾ ਲੇਟ ਜਾਣਾ ਤੁਹਾਨੂੰ ਉਹਨਾਂ ਦਾ ਪਰੇਸ਼ਾਨ ਕਰਦਾ ਤੇ ਉਹਨਾਂ ਨੂੰ ਤੁਹਾਡਾ ਅਰਲੀ ਜਾਣਾ ਪਰੇਸ਼ਾਨ ਕਰਦਾ
6: ਜੀ।
4: ਸੋ ਕਿਉਂਕਿ ਦੋਵੇਂ ਓਪੋਜ਼ਿਟ ਨੇ।
6: ਉਹਨੇ ਜੋ ਸੋਚਦਾ ਹੁੰਦਾ ਮੈਂ 36 ਕੰਮ ਨਿਬੇੜ ਕੇ ਚੱਲ ਜਾਣਾ ਜਿੰਨੇ ਨੂੰ ਉੱਥੇ ਜਾ ਕੇ ਕੈਂਡੀ ਕ੍ਰਸ਼ਾਂ ਖੇਡਣੀਆਂ।
4: ਹਾਂ ਉਹਨਾਂ ਨੂੰ ਇਹ ਹੋਊਗਾ ਵੀ ਮੈਂ ਕਿੰਨੇ ਕੰਮ
6: ਕਿਉਂ ਇੰਨੇ ਚ ਮੈਂ ਡਿਸ਼ਵਾਸ਼ਰ ਲਾ ਦੇਣਾ ਜਿੰਨੇ ਚਿਰ ਸਟੇਸ਼ਨ ਤੇ ਬੈਠ ਕੇ ਮੈਂ ਕੈਂਡੀ ਕ੍ਰਸ਼ ਖੇਡਣੀ।
4: ਤੁਹਾਨੂੰ ਗੱਲੀ ਬਾਤੀ ਦੱਸ ਤੇ ਗਿਆ ਵੀ ਉਹ ਵੀ ਮੈਂ ਲਾਉਣਾ
6: ਤੇ ਉਹ ਕਹਿੰਦੇ ਭਾਂਡੇ ਧੋਣਾ ਮੈਂ ਹੱਥਾਂ ਨਾਲ।
10: ਨਹੀਂ ਹੱਥ ਨਾਲ ਨੀ ਉਹ ਮੈਂ ਥੱਲੇ ਲਾਣੇ ਮਤਲਬ ਜਿਵੇਂ ਹੌਦੀ ਚ ਭਰੀ ਹੋਈ ਨਾ ਮੈਨੂੰ ਹੁੰਦਾ ਕਿ ਜੇ ਉਹਦੇ ਚ ਕੱਢਣ ਵਾਲੇ ਹੋਗੇ ਕੱਢ ਲਈਏ ਫਟਾਫਟ ਤੇ ਨਵੇਂ ਲਾ ਦਈਏ ਭਾਂਡੇ।
6: ਹਾਂ ਇਹ ਹਸਬੈਂਡਸ ਦਾ ਵੈਸੇ ਫੇਵਰਿਟ ਕੰਮ ਹੈ ਮੈਨੂੰ ਲੱਗਦਾ।
10: ਆ ਪਤਾ ਨਹੀਂ ਕਿਉਂ ਹੈ ਵੈਸੇ ਆ ਕਿਉਂ ਲੱਗਦਾ ਕਿ ਉਹ ਕੰਮ ਹੈ ਤੇ ਆ ਕੰਮ ਨਹੀਂ ਹੈ ਕਿ ਖਾਣਾ ਗੰਦਾ ਪਿਆ ਮੇਰਾ। ਮੈਨੂੰ ਖਾਣਾ ਗੰਦਾ ਮੈਨੂੰ ਇੱਕ ਕੱਪੜਾ ਕੱਢਦਾ ਮੈਂ ਤਿੰਨ ਕੱਪੜੇ ਥੱਲੇ ਸਿੱਟ ਦਿੰਦਾ ਤੇ ਉਹ 4 ਦਿਨ ਪਹਿਲੇ ਵਿਚਾਰੀ ਠੀਕ ਕਰਦੀ ਹੈ ਤੇ 4th ਦਿਨ ਕਹੇਗੀ ਹੋ ਗਿਆ ਟਾਈਮ ਕਹਿੰਦੀ ਖਰਾਬ ਹੋ ਗਿਆ। ਮੈਨੂੰ ਫਿਰ ਤੂੰ ਸਾਫ਼ ਨਾ ਕਰਿਆ ਕਰ ਮੈਨੂੰ ਏਦਾਂ ਹੀ ਚੰਗਾ ਲੱਗਦਾ ਏਦਾਂ ਮੈਨੂੰ ਮਿਲ ਜਾਂਦੇ ਕੱਪੜੇ ਮੈਨੂੰ ਟਫੇ ਮਿਲਦੇ ਨਹੀਂ ਕੱਪੜੇ।
6: ਹਾਏ ਸੱਚੀ ਸਿਮਰਨ
4: ਜੀ ਥੈਂਕ ਯੂ ਸਿਮਰਨ ਜੀ
6: ਥੈਂਕ ਯੂ ਸਿਮਰਨ ਜੀ
4: ਥੈਂਕ ਯੂ ਥੈਂਕ ਯੂ। ਸੋ ਹੋਈ ਇਹ ਵੇਖਿਆ ਜਾਵੇ ਤੇ ਇਹੋ ਖੂਬਸੂਰਤੀ ਹੈ ਇਸ ਰਿਸ਼ਤੇ ਦੀ। ਆਪਾਂ ਕਈ ਚੀਜ਼ਾਂ ਤੋਂ ਜਿਨ੍ਹਾਂ ਤੋਂ ਆਪਾਂ ਖਿੱਚਦੇ ਹਾਂ ਉਹੀ ਸੁਭਾਅ ਜਦੋਂ ਹੋਰ ਇੱਕ ਹੋਰ ਚੀਜ਼ਾਂ ਦੇ ਵਿੱਚ ਆਪਾਂ ਵੇਖਦੇ ਹਾਂ ਤੇ ਉੱਥੇ ਸਾਡਾ ਫਾਇਦਾ ਵੀ ਕਰ ਰਿਹਾ ਹੁੰਦਾ। ਸੋ ਜੇ ਸਾਰੇ ਇੱਕੋ ਜਿਹੇ ਹੋਣ ਤੇ ਉੱਥੇ ਕਹਿੰਦੇ ਨੇ ਕਿ ਗੁਜ਼ਾਰਾ ਔਖਾ। ਮੰਨ ਲਓ ਜੇ ਇੱਕੋ ਜਿਹਾ ਸੁਭਾਅ ਹੋਵੇ ਦੋਵਾਂ ਦਾ ਤੇ ਉੱਥੇ ਗੁਜ਼ਾਰਾ ਬਹੁਤ ਔਖਾ ਹੋ ਜਾਂਦਾ। ਹੁਣ ਕਈ ਫੋਰ ਐਗਜ਼ਾਮਪਲ ਕਈ ਘਰਾਂ ਦੇ ਵਿੱਚ ਤੁਸੀਂ ਜਾਂਦੇ ਹੋ ਉੱਥੇ ਦੋਵੇਂ ਬਹੁਤ ਸਫਾਈ ਪਸੰਦ ਹੁੰਦੇ ਤੇ ਉਹਦੇ ਨਾਲ ਫਿਰ ਕੀ ਤੁਸੀਂ ਉੱਥੇ ਨੋਟ ਕਰਦੇ ਹੋ ਉਹਨਾਂ ਦੀਆਂ ਯਾਰੀਆਂ ਦੋਸਤੀਆਂ ਘੱਟ ਹੁੰਦੀਆਂ ਕਿਉਂਕਿ ਉੱਥੇ ਤੁਸੀਂ ਸਫੋਕੇਟ ਮਹਿਸੂਸ ਕਰਦੇ ਹੋ। ਤੁਹਾਨੂੰ ਉਹ ਦੋਵੇਂ ਜਣੇ ਬਹੁਤ ਸਫਾਈ ਪਸੰਦ ਹੁੰਦੇ ਆ ਉਹ ਹਲੇ ਤੁਸੀਂ ਜਾਂ ਬੂਹਾ ਹੀ ਖੜਕਾਇਆ ਹੁੰਦਾ ਤੇ ਉਹ ਤੁਹਾਡੀ ਜੁੱਤੀ ਵੱਲ ਵੇਖੀ ਜਾਂਦੇ ਦੋਵੇਂ ਜੀ।
6: ਬਿਲਕੁਲ
4: ਉਹਨਾਂ ਦੇ ਘਰ ਵੜ ਕੇ ਤੁਸੀਂ ਨਿੱਕੀ ਨਿੱਕੀ ਚੀਜ਼ ਤੁਸੀਂ ਇਹ ਵੀ ਡਰਦੇ ਹੋ ਵੀ ਤੁਸੀਂ ਕਿੱਦਾਂ ਬਹਿਣਾ ਕਿੱਦਾਂ ਤੁਸੀਂ ਹਨਾ ਮਤਲਬ ਨਿੱਕੀ ਨਿੱਕੀ ਚੀਜ਼ ਦਾ ਗਲਾਸ ਦਾ ਵੀ ਖੜਾਕ ਨਹੀਂ ਆਉਣਾ ਚਾਹੀਦਾ ਉਹ ਆਪ ਹੀ ਮਤਲਬ ਉਸੇ ਹਿਸਾਬ ਦੇ ਨਾਲ ਵਿਚਰੇ ਹੁੰਦੇ। ਸੋ ਉਹ ਇੱਕ ਤਰ੍ਹਾਂ ਦੇ ਨਾਲ ਇੱਕੋ ਜਿਹੇ ਸੁਭਾਅ ਦੇ ਕਰਕੇ ਮੰਨ ਲਓ ਦੂਰ ਹੋ ਗਏ। ਹੁਣ ਦੂਸਰਾ ਲਾ ਲਓ ਕੇਸ ਜੇ ਦੋਵੇਂ ਹੀ ਨਹੀਂ ਮੰਨ ਲਓ ਸਫਾਈ ਪਸੰਦ ਤੇ ਉੱਥੇ ਵੀ ਤੁਹਾਡਾ ਵੜਨ ਨੂੰ ਨਹੀਂ ਜੀ ਕਰਦਾ। ਸੋ ਇਹ ਜਿਹੜਾ ਬੈਲੈਂਸ ਆ ਇਹ ਬਣਦਾ ਤਾਂ ਹੀ ਆ ਵੀ ਇੱਕ ਜਣਾ ਇੱਦਾਂ ਦਾ ਤੇ ਇੱਕ ਜਣਾ ਉੱਦਾਂ ਦਾ। ਸੋ ਉੱਥੇ ਫਿਰ ਮਾੜੀ ਮਾੜੀ ਜੀ ਚੱਲੀ ਵੀ ਜਾਂਦੀ ਆ ਗੱਡੀ ਵੀ ਤੁਰੀ ਜਾਂਦੀ ਆ ਤੁਹਾਡਾ ਸਮਾਜਿਕ ਸਾਂਝਾਂ ਵੀ ਤੁਹਾਡੀਆਂ ਬਣੀਆਂ ਰਹਿੰਦੀਆਂ ਨੇ। ਸੋ ਬੇਸਿਕਲੀ ਜੇ ਤੁਸੀਂ ਇੱਕੋ ਜਿਹੇ ਹੋ ਜਾਓ ਤੁਸੀਂ ਸੁਭਾਅ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਜਿਹੜਾ ਉਹ ਇੱਕ ਸਾਰ ਤੁਹਾਨੂੰ ਪੁਆਇੰਟ ਮਿਲ ਜਾਣ ਤੇ ਉੱਥੇ ਆਪਸ ਵਿੱਚ ਵੀ ਨਿਭਣੀ ਔਖੀ ਹੋ ਜਾਂਦੀ ਕਿਉਂਕਿ ਇੱਕ ਦੂਸਰੇ ਦੇ ਵਿੱਚ ਵੀ ਫਿਰ ਉਹ ਨੁਕਸ ਵੱਧ ਕੱਢਣੇ ਸ਼ੁਰੂ ਹੋ ਜਾਂਦੇ ਆ। ਜੇ ਮੰਨ ਲਓ ਕੋਈ ਸਫਾਈ ਪਸੰਦ ਆ ਤੇ ਉਹਨੂੰ ਇਹ ਲੱਗਣਾ ਵੀ ਤੂੰ ਕਰ ਜਾਂ ਤੂੰ ਘੱਟ ਸਫਾਈ ਰੱਖੀ
6: ਬਿਲਕੁਲ
4: ਮੈਂ ਕਰਾਂ ਜਾਂ ਮੈਂ ਵੱਧ ਰੱਖੀ ਆ। ਸੋ ਉੱਥੇ ਉਹ ਲੜਾਈ ਦੇ ਚਾਂਸ ਹੋਰ ਜ਼ਿਆਦਾ ਵੱਧ ਜਾਂਦੇ
6: ਆ।
4: ਇੱਥੇ ਤੇ ਕੀ ਆ ਵੀ ਕਿਸੇ ਨੇ ਆਹ ਵੱਧ ਕਰ ਲਿਆ ਕਿਸੇ ਨੇ ਉਹ ਵੱਧ ਕਰ ਲਿਆ ਉਹ ਬੈਲੈਂਸ ਜਿਹਾ ਬਣਿਆ ਰਹਿੰਦਾ
6: ਜੀ ਬਿਲਕੁਲ।
4: ਸੋ ਹਰ ਇੱਕ ਤਰ੍ਹਾਂ ਦਾ ਮਿਸ਼ਰਣ ਪਰਿਵਾਰ ਦੇ ਵਿੱਚ ਹੋਣਾ ਬੜਾ ਜ਼ਰੂਰੀ ਆ। ਜਦੋਂ ਆਪਾਂ ਆਪਣੇ ਵਰਗਾ ਕਿਸੇ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਦੁਨੀਆਂ ਦੀ ਸਭ ਤੋਂ ਵੱਡੀ ਗਲਤੀ ਕਰ ਰਹੇ ਹੁੰਦੇ ਆਪਾਂ ਆਪਣੇ ਵਰਗਾ ਕਿਸੇ ਨੂੰ ਕਰਕੇ
6: ਜੀ ਬਿਲਕੁਲ।
4: ਜੋ ਵਾਕਈ ਤੁਹਾਡੇ ਵਰਗਾ ਹੋ ਜਾਏ ਜਾਂ ਤੁਹਾਨੂੰ ਤੁਹਾਡੇ ਵਰਗਾ ਹੀ ਕੋਈ ਅੱਗੋਂ ਟੱਕਰ ਪਵੇ ਤੇ ਉਹ ਤੁਹਾਡੀ ਮੰਨ ਲਓ ਜੇ ਸੋਚ ਪੱਖੋਂ ਤੁਹਾਡੇ ਵਰਗਾ ਹੋਊਗਾ ਉਹ ਹਰ ਇੱਕ ਗੱਲ ਤੁਹਾਡੀ ਸਮਝ ਰਿਹਾ ਹੋਊਗਾ ਤੇ ਇਨਸਾਨ ਦੇ ਦਿਮਾਗ 'ਚ ਸਾਰੀਆਂ ਗੱਲਾਂ ਸਹੀ ਸਹੀ ਨਹੀਂ ਆਉਂਦੀਆਂ।
6: ਬਿਲਕੁਲ
4: ਇਨਸਾਨੀ ਦਿਮਾਗ ਆ ਇਹ ਬੜਾ ਪੁੱਠਾ ਜ਼ਿਆਦਾ ਸੋਚਦਾ ਤੇ ਸਿੱਧਾ ਘੱਟ ਸੋਚਦਾ। ਸੋ ਉਹ ਜੇ ਦਿਮਾਗ ਦੀਆਂ ਹੀ ਕੋਈ ਬੁੱਝਣ ਲੱਗ ਪਏ ਇੱਕ ਫਿਲਮ ਵੀ ਹੈਗੀ ਇਹਦੇ ਉੱਤੇ ਤੁਹਾਡੀਆਂ ਦਿਮਾਗ ਦੀਆਂ ਉਹ ਬੁੱਝਣੀਆਂ ਸ਼ੁਰੂ ਕਰ ਦਿੰਦੇ ਕਿਸੇ ਨੂੰ ਹੁੰਦੀ ਆ ਉਹ ਕੋਈ ਪ੍ਰੋਬਲਮ ਪਾਵਰ ਆ ਜਾਂਦੀ ਜਾਂ ਪ੍ਰੋਬਲਮ ਆ ਜਾਂਦੀ ਹੈ ਵੀ ਉਹਨੂੰ ਦੂਜਿਆਂ ਦੇ ਦਿਮਾਗ ਦੀਆਂ ਬੁੱਝ ਲੈਂਦਾ ਉਹ ਨਾਲ ਦੀ ਨਾਲ ਐਂਡ ਆਫ ਦਾ ਡੇ ਉਹ ਪਾਗਲ ਹੋ ਜਾਂਦਾ
6: ਕਿਉਂਕਿ ਜੇ ਸਾਨੂੰ ਪਤਾ ਲੱਗਣ ਲੱਗ ਜਾਵੇ ਸਾਰਿਆਂ ਦਿਮਾਗਾਂ ਦਾ ਤਾਂ ਤੁਸੀਂ ਆਪੇ ਹੀ
4: ਕਿਉਂਕਿ ਕਿਸੇ ਬਾਰੇ ਜਾਣਨਾ ਕਿਸੇ ਦੇ ਦਿਮਾਗ 'ਚ ਕੀ ਚੱਲ ਰਿਹਾ ਵਾ ਉਹ ਜੇ ਜਾਣਨਾ ਉਹ ਬਹੁਤ ਖਤਰਨਾਕ ਹੈ। ਉਹ ਜੋ ਜੋ ਤੁਹਾਨੂੰ ਦਿਖਾਉਣਾ ਚਾਹ ਰਿਹਾ ਵਾ ਉਹੀ ਤੁਸੀਂ ਵੇਖੋ ਓਨਾ ਹੀ ਤੁਸੀਂ ਜਾਣੋ ਉਹਦੇ ਨਾਲੋਂ ਬਿਹਤਰ ਹੋਰ ਕੁਛ ਨਹੀਂ ਆ।
6: ਬਿਲਕੁਲ
4: ਕਿਉਂਕਿ ਆਪਾਂ ਦੋਹਰੀ ਜ਼ਿੰਦਗੀ ਆਪਾਂ ਜੀਨੇ ਹਾਂ। ਹੁਣ ਆਪਾਂ ਇੱਥੇ ਬੈਠੇ ਤੁਸੀਂ ਮੰਨ ਲਓ ਆਪਾਂ ਗੱਲ ਕਰ ਰਹੇ ਹਾਂ ਆਪਾਂ ਹੱਸ ਰਹੇ ਹਾਂ ਕੋਈ ਪਤਾ ਨਹੀਂ ਆਪਾਂ ਕਿਹੜੀ ਖਬਰ ਸੁਣ ਕੇ ਕੱਲ੍ਹ ਤੁਰੇ ਹਾਂ ਜਾਂ ਸਵੇਰੇ ਤੁਰੇ ਹਾਂ
6: ਜੀ
4: ਤੇ ਉੱਥੇ ਫਿਰ ਉਹ ਚੀਜ਼ਾਂ ਤੁਹਾਨੂੰ ਬਹੁਤ ਜ਼ਿਆਦਾ ਤੁਹਾਨੂੰ ਪਰੇਸ਼ਾਨ ਕਰਦੀਆਂ
6: ਜੀ ਜੀ।
4: ਤੋਂ ਇਸ ਕਰਕੇ ਇਹੋ ਹੀ ਖੂਬਸੂਰਤੀ ਹੈ ਜੋ ਕੁਦਰਤ ਨੇ ਬਣਾਇਆ ਵਾ ਉਹ ਬੜਾ ਬੜਾ ਖੂਬਸੂਰਤ ਆ। ਆਪਾਂ ਸਿਰਫ ਉਹਦੇ ਉੱਤੇ ਪੂਰਨ ਨਹੀਂ ਪਾਉਣੇ ਆ, ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਉਹ ਹੀ ਤੰਗ ਹੁੰਦੇ
6: ਆ ਜੀ ਬਿਲਕੁਲ। ਵੈਸੇ ਵੀ ਕਹਿੰਦੇ ਆ ਕਿ ਜਿਹੜੇ ਆਪੋਜ਼ਿਟ ਸੁਭਾਅ ਵਾਲੇ ਆ ਉਹਨਾਂ ਦਾ ਰਿਲੇਸ਼ਨਸ਼ਿਪ ਲੌਂਗ ਟਾਈਮ ਚੱਲਦਾ ਹੈ,
4: ਬੈਸਟ ਹੈ
6: ਜੀ,
4: ਦੀ ਬੈਸਟ ਹੈ ਨਾ, ਉਹ ਸਾਨੂੰ ਲੱਗਦਾ ਵਾ, ਪਰ ਇਨਸਾਨ ਹਮੇਸ਼ਾ ਆਪਣੇ ਵਰਗਾ ਦੂਸਰੇ ਨੂੰ ਕਰਨ ਦੇ ਯਤਨ ਚ ਲੱਗਾ ਰਹਿੰਦਾ ਤੇ
6: ਫਿਰ ਕਹਿੰਦੇ ਉਹ ਪਹਿਲਾਂ ਵਰਗੇ ਨਹੀਂ ਰਹੇ।
4: ਹਾਂਜੀ

0: सोना चाहिदा,
1: भरोसा चाहिदा,
0: क्वालिटी ते बाईबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ वी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
2: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
5: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
3: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

That's right. Pump it up.

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ
1: 04332852
2: ਤੇ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
4: ਜ਼ਿੰਦਗੀ ਕਿਵੇਂ ਕੱਟਾਂਗੇ, ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾ, ਮੈਨੂੰ ਉਹ ਚਾਹੀਦਾ।
3: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
5: ਬੈਲੀਆਂ ਦੇ ਟੋਚਨ ਤਾਂ ਟਾਈ ਰਹਿੰਦੇ ਨੇ, ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ। ਹੋ ਬੈਲੀਆਂ ਦੇ ਟੋਚਨ ਤਾਂ ਟਾਈ ਰਹਿੰਦੇ ਨੇ, ਧਾਕੜ ਜੇ ਕਬਜ਼ਾ ਛਡਾਈ ਲੈਂਦੇ ਨੇ। ਚੜਦਾ ਸਟੇਨ ਉੱਤੇ ਪਟਾਇਲੜੀ, ਨਾਗ ਦੇ ਬੱਚੇ ਚ ਰੌਂਦ ਪਾਈ ਪੈਂਦੇ ਨੇ। ਹੋ ਲੁੱਟ ਦਾ ਨਜ਼ਾਰੇ

0: ਹੋਣੇ ਨਹੀਂ ਹੋਣਾ ਤੇਰੇ ਵਿੱਚ
1: ਲਵ ਇਮੋਸ਼ਨ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ ਰਿਲੀਜ਼ਿੰਗ ਵਰਲਡ ਵਾਈਡ 4th ਸਪਟੈਂਬਰ ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ
2: ਟੈਂਸ਼ਨ ਨਹੀਂ ਟੈਂਸ਼ਨ ਕੀ ਹੋਇਆ ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ ਕਾਕਾ ਜੀ ਟੈਂਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪ
0: हर कदम तो आड़े नाल।
2: हां जी हां जी ओए हां जी हां जी
3: हां जी रेडियो

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: Ozempic and Mounjaro users say they are dealing with severe side effects after using the injections for weight loss. A new lawsuit is suing the makers of the drugs for a failure to warn patients about the risks of stomach paralysis. One local doctor, though, says the claims are unfounded and not backed by research. News for Jax consumer investigative reporter Tiffany Salome tells us.
2: Eh, khabar koi nami nahi hai waise. Bahut sare duniya de platforms ne is kisam diyan khabran lagaiyan ne. ਮੰਜਾਰੋ, ਜ਼ੰਪੇਕ, ਇਹ ਦਵਾਈਆਂ ਦੇ ਬਾਰੇ ਸ਼ਾਇਦ ਤੁਸੀਂ ਨਾ ਸੁਣਿਆ ਹੋਵੇ, ਸ਼ਾਇਦ ਸੁਣਿਆ ਹੋਵੇ। ਪਿੱਛੇ ਜੇ ਆਸਟ੍ਰੇਲੀਆ ਦੇ ਵਿੱਚ ਬੈਕ ਟੂ ਬੈਕ ਇਹੋ ਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ ਕਿ ਓਜ਼ੰਪਿਕ ਦੇ ਨਾਲ ਜਿਹੜਾ ਇਸਤੇਮਾਲ ਹੈ, GLP-1 ਮੈਡੀਕੇਸ਼ਨ ਆ, ਉਸ ਦੇ ਇਸਤੇਮਾਲ ਦੇ ਨਾਲ ਬਹੁਤ ਕੁਛ ਸਰੀਰ ਦੇ ਵਿੱਚ ਕਮੀਆਂ, ਪੇਸ਼ੀਆਂ ਲੇਟਰ ਸਟੇਜ ਦੇ ਉੱਤੇ ਦਿਖਣ ਨੂੰ ਮਿਲਦੀਆਂ ਨੇ। ਡਾਇਜੈਸਟਿਵ ਇਸ਼ੂਜ਼ ਤੋਂ ਲੈ ਕੇ ਆਈ ਕੰਡੀਸ਼ਨ ਤੱਕ ਪ੍ਰੈਗਨੈਂਸੀਜ ਦੇ ਵਿੱਚ ਕੰਪਲੀਕੇਸ਼ਨਸ ਆਉਂਦੀਆਂ ਨੇ, ਚਿਹਰੇ ਤੋਂ ਲੈ ਕੇ ਸਿਰ ਦੇ ਬਾਲਾਂ ਤੱਕ ਔਰ ਪੈਰਾਂ ਦੇ ਵਿੱਚ ਵੀ ਸਮੱਸਿਆਵਾਂ ਸਾਹਮਣੇ ਆਉਣ ਲੱਗ ਪੈਂਦੀਆਂ ਨੇ। ਓਜ਼ੰਪਿਕ, ਮੰਜਾਰੋ, ਕੀ ਨੇ ਇਹ ਦਵਾਈਆਂ? ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਕੁਝ ਐਸੇ ਹੀ ਖੁਲਾਸੇ ਕਰਨ ਲੱਗੇ ਹੈਗੇ, ਕੁਝ ਐਸੀਆਂ ਹੀ ਗੱਲਾਂ ਜਿਹੜੀਆਂ ਅੱਜ ਦੇ ਦਿਨ ਆਪਾਂ ਕਰਾਂਗੇ। ਕੁਝ ਸਵਾਲ ਨੇ, 5 ਜਾਂ 6 ਸਵਾਲ, ਉਹਨਾਂ ਸਵਾਲਾਂ ਦੇ ਜਵਾਬ ਦੇਣੇ ਨੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਣੀ ਹੈ। ਇਨਸਾਈਟ ਰਿਪੋਰਟ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਮੈਂ ਗੌਤਮ ਕਪਿਲ। ਖਬਰਾਂ ਦੇ ਵਿੱਚ ਐਸੀਆਂ ਅਕਸਰ ਸਾਂਝਾਂ ਪਾਈਆਂ ਨੇ, ਇਸ ਕਿਸਮ ਦੀਆਂ ਗੱਲਾਂ ਕਰਦੇ ਰਹੇ ਹੈਗੇ ਹੈ, ਪਰ ਅੱਜ ਦੇ ਦਿਨ ਇਸ ਪ੍ਰੋਗਰਾਮ ਦੇ ਵਿੱਚ 5 ਸਵਾਲਾਂ ਦੇ ਨਾਲ, ਬੇਸਿਕ ਸਵਾਲਾਂ ਦੇ ਨਾਲ, ਤਾਂ ਕਿ ਤੁਹਾਨੂੰ ਇਸ ਪ੍ਰੋਗਰਾਮ ਦਾ ਮੁੱਢ ਬੱਝ ਸਕੇ, ਉੱਥੋਂ ਸ਼ੁਰੂ ਕਰਦੇ ਹਾਂ ਅਤੇ ਤੁਹਾਨੂੰ ਫਿਰ ਸਮਝ ਆਊਗਾ ਕਿ ਅਸਲ ਦੇ ਵਿੱਚ ਹੋ ਕੀ ਰਿਹਾ ਹੈਗਾ ਪੂਰੀ ਦੁਨੀਆ ਦੇ ਵਿੱਚ, ਔਰ ਇਹ ਇੱਕ ਮਸਲਾ ਕਿਉਂ ਆਊਟ ਆਫ ਆਲ ਦੀ ਇਸ਼ੂਜ਼ ਜਿਹੜੇ ਇਸ ਹਫ਼ਤੇ ਹੋਏ ਨੇ, ਕਿਉਂਕਿ ਇਨਸਾਈਟ ਰਿਪੋਰਟ ਦੇ ਵਿੱਚ ਬੇਸਿਕਲੀ ਅਸੀਂ ਜ਼ਿਆਦਾਤਰ ਉਹੀ ਖਬਰਾਂ ਨੂੰ ਲੈ ਕੇ ਆਉਂਦੇ ਹੁੰਦੇ ਕਿ ਜਿਹੜੀਆਂ ਉਸ ਹਫ਼ਤੇ ਦੇ ਵਿੱਚ ਨਿਭੀਆਂ ਹੋਣ, ਅਤੇ ਉਹਨਾਂ ਦੇ ਵਿੱਚੋਂ ਕੁਝ ਇੱਕ ਬੜੀ ਪ੍ਰਭਾਵ ਵਾਲੀ ਖਬਰ। ਇਹ ਖਬਰ ਆਈ, ਅਖਬਾਰਾਂ 'ਚ ਲੱਗੀ, ਚਲੀ ਗਈ, ਇੱਥੇ ਖਤਮ ਨਹੀਂ ਹੋਈ ਕਹਾਣੀ, ਔਰ ਉਹਨੇ ਧਿਆਨ ਜਿਹੜਾ ਮੇਰਾ ਖਿੱਚਿਆ ਉਹ ਸੋਚਿਆ ਕਿ ਤੁਹਾਡੇ ਨਾਲ ਜ਼ਰੂਰ ਸਾਂਝਾ ਕਰੀਏ। GLP-1 ਡਰੱਗਜ਼ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੀ ਤੁਸੀਂ ਇਹੀ ਸੁਣਿਆ ਸੀਗਾ, ਕੀ ਹੈ GLP-1 ਡਰੱਗਜ਼? GLP, ਗਲੂਕਾਗੋਨ ਲਾਈਕ ਪੈਪਟਾਈਡ, ਇਹਦਾ ਪੂਰਾ ਨਾਮ ਹੁੰਦਾ ਹੈ। ਗਲੂਕਾਗੋਨ ਲਾਈਕ ਪੈਪਟਾਈਡ ਅਸਲ ਦੇ ਵਿੱਚ ਸਾਡੇ ਸਰੀਰ ਦੇ ਅੰਦਰ ਇੱਕ ਕਿਸਮ ਦਾ, ਜੇ ਸਾਦੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਵਾਂ ਤਾਂ, ਇੱਕ ਨੈਚੁਰਲ ਹਾਰਮੋਨ ਹੈ ਜਿਹੜਾ ਸਾਡਾ ਸਰੀਰ ਜਾਂ ਗੱਟ ਜਿਹੜਾ ਉਹ ਤਿਆਰ ਕਰਦਾ ਹੈਗਾ ਐਵਰੀ ਟਾਈਮ ਵੰਸ ਯੂ ਫਿਨਿਸ਼ ਈਟਿੰਗ, ਹਰ ਵਾਰ ਜਦੋਂ ਤੁਸੀਂ ਖਾਣਾ ਖਾਂਦੇ ਹੋ, ਉਹ ਤੋਂ ਬਾਅਦ ਇਹ GLP-1 ਇੱਕ ਹਾਰਮੋਨ ਜਿਹੜਾ ਜਾਂ ਇੱਕ ਕਿਸਮ ਦਾ ਪ੍ਰੋਟੀਨ ਜਿਹੜਾ ਉਹ ਰੈਡੀ ਹੁੰਦਾ ਸਰੀਰ ਦੇ ਵਿੱਚ। ਹੁਣ ਇਹ ਕੀ ਕਰਦਾ, ਇਹਦਾ ਕੰਮ ਕੀ ਹੈ?

ਖਾ ਲਿਆ ਤਾਂ ਗਲੇ ਤੱਕ ਆਇਆ ਪਿਆ ਉਹ ਜਦੋਂ ਤੁਸੀਂ ਖਾ ਜਾਂਦੇ ਹੋ ਇੰਨਾ ਕੁਛ ਤੇ ਤੁਹਾਡੇ ਦਿਮਾਗ ਨੂੰ ਇਹ ਮੈਸੇਜ ਮਿਲਦਾ ਕਿਵੇਂ ਹੈ ਗਲੇ ਤੱਕ ਆਇਆ ਹੋਇਆ ਉਹ ਮੈਸੇਜ ਇਹੀ GLP-1 ਦੇ ਜ਼ਰੀਏ ਮਿਲਦਾ ਇੱਕ ਤਾਂ ਤੁਹਾਡੇ ਬ੍ਰੇਨ ਨੂੰ ਸਿਗਨਲ ਦੇਣਾ ਇਹਦਾ ਕੰਮ ਹੈ ਦੂਸਰਾ ਇੱਕ ਇਨਸੁਲਿਨ ਰਿਲੀਜ਼ ਕਰਨਾ ਇਹਦਾ ਕੰਮ ਹੈ ਤਾਂ ਕਿ ਉਹ ਇਨਸੁਲਿਨ ਜਦੋਂ ਰਿਲੀਜ਼ ਹੋਊਗਾ ਤੇ ਤੁਹਾਡੇ ਬ੍ਰੇਨ ਨੂੰ ਉਹ ਸਿਗਨਲ ਮਿਲੂਗਾ ਹੁਣ ਇਹ ਡਰੱਗਸ ਕੀ ਨੇ GLP-1 ਡਰੱਗਸ GLP-1 ਡਰੱਗਸ ਬੇਸਿਕਲੀ ਇੱਕ ਸਿੰਥੈਟਿਕ ਵਰਜ਼ਨ ਹੈ GLP-1 ਹਾਰਮੋਨ ਦਾ ਇਹ ਦੋ ਤਰੀਕਿਆਂ ਦੇ ਨਾਲ ਕੰਮ ਕਰਦੀ ਹੈ ਪਹਿਲੀ ਇਹ ਦਵਾਈ ਜਦੋਂ ਤੁਸੀਂ ਇਸ ਕਿਸਮ ਦੀ ਲੈਂਦੇ ਹੋ ਤਾਂ ਉਹ ਤੁਹਾਡੇ ਢਿੱਡ 'ਚ ਜਾ ਕੇ ਰਹਿ ਜਾਂਦੀ ਹੈ ਅਤੇ ਤੁਹਾਡੇ ਜਿਹੜਾ ਤੁਸੀਂ ਖਾਣਾ ਖਾਧਾ ਸੀ ਚਾਹੇ ਥੋੜ੍ਹਾ ਖਾਧਾ ਸੀ ਜਿੰਨਾ ਮਰਜ਼ੀ ਖਾਧਾ ਸੀ ਉਹ ਤੁਹਾਡੇ ਢਿੱਡ ਦੇ ਵਿੱਚ ਹੀ ਰਹਿੰਦਾ ਉਹਦੀ ਪ੍ਰੋਸੈਸ ਸਲੋ ਕਰ ਦਿੰਦੀ ਹੈ ਪੇਟ 'ਚ ਹੀ ਪਿਆ ਰਹਿੰਦਾ ਕਾਫੀ ਕਾਫੀ ਦੇਰ ਡਾਈਜੈਸਟ ਨਹੀਂ ਹੁੰਦਾ ਹੈਗਾ ਉਹਦੇ ਨਾਲ ਦਿਮਾਗ ਨੂੰ ਇੱਕ ਮੈਸੇਜ ਜਾਂਦਾ ਹੈ ਕਿ ਇਨਫ ਫੂਡ ਹੋਰ ਨਹੀਂ ਖਾਣਾ ਹੈਗਾ ਭੁੱਖ ਨਹੀਂ ਲੱਗ ਰਹੀ ਹੈਗੀ ਬੇਸਿਕਲੀ ਤੁਹਾਡੀ ਐਪੇਟਾਈਜ਼ ਜਿਹੜੀ ਉਹ ਵੱਧਦੀ ਨਹੀਂ ਹੈਗੀ ਹੁਣ ਡਾਕਟਰਜ਼ ਕੀ GLP-1 ਮੈਡੀਕੇਸ਼ਨਸ ਨੂੰ ਹਾਂ ਕਰ ਰਹੇ ਨੇ ਜਾਂ ਨਾ ਕਰ ਰਹੇ ਨੇ ਜੇ ਇਹ ਮੈਡੀਕੇਸ਼ਨ ਦੇ ਕੁਛ ਖਤਰੇ ਹੈਗੇ ਨੇ ਤਾਂ ਇਹਦਾ ਜਵਾਬ ਹੈ ਨਹੀਂ ਇਨਫੈਕਟ ਡਾਕਟਰਜ਼ ਰੈਕਮੈਂਡ ਕਰ ਰਹੇ ਨੇ ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ GLP-1 ਮੈਡੀਕੇਸ਼ਨਸ ਜਿਵੇਂ ਓਜ਼ੰਪਿਕ ਮੁੰਜਾਰੋ ਵੀਗੋਵੀ ਤਾਂ ਬੇਸਿਕਲੀ ਕੰਮ ਹੀ ਇਹਦੇ ਉੱਤੇ ਕਰਦੀ ਹੈਗੀ ਹੈ ਵੇਟ ਮੈਨੇਜਮੈਂਟ ਦੇ ਲਈ ਹੀ ਵਰਤੀ ਜਾਂਦੀ ਹੈ ਬਟ ਆਰ ਦੇ ਆਲ ਯੂਜ਼ਡ ਫੋਰ ਵੇਟ ਲੋਸ ਕੀ ਸਾਰੀਆਂ ਦਵਾਈਆਂ ਦਾ ਕੰਮ ਭਾਰ ਘੱਟ ਕਰਨਾ ਹੀ ਹੁੰਦਾ ਨਹੀਂ ਸਿੱਧਾ ਜਿਹਾ ਜਵਾਬ ਹੈ ਨਹੀਂ ਬਹੁਤ ਸਾਰੀਆਂ ਦਵਾਈਆਂ ਜਿਹੜੇ ਮਸ਼ਹੂਰ ਬ੍ਰਾਂਡ ਹੈਗੇ ਨੇ ਜਿਵੇਂ ਓਜ਼ੰਪਿਕ ਮੁੰਜਾਰੋ ਇਹ ਟਾਈਪ 2 ਡਾਇਬਟੀਜ਼ ਦੇ ਉੱਤੇ ਕੰਮ ਕਰਦੇ ਹੈਗੇ ਨੇ ਬਟ ਵੇਟ ਲੋਸ ਦੇ ਲਈ ਅੱਜ ਕੱਲ੍ਹ ਵਰਤੇ ਜਾ ਰਹੇ ਨੇ 6ਵਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਰ ਦੀਜ਼ ਮੈਡੀਸਨਸ ਹਾਰਮਫੁੱਲ ਇਨ ਅ ਵੇ ਯੈਸ ਫੋਰ ਡਾਇਬਟੀਜ਼ ਮੇ ਬੀ ਨੋ ਬਟ ਫੋਰ ਵੇਟ ਲੋਸ ਯੈਸ ਹੁਣ ਇਹ ਜਿਹੜੀਆਂ ਅਲੱਗ ਅਲੱਗ ਦਵਾਈਆਂ ਨੇ ਇਹ GLP-1 ਰਿਸੈਪਟਰਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਉਹ ਅਲੱਗ ਅਲੱਗ ਕੈਟੇਗਰੀ ਦੀਆਂ ਨੇ ਉਹ ਇੱਕੋ ਜਿਹੀਆਂ ਦਵਾਈਆਂ ਨਹੀਂ ਹੈਗੀਆਂ ਉਹਨਾਂ ਦੀ ਮਿਕਦਾਦ ਵੀ ਅੱਡ ਅੱਡ ਤੁਸੀਂ ਲੈਣੀ ਹੁੰਦੀ ਹੈ ਸ਼ੁਰੂਆਤ ਜਿਵੇਂ ਬਹੁਤ ਸਾਰੀਆਂ ਦਵਾਈਆਂ ਤੋਂ 70s ਦੇ ਡੈਕੇਡ ਦੇ ਵਿੱਚ ਹੋ ਗਈ ਸੀ ਉਹਨਾਂ ਦੇ ਅਲੱਗ ਅਲੱਗ ਕੈਟੇਗਰੀਜ਼ ਬਣੀਆਂ ਹੋਈਆਂ ਨੇ ਜਿਵੇਂ ਐਬਲੀਗਲੂਟਾਈਡ ਹੈ ਬੇਸਿਕਲੀ ਇਹ GSK ਨਾਮ ਦੀ ਇੱਕ ਕੰਪਨੀ ਤੁਸੀਂ ਸੁਣੀ ਹੋਣੀ ਹੈ ਗਲੈਕਸੋ ਸਮਿਥ ਕਲਾਈਨ GSK ਇਹਨਾਂ ਨੇ ਟਾਈਪ 2 ਡਾਇਬਟੀਜ਼ ਦੇ ਲਈ ਇਹ ਦਵਾਈ ਬਣਾਈ ਸੀਗੀ ਐਬਲੀਗਲੂਟਾਈਡ ਅਤੇ ਉਹਦੇ ਵਿੱਚ ਬਾਅਦ 'ਚ ਫਿਰ ਉਹਨਾਂ ਨੇ 2017 'ਚ ਬੰਦ ਕਰਤੀ ਸੀਗੀ ਦੁਨੀਆ ਭਰ 'ਚ ਪਰ ਹੋਰ ਬਹੁਤ ਸਾਰੇ ਚੱਲਦੇ ਹੈਗੇ ਨੇ ਜਿਵੇਂ ਟਿਜ਼ਪਟਾਈਡ ਹੈ ਟਿਜ਼ਪਟਾਈਡ ਜਿਹੜੀ ਉਹ GLP-1 ਦੀ ਮੈਡੀਸਨ ਹੈ ਜਿਹੜੀ ਮੁੰਜਾਰੋ ਵਰਤਦੇ ਨੇ ਇਸ ਤੋਂ ਇਲਾਵਾ ਸਭ ਤੋਂ ਵੱਧ ਪਾਪੂਲਰ ਹੈਗੀ ਹੈ ਸਮੈਗਲੂਟਾਈਡ ਜਿਹੜੀ ਕਿ ਓਜ਼ੰਪਿਕ ਵਗੈਰਾ ਦੇ ਵਿੱਚ ਵਰਤੀ ਜਾਂਦੀ ਹੈ ਜਾਂ ਰਾਈਬਲਸ ਦੇ ਵਿੱਚ ਵਰਤੀ ਜਾਂਦੀ ਹੈ ਜਾਂ ਵੀਗੋਵੀ ਦੇ ਵਿੱਚ ਵਰਤੀ ਜਾਂਦੀ ਹੈ ਹੁਣ ਮੈਂ ਇਹਦੀ ਬਹੁਤ ਜ਼ਿਆਦਾ ਮੈਡੀਕਲ ਭਾਸ਼ਾ ਦੇ ਵਿੱਚ ਨਹੀਂ ਸੀ ਜਾਣਾ ਚਾਹੁੰਦਾ ਪਰ ਮੋਟਾ ਮੋਟਾ ਤੁਹਾਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਹੈ ਕਿ ਇਹ ਅਸਲ 'ਚ ਧੰਦਾ ਕੀ ਹੈ ਇਹ ਗੋਰਖ ਧੰਦਾ ਜਿਹੜਾ ਹੈਗਾ ਇਹ ਹੈ ਕੀ ਇਹ ਹੋ ਕੀ ਰਿਹਾ ਹੈਗਾ ਹੈ ਹੋਇਆ ਇਹ ਹੈ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ ਕਿ ਜਿਹੜੀ ਓਜ਼ੰਪਿਕ ਹੈ ਉਹ ਵਰਤਣ ਤੋਂ ਬਾਅਦ ਸਰੀਰ ਦੇ ਉੱਤੇ ਅਲੱਗ ਅਲੱਗ ਨੁਕਸਾਨ ਦੇਖਣ ਨੂੰ ਮਿਲ ਰਹੇ ਨੇ ਉਦਾਹਰਣ ਦੇ ਤੌਰ ਦੇ ਉੱਤੇ ਤੁਸੀਂ ਗਾਰਜੀਅਨ ਦੀ ਵੈਬਸਾਈਟ ਚਲੋ ਜਾ ਕੇ ਪੜ੍ਹ ਲਿਓ ਮੇਰੇ ਖਿਆਲ ਦੇ ਨਾਲ 25 ਜੁਲਾਈ ਦੀ ਦਿਨ ਉਹ ਖਬਰ ਲੱਗੀ ਸੀ ਜਿਹਦੇ 'ਚ ਉਹਨਾਂ ਨੇ ਦੱਸਿਆ ਸੀਗਾ ਕਿ ਜਿੰਨੀਆਂ ਵੀ ਵੇਟ ਲੋਸ ਜੈਬਸ ਨੇ ਟੀਕੇ ਹੁੰਦੇ ਨੇ ਬੇਸਿਕਲੀ ਇਹ ਤੁਸੀਂ ਆਪ ਹੀ ਲੈ ਲੈਂਦੇ ਹੋ ਸੈਲਫ ਮੈਨੇਜਡ ਇੰਜੈਕਸ਼ਨਸ ਹੁੰਦੇ ਨੇ ਇਹ ਜਿੰਨੇ ਵੀ ਹੈਗੇ ਨੇ ਹਨ ਪਹਿਲੀ ਗੱਲ ਤਾਂ ਇਹ ਕਿ ਮੀਡੀਆ ਇਹਨਾਂ ਨੂੰ ਵੇਟ ਲੋਸ ਜੈਬਸ ਕਿਉਂ ਕਹਿ ਰਿਹਾ ਹੈਗਾ ਇਹ ਵੀ ਇੱਕ ਮਾਰਕੀਟਿੰਗ ਸਟ੍ਰੈਟੇਜੀ ਹੈ ਮੈਂ ਨਹੀਂ ਕਹਿ ਰਿਹਾ ਹੈਗਾ ਕਿ ਗਾਰਜੀਅਨ ਵੀ ਰਲਿਆ ਮਿਲਿਆ ਹਾਲਾਂਕਿ ਵਧੀਆ ਖਬਰਾਂ ਲਗਾਉਂਦੇ ਨੇ ਪਰ ਮੇਰੇ ਖਿਆਲ ਦੇ ਨਾਲ ਜਰਨਲਿਜ਼ਮ ਦਾ ਇਹ ਵੀ ਇੱਕ ਸਟਾਈਲ ਹੋਣਾ ਚਾਹੀਦਾ ਕਿ ਉਹਨਾਂ ਨੂੰ ਉਸ ਕਿਸਮ ਦੀ ਟੈਗਲਾਈਨ ਹੀ ਨਾ ਦਿੱਤੀ ਜਾਵੇ ਹੁਣ ਜਦੋਂ ਜਿਹਨੇ ਭਾਰ ਹੀ ਘਟਾਉਣਾ ਉਹਨੂੰ ਤਾਂ ਲੱਗੂਗਾ ਹੀ ਇਹੀ ਕਿ ਹਾਂ ਇਹ ਭਾਰ ਘਟਾਉਣ ਵਾਲੀ ਦਵਾਈ ਹੈ ਜਦਕਿ ਉਹ ਭਾਰ ਘਟਾਉਣ ਵਾਲੀਆਂ ਹੈ ਨਹੀਂ ਵੀਗੋਵੀ ਨੂੰ ਜ਼ਰੂਰ ਮੰਨ ਸਕਦੇ ਹਾਂ ਉਹਦੀ ਮਾਰਕੀਟਿੰਗ ਵੀ ਉੱਦਾਂ ਹੀ ਹੋ ਰਹੀ ਸੀਗੀ ਬਟ ਮੁੰਜਾਰੋ ਡੈਫੀਨੇਟਲੀ ਨੋਟ ਇਟਸ ਨੋਟ ਵੇਟ ਲੂਜ਼ ਜੈਪ ਇਹ ਟੀਕਾ ਇਸ ਲਈ ਤਾਂ ਹੈ ਹੀ ਨਹੀਂ ਕਿ ਤੁਸੀਂ ਇਹਨੂੰ ਲਗਾਓ ਆਪਣੇ ਢਿੱਡ ਦੇ ਉੱਤੇ ਪੱਟ ਦੇ ਉੱਤੇ ਬਾਂਹ ਦੇ ਉੱਤੇ ਅਤੇ ਭਾਰ ਘਟਾ ਲਓ ਇਹ ਉਹਦੇ ਲਈ ਤਾਂ ਹੈ ਹੀ ਨਹੀਂ ਇਹ ਤਾਂ T2D ਦੇ ਲਈ ਹੈ T2D ਜਿਹਨੂੰ ਟਾਈਪ 2 ਡਾਇਬਟੀਜ਼ ਕਹਿੰਦੇ ਨੇ ਉਹਦੇ ਲਈ ਸੀਗਾ ਇਹ ਹੁਣ ਇਹਦੇ ਸਾਈਡ ਇਫੈਕਟ ਜਿਹੜੇ ਆਉਣ ਲੱਗ ਗਏ ਮਾਰਕੀਟ ਦੇ ਵਿੱਚ ਹੌਲੀ ਹੌਲੀ ਹੌਲੀ ਹੌਲੀ ਕਿਉਂਕਿ ਪਿਛਲੇ ਕੁਝ ਸਾਲਾਂ ਤੋਂ ਬਹੁਤ ਜ਼ਿਆਦਾ ਲੋਕ ਇਹਨੂੰ ਵਰਤਣ ਲੱਗ ਪਏ ਨੇ ਪਹਿਲੀ ਗੱਲ ਤਾਂ ਇਹ ਭੁਲੇਖਾ ਕੱਢ ਦਿਓ ਕਿ ਤੁਹਾਨੂੰ ਲੱਗਦਾ ਹੋਊਗਾ ਕਿ ਡਾਕਟਰ ਨੂੰ ਪਤਾ ਹੁੰਦਾ
ਇਹ ਬਹੁਤ ਵੱਡੇ ਲੈਵਲ ਦੇ ਉੱਤੇ ਗੱਲ ਹੋਈ।

ਸਾਲ ਇਹਦੇ 'ਚ ਕੀ ਹੈ ਕਿ ਡਾਕਟਰ ਇਹ ਦਵਾਈ ਨੂੰ ਰੈਕਮੈਂਡ ਵੀ ਕਰ ਰਹੇ ਹੈਗੇ ਨੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਤਾਂ ਰੈਕਮੈਂਡੇਸ਼ਨ ਤੁਹਾਨੂੰ ਪਤਾ ਹੈ ਕਿ ਐਡ ਹੋ ਜਾਂਦੀ ਹੈ, ਕਿੰਨੇ ਕਿੰਨੀਆਂ ਰੈਕਮੈਂਡ ਕੀਤੀਆਂ ਹੈਗੀਆਂ ਨੇ ਉਹ ਸਾਰੀਆਂ ਐਡ ਹੁੰਦੀਆਂ ਰਹਿੰਦੀਆਂ ਹੈਗੀਆਂ ਨੇ, ਕਮਿਸ਼ਨ ਕਿੱਦਾਂ ਜਾਂਦਾ ਹੈਗਾ ਉਹ ਵੀ ਆਈ ਬਿਲੀਵ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਡਾਕਟਰ ਦੀ ਰੈਕਮੈਂਡੇਸ਼ਨ ਦੇ ਉੱਤੇ ਜਦੋਂ ਲਿਸਟ ਦੇ ਵਿੱਚ ਚਲੀ ਜਾਂਦੀ ਹੈ ਅਤੇ ਉਹ ਪਰਟੀਕੁਲਰ ਦਵਾਈ ਬਣਾਉਣ ਵਾਲੀ ਕੰਪਨੀ ਜਿਹੜੀ ਆ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਫਲਾਣੇ ਜੀ ਪੀ ਨੇ ਰੈਫਰ ਕੀਤੀ ਹੈ, ਸੋ ਉਹਨਾਂ ਦਾ ਵੀ ਆਪਣਾ ਇੱਕ ਜੁੜਦਾ ਹੁੰਦਾ। ਮੈਂ ਇਹ ਨਹੀਂ ਕਹਿ ਰਿਹਾ ਹੈਗਾ ਕਿ ਜੀ ਪੀਜ਼ ਗਲਤ ਨੇ, ਡਾਕਟਰ ਗਲਤ ਨੇ, ਬਟ ਬਹੁਤ ਜ਼ਿਆਦਾ ਤੁਸੀਂ ਜੇ ਕਿਸੇ ਦਾ ਬਹੁਤ ਜ਼ਿਆਦਾ ਵਜ਼ਨ ਵੱਧ ਰਿਹਾ ਅਚਾਨਕ, ਬਹੁਤ ਜ਼ਿਆਦਾ ਭਾਰੀ ਹੋ ਰਹੇ ਨੇ, ਅਤੇ ਡਾਕਟਰ ਸਿੱਧੇ ਸਿੱਧੇ ਉਸ ਦੀ ਥਿਊਰੀ ਨੂੰ ਜੋੜ ਦਿੰਦੇ ਨੇ ਕਿ ਡਾਇਬਟੀਜ਼ ਡਾਇਬਟਿਕ ਹੋ ਗਿਆ ਹੈ ਮਰੀਜ਼, ਅਤੇ ਡਾਇਬਟਿਕ ਦੇ ਨਾਮ ਤੋਂ ਭਾਰ ਘਟਾਉਣ ਦੀ ਗੱਲ ਕਰਦੇ ਨੇ ਵੀ ਭਾਰ ਘਟਾ ਲਓ ਭਾਈ, ਔਰ ਉਹਦੇ ਨਾਮ ਤੋਂ ਫਿਰ ਇਹ ਦਵਾਈਆਂ ਰੈਕਮੈਂਡ ਕਰ ਦਿੰਦੇ ਹੈਗੇ ਨੇ। ਸੋ ਡਾਕਟਰ ਮਨਾ ਨਹੀਂ ਕਰਨਗੇ ਤੁਹਾਨੂੰ ਜੇ ਤੁਹਾਡਾ ਵੇਟ ਓਵਰ ਵੇਟ ਹੋਏ ਹੋਏ ਹੋ ਅਤੇ ਤੁਸੀਂ ਕਹੋਗੇ ਕਿ ਮੈਂ ਮੁੰਜਾਰੋ ਲੈਣਾ ਡਾਕਟਰ ਸਾਹਿਬ ਜਾਂ ਮੈਂ ਅਜ਼ੰਪਿਕ ਲੈਣਾ ਹੈਗਾ, ਤਾਂ ਮਨਾ ਨਹੀਂ ਤੁਹਾਨੂੰ ਕਰਨਗੇ, ਠੀਕ ਨਹੀਂ ਹੈ, ਇੱਦਾਂ ਨਹੀਂ ਕੋਈ ਹੈਗਾ। ਕਿਉਂ? ਕਿਉਂਕਿ ਆਸਟ੍ਰੇਲੀਆ ਦੇ ਵਿੱਚ ਦਵਾਈਆਂ ਅਪਰੂਵ ਕਰਨ ਵਾਲੀ ਜਿਹੜੀ ਸੰਸਥਾ ਹੈ TGA ਥਰੋਪੈਟਿਕ ਗੁੱਡਸ ਐਡਮਿਨਿਸਟ੍ਰੇਸ਼ਨ, ਉਹਨਾਂ ਨੇ ਨਹੀਂ ਮਨਾ ਕੀਤਾ, ਸੀਮਤ ਜ਼ਰੂਰ ਕੀਤਾ ਹੋਇਆ ਪਰ ਮਨਾ ਨਹੀਂ ਕੀਤਾ ਹੋਇਆ। ਸੀਮਤ ਕਿਵੇਂ ਕੀਤਾ ਹੋਇਆ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦੱਸ ਦਿੰਦੇ, ਪੂਰੀ ਦੀ ਪੂਰੀ ਰਿਪੋਰਟ ਹੈਗੀ। ਪਰ ਪਹਿਲਾਂ ਇਹਦੇ ਨੁਕਸਾਨ ਦੇ ਨਾਲ ਜੁੜੀ ਜਿਹੜੀ ਇਹ ਗੱਲ ਸਾਹਮਣੇ ਆਈ ਸੀਗੀ ਉਹ ਇਹ ਸੀਗੀ ਕਿ ਇਹ ਜਿਹੜਾ ਡਾਇਜੈਸਟਿਵ ਪ੍ਰੋਬਲਮ ਇਹਦੇ ਨਾਲ ਸਭ ਤੋਂ ਪਹਿਲਾਂ ਆਉਣ ਲੱਗ ਪਈਆਂ ਨੇ ਜਦੋਂ ਲੰਬੇ ਟਾਈਮ ਤੱਕ ਤੁਸੀਂ GLP ਮੈਡੀਕੇਸ਼ਨ ਦਾ ਇਸਤੇਮਾਲ ਕਰਦੇ ਹੋ। ਬੇਸ਼ੱਕ ਤੁਸੀਂ ਉਹਦਾ ਇਸਤੇਮਾਲ ਇਸ ਗੱਲ ਦੇ ਲਈ ਕਰ ਰਹੇ ਹੋਵੋਗੇ ਕਿ ਮੈਂ ਆਪਣੇ ਡਾਇਬਟੀਜ਼ ਦੇ ਉੱਤੇ ਕੰਟਰੋਲ ਕਰਨਾ ਹੈਗਾ, ਬਟ ਉਹਦੇ ਨਾਲ ਨੌਜ਼ੀਆ ਯਾਨੀ ਕਿ ਘਬਰਾਹਟ, ਉਹਦੇ ਨਾਲ ਵੋਮਿਟਿੰਗ ਯਾਨੀ ਕਿ ਮਤਲੀ ਜਾਂ ਉਲਟੀਆਂ ਲੱਗਣਾ, ਅਤੇ ਉਹਦੇ ਨਾਲ ਡਾਇਰੀਆ ਅਤੇ ਕੌਨਸਟੀਪੀਏਸ਼ਨ ਦੇ ਜਾਂ ਵੀ ਸਮੱਸਿਆਵਾਂ, ਯਾਨੀ ਬਹੁਤ ਜ਼ਿਆਦਾ ਮਲ ਜਾਂ ਬਿਲਕੁਲ ਨਹੀਂ ਮਲ ਰਿਲੀਜ਼ ਹੁੰਦਾ ਹੈਗਾ, ਮਲ ਮੁੱਤਰ ਰਿਲੀਜ਼ ਹੋਣਾ, ਉਹ ਜਿਹੜੀਆਂ ਦੋ ਚੀਜ਼ਾਂ ਨੇ ਉਹ ਹੋ ਜਾਂਦੀਆਂ, ਚਾਰ ਚੀਜ਼ਾਂ ਸ਼ੁਰੂ ਦੇ ਵਿੱਚ ਹੋਣ ਲੱਗ ਪੈਂਦੀਆਂ ਹੈਗੀਆਂ ਨੇ। ਮੁੱਖ ਦੀ ਗੱਲ ਜੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖੋ, ਵੋਮਿਟਿੰਗ, ਨੌਜ਼ੀਆ, ਡਾਇਰੀਆ, ਕੌਨਸਟੀਪੇਸ਼ਨ, ਇਹ ਸਾਰੀਆਂ ਜੁੜੀਆਂ ਤਾਂ ਪੇਟ ਦੇ ਨਾਲ ਹੋਈਆਂ ਨੇ, ਹੋਰ ਸਪੈਸੀਫਿਕ ਕਰ ਦਵਾਂ ਤਾਂ ਇਹ ਤਾਂ ਗੱਟ ਦੇ ਨਾਲ ਜੁੜੀਆਂ ਹੋਈਆਂ। GLP ਮੈਡੀਕੇਸ਼ਨ ਦਾ ਕੰਮ ਹੀ ਗੱਟ ਦੇ ਉੱਤੇ ਕੰਮ ਕਰਨਾ ਹੈਗਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਹਾਡੀ ਬਲੱਡ ਸ਼ੂਗਰ ਨੂੰ ਲੋਅਰ ਕਰਦਾ, ਤੁਹਾਡੀ ਡਾਇਜੈਸ਼ਨ ਨੂੰ ਸਲੋਅ ਕਰਦਾ, ਤੁਹਾਡੀ ਐਪੇਟਾਈਟ ਨੂੰ ਰਿਡਿਊਸ ਕਰਦਾ, ਬੇਸਿਕਲੀ ਇਹ ਤੁਹਾਡੇ ਗੱਟ ਦੇ ਉੱਤੇ ਅਟੈਕ ਕਰਦੀਆਂ ਜਿਹੜੀਆਂ ਸਿੰਥੈਟਿਕ ਡਰੱਗਸ ਹੈਗੀਆਂ ਨੇ। ਨੈਚੁਰਲ GLP-1 ਨਹੀਂ ਹੈਗਾ, GLP-1 ਬੇਸਿਕਲੀ ਜਿਹੜਾ ਅਸੀਂ ਵਰਤਦੇ ਹੈਗੇ ਹਾਂ ਜਾਂ ਆਪਣਾ ਨੋਰਮਲ ਸਰੀਰ ਦੇ ਅੰਦਰ ਹੁੰਦਾ, ਉਹ ਤਾਂ ਨੈਚੁਰਲ ਹੈ, ਉਹਦੇ ਨਾਲ ਤਾਂ ਤੁਹਾਨੂੰ ਆਪਣੇ ਆਪ ਮੈਸੇਜ ਚਲਾ ਜਾਣਾ ਕਿ ਯਾਰ ਅੱਜ 3 ਭਟੂਰੇ ਖਾ ਲਏ, 4 ਖਾ ਲਏ, ਬਸ ਕਰੋ ਹੁਣ, ਠੀਕ ਨਹੀਂ। ਪਰ ਇਹਦੇ 'ਚ ਤਾਂ ਇਹ ਤੁਸੀਂ ਸਿੰਥੈਟਿਕ ਤਰੀਕੇ ਦੇ ਨਾਲ ਲੈ ਰਹੇ ਹੋ, ਯਾਨੀ ਤੁਸੀਂ ਕੱਲ੍ਹ ਦੀ ਰੋਟੀ ਜਿਹੜੀ ਰਾਤ ਦੀ ਖਾਧੀ ਹੋਈ ਆ ਉਹ ਹਾਲੇ ਵੀ ਢਿੱਡ 'ਚ ਹੈ, ਅਤੇ ਮੈਸੇਜ ਤੁਹਾਨੂੰ ਦਵਾਈ ਦੇਈ ਜਾ ਰਹੀ ਹੈ ਵੀ ਨਹੀਂ ਨਹੀਂ ਹੋਰ ਨਹੀਂ ਖਾਣਾ। ਓਬਵੀਅਸਲੀ ਤੁਸੀਂ ਘੱਟ ਖਾ ਰਹੇ ਹੋ ਅਤੇ ਭੁੱਖ ਘੱਟ ਲੱਗ ਰਹੀ ਹੈ ਅਤੇ ਫਿਰ ਉਹਦੇ ਨਾਲ ਵੇਟ ਲੂਜ਼ ਹੋ ਰਿਹਾ ਹੈਗਾ, ਕਿਉਂਕਿ ਘੱਟ ਖਾ ਰਹੇ ਹੋ ਅਤੇ ਕੁਛ ਨਾ ਕੁਛ ਤਾਂ ਸਰੀਰ 'ਚੋਂ ਟੁੱਟੂਗਾ ਹੀ, ਅਤੇ ਉਹ ਜਿਹੜਾ ਕੁਛ ਨਾ ਕੁਛ ਟੁੱਟ ਰਿਹਾ ਉਹਦੇ 'ਚ ਗੱਟ ਦੇ ਉੱਤੇ ਅਸਰ ਵੀ ਪੈ ਰਹੇ ਨੇ, ਕਿਉਂਕਿ ਉਹ ਨੈਚੁਰਲ ਵੇ 'ਚ ਨਹੀਂ ਹੈ, ਉਹ ਮੈਸੇਜ ਜਿਹੜਾ ਦਿਮਾਗ ਨੂੰ ਜਾ ਰਿਹਾ ਉਹ ਸਿੰਥੈਟਿਕ ਹੈ, ਉਹ ਆਰਟੀਫਿਸ਼ਲ ਹੈ, ਉਹ ਤਿਆਰ ਕੀਤਾ ਗਿਆ, ਉਹ ਫੈਬਰੀਕੇਟਿਡ ਆ, ਉਹ ਝੂਠਾ ਮੈਸੇਜ ਹੈ, ਉਹ ਝੂਠਾ ਇੱਕ ਇੰਸੂਲਿਨ ਜਿਹੜਾ ਉਹ ਸਰੀਰ ਦੇ ਅੰਦਰ ਸਪਾਈਕ ਕਰ ਰਿਹਾ ਹੈਗਾ। ਇਸੇ ਕਰਕੇ ਗੱਟ ਦੇ ਉੱਤੇ ਇਹ ਜ਼ਿਆਦਾਤਰ ਪ੍ਰੋਬਲਮਸ ਆ ਰਹੀਆਂ ਹੈਗੀਆਂ ਨੇ। ਐਕਸਪਰਟਸ ਦਾ ਕਹਿਣਾ ਹੈ ਕਿ ਇਹ ਇਸ ਮੈਡੀਕੇਸ਼ਨ ਦੇ ਸਾਈਡ ਇਫੈਕਟ ਹੈਗੇ ਨੇ, ਆਮ ਤੌਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੂੰ ਇਸ ਕਿਸਮ ਦੇ ਸਾਈਡ ਇਫੈਕਟ ਮਿਲਦੇ ਨੇ, ਬਟ ਕੀ ਇਸ ਕਿਸਮ ਦੇ ਸਾਈਡ ਇਫੈਕਟ ਤੋਂ ਬਾਅਦ ਲੋਕੀ ਦਵਾਈ ਨੂੰ ਸਟੋਪ ਕਰ ਦਿੰਦੇ ਨੇ? ਜਵਾਬ ਹੈ ਨਹੀਂ। 97% ਲੋਕਾਂ ਨੇ ਡਾਇਜੈਸਟਿਵ ਪ੍ਰੋਬਲਮ ਹੋਣ ਦੇ ਬਾਵਜੂਦ GLP-1 ਮੈਡੀਕੇਸ਼ਨਸ ਨੂੰ ਲੈਣਾ ਜਾਰੀ ਰੱਖਿਆ, ਚਾਹੇ ਉਹ ਡਾਕਟਰ ਦੀ ਸਲਾਹ ਦੇ ਨਾਲ ਹੈ, ਚਾਹੇ ਉਹ ਆਪਣੀ ਮਰਜ਼ੀ ਦੇ ਨਾਲ ਹੈ। ਨੰਬਰ 2 ਬਿਮਾਰੀ ਇਹਦੇ ਨਾਲ ਕੀ ਸਾਹਮਣੇ ਆਈ ਹੈ, ਲੌਂਗ ਟਰਮ ਤੁਸੀਂ ਭਾਰ ਘਟਾਉਣ ਵਾਲੀਆਂ ਸੋ ਕਾਲਡ, ਮੈਂ ਇਨਵਾਈਟਿਡ ਕੌਮਾਸ ਦੇ ਵਿੱਚ ਕਹਿ ਰਿਹਾ ਹੈ ਗੱਲ, ਬੇਸਿਕਲੀ ਡਾਇਬਟੀਜ਼ ਵਾਲੀਆਂ ਇਹ ਦਵਾਈਆਂ ਜਿਹੜੀਆਂ ਨੇ ਇਹ ਤੁਸੀਂ ਲੰਬੇ ਟਾਈਮ ਤੱਕ ਲੈਂਦੇ ਹੋ, ਤਾਂ ਲਾਸਟ ਈਅਰ ਇੱਕ ਸਟੱਡੀ ਜਿਹੜੀ ਹੈ ਉਹ ਇਹਦੇ 'ਤੇ ਸਾਹਮਣੇ ਆਈ ਸੀਗੀ। ਇਹ ਵੀ ਜਿਹੜੀ ਸਟੱਡੀ ਹੈ ਉਹ ਵੀ ਤੁਸੀਂ ਜਾ ਕੇ ਪਿਛਲੇ ਸਾਲ ਦਾ ਗਾਰਜੀਅਨ ਦਾ ਵਿੱਚ ਲੱਗੀ ਸੀਗੀ, ਮੇਰੇ ਖਿਆਲ ਦੇ ਨਾਲ ਪਿਛਲੇ ਸਾਲ ਉਹ 6 June 2025 ਨੂੰ ਲੱਗੀ ਹੋਈ ਖਬਰ ਹੈ, ਉਹਦੇ 'ਤੇ ਜਾ ਕੇ ਦੇਖ ਲਿਓ ਕਿ ਆਈ ਕੰਡੀਸ਼ਨਸ ਦੇ ਉੱਤੇ ਫਰਕ ਪੈਂਦਾ। ਬੇਸਿਕਲੀ ਤਾਂ ਆਈ ਕੰਡੀਸ਼ਨ ਜਿਹੜੀ ਹੈ ਉਹ ਇੱਕ ਏਜ ਰਿਲੇਟਿਡ
ਡੀਜਨਰੇਸ਼ਨ ਹੁੰਦੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਬਜ਼ੁਰਗ ਹੋ ਗਏ ਯਾਰ, ਹੁਣ ਅੱਖਾਂ ਦੀ ਰੋਸ਼ਨੀ ਨਹੀਂ ਰਹੀ ਹੈਗੀ, ਕੰਨਾਂ ਦੀ ਸੁਣਨ ਦੀ ਸ਼ਕਤੀ ਨਹੀਂ ਰਹੀ। ਇਹ ਬੇਸਿਕਲੀ ਏਜ ਰਿਲੇਟਡ ਡੀਜਨਰੇਸ਼ਨ ਹੁੰਦੇ ਹੁੰਦੇ ਨੇ, ਸਰੀਰ ਦੇ ਵਿਕਾਰ ਹੁੰਦੇ ਹੁੰਦੇ ਨੇ ਉਮਰ ਦੇ ਨਾਲ, ਹੌਲੀ ਹੌਲੀ ਜਿਵੇਂ ਕਹਿੰਦੇ ਹਾਂ ਕਿ ਉਮਰ ਦਾ ਤਕਾਜ਼ਾ ਹੁਣ ਆਉਣ ਲੱਗ ਗਏ, ਪਰ ਇਹ ਪਹਿਲਾਂ ਹੀ ਆ ਜਾਂਦੇ ਨੇ। ਤੁਸੀਂ 40 ਸਾਲ ਦੇ ਹੋ ਅਤੇ GLP-1 ਡਰੱਗਸ ਲੈ ਰਹੇ ਹੋ, ਅੱਖਾਂ ਦੀਆਂ ਰੋਸ਼ਨੀਆਂ ਹੌਲੀ ਹੌਲੀ ਤੁਹਾਡੀਆਂ ਘੱਟ ਹੋਣ ਲੱਗ ਜਾਂਦੀਆਂ ਨੇ, ਜਾਂ ਫਿਰ ਇੰਪੈਕਟ ਹੋਣ ਲੱਗ ਜਾਂਦੀਆਂ ਨੇ, ਜਾਂ ਬਲਰ ਦਿਖਣ ਲੱਗ ਜਾਂਦਾ ਹੈਗਾ। ਕਿਸੇ ਨਾ ਕਿਸੇ ਕਿਸਮ ਦੀ ਕੋਈ ਨਾ ਕੋਈ ਆਪਟਿਕ ਪ੍ਰੋਬਲਮ ਤੁਹਾਨੂੰ ਆ ਹੀ ਜਾਂਦੀ ਹੈ, ਇਹਦਾ ਸੈਕਿੰਡ ਸਾਈਡ ਇਫੈਕਟ ਹੈਗਾ। ਫਾਰਮਾਸਿਟੀਕਲ ਕੰਪਨੀਆਂ ਨੇ ਇਹ ਗੱਲ ਮੰਨੀ ਵੀ ਹੈ, ਇਨਫੈਕਟ ਜਿਹੜੀ ਵੀਗੋਵੀ ਦਵਾਈ ਜਿਹੜੀ ਹੈ, ਜਿਹੜੀ ਕੰਪਨੀ ਬਣਾਉਂਦੀ ਹੈ, ਕੰਪਨੀਆਂ ਦੇ ਬਾਰੇ ਜ਼ਿਕਰ ਮੈਂ ਅੱਗੇ ਚੱਲ ਕੇ ਕਰਦਾ, ਉਹਨਾਂ ਨੇ ਇਹ ਗੱਲ ਮੰਨੀ ਹੈਗੀ ਹੈ ਕਿ ਹਾਂ ਇਹਦੇ ਕਰਕੇ ਇਹ ਨੁਕਸਾਨ ਹੁੰਦੇ ਨੇ। ਤੀਜਾ ਨੁਕਸਾਨ ਚਿਹਰੇ ਦੇ ਉੱਤੇ ਵੀ ਦੇਖਣ ਨੂੰ ਮਿਲਦਾ, ਸੋਸ਼ਲ ਮੀਡੀਆ 'ਤੇ ਕੁਛ ਇਸ ਕਿਸਮ ਦੀਆਂ ਤਸਵੀਰਾਂ, ਕੁਛ ਇਸ ਕਿਸਮ ਦੀਆਂ ਵੀਡੀਓਜ਼ ਲੋਕਾਂ ਨੇ ਪਾਉਣੀਆਂ ਪਿਛਲੇ ਅਰਸੇ ਤੋਂ ਸ਼ੁਰੂ ਕਰ ਦਿੱਤੀਆਂ ਨੇ, ਜਿਹਦੇ ਨਾਲ ਉਹ ਕਹਿ ਰਹੇ ਨੇ ਕਿ ਆਹ ਦੇਖੋ ਜੀ ਮੇਰੀ ਅੱਖਾਂ ਦੇ ਥੱਲੇ ਘੇਰੇ ਆ ਗਏ, ਮੇਰੀ ਮੈਂ ਐਂਟੀ ਏਜਿੰਗ ਸਕਿੰਨ ਦਾ ਇਸਤੇਮਾਲ ਕਰਨ ਲੱਗ ਪਈ ਜਾਂ ਲੱਗ ਪਿਆ, ਲੱਗ ਪਏ ਤਾਂ ਬਹੁਤ ਘੱਟ ਨੇ, ਬੰਦੇ ਬਹੁਤ ਘੱਟ, ਇਹ ਕੰਪੈਰੀਟਿਵ। ਇੱਕ ਹੋਰ ਗੱਲ ਹੈ, ਇਹ ਸ਼ਾਇਦ ਮੇਰੇ ਤੋਂ ਗੱਲ ਰਹਿ ਨਾ ਜਾਵੇ, ਬੰਦੇ ਬਹੁਤ ਘੱਟ ਯੂਜ਼ ਕਰ ਰਹੇ ਹੈਗੇ ਨੇ GLP-1 ਮੈਡੀਕੇਸ਼ਨ। ਵੇਟ ਲੂਜ਼ ਦੇ ਲਈ ਜਨਾਨੀਆਂ ਸਭ ਤੋਂ ਜ਼ਿਆਦਾ ਇਸਤੇਮਾਲ ਕਰ ਰਹੀਆਂ ਨੇ, ਕਿਉਂ, ਉਹਨਾਂ ਨੂੰ ਟਾਰਗੇਟ ਕਰਨ ਵਾਲਾ ਕਿਹੜੇ ਫੈਕਟਰ ਹੈਗੇ ਨੇ ਉਹ ਵੀ ਅੱਗੇ ਚੱਲ ਕੇ ਦੱਸਦਾ। ਤੀਸਰਾ ਹੇਅਰ ਲੋਸ, ਹੇਅਰ ਥਿਨ ਹੋ ਜਾਂਦੇ ਨੇ, ਹੇਅਰ ਲੋਸ ਹੋ ਜਾਂਦੇ ਨੇ, ਉਹ ਵੀ GLP-1 ਮੈਡੀਸਨਸ ਦੇ ਕਰਕੇ ਹੀ ਹੋ ਰਿਹਾ ਹੈਗਾ, ਔਰ ਇਹਦੇ ਵੀ ਇਹ ਬਹੁਤ ਕਾਮਨ ਕੰਪਲੀਕੇਸ਼ਨ ਹੈ। ਕਹਿੰਦੇ ਨੇ ਕਿ ਇੱਕ ਕਿਸਮ ਦੇ ਮੈਟਾਬੋਲਿਕ ਚੇਂਜ ਤੁਹਾਡੇ ਸਰੀਰ ਦੇ ਅੰਦਰ ਜਦੋਂ ਆਉਂਦੇ ਨੇ, ਜਦੋਂ ਤੁਸੀਂ ਇੱਕ ਕਿਸਮ ਦੇ ਕਰੈਸ਼ ਡਾਈਟਰ ਹੀ ਕਹਿੰਦੇ ਹਾਂ ਉਹਨੂੰ, ਕਿ ਆਪਣੀ ਡਾਈਟ ਇੱਕ ਟਾਈਮ ਦੀ ਛੱਡ ਕੇ ਦੂਜੀ ਟਾਈਮ ਦੀ ਲੈ ਰਹੇ ਹੋ, ਜਾਂ ਦੋ ਟਾਈਮ ਦੀ ਕਰੈਸ਼ ਕਰਕੇ ਤੀਸਰੇ ਟਾਈਮ ਲੈ ਰਹੇ ਹੋ, ਜਦੋਂ ਤੁਸੀਂ ਕਰੈਸ਼ ਡਾਈਟਰ ਬਣ ਜਾਂਦੇ ਹੋ ਤਾਂ ਫਿਰ ਬਾਲ ਝੜਨ ਲੱਗ ਜਾਂਦੇ ਨੇ। ਮੈਂ ਕਰੈਸ਼ ਡਾਈਟਰ ਨਹੀਂ ਸੀਗਾ, ਇਸ ਕਰਕੇ ਗੰਜਾ ਨਹੀਂ ਹੋਇਆ, ਇਹਨੂੰ ਇੱਦਾਂ ਨਾ ਲੈ ਕੇ ਜਾਇਓ, ਇਹਦੇ ਹੋਰ ਕਾਰਨ ਸੀਗੇ। ਪਰ ਐਨੀਵੇਜ਼, ਸੋ ਇਹਦੇ ਨਾਲ ਇੱਕ ਖਾਸ ਕਿਸਮ ਦੇ ਜਿਹੜੇ ਟੌਕਸਿਨਸ ਨੇ ਉਹ ਸਰੀਰ ਦੇ ਵਿੱਚ ਪੈਦਾ ਹੁੰਦੇ ਨੇ, ਔਰ ਇੱਕ ਜਿਹੜਾ ਆਖਰੀ ਸਭ ਤੋਂ ਵੱਡਾ ਇਹਦਾ ਸਾਈਡ ਇਫੈਕਟ ਦੇਖਣ ਨੂੰ ਮਿਲਿਆ, ਉਹ ਹੈਗਾ ਪ੍ਰੈਗਨੈਂਸੀਜ਼ ਦੇ ਵਿੱਚ। ਨਾਓ ਦਿਸ ਇਜ਼ ਅ ਨੈਚੁਰਲ ਪ੍ਰੋਸੈਸ ਜਿਹੜੀ ਮਹਿਲਾਵਾਂ ਦੇ ਵਿੱਚ ਹੁੰਦੀ ਹੈਗੀ, ਔਰ ਮਹਿਲਾਵਾਂ ਦੀ ਨੈਚੁਰਲ ਪ੍ਰੋਸੈਸ ਤੱਕ ਇੰਪੈਕਟ ਹੋ ਰਹੀ ਹੈਗੀ ਹੈ। ਜਦੋਂ ਜੋੜੇ ਜਿਹੜੇ ਨੇ ਉਹ ਬੱਚਿਆਂ ਦੇ ਲਈ ਕੋਸ਼ਿਸ਼ ਕਰਦੇ ਨੇ, ਅਤੇ ਉਹ ਲੋਕ ਜਿਹੜੇ ਮੀਆਂ ਜਾਂ ਬੀਵੀ ਦੇ ਵਿੱਚ ਕੋਈ ਵੀ ਇੱਕ GLP ਮੈਡੀਕੇਸ਼ਨ ਦਾ ਲੰਮੇ ਟਾਈਮ ਤੱਕ ਇਸਤੇਮਾਲ ਕਰਦਾ ਰਹਿੰਦਾ, ਤਾਂ ਉਹਨਾਂ ਦੇ ਵਿੱਚ ਜਿਹੜੀ ਇਹ ਇੱਕ ਕਿਸਮ ਦਾ ਐਂ ਕਹਿ ਲਓ ਕਿ ਕੰਟਰਾਸੈਪਟਿਵ ਬਣ ਜਾਂਦੀਆਂ ਨੇ ਇਹ ਦਵਾਈਆਂ, ਇਹ ਇੱਕ ਕਿਸਮ ਦੇ ਨਾਲ ਪ੍ਰੈਗਨੈਂਸੀ ਦੇ ਜਿਹੜੇ ਇੱਕ ਰੀਜ਼ਨਸ ਨੇ ਉਹਨਾਂ ਨੂੰ ਘੱਟ ਕਰ ਦਿੰਦੀਆਂ ਨੇ, ਪ੍ਰੈਗਨੈਂਸੀ ਦੇ ਚਾਂਸਿਸ ਨੂੰ ਇਹ ਥੱਲੇ ਲਿਆਉਂਦੀਆਂ ਨੇ। ਮੇਲ ਫਰਟੀਲਿਟੀ ਦੇ ਵਿੱਚ ਤਾਂ ਇਹ ਸਭ ਤੋਂ ਜ਼ਿਆਦਾ ਜਿਹੜੀ ਉਹ ਇਸ ਮੈਡੀਸਨ ਦੇ ਹੀ ਨੁਕਸਾਨ ਦੇਖਣ ਨੂੰ ਮਿਲੇ ਹੈਗੇ ਨੇ। UK ਦੇ ਵਿੱਚ, UK ਦੀ ਜਿਹੜੀ ਹੈਲਥ ਕੇਅਰ ਰੈਗੂਲੇਟਰੀ ਏਜੰਸੀ ਹੈ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਔਰ ਇਹ ਹੁਣ ਜ਼ਿਆਦਾ ਪੁਰਾਣੀ ਖਬਰ ਨਹੀਂ ਹੈਗੀ, ਆ ਹੁਣਕ ਦੀ ਉਹ ਖਬਰ ਹੈ, ਉਹ ਕਹਿ ਰਹੇ ਨੇ ਕਿ UK ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਮਹਿਲਾਵਾਂ ਬੱਚਿਆਂ ਦੇ ਲਈ ਟਰਾਈ ਕਰ ਰਹੀਆਂ ਹੈਗੀਆਂ ਨੇ, ਉਹ ਇਸ ਕਰਕੇ ਨਹੀਂ ਪ੍ਰੈਗਨੈਂਟ ਹੋ ਪਾ ਰਹੀਆਂ ਹੈਗੀਆਂ, ਕਿਉਂਕਿ ਉਹ ਪਹਿਲਾਂ GLP-1 ਮੈਡੀਕੇਸ਼ਨਸ ਦਾ ਇਸਤੇਮਾਲ ਕਰ ਰਹੀਆਂ ਨੇ। ਹੋ ਕੀ ਰਿਹਾ, ਇੱਕ ਲੂਪ ਦੇ ਵਿੱਚ ਫਸ ਜਾਂਦੇ ਹੋ ਤੁਸੀਂ, ਪਹਿਲਾਂ ਐਸੇ ਖਾਣੇ ਖਾਂਦੇ ਹੋ, ਇਹਨਾਂ ਦੇਸ਼ਾਂ ਦੇ ਵਿੱਚ ਵਿਕਸਿਤ ਮੁਲਕ ਨੇ ਸਾਰੇ, ਵਿਕਸਿਤ ਮੁਲਕ ਨੇ ਅਤੇ ਚੀਜ਼ਾਂ ਆਸਾਨ ਹੈਗੀਆਂ ਨੇ, ਆਸਾਨ ਹੈਗੀਆਂ ਨੇ, ਅਤੇ ਤੁਹਾਡੇ ਕੋਲ ਫਾਸਟ ਫੂਡ ਰੈਸਟੋਰੈਂਟ ਬਹੁਤ ਜ਼ਿਆਦਾ ਨੇ, ਗਲੀ ਗਲੀ ਮਹੱਲੇ ਮਹੱਲੇ ਦੇ ਵਿੱਚ ਤੁਹਾਡੇ ਕੋਲ ਮੈਕਡੋਨਲਡ ਹੈਗਾ, KFC ਹੈਗਾ, ਜਿਹੜਾ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿੱਚ ਹੰਗਰੀ ਜੈਕਸ ਹੈਗਾ, ਪੋਟੋ ਹੈਗੇ ਨੇ, ਰੈੱਡ ਰੂਸਟਰ ਹੈਗਾ, ਡੋਮੀਨੋਜ਼ ਹੈ, ਪੀਜ਼ਾ ਹਟ ਹੈ, ਇਹ ਸਾਰੇ ਮੁੱਕ ਜਾਂਦੇ ਨੇ, ਤਾਂ ਹੋਰ ਇਹਦੇ ਤੋਂ ਗਾਂ ਗਾਂ ਸਟਾਰਬਕਸ ਹੈ, ਗਲੋਰੀਆ, ਮਤਲਬ ਐਂਡਲੈਸ ਲਿਸਟ, ਹਰ ਗਲੀ ਮੁਹੱਲੇ ਦੇ ਵਿੱਚ, ਹਰ ਇੱਕ ਸਟਰੀਟ ਦੇ ਉੱਤੇ ਜਿੱਥੇ 4-5 ਦੁਕਾਨਾਂ ਨੇ ਉੱਥੇ ਇਸ ਕਿਸਮ ਦੇ ਸਟੋਰਸ ਜਿਹੜੇ ਈਜ਼ੀਲੀ ਅਵੇਲੇਬਲ ਐਸੇ ਫੂਡ ਤੁਹਾਨੂੰ ਦੇਣਗੇ ਜਿਹੜੇ ਤੁਹਾਡੇ ਮੋਟਾਪੇ ਦਾ ਕਾਰਨ ਬਣਦੇ ਨੇ। ਪਹਿਲਾਂ ਮੋਟਾਪੇ ਹੁੰਦਾ, ਪਹਿਲਾਂ ਉਹ ਸਟੇਜਿਸ ਨੇ, ਪਹਿਲਾਂ ਮੋਟਾਪਾ ਹੁੰਦਾ, ਪਹਿਲਾਂ ਇਹ ਕੰਟਰੀਜ਼ ਦੇ ਵਿੱਚ ਆਦਤ ਪੈਂਦੀ ਹੈ ਤੁਹਾਨੂੰ ਐਸੇ ਖਾਣਿਆਂ ਦੀ, ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹੋ, ਜਦੋਂ ਹੌਲੀ ਹੌਲੀ ਵਜ਼ਨ ਵਧਣ ਲੱਗ ਜਾਂਦਾ, ਘੇਰਾ ਵਧਣ ਲੱਗ ਜਾਂਦਾ, ਢਿੱਡ ਦੇ ਆਲੇ ਦੁਆਲੇ ਜਿਹੜੇ ਲੈਫਟ ਟਾਇਰ ਕਹਿ ਲੈਂਦੇ ਨੇ ਉਹ ਵਧਣ ਲੱਗ ਜਾਂਦੇ ਨੇ, ਮਾਸ ਲਟਕਣ ਲੱਗ ਜਾਂਦਾ, ਅਤੇ ਫਿਰ ਲੱਗਦਾ ਹੈਗਾ ਡਾਕਟਰਾਂ ਦੇ ਕੋਲ ਜਾਂਦੇ ਹਾਂ, ਬਲੱਡ ਟੈਸਟ ਕਰਵਾਉਂਦੇ ਹਾਂ, GP ਕਹਿੰਦਾ ਕਿ ਯਾਰ ਤੂੰ ਤਾਂ ਐਜ 'ਤੇ ਹੈਗੇ ਹੋ, ਤੁਸੀਂ ਐਜ 'ਤੇ ਹੈਗੇ ਹੋ, ਡਾਇਬਟੀਜ਼ ਨਾ ਹੋ ਜਾਓ, ਹਿਸਟਰੀ ਹੈਗੀ ਹੈ, ਹੈਗੀ ਹੈ ਜੀ, ਜ਼ਿਆਦਾਤਰ ਦੀ ਹੁੰਦੀ ਉਹ ਹੈ,
ਫੈਮਿਲੀ ਦੇ ਵਿੱਚੋਂ ਫਾਦਰ ਮਦਰ ਡਾਇਬਟਿਕ ਉਹ ਰਹਿ ਚੁੱਕੇ ਹੈਗੇ ਨੇ, ਚਲੋ ਐਂ ਕਰੋ GLP-1 ਮੈਡੀਕੇਸ਼ਨ ਲੈ ਲਓ। ਕਿਹੜੀ ਲੈਣੀ ਹੈ? ਅਜ਼ੰਪਿਕ ਇੰਨੇ ਦੀ ਹੈ, ਮੰਜਾਰੋ ਇੰਨੇ ਦੀ ਹੈ, ਵੀਗੋਵੀ ਇੰਨੇ ਦੀ ਹੈ, ਰਾਇਬਲਸ ਇੰਨੇ ਦੀ ਹੈ, ਫਲਾਣਾ ਧਿਮਕਾ ਇੰਨੇ ਦੀ ਹੈ, ਤੁਸੀਂ ਦੇਖੋ ਕਿਹੜੀ ਲੈਣੀ ਹੈ। ਮੇਰੇ ਕੋਲ ਤਾਂ ਲਿਸਟ ਪਈ ਹੈ ਪੂਰੀ, ਡਾਕਟਰ ਲਿਸਟ ਦੇ ਦਿੰਦੇ ਨੇ, ਤੁਸੀਂ ਆਪਣੀ ਪਸੰਦੀਦਾ ਦਵਾਈ, ਇਹਦਾ ਕੀ ਕਰਨਾ ਡਾਕਟਰ ਕਹਿੰਦਾ ਜੀ ਇੱਥੇ ਬਸ ਆਪ ਚੱਕ ਕਰਕੇ ਇੱਕ ਟੀਕਾ ਮਾਰ ਲਿਓ, ਠੀਕ ਹੋ ਜਾਣੀ ਹੈ। ਠੀਕ ਹੈ, 6 ਦਵਾਈਆਂ ਇੱਕ ਪੈਕਟ 'ਚ ਮਿਲਣਗੀਆਂ, $450-500 ਦੀ ਦਵਾਈ ਹੈਗੀ ਹੈ, ਵਰਤੀ ਚੱਲੋ ਮਹੀਨਾ, 6 ਮਹੀਨੇ ਵਰਤੋ, ਦੇਖੋ ਵਜ਼ਨ ਘੱਟ ਜਾਂਦਾ ਤੁਹਾਡਾ। ਅੱਛਾ ਜੀ ਐਕਸਰਸਾਈਜ਼? ਨਹੀਂ ਨਹੀਂ, ਐਕਸਰਸਾਈਜ਼ ਕੀ ਕਰਨੀ ਹੈ, ਕਰੀ ਚੱਲੋ, ਕਰੋਗੇ ਵਧੀਆ ਗੱਲ ਹੈਗੀ ਹੈ। ਅੱਛਾ ਜੀ ਡਾਇਟ? ਡਾਇਟ ਦੀ ਟੈਨਸ਼ਨ ਇਹ ਨਾ ਲਓ, ਤੁਹਾਨੂੰ ਆਪ ਹੀ ਨਹੀਂ ਇਹਨੇ ਖਾਣ ਦੇਣਾ ਹੈਗਾ, ਅਤੇ ਫਿਰ ਵਜ਼ਨ ਆਪਣੇ ਆਪ ਘਟਾਊਗੀ, ਦੇਖਿਓ ਤੁਸੀਂ, ਦੇਖਿਓ ਤਾਂ ਸਹੀ, ਚਮਤਕਾਰ ਬਾਬਾ ਜੀ ਕੀ ਬੂਟੀ, ਆਹ ਮਾਰੀ ਚਿਟਕੀ 'ਤੇ ਹੋ ਗਿਆ ਕੰਮ ਹੱਲ। ਇਹਦੇ ਨਾਲ ਕੀ ਹੋ ਰਿਹਾ ਹੈਗਾ ਹੈ ਕਿ ਜਦੋਂ ਇਹ ਫਿਰ ਲੂਪ ਦੇ ਵਿੱਚ ਫਸ ਗਏ ਨਾ ਤੁਸੀਂ, ਜਨਾਨੀਆਂ ਜਿਹੜੀਆਂ ਮੋਟੀਆਂ ਹੋ ਗਈਆਂ, ਬੰਦੇ ਜਿਹੜੇ ਮੋਟੇ ਹੋ ਗਏ, ਉਹ ਪਹਿਲਾਂ ਖਾ ਖਾ ਕੇ ਮੋਟੇ ਹੋ ਗਏ, ਮਿਡ ਏਜ ਦੇ ਵਿੱਚ ਆ ਗਏ, ਫਿਰ ਉਹ ਕਹਿੰਦੇ ਕਿ ਹੁਣ ਜਵਾਕ ਪੈਦਾ ਕਰਨਾ, ਜਵਾਕ ਪੈਦਾ ਕਰਨਾ ਅਤੇ ਪਹਿਲਾਂ ਵਜ਼ਨ ਘਟਾ ਲਓ, GP ਤਾਂ ਇਹੀ ਸੁਜੈਸਟ ਕਰ ਰਿਹਾ। ਡਾਕਟਰ ਸਾਹਿਬ ਕੀ ਕਰੀਏ ਫਿਰ? ਮੈਡੀਸਨ ਲਓ। ਕਿਹੜੀਆਂ ਲਈਏ? GLP-1 ਮੈਡੀਸਨ ਲਓ, ਅਜ਼ੰਪਿਕ ਲੈ ਲਓ, ਮੰਜਾਰੋ ਲੈ ਲਓ, ਵਜ਼ਨ ਘਟਾ ਲਿਓ, ਫਿਰ ਪ੍ਰੈਗਨੈਂਸੀ ਪਲਾਨ ਕਰ ਲਿਓ। ਲੂਪ 'ਚ ਫਸ ਗਏ ਹੋ ਤੁਸੀਂ, ਉਹ ਜਿਹੜਾ ਲੂਪ ਹੈ ਉਹਦੇ 'ਚੋਂ ਨਿਕਲ ਹੀ ਨਹੀਂ ਪਾ ਰਹੇ ਹੈਗੇ। ਇਹਨਾਂ ਦੀ ਆਦਤ ਕਿਵੇਂ ਪਾਈ ਗਈ ਹੈਗੀ ਹੈ, ਇਹ ਬੜਾ ਇੱਕ ਇੰਟਰਸਟਿੰਗ ਤਰੀਕਾ। ਇਹਦੇ ਬਾਰੇ ਜਦੋਂ ਮੈਂ ਪੜ੍ਹਨ ਦੀ ਕੋਸ਼ਿਸ਼ ਕੀਤੀ ਪੜ੍ਹਿਆ, ਤਾਂ ਉਹਦੇ 'ਚ ਬਹੁਤ ਸਾਰੇ ਰੀਜ਼ਨ ਸੀਗੇ। ਪਹਿਲਾ ਰੀਜ਼ਨ ਤਾਂ ਇਹ ਸੀਗਾ ਕਿ ਇਹਦੇ 'ਚ ਕੋਸਟ ਜਿਹੜੀ ਸੀਗੀ, ਹੁਣ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਵੀ ਨੇ, ਜਿਵੇਂ ਵੀਗੋਵੀ ਦੀ ਆਪਾਂ ਗੱਲ ਕੀਤੀ ਹੈਗੀ ਹੈ, ਉਹ ਦਵਾਈਆਂ ਜਿਹੜੀਆਂ ਨੇ ਉਹ ਪਹਿਲਾਂ ਮਹਿੰਗੀਆਂ ਕਰਤੀਆਂ ਇਹਨਾਂ ਹੀ ਕੰਪਨੀਆਂ ਨੇ, ਜਿਵੇਂ ਨੋਵੋ ਨੋਰਡਿਸਕ ਜਿਹੜੀ ਆ ਉਹ ਓਜ਼ੰਪਿਕ ਬਣਾਉਂਦੀ ਹੈਗੀ ਹੈ, ਡੈਨਿਸ਼ ਕੰਪਨੀ ਹੈ, ਇੱਕ ਡੈਨਮਾਰਕ ਦੀ ਕੰਪਨੀ ਹੈ, ਅੱਗੇ ਚੱਲ ਕੇ ਇਹਦੇ ਬਾਰੇ ਗੱਲ ਦੱਸਦੇ ਹਾਂ। ਅਤੇ ਜਿਹੜੀ ਐਲੀ ਲੀਲੀ ਕੰਪਨੀ ਹੈ ਉਹ ਬਣਾਉਂਦੀ ਹੈ, ਮੰਜਾਰੋ ਬਣਾਉਂਦੀ ਹੈ। ਬੇਸਿਕਲੀ ਬਾਜ਼ਾਰ ਦੇ ਵਿੱਚ ਇਹੀ ਦੋ ਜ਼ਿਆਦਾ ਚੱਲਦੀਆਂ ਨੇ ਅੱਜ ਦੀ ਤਰੀਕ ਦੇ ਵਿੱਚ, ਜਿਵੇਂ ਕੋਲਸ ਅਤੇ ਵੂਲਵਰਸ ਚੱਲਦੇ ਨੇ, ਅਤੇ ਮੰਜਾਰੋ ਜਾਂ ਓਜ਼ੰਪਿਕ, ਇਹ ਦੋ ਦਵਾਈਆਂ ਚੱਲਦੀਆਂ ਨੇ। ਤੁਸੀਂ ਜਿਹੜੇ ਮਰਜ਼ੀ GP ਦੇ ਕੋਲ ਜਾ ਕੇ ਚਲੇ ਜਾਓ, ਸਾਇੰਸ ਕਿੱਦਾਂ ਕੰਮ ਕਰਦੀ ਹੈ ਤੁਹਾਨੂੰ ਡਾਕਟਰ ਦੱਸ ਦੂਗਾ, ਪਰ ਪੋਲੀਟਿਕਸ ਕਿੱਦਾਂ ਕੰਮ ਕਰਦੀ ਹੈ, ਜਾਂ ਇਹ ਜਿਹੜਾ ਸਕੈਪਟਿਜ਼ਮ ਹੈ ਇਹ ਬਾਜ਼ਾਰ ਕਿੱਦਾਂ ਕੰਮ ਕਰਦਾ, ਉਹ ਮੈਂ ਤੁਹਾਨੂੰ ਦੱਸ ਦਿੰਦਾ ਹੈਗਾ। ਹੋਇਆ ਕੀ ਕਿ ਇਹਨਾਂ ਨੇ ਨਾ ਪਹਿਲਾਂ ਆਪਣਾ ਮਾਰਕੀਟ ਦੇ ਉੱਤੇ ਕੰਟਰੋਲ ਲਿਆ, ਮਾਰਕੀਟ ਦੇ ਉੱਤੇ ਕੰਟਰੋਲ ਇੱਦਾਂ ਲਿਆ ਕਿ ਜਿਹੜੀਆਂ ਵਜ਼ਨ ਘਟਾਉਣ ਵਾਲੀਆਂ ਜੈਨੂਨ ਦਵਾਈਆਂ ਸੀਗੀਆਂ ਉਹ ਮਹਿੰਗੀਆਂ ਕਰਕੇ ਵੇਚੀਆਂ। ਉਦਾਹਰਣ ਦੇ ਤੌਰ ਦੇ ਉੱਤੇ ਅਮਰੀਕਾ ਵਰਗਾ, ਅਮਰੀਕਾ ਸਭ ਤੋਂ ਵੱਡਾ ਖਪਤਕਾਰ ਹੈਗਾ ਓਜ਼ੰਪਿਕ, ਵੀਗੋਵੀ, ਮੰਜਾਰੋ, ਜ਼ੈਪਬਾਉਂਡ, ਰਾਈਬਲਸ, ਜਿੰਨੀਆਂ ਮਰਜ਼ੀ ਦਵਾਈਆਂ ਕਹਿ ਲਓ ਤੁਸੀਂ, ਉਹਨਾਂ ਦਾ ਸਭ ਤੋਂ ਵੱਡਾ ਖਪਤਕਾਰ ਅਮਰੀਕਾ ਹੈਗਾ। ਉੱਥੇ ਇਹ ਜਿਹੜੀਆਂ ਦਵਾਈਆਂ ਸੀਗੀਆਂ ਇਹ $1,200-1,300 ਤੱਕ ਦੀਆਂ ਵਿਕਦੀਆਂ ਸੀਗੀਆਂ, ਔਰ ਜਿਹੜੀਆਂ ਡਾਇਬਟੀਜ਼ ਵਾਲੀਆਂ ਦਵਾਈਆਂ ਸੀਗੀਆਂ, ਟਾਈਪ 2 ਡਾਇਬਟੀਜ਼ ਨੂੰ ਕੰਟਰੋਲ ਕਰਨ ਵਾਲੀਆਂ, ਉਹ ਸਸਤੀਆਂ ਵਿਕ ਰਹੀਆਂ ਸੀ ਕੰਪੈਰੀਟਿਵਲੀ। ਸੋ ਇੱਕ ਤਾਂ ਤੁਸੀਂ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦਾ ਰੇਟ ਇੰਨਾ ਚੱਕਤਾ ਕਿ ਬਾਅਦ 'ਚ ਟਾਈਪ 2 ਡਾਇਬਟੀਜ਼ ਵਾਲੀਆਂ ਦਵਾਈਆਂ ਨੂੰ ਹੀ ਲੋਕ ਵਰਤਣ ਲੱਗੇ। ਅੱਛਾ, ਇਹਦਾ ਕੰਮ ਵੀ ਤਾਂ ਉਹੀ ਹੈਗਾ, ਡਾਕਟਰਾਂ ਨੇ ਤਾਂ ਪੜ੍ਹਾਈ ਕੀਤੀ ਹੋਈ ਹੈ, ਡਾਕਟਰ ਦੱਸਣਗੇ ਹਾਂ ਕੰਮ ਤਾਂ ਉਹੀ ਹੈ। ਵਜ਼ਨ ਘਟਾਉਣ ਵਾਲੀ ਦਵਾਈ ਦਾ ਜਿਸ ਕਿਸਮ ਦੇ ਨਾਲ ਜਿਹੜੀ ਕੈਮਿਸਟਰੀ ਜਿਸ ਤਰੀਕੇ ਦੇ ਨਾਲ ਤੁਹਾਡੇ ਸਰੀਰ ਦੇ ਉੱਤੇ ਕੰਮ ਕਰਦੀ ਹੈ ਉਦਾਂ ਹੀ ਇਹ ਕਰਦੀ ਹੈਗੀ ਆ। ਅਤੇ ਫਿਰ ਕਿਹੜੀ ਲਈ ਹੈ ਜੀ? ਫਿਰ ਇਹੀ ਲੈ ਲਓ ਜੇ ਸਸਤੀ ਲੱਗਦੀ ਹੈ ਤੁਹਾਨੂੰ। ਹੁਣ ਇਹਦੇ ਵਿੱਚ ਸਵਾਲ ਇਹ ਉੱਠੇ ਕਿ ਇਹ ਸਸਤੀਆਂ ਤਾਂ ਕਰਦੀ ਹੈ ਟਾਈਪ 2 ਵਾਲੀਆਂ, ਪਰ ਇਹਨਾਂ ਨੂੰ ਹੁਣ ਅੱਗੇ ਬਾਜ਼ਾਰ 'ਚ ਲੈ ਕੇ ਕਿੱਦਾਂ ਆਈਏ? ਉੱਥੇ ਕੰਮ ਆਉਂਦਾ ਹੈ ਸੋਸ਼ਲ ਮੀਡੀਆ। ਸੋਸ਼ਲ ਮੀਡੀਆ 'ਤੇ ਹੈਸ਼ਟੈਗ ਵਰਤੇ ਜਾਂਦੇ ਹੈਗੇ ਨੇ, ਹੈਸ਼ਟੈਗ ਓਜ਼ੰਪਿਕ, ਹੈਸ਼ਟੈਗ ਮੰਜਾਰੋ, ਇਸ ਕਿਸਮ ਦੇ ਹੈਸ਼ਟੈਗ, ਹੈਸ਼ਟੈਗ GLP-1, ਹੈਸ਼ਟੈਗ ਵੇਟ ਲੋਸ। ਜਦੋਂ ਤੁਸੀਂ ਇਸ ਕਿਸਮ ਦੇ ਵੇਟ ਲੋਸ ਪ੍ਰੋਗਰਾਮ ਨੂੰ ਸਰਚ ਕਰੋਗੇ ਉੱਥੇ ਤੁਹਾਨੂੰ ਪਤਾ ਲੱਗ ਹੀ ਜਾਣਾ ਵੀ ਇਹ ਦਵਾਈਆਂ ਹੈਗੀਆਂ ਨੇ। ਉੱਥੇ ਫਿਰ ਤੀਸਰੀ ਚੀਜ਼ ਕੰਮ ਆਉਂਦੀ ਹੈ ਸੋਸ਼ਲ ਮੀਡੀਆ ਦੇ ਨਾਲ ਨਾਲ ਸਲੈਬ੍ਰਿਟੀਜ਼। ਪਿਛਲੇ ਕੁਝ ਸਾਲਾਂ ਦੇ ਵਿੱਚ ਸਲੈਬ੍ਰਿਟੀਜ਼ ਨੇ ਇੱਕ ਤੋਂ ਬਾਅਦ ਇੱਕ ਦਾਅਵੇ ਕਰਨੇ ਸ਼ੁਰੂ ਕਰਤੇ। ਐਲਨ ਮਸਕ, ਓਪਰਾ ਵਿਨਫਰੀ, ਸਰੇਨਾ ਵਿਲੀਅਮਸ, ਰੈਬਲ ਵਿਲਸਨ ਆਪਣੇ ਆਸਟ੍ਰੇਲੀਆ ਲਈ, ਇਹਨਾਂ ਨੇ ਸਾਰਿਆਂ ਨੇ ਕਿਹਾ ਕਿ ਮੈਂ ਜੀ ਆਹ ਦਵਾਈ ਲਈ ਹੈ। ਫੋਰ ਐਗਜ਼ਾਮਪਲ, ਮੈਂ ਓਪਰਾ ਵਿਨਫਰੀ ਦੇ ਬਾਰੇ ਪੜ੍ਹ ਰਿਹਾ ਸੀ। ਹੁਣ ਓਪਰਾ ਵਿਨਫਰੀ ਤਾਂ ਟੈਲੀਵਿਜ਼ਨ ਇਤਿਹਾਸ ਦੀ, ਦੁਨੀਆ ਦੇ ਟੈਲੀਵਿਜ਼ਨ ਇਤਿਹਾਸ ਦੀ ਸਭ ਤੋਂ ਮਹਿੰਗੀ ਹੋਸਟ ਹੈ। ਅਮਿਤਾਭ ਬੱਚਨ ਨਹੀਂ ਹੈਗੇ, ਓਪਰਾ ਵਿਨਫਰੀ ਨੇ ਰਹੇ, ਔਰ ਦੁਨੀਆ ਭਰ ਦੇ ਇਹਨਾਂ ਦਾ ਬੜੇ ਲੰਬੇ ਟਾਈਮ 'ਤੇ ਦੀ ਓਪਰਾ ਸ਼ੋਅ ਜਿਹੜਾ, ਓਪਰਾ ਸਪੈਸ਼ਲ ਜਿਹੜਾ, ਉਹ ਬੜੇ ਟਾਈਮ ਤੱਕ ਚੱਲਦਾ ਰਿਹਾ। ਇਹਨੇ ਆਪਣੇ ਲੇਡੀ ਨੇ ਆਪਣੇ ਸ਼ੋਅ ਦੇ ਜ਼ਰੀਏ ਜਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜ਼ਰੀਏ ਜਾਂ ਆਪਣੇ ਆਲੇ ਦੁਆਲੇ ਜਿਹੜਾ ਇੱਕ PR ਪ੍ਰੋਗਰਾਮ ਹੁੰਦਾ ਉਹਦੇ ਜ਼ਰੀਏ
ਕਹਿੰਦੀ ਕਿ ਮੈਂ 12 ਮਹੀਨਿਆਂ ਦੇ ਵਿੱਚ 20 ਪਾਉਂਡ ਵਜ਼ਨ ਘੱਟ ਕੀਤਾ GLP ਦਵਾਈਆਂ ਲੈ ਕੇ। ਕਿਹੜੀ ਲਈ, ਕਦੋਂ ਲਈ, ਕਿਵੇਂ ਲਈ, ਯੂ ਡੋਂਟ ਨੀਡ ਟੂ ਗੈਟ ਇਨ ਟੂ ਦੀ ਡਿਟੇਲਸ। ਟੈਨਿਸ ਦੇ ਵਿੱਚ ਗੋਟ ਕਹੀ ਜਾਂਦੀ ਹੈ ਜਨਾਨੀਆਂ ਦੀ, ਜਿਵੇਂ ਸੋਕਰ ਦੀ ਦੁਨੀਆ 'ਚ ਰੋਨਾਲਡੋ ਨੂੰ ਕਹਿੰਦੇ ਹਨ ਗੋਟ, ਗ੍ਰੇਟੈਸਟ ਆਫ ਆਲ ਟਾਈਮ, ਉੱਦਾਂ ਹੀ ਟੈਨਿਸ ਦੀ ਦੁਨੀਆ ਦੇ ਵਿੱਚ ਗੋਟ ਹੈਗੀ ਹੈ ਵੂਮੈਨ ਟੈਨਿਸ ਦੀ, ਸੈਰੇਨਾ ਵਿਲੀਅਮਸ। ਦੋ ਭੈਣਾਂ ਹੁੰਦੀਆਂ ਸੀ ਨਾ ਤੁਹਾਡੇ, ਸੁਣਿਆ ਹੋਣਾ ਜੇ ਤੁਸੀਂ, ਉਹਨਾਂ ਦੇ ਵਿੱਚੋਂ ਸੈਰੇਨਾ ਵਿਲੀਅਮਸ ਨੇ ਅਚਾਨਕ ਬਹੁਤ ਭਾਰ ਚੱਕ ਲਿਆ। ਉਹਨੇ ਵੀ ਇੱਦਾਂ ਹੀ 2025 ਦੇ ਵਿੱਚ ਇੱਕ ਇੰਟਰਵਿਊ 'ਚ ਕਹਿਤਾ ਕਿ ਮੈਂ ਜ਼ੈਪਬਾਉਂਡ ਲੈ ਰਹੀ ਹੈਗੀ ਹਾਂ। ਪੀਪਲ ਨਾਮ ਦੀ ਇੰਟਰਵਿਊ ਹੈ, ਪੀਪਲ ਨਾਮ ਦਾ ਅਦਾਰਾ ਹੈ ਸੋਰੀ, ਉੱਥੇ ਮੈਗਜ਼ੀਨ ਵੀ ਆਉਂਦੀ ਹੈ ਉਹਨਾਂ ਦੀ, ਉਸ ਇੰਟਰਵਿਊ ਦੇ ਵਿੱਚ ਉਹਨੇ ਕਹਿਤਾ ਸੀਗਾ। ਔਰ ਬਹੁਤ ਜ਼ਿਆਦਾ ਲੋਕ ਜਿਹੜੀ ਐਲੀਟ ਕਲਾਸ ਦੇ ਲੋਕ ਨੇ ਉਹ ਸੁਣਦੇ ਨੇ। ਐਲੀਟ ਕਲਾਸ ਦੇ ਜਦੋਂ ਲੋਕ ਸੁਣਦੇ ਨੇ, ਜਦੋਂ ਐਲੀਟ ਕਲਾਸ ਤੁਹਾਡੇ ਨਾਲ ਜੁੜਦੀ ਹੈ, ਤਾਂ ਫਿਰ ਹੇਠਲੀ ਜਿਹੜੀ ਜਮਾਤ ਹੈਗੀ ਉਹ ਆਪਣੇ ਆਪ ਜੁੜਨ ਲੱਗਦੀ ਹੈ। ਆਹ ਆਪਣੀ ਹਸਲ ਵਰਗੇ ਜਾਂ ਪਿਚ ਪਰਫੈਕਟ ਵਰਗੇ ਜਿਹੜੇ ਉਹਦੇ 'ਚ ਆਈ ਹੋਈ ਹੈ ਰੈਬਲ ਵਿਲਸਨ, ਅਤੇ ਆਸਟ੍ਰੇਲੀਆ ਦੀ ਹੈ, ਕਿੰਨੀ ਮੋਟੀ ਹੁੰਦੀ ਸੀਗੀ। 2020 ਦੀਆਂ 22 ਦੀਆਂ ਤਸਵੀਰਾਂ ਚੱਕ ਕੇ ਦੇਖੋ ਅਤੇ ਹੁਣ ਚੱਕ ਕੇ ਦੇਖੋ। ਉਹ ਕਹਿੰਦੀ ਕਿ ਮੈਂ ਤਾਂ ਭਾਰ ਹੀ ਇੱਦਾਂ ਘੱਟ ਕੀਤਾ ਹੈਗਾ, GLP-1 ਮੈਡੀਕੇਸ਼ਨਸ ਲਈਆਂ ਨੇ। ਐਲਨ ਮਸਕ ਨੇ ਜਦੋਂ ਐਕਸ, ਜਦੋਂ ਉਹਨਾਂ ਨੇ ਟਵਿੱਟਰ ਨੂੰ ਖਰੀਦ ਲਿਆ ਸੀਗਾ, ਅਤੇ ਐਕਸ ਜਿਹੜਾ ਲੈ ਲਿਆ ਸੀ ਉਹਦੇ 'ਤੇ, ਐਕਸ ਦੇ ਉੱਤੇ ਉਹਨਾਂ ਨੇ ਇੱਕ ਕਿਸਮ ਦਾ ਪੇਡ ਪ੍ਰਚਾਰ ਕੀਤਾ। ਪੇਡ ਮਤਲਬ ਐਕਸ ਨੇ ਜ਼ਬਰਦਸਤੀ ਲੋਕਾਂ ਨੂੰ ਇਹ ਉਹਨਾਂ ਦੇ ਬਿਆਨ ਜਾਂ ਉਹਨਾਂ ਦੀ ਤਸਵੀਰ ਜਾਂ ਉਹਨਾਂ ਦਾ ਜਿਹੜੀ ਖਬਰ ਆ ਉਹਨਾਂ ਦੇ ਨਾਲ ਜੁੜੀ ਹੋਈ, ਐਲਨ ਮਸਕ ਦੇ ਨਾਲ ਜੁੜੀ ਹੋਈ, ਉਹ ਦਿਖਾਈ ਹੈ। ਇਹ ਬਹੁਤ ਜ਼ਿਆਦਾ ਪਾਪੂਲਰ ਕੀਤਾ ਹੈਗਾ ਉੱਥੇ ਏਜੰਡਾ। ਇਹਦੇ ਨਾਲ ਫਿਰ ਇਹ ਕਹਾਣੀ ਜਿਹੜੀ ਹੈ ਹੋਰ ਅੱਗੇ ਤੁਰ ਪਈ। ਲੋਕ ਕਹਿਣ ਲੱਗ ਪਏ ਵੀ ਲੈ ਲੈਂਦੇ ਹਾਂ ਯਾਰ, ਆਪਾਂ ਵੀ ਵੀਗਾ ਵੀ ਲੈ ਲੈਂਦੇ ਹਾਂ, ਓਲੰਪਿਕ ਲੈ ਲੈਂਦੇ, ਕੋਈ ਨਾ ਕੋਈ ਤਾਂ ਲਈਏ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਜੇ ਇੰਨੀਆਂ ਖਤਰਨਾਕ ਦਵਾਈਆਂ ਸੀ, ਕੀ ਕਿਸੇ ਦੇਸ਼ ਨੇ ਪਾਬੰਦੀ ਨਹੀਂ ਲਗਾਈ ਹੈਗੀ? ਪਾਬੰਦੀਆਂ ਵਾਲੀ ਗੱਲ ਸੁਣ ਲਓ ਹੁਣ। ਆਸਟ੍ਰੇਲੀਆ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਆਸਟ੍ਰੇਲੀਆ 'ਚ ਤਾਂ TGA ਅਪਰੂਵ ਕਰਦਾ ਨਾ, ਜਾਂ ਡਿਕਲਾਈਨ ਕਰਦਾ ਕਿਸੇ ਵੀ ਦਵਾਈ ਨੂੰ। TGA ਨੇ Type 2 ਡਾਇਬਟੀਜ਼ ਦੇ ਲਈ ਤਾਂ ਓਲੰਪਿਕ ਅਪਰੂਵ ਕੀਤੀ ਹੋਈ ਸੀਗੀ, ਕਿਹਾ ਸੀਗਾ ਕਿ ਇਹ ਅਪਰੂਵਡ ਦਵਾਈ ਹੈਗੀ ਹੈ, ਇਹਨੂੰ ਧੜੱਲੇ ਦੇ ਨਾਲ ਤੁਸੀਂ ਵੇਚੋ, ਆਸਟ੍ਰੇਲੀਆ 'ਚ ਅਲਾਊਡ ਹੈ ਜਿਨ੍ਹਾਂ ਜਿਨ੍ਹਾਂ ਨੂੰ Type 2 ਡਾਇਬਟੀਜ਼ ਹੈ। ਬਟ ਅਸੀਂ ਸਲਾਹ ਦਿੰਦੇ ਹਾਂ ਸਰਕਾਰ ਨੂੰ ਕਿ ਇਹਦੀ ਇਸ਼ਤਿਹਾਰਬਾਜ਼ੀ ਇਸ ਕਿਸਮ ਦੇ ਨਾਲ ਨਾ ਹੋਣ ਦਿੱਤੀ ਜਾਵੇ ਕਿ ਵਜ਼ਨ ਘਟਾਉਣ ਦੇ ਲਈ ਇਹ ਵਰਤੀ ਜਾਂਦੀ ਹੈ। ਸੋ ਇਸ ਕਰਕੇ ਇੱਦਾਂ ਦੀ ਇਹ ਗੱਲ ਕਹੀ, ਪਰ ਸਰਕਾਰ ਦੇ ਕੰਟਰੋਲ 'ਚ ਥੋੜ੍ਹੇ ਆ। ਸੋਸ਼ਲ ਮੀਡੀਆ 'ਤੇ ਪ੍ਰਚਾਰ ਹੋ ਰਿਹਾ, ਕਿਸੇ ਨੇ ਟਿਕਟੋਕ 'ਤੇ ਰੀਲ ਬਣਾਤੀ, ਕਿਸੇ ਨੇ ਐਕਸ 'ਤੇ ਪੋਸਟ ਪਾਤੀ, ਉਹ ਚੱਲ ਰਹੀ, ਉਹ ਬਿਕਰੀ ਆ। TGA ਨੇ ਤਾਂ ਆਪਣੀ ਤਰਫ ਤੋਂ ਕਹਿਤਾ ਸੀਗਾ ਕਿ ਆਉਣ ਦਿਉ, ਦਵਾਈ ਤਾਂ ਆਉਣ ਦਿਉ ਬਾਜ਼ਾਰ 'ਚ, Type 2 ਡਾਇਬਟੀਜ਼ ਦੇ ਲਈ ਤਾਂ ਵਧੀਆ ਹੈਗੀ ਹੈ। ਹਾਂ, ਇਹਨੂੰ ਇੱਦਾਂ ਕੰਪਨੀ ਪ੍ਰਚਾਰ ਨਾ ਕਰੇ, ਪਰ ਤੁਸੀਂ ਦੇਖਿਆ ਕਿਤੇ ਐਡ ਆਉਂਦੀ ਹੋਈ? ਐਡ ਨਹੀਂ ਆ ਰਹੀ ਹੈਗੀ, ਫਿਰ ਵੀ ਇਸਤੇਮਾਲ ਹੋ ਰਿਹਾ ਹੈਗਾ। ਵੀਗੋ ਵੀ ਜਿਹੜੀ ਉਹ ਡੈਫੀਨੇਟਲੀ Schedule 4 ਪ੍ਰਸਕ੍ਰਿਪਸ਼ਨ ਦਵਾਈ ਹੈਗੀ ਹੈ, ਪ੍ਰਸਕ੍ਰਿਪਸ਼ਨ ਦੇ ਉੱਤੇ ਮਿਲਦੀ ਹੈਗੀ ਹੈ। ਉਹ ਜਿਵੇਂ BMI ਜਿਹਨੂੰ ਬੋਡੀ ਮਾਸ ਇੰਡੈਕਸ ਕਹਿੰਦੇ ਹੁੰਦੇ, ਉਹਨੂੰ ਕੰਟਰੋਲ ਕਰਨ ਲਈ, ਵੇਟ ਮੈਨੇਜਮੈਂਟ ਦੇ ਲਈ ਉਹਦਾ ਇਸਤੇਮਾਲ ਹੁੰਦਾ। ਬਟ ਇੱਕ ਸਰਟਨ ਵੇਟ ਹਾਈਟ ਤੋਂ ਉੱਪਰ, ਜਿਹਨੂੰ BMI ਕਹਿੰਦੇ ਆ, ਉਹਦੇ ਤੋਂ ਉੱਪਰ ਵਾਲੇ ਲੋਕਾਂ ਨੂੰ ਹੀ ਰੈਕਮੈਂਡ ਕਰਨੀ ਹੈ। ਡਾਕਟਰਾਂ ਨੂੰ ਇਹ ਦੇਖਣਾ ਪੈਂਦਾ, ਹਾਂਜੀ ਤੁਹਾਡੀ ਹਾਈਟ ਇੰਨੀ ਹੈ, ਤੁਹਾਡਾ ਵੇਟ ਇੰਨਾ, ਠੀਕ ਹੈ, ਤੁਹਾਨੂੰ ਵੀਗੋ ਵੀ ਰੈਕਮੈਂਡ ਕਰ ਦਿੰਦੇ ਹਾਂ। ਇਸ ਤਰੀਕੇ ਦੇ ਨਾਲ TGA ਨੇ ਇੱਕ ਰਾਹਦਾਰੀ ਦਿੱਤੀ ਹੈ, ਇੱਕ ਖੁੱਲ੍ਹਾ ਦਰਵਾਜ਼ਾ ਦਿੱਤਾ। ਦੂਜਾ ਕੰਟਰੀ ਕਿਹੜਾ ਜਿਹਦੇ ਬਾਰੇ ਆਪਾਂ ਦੁਨੀਆ ਭਰ 'ਚ ਗੱਲ ਕਰ ਸਕਦੇ ਹਾਂ, ਜਿਹੜੀ ਐਗਜ਼ਾਮਪਲ ਸੈੱਟ ਕਰਦਾ? ਅਮੈਰੀਕਾ। ਅਮੈਰੀਕਾ 'ਚ ਕੌਣ ਕੰਟਰੋਲ ਕਰਦਾ? FDA ਉੱਥੇ ਦਾ। FDA ਨੇ ਕੀ ਕਿਹਾ ਕਿ ਓਲੰਪਿਕ ਨੂੰ ਲੈ ਕੇ, ਕਿ ਕਹਿੰਦੇ ਕਿ ਠੀਕ ਹੈ ਜੀ, ਇਹ Type 2 ਦੇ ਲਈ ਜਿਹੜਾ ਡਾਇਬਟੀਜ਼ ਦੇ ਲਈ ਵਧੀਆ ਹੈਗੀ ਹੈ। ਆਲਸੋ ਇਹ ਜਿਹੜੇ ਡਾਇਬਟਿਕ ਪੇਸ਼ੈਂਟ ਨੇ ਉਹਨਾਂ ਦੇ ਵਿੱਚ ਕਾਰਡੀਓਵੈਸਕੂਲਰ ਜਿਹੜੀਆਂ ਡਿਜ਼ੀਜ਼ ਨੇ ਉਹਨਾਂ ਦੇ ਰਿਸਕ ਨੂੰ ਘੱਟ ਕਰਦਾ। ਇਸ ਕਰਕੇ ਫਿਜ਼ੀਸ਼ੀਅਨਸ ਇਹਨੂੰ ਆਫ ਲੇਬਲ ਅਪਰੂਵ ਕਰਨ, ਯਾਨੀ ਕਿ ਇਹ ਕੰਪਨੀ ਦਾ ਨਾਮ ਵੀ, ਜਿਵੇਂ ਜਿਹੜੀ ਓਲੰਪਿਕ ਦੀ ਕੰਪਨੀ ਹੈ ਨੋਵਾ ਨੋਰਡਿਸਕ, ਉਹਦਾ ਨਾਮ ਨਹੀਂ ਲਿਖਣਾ ਹੈਗਾ, ਬਸ ਇਹ ਸਾਲਟ ਦਾ ਨਾਮ ਲਿਖ ਦੇਣਾ ਤੁਸੀਂ। ਜਿਵੇਂ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦੱਸਿਆ ਹੀ ਸੀਗਾ ਕਿ ਉਹਦੇ ਵਿੱਚ ਤੁਸੀਂ ਸਿਰਫ ਇੰਨਾ ਕੁ ਲਿਖ ਕੇ ਦੇ ਰਹੇ ਹੈਗੇ ਹੋ ਕਿ ਉਹ ਕਿਸ ਕਿਸਮ ਦੇ ਜਿਹੜਾ ਕੈਟੇਗਰੀ ਦੇ ਵਿੱਚ ਆਉਂਦੀ ਹੈਗੀ ਹੈ। ਸਮੈਗਲੂਟਾਈਡ ਹੈਗੀ ਹੈ, ਉਹ ਡਾਕਟਰ ਨੇ ਰੈਕਮੈਂਡ ਕਰਤੀ, ਹੁਣ ਸਮੈਗਲੂਟਾਈਡ ਦੇ ਵਿੱਚ ਆਫਕੋਰਸ ਓਲੰਪਿਕ। ਮਤਲਬ ਇਹ ਇਸ ਕਿਸਮ ਦੀ ਗੱਲ ਹੈ ਕਿ ਕੈਟੇਗਰੀ ਮੈਂਸ਼ਨ ਕਰ ਦਿਉ, ਆਫ ਲੈਵਲ ਪ੍ਰਿਸਕ੍ਰਿਪਸ਼ਨ ਦੇਣੀ ਹੈ ਤੁਸੀਂ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ, ਜਾਂ ਕੋਈ ਤੁਹਾਨੂੰ ਕਵੇ, ਮੇਰੇ ਤੱਕ ਆਉਣ ਦਾ ਪਤਾ, ਨਾਮ ਨਹੀਂ ਲੈਣਾ ਸਿੱਧਾ, ਗੌਤਮ ਕਪਿਲ।
ਯਾਰ ਇੱਕ ਬੰਦਾ ਹੈਗਾ ਜਿਹੜਾ ਸਿਡਨੀ ਤੋਂ ਰੇਡੀਓ ਹਾਂਜੀ ਕਰਦਾ ਅਤੇ ਉਹਦੇ ਸਿਰ 'ਤੇ ਬਾਲ ਨਹੀਂ ਹੈਗੇ, ਉਹਨੂੰ ਜਾ ਕੇ ਮਿਲ ਲਿਓ, ਪਤਾ ਹੀ ਹੈ, ਲੱਗ ਗਿਆ ਨਾ ਪਤਾ ਤੁਹਾਨੂੰ। ਇਹ ਚੀਜ਼ ਦਵਾਈ ਇੱਕ ਹੈਗੀ ਹੈ ਜਿਹਨੂੰ ਨੋਵਰ ਨੋਰਡਿਸਕ ਬਣਾਉਂਦੀ ਹੈ ਔਰ ਉਹਦਾ ਨਾਮ ਓਜ਼ੈਂਪਿਕ ਹੈਗਾ ਔਰ ਉਹਦੀ ਕੈਟਾਗਰੀ ਹੈ ਸਮੈਗਲੂਟਾਈਡ, ਪਤਾ ਹੀ ਲੱਗ ਗਿਆ ਕਿ ਕਿਹੜੀ ਹੈਗੀ ਹੈ। ਤੁਸੀਂ ਔਫ ਲੈ, ਇਹ ਮਤਲਬ ਕਿਸ ਕਿਸਮ ਦੀ ਕਿੰਨੀ ਬੇਹੂਦਾ ਤਰੀਕੇ ਹੈਗੇ ਨੇ ਸਰਕਾਰਾਂ ਦੇ ਵੀ, ਐਫ ਡੀ ਏ ਦੇ ਵੀ ਕੰਟਰੋਲ ਕਰਨ ਦੇ। ਫਿਰ ਵੀ ਗੋਵੀ ਨੂੰ ਤਾਂ ਐਫ ਡੀ ਏ ਨੇ ਅਪਰੂਵਲ ਸਿੱਧੀ ਸਿੱਧੀ ਦਿੱਤੀ ਹੋਈ ਹੈ ਵੀ ਕਰੋਨਿਕ ਵੇਟ ਮੈਨੇਜਮੈਂਟ 'ਚ ਕੰਮ, ਵੀ ਲੰਮੇ ਚਿਰ ਤੋਂ ਤੁਹਾਡਾ ਭਾਰ ਘੱਟ ਹੀ ਨਹੀਂ ਰਿਹਾ, ਘੱਟ ਹੀ ਨਹੀਂ ਰਿਹਾ, ਘੱਟ ਹੀ ਨਹੀਂ ਰਿਹਾ, ਲੈ ਲਓ। ਨਾਲ ਇਹ ਵੀ ਕਹਿਤਾ ਕਿ ਹਾਰਟ ਅਟੈਕ, ਸਟ੍ਰੋਕ ਵਗੈਰਾ ਜਿਹੜੇ ਹੈਗੇ ਨੇ ਉਹਦੇ ਜਿਹੜੇ ਮੇਜਰ ਰਿਸਕ ਜ਼ਰੂਰ ਬਣੇ ਰਹਿੰਦੇ ਹੈਗੇ ਨੇ, ਪਰ ਲੈ ਲਓ। ਫਿਰ ਤੀਜਾ ਬਾਜ਼ਾਰ ਆ ਗਿਆ ਯੂਰਪੀ ਯੂਨੀਅਨ ਦਾ। ਯੂਰਪੀ ਯੂਨੀਅਨ ਨੇ ਓਜ਼ੈਂਪਿਕ ਨੂੰ, ਜ਼ਿਆਦਾਤਰ ਈਯੂ ਦੇ ਜਿਹੜੇ ਮੈਂਬਰ ਦੇਸ਼ ਹੈਗੇ ਨੇ ਉਹਨਾਂ ਨੇ ਅਲਾਓ ਕਰਤਾ ਸੀਗਾ। ਹਾਂ, ਉੱਥੇ ਕਮੀ ਜ਼ਰੂਰ ਰਹੀ ਹੈਗੀ ਹੈ ਔਰ ਉਹ ਵੀ ਇੱਕ ਫੈਸ਼ਨ ਦਾ ਇੱਕ ਤਰੀਕਾ, ਮਤਲਬ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਇਹ ਦਿਖਾ ਦਿਓ, ਇਹ ਅਮੀਰ ਦੇਸ਼ ਨੇ, ਵਿਕਸਿਤ ਮੁਲਕ ਨੇ, ਕਹਿ ਦਿਓ ਕਿ ਸਾਡੇ ਕੋਲ ਜੀ ਦਵਾਈ ਹੈ ਨਹੀਂ, ਅਤੇ ਤੁਸੀਂ ਕਹੋਗੇ ਯਾਰ ਐਡੀ ਲੱਗ ਰਹੀ ਹੈ, ਨਹੀਂ ਜੀ ਆ ਹੀ ਨਹੀਂ ਰਹੀ, ਇਹ ਤਾਂ ਬੜੀ ਵਿਕ ਗਈ ਜੀ ਦਵਾਈ, ਇਹ ਤਾਂ ਧੱਕਾ ਪਿਆ ਹੋਇਆ ਜੀ, ਵੇਟ ਚੱਲ ਰਹੀ ਹੈ, ਤੁਸੀਂ ਐਂ ਕਰੋ ਆਪਣਾ ਨਾਮ ਲਿਖਵਾ ਜਾਓ, ਫਾਰਮੇਸੀ ਕਹਿ ਰਹੀ ਹੈ ਅਤੇ ਫਸਟ ਪ੍ਰਿਓਰਿਟੀ ਜਿਵੇਂ ਵੀ ਹੋਏਗੀ ਉਹ ਤੁਹਾਨੂੰ ਭੇਜ ਦਾਂਗੇ, ਤੁਸੀਂ ਲਿਖਵਾ ਆਉਂਦੇ ਹੋ, ਤੁਸੀਂ ਫਿਰ ਪੁੱਛਦੇ ਹੋ 15 ਦਿਨਾਂ ਬਾਅਦ ਫਾਰਮੇਸੀ, ਆ ਗਈ ਭਾਅ ਜੀ ਦਵਾਈ ਆ ਗਈ, ਨਹੀਂ ਜੀ ਹਲੇ ਵੇਟ ਕਰੋ, ਹਲੇ ਪਹਿਲਾਂ ਪਿਛਲੇ ਲੋਕ ਭੁਗਤਾ ਰਹੇ ਹਾਂ, ਫਿਰ ਆਊਗੀ, ਆ ਗਈ ਜੀ ਹੁਣ ਮਹੀਨੇ ਬਾਅਦ ਤੁਸੀਂ ਜਾ ਰਹੇ ਹੋ, ਫਿਰ ਦੇਖੋ ਜੀ ਅਗਲੇ ਮਹੀਨੇ ਤੱਕ ਸ਼ਾਇਦ ਤੁਹਾਡਾ ਨੰਬਰ ਲੱਗ ਜਾਵੇ, ਹਲੇ ਇੰਨੀ ਤਰੀਕ ਵਾਲੇ ਭੁਗਤ, ਇੱਦਾਂ ਇਹ ਇੱਦਾਂ ਕਰਿਓਸਟੀ ਪੈਦਾ ਕਰ ਦਿੱਤੀ ਗਈ ਹੈ ਉੱਥੇ ਯੂਰਪੀ ਬਾਜ਼ਾਰ ਦੇ ਵਿੱਚ ਕਿ ਇੰਨੀ ਸ਼ੋਰਟੇਜ ਚੱਲ ਰਹੀ ਹੈ ਜੀ, ਆਪਣਾ ਨਾਮ ਲਿਖਵਾ ਜਾਓ ਜੀ। ਇੰਗਲੈਂਡ ਦੇ ਵਿੱਚ, ਐਮ ਐਚ ਆਰ ਏ ਜਾਂ ਨਾਈਸ ਵਰਗੀਆਂ ਸੰਸਥਾਵਾਂ ਨੇ ਜਿਹੜੀਆਂ ਅਪਰੂਵ ਕਰਦੀਆਂ ਨੇ, MHRA ਉੱਥੋਂ ਦੀ ਜਿਹੜੀ ਹੈਲਥ ਡਿਪਾਰਟਮੈਂਟ ਦਾ ਜਿਹੜਾ ਹੈਗਾ, ਜਿਹੜਾ ਕੰਟਰੋਲ ਕਰਦਾ ਹੈਗਾ, ਉਹਨਾਂ ਨੇ ਕਿਹਾ ਕਿ ਕੀ ਹੋ ਸਕਦਾ ਇਹਦਾ ਤਰੀਕਾ, ਇਹਦਾ ਤਰੀਕਾ ਇਹ ਹੋ ਸਕਦਾ ਜੀ ਕਿ ਤੁਸੀਂ ਟਾਈਪ 2 ਦੇ ਨਾਮ ਦੇ ਉੱਤੇ ਲਾਇਸੈਂਸ ਜਿਹੜੇ ਹੈਗੇ ਨੇ ਉਹਨਾਂ ਨੂੰ ਹੀ, ਲਾਇਸੈਂਸਡ ਸਟੋਰ ਉਹਨਾਂ ਨੂੰ ਹੀ ਅਲਾਓ ਕਰੋ। ਜਨਰਲ ਫਾਰਮਾਸਿਟੀਕਲ ਕੌਂਸਲ ਹੈ ਉੱਥੇ ਦੀ, GPHEC ਕਹਿ ਦਿੰਦੇ ਨੇ, ਉਹਨਾਂ ਨੇ ਵੀ ਸੇਮ ਅਮਰੀਕਾ ਲਈ ਤਰੀਕਾ ਅਪਣਾਇਆ ਕਿ ਤੁਹਾਡੇ ਕੋਲ ਕਿਤੇ ਹੋਰ ਦੀ ਰੈਫਰੈਂਸ ਹੈਗੀ ਹੈ, ਹਾਂਜੀ ਅਮਰੀਕਾ 'ਚ, ਅਮਰੀਕਾ 'ਚ ਤਾਂ ਇੱਦਾਂ ਵੇਚਦੇ ਨੇ, ਠੀਕ ਹੈ ਤੁਸੀਂ ਵੀ ਔਫ ਲੈਵਲ ਵੇਚ ਲਓ, ਫਿਰ ਉੱਥੋਂ ਦੀ ਰੈਫਰੈਂਸ ਲੈ ਕੇ ਅਮਰੀਕਾ ਦੀ। ਇਹ ਤਾਂ ਤੁਸੀਂ ਜੇ ਮੋਟੇ ਮੋਟੇ ਤੌਰ ਦੇ ਉੱਤੇ ਦੁਨੀਆ ਦੇ ਬਾਜ਼ਾਰ ਮੈਂ ਤੁਹਾਨੂੰ ਦੱਸ ਰਿਹਾ, ਜਿੰਨੇ ਵਿਕਸਿਤ ਮੁਲਕ ਨੇ, ਕੈਨੇਡਾ, ਅਮੈਰੀਕਾ, ਇੰਗਲੈਂਡ, ਯੂਰਪ, ਆਸਟ੍ਰੇਲੀਆ, ਇੱਥੇ ਇਜਾਜ਼ਤ ਦੇ ਦਿੱਤੀ। ਹੁਣ ਦੂਸਰਾ ਇਹਦਾ ਇੱਕ ਸਵਾਲ ਇਹ ਵੀ ਪੈਦਾ ਹੁੰਦਾ ਜਿਹੜਾ ਮੈਂ, ਜਿਹਦੇ 'ਤੇ ਮੈਂ ਸਰਚ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਹਦੇ 'ਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੋਰ ਡਿਟੇਲ 'ਚ ਲੈ ਕੇ ਜਾਣਾ ਚਾਹੁੰਦਾ ਸੀ। ਓਜ਼ੈਂਪਿਕ ਦਵਾਈ ਜਿਹੜੀ ਹੈ ਉਹਨੂੰ ਕੰਟਰੋਲ ਕੌਣ ਕਰਦਾ, ਮੁੰਜਾਰੋ ਜਿਹੜੀ ਦਵਾਈ ਹੈ ਉਹਨੂੰ ਕੰਟਰੋਲ ਕੌਣ ਕਰਦਾ, ਕਿਵੇਂ ਉਹਨਾਂ ਦੀ ਕਮਾਈ ਹੁੰਦੀ ਹੈ, ਕਿਵੇਂ ਉਹ ਹਿੱਸਾ ਪਾਉਂਦੇ ਨੇ। ਓਜ਼ੈਂਪਿਕ ਨੋਵੋ ਨੋਰਡਿਸਕ ਨਾਮ ਦੀ ਇੱਕ ਡੈਨਿਸ਼ ਕੰਪਨੀ ਹੈ, ਮਲਟੀਨੈਸ਼ਨਲ ਕੰਪਨੀ ਹੈ, ਵੈਸੇ ਤਾਂ ਡੈਨਮਾਰਕ ਦੇ ਵਿੱਚ ਇਹਨਾਂ ਦਾ ਹੈੱਡਕੁਆਟਰ ਹੈ, ਬਟ ਇਹ ਆਸਟ੍ਰੇਲੀਅਨ ਅਮੈਰੀਕਨ ਸਟਾਕ ਐਕਸਚੇਂਜ ਦੇ ਵਿੱਚ ਵੀ ਲਿਸਟਡ ਨੇ, ਨਿਊਯਾਰਕ ਦੀ ਸਟਾਕ ਐਕਸਚੇਂਜ ਦੇ ਵਿੱਚ ਵੀ ਉਹਨਾਂ ਦਾ ਨਾਮ ਹੈਗਾ, ਯਾਨੀ ਕਮਾਈ ਤਾਂ ਉੱਥੋਂ ਵੀ ਹੁੰਦੀ ਹੈ, ਕੋਪਨਹੈਗਨ ਸਟਾਕ ਐਕਸਚੇਂਜ ਵੀ ਹੈਗੇ ਨੇ, ਨਿਊਯਾਰਕ ਸਟਾਕ ਐਕਸਚੇਂਜ ਵੀ ਨੇ, ਪਬਲਿਕ ਟ੍ਰੇਡਿਡ ਐਂਟੀਟੀ ਹੈਗੀ ਹੈ, ਕਿਸੇ ਇੱਕ ਬੰਦੇ ਦੀ ਨਹੀਂ ਹੈਗੀ ਓਨਰਸ਼ਿਪ, ਸ਼ੇਅਰ ਹੋਲਡਰਸ ਦਾ ਵੀ ਕੰਟਰੋਲ, ਸ਼ੇਅਰ ਹੋਲਡਰਸ 'ਚ ਸਭ ਤੋਂ ਵੱਡਾ ਨੋਵੋ ਹੋਲਡਿੰਗ ਹੈ ਕੰਪਨੀ, ਜਿਨ੍ਹਾਂ ਦਾ 28% ਕੰਟਰੋਲ ਹੈ, ਬਾਕੀ 77% ਜਿਹੜੇ ਨੇ ਉਹ ਵੋਟਿੰਗ ਪਾਵਰ ਦੇ ਜ਼ਰੀਏ ਹੁੰਦਾ ਹੈਗਾ, ਅਤੇ ਅਲਟੀਮੇਟ ਓਨਰ ਜਿਹੜਾ ਹੈਗਾ ਇਹਦੀ ਨੋਵੋ ਨੋਰਡਿਸਕ ਫਾਊਂਡੇਸ਼ਨ ਹੈ, ਬੇਸਿਕਲੀ ਇਹ ਫਿਲੈਂਥਰੋਪਿਕ ਫਾਊਂਡੇਸ਼ਨ ਹੈ, ਬਹੁਤ ਪੁਰਾਣੀ ਹੈ ਉੱਥੇ ਦੀ, ਪਰ ਇਹ ਸਾਇੰਸ ਦੇ ਵਿੱਚ ਖੋਜਾਂ ਕਰਨ ਦੇ ਲਈ ਬਣੇ ਸੀਗੇ, ਫਿਰ ਖੋਜਾਂ ਕਰਦੇ ਕਰਦੇ ਦਵਾਈਆਂ ਬਣਾਉਣ ਲੱਗ ਗਏ, ਦਵਾਈਆਂ ਬਣਾਉਂਦੇ ਬਣਾਉਂਦੇ ਵੇਚਣ ਲੱਗ ਗਏ, ਅਤੇ ਹੁਣ ਇਹ ਦੀ ਬਿਗੈਸਟ ਪਲੇਅਰ ਇਨ ਦੀ ਵਰਲਡ ਹੈਗੇ ਨੇ। ਦੂਜੀ ਜਿਹੜੀ ਕੰਪਨੀ ਆ ਜਾਂਦੀ ਹੈਗੀ ਉਹ ਹੈ ਐਲਲੀਲੀ, ਨੋਵੋ ਨੋਰਡਿਸਕ ਅਤੇ ਐਲਲੀਲੀ ਜਿਹੜੇ ਨੇ, ਇਹਨਾਂ ਦੇ ਬਾਰੇ ਇੱਕ ਜਾਣਕਾਰੀ ਮੈਨੂੰ ਇਹ ਵੀ ਪਤਾ ਚੱਲੀ ਸੀਗੀ, ਐਲਲੀਲੀ ਜਿਹੜੀ ਹੈ ਉਹ ਮੁੰਜਾਰੋ ਬਣਾਉਂਦੀ ਹੈ, ਜ਼ੈਪਬਾਉਂਡ ਵੀ ਬਣਾਉਂਦੇ ਨੇ, ਇਹਨਾਂ ਦਾ ਦੋਹਾਂ ਕੰਪਨੀਆਂ ਦਾ ਇੱਕ ਮਾਡਲ ਹੈ, ਇੱਕ ਦਵਾਈ ਇਹ ਵੇਟ ਕੰਟਰੋਲ ਵਾਲੀ ਬਣਾਉਂਦੇ ਨੇ, ਇੱਕ ਇਹ ਡਾਇਬਟੀਜ਼ ਵਾਲੀ ਬਣਾਉਂਦੇ ਨੇ, ਕੰਮ ਦੋਹਾਂ ਦਾ ਇੱਕੋ ਹੀ ਹੈ, ਦੋਹਾਂ ਦਵਾਈਆਂ ਦੇ ਵਿੱਚੋਂ ਜਿਹੜੀ ਡਾਇਬਟੀਜ਼ ਵਾਲੀ ਹੈ ਉਹਨੂੰ ਜ਼ਿਆਦਾ ਪਾਪੂਲਰ ਕਰ ਦਿੰਦੇ ਨੇ, ਉਹਨੂੰ ਥੋੜ੍ਹੀ ਜਿਹੀ ਸਸਤੀ ਕਰ ਦਿੰਦੇ ਨੇ, ਔਰ ਉਹਨੂੰ ਵੇਟ ਮੈਨੇਜਮੈਂਟ ਦੇ ਵਿੱਚ ਵੀ ਵਰਤਿਆ ਜਾ ਰਿਹਾ ਹੈਗਾ। ਫੋਰ ਐਗਜ਼ਾਮਪਲ ਐਲਲੀਲੀ ਦੀਆਂ ਦੋ ਦਵਾਈਆਂ ਨੇ, ਜ਼ੈਪਬਾਉਂਡ ਅਤੇ ਮੁੰਜਾਰੋ, ਪਾਪੂਲਰ ਕਿਹੜੀ ਹੈ? ਮੁੰਜਾਰੋ, ਪਰ ਕੀ ਉਹ ਵੇਟ ਮੈਨੇਜਮੈਂਟ ਵਾਲੀ ਹੈ? ਨਹੀਂ, ਜ਼ੈਪਬਾਉਂਡ ਹੈ।
ਸੇਮ ਹੈ ਤਾਂ ਹੀ ਨੋਵੋ ਨੋਰਡਿਸਕ ਦੀਆਂ ਦੋ ਦਵਾਈਆਂ ਨੇ ਓਜ਼ੰਪਿਕ ਤੇ ਵੀਗੋ ਵੀ ਓਜ਼ੰਪਿਕ ਜ਼ਿਆਦਾ ਪਾਪੂਲਰ ਹੈ ਪਰ ਕੀ ਉਹ ਵੇਟ ਮੈਨੇਜਮੈਂਟ ਵਾਲੀ ਹੈ ਨਹੀਂ ਟਾਈਪ 2 ਡਾਇਬਟੀਜ਼ ਵਾਲੀ ਹੈ ਵੀਗੋ ਵੀ ਅਤੇ ਜ਼ੈਪਾਉਂਡ ਇੰਨੀਆਂ ਹਾਲੇ ਨਹੀਂ ਚੱਲਦੀਆਂ ਹੈਗੀਆਂ ਜਿਹੜੀਆਂ ਕਿ ਬਿਲਕੁਲ ਤਿਆਰੀ ਵੇਟ ਮੈਨੇਜਮੈਂਟ ਪ੍ਰੋਗਰਾਮ ਦੇ ਲਈ ਕੀਤੀਆਂ ਗਈਆਂ ਨੇ ਹੁਣ ਇਹਨਾਂ ਦੀ ਮਾਰਕੀਟ ਕੈਪੀਟਲਾਈਜੇਸ਼ਨ ਸੁਣੋ ਜਿੰਨੀਆਂ ਦਵਾਈਆਂ ਇਹਨਾਂ ਨੇ ਵੇਚਤੀਆਂ ਨੇ ਅੱਜ ਦੀ ਤਰੀਕ ਤੱਕ ਇਹਦਾ ਕੋਈ ਵੀ ਡੇਟਾ ਪਬਲਿਕ ਪਲੈਟਫਾਰਮ ਦੇ ਉੱਤੇ ਤੁਹਾਨੂੰ ਨਹੀਂ ਮਿਲੂਗਾ ਕਿ ਅੱਜ ਤੱਕ ਪਹਿਲੀ ਦਵਾਈ ਦੀ ਉਤਪਾਦਨ ਤੋਂ ਲੈ ਕੇ ਹੁਣ ਤੱਕ ਐਲ ਲੀਲੀ ਨੇ ਕਿੰਨੀ ਕਮਾਈ ਕੀਤੀ ਹੈ ਨੋਵੋ ਨੋਰਡਿਸਕ ਨੇ ਕਿੰਨੀ ਕਮਾਈ ਕੀਤੀ ਹੈ ਕੋਈ ਡੇਟਾ ਨਹੀਂ ਹੈਗਾ ਪਰ ਜੇ ਮੈਂ ਤੁਹਾਨੂੰ ਮੋਟੇ ਮੋਟੇ ਤੌਰ 'ਤੇ ਦੱਸਾਂ ਜਿਹੜੀ ਨੋਵੋ ਨੋਰਡਿਸਕ ਕੰਪਨੀ ਹੈ ਡੈਨਮਾਰਕ ਦੇ ਵਿੱਚ ਹੈ ਡੈਨਮਾਰਕ ਦੇ ਵਿੱਚ ਉਹਨਾਂ ਦਾ ਹੈੱਡਕੁਆਟਰ ਹੈ ਡੈਨਮਾਰਕ ਇੱਕ ਬਹੁਤ ਵੱਡੀ ਕੰਟਰੀ ਹੈ ਬਹੁਤ ਵੱਡੀ ਇਨ ਦੀ ਸੈਂਸ ਕੋਈ ਪਾਪੂਲੇਸ਼ਨ ਦੇ ਵਿੱਚ ਕੋਈ ਬਹੁਤ ਵੱਡੀ ਕੰਟਰੀ ਨਹੀਂ ਹੈਗੀ ਬਟ ਇਹ ਉਹ ਕੰਟਰੀ ਹੈ ਜਿਨ੍ਹਾਂ ਦੇ ਕੰਟਰੋਲ ਦੇ ਵਿੱਚ ਗ੍ਰੀਨਲੈਂਡ ਵੀ ਹੈ ਉਹ ਗ੍ਰੀਨਲੈਂਡ ਜਿੱਥੇ ਕਿ ਟਰੰਪ ਸਾਹਿਬ ਕਬਜ਼ਾ ਲੈਣ ਨੂੰ ਫਿਰਦੇ ਸੀਗੇ ਸੋ ਇਹ ਉਹ ਕੰਟਰੀ ਹੈ ਜਿਹਨੂੰ ਯੂਰਪ ਦੀਆਂ ਸਭ ਤੋਂ ਅਮੀਰ ਕੰਟਰੀਜ਼ ਦੇ ਵਿੱਚੋਂ ਇੱਕ ਮੰਨਿਆ ਜਾ ਸਕਦਾ ਹੈਗਾ ਡੈਨਮਾਰਕ ਦੀ ਇਕੋਨਮੀ ਕੁਛ ਇਸ ਤਰੀਕੇ ਦੇ ਨਾਲ ਕੰਮ ਕਰਦੀ ਹੈ ਕਿ ਜੋ ਤਾਜ਼ਾ ਜੋ ਅੰਕੜੇ ਹੈਗੇ ਨੇ ਜਿਵੇਂ ਆਸਟ੍ਰੇਲੀਆ ਦੇ ਵਿੱਚ ਅਸੀਂ ਕਹਿ ਲੈਂਦੇ ਹਾਂ ਕਿ 70,000-72,000 ਪਰ ਕੈਪੀਟਾ ਹਰ ਇੱਕ ਵਿਅਕਤੀ ਜਿਹੜਾ ਕਮਾਉਂਦਾ ਡੈਨਮਾਰਕ ਦੇ ਵਿੱਚ $83,400 ਪ੍ਰਤੀ ਵਿਅਕਤੀ ਕਮਾਉਂਦਾ ਹੈਗਾ ਉੱਥੇ ਦੀ ਜਿਹੜੀ ਜੀ ਡੀ ਪੀ ਉਹ $503 ਬਿਲੀਅਨ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਜੀ ਡੀ ਪੀ ਪੀ ਪੀ ਪੀ ਹੈ ਉਹ $541 ਬਿਲੀਅਨ ਦੀ ਹੈ ਮਤਲਬ ਉੱਥੇ ਇਹ ਇੰਡਸਟਰੀ ਜਿਹੜੀ ਉੱਥੇ ਦੀ ਜੀ ਡੀ ਪੀ ਹੈ ਉਹ ਮਤਲਬ ਅਫਰੀਕਾ ਦੇ 10-15-20 ਮੁਲਕ ਰਲ ਕੇ ਵੀ ਨਹੀਂ ਬਰਾਬਰ ਉਹਦੇ ਹੋ ਪਾਉਂਦੇ ਡੈਨਮਾਰਕ ਇਜ਼ ਐਕਚੁਲੀ ਵਨ ਆਫ ਦੀ ਮੋਸਟ ਰਿਚ ਪ੍ਰੋਸਪਰਸ ਕੰਟਰੀ ਆਹ 2 ਮਹੀਨੇ ਪਹਿਲਾਂ ਇੱਕ ਮੋਸਟ ਲਿਵੇਬਲ ਸਿਟੀਜ਼ ਦਾ ਇੱਕ ਇੰਡੈਕਸ ਜਾਰੀ ਹੋਇਆ ਉਹਦੇ 'ਚ ਸਿਡਨੀ ਐਡੀਲੈਡ ਅਤੇ ਮੈਲਬਰਨ ਸ਼ਹਿਰ ਆਏ ਹੈਗੇ ਨੇ ਬਟ ਡੂ ਯੂ ਨੋ ਵਿਚ ਸਿਟੀ ਇਜ਼ ਐਟ ਨੰਬਰ 1 ਮੋਸਟ ਲਿਵੇਬਲ ਸਿਟੀ ਦੇ ਵਿੱਚ ਕੋਪਨਹੈਗਨ ਇਸ ਕੰਟਰੀ ਦੀ ਕੈਪੀਟਲ ਸਿਟੀ ਡੈਨਮਾਰਕ ਦੇ ਕੁੱਲ ਆਮਦਨੀ ਜਿਹੜੀ ਹੈਗੀ ਆ ਉਹ ਸਰਵਿਸ ਸੈਕਟਰ ਦੇ ਵਿੱਚੋਂ ਆਉਂਦੀ ਹੈ ਯਾਨੀ ਡੈਨਮਾਰਕ ਦਾ ਜਿਹੜਾ ਟੋਟਲ ਕਮਾਈ 'ਚੋਂ 75% ਸਰਵਿਸ ਸੈਕਟਰ 'ਚੋਂ ਆਉਂਦਾ 14% ਇੰਡਸਟਰੀ 'ਚੋਂ ਆਉਂਦਾ 7% ਕੰਸਟਰਕਸ਼ਨ 'ਚੋਂ ਆਉਂਦਾ 1.5% ਐਗਰੀਕਲਚਰ 'ਚੋਂ ਆਉਂਦਾ ਅਤੇ ਜਿਹੜੀਆਂ ਦਵਾਈਆਂ ਨੇ ਉਹ ਤਾਂ ਕਿਸੇ ਪਰਸੈਂਟੇਜ 'ਚ ਹੈ ਵੀ ਨਹੀਂ ਹਾਂ ਇੰਡਸਟਰੀ ਦੇ ਵਿੱਚ ਉਹਨੂੰ ਤੁਸੀਂ 15% ਵਾਲੀ 'ਚ ਰੱਖ ਸਕਦੇ ਹੋ 14-15 'ਚ ਪਰ ਹੇਅਰ ਇਜ਼ ਦੀ ਮੋਸਟ ਇੰਟਰਸਟਿੰਗ ਅਤੇ ਚੁਕਾਉਣ ਵਾਲਾ ਫੈਕਟ ਉਹ ਇਹ ਹੈ ਕਿ ਡੈਨਮਾਰਕ ਦੀ ਟੋਟਲ ਜੀ ਡੀ ਪੀ ਜਿੰਨੀ ਹੈ ਨਾ $541 ਬਿਲੀਅਨ ਉਹਦੇ ਤੋਂ ਵੀ ਵੱਡੀ ਮਾਰਕੀਟ ਕੈਪੀਟਲਾਈਜੇਸ਼ਨ ਸਿਰਫ ਇਸ ਇੱਕ ਕੰਪਨੀ ਦੀ ਹੈ ਨੋਵੋ ਨੋਰਡਿਸਕ ਦੀ ਯਾਨੀ ਕਿ ਅਫਰੀਕਾ ਦਾ ਪੂਰਾ ਕੋਂਟੀਨੈਂਟ ਹੀ ਜਿਹੜਾ ਹੈਗਾ ਸਾਊਥ ਅਫਰੀਕਾ ਨੂੰ ਛੱਡ ਦਿਉ ਜਾਂ 1-2 ਕੰਟਰੀਜ਼ ਨੂੰ ਛੱਡ ਦਿਉ ਪੂਰਾ ਅਫਰੀਕਨ ਕੋਂਟੀਨੈਂਟ ਦੀ ਜੀ ਡੀ ਪੀ ਔਰ ਨੋਵੋ ਨੋਰਡਿਸਕ ਦੀ ਕੈਪੀਟਲਾਈਜੇਸ਼ਨ ਦੋਵੇਂ ਰਲ ਕੇ ਨਹੀਂ ਇੱਕ ਬਰਾਬਰ ਹੋਣਗੀਆਂ ਦੂਜੇ ਪਾਸੇ ਦੂਜੀ ਕੰਪਨੀ ਹੈ ਜਿਹੜੀ ਮੁੰਜਾਰੋ ਬਣਾਉਣ ਵਾਲੀ ਐਲੀ ਲੀਲੀ ਦੁਨੀਆ ਦੀ ਸਭ ਤੋਂ ਵੱਡੀ ਫਾਰਮਾਸਿਟੀਕਲ ਕੰਪਨੀ ਅੱਜ ਦੀ ਡੇਟ 'ਚ ਵੈਲਿਊਏਸ਼ਨ ਕਿੰਨੀ ਆ ਉਹਨਾਂ ਦੀ ਮਾਰਕੀਟ 'ਚ $1 ਟ੍ਰਿਲੀਅਨ $1 ਟ੍ਰਿਲੀਅਨ ਤੋਂ ਉੱਪਰ ਥੱਲੇ ਨਹੀਂ ਹੈਗੀ ਉੱਪਰ ਹੀ ਉੱਪਰ ਹੁਣ ਇਹ ਕੰਪਨੀਆਂ ਜਿਸ ਤਰੀਕੇ ਦੇ ਨਾਲ ਕੰਟਰੋਲ ਕਰ ਰਹੀਆਂ ਨੇ ਇਸ ਬਾਜ਼ਾਰ ਨੂੰ ਜਿਸ ਤਰੀਕੇ ਦੇ ਨਾਲ ਬਾਜ਼ਾਰ ਦੇ ਵਿੱਚ ਇਹ ਦਵਾਈਆਂ ਫੈਲ ਰਹੀਆਂ ਹੈਗੀਆਂ ਨੇ ਔਰ ਜਿਸ ਤਰੀਕੇ ਦੇ ਨਾਲ ਇਹ ਡਾਇਰੈਕਟ ਕਸਟਮਰਸ ਆਪ ਹੀ ਇਸਤੇਮਾਲ ਕਰਨ ਲੱਗੇ ਹੋਏ ਨੇ ਜਿਸ ਤਰੀਕੇ ਦੇ ਨਾਲ ਪੋਲੀਟੀਕਲ ਪਾਰਟੀਜ਼ ਜਾਂ ਸੈਲੈਬ੍ਰਿਟੀਜ਼ ਇਹਦਾ ਜਿਹੜਾ ਇਹਦਾ ਇਸਤੇਮਾਲ ਵੱਧ ਤੋਂ ਵੱਧ ਕਰਨ ਦੇ ਲਈ ਪ੍ਰਚਾਰ ਕਰ ਰਹੀਆਂ ਨੇ ਉਹਦੇ ਨਾਲ ਨੁਕਸਾਨ ਕੀ ਹੋਏਗਾ ਉਹਦੇ ਨਾਲ ਨੁਕਸਾਨ ਆਹ ਹੋਣਗੇ ਜੋ ਹੁਣ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਯੂਨੀਵਰਸਿਟੀ ਹੈ UNSW ਸਿਡਨੀ ਇਹਨਾਂ ਨੇ ਇੱਕ ਰਿਸਰਚ ਕੀਤੀ ਹੈ ਇਹ ਕਹਿੰਦੇ 2020 ਦੇ ਵਿੱਚ 58,000 ਲੋਕ GLP-1 ਮੈਡੀਕੇਸ਼ਨਸ ਦਾ ਇਸਤੇਮਾਲ ਕਰ ਰਹੇ ਸੀ 2020 ਤੋਂ ਬਾਅਦ ਕੋਵਿਡ ਆਇਆ ਕੋਵਿਡ ਦੇ ਵਿੱਚ ਬਹੁਤ ਸਾਰੇ ਲੋਕ ਘਰੇ ਬੈਠ ਕੇ ਮੋਟੇ ਹੋਏ ਖਾ ਕੇ ਮੋਟੇ ਹੋਣ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਇੰਟਰਨੈਟ ਵੀ ਚੱਲ ਰਿਹਾ ਸੀ ਉਸੇ ਟਾਈਮ ਦੇ ਉੱਤੇ ਬਹੁਤ ਸਾਰੇ ਲੋਕ ਰੀਲਾਂ ਬਣਾਉਣ ਲੱਗੇ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਚਿਪਕੇ ਹੀ ਰਹਿੰਦੇ ਸੀਗੇ
ਔਰ ਐਸੇ ਦਰਮਿਆਨ ਸੋਸ਼ਲ ਮੀਡੀਆ 'ਤੇ ਇੱਕ ਪ੍ਰਚਾਰ ਹੋਣਾ ਸ਼ੁਰੂ ਹੋਇਆ ਕਿ ਮਹਿਤਾ ਜੀ, ਜਿਵੇਂ ਵਧੀਆ ਵਧੀਆ ਐਲੀਟ ਸੈਲੈਬ੍ਰਿਟੀਜ਼ ਨੇ ਕਹਿਣਾ ਸ਼ੁਰੂ ਕੀਤਾ ਕਿ ਮਹਿਤਾ ਜੀ ਮੁੰਜਾ ਰੋ ਲੈ ਰਿਹਾ ਸੀ, ਮੈਂ ਜ਼ੈਬ ਪਾਉਂਡ ਲੈ ਰਿਹਾ ਸੀ, ਮੈਂ ਓਲੰਪਿਕ ਲੈ ਰਿਹਾ ਸੀ, ਮੇਰਾ ਭਾਰ ਘੱਟ ਗਿਆ। ਅਤੇ ਉਸ ਤੋਂ ਬਾਅਦ ਜਿਹੜੇ ਮੋਟੇ ਹੋਏ ਲੋਕ ਸੀ ਕੋਵਿਡ ਤੋਂ ਬਾਅਦ, ਉਹਨਾਂ ਨੇ ਵੀ ਫਿਰ ਇਹ ਲੈਣੇ ਸ਼ੁਰੂ ਕੀਤੇ। ਸਾਲ 2020 'ਚ ਆਸਟ੍ਰੇਲੀਆ ਦੇ ਅੰਦਰ 58,000 ਲੋਕਾਂ ਨੇ GLP-1 ਮੈਡੀਕੇਸ਼ਨਸ ਦਾ ਇਸਤੇਮਾਲ ਕੀਤਾ ਸੀ। ਸਾਲ 2025 ਦੀ ਸ਼ੁਰੂਆਤ ਦੇ ਵਿੱਚ 5,00,000 ਲੋਕਾਂ ਨੇ ਓਲੰਪਿਕ ਮੰਜਾਰੋ ਵਰਗੀਆਂ ਦਵਾਈਆਂ ਦਾ ਇਸਤੇਮਾਲ ਕੀਤਾ ਹੈ। ਔਰ ਅੱਜ ਦੀ ਤਰੀਕ 'ਚ ਸਾਲ 2026 ਦੇ ਵਿੱਚ ਇੱਕ ਬਹੁਤ ਵੱਡੀ ਪਾਪੂਲੇਸ਼ਨ ਹੈ, ਲਗਭਗ ਔਫ ਮਤਲਬ ਡੇਟਾ ਰਲਾ ਕੇ, ਜੇ ਡੇਟਾ ਨੂੰ ਜਿਹੜਾ ਕਿ ਸਰਕਾਰ ਬਹੁਤ ਹੱਦ ਤੱਕ ਕੰਟਰੋਲ ਵੀ ਕਰ ਰਹੀ ਹੈਗੀ ਹੈ, ਜੇ ਮੋਟਾ ਮੋਟਾ ਜਿਹਾ ਮੰਨ ਲਈਏ ਤਾਂ 1 ਮਿਲੀਅਨ ਦੇ ਆਸ ਪਾਸ ਇਹ ਗਿਣਤੀ ਜਾ ਚੁੱਕੀ ਹੈ। ਇੱਥੇ ਦੇ ਕੁੱਲ ਆਬਾਦੀ ਦਾ 1 ਮਿਲੀਅਨ ਲੋਕ ਜਿਹੜੇ ਨੇ ਉਹ ਇਸ ਕਿਸਮ ਦੇ ਟੀਕੇ ਆਪਣੇ ਸਰੀਰ ਦੇ ਵਿੱਚ ਧੱਕ ਰਹੇ ਨੇ। ਵੈਰੀ ਡੇਂਜਰਸ ਬ੍ਰੋ, ਵੈਰੀ ਡੇਂਜਰਸ। ਮੈਂ ਇਹਦੇ ਤੋਂ ਅੱਗੇ ਵੀ ਗੱਲ ਲੈ ਕੇ ਜਾਣਾ ਚਾਹੁੰਦਾ ਸੀਗਾ, ਬਟ ਮੈਂ ਦੇਖ ਰਿਹਾ ਕਿ ਸਾਡੇ ਕੋਲ ਟਾਈਮ ਹੈਗਾ। ਚਲੋ ਮੈਂ ਇੱਕ ਆਖਰੀ ਇੱਕ ਇਨਪੁੱਟ ਇਹਦੇ 'ਚ ਹੋਰ ਜੋੜ ਦਿੰਦਾ। ਮੈਂ ਦੇਖਿਆ ਕਿ ਇਹਨਾਂ ਕੰਪਨੀਆਂ ਦੇ ਵਿੱਚ ਕਿਹਨਾਂ ਕਿਹਨਾਂ ਦੀ ਇਨਵੈਸਟਮੈਂਟ ਹੈਗੀ ਹੈ। ਇੱਕ ਨਾਮ ਬੜਾ ਇੰਟਰਸਟਿੰਗ ਨਿਕਲ ਕੇ ਸਾਹਮਣੇ ਆਇਆ, ਦੁਨੀਆ 'ਚ ਜਿੰਨੀਆਂ ਵੀ GLP-1 ਡਰੱਗਸ, ਚਾਹੇ ਉਹ ਮੰਜਾਰੋ ਹੈ ਚਾਹੇ ਕੋਈ ਵੀ ਹੈਗੀ ਹੈ, ਉਹਨਾਂ ਦੇ ਵਿੱਚ ਓਲੰਪਿਕ ਹੈ ਜਾਂ ਕੋਈ ਵੀ ਹੈ, ਉਹਨਾਂ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਨਾ, ਉਹ ਇਨਵੈਸਟਮੈਂਟ ਇੱਕ ਇੰਡੀਅਨ ਅਮੈਰੀਕਨ ਨੇ ਕੀਤੀ ਹੈ, ਚਾਹੇ ਉਹ ChatGPT ਹੋ ਗਈ, ਚਾਹੇ ਉਹ ਆਹ ਮੈਡੀਸਨਸ ਹੋ ਗਈਆਂ। ਸਨ ਮਾਈਕਰੋ ਸਿਸਟਮਸ ਆਈ ਸੀ ਨਾ ਇੱਕ ਕੰਪਨੀ, ਉਹਦੇ ਕੋ ਫਾਊਂਡਰ ਸੀਗੇ ਵਿਨੋਦ ਖੋਸਲਾ, ਜੰਮੇ ਉਹ ਪੁਣੇ 'ਚ ਨੇ, ਇੰਡੀਅਨ ਆਰਮੀ ਫੈਮਿਲੀ ਤੋਂ ਬੈਕਗਰਾਊਂਡ ਹੈ, ਬਟ ਅੱਜ ਦੀ ਤਰੀਕ 'ਚ ਸਿਲੀਕੋਨ ਵੈਲੀ ਜਿਹੜੀ ਅਮੈਰੀਕਾ ਦਾ IT ਹੱਬ ਹੈ ਉੱਥੇ ਉਹਨਾਂ ਦਾ ਘਰ ਹੈਗਾ। ਬਿਲੇਨਰ ਨੇ, ਟੈਕਨੋਲੋਜਿਸਟ ਨੇ, ਵੈਂਚਰ ਕੈਪੀਟਲਿਸਟ ਨੇ। ਵੈਂਚਰ ਕੈਪੀਟਲਿਸਟ ਦਾ ਮਤਲਬ ਇਹ ਹੁੰਦਾ ਕਿ ਕਿਸੇ ਵੀ ਨਵੇਂ ਵੈਂਚਰ ਦੇ ਵਿੱਚ ਇਨਵੈਸਟਮੈਂਟ ਕਰਨੀ, ਸੀਡ ਇਨਵੈਸਟਮੈਂਟ ਉਹਨਾਂ ਦੀ ਹੁੰਦੀ ਹੈ। ਉਦਾਹਰਣ ਦੇ ਤੌਰ ਦੇ ਉੱਤੇ 2019 ਦੇ ਵਿੱਚ ਜਦੋਂ OpenAI ਪਲੈਟਫਾਰਮ ਕੁਛ ਵੀ ਨਹੀਂ ਸੀਗਾ ਸੈਮ ਆਲਟਮੈਨ ਦਾ, ਉਦੋਂ ਤਾਂ ਇੰਨੇ ਲੋਕ ਜਾਣਦੇ ਵੀ ਨਹੀਂ ਸੀ, ਕੋਵਿਡ ਤੋਂ ਪਹਿਲਾਂ ਦੀ ਗੱਲ ਹੈ, ਉਦੋਂ $50 million AI ਇਨਵੈਸਟ ਇਸ ਪਲੈਟਫਾਰਮ ਦੇ ਵਿੱਚ ਵਿਨੋਦ ਖੋਸਲਾ ਨੇ ਲਗਾਏ ਸੀਗੇ। ਕਹਿੰਦੇ ਕਿ ਤੂੰ ਚੱਕ ਇਹ, ਸੈਮ ਆਲਟਮੈਨ ਨੂੰ ਕਹਿੰਦੇ ਇਹ ਦੁਨੀਆ ਦਾ ਭਵਿੱਖ ਤੈਅ ਕਰੂਗੀ। ਫਿਰ ਉਹਨਾਂ ਨੇ ਫਾਰਮਾਸਿਟੀਕਲ ਕੰਪਨੀਆਂ ਨੂੰ ਡੋਨੇਸ਼ਨ ਦੇਣੀ ਜਾਂ ਇਨਵੈਸਟਮੈਂਟ, ਡੋਨੇਸ਼ਨ ਨਹੀਂ ਕਹਿ ਸਕਦੇ, ਪੈਸੇ ਲਗਾਉਣੇ ਸ਼ੁਰੂ ਕੀਤੇ। ਕਹਿੰਦੇ ਕਿ AI ਅਤੇ ਫਾਰਮੇਸੀ ਹੈਲਥ ਸੈਕਟਰ, ਇਹਨਾਂ ਨੂੰ ਇਕੱਠੇ ਕਰ ਦੇਣਾ ਆਪਾਂ, ਇਹਦੇ ਇਹ ਮਤਲਬ ਨੈਕਸਟ ਜਨਰੇਸ਼ਨ ਇੱਦਾਂ ਹੋਊਗੀ ਵੀ ਹਾਰਟ ਸਰਜਰੀਆਂ ਹੋ ਰਹੀਆਂ ਨੇ, ਰੋਬੋਟਿਕ ਡਾਕਟਰ ਕਰ ਰਹੇ ਨੇ, ਇਹ ਇੱਕ ਵਿਜ਼ਨ ਦਿੱਤਾ ਗਿਆ। ਬਟ ਵਿਨੋਦ ਖੋਸਲਾ ਦੇ ਬਾਰੇ ਜਦੋਂ ਮੈਂ ਪਤਾ ਕਰਿਆ, ਇੰਡੀਆ ਦੀ ਸਰਕਾਰ ਤੋਂ ਲੈ ਕੇ ਆਸਟ੍ਰੇਲੀਆ ਅਮੈਰੀਕਾ ਦੀ ਸਰਕਾਰ ਤੱਕ ਜਿਹੜੀਆਂ ਪੋਲਿਸੀਜ਼ ਇਨਫਲੂਐਂਸ ਹੁੰਦੀਆਂ ਨੇ ਉਹ ਇਸ ਇੱਕ ਸ਼ਖਸ ਦੇ ਜ਼ਰੀਏ ਹੁੰਦੀਆਂ ਨੇ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਤੱਕ ਇਹਦੇ ਬਾਰੇ ਕੋਈ ਬਹੁਤੀ ਗੱਲ ਨਹੀਂ ਕੀਤੀ ਜਾਂਦੀ, ਇੰਡੀਅਨ ਮੀਡੀਆ ਤਾਂ ਬਿਲਕੁਲ ਹੀ ਨਹੀਂ ਕਰਦਿਆ ਹੈਗਾ। ਇੰਡੀਆ ਦੇ ਵਿੱਚ ਆਧਾਰ ਪਲੈਟਫਾਰਮ ਨੂੰ ਡਿਜੀਟਲਾਈਜ਼ ਕਰਨ ਦੇ ਲਈ ਵਿਨੋਦ ਖੋਸਲਾ ਨੇ ਇੰਡੀਅਨ ਗੌਰਮੈਂਟ ਨੂੰ ਪੈਸੇ ਦੇਣ ਦੀ ਗੱਲ ਵੀ ਕੀਤੀ ਸੀਗੀ, ਦਿੱਤੇ ਨੇ ਨਹੀਂ ਦਿੱਤੇ ਆਈ ਡੋਂਟ ਨੋ। ਕਹਿੰਦੇ ਹੈਲਥ ਕੇਅਰ ਸੈਕਟਰ 'ਚ ਵੀ ਇੰਡੀਆ ਦੇ ਅੰਦਰ ਪੈਸੇ ਦੇਵਾਂਗੇ, ਯਾਨੀ ਹਾਲੇ ਤੱਕ ਦੁਨੀਆ ਦੇ ਸਭ ਤੋਂ ਵੱਡੇ ਬਾਜ਼ਾਰਾਂ ਦੇ ਵਿੱਚੋਂ ਇੱਕ ਇੰਡੀਆ ਵੀ ਹੈ। ਤੁਸੀਂ ਦੇਖੋ ਕਿ ਆਸਟ੍ਰੇਲੀਆ, ਅਮੈਰੀਕਾ, ਯੂਰਪ ਦੇ ਵਿੱਚ ਓਲੰਪਿਕ ਮੰਜਾਰੋ ਵਿਕ ਰਹੀਆਂ ਨੇ। 140 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਵਿੱਚ ਜੇ 1% ਲੋਕ ਵੀ ਇਹ ਦਵਾਈਆਂ ਲੈਣ ਲੱਗ ਜਾਣ, ਬਹੁਤ ਵੱਡਾ ਬਾਜ਼ਾਰ ਖੁੱਲ੍ਹ ਗਿਆ ਇੱਕ। ਫਿਰ ਇਹਨਾਂ ਨੇ, ਖੋਸਲਾ ਸਾਹਿਬ ਉਹ ਨੇ ਜਿਨ੍ਹਾਂ ਨੇ ਇਸ ਕੰਪਨੀ ਦੇ ਵਿੱਚ ਡਾਇਰੈਕਟ ਤਾਂ ਨਹੀਂ ਹੈਗਾ, ਬਟ ਹਾਂ ਅੰਬਾਨੀ ਅਡਾਨੀਜ਼ ਦੇ ਨਾਲ ਰਲ ਕੇ ਇੱਕ ਇਹਨਾਂ ਨੇ ਬਹੁਤ ਵੱਡੇ ਲੈਵਲ ਦੇ ਉੱਤੇ ਇੰਡੀਆ 'ਚ AI ਡੇਟਾ ਸੈਂਟਰਸ ਇਨਵੈਸਟ ਕਰ ਰਹੇ ਨੇ, ਅਤੇ ਕਹਿ ਰਹੇ ਨੇ ਕਿ ਅਸੀਂ ਉਹ ਪ੍ਰੋਜੈਕਟ ਇੰਡੀਆ ਦੇ ਵਿੱਚ ਡੇਟਾ ਸੈਂਟਰਸ ਲਿਆਵਾਂਗੇ। ਵਿਨੋਦ ਖੋਸਲਾ ਦੀ ਇਨਵੈਸਟਮੈਂਟ ਹੈ, ਅੰਬਾਨੀ ਸਾਹਿਬ ਦੀ, ਅਡਾਨੀ ਸਾਹਿਬ ਦੀ ਹੈ, ਇਹ ਜੁਆਇੰਟ ਵੈਂਚਰ ਹੈ, ਸ਼ਾਇਦ ਬਹੁਤਾ ਨਾ ਪਤਾ ਹੋਵੇ। ਬਟ ਇਸ ਹੀ ਵੈਂਚਰ ਤੋਂ ਇਲਾਵਾ ਇਹਨਾਂ ਨੇ ਇਹ ਜਿਹੜੀ ਕੰਪਨੀ ਹੈਗੀ ਹੈ LLE, ਇਹਦੇ 'ਚ ਵੀ ਇਨਵੈਸਟ ਕਰ ਰੱਖਿਆ ਹੈਗਾ। ਇਹਦੇ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਕੰਪਨੀਆਂ, ਹੋਰ ਬਹੁਤ ਸਾਰੇ ਵੱਡੇ ਵੱਡੇ ਉਦਯੋਗਪਤੀ ਵੀ ਹੈਗੇ ਨੇ ਜਿਨ੍ਹਾਂ ਨੂੰ ਮੁਨਾਫਾ ਜਾਂਦਾ, ਰਲ ਮਿਲ ਕੇ ਜਾਂਦਾ। ਮੈਂ ਇੱਕ ਐਪੀਸੋਡ ਦੇ ਵਿੱਚ, ਇੱਕ ਨਹੀਂ ਬਲਕਿ ਕਈ ਸਾਰੇ ਐਪੀਸੋਡ ਦੇ ਵਿੱਚ ਇਹ ਕਹਿ ਚੁੱਕੇ ਹਾਂ ਕਿ ਦੁਨੀਆ ਦਾ ਭਵਿੱਖ ਦੋ ਹੀ ਤਰ੍ਹਾਂ ਦੀਆਂ ਕੰਪਨੀਆਂ ਤੈਅ ਕਰਨਗੀਆਂ। ਔਰ ਇਹ ਗੱਲ ਨੂੰ, ਮਾਰਕ ਮਾਈ ਵਰਡ, ਮੈਂ ਕਿਸੇ ਬੇਸਿਸ ਦੇ ਉੱਤੇ ਹੀ ਗੱਲ ਕਹਿ ਰਿਹਾ, ਇਹ ਦੁਨੀਆ ਦਾ ਭਵਿੱਖ ਸਿਰਫ ਦੋ ਕੰਪਨੀਆਂ ਨੇ ਤੈਅ ਕਰਨਾ ਨੇ।
ਇੱਕ ਉਹ ਜਿਹੜੀਆਂ ਹਥਿਆਰ ਬਣਾ ਰਹੀਆਂ ਨੇ ਅਤੇ ਦੂਜੀਆਂ ਉਹ ਜਿਹੜੀਆਂ ਕਿ ਦਵਾਈਆਂ ਬਣਾ ਰਹੀਆਂ ਨੇ। ਇਹਨਾਂ ਹੀ ਕੰਪਨੀਆਂ ਨੇ ਦੁਨੀਆ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨੀ ਹੈਗੀ ਹੈ। ਖੈਰ ਇਸੇ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਜਿਹੜਾ ਇਨਸਾਈਟ ਰਿਪੋਰਟ ਹੈ ਇਹਦੇ ਵਿੱਚ ਇੰਨਾ ਹੀ। ਇੱਕ ਜਾਣਕਾਰੀ ਤੁਹਾਨੂੰ ਦੇ ਦਿੰਦਾ, ਵੈਸੇ ਮੇਰਾ ਦੂਸਰਾ ਐਪੀਸੋਡ ਜਿਹੜਾ ਦੂਸਰਾ ਮੇਰਾ ਇੱਕ ਆਈਡੀਆ ਸੀਗਾ ਜਿਹਦੇ 'ਤੇ ਮੈਂ ਗੱਲ ਕਰਨੀ ਸੀਗੀ, ਉਹ ਆਈਡੀਆ 'ਤੇ ਮੈਂ ਸੋਚਿਆ ਕਿ ਉਹਨੂੰ ਹਲੇ ਹੋਲਡ ਕਰ ਲਈਏ। ਪਿਛਲੇ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ 7 ਨਿਊਜ਼ ਨੇ ਜਾਂ ਮੈਂ 9 ਨਿਊਜ਼, ਮੇਰੇ ਹੁਣ ਆਜ਼ਾਦ ਯਾਦ ਨਹੀਂ ਹੈਗਾ, ਪਰ ਮੈਂ ਇੱਕ ਡਾਕੂਮੈਂਟਰੀ ਦੇਖ ਰਿਹਾ ਸੀ, ਘੰਟੇ ਦਾ ਇੱਕ ਪ੍ਰੋਗਰਾਮ ਆਇਆ ਸੀ ਜਿਹੜਾ ਭਾਰਤ ਦੇ ਵਿੱਚ ਗੁਜਰਾਤ ਦੇ ਅੰਦਰ ਹਾਦਸਾ ਹੋਇਆ ਸੀ, ਹਵਾਈ ਹਾਦਸਾ ਉਹਦੇ ਉੱਤੇ ਸੀਗਾ ਕਿ ਉਹ ਬੋਇੰਗ ਜਹਾਜ਼ ਦਾ ਕਹਿਤਾ ਕਿ ਪਾਇਲਟ ਟੱਲੀ ਹੈ ਜੀ, ਇਸ ਕਰਕੇ 250-300 ਲੋਕ ਮਰ ਗਏ, ਉਹ ਜਿਹੜਾ ਜਹਾਜ਼ ਚੜ੍ਹਨ ਤੋਂ ਪਹਿਲਾਂ ਹੀ ਕ੍ਰੈਸ਼ ਹੋ ਗਿਆ ਸੀਗਾ। ਬੜੀ ਵਧੀਆ ਉਹ ਡਾਕੂਮੈਂਟਰੀ ਸੀਗੀ, ਉਹ ਦੇਖ ਕੇ ਮੈਨੂੰ ਲੱਗਿਆ ਕਿ ਇਹਦੇ 'ਤੇ ਗੱਲ ਕਰਨੀ ਚਾਹੀਦੀ। ਔਰ ਉਹਨਾਂ ਦਿਨਾਂ 'ਚ ਹਵਾਈ ਜਹਾਜ਼ਾਂ ਦੇ ਹਾਦਸਿਆਂ ਦੀਆਂ ਖਬਰਾਂ ਵੀ ਬਹੁਤ ਜ਼ਿਆਦਾ ਆਉਣ ਲੱਗ ਪਈਆਂ ਪਿਛਲੇ ਇੱਕ ਹਫ਼ਤੇ ਦੇ ਵਿੱਚ। ਬਟ ਦੈਨ ਯਸ, 2 ਦਿਨ ਪਹਿਲਾਂ ਮੈਂ ਇੱਕ ਟ੍ਰੇਲਰ ਦੇਖਿਆ ਨੈੱਟਫਲਿਕਸ ਦੇ ਉੱਤੇ, ਇੱਕ ਡਾਕੂਮੈਂਟਰੀ ਆਉਣ ਲੱਗੀ ਹੈ 1 ਘੰਟੇ 35 ਮਿੰਟ ਦੀ, ਕੱਲ੍ਹ ਨੂੰ ਰਿਲੀਜ਼ ਹੋ ਜਾਣੀ ਹੈ 19 ਅਗਸਤ ਨੂੰ, ਜੇ ਤੁਸੀਂ ਇਸ ਪ੍ਰੋਗਰਾਮ ਨੂੰ ਰਿਪੀਟ ਸੁਣ ਰਹੇ ਹੋ ਕਿਸੇ ਹੋਰ ਦਿਨ ਸੁਣ ਰਹੇ ਹੋਏ, 19 ਅਗਸਤ 2026 ਨੂੰ ਇਹ ਡਾਕੂਮੈਂਟਰੀ ਨੈੱਟਫਲਿਕਸ 'ਤੇ ਪੈ ਜਾਣੀ ਹੈ। ਉਹਦਾ ਟਾਈਟਲ ਹੈ ਫਰੀ ਫਾਲ, ਅ ਰੈਕਨਿੰਗ ਫਾਰ ਬੋਇੰਗ। ਉਹ ਕੰਪਨੀ ਬੋਇੰਗ ਜਿਹੜੀ ਜਹਾਜ਼ ਬਣਾਉਂਦੀ ਹੈ, ਤੁਹਾਨੂੰ ਇਹ ਲੱਗਦਾ ਹੋਊਗਾ ਬੋਇੰਗ 777, ਬੋਇੰਗ 407, ਬੋਇੰਗ 3307, ਇਹ ਜਹਾਜ਼ ਜਿਹੜੇ ਨੇ ਬੋਇੰਗ ਦੇ ਹੈਗੇ ਨੇ। ਬਟ ਬੋਇੰਗ 1916 ਦੇ ਵਿੱਚ ਬਣੀ ਇਹ ਕੰਪਨੀ, ਜਿਹਨੂੰ ਵਿਲੀਅਮ ਬੋਇੰਗ ਨੇ ਅਮਰੀਕਾ ਦੇ ਸੀਏਟਲ ਦੇ ਵਿੱਚ ਬਣਾਇਆ ਸੀਗਾ, ਵਾਸ਼ਿੰਗਟਨ ਤੋਂ ਥੋੜ੍ਹੀ ਦੂਰ। ਇਹ ਸਿਰਫ ਇਸ ਕਰਕੇ ਨਹੀਂ ਸੀ ਬਣਾਇਆ ਗਿਆ, ਬੋਇੰਗ ਕੰਪਨੀ ਦੇ ਬਾਰੇ ਬੜੀਆਂ ਸਾਰੀਆਂ ਖੁਲਾਸੇ ਜਿਹੜੇ ਨੇ ਇਹ ਡਾਕੂਮੈਂਟਰੀ ਕਰੂਗੀ। ਪਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਦੁਨੀਆ ਦੀਆਂ ਸਭ ਤੋਂ ਵੱਧ ਜਿਹੜਾ ਭਵਿੱਖ ਤੈਅ ਕਰਨਾ ਉਹ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਔਰ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਤੈਅ ਕਰਨਾ। ਬੋਇੰਗ ਹਥਿਆਰ ਵੀ ਬਣਾਉਂਦੀ ਹੈ, ਦੁਨੀਆ 'ਚ ਅੱਜ ਦੀ ਤਰੀਕ 'ਚ ਸਭ ਤੋਂ ਵੱਧ ਮੁਨਾਫਾ ਵੀ ਇਹਨਾਂ ਤੋਂ ਹੀ ਹੋ ਰਿਹਾ ਹੈਗਾ। ਫਿਲਹਾਲ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ, ਹੋਪਫੁਲੀ ਓਜ਼ੰਪਿਕ, ਮਨਜ਼ਾਰੋ ਜਾਂ ਹੋਰ ਐਸੇ ਬਹੁਤ ਸਾਰੇ ਜਿਹੜੇ ਇਹ ਇੰਜੈਕਸ਼ਨਸ ਨੇ ਇਹਨਾਂ ਦੇ ਨਾਲ ਜੁੜੀ ਹੋਈ ਇਹ ਕਹਾਣੀ ਤੁਹਾਨੂੰ ਸਮਝ ਆਈ ਹੋਊਗੀ। ਅਖੀਰ ਦੇ ਵਿੱਚ ਮੈਂ ਇੱਕ ਵਾਰ ਫਿਰ ਤੋਂ ਕਹਿਣਾ ਚਾਹੁੰਦਾ, ਐਟ ਦਿਸ ਪਲੈਟਫਾਰਮ, ਯੂਜਿੰਗ ਦਿਸ ਪਲੈਟਫਾਰਮ ਫੋਰ ਦਿਸ ਪਰਟੀਕੁਲਰ ਪ੍ਰੋਗਰਾਮ, ਵੀ ਆਰ ਨੋਟ ਗਿਵਿੰਗ ਐਨੀ ਹੈਲਥ ਐਡਵਾਈਸ ਐਟ ਆਲ। ਅਸੀਂ ਨਹੀਂ ਕਹਿ ਰਹੇ ਕਿ ਓਜ਼ੰਪਿਕ, ਮਨਜ਼ਾਰੋ ਤੁਸੀਂ ਲੈ ਰਹੇ ਹੋ ਤਾਂ ਛੱਡ ਦਿਓ, ਅਸੀਂ ਨਹੀਂ ਕਹਿ ਰਹੇ ਕਿ ਭਾਰ ਘਟਾਉਣ ਦੇ ਲਈ ਇਹਨਾਂ ਦੀ ਵਰਤੋਂ ਕਰੋ, ਔਰ ਅਸੀਂ ਨਹੀਂ ਕਹਿ ਰਹੇ ਕਿ ਇਹ ਜਿਹੜੀਆਂ ਦਵਾਈਆਂ ਇਹ ਡਾਇਬਟੀਜ਼ 'ਤੇ ਬਹੁਤ ਵਧੀਆ ਕਾਰਗਰ ਹੋਈਆਂ ਨੇ। ਇਹ ਇੱਕ ਡਾਕਟਰੀ ਜਾਂਚ ਦਾ ਵਿਸ਼ਾ ਹੈ, ਇੱਕ ਬ੍ਰੋਡਰ ਜਾਂਚ ਦਾ ਵਿਸ਼ਾ ਹੈ। ਪ੍ਰੋਗਰਾਮ ਦਾ ਮਕਸਦ ਸਿਰਫ ਤੁਹਾਡੇ ਜਾਂਚ ਦੇ ਦਾਇਰੇ ਨੂੰ ਹੋਰ ਬ੍ਰੋਡਨ ਅਪ ਕਰਨਾ। ਬਹੁਤ ਵਾਰ ਸਾਡੇ ਤੱਕ ਉਹ ਖਬਰਾਂ ਅਸੀਂ ਆਪਣੇ ਭਾਸ਼ਾ ਦਾ ਇੱਕ ਗੈਪ ਹੋਣ ਦੇ ਕਰਕੇ ਨਹੀਂ ਸੁਣ ਪਾਉਂਦੇ ਜਾਂ ਨਹੀਂ ਦੇਖ ਪਾਉਂਦੇ ਜਾਂ ਨਹੀਂ ਪੜ੍ਹ ਪਾਉਂਦੇ। ਇਟਸ ਆਲ ਰਾਈਟ, ਤੁਹਾਨੂੰ ਨਹੀਂ ਲੋੜ ਹੈਗੀ ਸਾਰੀਆਂ ਖਬਰਾਂ, ਸਾਰੀਆਂ ਡਾਕੂਮੈਂਟਰੀਜ਼ ਦੇਖਣ ਦੀ, ਸਾਰੀਆਂ ਜਾਣਕਾਰੀਆਂ ਹਾਸਲ ਕਰਨ ਦੀ। ਇਸੇ ਲਈ ਉਸ ਕੋਸ਼ਿਸ਼ ਨੂੰ ਥੋੜ੍ਹਾ ਜਿਹਾ ਤੁਹਾਡੇ ਤੱਕ ਹੋਰ ਸਰਲ ਸੌਖਾ ਕਰਕੇ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਜ਼ਰੀਏ, ਇਹਨਾਂ ਖਬਰਾਂ ਦੇ ਜ਼ਰੀਏ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ। ਹੋਪਫੁਲੀ ਤੁਸੀਂ ਇਹ ਸੁਣਦੇ ਰਹਿੰਦੇ ਹੋ, ਸੁਣਦੇ ਹੋ ਤਾਂ ਆਪਣਾ ਰਿਸਪੋਂਸ ਜ਼ਰੂਰ ਦਿਆ ਕਰੋ, ਚੰਗਾ ਲੱਗਿਆ, ਮਾੜਾ ਲੱਗਿਆ, ਉਹ 'ਚ ਕੰਸਟਰਕਟਿਵ ਫੀਡਬੈਕ, ਉਹਦੇ 'ਚ ਤੁਸੀਂ ਆਪਣੀ ਕੋਈ ਸਾਂਝ ਪਾਣੀ ਹੁੰਦੀ ਹੈ। ਪਿਛਲੇ ਹਫ਼ਤੇ ਸੈਮੀ ਸਾਹਿਬ ਦੀ ਬਹੁਤ ਧੰਨਵਾਦ, ਮੈਂ ਸੋਨੇ ਦੇ ਬਾਰੇ ਇੱਕ ਰਿਪੋਰਟ ਦੇ ਵਿੱਚ ਕਿਹਾ ਸੀਗਾ ਕਿ ਰੂਸ ਦੇ ਕੋਲ $63 ਲੱਖ ਦਾ ਸੋਨਾ ਹੈਗਾ। ਅਸਲ ਦੇ ਵਿੱਚ $63 ਲੱਖ ਕਹਿ ਗਿਆ, ਉਹ $63 ਕਰੋੜ ਦਾ ਸੋਨਾ ਸੀਗਾ, ਉਹਦਾ ਇੰਨਾ ਭੰਡਾਰ ਰਸ਼ੀਆ ਦੇ ਕੋਲ ਪਿਆ। ਸੋ ਥੈਂਕਸ ਫਾਰ ਦੈਟ ਕਰੈਕਸ਼ਨ, ਇਹੋ ਜਿਹੀਆਂ ਕਰੈਕਸ਼ਨਸ ਕਰਦਿਆ ਕਰੋ। ਕਈ ਵਾਰ ਵੇਗ ਦੇ ਵਿੱਚ ਕਹਿ ਜਾਂਦੇ ਹਾਂ ਕਿਉਂਕਿ 1 ਘੰਟੇ ਦਾ ਜਦੋਂ ਪ੍ਰੋਗਰਾਮ ਤਿਆਰ ਕਰਿਆ ਹੁੰਦਾ, ਕੋਈ ਸਕ੍ਰਿਪਟਿਡ ਪ੍ਰੋਗਰਾਮ ਨਹੀਂ ਹੈਗੇ ਇਹ, ਇੱਦਾਂ ਨਹੀਂ ਹੈਗਾ ਕਿ ਸਾਹਮਣੇ ਮੇਰੇ ਸਕ੍ਰਿਪਟ ਪਈ ਹੈ ਅਤੇ ਮੈਂ ਟੈਲੀਪ੍ਰੋਮਟਰ ਤੋਂ ਪੜ੍ਹ ਰਿਹਾ, ਮੋਦੀ ਜੀ ਨਹੀਂ ਹੈਗਾ ਮੈਂ। ਸੋ ਇਹ ਇੱਕ ਵਾਰ ਪ੍ਰੋਗਰਾਮ ਦੀ ਤਿਆਰੀ ਕਰ ਲਈ ਦੀ ਹੈ, ਉਹ ਤੋਂ ਬਾਅਦ ਕੁਛ ਇੱਕ ਚੁਨਿੰਦਾ ਨੋਟਸ ਲਿਖ ਲਈਦੇ ਨੇ ਜਿਹੜੀ ਫਿਗਰਸ ਵਗੈਰਾ ਹੁੰਦੀਆਂ ਨੇ, ਅਦਰਵਾਈਜ਼ ਬਾਕੀ ਦਾ ਪ੍ਰੋਗਰਾਮ ਇੱਥੇ ਫਿੱਟ ਆ, ਇੱਥੇ ਦਿਮਾਗ ਦੇ ਵਿੱਚ ਇੱਥੋਂ ਹੀ ਇਹ ਪ੍ਰੋਗਰਾਮ ਨਿਕਲਦਾ, ਓਪਨ AI 'ਚੋਂ ਨਹੀਂ ਨਿਕਲਦਾ ਹੈਗਾ। ਦਿਓ ਇਜਾਜ਼ਤਾਂ ਜੀ, ਧੰਨਵਾਦ।

0: ਸ਼ਰਤਾਂ ਲਾਗੂ।
1: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।

0: रेडियो हाँ जी 1674 प्रोग्राम हाँ जी मेलबर्न आस करते हाँ कि दिन थोड़ा वधिया जा रहा होएगा, चढ़ती कला च होगी, चेहरे ते होगी मुस्कुराहट, सवेरे सवेरे का समा चेहरे ते एक खुशी जरूर रख्या करो। जेकर नहीं तो आओ सब तो पहला चेहरे ते खुशी लैके आइए, तो बिल्कुल इस तरह के नाल मुस्कुराहट अपने चेहरे के उत्ते सजा के रखियो, क्योंकि इसे मुस्कुराहट दे करके तुहानू होर खुशियां मिलनियां, तुहाडा दिन वधिया जाना। जो पहला बोझ है वह इसे ने हल्का करना, तो यह सब तो आसान तरीका मनिया गया सवेरे सवेरे एक्सरसाइज का, अपने आप नूं ठीक करन दा, अपने दिमाग नूं ठंडक पहुँचाउण दा, उस रब दा शुकराना करन दा। अपना ते आस पास जिहड़े भी लोग ने तुहाडे उहनां नूं नेक दिल होण दा अहसास कराउण दा इह बड़ा वधिया एक सस्ता जिहा हथियार है, इहनूं जरूर वरत लिया करो। नहीं तो कहिंदे ने जिहड़ी चीज़ आपां नहीं वरतदे वो हौली हौली साढ़े कोलों चली जाती है, वो देने वाला दाता वो साढ़े कोलों वो चीज़ां वापस लै लैंदा जिहड़ियां आपां वरतदे नहीं। समा हो चुका अज की कहानी का, मां अक्सर ही दस्या करती सी पुत किसी वेले असी दाते होया करते सी, आ वेख हालात ने हुण मंगते बना दिता। पर मैनू बहुती समझ नहीं सी लगती मां कहिंदी की आ। एक दिन मां ने दिहाड़ी लाउण गए बाप तो चोरी चेतावनी दिती, प्यो नूं ना दसी, इन्ना कह के हाथ दे उत्ते चवानी रख दिती, आखन लगी फलूदे वाली कुल्फी खा ली ते नाले गल सुन वापस परत दिया निक्के भरा लई भी कुछ लैंदा आवे, भले जमाने सी कदर सी जवानी दी, पर निक्का तां खेड़े ही पै गया, मैं ते नाल ही जाना, मैं भी मस्या वेखणी आ, मैं भी वीर दे नाल ही जाऊं, बस फिर की सी लेके जाना ही पिया। निक्का जो होया निक्कियां दी जिद बड़ी भैड़ी हुंदी, इह रोंदे वेखे भी नहीं जांदे, बदोबदी टांगे दे विच आण बैठा, मां पिछों आवाजा मारदी रही वे निक्किया वे ना जा वे वीर वड्डा, कई गल्लां दे विच ही रह गईआं। हुण उह कोल बैठा थोड़ी देर बाद रोणो चुप कर गया, गल्लां ते चाहे गलेडू वाले जम्मे सी पर बड़ी अजीब जी खुशी सी उहदे चेहरे उत्ते, शायद कदी किसे नूं इदां तुसीं वेख्या होवे। रोण तो बाद जिहड़ी खुश होण वाली सूरत है बड़ी प्यारी लगती है, पर मैनूं उहदे उत्ते गुस्सा आ रहा है, शायद मैं कल्ला जाना चाहुंदा सी, मैं क्या भी चल हेठां उतर तू मां कोल रह, पर उहदे उत्ते कोई असर ना होया। मसिया पहुंचे सब तो पहला खडौलियां वाली दुकान वल नूं भज्जा, एक चीज तां तय सी इह पतंदर इसे करके भज के टांगे च बैठा है। खडौणियां वाली दुकान दे उत्ते उस चाबी वाली कार नूं हथ पाया जिहड़ी अठियानी दी सी ते मेरे कोल सी चवानी, बांह फड़ के निक्के नूं अगे तोर लिया, आख्या निक्किया महंगी आ ओए साढ़े कोल पैसे घट ने, उधरों कढ़िया ते अगे पंगूड़े आ गए। पुछया तां कहिंदे 10 पैसे एक झूटे दे, सोचा जे इत्थे खर्च ले ते वापस टांगे जोगे नहीं बचने, ਨਿੱਕੇ ਨੂੰ ਫਿਰ ਬਹਾਨਾ ਲਾਇਆ। ਉਹ ਵਿਚਾਰਾ ਫਿਰ ਆਖੇ ਲੱਗ ਕੇ ਅੱਗੇ ਤੁਰ ਗਿਆ। ਪਰ ਮੇਲਾ ਸੀ, ਮੇਲੇ 'ਚ ਕਿੱਥੋਂ ਅਤੇ ਕਿਹੜੀ ਗੱਲ ਤੋਂ ਕਿੰਨਾ ਕਿੰਨਾ ਬਚਾਇਆ ਜਾਵੇ। ਹੁਣ ਅੱਗੇ ਹਲਵਾਈ ਵਾਲੀ ਦੁਕਾਨ ਆ ਗਈ, ਰੰਗ ਬਿਰੰਗੀਆਂ ਚੀਜ਼ਾਂ ਪਈਆਂ ਅਤੇ ਵੇਸਣ ਉਹਦੀ ਕਮਜ਼ੋਰੀ। ਆਖਿਆ ਕੁਛ ਨਹੀਂ, ਕਦੀ ਵੇਸਣ ਵੱਲ ਵੇਖੇ ਕਦੀ ਮੇਰੇ ਮੂੰਹ ਵੱਲ। ਭਾਅ ਪੁੱਛਿਆ ਤਾਂ ਚਾਰ ਆਨੇ ਦੀਆਂ ਚਾਰ ਟੁਕੜੀਆਂ। ਹਿਸਾਬ ਕਿਤਾਬ ਲਾਇਆ ਅਤੇ ਉੱਥੋਂ ਵੀ ਉਹਦਾ ਧਿਆਨ ਦੂਸਰੇ ਪਾਸੇ ਖਿਸਕਾਉਣ ਦੀ ਕੋਸ਼ਿਸ਼ ਕੀਤੀ। ਇਹ ਜਵਾਨੀ ਅੱਜ ਮੱਸਿਆ ਵੇਖਣ ਦੇ ਲਈ ਪੂਰੀ ਨਹੀਂ ਸੀ ਪੈ ਰਹੀ। ਇਹਨੇ ਨੂੰ ਕੀ ਵੇਖਦਾ ਕਿ ਇੱਕ ਮੰਗਤਾ ਹੱਥ ਅੱਡ ਕੇ ਸਾਡੇ ਵੱਲ ਵੇਖ ਰਿਹਾ। ਹੱਥ ਵਿੱਚ ਪੜੀ ਜਵਾਨੀ ਮੈਂ ਘੁੱਟ ਕੇ ਮੁੱਠੀ 'ਚ ਫੜ ਲਈ ਅਤੇ ਛੇਤੀ ਦੇ ਨਾਲ ਉਸ ਮੰਗਤੇ ਤੋਂ ਅੱਗੇ ਲੰਘ ਗਿਆ। ਮਨ ਦੇ ਵਿੱਚ ਆਇਆ, ਅਜਿਹੇ ਮੇਲਿਆਂ ਦੇ ਵਿੱਚ ਇਹ ਨਿਆਣੇ ਚੁੱਕ ਲੈਂਦੇ ਨੇ। ਮੁੜ ਕੇ ਵੇਖਿਆ ਤਾਂ ਉਹ ਹਾਲੇ ਵੀ ਸਾਡੇ ਵੱਲ ਵੇਖ ਰਿਹਾ ਸੀ। ਸੱਚ ਜਾਣੋ ਤਾਂ ਮੈਂ ਕਾਫੀ ਡਰ ਗਿਆ ਸੀ। ਬੜੀਆਂ ਕਹਾਣੀਆਂ ਸੁਣੀਆਂ ਇੱਦਾਂ ਦੀਆਂ, ਮੇਲਿਆਂ ਦੇ ਵਿੱਚੋਂ ਇਹ ਨਿਆਣੇ ਬੋਰੀਆਂ 'ਚ ਪਾ ਕੇ ਲੈ ਜਾਂਦੇ ਨੇ। ਹੁਣ ਤਾਂ ਬਿਲਕੁਲ ਹੀ ਨਾ ਜੀ ਕਰੇ ਨਿੱਕੇ ਦਾ ਮੈਂ ਹੱਥ ਛੱਡਾਂ। ਚੰਗੀ ਤਰ੍ਹਾਂ ਸਮਝਾਇਆ ਓਏ, ਮੈਨੂੰ ਪੁੱਛੇ ਬਿਨਾਂ ਕਿਤੇ ਨਹੀਂ ਜਾਣਾ, ਮੇਰਾ ਹੱਥ ਨਹੀਂ ਹੋਏ ਛੱਡਣਾ, ਭੀੜ ਬੜੀ ਹੈ। ਡਰ ਜਿਹਾ ਬਹਿ ਗਿਆ। ਉਹ ਮੰਗਤੇ ਦੀ ਸੂਰਤ ਹੁਣ ਅੱਖਾਂ ਅੱਗੇ ਘੁੰਮੀ ਜਾਵੇ। ਫਿਰ ਤੁਰ ਕੇ ਥੋੜ੍ਹਾ ਥੱਕ ਵੀ ਗਏ ਸਾਂ ਦੋਵੇਂ ਭਰਾ। ਸੋਚਿਆ ਥੋੜ੍ਹੀ ਦੇਰ ਬਹਿ ਕੇ ਇੱਕ ਰੁੱਖ ਦੀ ਛਾਂ ਮਾਣ ਲੈਂਦੇ ਹਾਂ। ਪਾਸੇ ਜਿਹਨੂੰ ਹੋ ਇੱਕ ਰੁੱਖ ਦੀ ਛਾਵੇਂ ਜਾਮ ਬੈਠੇ। ਨਿੱਕਾ ਆਖ ਰਿਹਾ ਸੀ, ਵੀਰੇ ਮੈਨੂੰ ਭੁੱਖ ਲੱਗੀ ਹੈ ਯਾਰ, ਮੈਨੂੰ ਕੁਛ ਤਾਂ ਖਵਾ ਦੇ। ਨਿੱਕੇ ਪਾਣੀ ਪੀ ਲੈ, ਪਾਣੀ ਪੀ ਲੈ ਯਾਰ, ਸ਼ਾਮ ਹੋਣ ਵਾਲੀ ਹੈ। ਪੱਕੀ ਗੱਲ ਰਹੀ, ਜਾਂਦਿਆਂ ਤੈਨੂੰ ਮੈਂ ਫਲੂਦਾ ਖਵਾਊਂਗਾ, ਥੋੜ੍ਹਾ ਸਸਤਾ ਹੋ ਲੈਂਦੇ। ਮੈਨੂੰ ਪਤਾ ਮੇਲਿਆਂ ਦੇ ਉੱਤੇ ਜਾਣ ਲੱਗੇ ਥੋੜ੍ਹਾ ਸਸਤਾ ਵੇਚਦੇ ਹੁੰਦੇ ਆ। ਥੋੜ੍ਹੀ ਦੇਰ ਦੇ ਲਈ ਤਾਂ ਟਲਿਆ, ਪਰ ਹੁਣ ਉਹ ਉੱਚੀ ਉੱਚੀ ਰੋਣ ਲੱਗ ਪਿਆ। ਵੀਰੇ ਮੇਰੇ ਕੋਲ ਹੋਰ ਭੁੱਖ ਨਹੀਂ ਜਰੀ ਜਾਂਦੀ, ਮੈਨੂੰ ਸੱਚੀ ਬੜੀ ਭੁੱਖ ਲੱਗੀ ਆ। ਉਹਦੇ ਰੋਣ ਅੱਗੇ ਮੇਰੀਆਂ ਸਾਰੀਆਂ ਘੜੀਆਂ ਯੋਜਨਾਵਾਂ ਰੇਤ ਦੀ ਢੇਰੀ ਵਾਂਗ ਡਿੱਗ ਪਈਆਂ। ਹਾਲੇ ਸੋਚ ਹੀ ਰਿਹਾ ਸੀ ਕਿ ਇਹਨੂੰ ਹੁਣ ਕਿੱਦਾਂ ਵਰਲਾਵਾਂ, ਇੰਨੇ ਨੂੰ ਪਿੱਛੋਂ ਆ ਕੇ ਕਿਸੇ ਨੇ ਮੋਢੇ ਤੋਂ ਹਲੂਣਾ ਮਾਰਿਆ। ਘੁੰਮ ਕੇ ਵੇਖਿਆ ਤਾਂ ਉਹ ਹੱਥ ਮੰਗਤੇ ਦਾ ਸੀ। ਮਨ ਹੋਰ ਡਰ ਗਿਆ, ਇਹ ਤਾਂ ਪਿੱਛੇ ਹੀ ਆ ਗਿਆ, ਇਹਨੇ ਜ਼ਰੂਰ ਆਪਣੇ ਝੋਲੇ ਦੇ ਵਿੱਚ ਬੋਰੀ ਵੀ ਰੱਖੀ ਹੋਣੀ ਹੈ। ਹੋਰ ਕੁਛ ਸੁਝਾ ਨਹੀਂ, ਨਿੱਕੇ ਨੂੰ ਲੈ ਕੇ ਉੱਥੋਂ ਭੱਜਣ ਲੱਗਾ। ਭੱਜਦੇ ਭੱਜਦੇ ਦੀ ਉਹਨੇ ਬਾਂਹ ਫੜ ਲਈ। ਪੁੱਤਰੋ ਡਰਦੇ ਕਿਉਂ ਜੇ, ਮੇਰੇ ਤੋਂ ਕਿਉਂ ਡਰਦੇ ਜੇ, ਮੇਰੇ ਵੀ ਦੋ ਬੱਚੇ ਨੇ ਯਾਰ, ਮੈਨੂੰ ਵੀ ਹਾਲਾਤਾਂ ਨੇ ਮੰਗਣ ਲਾਇਆ, ਮੈਂ ਉਦਾਂ ਦਾ ਨਹੀਂ ਜੋ ਤੁਸੀਂ ਸਮਝ ਰਹੇ ਹੋ। ਮੇਰਾ ਹੱਥ ਆਪਣੇ ਹੱਥ ਦੇ ਵਿੱਚ ਫੜਿਆ ਅਤੇ ਆਪਣੀ ਮੁੱਠੀ ਦੇ ਵਿੱਚ ਘੁੱਟੇ ਕੁਛ ਪੈਸੇ ਮੇਰੀ ਤਲੀ ਦੇ ਉੱਤੇ ਰੱਖ ਦਿੱਤੇ। ਕੁਛ ਨਹੀਂ ਬੋਲਿਆ, ਕੁਛ ਨਹੀਂ ਦੱਸਿਆ ਅਤੇ ਵਾਹੁਦਾ ਹੋਈ ਦੂਰ ਮੇਲੇ ਦੇ ਵਿੱਚ ਖੋ ਗਿਆ। ਉਹ ਨਹੀਂ ਸੀ ਚਾਹੁੰਦਾ ਕਿ ਅਸੀਂ ਹੋਰ ਡਰੀਏ। ਤਲੀ ਦੇ ਉੱਤੇ ਰੱਖੇ ਪੈਸੇ, ਕਦੀ ਉਹਨਾਂ ਵੱਲ ਧਿਆਨ ਮਾਰਾਂ ਅਤੇ ਕਦੀ ਭੀੜ ਦੇ ਵਿੱਚੋਂ ਮੰਗਤੇ ਨੂੰ ਲੱਭਣ ਦੀ ਕੋਸ਼ਿਸ਼ ਕਰਾਂ। ਪਰ ਹੁਣ ਉਹ ਦੇਖਣੋਂ ਹਟ ਗਿਆ ਸੀ, ਭੀੜ ਦੇ ਵਿੱਚ ਦੂਰ ਚਲਾ ਗਿਆ ਸੀ। ਪਰ ਇਸ ਤੋਂ ਬਾਅਦ ਅਸੀਂ ਬੜੀਆਂ ਚੀਜ਼ਾਂ ਖਾਧੀਆਂ। ਸਭ ਤੋਂ ਪਹਿਲਾਂ ਤਾਂ ਨਿੱਕੇ ਨੂੰ ਢਿੱਡ ਭਰ ਕੇ ਸਭ ਕੁਛ ਖਵਾਇਆ, ਖਿਡੌਣੇ ਵੀ ਲਏ, ਵੇਸਣ ਵੀ ਖਾਧਾ, ਝੂਟੇ ਵੀ ਲਏ। ਉਹ ਸਾਰਾ ਕੁਛ ਕੀਤਾ ਜੋ ਮੇਰਾ ਨਿੱਕਾ ਵੀਰ ਚਾਹੁੰਦਾ ਸੀ। ਪਹਿਲਾਂ ਤਾਂ ਸਿਰਫ ਉਹਨੂੰ ਖਾਣ ਵੱਲ ਧਿਆਨ ਸੀ, ਪਰ ਫਿਰ ਫਲੂਦੇ ਵਾਲੀ ਕੁਲਫੀ ਖਾਂਦਾ ਵਾਰ ਵਾਰ ਪੁੱਛੀ ਜਾਂਦਾ ਸੀ, ਵੀਰੇ ਉਹ ਕੌਣ ਸੀ, ਵੀਰੋ ਕੌਣ ਸੀ ਜਿਹਨੇ ਸਾਨੂੰ ਪੈਸੇ ਦਿੱਤੇ ਨੇ? ਮੇਰੇ ਕੋਲ ਇਹਦਾ ਕੋਈ ਪੁਖਤਾ ਜਵਾਬ ਨਹੀਂ ਸੀ। ਅਖੀਰ ਆਖਣਾ ਹੀ ਪਿਆ, ਨਿੱਕਿਆ ਉਹ ਮੰਗਤੇ ਤੋਂ ਦਾਤਾ ਬਣਿਆ ਇੱਕ ਰੱਬ ਸੀ ਓਏ, ਮੰਗਤੇ ਤੋਂ ਦਾਤਾ ਬਣਿਆ ਰੱਬ। ਨਿੱਕੇ ਨੇ ਅੱਗੋਂ ਸਵਾਲ ਪੁੱਛਿਆ, ਵੀਰੇ ਉਹੀ ਰੱਬ ਜਿਸ ਨੇ ਸਾਡੇ ਮਾਂ ਬਾਪ ਨੂੰ ਦਾਤੇ ਤੋਂ ਮੰਗਤਾ ਬਣਾਇਆ? ਉਹ ਮਾਂ ਆਖਦੀ ਹੁੰਦੀ ਹੈ ਨਾ, ਅਸੀਂ ਵੀ ਕਦੀ ਦਾਤੇ ਸੀ, ਕੀ ਇਹ ਉਹੀ ਰੱਬ ਸੀ? ਪਰ ਉਹਦੀ ਇਸ ਗੱਲ ਦਾ ਜਵਾਬ ਨਹੀਂ ਸੀ ਮੇਰੇ ਕੋਲ। ਇਸ ਗੱਲ ਦੇ ਉੱਤੇ ਚੁੱਪੀ ਵੱਟਣੀ ਪਈ। ਪਰ ਇੱਕ ਰੱਬ ਹੋਰ ਵੇਖਿਆ ਅੱਜ ਘਰ ਪਰਤਦਿਆਂ। ਵਾਪਸੀ ਤੇ ਟਾਂਗੇ ਦੇ ਉੱਤੇ ਬਹਿ ਕੇ ਜਦੋਂ ਘਰ ਪਹੁੰਚੇ, ਪਿੰਡ ਲਿਆ ਕੇ ਜਦੋਂ ਫਿਰਨੀ ਤੇ ਟਾਂਗੇ ਵਾਲੇ ਨੇ ਉਤਾਰਿਆ, ਮੈਂ ਪੁੱਛਿਆ ਕਿੰਨੇ ਪੈਸੇ? ਕਹਿਣ ਲੱਗਾ, ਉਹ ਤਾਥੋਂ ਕਾਸੇ ਪੈਸੇ ਲੈਣੇ ਪੁੱਤਰੋ, ਜਾਓ ਖੇਡੋ ਮਲੋ, ਜਦੋਂ ਵੱਡੇ ਹੋ ਗਏ ਉਦੋਂ ਦੇ ਦਿਓ ਯਾਰ। ਇਹ ਇੱਕ ਹੋਰ ਰੱਬ ਵੇਖਿਆ ਘਰ ਵਾਪਸ ਪਰਤਦਿਆਂ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਸਿੰਘ ਪਰਵਾਲ ਹੋਰਾਂ ਨੇ। ਇੱਦਾਂ ਦੇ ਪਤਾ ਨਹੀਂ ਕਿੰਨੇ ਰੱਬ ਸਾਨੂੰ ਰੋਜ਼ਾਨਾ ਹੀ ਮਿਲਦੇ ਨੇ। ਕਈ ਵਾਰੀ ਸਾਡੀਆਂ ਵੇਖਣ ਵਾਲੀਆਂ ਅੱਖਾਂ ਹੁੰਦੀਆਂ ਅਤੇ ਕਈ ਵਾਰੀ ਆਪਾਂ ਐਵੇਂ ਅਣਗੌਲੇ ਕਰ ਛੱਡਦੇ ਹਾਂ। ਕਈ ਵਾਰੀ ਸਾਡਾ ਮਨ ਨਹੀਂ ਮੰਨਦਾ, ਨਹੀਂ ਇਹ ਤਾਂ ਆਮ ਜਿਹਾ ਬੰਦਾ, ਇੱਦਾਂ ਦਾ ਥੋੜ੍ਹੀ ਰੱਬ ਹੋ ਸਕਦਾ, ਕਿਉਂਕਿ ਅਸੀਂ ਰੱਬ ਦੇ ਅੱਖ ਸਾਪੋ ਆਪਣੇ ਘੜੇ ਆ। ਆਪਣੀਆਂ ਆਪਣੀਆਂ ਸੋਚਾਂ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਰੱਬ ਦੇ ਆਕਾਰ ਆਪਾਂ ਘੜੇ, ਪਰ ਰੱਬ ਇੱਥੇ ਹੀ ਹੈ, ਪਲ ਪਲ ਤੁਹਾਡੇ ਨਾਲ ਹੈ, ਤੁਹਾਡੇ ਅੰਦਰ ਵੀ ਹੈ, ਜੋ ਤੁਹਾਡੇ ਆਸ ਪਾਸ ਵਿਚਰ ਰਿਹਾ ਉਹਦੇ ਅੰਦਰ ਵੀ ਹੈ। ਹਰ ਇੱਕ ਸ਼ੈਅ ਜਿਹੜੀ ਤੁਸੀਂ ਵੇਖ ਪਾ ਰਹੇ ਹੋ ਜਾਂ ਤੁਹਾਡੀਆਂ ਅੱਖਾਂ ਨਹੀਂ ਵੀ ਵੇਖ ਪਾ ਰਹੀਆਂ, ਉਹਦੇ ਵਿੱਚ ਵੀ ਰੱਬ ਹੈ। ਗੱਲ ਸਿਰਫ ਮਹਿਸੂਸ ਕਰਨ ਦੀ ਆ, ਕਿਹੜੀ ਚੀਜ਼ ਨੂੰ ਤੁਸੀਂ ਰੱਬ ਮੰਨਦੇ। ਜਦੋਂ ਲੱਭਣ 'ਤੇ ਆਓ ਤਾਂ ਹਰ ਇੱਕ ਸ਼ੈਅ ਦੇ ਵਿੱਚੋਂ ਤੁਹਾਨੂੰ ਦਿਖ ਪਊਗਾ। ਅੰਨੇ ਹੋ ਜਾਓ ਅਤੇ ਸਾਹਮਣੇ ਖਲੋਤਾ ਨਹੀਂ ਦਿਖਣਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802 ਤੇ।

ਜਾਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ। ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਜ਼.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਹਾਂਜੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਬਾਜੀ ਬ੍ਰੇਡ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਈਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੋਗਨੇਨਾ ਵਿੱਚ
1: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸ ਦੇ ਸੀਕ੍ਰੇਟ
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ

0: ਉਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ। ਹਾਂਜੀ ਹਾਂਜੀ।

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ ਕਹਿ ਪਿਛੇ ਪਛਤਾਏ, ਕਾਗਤ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ।

ਜੋ ਤੁਦ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ ਜਾਂ ਕਰਤਾ, ਸਿਰ ਠੀਕੋ ਸਾਜੇ ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇ ਬਾਂ, ਅਸਲੂ ਇੱਕ ਧਾਤ, ਲੇਖਾਂ ਹੋਏ ਤਾਂ

ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਹੀਸਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਔਰਾ ਸਾਧ ਸੰਜੋਗ ਮਨਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੇਂ

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਮਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮੈਂ ਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸੇ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰੀ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਅੰਤਗੁਣਾਂਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਢੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ ਪੂਤ ਭਵਿਖ ਭਵਾਨ ਕੇ ਪੂਤ ਕੌਣ ਗੁਣੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਹ ਦੁਰਜਾਨ।

0: ਪੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਣ ਦੇ ਜਿਸਨੂੰ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ

0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ

0: ਹੈ ਤਹਿ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ
1: ਸ਼ਿਵ ਸਖਤ ਆਪ ਉਪਾਇ ਕੈ ਕਰਤਾ ਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ।

ਤਹੀ ਗੁਣੀ ਸੰਸਾਰ ਪਰਮ ਸੁੱਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਤ ਦਿਨ ਹਰ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਇਹ ਸਾਚਾ ਸੋਇਲਾ ਸਾਚਾ ਕਰ ਗਾਵੋ, ਗਾਵੋ ਤਾਂ ਸੋਇਲਾ ਕਰ ਸਾਚਾ ਜਿੱਥੇ ਸਦਾ ਸੱਚ ਤੇ ਹਾਵੇ, ਸੱਚੋ ਤੇ ਆਵੇ ਜਾਂ ਤੁਦਬਾਵੇ ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ, ਕਹਿ ਨਾਨਕ।

ਸਲੋਕ ਉਚਾਰ ਕੇ ਸਲੋਕ ਛੰਦ ਸਵੈ ਲੋਕ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਲੋ ਨਾਮ ਗਿਆਨ ਦਾ ਹੁੰਦਾ ਹੈ। ਗਿਆਨ ਨੂੰ ਕ ਕਰਨ ਵਾਲਾ ਹਿਰਦੇ ਚ ਪੈਦਾ ਐਸਾ ਸਲੋਕ ਸਰੂਪ ਦੇ ਗਿਆਨ ਨੂੰ ਜੋ ਪੈਦਾ ਕਰ ਦੇਵੇ। ਹਜ਼ੂਰ ਕਿਰਪਾ ਕਰਕੇ ਫਰਮਾ ਰਹੇ ਹਨ, ਵਾਹਿਗੁਰੂ ਕੈਸਾ ਹੈ? ਉਹ ਉੱਚਾ ਹੈ। ਇੱਥੇ ਉੱਚਾ ਮਤਲਬ ਹਾਈਟ ਤੋਂ ਨਾਮ ਨਹੀਂ ਹੈ। ਆਮ ਤਾਂ ਹੁੰਦਾ ਨਾ ਕਿ ਜਿਸ ਚੀਜ਼ ਦੀ ਹਾਈਟ ਬੜੀ ਹੋਵੇ ਅਸੀਂ ਕਹਿੰਦੇ ਕਿ ਫਲਾਣੀ ਚੀਜ਼ ਉੱਚੀ ਆ, ਪਰ ਜਿਵੇਂ ਖਾਲਸਾ ਜੀ, ਇਹ ਉੱਚਾ ਸ਼ਬਦ ਜਿਹੜਾ ਹੈ ਜਾਂ ਵੱਡਾ ਸ਼ਬਦ ਜਿਹੜਾ ਹੈ ਉਹ ਕੇਵਲ ਹਾਈਟ ਕਰਕੇ ਨਹੀਂ ਕਿਹਾ ਜਾਂਦਾ, ਹਾਈਟ ਵਾਸਤੇ ਵੀ ਵਰਤਿਆ ਜਾਂਦਾ, ਪਰ ਕੇਵਲ ਹਾਈਟ ਵਾਸਤੇ ਨਹੀਂ, ਇਹਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ। ਜਿਵੇਂ ਕੋਈ ਮਨੁੱਖ ਬਹੁਤ ਪ੍ਰਭਾਵਸ਼ਾਲੀ ਹੋਵੇ, ਮਾਇਆਧਾਰੀ ਵੀ ਹੋਵੇ, ਉਹਦਾ ਦਬਦਬਾ ਵੀ ਹੋਵੇ, ਲੋਕਾਂ ਵਿੱਚ ਗੱਲਬਾਤ ਬਹੁਤ ਜ਼ਿਆਦਾ ਹੋਵੇ, ਤੇ ਅਸੀਂ ਕਹਿ ਦਿੰਦੇ ਕਿ ਫਲਾਣਾ ਤੇ ਬਈ ਵੱਡਾ ਬੰਦਾ, ਉਹਦੀਆਂ ਵੱਡੀਆਂ ਗੱਲਾਂ ਨੇ। ਸੋ ਵੱਡੇ ਬੰਦੇ ਦਾ ਮਤਲਬ ਸਰੀਰ ਤੋਂ ਨਹੀਂ ਹੁੰਦਾ, ਉਹਦੇ ਪ੍ਰਭਾਵ ਤੋਂ ਹੁੰਦਾ, ਉਹਦੇ ਨਾਮ ਤੋਂ ਹੁੰਦਾ। ਏਦਾਂ ਵਾਹਿਗੁਰੂ ਸੱਜਾ ਪਾਤਸ਼ਾਹ ਦੇ ਸਭ ਤਰ੍ਹਾਂ ਦੇ ਨਾਲ ਹੀ ਉਹ ਵੱਡਾ ਹੈ। ਵੱਡੀਆਂ ਤੋਂ ਵੱਡੀਆਂ ਚੀਜ਼ਾਂ ਆਕਾਰ ਜੇ ਹਾਈਟ ਕਰਕੇ ਵੀ ਮੰਨ ਲਈਏ ਜਿਹੜੇ ਸਾਨੂੰ ਦਿਸਦੇ ਆ, ਤੇ ਉਹਨਾਂ ਨੂੰ ਤੇ ਬਣਾਉਣ ਵਾਲਾ ਉਹ ਆਪ ਆ। ਇਹਨਾਂ ਆਕਾਰਾਂ ਕਰਕੇ ਉਹਦਾ ਅੰਤ ਕਿਵੇਂ ਪਾਇਆ ਜਾ ਸਕਦਾ? ਜੇ ਹਾਈਟ ਕਰਕੇ ਵੀ ਕੋਈ ਬੰਦਾ ਸਮਝ ਲਏ ਤੇ ਉਹ ਸੱਚਾ ਪਾਤਸ਼ਾਹ ਸਭ ਨਾਲੋਂ ਉੱਚਾ ਹੈ। ਪ੍ਰਭਾਵ ਕਰਕੇ, ਗੁਣਾ ਕਰਕੇ, ਸਭ ਤਰ੍ਹਾਂ ਦੇ ਨਾਲ ਵਾਹਿਗੁਰੂ ਉੱਚਾ ਹੈ। ਬਾਣੀ ਵਿੱਚ ਹਜ਼ੂਰ ਕਹਿੰਦੇ ਨੇ ਜੇ ਉਹਦੀ ਸਿਫਤ ਵਡਿਆਈ ਕਰਨੀ ਚਾਹੀਏ ਤੇ ਉਹਦੀ ਸਿਫਤ ਦਾ ਵੀ ਕੋਈ ਅੰਤ ਨਹੀਂ ਆਉਂਦਾ। ਆਮ ਬੰਦੇ ਦੀ, ਕਿਸੇ ਮਨੁੱਖ ਦੀ, ਕਿਸੇ ਗਿਆਨੀ ਦੀ, ਕਿਸੇ ਰਾਜੇ ਰਜਵਾੜੇ ਦੀ, ਸ਼ਾਹੂਕਾਰ ਦੀ ਵਡਿਆਈ ਕਰਨੀ ਹੋਵੇ ਤੇ ਝੱਟ ਹੀ ਉਹਦੇ ਗੁਣ ਮੁੱਕ ਜਾਂਦੇ ਆ। ਵਾਹਿਗੁਰੂ ਜੀ ਦੇ ਗੁਣ ਨਹੀਂ ਮੁੱਕਦੇ ਹਨ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਤਾਂ ਸਾਨੂੰ ਸ੍ਰੀ ਜਪਜੀ ਸਾਹਿਬ ਦੇ ਵਿੱਚ ਹੀ ਪੜ੍ਹਾ ਦਿੱਤਾ, ਕਿਰਪਾ ਕਰਕੇ ਸਮਝਾ ਦਿੱਤਾ ਕਿ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ,

0: ਪਿੰਡ ਥਾਵੇਂ ਨੂੰ ਥਾਂ ਦੇ ਦਿਓ ਜੀ। ਮਹਾਰਾਜ ਤੁਹਾਡੀਆਂ ਸੰਗਤਾਂ ਵਿੱਚ ਮੈਨੂੰ ਥਾਂ ਮਿਲ ਜਾਏ, ਮੈਂ ਸੰਗਤਾਂ ਵਿੱਚ ਬੈਠਣ ਲੱਗ ਜਾਵਾਂ, ਮੈਨੂੰ ਜਗ੍ਹਾ ਮਿਲ ਜਾਏ ਤੁਹਾਡੇ ਗੁਰਸਿੱਖਾਂ ਚ, ਆਪ ਜੀ ਕਿਰਪਾ ਕਰੋ। ਮਹਾਰਾਜ ਮੈਂ ਨਥਾਵਾਂ ਹਾਂ, ਆਪ ਜੀ ਕਿਰਪਾ ਕਰੋ, ਸਰੂਪ ਰੂਪੀ ਥਾਂ ਮੈਨੂੰ ਪ੍ਰਾਪਤ ਹੋ ਜਾਵੇ।
1: ਦੂਸਰ ਨਾਹੀਂ ਠਾਉ ਕਾ ਬਹਿ ਜਾਈਐ,
0: ਤੁਹਾਡੇ ਤੋਂ ਬਿਨਾਂ ਮਹਾਰਾਜ ਕੋਈ ਥਾਂ ਹੈ ਹੀ ਨਹੀਂ, ਆਪ ਜੀ ਕਿਰਪਾ ਕਰੋ, ਮੈਂ ਕਿੱਥੇ ਜਾਵਾਂ ਤੁਹਾਨੂੰ ਛੱਡ ਕੇ। ਆਪ ਜੀ ਜੈਸਾ ਕੋਈ ਨਹੀਂ ਦੁਨੀਆਂ ਚ, ਆਪ ਜੀ ਜੈਸਾ ਅਸਥਾਨ ਨਹੀਂ ਕਿਤੇ ਦੁਨੀਆਂ ਚ, ਆਪ ਜੀ ਕਿਰਪਾ ਕਰੋ, ਆਪ ਜੀ ਮਿਹਰ ਕਰੋ, ਆਪਣੇ ਪਾਸ ਮੈਨੂੰ ਰੱਖੋ, ਆਪ ਜੀ ਨੂੰ ਛੱਡ ਕੇ ਮੈਂ ਕਿੱਥੇ ਜਾ ਸਕਦਾ ਹਾਂ।
1: ਆਠ ਪਹਿਰ ਕਰ ਜੋੜ ਸੋ ਪ੍ਰਭ ਧਿਆਈ ਹੈ,
0: ਉਪਦੇਸ਼ ਦਿੰਦੇ ਹਨ ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਸਿੱਖ ਨੂੰ ਕਿ ਅਰਦਾਸ ਕਰ ਔਰ ਅੱਠੇ ਪੈਰ ਹੱਥ ਜੋੜ ਕੇ ਨਿਮਰਤਾ ਨਾਲ ਉਸ ਪਰਮੇਸ਼ਵਰ ਨੂੰ ਧਿਆਉਣਾ ਕਰ।
1: ਧਿਆਏ ਸੋ ਪ੍ਰਭ ਸਦਾ ਆਪਣਾ,
0: ਉਸ ਪਰਮੇਸ਼ਵਰ ਨੂੰ ਆਪਣੇ ਪ੍ਰਭੂ ਨੂੰ, ਦੁਨੀਆਂ ਵਿੱਚ ਆਪਣਾ ਕੁਝ ਵੀ ਨਹੀਂ ਹੈ, ਵਾਹਿਗੁਰੂ ਹੀ ਕੇਵਲ ਤੇਰਾ ਆਪਣਾ ਹੈ। ਭਾਵੇਂ ਤੂੰ ਮਨ ਵਿੱਚ ਸਮਝਿਆ ਹੋਇਆ ਹੈ ਕਿ ਸਭ ਕਿਸੇ ਆਪਣਾ ਇੱਕ ਰਾਮ ਪਰਾਇਆ, ਪਰ ਹੈ ਸਾਰੇ ਤੇਰੇ ਤੋਂ ਇਹ ਪਰਾਏ, ਜੇ ਤੇਰਾ ਕੋਈ ਹੈ ਤੇ ਉਹ ਕੇਵਲ ਵਾਹਿਗੁਰੂ ਸੱਚਾ ਪਾਤਸ਼ਾਹ ਹੈ। ਉਸ ਆਪਣੇ ਪ੍ਰਭੂ ਨੂੰ ਧਿਆਉਣਾ ਹੁੰਦਾ ਹਿਰਦੇ ਚ, ਸ਼ਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ,
1: ਮਨ ਹੈ ਚਿੰਦਾ ਪਾਈਐ।
0: ਜੇ ਵਾਹਿਗੁਰੂ ਜੀ ਨੂੰ ਧਿਆਵੇਂ ਹਿਰਦੇ ਵਿੱਚ ਤੇ ਜੋ ਤੇਰੇ ਮਨ ਦੀ ਇੱਛਾ ਹੈ, ਸਤਿਗੁਰੂ ਜੀ ਕਹਿੰਦੇ ਪਾ ਲਵੇਗਾ, ਐਸੀ ਕੋਈ ਇੱਛਾ ਨਹੀਂ ਹੈ ਜਿਹੜੀ ਤੇਰੀ ਪੂਰੀ ਨਾ ਹੋ ਸਕੇ। ਜਿਤੜੇ ਫਲ ਮਨ ਬਾਂਛੀਐ, ਤਿਤੜੇ ਸਤਿਗੁਰ ਪਾਸ,
1: ਤਦ ਮਾਨ ਮੋਹ ਵਿਕਾਰ ਦੂਜਾ,
0: ਤਦ ਛੱਡ ਦੇ ਮਾਨ, ਹੰਕਾਰ ਕਰਨਾ ਛੱਡ ਦੇ, ਮੋਹ ਛੱਡ ਦੇ, ਵਿਕਾਰ ਛੱਡ ਦੇ, ਦੂਜਾ ਆਪਣਾ ਜਿਹੜਾ ਹੈ ਮਨ ਚੋਂ ਤਿਆਗ ਦੇ। ਗੱਲਾਂ ਔਖੀਆਂ ਨਾ ਸਾਰੀਆਂ, ਮੋਹ ਛੱਡ ਦੇਣਾ, ਮਾਨ ਛੱਡਣਾ, ਇਸੇ ਤਰ੍ਹਾਂ ਵਿਕਾਰਾਂ ਦਾ ਤਿਆਗ ਕਰਨਾ, ਤੇ ਹਿਰਦੇ ਜੇ ਜੋ ਧਾਰਨ ਕੀਤਾ ਹੋਇਆ ਦੂਜਾ ਆਪਣਾ, ਜੋ ਮੇਰ ਤੇਰ ਜਿਹੜੀ ਹਿਰਦੇ ਵਿੱਚ ਧਾਰਨ ਕੀਤੀ ਹੈ, ਸੰਤੋ ਇਹਾ ਬਤਾਵ ਓਕਾਰੀ, ਬਿਨਸੈ ਮੋਹ ਮੇਰਾ ਔਰ ਤੇਰਾ, ਬਿਨਸੈ ਆਪਣੀ ਧਾਰੀ, ਸੰਤੋ ਇਹਾ ਬਤਾਵ ਓਕਾਰੀ, ਜਿਤ ਹੋਮੈ ਗਰਭ ਨਿਵਾਰੀ। ਉਹ ਜਿਹੜਾ ਦੂਜਾ ਪੁਣਾ ਮਨ ਵਿੱਚ ਵਸਿਆ ਹੋਇਆ ਮਿਟ ਜਾਵੇ,
1: ਇੱਕ ਸਿਉ ਲਿਵ ਲਾਈ,
0: ਇੱਕ ਵਾਹਿਗੁਰੂ ਜੀ ਨਾਲ ਲਿਵ ਲਾ ਬਿਰਤੀ ਜੋੜ, ਤੇ ਇਹ ਸਭ ਮਿਟ ਜਾਵੇਗਾ।
1: ਅਰਪ ਮਨ ਤਨ ਪ੍ਰਭੂ ਆਗਾ,
0: ਆਪਣਾ ਮਨ ਤਨ ਪਰਮੇਸ਼ਰ ਦੇ ਅੱਗੇ ਅਰਪਣਾ ਕਰ, ਭੇਟਾ ਕਰ,
1: ਆਪ ਸਗਲ ਮਟਾਈ ਹੈ।
0: ਆਪਣਾ ਤਨ ਮਨ ਅਰਪਣ ਕਰਕੇ ਵੀ ਹੋਮੈ ਨੀ ਕਰਨੀ ਹੈ, ਸੀਸ ਵੱਡੇ ਕਰ ਬੈਸਣ ਦੀ ਜੈ, ਵਿਣ ਸਿਰ ਸੇਵ ਕਰੀ ਜੈ, ਜਾਓ ਤਾਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਵੀ ਦੇ ਦੇਣਾ ਹੈ ਤੇ ਕਾਣ ਕਨੌੜ ਨਹੀਂ ਕਰਨੀ ਹੈ, ਜਣਾਉਣਾ ਨਹੀਂ ਹੈ। ਅਸੀਂ ਤੇ ਥੋੜਾ ਵੀ ਕੋਈ ਕੰਮ ਚੰਗਾ ਕਰੀਏ ਤੇ ਕੋਸ਼ਿਸ਼ ਹੁੰਦੀ ਆ ਨਾ ਕਿ ਜਣਾ ਦੇਈਏ ਲੋਕਾਂ ਨੂੰ, ਹੁਣ ਦੱਸ ਦਈਏ, ਜਿੰਨਾ ਚਿਰ ਆਪਾਂ ਰੌਲਾ ਰੱਪਾ ਨਾ ਪਾ ਦਈਏ, ਅਖਬਾਰਾਂ ਚ ਨਾ ਦੇ ਦਈਏ, ਐ ਜਿਹੜਾ ਚੰਗਾ ਕੰਮ ਕੀਤਾ ਹੁੰਦਾ ਮੀਡੀਆ ਚ ਨਾ ਅਸੀਂ ਭੇਜ ਦਈਏ, ਨਹੀਂ ਸਾਨੂੰ ਚੈਨ ਆਉਂਦਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਚੰਗਾ ਕੰਮ ਕੀਤਾ ਹੈ। ਤੇ ਹਜ਼ੂਰ ਕਹਿੰਦੇ ਚੰਗਾ ਕੰਮ ਕਰ, ਪਰ ਆਪਾਂ ਗਵਾ ਦੇ ਵਿੱਚੋਂ ਕਿ ਤੂੰ ਕੀਤਾ ਹੈ, ਜਾਣਾ ਹੋਰ ਪਾਸੇ ਆ, ਜਾਂਦੇ ਹੋਰ ਪਾਸੇ ਆ, ਫਿਰ ਕਹਿੰਦੇ ਮੰਜ਼ਿਲ ਨਹੀਂ ਆਉਂਦੀ। ਜਾਣਾ ਹੋਵੇ ਆਪਾਂ ਕਿਸੇ ਹੋਰ ਸ਼ਹਿਰ ਤੇ ਤੁਰੇ ਜਾਈਏ ਉਲਟੀ ਦਿਸ਼ਾ ਵੱਲ। ਉਪਦੇਸ਼ ਤਾਂ ਇਹ ਹੈ ਕਿ ਭਈ ਸੇਵਾ ਕਰਤ ਹੋਏ ਨਿਹਕਾਮੀ, ਕਿਸਕੋ ਹੋਤ ਪ੍ਰਾਪਤ ਸੁਆਮੀ, ਕਿ ਸੇਵਾ ਕਰਨੀ ਹੈ ਸੱਜੇ ਹੱਥ ਨਾਲ, ਖੱਬੇ ਹੱਥ ਨੂੰ ਪਤਾ ਨਾ ਲੱਗੇ, ਖੱਬੇ ਹੱਥ ਨਾਲ ਸੇਵਾ ਕੀਤੀ ਸੱਜੇ ਨੂੰ ਪਤਾ ਨਾ ਹੋਵੇ, ਕਿਸੇ ਨੂੰ ਪਤਾ ਨਾ ਲੱਗੇ, ਆਪਾਂ ਨਹੀਂ ਜਣਾਉਣਾ। ਜੇ ਬੀਜ ਬੀਜ ਦਈਏ ਧਰਤੀ ਚ ਉੱਗ ਪੈਂਦਾ ਜੰਮ ਪੈਂਦਾ, ਜੇ ਬੀਜ ਬਾਹਰ ਸੁੱਟ ਦਈਏ ਜਾਨਵਰ ਚੁੱਕ ਕੇ ਲੈ ਜਾਂਦੇ ਆ, ਜੀ ਬੀਜ ਉੱਗਦਾ ਨਹੀਂ ਹੈ। ਤੇ ਮਹਾਰਾਜ ਸੱਜੇ ਪਾਤਸ਼ਾਹ ਜੀ ਕਹਿੰਦੇ ਤਨ ਮਨ ਅਰਪਣ ਕਰਨਾ, ਪਰ ਨਾਲ ਆਪਾਂ ਗਵਾਉਣਾ ਹੈ, ਆਪਾਂ ਨਹੀਂ ਜਣਾਉਣਾ ਹੈ।
1: ਬਿਨਵੰਤ ਨਾਨਕ ਧਾਰ ਕਿਰਪਾ ਸਾਚ ਨਾਮ ਸਮਾਈ ਹੈ।
0: ਹਜ਼ੂਰ ਕਹਿੰਦੇ ਵਾਹਿਗੁਰੂ ਜੀ ਅੱਗੇ ਬੇਨਤੀ ਕਰੀਏ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਜਿਸ ਕਰਕੇ ਸੱਚੇ ਨਾਮ ਦੇ ਵਿੱਚ ਸਮਾਈ ਮੇਰੀ ਹੋ ਜਾਵੇ, ਲੀਨਤਾ ਹੋ ਜਾਵੇ।
1: ਲੋਕ ਰੇ ਮਨ ਤਾ ਕੋ ਧਿਆਈ ਹੈ,
0: ਜੀਵ ਮਨ ਨਾਮ ਜੀਵ ਦਾ ਵੀ ਹੁੰਦਾ, ਮਨ ਨਾਮ ਮਨ ਦਾ ਵੀ ਹੈ, ਮਨ ਨਾਮ ਮੰਨਣ ਕਰਨ ਦਾ ਵੀ ਹੁੰਦਾ, ਮਨ ਨਾਮ ਸ਼੍ਰੋਮਣੀ ਦਾ ਵੀ ਹੁੰਦਾ ਹੈ। ਸੋ ਹੇ ਭਾਈ ਅਥਵਾ ਮੇਰੇ ਮਨਾ, ਉਸ ਪਰਮੇਸ਼ਵਰ ਨੂੰ ਧਿਆਉਣਾ ਕਰ।
1: ਸਭ ਵਿਧ ਜਾਗੈ ਹੱਥ,
0: ਜਿਸ ਵਾਹਿਗੁਰੂ ਜੀ ਦੇ ਹੱਥ ਵਿੱਚ ਸਾਰੀਆਂ ਵਿਧੀਆਂ ਹਨ, ਸਾਰੀਆਂ ਜੁਗਤੀਆਂ ਹਨ।
1: ਰਾਮ ਨਾਮ ਧਨ ਸੰਚੀਆ,
0: ਜੇ ਧਨ ਇਕੱਠਾ ਕਰਨਾ, ਜਿੱਥੇ ਅਸੀਂ ਆ ਰੋਕੜੀ ਧਨ ਮਾਇਆ करंसी इकट्ठी करदे आ ना कि औखे वेले काम आएगी। एक तां इहदी लोड हुंदी हर रोज, इहदे तों बिना नहीं सरदा। खाना पीना पहनना रहना इहदे वास्ते माया चाहीदी हुंदी आ। औखे वेले माया साथ दिंदी आ। दुनिया च कोई कष्ट आवे ते माया साथ दिंदी आ। जिथे माया असी दसा नौहां दी किरत करनी आ, कमाउणी है, ते हजूर कहिंदे परमेशर दे नाम धन नूं वी इकट्ठिया करो। जिहड़ी असी पिछे बाणी पढ़ी हुई आ, बाणी पढ़ी हुई किते नहीं जांदी। जिवें माया कमाई हुई जिहड़ी है खजाने च असी पाई जाईए साडे पास हुंदी आ, इदां पढ़ी हुई बाणी जिहड़ी है उह वी सिख दे पास रहिंदी है। ते माया इह जिहड़ा इसे तरह नाम धन है, धनवंता इह वी कहै अवरी धन को जाओ, नानक निर धन तित देन जित दिन विसरै नाओ। ते सानू उपदेश है कि भाई नाम धन जिहड़ा है उह इकट्ठा करना है।
1: नानक निबह साथ,
0: इह जिहड़ा नाम धन है इह परलोक विच हमेशा नाल निभेगा। इत्थे वी साथ देवेगा, जपिया होया नाम सब तरह नाल कृपा रहेगी, ते परलोक विच वी नाम धन नाल जावेगा।
1: संत साथी अड़ा प्रब एक,
0: साथ देण वाला केवल एक परमेश्वर है, रखियक स्वरूप,
1: दूसर ना है कोई,
0: वाहिगुरु जी तो बिना होर कोई साथ देण वाला नहीं है।
1: मानथ अनंतर आप,
0: सारियां थावां तेत सारियां थावां

0: ਜਲ ਥਲ ਮਹੀ ਅਲ ਪੂਰ ਰਹਿਆ
1: ਜਲ ਪਾਣੀ ਵਿਚ ਖੁਸ਼ਕ ਥਾਵਾਂ ਤੇ ਧਰਤੀ ਤੇ ਆਕਾਸ਼ ਵਿਚ ਸਭ ਸਮਾਇਆ ਹੋਇਆ ਹੈ
0: ਸਰਬ ਦਾਤਾ ਪ੍ਰਭ ਧਨੀ
1: ਸਾਰਿਆਂ ਦਾ ਦਾਤਾ ਪਰਮੇਸ਼ਰ ਮਾਲਕ
0: ਗੋਪਾਲ ਗੋਬਿੰਦ ਅੰਤ ਨਾਹੀ
1: ਪ੍ਰਿਥਵੀ ਦਾ ਪਾਲਕ ਬਾਣੀ ਕਰਕੇ ਜਾਣਨੇ ਯੋਗ ਸ਼ੁੱਧ ਮਨ ਕਰਕੇ ਉਹਦਾ ਅੰਤ ਨਹੀਂ ਹੈ ਕੋਈ
0: ਇਹ ਅੰਤ ਗੁਣ ਤਾਂ ਕੀ ਕਿਆ ਗਣੀ
1: ਵਾਹਿਗੁਰੂ ਜੀ ਦੇ ਬੇਅੰਤ ਗੁਣ ਹਨ ਭਾਈ ਕਿੰਨੇ ਕ ਗੁਣ ਗਾ ਕੇ ਅਸੀਂ ਸੁਣਾਈਏ ਕਿੰਨੇ ਕ ਗਾਵਾਂਗੇ ਕਹੋ ਰਵਿਦਾਸ ਅਕਥ ਕਥਾ ਬਹੁ ਕਾਏ ਕਰੀ ਜੈ ਜੈਸਾ ਤੂੰ ਤੈਸਾ ਤੁਹੀ ਕਿਆ ਉਪਮਾ ਦੀਜੈ
0: ਪਦ ਸ਼ਰਨ ਸੁਆਮੀ ਸੁਖ ਹੈ ਗਾਮੀ
1: ਵਾਹਿਗੁਰੂ ਜੀ ਦੀ ਸ਼ਰਨ ਵਿਚ ਪੈ ਜਿਹੜਾ ਭਜਨ ਕਰਨਾ ਹੈ ਇਹ ਸ਼ਰਨ ਵਿਚ ਪੈਣਾ ਹੈ ਮਾਲਕ ਦੀ ਜਦੋਂ ਸ਼ਰਨ ਵਿਚ ਪੈ ਜਾਵਾਂਗੇ ਤੇ ਸੁਖ ਹੈ ਗਾਮੀ ਸੁਖਾਂ ਵਿਚ ਗਮਤਾ ਹੋ ਜਾਏਗੀ ਸੁਖਾਂ ਵਿਚ ਪਹੁੰਚ ਹੋ ਜਾਵੇਗੀ
0: ਜਿਸ ਬਿਨਾ ਅਨ ਨਾ ਹੈ ਕੋਈ
1: ਸਾਡੇ ਦੁੱਖਾਂ ਨੂੰ ਮਿਟਣ ਵਾਲਾ ਸੁਖਾਂ ਨੂੰ ਦੇਣ ਵਾਲਾ ਵਾਹਿਗੁਰੂ ਜੀ ਤੋਂ ਬਿਨਾ ਹੋਰ ਕੋਈ ਨਹੀਂ ਹੈ
0: ਜਨਵੰਤ ਨਾਨਕ ਦਇਆ ਧਾਰ
1: ਬੇਨਤੀ ਹੈ ਕਿ ਸੱਚੇ ਪਾਤਸ਼ਾਹ ਮੇਰੇ ਤੇ ਦਇਆ ਕਰੋ ਕਿਰਪਾ ਕਰੋ
0: ਉਸ ਪ੍ਰਾਪਤ ਨਾਮ ਹੋਏ
1: ਜਿਨ੍ਹਾਂ ਤੇ ਦਇਆ ਆਪ ਜੀ ਨੇ ਪਿੱਛੇ ਕੀਤੀ ਉਹਨਾਂ ਨੂੰ ਨਾਮ ਪ੍ਰਾਪਤ ਹੋਇਆ ਤੇ ਮਹਾਰਾਜ ਜਿਵੇਂ ਆਪ ਜੀ ਨੇ ਪਹਿਲਿਆਂ ਤੇ ਕਿਰਪਾ ਕੀਤੀ ਹੈ ਸਭ ਤਾਰ ਦਿੱਤੇ ਹਨ ਮੇਰੇ ਤੇ ਵੀ ਕਿਰਪਾ ਕਰੋ ਮਹਾਰਾਜ ਮੈਨੂੰ ਆਪ ਜੀ ਦਾ ਨਾਮ ਪ੍ਰਾਪਤ ਹੋ ਜਾਵੇ ਮੇਰੇ ਹਿਰਦੇ ਵਿਚ ਨਾਮ ਪ੍ਰਾਪਤ ਹੋ ਜਾਵੇ
0: ਲੋਕ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ
1: ਇਸ ਪਾਵਨ ਉਪਦੇਸ਼ ਦੇ ਵਿਚ ਇਹ ਚੌਥੀ ਪੌੜੀ ਹੈ ਹਜ਼ੂਰ ਕਿਰਪਾ ਕਰਕੇ ਚੌਥਾ ਸਲੋਕ ਉਚਾਰ ਰਹੇ ਹਨ ਇਹ ਪ੍ਰਾਪਤੀ ਵਾਲਾ ਸਲੋਕ ਹੈ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਜੀ ਦੇ ਗੁਣ ਗਾਏ ਜਿਸ ਤਰੀਕੇ ਦੇ ਨਾਲ ਜਗਿਆਸੂ ਦੇ ਹਿਰਦੇ ਵਿਚ ਤਮੰਨਾ ਹੈ ਖਾਸ਼ ਹੈ ਉਹ ਦੱਸੀ ਹੈ ਸਤਿਗੁਰੂ ਜੀ ਦਾ ਜੋ ਉਪਦੇਸ਼ ਹੈ ਉਹ ਕਿਰਪਾ ਕਰਕੇ ਮਹਾਰਾਜ ਜੀ ਨੇ ਫਰਮਾਇਆ ਹੈ ਸਭ ਤਰ੍ਹਾਂ ਦੇ ਨਾਲ ਪੂਰਾ ਪ੍ਰਕਰਨ ਢੁਕਾਇਆ ਤੇ ਹੁਣ ਜਿਵੇਂ ਪ੍ਰਾਪਤੀ ਹੋ ਗਈ ਇੱਛਾ ਪੂਰੀ ਹੋ ਗਈ ਤਦੋਂ ਕਿਸ ਤਰ੍ਹਾਂ ਦੀ ਫੀਲਿੰਗ ਹੈ ਕਿਸ ਤਰ੍ਹਾਂ ਮਹਿਸੂਸ ਕਰਦਾ ਹੈ ਰੱਬ ਦਾ ਪਿਆਰਾ ਉਹ ਕੀ ਕਹਿੰਦਾ ਹੈ ਕਹਿੰਦਾ ਚਿੱਤ ਜੇ ਚਿੱਤ ਵਿਆ ਸੋ ਮੈਂ ਪਾਇਆ ਕਿ ਜੋ ਮੈਂ ਚਿੱਤ ਵਿਚ ਚਿੱਤ ਵਿਆ ਸੀ ਨਾ ਕਿ ਵਾਹਿਗੁਰੂ ਮੈਨੂੰ ਪ੍ਰਾਪਤ ਹੋ ਜਾਏ ਵਾਹਿਗੁਰੂ ਮੇਰੇ ਹਿਰਦੇ ਵਿਚ ਸਾਕਸ਼ਾਤ ਹੋ ਜਾਏ ਪ੍ਰਗਟ ਹੋ ਜਾਏ ਹੁਣ ਮੈਨੂੰ ਉਹ ਪ੍ਰਾਪਤ ਹੋ ਗਿਆ ਹੈ
0: ਨਾਨਕ ਨਾਮ ਧਿਆਏ ਸੁਖ ਸਬਾਇਆ
1: ਜਿਸ ਵੇਲੇ ਨਾਮ ਨੂੰ ਧਿਆਇਆ ਹਿਰਦੇ ਵਿਚ ਤੇ ਸਾਰੇ ਸੁਖ ਪ੍ਰਾਪਤ ਹੋ ਗਏ ਐਸਾ ਕੋਈ ਸੁਖ ਨਹੀਂ ਹੈ ਜਿਹੜਾ ਨਹੀਂ ਮਿਲਿਆ ਸਾਰੇ ਸੁਖ ਮਿਲ ਗਏ ਦੁਨੀਆਂ ਵਿਚ ਸਾਧ ਸੰਗਤ ਜੀ ਬਹੁਤ ਮਨੁੱਖ ਮਿਲਣਗੇ ਜਿਨ੍ਹਾਂ ਦੇ ਕੋਲ ਬਹੁਤ ਕੁਝ ਹੋਵੇਗਾ ਪਰ ਸਭ ਕੁਝ ਕਿਸੇ ਦੇ ਕੋਲ ਨਹੀਂ ਹੁੰਦਾ ਬਹੁਤ ਕੁਝ ਤਾਂ ਬੰਦੇ ਕੋਲ ਹੋ ਸਕਦਾ ਪਰ ਸਭ ਕੁਝ ਨਹੀਂ ਹੁੰਦਾ ਪਰ ਜਿਹੜੇ ਰੱਬ ਦੇ ਪਿਆਰੇ ਹਨ ਖਾਲਸਾ ਜੀ ਉਹਨਾਂ ਨੂੰ ਸਭ ਤਰ੍ਹਾਂ ਦਾ ਸੁੱਖ ਪ੍ਰਾਪਤ ਹੁੰਦਾ ਕਿਸੇ ਵੀ ਚੀਜ਼ ਦਾ ਸੁੱਖ ਅਸੀਂ ਲੈ ਲਈਏ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਕੋਈ ਬੰਦਾ ਰਾਜਾ ਬਣ ਜਾਏ ਇੱਕ ਤਾਂ ਛੋਟੀਆਂ ਮੋਟੀਆਂ ਪਦਵੀਆਂ ਹੁੰਦੀਆਂ ਨਾ ਬੰਦਾ ਕਹਿੰਦਾ ਬਹੁਤ ਖੁਸ਼ੀ ਦੀ ਗੱਲ ਆ ਪਦਵੀ ਮਿਲ ਗਈ ਆ ਮੈਂਬਰੀ ਮਿਲ ਗਈ ਸਰਪੰਚੀ ਮਿਲ ਗਈ ਇੱਦਾਂ ਹੋਰ ਕੋਈ ਅਹੁਦਾ ਮਿਲ ਗਿਆ ਖੁਸ਼ੀਆਂ ਜਿਹੜੀ ਉਹ ਖੁਸ਼ੀ ਹੁੰਦੀ ਹੈ ਤੇ ਮਹਾਰਾਜ ਕਹਿੰਦੇ ਜੇ ਕੋਈ ਰਾਜਾ ਬਣ ਜਾਏ ਕਿਸੇ ਦੇਸ਼ ਦਾ ਉਹਨੂੰ ਵੀ ਖੁਸ਼ੀ ਹੁੰਦੀ ਹੈ ਪਰ ਰੱਬ ਦੇ ਪਿਆਰਿਆਂ ਨੂੰ ਕਿੰਨੀ ਕੁ ਖੁਸ਼ੀ ਹੈ ਸੱਜੇ ਪਾਤਸ਼ਾਹ ਜੀ ਕਹਿੰਦੇ ਲੱਖਾਂ ਦੇਸ਼ਾਂ ਦੇ ਰਾਜ ਦੀ ਪ੍ਰਾਪਤੀ ਹੋ ਜਾਏ ਜਦੋਂ ਹੈ ਦੁਨੀਆਂ 'ਚ ਲੱਖਾਂ ਦੇਸ਼ ਤਾਂ ਹੈ ਹੀ ਨਹੀਂ ਪਰ ਇਹਦਾ ਮਤਲਬ ਆ ਕਿ ਬੇਅੰਤ ਬੇਅੰਤ ਖੁਸ਼ੀ ਜਿਹੜੀ ਵਰਣਨ ਨਹੀਂ ਕੀਤੀ ਜਾ ਸਕਦੀ ਰੱਬ ਦੇ ਪਿਆਰਿਆਂ ਦੇ ਹਿਰਦਿਆਂ 'ਚ ਐਸੀ ਖੁਸ਼ੀ ਹਮੇਸ਼ਾ ਹੀ ਬਣੀ ਰਹਿੰਦੀ ਆ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੋ ਗਿਆ ਹੈ ਸਾਰੇ ਸੁੱਖ ਜਾ ਕੇ ਸਿਮਰਨ ਸਭ ਕਿਛ ਪਾਈ ਹੈ ਬਿਰਥੀ ਘਾਲ ਨਾ ਜਾਏ ਵਾਹਿਗੁਰੂ ਜੀ ਦਾ ਸਿਮਰਨ ਹੀ ਐਸਾ ਹੈ ਜੇ ਸਿਮਰਨ ਦੇ ਕਰਕੇ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਘਾਲ ਵਿਅਰਥ ਨਹੀਂ ਜਾਂਦੀ ਹੈ ਸਾਰੇ ਹੀ ਸੁੱਖ ਪ੍ਰਾਪਤ ਹੋ ਗਏ ਦੁੱਖਾਂ ਨੂੰ ਕੋਈ ਥਾਂ ਹੀ ਨਹੀਂ ਰਹਿ ਗਈ ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ ਇੱਕ ਹੈ ਇੱਕ ਹੀ ਨਿੱਤ ਹੈ ਬੁਰਾ ਨਾ ਹੀ ਸਭ ਭਲਾ ਹੀ ਹੈ ਰੇ ਛੋੜ ਨਾ ਹੀ ਕਿਛ ਲਿੱਤ ਹੈ ਕਹੋ ਨਾਨਕ ਜਨ ਹਰ ਹਰ ਹੈ ਕਦ ਆਵੇ ਕਦ ਰਮਤ ਹੈ ਇਸ ਤਰ੍ਹਾਂ ਦਾਤ ਮਹਾਰਾਜ ਜੀ ਦੀ ਕਿਰਪਾ ਨਾਲ ਪ੍ਰਾਪਤ ਹੋ ਗਈ ਸਭ ਸੁੱਖ ਹੀ ਹੈ
0: ਸੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ
1: ਹੁਣ ਜਿਹੜਾ ਮਨ ਹੈ ਇਹ ਛੁੱਟ ਗਿਆ ਹੈ ਦੋ ਮਨ ਆਣਾ ਇੱਕ ਅਸ਼ੁੱਧ ਮਨ ਹੈ ਤੇ ਇੱਕ ਸ਼ੁੱਧ ਮਨ ਆ ਹੁਣ ਅਸ਼ੁੱਧ ਮਨ ਵੀ ਛੁੱਟ ਗਿਆ ਤੇ ਸ਼ੁੱਧ ਮਨ ਵੀ ਛੁੱਟ ਗਿਆ ਦੋਵਾਂ ਦਾ ਆਪਸ ਵਿੱਚ ਝਗੜਾ ਸੀ अशुद्ध मन माड़े पासे प्रेरदा सी, शुद्ध मन जिहड़ा है उहदा मुकाबला करदा सी। ते रब दे प्यारे जिहड़े हन उह कहिंदे पई हुण छुटकारा हो गया है, ओए बिखादी दुखिया ते बेमुख हूटे, ओए छूटे अब हम ते हम उनते छूटे, जिवें बचन हजूर दे हन हम छूटे अब उन्हां ते ओए हम ते छूटे, कि असीं उन्हां तों छुट गए ते साडे तों छुट गए। है दे झगड़ा ही सी ना, कहत कबीर पंच को झगड़ा, ये पंजां दा झगड़ा ही सी ना, अशुद्ध मन दा झगड़ा सी, शुद्ध मन दे नाल दोवें लगे रहिंदे सी, ते हुण दोवां दा छुटकारा हो गया। अशुद्ध मन जिहड़ा है उह किसे होर पासे प्रेरित हो के चला गया, ते शुद्ध मन जिहड़ा है उह अपने असली घर विच आ के स्थित हो गया। सो इस प्रकार जदों साधुआं दा संग मिलिया, रब दे प्यारियां दा महापुरखां दा साधु सतगुरु जी दा संग मिलिया, ते छुटकारा हो गया मन दा।
0: गुरमुख नाम लिया ज्योति जोत रले,
1: जिस वेले गुरु साहब जी द्वारा गुरमुख बन के नाम जपया है, गुरु वाले बन के नाम जपया है, गुरमत नाम मेरा प्राण सिखाई, हर कीरत हमरी रह रास, ते ज्योति जोत रले, वह जिहड़ा ज्योति स्वरूप परमात्मा है उहदे विच जीव दी परतक जोत जिहड़ी है मिल गई। सो हुण एक ही हो गया, कोई फर्क ना रह गया।
0: हर नाम सिमरत मिटे किल बिख,
1: परमेश्वर दा नाम सिमरन नाल जिहड़े किल बिख बजर पाप सन, ब्राह्मण कह ली घात कंजका अणचारी का तान, फिटक फिटका कोट बदियां सदा सदा अपमान, पाहे ते जाहे विसर नानका एक नाम, ਉਹ ਜਿਹੜੇ ਕਿਲਬਿਖ ਸੀ ਸਭ ਖਤਮ ਹੋ ਗਏ ਨਾਮ ਸਿਮਰਨ ਨਾਲ।
0: ਬੁਧੀ ਤਪਤ ਅਗਾਨਿਆ,
1: ਸਭ ਤਰ੍ਹਾਂ ਦੇ ਨਾਲ ਅਗਾਨਿਆ ਰੱਜ ਗਏ, ਸੰਤੁਸ਼ਟ ਹੋ ਗਏ। ਜਿਹੜੀ ਵਿਛੋੜੇ ਦੀ ਤਪਸ਼ ਸੀ, ਤ੍ਰਿਸ਼ਨਾ ਦੀ ਜਿਹੜੀ ਅੱਗ ਸਾੜਦੀ ਸੀ, ਵਿਕਾਰਾਂ ਦੀ ਅੱਗ ਸਾੜਦੀ ਸੀ, ਉਹ ਅੱਗ ਵੀ ਬੁਝ ਗਈ।
0: ਗਹਿ ਪੂਜਾ ਨੀਨੇ ਦਇਆ ਕੀਨੇ,
1: ਪਾਤਸ਼ਾਹ ਨੇ ਬਿਰਤੀ ਰੂਪੀ ਬਾਂਹ ਤੋਂ ਪਕੜ ਲਿਆ, ਪ੍ਰਤੱਖ ਵੀ ਮਹਾਰਾਜ ਸਾਹਿਬ ਨੇ ਭੁਜਾ ਬਾਹਾਂ ਤੋਂ ਪਕੜ ਲਿਆ। ਜਦੋਂ ਸਿੱਖ ਨੇ ਆ ਕੇ ਮੱਥਾ ਟੇਕਿਆ ਨਾ, ਭਾਈ ਬਿਧੀ ਚੰਦ ਜੀ ਵਰਗੇ ਨੇ ਗੁਰਮੁਖ ਪਿਆਰੇ ਸਾਧੂ ਨੇ, ਤੇ ਮਹਾਰਾਜ ਨੇ ਬਾਹਾਂ ਤੋਂ ਪਕੜ ਕੇ ਫਿਰ ਛਾਤੀ ਨਾਲ ਹੀ ਲਾ ਲਿਆ। ਕਹਿ ਦਿੱਤਾ ਬਿਧੀ ਆ ਛੀਨਾ ਗੁਰੂ ਕਾ ਸੀਨਾ, ਤੂੰ ਗੁਰੂ ਕਾ ਦਿਲ ਬਣ ਚੁੱਕਾ ਹੈ, ਆ ਸਾਡੀ ਛਾਤੀ ਨਾਲ ਲੱਗ। ਮਹਾਰਾਜ ਨੇ ਭਾਈ ਬਿਧੀ ਚੰਦ ਜੀ ਨੂੰ ਤਾਰਿਆ। ਏਦਾਂ ਮਹਾਰਾਜ ਸਾਹਿਬ ਨੇ ਪ੍ਰਤੱਖ ਬਾਹਾਂ ਤੋਂ ਪਕੜ ਕੇ, ਇਸੇ ਪ੍ਰਕਾਰ ਬਿਰਤੀ ਜਿਹੜੀ ਹੈ ਸਾਡੀ, ਇਹ ਬਾਂਹ ਹੈ ਸਾਡੀ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਨੇ ਬਿਰਤੀ ਨੂੰ ਪਕੜ ਕੇ ਮਿਹਰ ਕਰ ਦਿੱਤੀ, ਦਇਆ ਕੀਤੀ, ਜਦੋਂ ਦਇਆ ਦੇ ਘਰ ਵਿੱਚ ਆਏ ਆਪਣੇ ਬਣਾ ਲਿਆ,
0: ਆਪਣੇ ਕਰ ਮੰਨਿਆ,
1: ਇਹ ਆਪਣੇ ਕਰਕੇ ਮਹਾਰਾਜ ਜੀ ਨੇ ਮੰਨਿਆ ਹੈ ਕਿ ਮੇਰੇ ਹਨ।
0: ਲੈ ਅੰਕ ਲਾਏ ਹਰ ਮਿਲਾਏ,
1: ਲੈ ਕੇ ਮਹਾਰਾਜ ਨੇ ਗੱਲ ਵਕੜੀ ਚ ਸੱਚੇ ਪਾਤਸ਼ਾਹ ਨੇ ਹਰੀ ਨਾਲ ਮਿਲਾ ਦਿੱਤਾ ਹੈ, ਲੈ ਕੇ ਮਹਾਰਾਜ ਨੇ ਅੰਕ ਪ੍ਰੇਮ ਨਾਲ, ਅੰਕ ਜਿਹੜੀ ਸ਼ਰਨ ਦੇਣੀ ਹੈ ਸ਼ਰਨ ਰੂਪ ਮਹਾਰਾਜ ਨੇ ਗੱਲ ਵਕੜੀ ਚ ਲੈ ਲਿਆ, ਹਰੀ ਨਾਲ ਮਿਲਾ ਦਿੱਤਾ।
0: ਜਨਮ ਮਰਨ ਦੁੱਖ ਜਲੇ,
1: ਜਨਮਣਾ ਮਰਨਾ ਆਦਿਕ ਦੁੱਖ ਸਭ ਜਲੇ, ਸੜ ਗਏ ਹਨ, ਨਾਸ ਹੋ ਗਏ ਹਨ, ਜਲੇ ਜਿਵੇਂ ਜਲ ਚ ਕੋਈ ਚੀਜ਼ ਪਾ ਦੇ ਦੀ ਸਮੁੰਦਰ ਵਿੱਚ ਤਬਾਹ ਕਰ ਦਈਦੀ ਆ, ਏਦਾਂ ਸਭ ਦੁੱਖ ਨਾਸ ਹੋ ਗਏ।
0: ਬਿਨਵੰਤ ਨਾਨਕ ਦਇਆ ਧਾਰੀ,
1: ਪਹਿਲੀ ਪੰਕਤੀ ਵਿੱਚ ਹਜ਼ੂਰ ਕਹਿੰਦੇ ਨੇ ਕਿ ਵਾਹਿਗੁਰੂ ਜੀ ਨੇ ਦਇਆ ਕੀਤੀ ਹੈ, ਮਿਹਰ ਕੀਤੀ ਹੈ।
0: ਮੇਲ ਲੀਨੇ ਇੱਕ ਪਲੇ,
1: ਮਹਾਰਾਜ ਬਖਸ਼ਣ ਤੇ ਆਏ ਨਾ, ਕਿਰਪਾ ਆਪ ਜੀ ਕਿਰਪਾ ਕਰਨ ਤੇ ਆਏ, ਦਇਆ ਦੇ ਘਰ ਵਿੱਚ ਆ ਗਏ, ਤੇ ਮਹਾਰਾਜ ਨੇ ਇੱਕ ਪਲ ਵਿੱਚ ਹੀ ਕਿਰਪਾ ਕਰਕੇ ਮੇਲ ਲਿਆ, ਪਲ ਵੀ ਨਹੀਂ ਲਾਇਆ, ਬਹੁਤ ਥੋੜੇ ਸਮੇਂ ਚ ਮਹਾਰਾਜ ਸਾਹਿਬ ਨੇ ਆਪਣੇ ਸਰੂਪ ਦੀ ਅਭੇਦਤਾ ਕਿਰਪਾ ਕਰਕੇ ਬਖਸ਼ ਦਿੱਤੀ। ਸੋ ਸਾਧ ਸੰਗਤ ਜੀ, ਇਹ ਪਰਮ ਪਵਿੱਤਰ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ।

0: ਬਖਸ਼ਿਆ ਹੋਇਆ ਉਪਦੇਸ਼ ਸਾਡੇ ਮਨਾਂ ਚ ਹਿਰਦਿਆਂ ਚ ਮਹਾਰਾਜ ਵਸਾ ਦੇਣ, ਜਿਸ ਦਾ ਮੰਨਣ ਨਿਦਿਆਸਨ ਕਰਕੇ ਆਪਾਂ ਲੋਕ ਸੁਖੀਏ ਪਰ ਲੋਕ ਸੁਹੇਲੇ ਹੋਈਏ। ਆਓ ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
1: ਲੈ ਅੰਕ ਲਾਏ ਹਰ ਮਿਲਾਏ, ਜਨਮ ਮਰਨਾ ਦੁਖ ਜਲੇ ਬਿਨ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਚੱਲਦੀ ਦਾ ਨਾਮ ਗੱਡੀ ਆਹ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋ ਗਏ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰੱਜ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ। ਜੇ ਨਹੀਂ ਖਿਆਲ ਆਇਆ ਮਨ ਦੇ ਵਿੱਚ ਤਾਂ ਹੁਣ ਲੈ ਆਓ ਸ਼ੁਕਰਾਨਾ ਉਸ ਰੱਬ ਦਾ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਜਿਹਦੀ ਰਜ਼ਾ ਦੇ ਵਿੱਚ ਸਵਾਸ ਚੱਲ ਰਹੇ ਨੇ, ਜਿਹਨੇ ਇੰਨੇ ਜੋਗਾ ਕੀਤਾ ਕਿ ਆਪ ਕਮਾ ਸਕੀਏ, ਖਾ ਸਕੀਏ, ਆਪਣਾ ਪਰਿਵਾਰ ਪਾਲ ਸਕੀਏ, ਸਿਰ ਉਠਾ ਕੇ ਜੀ ਸਕੀਏ, ਇੱਕ ਦੂਸਰੇ ਦਾ ਸਾਥ ਦੇ ਸਕੀਏ। ਸੋ ਉਸੇ ਰੱਬ ਦਾ ਸ਼ੁਕਰਾਨਾ ਕਰਦੇ ਹਾਂ, ਉਹ ਅੱਜ ਦੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ, ਅਤੇ ਅਸੀਂ ਅਰਦਾਸ ਕਰਦੇ ਹਾਂ ਤੁਹਾਡੇ ਲਈ ਕਿ ਜੋ ਕੁਛ ਵੀ ਅੱਜ ਦੇ ਦਿਨ ਲਈ ਤੁਸੀਂ ਮਿਥਿਆ, ਮਨ ਦੇ ਵਿੱਚ ਧਾਰਿਆ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਪੂਰਾ ਹੋਵੇ। ਹੌਲੇ ਭਾਰ, ਖੁਸ਼ੀ ਖੁਸ਼ੀ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਅੱਜ 19 ਤਰੀਕ ਹੈ, ਅਗਸਤ ਦਾ ਮਹੀਨਾ, ਅਤੇ ਬੁੱਧਵਾਰ ਦਾ ਦਿਨ ਹੈ। ਬੁੱਧ ਅਤੇ ਕੰਮ ਸੁੱਧ, ਅੱਜ ਸਾਰੇ ਕੰਮ ਤੁਹਾਡੇ ਸਿੱਧੇ ਪੈਣ, ਇਸੇ ਅਰਦਾਸ ਦੇ ਨਾਲ ਉਹ ਅੱਗੇ ਵੱਧਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ। ਉਸ ਰੱਬ ਦਾ ਓਟ ਆਸਰਾ ਲੈਂਦੇ, ਸ਼ਬਦ ਕੀਰਤਨ ਦਾ ਸਰਵਣ ਕਰਦੇ ਹਾਂ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਇਸ ਆਸ ਦੇ ਨਾਲ ਕਿ ਤੁਸੀਂ ਸਭ ਰਾਜੀ ਖੁਸ਼ ਹੋ ਗਏ ਅੱਜ ਦਿਨ ਬੁੱਧਵਾਰ ਦਾ 19 ਅਗਸਤ ਦਾ ਮਹੀਨਾ 7:20 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ ਅਤੇ ਅੱਜ ਦਾ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ ਅੱਜ ਦੇ ਦਿਨ ਦਾ ਅੱਜ ਦੇ ਮੌਸਮ ਦਾ ਆਨੰਦ ਤੁਸੀਂ ਮਾਣ ਰਹੇ ਹੋਵੋਗੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸਾਡਾ ਅਤੇ ਤੁਹਾਡਾ ਸਫ਼ਰ ਲੰਮਾ ਚੱਲਣਾ ਆਓ ਇਸ ਲੰਮੇ ਸਫ਼ਰ ਦੇ ਵਿੱਚ ਇੱਕ ਦੂਸਰੇ ਦਾ ਸਾਥ ਬਣ ਕੇ ਚੱਲਦੇ ਤੁਹਾਡੇ ਕੋਲ ਹੋਵੇ ਕੋਈ ਖਬਰ ਸੂਰਤ ਅਤੇ ਸਾਡੇ ਕੋਲ ਭੇਜ ਦਿਓ ਜਿਹੜੀਆਂ ਸਾਡੇ ਕੋਲ ਨੇ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਾਂਗੇ ਇਸ ਹਿੱਸੇ ਦੇ ਵਿੱਚ ਆਪਾਂ ਮੌਸਮ ਵੇਖ ਲਾਂਗੇ ਟ੍ਰੈਫਿਕ ਵੇਖ ਲਾਂਗੇ ਆਏ ਹੋਏ ਤੁਹਾਡੇ ਮੈਸੇਜਾਂ 'ਤੇ ਝਾਤੀ ਮਾਰ ਲਾਂਗੇ ਅਤੇ ਉਸ ਤੋਂ ਬਾਅਦ ਫਿਰ ਕਹਾਣੀ ਦਾ ਸਮਾਂ ਹੋ ਚੁੱਕਾ ਹੋਊਗਾ ਅਤੇ ਫਿਰ ਹੋਊਗੀ ਲਾਫਟਰ ਥੈਰੇਪੀ 8:00 9:00 ਹੋਣਗੀਆਂ ਖਬਰਾਂ ਸਾਡੇ ਨਾਲ ਗੌਤਮ ਕਪਿਲ ਹੋਣਗੇ ਸਿਡਨੀ ਸਟੂਡੀਓ ਤੋਂ ਅਤੇ 10 to 12 ਦੇ ਦਰਮਿਆਨ ਆਪਾਂ ਇੱਕ ਵਿਸ਼ਾ ਲਵਾਂਗੇ ਉਸ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਹੋਣਗੀਆਂ ਅਤੇ ਤੁਸੀਂ ਵੀ ਉਸ ਵਿਸ਼ੇ ਦੇ ਵਿੱਚ ਸਾਂਝਾ ਪਾਓਗੇ ਭਾਰਤ ਤੋਂ ਪ੍ਰੀਤਮ ਰੁਪਾਲ ਜੀ ਹੋਣਗੇ ਸਾਡੇ ਨਾਲ ਅਤੇ ਭਾਰਤੀ ਖਬਰਾਂ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਸੋ ਇਹ ਲੰਮਾ ਸਫ਼ਰ ਇਸ ਲੰਮੇ ਸਫ਼ਰ ਦੇ ਵਿੱਚ ਆਓ ਫਿਰ ਇੱਕ ਦੂਸਰੇ ਦਾ ਸਾਥ ਬਣ ਕੇ ਕੋਈ ਬਾਤਾਂ ਪਾਵੇ ਕੋਈ ਹੰਗਾਰਾ ਭਰੇ ਇਸੇ ਤਰ੍ਹਾਂ ਦੇ ਨਾਲ ਸਫ਼ਰ ਨੂੰ ਅੱਗੇ ਤੋਰਦੇ ਸਭ ਤੋਂ ਪਹਿਲਾਂ ਮੌਸਮ ਜਾਣਦੇ ਹਾਂ ਕਿਵੇਂ ਦਾ ਸਿਡਨੀ ਦੇ ਵਿੱਚ ਇਸ ਟਾਈਮ 11 ਦੇ ਆਸ ਪਾਸ ਆ ਜ਼ਿਆਦਾ ਤੋਂ ਜ਼ਿਆਦਾ 20 ਤੱਕ ਤਾਪਮਾਨ ਜਾ ਸਕਦਾ ਅਤੇ ਅੱਜ ਧੁੱਪ ਸੋਹਣੀ ਖਿੜੂਗੀ ਮਾਹੌਲ ਚਾਲ ਗਰਮੀ ਵਾਲਾ ਮੈਲਬਨ ਦੇ ਵਿੱਚ ਵੀ ਸਵੇਰੇ ਸਵੇਰੇ ਗਰਮੀ ਵਾਲਾ ਮਾਹੌਲ ਚਾਲ ਪਰ ਅੱਗੇ ਚੱਲ ਕੇ ਮੀਂਹ ਪੈਣ ਦੇ ਚਾਂਸ ਨੇ ਸਵੇਰੇ ਸਵੇਰੇ 16 ਤੱਕ ਚਲੇ ਗਿਆ ਤਾਪਮਾਨ ਅਤੇ ਇੰਨਾ ਕੀ ਰਹਿਣ ਦੇ ਚਾਂਸ ਨੇ ਇਸ ਤੋਂ ਹੁਣ ਵਧਣਾ ਨਹੀਂ ਆ ਕਿਉਂਕਿ ਅੱਗੇ ਚੱਲ ਕੇ ਕਾਫੀ ਹਾਈ ਚਾਂਸ ਨੇ ਮੀਂਹ ਪੈਣ ਦੇ ਸਵੇਰੇ ਅਤੇ ਦੁਪਹਿਰੇ ਅਤੇ ਨਾਲ ਦੀ ਨਾਲ ਹਵਾਵਾਂ ਨਾ ਕਹਿ ਲਈਏ ਹਨੇਰੀਆਂ ਕਹਿ ਲਈਏ ਨੌਰਥ ਵਾਲੇ ਪਾਸੇ 35 to 50 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੱਸੀ ਜਾ ਰਹੀ ਹੈ ਹਵਾਵਾਂ ਦੀ ਸੋ ਸਵੇਰੇ ਸਵੇਰੇ ਦੇ ਸਮੇਂ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਤੇਜ਼ ਹਵਾਵਾਂ ਨੇ ਤਾਂ ਇਹੋ ਹੀ ਕਿਹਾ ਜਾ ਰਿਹਾ ਕਿ ਤੁਸੀਂ ਆਪਣਾ ਖਿਆਲ ਆਪ ਰੱਖਣਾ ਗੱਡੀ ਦੀ ਰਫ਼ਤਾਰ ਕਾਬੂ ਦੇ ਵਿੱਚ ਰੱਖਣੀ ਹੈ ਅਤੇ ਇਹ ਹਵਾਵਾਂ ਡੈਮੇਜ ਕਰ ਸਕਦੀਆਂ ਨੇ ਯਾਨੀ ਕਿ ਜੇ ਕਿਤੇ ਰੁੱਖਾਂ ਵਾਲੇ ਇਲਾਕੇ 'ਚੋਂ ਲੰਘ ਰਹੇ ਹੋ ਤਾਂ ਉੱਥੇ ਤੁਸੀਂ ਥੋੜ੍ਹਾ ਜਿਹਾ ਹੋਰ ਕੇਅਰਫੁੱਲ ਰਹਿਣਾ 60% ਚਾਂਸ ਨੇ 1 to 5 millimeter ਤੱਕ ਜ਼ਮੀਨ ਪੈਣ ਦੇ ਕੁੱਲ ਮਿਲਾ ਕੇ ਖਿਆਲ ਰੱਖਿਓ ਅਤੇ ਦਿਨ ਦਾ ਪਲੈਨ ਉਸ ਹਿਸਾਬ ਦੇ ਨਾਲ ਬਣਾਇਓ ਬ੍ਰਿਸਬੇਨ ਅੱਜ 23 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਚਲੇ ਜਾਣ ਦੇ ਆਸਾਰ ਨੇ ਧੁੱਪ ਖਿੜੂਗੀ ਸੋਹਣੀ ਅਤੇ 14 ਦੇ ਆਸ ਪਾਸ ਸਵੇਰੇ ਚਲਾ ਗਿਆ ਪਰਥ 15 ਦੇ ਆਸ ਪਾਸ ਮਾਫੀ ਚਾਹੁੰਦਾ 12 ਦੇ ਆਸ ਪਾਸ ਹੈ ਸਵੇਰੇ ਸਵੇਰੇ ਅਤੇ 20 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ 50% ਚਾਂਸ ਨੇ 1 millimeter ਤੱਕ ਅੱਜ ਮੀਂਹ ਪੈਣ ਦੇ ਸੋ ਪਹਿਲਾਂ ਦੇ ਨਾਲੋਂ ਮੌਸਮ ਦੇ ਵਿੱਚ ਹਰ ਥਾਂ ਦੇ ਉੱਤੇ ਤਬਦੀਲੀ ਹੈ ਸੋ ਐਡੀਲੇਡ ਦੇ ਵਿੱਚ ਵੀ ਆ ਗਈ ਹੈ 13 ਤਾਪਮਾਨ ਇਸ ਟਾਈਮ ਹੈ 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ 60% ਚਾਂਸ ਨੇ ਅੱਜ 1 millimeter ਤੱਕ ਮੀਂਹ ਪੈਣ ਦੇ ਅਤੇ ਨੌਰਥ ਵੈਸਟ 20 to 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਯਾਦ ਰਹੇ ਕਿ ਹੁਣ ਉਹ ਦਿਨ ਆ ਗਏ ਨੇ ਖਾਸ ਤੌਰ ਦੇ ਉੱਤੇ ਲਗਭਗ ਸਤੰਬਰ ਤੱਕ ਹੀ ਇਹ ਇਸੇ ਤਰ੍ਹਾਂ ਦੇ ਨਾਲ ਕੋਈ ਪਤਾ ਨਹੀਂ ਕਦੋਂ ਕਿੱਦਾਂ ਦੀਆਂ ਹਵਾਵਾਂ ਵਗਦੀਆਂ ਨੇ ਤੇਜ਼ ਜਾਂ ਹੌਲੀ ਸੋ ਇਹ ਇੱਦਾਂ ਦਾ ਰਹਿੰਦਾ ਹੁੰਦਾ ਵਾ ਜ਼ਿਆਦਾਤਰ ਮੌਸਮ ਇਹਨਾਂ ਦਿਨਾਂ 'ਚ ਅਤੇ ਇੱਧਰ ਹਬਾੜ ਦੇ ਵਿੱਚ 8 ਤਾਪਮਾਨ ਹੈ ਜ਼ਿਆਦਾ ਤੋਂ ਜ਼ਿਆਦਾ 19 ਤੱਕ ਅੱਜ ਜਾਣ ਦੇ ਚਾਂਸ ਨੇ ਧੁੱਪ ਵੀ ਖਿੜੂਗੀ ਅਤੇ ਨਾਲ 50% ਚਾਂਸ ਨੇ ਹਲਕਾ ਫੁਲਕਾ ਮੀਂਹ ਪੈਣ ਦੇ ਕੈਨਬਰਾ ਦੇ ਵਿੱਚ 3 ਤਾਪਮਾਨ ਹੈ ਸੋ ਠੰਡਾ ਸਭ ਤੋਂ ਕੈਨਬਰਾ ਹੀ ਅੱਜ ਅਤੇ 18 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ ਸੋਹਣੀ ਧੁੱਪ ਖਿੜੂਗੀ ਉਸ ਤੋਂ ਬਾਅਦ ਫਿਰ ਰਾਤ ਦੇ ਸਮੇਂ ਮੀਂਹ ਦੇ ਵੀ ਚਾਂਸ ਬਣਦੇ ਨਜ਼ਰ ਆ ਰਹੇ ਨੇ ਕੈਨਬਰਾ ਦੇ ਵਿੱਚ ਗਰਮੀ ਹੈ 33 ਤਾਪਮਾਨ ਅੱਜ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਸਵੇਰੇ ਸਵੇਰੇ ਦੇ ਸਮੇਂ 22 ਤੱਕ ਜਾ ਚੁੱਕਾ ਟ੍ਰੈਫਿਕ ਵੱਲ ਨੂੰ ਚੱਲਦੇ ਹਾਂ ਅਤੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਟ੍ਰੈਫਿਕ ਦੀ ਤਾਂ ਉਹ ਜ਼ਰੂਰ ਤੁਸੀਂ ਸਾਡੇ ਨਾਲ ਸਾਂਝੀ ਕਰ ਦਿਓ ਇੱਧਰ ਬ੍ਰੰਸਵਿਕ ਵੈਸਟ ਦੇ ਵਿੱਚ ਇੱਕ ਹਾਲ ਹੀ ਦੇ ਵਿੱਚ ਅਪਡੇਟ ਆਈ ਹੈ ਸਿਟੀ ਲਿੰਕ ਬ੍ਰੰਸਵਿਕ ਵੈਸਟ ਰਾਈਟ ਲੇਨ ਸਿਟੀ ਬਾਉਂਡ ਵਾਲੇ ਪਾਸੇ ਦੀ ਜਿਹੜੀ ਆ ਉਹ ਪ੍ਰਭਾਵਿਤ ਹੈ ਸਿਟੀ ਬਾਉਂਡ ਵਾਲੇ ਪਾਸੇ ਦਾ ਜਿਹੜਾ ਐਗਜ਼ਿਟ ਆ ਸਿਟੀ ਲਿੰਕ ਤੋਂ ਜਿਹੜਾ ਬ੍ਰੰਸਵਿਕ ਰੋਡ ਦੇ ਉੱਤੇ ਬ੍ਰੰਸਵਿਕ ਵੈਸਟ ਦੇ ਵਿੱਚ ਇਹ ਸਮੱਸਿਆ ਆਈ ਹੈ ਇੱਕ ਕਾਰ ਦੇ ਖਰਾਬ ਹੋਣ ਦੇ ਨਾਲ ਸੋ ਡਿਲੇ ਇਸ ਟਾਈਮ ਦੇ ਉੱਤੇ ਚੱਲ ਰਹੇ ਨੇ ਖਾਸ ਤੌਰ ਦੇ ਉੱਤੇ ਟ੍ਰੈਫਿਕ ਜਿਹੜੀ ਫ੍ਰੀਵੇ ਵਾਲੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਇਹਦੀ ਵਜ੍ਹਾ ਦੇ ਕਰਕੇ ਸੋ ਇਹਦਾ ਜ਼ਰੂਰ ਖਿਆਲ ਰੱਖੋ ਸਪੀਡ ਘਟਾ ਕੇ ਅਤੇ 40 ਦੀ ਕੀਤੀ ਗਈ ਲਾਈਨਾਂ ਮਰਜ ਹੋ ਰਹੀਆਂ ਨੇ ਉਸ ਵਜ੍ਹਾ ਦੇ ਕਰਕੇ ਵੀ ਵਧੇਰੇ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ। ਅਤੇ ਇੱਧਰ ਰੋਬਿਲ ਦੇ ਇਲਾਕੇ ਦੇ ਵਿੱਚ ਸਟੱਡ ਰੋਡ ਦੇ ਉੱਤੇ ਜਿਹੜਾ ਐਕਸੀਡੈਂਟ ਹੋਇਆ ਵਾ, ਇਸ ਵਜ੍ਹਾ ਦੇ ਕਰਕੇ ਜਿਹੜੀਆਂ ਵਧੇਰੇ ਸਮਾਂ ਲੱਗ ਸਕਦਾ ਇੱਥੇ ਇੰਟਰਸੈਕਸ਼ਨ ਦੇ ਉੱਤੇ। ਕਾਫੀ ਜ਼ਿਆਦਾ ਟ੍ਰੈਫਿਕ ਨਜ਼ਰ ਆ ਰਹੀ ਹੈ ਸਟੱਡ ਰੋਡ, ਇਹ ਰੋਬਿਲ ਕੈਲਟਸ ਰੋਡ, ਸੋ ਇਹ ਇੰਟਰਸੈਕਸ਼ਨ ਪੈਂਦਾ ਜੀ। ਅਤੇ ਹੋਰ ਬਾਕੀ ਸਭ ਠੀਕ ਠਾਕ ਆ, ਕੋਈ ਵੱਡੀ ਕੋਈ ਖਾਸ ਅਪਡੇਟ ਨਹੀਂ। ਅਤੇ ਆਪਾਂ ਫਿਰ ਸਿਡਨੀ ਵਾਲੇ ਪਾਸੇ ਉਹਨੂੰ ਹੋਣੇ ਹਾਂ। ਸਿਡਨੀ ਦੇ ਵਿੱਚ ਹੋਮਬੁਸ਼ ਦੇ ਇਲਾਕੇ ਦੇ ਵਿੱਚ ਇੱਕ ਕਾਰ ਖਰਾਬ ਹੋਈ ਹੈ ਟਨਲ ਦੇ ਐਗਜ਼ਿਟ ਦੇ ਉੱਤੇ, M4 ਮੋਟਰਵੇ ਟਨਲ ਦਾ ਐਗਜ਼ਿਟ, ਅਤੇ ਵੈਸਟ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ ਇਸ ਕਾਰ ਦੇ ਕਰਕੇ। ਇਸ ਤੋਂ ਇਲਾਵਾ ਈਸਟਵੁੱਡ ਬਲੈਕਸਲੈਂਡ ਰੋਡ, ਜਿੱਦਾਂ ਹੀ ਤੁਸੀਂ ਫਸਟ ਐਵਨਿਊ ਲੰਘਦੇ ਹੋ, ਅਤੇ ਦੋ ਕਾਰਾਂ ਦਾ ਐਕਸੀਡੈਂਟ ਹੋਇਆ ਵਾ, ਨੌਰਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਪ੍ਰਭਾਵਿਤ ਹੈ। ਅਤੇ ਇਸੇ ਤਰ੍ਹਾਂ ਦੇ ਨਾਲ ਨਿਊ ਟਾਊਨ ਦਾ ਇਲਾਕਾ ਜਿੱਥੇ ਕਿ ਸੜਕੀ ਕੰਮਕਾਰ ਚੱਲ ਰਹੇ ਨੇ, ਮੁਰੰਮਤ ਚੱਲ ਰਹੀ ਸੜਕ ਦੀ, ਇਸ ਵਜ੍ਹਾ ਦੇ ਕਰਕੇ ਲਾਰਡ ਸਟਰੀਟ ਅਤੇ ਵੈਲ ਸਟਰੀਟ ਦੇ ਉੱਤੇ ਤੁਹਾਨੂੰ ਟ੍ਰੈਫਿਕ ਦੇ ਨਾਲ ਦੋ ਚਾਰ ਹੋਣਾ ਪਊਗਾ। ਸੋ ਇਹਦਾ ਜ਼ਰੂਰ ਤੁਸੀਂ ਖਿਆਲ ਕਰ ਲਿਓ ਤੁਸੀਂ, ਅਤੇ ਬੇਨਤੀ ਇਹੋ ਹੀ ਹੈ ਕਿ ਟ੍ਰੈਫਿਕ ਦੇ ਵਿੱਚ ਹੋ ਅਤੇ ਪੇਸ਼ੈਂਸ ਬਣਾਈ ਰੱਖਿਓ, ਕੋਸ਼ਿਸ਼ ਕਰਿਓ ਮੋਬਾਈਲ ਦੇ ਉੱਤੇ ਉਂਗਲਾਂ ਨਾ ਜਾਣ, ਅਤੇ ਰਫ਼ਤਾਰ ਦੇ ਉੱਤੇ ਕਾਬੂ ਰੱਖਿਓ ਜੇਕਰ ਮੈਲਬਨ ਦੇ ਵਿੱਚ ਹੋ। ਅਤੇ ਅੱਜ ਤਾਂ ਪਹਿਲਾਂ ਵੀ ਆਪਾਂ ਸਾਂਝ ਪਾਈ ਆ, ਕਾਫੀ ਤੇਜ਼ ਹਨੇਰੀਆਂ ਦੇ ਅੱਜ ਆਸਾਰ ਨੇ, ਅਤੇ ਸਵੇਰੇ ਸਵੇਰੇ ਤੋਂ ਵਗ ਵੀ ਰਹੀਆਂ ਨੇ ਹਵਾਵਾਂ ਤੇਜ਼। ਸੋ ਇਹਦਾ ਤੁਸੀਂ ਜ਼ਰੂਰ ਖਿਆਲ ਕਰਿਓ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ। 044-717-1674 0447-1674 ਇਹ ਸਾਡਾ ਵਟਸਐਪ ਨੰਬਰ ਹੈ, ਇਹਦੇ 'ਤੇ ਭੇਜ ਸਕਦੇ ਹੋ ਤੁਸੀਂ ਮੈਸੇਜ। ਅਤੇ ਆਓ ਵੱਧਦੇ ਹਾਂ ਤੁਹਾਡੇ ਸੁਨੇਹਾਂ ਵੱਲ ਨੂੰ। ਜਸਵਾਲ ਸਾਹਿਬ ਕਹਿੰਦੇ ਕਿ ਦਿਮਾਗ ਹਰ ਇਨਸਾਨ ਦੇ ਕੋਲ ਹੈ, ਚਲਾਕੀ ਕਰਨੀ ਹੈ ਜਾਂ ਫਿਰ ਇਮਾਨਦਾਰੀ, ਇਹ ਸੰਸਕਾਰਾਂ ਦੇ ਉੱਤੇ ਨਿਰਭਰ ਕਰਦਾ। ਬਿਲਕੁਲ ਸਹੀ ਜੀ, ਬਹੁਤ ਵਧੀਆ, ਜੇ ਕੋਈ ਕਿਸੇ ਨੇ ਆਪਣੇ ਘਰੋਂ ਸਿੱਖਿਆ। ਰਕੇਸ਼ ਕਾਜਲ ਗੁੱਡ ਮੋਰਨਿੰਗ ਭੇਜਦੇ ਨੇ, ਭੋਲਾ ਹੰਸ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਪਰਥ ਤੋਂ ਸਤਿ ਸ਼੍ਰੀ ਅਕਾਲ ਅਤੇ ਗੁੱਡ ਮੋਰਨਿੰਗ ਦੀਆਂ ਸਾਂਝਾਂ ਪਾਉਂਦੇ ਨੇ ਜੋਸ਼ੀ ਸਾਹਿਬ। ਅਤੇ ਇੱਧਰ ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਹੈ ਜੀ। ਰੁਪਿੰਦਰ ਸਿੰਘ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ, ਕ੍ਰੇਗੀਬਨ ਤੋਂ ਪਾਉਂਦੇ ਨੇ ਸਾਂਝਾਂ। ਕਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ। ਗੁਰਨਿਸ਼ਾਨ ਜੀ ਕਹਿੰਦੇ ਕਿ ਅੱਜ ਦਾ ਸ਼ਬਦ ਕੀਰਤਨ ਬਹੁਤ ਸੋਹਣਾ ਸੀ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ, ਅਤੇ ਕਹਿੰਦੇ ਨੇ ਕਿ ਸਭ ਦਾ ਦਿਨ ਵਧੀਆ ਵਧੀਆ ਹੋਵੇ। ਇੱਧਰ ਡਾਰੀ ਪਰਿਵਾਰ ਦੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ, ਕਹਿੰਦੇ ਕਿ ਸਭ 'ਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ। ਟਾਰਨੇਟ ਤੋਂ ਰਿਸ਼ਪਾਲ ਸਿੰਘ ਜੀ ਅਤੇ ਕਮਲਜੀਤ ਕੌਰ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ। ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਹੈਪੀ ਹੰਪ ਡੇ, ਬੁੱਧਵਾਰ ਦੇ ਦਿਨ ਦੀਆਂ ਵਧਾਈਆਂ। ਸੁਖਦੀਪ ਸਿੰਘ ਘੁੰਮਣ ਜੀ ਸਾਡੇ ਨਾਲ ਇੱਕ ਸੋਹਣੀ ਪਿਆਰੀ ਕਹਾਣੀ ਸਾਂਝੀ ਕਰਦੇ ਨੇ, ਬਹੁਤ ਮਿਹਰਬਾਨੀ ਜੀ। ਮਹਿੰਦਰਪਾਲ ਰਿੰਕੂ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ, ਅਤੇ ਕਰਨ ਜੀ ਕਹਿੰਦੇ ਕਿ ਥੈਂਕ ਯੂ, ਅਤੇ ਅੱਜ ਦਿਨ ਵਧੀਆ ਬਣ ਗਿਆ ਅਤੇ ਐਵਰੀ ਮੋਰਨਿੰਗ ਵੰਡਰਫੁੱਲ ਬਣਾਉਣ ਦੇ ਲਈ ਧੰਨਵਾਦ, ਬਹੁਤ ਸ਼ੁਕਰੀਆ ਜੀ। ਲਵਜੋਤ ਧੁਨਾ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਇਕਬਾਲ ਸੈਣੀ ਜੀ ਸਾਰਿਆਂ ਦੀਆਂ ਖੁਸ਼ੀਆਂ ਦੀ ਅਰਦਾਸ ਕਰਦੇ ਨੇ ਐਡੀਲੇਡ ਤੋਂ, ਅਤੇ ਗੁਰਿੰਦਰ ਖਿੰਡਾ ਜੀ ਕਹਿੰਦੇ ਨੇ ਕਿ ਸਾਰੇ ਪਰਿਵਾਰ ਸਮੇਤ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ, ਅਤੇ ਸਾਰੇ ਪਰਿਵਾਰ ਦੇ ਲਈ ਢੇਰ ਸਾਰੀਆਂ ਦੁਆਵਾਂ। ਗੁਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਅੱਜ 3 ਤਰੀਕ ਹੋ ਗਈ ਆ ਭਾਦੋਂ ਦੇ ਮਹੀਨੇ ਦੀ, ਬੁੱਧਵਾਰ ਦਾ ਦਿਨ, ਅਤੇ 19 ਅਗਸਤ। ਗੁਰਜੰਟ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ। ਗੁਰਦੀਪ ਦਿਓਲ ਜੀ ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ। ਬਲਗੂਲਗਾ ਤੋਂ ਬੈਠੇ ਸਾਰਿਆਂ ਦੀਆਂ ਅਰਦਾਸਾਂ ਕਰ ਰਹੇ ਨੇ, ਅਤੇ ਬਹੁਤ ਮਿਹਰਬਾਨੀ। ਸੰਦੀਪ ਰੱਖੜਾ ਜੀ ਕਹਿੰਦੇ ਨੇ ਕਿ ਆਪ ਸਭ ਦਾ ਦਿਨ ਵਧੀਆ ਵਧੀਆ ਹੋਵੇ, ਮਿਹਰ ਭਰਿਆ ਹੱਥ ਰੱਖੇ ਰੱਬ, ਡਰਾਈਵ ਧਿਆਨ ਦੇ ਨਾਲ ਕਰਿਓ, ਅੱਜ ਵਿੰਡੀ ਆ, ਅਤੇ ਹੈਵ ਏ ਗੁੱਡ ਡੇ, ਅਤੇ ਰੱਬ ਰਾਖਾ। ਬਹੁਤ ਸ਼ੁਕਰੀਆ ਤੁਹਾਡਾ ਸੰਦੀਪ ਜੀ। ਸੋਨੂੰ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਪੈਕਨਮ ਤੋਂ, ਅਤੇ ਉਹ ਵੀ ਪਿਆਰ ਦੇ ਨਾਲ ਭਰੀ ਹੋਈ। ਮਾਨ ਸਾਹਿਬ ਇਹਦਾ ਡੀਨ ਸਾਈਡ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ, ਸਦਾ ਸਾਰੇ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ, ਅਤੇ ਜਿਉਂਦੇ ਵਸਦੇ ਰਹੋ, ਚੜ੍ਹਦੀ ਕਲਾ 'ਚ ਰਹੋ। ਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅੱਜ ਦਾ ਦਿਨ ਸਾਰਿਆਂ ਦਾ ਵਧੀਆ ਵਧੀਆ ਰਹੇ, ਅਤੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ। ਰੀਤ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਸਾਰਿਆਂ ਦਾ ਦਿਨ ਵਧੀਆ ਰਹੇ। ਕਿਰਨ ਸੰਧੂ ਜੀ ਕਹਿੰਦੇ ਨੇ ਕਿ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਅਤੇ ਸ਼ੁਭ ਦਿਨ ਦੀਆਂ ਕਾਮਨਾਵਾਂ, ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਰਿਆਂ ਨੂੰ। ਅਰਦਾਸਾਂ ਕਰਦੇ ਨੇ ਜਤਿੰਦਰ ਸਿੰਘ ਜੀ, ਅਤੇ ਆਪਾਂ ਹੁਣ ਇੱਕ ਬ੍ਰੇਕ ਲੈ ਕੇ ਵਾਪਸ ਕਰਦੇ ਹਾਂ, ਆ ਕੇ ਫਿਰ ਅੱਜ ਵੇਖਦੇ ਹਾਂ ਕਹਾਣੀ ਕੀ ਕਹਿੰਦੀ ਹੈ ਰੇਡੀਓ। ਹਾਂਜੀ, 1674 AM।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
5: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਹੈ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
8: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
9: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
10: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
11: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
8: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ। 0433-280-252 ਤੇ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
0: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਖੁਸ਼ੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸ਼ਾਮ ਦੇ ਕੋਈ 7 ਵਜੇ ਹੋਣਗੇ। ਅਰਸ਼ਦੀਪ ਨੇ ਆਪਣਾ ਫੋਨ ਸੋਫੇ ਦੇ ਉੱਤੇ ਭੁਆ ਕੇ ਮਾਰਿਆ। ਕਹਿਣ ਲੱਗਾ, ਹੁਣ ਮੈਂ ਕਾਲਜ ਨਹੀਂ ਜਾਣਾ, ਰੋਜ਼ ਰੋਜ਼ ਮੇਰੇ ਕੋਲ ਨਹੀਂ ਬੇਇੱਜ਼ਤੀ ਕਰਾਈ ਜਾਂਦੀ। ਸੁਖਦੇਵ ਜੋ ਕਿ ਹਾਲੇ ਕੰਮ ਤੋਂ ਆਇਆ ਸੀ, ਆਪਣੇ ਪੁੱਤ ਦੇ ਇਸ ਰਵੱਈਏ ਤੋਂ ਇੱਕ ਵਾਰੀ ਫਿਰ ਮਨ ਦੇ ਵਿੱਚ ਦੁਖੀ ਤਾਂ ਹੋਇਆ ਪਰ ਕੁਛ ਬੋਲ ਨਹੀਂ ਸਕਿਆ। ਸਾਹਮਣੇ ਪਈ ਚਾਹ ਫਿਰ ਦੁਬਾਰਾ ਚੁੱਕ ਕੇ ਪੀਣ ਲੱਗ ਪਿਆ। ਪੀਣੀ ਵੀ ਕਾਹਦੀ ਸੀ, ਇੱਦਾਂ ਲੱਗਦਾ ਸੀ ਜਿੱਦਾਂ ਹੱਥ ਦੇ ਵਿੱਚ ਕੱਪ ਫੜਿਆ ਚਾਹ ਠੰਡੀ ਹੋ ਗਈ ਹੋਵੇ। ਉਹ ਚਾਹੁੰਦਾ ਤਾਂ ਸਹੀ ਕੁਛ ਪੁੱਤ ਨੂੰ ਕਵੇ ਪਰ ਸ਼ਾਇਦ ਉਹਨੂੰ ਸ਼ਬਦ ਨਹੀਂ ਮਿਲੇ। ਦਰਵਾਜ਼ੇ ਦੇ ਬੰਦ ਕਰਨ ਦੀ ਸਪੀਡ ਤੋਂ ਪਤਾ ਲੱਗ ਗਿਆ ਕਿ ਹਾਲੇ ਤੱਕ ਪੁੱਤ ਨੂੰ ਕਿੰਨਾ ਕੁ ਗੁੱਸਾ, ਕਿਉਂਕਿ ਆਵਾਜ਼ ਪੂਰੇ ਘਰ ਦੇ ਵਿੱਚ ਗੂੰਜੀ ਸੀ। ਅਤੇ ਫਿਰ ਸਭ ਕੁਛ ਇੱਕਦਮ ਸ਼ਾਂਤ, ਘਰ ਦੇ ਵਿੱਚ ਕੋਈ ਬੋਲ ਨਹੀਂ ਰਿਹਾ, ਕੋਈ ਕਿਸੇ ਕਿਸਮ ਦੀ ਕੋਈ ਆਵਾਜ਼ ਨਹੀਂ ਗੂੰਜ ਰਹੀ, ਉਹੀ ਸਨਾਟਾ ਜੋ ਕੁਛ ਦੇਰ ਪਹਿਲਾਂ ਸੀ। ਜੇ ਸੁਣ ਰਿਹਾ ਸੀ ਤਾਂ ਸਿਰਫ ਪੱਖੇ ਦੀ ਕੂੰ ਕੂੰ। ਅਤੇ ਉੱਧਰ ਬਲਵੰਤ ਸਿੰਘ ਜੀ ਉਹ ਬਰਾਂਡੇ ਦੇ ਵਿੱਚ ਬੈਠੇ ਸਾਰਾ ਕੁਛ ਵੇਖ ਰਹੇ ਨੇ, ਆਪਣੇ ਪੁੱਤ ਨੂੰ ਵੀ ਆਪਣੇ ਪੋਤਰੇ ਨੂੰ ਵੀ, ਜੋ ਘਰ 'ਚ ਚੱਲ ਰਿਹਾ ਅਤੇ ਜਿਹੜਾ ਚੱਲਣਾ ਚਾਹੀਦਾ ਉਹ ਸਾਰਾ ਕੁਛ। ਕਾਫੀ ਦੇਰ ਹੋ ਗਈ ਸੀ, ਕਾਫੀ ਦਿਨਾਂ ਤਾਂ ਉਹ ਕੁਛ ਨਹੀਂ ਬੋਲੇ। ਅੱਜ ਵੀ ਕਾਫੀ ਦੇਰ ਤੱਕ ਉਸੇ ਤਰ੍ਹਾਂ ਬੈਠੇ ਰਹੇ ਨੇ ਸ਼ਾਂਤ ਅਵਸਥਾ ਦੇ ਵਿੱਚ। ਹੱਥ 'ਚ ਫੜੀ ਡਾਂਗ ਹੌਲੀ ਹੌਲੀ ਉਹਨਾਂ ਨੇ ਫਰਸ਼ ਦੇ ਉੱਤੇ ਖੜਕਾਏ, ਜਿਵੇਂ ਕਿਸੇ ਪੁਰਾਣੇ ਗਾਣੇ ਦੀ ਉਹ ਤਰਜ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋਣ ਜਾਂ ਕੁਛ ਪੁਰਾਣਾ ਯਾਦ ਕਰ ਰਹੇ ਹੋਣ। ਪਰ ਬਿਨਾਂ ਕੁਛ ਕਹੇ ਉੱਠ ਕੇ ਕਿੱਧਰ ਤੁਰ ਪਏ ਨੇ, ਗੋਡਿਆਂ ਤੋਂ ਤਾਂ ਅੱਜ ਕੱਲ੍ਹ ਔਖਾ ਹੀ ਤੁਰਿਆ ਜਾਂਦਾ। ਹੌਲੀ ਜਿਹੀ ਉਹਨਾਂ ਨੇ ਆਪਣੀ ਗੱਡੀ ਪੋਤੇ ਦੇ ਕਮਰੇ ਵੱਲ ਨੂੰ ਮੋੜ ਲਈ। ਹੌਲੀ ਜਿਹੀ ਦਰਵਾਜ਼ਾ ਖੜਕਾਇਆ ਅਤੇ ਕਹਿਣ ਲੱਗੇ, ਅਰਸ਼ਦੀਪ ਸੌਂ ਗਿਆ ਓਏ। ਭਾਵੇਂ ਉਹਨਾਂ ਨੂੰ ਪਤਾ ਸੀ ਕਿ ਜਾਗਦਾ ਵਾ, ਗੁੱਸੇ 'ਚ ਬੰਦੇ ਨੂੰ ਨੀਂਦ ਕਿੱਥੇ ਆਉਂਦੀ ਏਡੀ ਛੇਤੀ, ਪਰ ਕਮਰੇ ਦੇ ਵਿੱਚ ਹਨੇਰਾ ਸੀ। ਉਸ ਹਨੇਰੇ ਦੇ ਵਿੱਚ ਸਿਰਫ ਫੋਨ ਦੀ ਉਹ ਨੀਲੀ ਜਿਹੀ ਰੋਸ਼ਨੀ ਦਿਖਾਈ ਦਿੰਦੀ ਸੀ। ਦਾਦਾ ਜੀ ਨੇ ਫਿਰ ਆਵਾਜ਼ ਦਿੱਤੀ, ਅਰਸ਼ ਉਹ ਮੇਰਾ ਪੁੱਤ ਸੌਂ ਗਿਆ। ਦੂਸਰੀ ਤੀਸਰੀ ਵਾਰ ਆਵਾਜ਼ ਦੇਣ 'ਤੇ ਅੱਗੋਂ ਅਰਸ਼ ਬੋਲਿਆ, ਦਾਦਾ ਜੀ ਮੇਰਾ ਅੱਜ ਗੱਲ ਕਰਨ ਦਾ ਮਨ ਨਹੀਂ ਕਰ ਰਿਹਾ, ਮੈਨੂੰ ਨੀਂਦ ਬਹੁਤ ਆ ਰਹੀ ਹੈ। ਚੱਲ ਮੈਂ ਕਿਹੜਾ ਤੈਨੂੰ ਕੋਈ ਗੱਲ ਸੁਣਾਉਣਾ ਆ। ਹੌਲੀ ਦਿਨੀ ਦਰਵਾਜ਼ਾ ਖੋਲ੍ਹਿਆ ਅਤੇ ਬਲਵੰਤ ਸਿੰਘ ਹੋਰੀ ਕਮਰੇ ਦੇ ਅੰਦਰ ਲੰਘ ਕੇ ਬਿਸਤਰੇ ਦੇ ਕੋਲ ਪਈ ਇੱਕ ਕੁਰਸੀ 'ਤੇ ਬੈਠ ਗਏ। ਚੱਲ ਮੇਰਾ ਪੁੱਤ ਬੱਤੀ 'ਤੇ ਜਗਾ ਦੇ, ਮੈਨੂੰ ਤਾਂ ਪਹਿਲਾਂ ਹੀ ਘੱਟ ਦੀਦਾ। ਅਰਸ਼ ਨੇ ਕਮਰੇ ਦੀ ਬੱਤੀ ਜਗਾਈ। ਕੁਛ ਦੇਰ ਤੱਕ ਦੋਵੇਂ ਚੁੱਪ ਚਾਪ ਬੈਠੇ ਰਹੇ। ਅਰਸ਼ ਆਪਣੇ ਫੋਨ ਨੂੰ ਘੂਰਦਾ ਰਿਹਾ ਅਤੇ ਦਾਦਾ ਆਪਣੇ ਪੋਤੇ ਨੂੰ। ਇਹਨੇ ਨੂੰ ਬਾਹਰ ਦੂਰ ਕਿਤੇ ਕੁੱਤਾ ਭੌਂਕਣ ਦੀ ਆਵਾਜ਼ ਆਈ ਅਤੇ ਬਲਵੰਤ ਸਿੰਘ ਹੋਰਾਂ ਨੇ ਕੁੱਤੇ ਭੌਂਕਣ ਤੋਂ ਹਾਸੇ ਮਜ਼ਾਕ ਦੇ ਵਿੱਚ ਗੱਲ ਪਾਉਂਦਿਆਂ ਕਿਹਾ, ਆ ਵੇਖ ਉਹਦਾ ਵੀ ਜੀ ਨਹੀਂ ਲੱਗ ਰਿਹਾ ਤੇਰੇ ਤੋਂ ਬਿਨਾਂ, ਉਹ ਵੀ ਤੈਨੂੰ ਪੁੱਛਦਾ ਅੱਜ ਉਦਾਸ ਕਿਉਂ ਹੈ। ਪਰ ਅਰਸ਼ ਦਾ ਤਾਂ ਮੂਡ ਨਹੀਂ ਸੀ ਅੱਜ ਹੱਸਣ ਦਾ। ਕੁਛ ਦੇਰ ਦੇ ਲਈ ਫਿਰ ਚੁੱਪੀ ਰਹੀ ਅਤੇ ਬਲਵੰਤ ਸਿੰਘ ਹੋਰਾਂ ਨੇ ਗੱਲ ਅੱਗੇ ਤੋਰੀ, ਅਰਸ਼ ਇੱਕ ਗੱਲ ਸੁਣਾਵਾਂ। ਅੱਜ ਮੈਂ ਤੈਨੂੰ ਤੇਰੀ ਉਮਰ ਦੀ ਗੱਲ ਸੁਣਾਉਣਾ। ਮੇਰੀ ਵੀ ਉਮਰ ਤੇਰੇ ਕੁ ਜਿੰਨੀ ਹੋਊਗੀ, ਤੇਰੇ ਤੋਂ ਕੋਈ 2-4 ਸਾਲ ਘੱਟ ਜਾਂ ਵੱਧ। ਮੇਰਾ ਬੜਾ ਮਨ ਸੀ ਯਾਰ ਮੇਰੇ ਕੋਲ ਸਾਈਕਲ ਹੋਣਾ ਚਾਹੀਦਾ, ਉਸ ਸਮੇਂ ਸਾਈਕਲ ਦੀ ਬੜੀ ਵੋਕਤ ਸੀ ਯਾਰ। ਸਾਈਕਲ ਵੀ ਕਿੱਥੇ ਹਰ ਇੱਕ ਕੋ ਹੁੰਦਾ ਹੈ, ਕੋਈ ਵਿਰਲਾ ਵਿਰਲਾ ਸਾਈਕਲ 'ਤੇ ਜਾਂਦਾ ਹੈ। 2 ਸਾਲ ਮੈਂ ਬਾਬੇ ਸੰਤੋਖ ਸਿੰਘ ਦੇ ਨਾਲ ਦੁੱਧ ਵੰਡਿਆ, ਮਨੇਰੇ ਉੱਠਣਾ, ਬਾਲਟੀ ਚੁੱਕਣੀ, ਗਲੀਆਂ ਦੇ ਵਿੱਚ ਤੁਰੇ ਫਿਰਨਾ, ਘਰਾਂ ਘਰਾਂ ਤੋਂ ਦੁੱਧ ਇਕੱਠੇ ਕਰਨਾ, ਫਿਰ ਜਾ ਕੇ ਉਹਦੇ ਡੋਣੇ ਦੇ ਵਿੱਚ ਪਾਉਣਾ। 100 ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਣੀਆਂ, ਕਦੀ ਠੰਡ ਕਦੀ ਗਰਮੀ ਜ਼ਿਆਦਾ, ਹੱਥ ਠੰਡ ਦੇ ਨਾਲ ਸੁੰਨ ਹੋ ਜਾਂਦੇ ਸੀ ਸਿਆਲਾਂ ਦੇ ਵਿੱਚ। ਹਰ ਮਹੀਨੇ 5 ਰੁਪਈਏ ਮਿਲਦੇ ਸੀ ਅਤੇ ਮੈਂ ਲਿਆ ਕੇ ਬਿਸਤਰੇ ਦੇ ਹੇਠਾਂ ਦੱਬੀ ਗੋਲਕ ਦੇ ਵਿੱਚ ਰੱਖੀ ਜਾਣੀ। ਮੈਂ ਸੋਚਦਾ ਸੀ ਇੱਕ ਦਿਨ ਇੰਨੇ ਕੁ ਪੈਸੇ ਇਕੱਠੇ ਹੋ ਜਾਣਗੇ ਜਦੋਂ ਮੈਂ ਸਾਈਕਲ ਲਊਂਗਾ ਅਤੇ ਫਿਰ ਸਾਰੇ ਦੁੱਖ ਦੂਰ ਹੋ ਜਾਣੇ। ਫਿਰ ਤਾਂ ਯਾਰਾਂ ਦੀਆਂ ਮੌਜਾਂ, ਫਿਰ ਮੈਨੂੰ ਕੰਮ ਕਰਨ ਦੀ ਲੋੜ ਨਹੀਂ, ਫਿਰ ਮੈਂ ਹਨੇਰੇ ਨਹੀਂ ਉੱਠਿਆ ਕਰਨਾ, ਫਿਰ ਮੈਂ ਐਵੇਂ ਸਿਆਲਾਂ ਦੇ ਵਿੱਚ ਆਪਣੇ ਹੱਥ ਨਹੀਂ ਠਾਰਨੇ। ਮੈਨੂੰ ਚਾਹੀਦਾ ਤਾਂ ਸਿਰਫ ਇੱਕ ਸਾਈਕਲ, ਸਾਈਕਲ ਦੇ ਉੱਤੇ ਚੜ੍ਹ ਕੇ ਸਵਾਰ ਹੋ ਕੇ ਜਦੋਂ ਮੈਂ ਪਿੰਡ ਦਾ ਲਾਊਂਗਾ ਨਾ ਗੇੜਾ, ਆਹ ਉਹ ਨਜ਼ਾਰਾ ਹੀ ਵੱਖਰਾ। ਲੋਕਾਂ ਨੇ ਕਹਿਣਾ ਸਾਈਕਲ ਤਾਂ ਸਿਰਫ ਇਹਦੇ ਕੋਲ ਜਾਂ ਫਿਰ ਸ਼ਾਹੂਕਾਰਾਂ ਦੇ ਮੁੰਡੇ ਕੋਲ। ਇੱਦਾਂ ਦੇ ਪਤਾ ਨਹੀਂ ਕਿੱਦਾਂ ਕਿ ਸੁਪਨੇ ਵੇਂਦੇ ਰਹਿਣਾ। ਇਹਨੇ ਨੂੰ ਫਿਰ ਦੁਬਾਰਾ ਉਹੀ ਕੁੱਤਾ ਬਾਹਰੋਂ ਭੌਂਕਿਆ, ਚੁੱਪ ਕੀਤਾ ਅਤੇ ਦਾਦੇ ਨੇ ਫਿਰ ਗੱਲ ਹਾਸੇ ਪਾ ਲਈ। ਤੈਨੂੰ ਪਤਾ ਪੂਰੇ 2 ਸਾਲ ਲੱਗੇ ਮੈਨੂੰ ਘਰ ਦੇ ਵੀ ਕੰਮ ਕਾਰ ਕਰਾਉਣੇ, ਸਕੂਲ ਵੀ ਜਾਣਾ ਅਤੇ ਉਸ ਤੋਂ ਬਾਅਦ ਉਹ ਸਵੇਰੇ ਉੱਠ ਕੇ ਦੁੱਧ ਇਕੱਠਾ ਕਰਵਾਉਣਾ, ਉਹ ਮੇਰਾ ਓਵਰ ਟਾਈਮ ਸੀ। 2 ਸਾਲ ਬਾਅਦ ਸਾਈਕਲ ਲਈ, ਹਾਲਾਂਕਿ ਪੁਰਾਣੀ ਸਾਈਕਲ ਲੈਣੀ ਪਈ ਮੈਨੂੰ, ਪਰ ਉਹ ਮੇਰੀ ਸੀ। ਉਹ ਜਿਹੜੀ ਰਾਤ ਕਮਰੇ ਦੇ ਵਿੱਚ ਖੜ੍ਹੀ ਸੀ ਨਾ ਆ ਕੇ, ਮੈਨੂੰ ਲੱਗਦਾ ਸੀ ਇਸ ਕਮਰੇ 'ਚ ਹੁਣ ਧੂੜ ਵੀ ਨਹੀਂ ਕਿਸੇ ਤਰੀਕੇ ਦੇ ਨਾਲ ਆਉਣੀ ਚਾਹੀਦੀ, ਇਹਦੇ ਉੱਤੇ ਕਿਸੇ ਕਿਸਮ ਦੀ ਕੋਈ ਗੰਦਗੀ ਨਹੀਂ ਪੈਣੀ ਚਾਹੀਦੀ। ਮਾੜੀ ਜਿਹੀ ਕਿਤੇ ਬਾਹਰ ਕੱਢਣੀ, ਚਲਾ ਕੇ ਆਉਣਾ, ਆ ਕੇ ਨਾਲ ਦੀ ਨਾਲ ਹੀ ਟਾਇਰ ਧੋਣੇ, ਟਾਕੀ ਮਾਰਨੀ, ਚਮਕਾਉਣਾ, ਐਨ ਲਿਸ਼ਕਾ ਕੇ ਰੱਖਣਾ ਸਾਈਕਲ ਨੂੰ। ਲਗਭਗ 3 ਕੁ ਮਹੀਨੇ ਬੜੇ ਚਾਅ ਦੇ ਨਾਲ ਬੀਤੇ, ਬਸ 3 ਕੁ ਮਹੀਨੇ ਅਤੇ ਉਨੀ ਦੇਰ ਨੂੰ ਪਿੰਡ ਦੇ ਲਾਗੇ ਬੰਨੇ ਸ਼ਹਿਰ ਦੇ ਵਿੱਚ ਕੋਈ ਵਿਰਲੇ ਵਿਰਲੇ ਸਕੂਟਰ ਦੇਖਣ ਲੱਗ ਪਏ। ਇੱਕ ਦਿਨ ਸ਼ਾਹੂਕਾਰ ਦਾ ਮੁੰਡਾ ਮੇਰੇ ਕੋਲੋਂ ਲੰਘਿਆ, ਅੱਜ ਫਿਰ ਉਹ ਟੀਚਰ ਕਰ ਗਿਆ, ਕਹਿਣ ਲੱਗਾ ਉਹ ਬੰਤ ਉਹ ਕਿੰਨਾ ਕੁ ਚਿਰ ਪੈਦਲ ਮਾਰੀ ਜਾਏਗਾ। ਇਹਨਾਂ ਕਹਿ ਕੇ ਉਹਨੇ ਟੀ ਕੀਤੀ, ਰੇਸ ਦਿੱਤੀ ਅਤੇ ਗਾਂ ਲੰਘ ਗਿਆ। ਇਹ ਉੱਦਾਂ ਦੀ ਟੀਸ ਸੀ ਜਦੋਂ ਸਾਈਕਲ ਦੀ ਘੰਟੀ ਮਾਰ ਕੇ ਮੇਰੇ ਲਾਗੋਂ ਦੀ ਲੰਘਦਾ ਹੈ। ਹੋਰ ਬਾਕੀ ਚੀਜ਼ਾਂ 'ਚ ਤਾਂ ਮੈਂ ਉਹਨੂੰ ਲਾਗੇ ਨਹੀਂ ਲੱਗਣ ਦਿੰਦਾ, ਪਰ ਇਹਨਾਂ ਗੱਲਾਂ ਦੇ ਵਿੱਚ ਹਮੇਸ਼ਾ ਮੇਰੇ ਉਹ ਮਨ ਦੇ ਉੱਤੇ ਡੂੰਘੀ ਸੱਟ ਮਾਰ ਕੇ ਜਾਂਦਾ। ਜਿੱਦਾਂ ਦਾਦਾ ਫਿਰ ਦੁਬਾਰਾ ਉਹਨਾਂ ਹੀ ਕੱਚੇ ਰਾਹਾਂ 'ਤੇ ਪਹੁੰਚ ਗਿਆ ਹੋਵੇ। ਦਾਦੇ ਨੇ ਆਪਣੀ ਡਾਂਗ ਦੇ ਉੱਤੇ ਆਪਣੀਆਂ ਉਂਗਲਾਂ ਫੇਰੀਆਂ ਅਤੇ ਡਾਂਗ ਨੂੰ ਘੁੱਟ ਕੇ ਹੱਥਾਂ ਦੇ ਵਿੱਚ ਫੜ ਲਿਆ। ਜਿੱਦਾਂ ਪੁਰਾਣਾ ਉਹੀ ਮਨ ਦੇ ਉੱਤੇ ਦਰਦ ਯਾਦ ਆ ਗਿਆ ਹੋਵੇ। ਮੈਨੂੰ ਯਾਦ ਹੈ ਮੈਂ ਕੀ ਸੋਚਦਾ ਸੀ। ਮੈਂ ਸੋਚਦਾ ਸੀ ਕਾਸ਼ ਮੈਂ ਸਾਈਕਲ ਦੀ ਬਜਾਏ ਸਿੱਧਾ ਸਕੂਟਰ ਹੀ ਲੈ ਲਿਆਉਂਦਾ ਯਾਰ, ਪੈਸੇ ਥੋੜ੍ਹੇ ਜਿਹੇ ਵੱਧ ਜੋੜ ਲੈਂਦਾ, ਲੋੜ ਕੀ ਸੀ ਮੈਨੂੰ ਕੰਮ ਛੱਡਣ ਦੀ। 2 ਸਾਲ ਐਵੇਂ ਮੈਂ ਗਲਤ ਚੀਜ਼ ਪਿੱਛੇ ਗੱਲ 'ਤੇ, ਕਿੰਨੇ ਦਿਨ ਮੈਂ ਇੱਦਾਂ ਹੀ ਸੋਚਦਾ ਰਿਹਾ, ਕਿੰਨੇ ਦਿਨ ਕਿੰਨੇ ਹਫ਼ਤੇ ਮਹੀਨਿਆਂ ਬੱਧੀ ਮੇਰੇ ਮਨ 'ਚੋਂ ਗੱਲ ਹੀ ਨਹੀਂ ਗਈ। ਸੱਚ ਜਾਣੀ ਮੈਨੂੰ ਉਦੋਂ ਸਾਈਕਲ ਦਾ ਵੀ ਸਵਾਦ ਜਾਂਦਾ ਰਿਹਾ ਯਾਰ, ਸਾਈਕਲ ਚਲਾਉਣ ਨੂੰ ਜੀ ਨਹੀਂ ਕਰਦਾ। ਕਿੰਨੇ ਦਿਨ ਸਾਈਕਲ ਇੱਦਾਂ ਹੀ ਅੰਦਰ ਖੜ੍ਹੀ ਰਹੀ ਅਤੇ ਫਿਰ ਦਾਦਾ ਇੱਕਦਮ ਪੌਜ਼ ਦੇ ਗਿਆ ਅਤੇ ਅਰਸ਼ ਨੇ ਪੁੱਛਿਆ ਦਾਦਾ ਜੀ ਫਿਰ ਕੀ ਹੋਇਆ। ਅਰਸ਼ ਦੀ ਆਵਾਜ਼ ਹਨੇਰੇ ਦੇ ਵਿੱਚ ਗੂੰਜੀ। ਉਹਨੂੰ ਮਨ ਕਰਦਾ ਸੀ ਕਿ ਹੁਣ ਦਾਦਾ ਅੱਗੇ ਵੀ ਦੱਸੇ, ਹੋਣਾ ਕੀ ਸੀ ਯਾਰ, ਕੁਛ ਵੀ ਨਹੀਂ। ਫਿਰ ਮੈਂ ਸਕੂਟਰ ਦੇ ਲਈ ਪੈਸੇ ਸ਼ੁਰੂ ਕਰ ਦਿੱਤੇ ਜੋੜਨੇ, ਪਰ ਉਨੀ ਮਿਹਨਤ ਦੇ ਨਾਲ ਹੁਣ ਗੱਲ ਕਿੱਥੇ ਬਣਦੀ ਸੀ। ਹੁਣ ਇਕੱਲਾ ਦੁੱਧ ਇਕੱਠਾ ਕਰਾਇਆ ਗੱਲ ਨਹੀਂ ਸੀ ਬਣਦੀ। ਹੁਣ ਤਾਂ ਮੈਨੂੰ ਦੇਰ ਰਾਤ ਤੱਕ ਵੀ ਆ ਕੇ ਕੰਮ ਕਰਨਾ ਪੈਂਦਾ। ਹੁਣ ਬਸ ਮਨ ਦੇ ਵਿੱਚ ਇੱਕੋ ਚੀਜ਼ ਸੀ, ਕਦੋਂ ਸਕੂਟਰ ਆਓ, ਕਦੋਂ ਮੈਂ ਬਾਜ਼ਾਰ ਦੇ ਵਿੱਚ ਗੇੜਾ ਮਾਰੂੰ, ਕਦੋਂ ਮੈਂ ਸ਼ਾਹੂਕਾਰਾਂ ਦੇ ਬੂਹੇ ਅੱਗੇ ਲੰਘੂ ਅਤੇ ਟੀ ਕਰਕੂ। ਇਸੇ ਤਰ੍ਹਾਂ ਦੇ ਨਾਲ ਰਾਤ ਦਿਨ ਮੈਂ ਦੌੜਦਾ ਰਿਹਾ। ਰਾਤ ਦਿਨ ਪੈਸੇ ਕਮਾਉਂਦਾ ਰਿਹਾ ਅਤੇ ਅਰਸ਼ ਨੇ ਵਿੱਚੋਂ ਟੋਕ ਕੇ ਸਵਾਲ ਪੁੱਛਿਆ, ਤੁਸੀਂ ਤਾਂ ਕਮਾਈ ਕਰ ਰਹੇ ਸੀ ਦਾਦਾ ਜੀ, ਤੁਹਾਡਾ ਕਹਿਣ ਦਾ ਕੀ ਮਤਲਬ ਕਿ ਪੈਸੇ ਦੀ ਦੌੜ ਬੇਕਾਰ ਹੈ? ਉਹ ਨਹੀਂ ਪੁੱਤ, ਦਾਦੇ ਨੇ ਹੱਸ ਕੇ ਕਿਹਾ, ਮੈਂ ਇਹ ਕਹਿਣ ਨਹੀਂ ਆਇਆ, ਮੈਂ ਬਸ ਦੱਸ ਰਿਹਾ ਕਿ ਮੇਰੇ ਨਾਲ ਹੋਇਆ ਕੀ। ਤੈਨੂੰ ਪਤਾ ਉਸ ਤੋਂ ਬਾਅਦ ਸਕੂਟਰ ਵੀ ਆ ਗਿਆ ਸਾਲਾਂ ਬਾਅਦ, ਅਤੇ ਫਿਰ ਬਾਜ਼ਾਰ 'ਚ ਮੋਟਰਸਾਈਕਲ ਦਿਖਣੇ ਸ਼ੁਰੂ ਹੋ ਗਏ ਯਾਰ, ਅਤੇ ਫਿਰ ਪਹਿਲੀ ਕਾਰ। ਬੜੀ ਦੇਰ ਬਾਅਦ ਜਦੋਂ ਤੇਰੇ ਪਿਓ ਦਾ ਜਨਮ ਹੋਇਆ ਸੀ ਨਾ, ਹਰ ਵਾਰ ਖੁਸ਼ੀ ਥੋੜ੍ਹੇ ਦਿਨਾਂ ਦੀ ਰਹੀ ਹੈ ਸਾਡੇ ਘਰ ਹਰ ਵਾਰ, ਜਾਂ ਫਿਰ ਇੱਦਾਂ ਕਹਿ ਲਾ ਕਿ ਆਪ ਹੀ ਮਨ ਦੇ ਵਿੱਚ ਥੋੜ੍ਹੇ ਚਿਰ ਹੀ ਖੁਸ਼ੀ ਰੱਖੀ ਹੈ। ਇੱਕ ਵਾਰੀ ਫਿਰ ਤੋਂ ਚੁੱਪੀ ਅਤੇ ਪੱਖੇ ਦੀ ਆਵਾਜ਼ ਉਹਨਾਂ ਦੀਆਂ ਆਵਾਜ਼ਾਂ ਦੇ ਨਾਲੋਂ ਕਿਤੇ ਵਧੇਰੇ ਸੁਣਨ ਲੱਗੀ, ਤਾਂ ਫਿਰ ਇਸ ਗੱਲ ਦਾ ਮਤਲਬ ਕੀ ਹੋਇਆ? ਅਰਸ਼ ਨੇ ਥੋੜ੍ਹਾ ਖਿੱਝ ਕੇ ਪੁੱਛਿਆ, ਜੇ ਤੁਹਾਨੂੰ ਵੀ ਵਾਰ ਵਾਰ ਦੁਖੀ ਹੋਇਆ ਤਾਂ ਇਹਦਾ ਮਤਲਬ ਮੈਨੂੰ ਵੀ ਹੋਊਗਾ, ਇਹਦਾ ਮਤਲਬ ਮਿਹਨਤ ਦਾ ਕੋਈ ਫਾਇਦਾ ਨਹੀਂ। ਦਾਦਾ ਥੋੜ੍ਹੀ ਦੇਰ ਕੁਛ ਨਹੀਂ ਬੋਲਿਆ। ਮਤਲਬ ਤਾਂ ਪਤਾ ਨਹੀਂ ਪੁੱਤਰ, ਸ਼ਾਇਦ ਕੋਈ ਮਤਲਬ ਨਹੀਂ ਆ, ਮੈਂ ਸਿਰਫ ਜਿੰਨਾ ਜਾਣਦਾ ਉਹਨਾਂ ਤੈਨੂੰ ਦੱਸ ਦਿੱਤਾ। ਉਹ ਇਹ ਆ ਕਿ ਸਾਈਕਲ ਹਾਲੇ ਵੀ ਸਟੋਰ ਦੇ ਰੂਮ ਦੇ ਵਿੱਚ ਪਿਆ, ਕਦੀ ਮੇਰਾ ਉਹ ਵੇਚਣ ਨੂੰ ਜੀ ਨਹੀਂ ਕੀਤਾ, ਹੁਣ ਉਹਨੂੰ ਜੰਗਾਲ ਲੱਗਾ। ਤੇਰੇ ਪਿਓ ਨੇ ਕਈ ਵਾਰੀ ਕਿਹਾ ਉਹਨੂੰ ਵੇਚ ਦਈਏ, ਕਵਾੜੀਏ ਨੂੰ ਦੇ ਦਈਏ, ਪਰ ਮੇਰਾ ਮਨ ਨਹੀਂ ਮੰਨਦਾ। ਮੈਂ ਰਾਤਾਂ ਗਾਲੀਆਂ ਉਸ ਸਾਈਕਲ ਪਿੱਛੇ। ਦਾਦਾ ਉੱਠ ਕੇ ਜਿੱਦਾਂ ਜਜ਼ਬਾਤੀ ਜਿਹਾ ਹੋਇਆ ਦਰਵਾਜ਼ੇ ਤੱਕ ਗਿਆ ਅਤੇ ਫਿਰ ਰੁਕ ਗਿਆ। ਹੁਣ ਮੈਨੂੰ ਪਹਿਲਾਂ ਇਹ ਦੱਸ, ਤੂੰ ਸਵੇਰੇ ਕਾਲਜ ਜਾਣਾ ਹੈ ਕਿ ਨਹੀਂ, ਇਹ ਤੂੰ ਸੋਚ ਲਵੀਂ। ਮੈਂ ਚੱਲਿਆ ਸੌਣ ਦੇ ਲਈ, ਦੇਰ ਹੋ ਗਈ ਕਾਫੀ। ਲਾਠੀ ਦੀ ਟਕ ਟਕ ਹੌਲੀ ਹੌਲੀ ਗਲਿਆਰੇ ਦੇ ਵਿੱਚ ਦੂਰ ਦੂਰ ਦੂਰ ਅਤੇ ਇੱਕਦਮ ਬੰਦ ਹੋ ਗਈ। ਅਰਸ਼ ਦੇਰ ਤੱਕ ਹਨੇਰੇ ਦੇ ਵਿੱਚ ਬੈਠਾ ਰਿਹਾ, ਹੁਣ ਉਹ ਫੋਨ ਵੱਲ ਨਹੀਂ ਸੀ ਵੇਖ ਰਿਹਾ। ਖਿੜਕੀ ਤੋਂ ਬਾਹਰ ਗਲੀ ਦੇ ਵਿੱਚ ਕਿਸੇ ਗਵਾਂਢੀ ਦੀ ਮੋਟਰਸਾਈਕਲ ਸਟਾਰਟ ਹੋਈ, ਟੀਂ ਦੀ ਆਵਾਜ਼ ਅਤੇ ਉਹ ਵੀ ਦੂਰ ਚਲੀ ਗਈ। ਅਗਲੀ ਸਵੇਰ ਅਰਸ਼ ਨੇ ਉਹੀ ਸਕੂਟੀ ਦੀ ਚਾਬੀ ਫੜੀ, ਹੇਠਾਂ ਆਇਆ। ਕਿਸੇ ਨੇ ਨਹੀਂ ਉਸ ਨੂੰ ਪੁੱਛਿਆ। ਮਾਂ ਨੇ ਪਰੌਂਠਾ ਫੜਾਇਆ, ਪਿਓ ਨੇ ਅਖਬਾਰ ਦੇ ਉੱਤੋਂ ਦੀ ਸਿਰ ਚੁੱਕਿਆ, ਥੋੜ੍ਹਾ ਜਿਹਾ ਮੁਸਕਰਾਇਆ ਅਤੇ ਫਿਰ ਵਾਪਸ ਅਖਬਾਰ ਪੜ੍ਹਨ ਲੱਗ ਪਿਆ। ਦਾਦਾ ਜੀ ਬਰਾਂਡੇ 'ਚ ਬੈਠੇ, ਚਾਹ ਦੀਆਂ ਚੁਸਕੀਆਂ, ਅਖਬਾਰ ਦੇ ਖੇਡ ਵਾਲੇ ਪੰਨੇ 'ਤੇ ਧਿਆਨ ਲਾਈ। ਉਹਨਾਂ ਨੇ ਪੋਤੇ ਵੱਲ ਵੇਖਿਆ ਵੀ ਨਹੀਂ। ਸਕੂਟੀ ਸਟਾਰਟ ਹੋਈ, ਅਰਸ਼ ਗਲੀ ਅਤੇ ਮੋੜ ਦੇ ਉੱਤੇ ਜਿੱਦਾਂ ਦੂਰ ਗਾਇਬ ਹੋ ਗਿਆ। ਬਲਵੰਤ ਸਿੰਘ ਨੇ ਅਖਬਾਰ ਦਾ ਪੰਨਾ ਪਲਟਿਆ। ਕੋਈ ਪਰਿਵਾਰ 'ਚੋਂ ਕਿਸੇ ਦੇ ਨਾਲ ਕੁਛ ਨਹੀਂ ਬੋਲਿਆ, ਪਰ ਸਾਰੇ ਸ਼ਾਇਦ ਖੁਸ਼ ਸੀ। ਖੁਸ਼ ਸੀ ਕਿ ਸ਼ਾਇਦ ਸਾਡੇ ਪੁੱਤ ਦੇ ਮਨ ਦੇ ਵਿੱਚ, ਦਿਮਾਗ ਦੇ ਵਿੱਚ ਗੱਲ ਪੈ ਗਈ। ਜਦੋਂ ਸਾਰਾ ਕੁਛ ਸ਼ਾਂਤ, ਤਾਂ ਫਿਰ ਮਾਂ ਨੇ ਪਿੱਛੋਂ ਲਿਆ ਕੇ ਪਰੌਂਠਾ ਦਿੰਦੀ ਨੇ ਕਿਹਾ, ਬਾਪੂ ਜੀ ਚੰਗਾ ਕੀਤਾ ਤੁਸੀਂ ਰਾਤੀ ਇਹਦੇ ਨਾਲ ਗੱਲ ਕੀਤੀ, ਮੈਨੂੰ ਪਤਾ ਤਾਂ ਨਹੀਂ ਤੁਸੀਂ ਕੀ ਗੱਲ ਕੀਤੀ, ਪਰ ਮੈਨੂੰ ਲੱਗਦਾ ਹੁਣ ਕਾਰ ਦਾ ਭੂਤ ਇਹਦੇ ਮਨ ਤੋਂ ਲੱਥ ਗਿਆ। ਨਹੀਂ ਤਾਂ ਸਵੇਰੇ ਸਵੇਰੇ ਉੱਠ ਕੇ ਕਪੱਤ ਪਾ ਲੈਣਾ ਸੀ ਇਹਨੇ। ਪਤਾ ਨਹੀਂ ਕਿਹਦੀਆਂ ਗੱਲਾਂ 'ਚ ਆਇਆ। ਆ ਸਕੂਟਰੀ ਵੱਲ ਤਾਂ ਵੇਖਣ ਦਾ ਉਹਦਾ ਮਨ ਹੀ ਨਹੀਂ ਸੀ ਕਰਦਾ, ਵੱਡੀਆਂ ਵੱਡੀਆਂ ਗੱਡੀਆਂ ਦੇ ਨਾਲ ਲੈਂਦਾ ਨਾ ਆਪਾਂ ਇਹਨਾਂ ਵੱਡੀਆਂ ਗੱਡੀਆਂ ਜੋਗੇ ਹਲੇ ਕਿੱਥੇ ਹੋਏ ਹਾਂ। ਕਿਸੇ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਬਲਵੰਤ ਸਿੰਘ ਹੋਰੀ ਬੁਰਕੀ ਤੋੜ ਕੇ ਐਂ ਨਜ਼ਾਰੇ ਨਾਲ ਪਰੌਂਠਾ ਛਕਣ ਲੱਗ ਪਏ। ਗੱਲ ਇਹ ਹੈ ਕਿ ਹਰ ਇੱਕ ਪੀੜ੍ਹੀ ਇੱਕ ਸਮੇਂ ਦੇ ਉੱਤੇ ਜਾ ਕੇ ਜੋ ਬਾਜ਼ਾਰ 'ਚ ਜੋ ਮਾਰਕੀਟ 'ਚ ਜੋ ਸਮਾਜ ਦੇ ਵਿੱਚ ਚੱਲ ਰਿਹਾ ਉਸ ਚੱਕਾ ਚੌਣ ਤੋਂ ਜ਼ਰੂਰ ਖਿੱਚੀ ਜਾਂਦੀ ਹੈ। ਆਪਣੇ ਆਸ ਪਾਸ ਨੂੰ ਵੇਖ ਕੇ ਆਪਾਂ ਉਹੋ ਜਿਹੀਆਂ ਚੀਜ਼ਾਂ ਜ਼ਰੂਰ ਚਾਹੁੰਦੇ ਹਾਂ। ਇੱਕ ਸਮਾਂ ਆਉਂਦਾ ਜਦੋਂ ਸਾਡੇ ਬੱਚੇ ਵੀ ਚਾਹੁੰਦੇ, ਪਰ ਸੱਚਾਈ ਹੈ ਕਿ ਇੱਛਾਵਾਂ ਦੀ ਕੋਈ ਹੱਦ ਨਹੀਂ ਹੁੰਦੀ। ਇੱਕ ਪੂਰੀ ਹੁੰਦੀ ਹੈ ਅਤੇ ਦੂਸਰੀ ਜਨਮ ਲੈ ਲੈਂਦੀ। ਬੰਦਾ ਬਾਹਰੀ ਚੀਜ਼ਾਂ ਤੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰਦਾ ਰਹਿੰਦਾ, ਇਸੇ ਚੱਕਰ ਦੇ ਵਿੱਚ ਉਹ ਮਿਹਨਤ ਕਰਨੀ ਸ਼ੁਰੂ ਕਰਦਾ, ਉਹਨੂੰ ਮਜ਼ਾ ਆਉਂਦਾ, ਉਹ ਚੀਜ਼ ਹਾਸਲ ਕਰ ਲੈਂਦਾ। ਪਰ ਇਹ ਚੱਕਰ ਇੱਥੇ ਕਿੱਥੇ ਰੁਕਦਾ? ਹੌਲੀ ਹੌਲੀ ਪਤਾ ਹੀ ਨਹੀਂ ਲੱਗਦਾ ਕਦੋਂ ਮਿਹਨਤ ਕਰਨ ਦੀ ਬਿਮਾਰੀ ਪੈ ਜਾਂਦੀ। ਹੋਰ ਵੱਡੀ ਚੀਜ਼ ਲੈਣੀ ਹੁੰਦੀ ਹੈ ਤਾਂ ਆਪਾਂ ਹੋਰ ਵੱਧ ਮਿਹਨਤ ਕਰ ਲੈਂਦੇ, ਉਸ ਤੋਂ ਵੀ ਵੱਡੀ ਚੀਜ਼ ਬਾਜ਼ਾਰ 'ਚ ਆ ਜਾਂਦੀ ਅਤੇ ਆਪਾਂ ਰਾਤਾਂ ਦੀ ਨੀਂਦ ਵੀ ਤਿਆਗ ਦਿੰਦੇ। ਹੋਰ ਵੱਡੀ ਚੀਜ਼ ਆ ਜਾਂਦੀ, ਆਪਾਂ ਰਿਸ਼ਤੇ ਨਾਤੇ ਵੀ ਤਿਆਗ ਦਿੰਦੇ, ਅਸੀਂ ਆਪਣੇ ਆਪ ਨੂੰ ਵੀ ਤਿਆਗ ਦਿੰਦੇ, ਖੁਸ਼ ਰਹਿਣਾ ਵੀ ਭੁੱਲ ਜਾਂਦੇ, ਆਪਣੇ ਆਪ ਦੇ ਲਈ ਵੀ ਨਹੀਂ ਸਮਾਂ ਲੱਭਦਾ ਕਿਉਂਕਿ ਉਹ ਬਾਹਰੀ ਚੀਜ਼ਾਂ ਸਾਨੂੰ ਖੁਸ਼ੀ ਦੇ ਰਹੀਆਂ ਹੁੰਦੀਆਂ। ਇੱਕ ਸਮਾਂ ਜਾ ਕੇ ਬੰਦੇ ਨੂੰ ਸਮਝ ਆਉਂਦੀ ਅਸਲ ਖੁਸ਼ੀ ਤਾਂ ਰਿਸ਼ਤਿਆਂ ਦੇ ਵਿੱਚ ਸੀ, ਅਸਲ ਖੁਸ਼ੀ ਤਾਂ ਆਪਣੇ ਮਨ ਦੇ ਵਿੱਚ ਸੀ। ਉਸ ਮਨ ਦੇ ਉੱਤੇ ਆਪਾਂ ਦੁਨਿਆਵੀ ਚੀਜ਼ਾਂ ਦਾ ਬੋਝ ਹੀ ਇੰਨਾ ਕਪਾ ਲਿਆ, ਉਹ ਖੁਸ਼ੀ ਮੁੜ ਕੇ ਸਾਰੀ ਉਮਰ ਕਿਤੇ ਲੱਭੀ ਨਹੀਂ। ਕਾਸ਼ ਇਹ ਕਹਾਣੀ ਕਿਸੇ ਨੂੰ ਸਮਾਂ ਰਹਿੰਦਿਆਂ ਸਮਝ ਆ ਜਾਵੇ। ਕਾਸ਼ ਜ਼ਿੰਦਗੀ ਦੇ ਪਹਿਲੇ ਪੜਾਅ ਦੇ ਵਿੱਚ ਕਿਸੇ ਨੂੰ ਇਹ ਚੀਜ਼ ਸਮਝ ਆ ਜਾਵੇ ਕਿ ਅੱਗੇ ਤੋਂ ਅੱਗੇ ਇਹ ਸਿਲਸਿਲਾ ਕਦੀ ਮੁੱਕਣਾ ਹੀ ਨਹੀਂ। ਅਤੇ ਇਹ ਸਮਝ ਆਉਣ ਦੇ ਲਈ ਸਬਰ ਬਹੁਤ ਜ਼ਰੂਰੀ ਹੈ, ਸੰਤੋਖ ਬਹੁਤ ਜ਼ਰੂਰੀ ਹੈ, ਮਨ ਦੇ ਵਿੱਚ ਟਿਕਾਅ ਬਹੁਤ ਜ਼ਰੂਰੀ ਹੈ। ਅਤੇ ਜਿਹਨੇ ਜਦੋਂ ਜਿਹੜੀ ਉਮਰ ਦੇ ਪੜਾਅ ਦੇ ਵਿੱਚ ਵੀ ਲੈ ਆਉਂਦਾ ਉਹ ਉਦੋਂ ਹੀ ਖੁਸ਼ ਰਹਿਣਾ ਸ਼ੁਰੂ ਕਰ ਦਿਉ, ਨਾ ਕਿ ਉਦੋਂ ਜਦੋਂ ਹੱਡਾਂ ਪੈਰਾਂ ਦੇ ਵਿੱਚ ਤਾਕਤ ਹੀ ਨਾ ਰਹੀ ਅਤੇ ਮਜਬੂਰੀ ਨੂੰ ਆਪਣੀਆਂ ਇੱਛਾਵਾਂ ਛੱਡਣੀਆਂ ਪੈਣ। ਅਤੇ ਫਿਰ ਇਨਸਾਨ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਪਣੀਆਂ ਗੱਲਾਂ ਸੁਣਾ ਕੇ ਉਹੀ ਉਪਦੇਸ਼ ਅੱਗੇ ਤੋਰ ਕੇ ਫਿਰ ਚਲਿਆ ਜਾਂਦਾ। ਆਸ ਕਰਦੇ ਹਾਂ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: Attention travelers. The upgraded Air India experience is now boarding with warm Indian hospitality, gourmet meals, and over 3,000 hours of in-flight entertainment. Better non-stop with Air India.
1: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
4: ਮੇਰੀ ਜ਼ਿੰਦਗੀ ਚਾਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ। ਵੇਖੋ ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
5: Tension, nidhi tension।
6: Ki hoya?
5: Athe immigration de inne pange ne yaar, mukde hi nahi।
6: Kaka ji, tension chaddo, phone chakko, call karo VY Immigration nu, jithe immigration expert Harpal Singh Bajwa, employer sponsor, partner ya parents, ya visa, skilled migration, student visa, MRT ya RRT appeals te skills assessments de mahir baithe ne। Hune hi appointment li call karo 0410-503-503
5: ya 90-77-97-33
6: ya email info@vyimmigration.com.au।
5: Yaad rakho 9077-9733।
6: VY Immigration and Education Consultant,
5: har kadam tuhade naal।
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
8: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
9: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ।
8: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
10: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
8: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4th September। ਰਿਟਨ ਐਂਡ ਡਾਇਰੈਕਟਡ ਬਾਈ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ 'ਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਸਮਾਂ ਹੋ ਚੁੱਕਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਆਓ ਫਿਰ ਰਲ ਮਿਲ ਕੇ ਅਤੇ ਆਪਾਂ ਹੱਸਦੇ ਹਾਂ ਅਤੇ ਮੇਰੇ ਨਾਲ ਹੱਸਣ ਦੇ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਵਾਕਈ ਹੱਸਣ ਹਸਾਉਣ ਦਾ ਪ੍ਰਬੰਧ ਹੋ ਚੁੱਕਿਆ। ਇੱਕ ਚੁਟਕਲਾ ਤੁਸੀਂ ਸੁਣਾਓ, ਦੋ ਅਸੀਂ ਸੁਣਾਵਾਂਗੇ।
0: ਚਲੋ ਆਓ ਜੀ ਫਿਰ ਆਪਾਂ ਸੁਣਦੇ ਹਾਂ ਅਤੇ ਹੱਸਦੇ ਹਾਂ। ਆਪਾਂ ਵਾਅਦਾ ਕਰਦੇ ਹਾਂ ਵੀ ਆਪਾਂ ਜ਼ਰੂਰ ਹੱਸਾਂਗੇ। ਚੁਟਕਲਾ ਨਵਾਂ ਪੁਰਾਣਾ ਪਹਿਲਾਂ ਸੁਣਿਆ ਕੋਈ ਫਰਕ ਨਹੀਂ ਪੈਂਦਾ, ਆਓ ਆਪਾਂ ਰਲ ਮਿਲ ਕੇ ਹੱਸਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਮੰਨਤ ਅਤੇ ਫਤਿਹ ਨੇ, ਸਤਿ ਸ਼੍ਰੀ ਅਕਾਲ ਮੰਨਤ ਫਤਿਹ। ਉਸ ਤੋਂ ਬਾਅਦ ਫਿਰ ਔਜਲਾ ਸਾਹਿਬ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ।
2: ਸਤਿ
1: ਸ਼੍ਰੀ ਅਕਾਲ ਅੰਕਲ ਜੀ, ਮੰਮਾ
0: ਜੀ, ਸਤਿ ਸ਼੍ਰੀ ਅਕਾਲ। ਅੱਜ ਤੇ ਫਤਿਹ ਪਹਿਲਾਂ ਵਾਰੀ ਲੈ ਗਿਆ।
2: ਹਾਂਜੀ, ਤੇ ਅੱਜ ਮੈਂ ਤੈਨੂੰ ਬਹੁਤ, ਜਿਹੜੀ ਮੈਂ ਪਿਛਲੀ ਵੈਂਸਡੇ ਕਹਿੰਦਾ ਸੀ ਕਨਕ ਸੈਗ ਬਾਰੇ, ਅੱਜ ਮੈਂ ਕਨਕ ਸੈਗ ਦੀਆਂ ਗੱਡੀਆਂ ਬਾਰੇ ਦੱਸਣਾ ਵਾ।
1: ਅੱਛਾ, ਹੈ ਇਨਫੋਰਮੇਸ਼ਨ ਟਾਈਪ ਪੂਰੀ ਹੈ।
0: ਇਹ ਕੌਣ ਹੈ, ਇੰਡੀਆ ਦਾ ਕੋਈ ਭਾਈ ਕਿ ਬਾਹਰ ਦਾ ਹੈ ਕੋਈ?
2: ਨਹੀਂ, ਕਨਕ ਸੈਗ ਗੱਡੀ ਦਾ ਬ੍ਰਾਂਡ ਆ ਤੇ ਮੈਂ ਹਰ ਵੈਂਸਡੇ ਕੋਈ ਗੱਡੀ ਦੇ ਬ੍ਰਾਂਡ ਬਾਰੇ ਦੱਸਿਆ
0: ਕਰੂੰ। ਓ ਬੱਲੇ,
2: ਹਰ ਵੈਂਸਡੇ।
0: ਅੱਛਾ, ਕਣਕ ਵਾਲੀ ਵੀ ਕੋਈ ਗੱਡੀ ਹੈਗੀ ਆ?
1: ਅਸੀਂ ਐਵੇਂ ਰਾਜਾ ਹਰਸ਼ ਤੇ ਹਰੀਸ਼ ਚੰਦਰ ਤੇ ਕਨਿਸ਼ਕ ਤੁਰੇ ਫਿਰਦੇ।
2: ਨਹੀਂ, ਉਹਦਾ ਨਾਮ ਕਨਕ ਸੈਗਾ।
1: ਅੱਛਾ
0: ਅੱਛਾ, ਕਨਕ ਸੈਗਾ।
2: ਦੱਸਾਂ?
0: ਹਾਂਜੀ ਹਾਂਜੀ ਹਾਂਜੀ।
2: ਇੱਕ ਕਨਕ ਸੈਗ CC8S, ਕਨਕ ਸੈਗ CCR, ਕਨਕ ਸੈਗ CCX, ਕਨਕ ਸੈਗ CCXR ਤੇ ਕਨਕ ਸੈਗ ਅਗੇਰਾ, ਉਹ 1-1 ਨਾ, ਤੇ ਕਨਕ ਸੈਗ ਅਗੇਰਾ, ਕਨਕ ਸੈਗ ਜਸਕੋ ਅਬਸੋਲੂਟ, ਕਨਕ ਤੇ ਕਨਕ ਸੈਗ ਜਸਕੋ ਅਟੈਕ, ਕਨਕ ਸੈਗ ਗਮੇਰਾ ਤੇ ਕਨਕ ਸੈਗ CC850।
1: ਇੱਕ ਕਰਨ ਜੋ ਦਾ, ਇਹਨੂੰ ਇਹੀ ਦੋ ਹੀ ਚੀਜ਼ਾਂ ਆਉਂਦੀਆਂ, ਇੱਕ ਗੇਰਾਂ ਵਾਲੀ, ਇੱਕ ਕਾਟੋ।
0: ਇਹਦਾ ਨਾਂ ਕਿੱਦਾਂ ਲਿਖੀਦਾ? ਇਹਦਾ ਸੀ ਨਾਲ ਲਿਖੀਦਾ ਕਿ ਕੇ ਨਾਲ ਲਿਖੀਦਾ?
2: ਜਿਹੜੀ ਦੱਸਾਂ ਕਿ ਜਿਹੜੀ ਕਨਕ ਸੈਗ ਜੈਸਕੋ ਅਬਸੋਲੂਟ ਆ, ਉਹ ਸਭ ਤੋਂ ਤੇਜ਼ ਗੱਡੀ ਆ, ਈਵਨ ਦੋ ਦੇ ਕੋਲ V8 ਇੰਜਨ ਆ ਓਨਲੀ,
0: ਬੋਲੇ
2: 8 ਸਿਲੰਡਰਾਂ ਤੇ ਚੱਲਦੀ ਆ ਓਨਲੀ।
0: ਉਹ ਤੇ ਇਹਨੂੰ ਸਪੈਲਿੰਗ ਕਿੱਦਾਂ ਹੁੰਦੇ ਆ, ਸੀ ਨਾ ਕਿ ਕੇ ਨਾ?
2: ਕੇ ਨਾ।
0: ਅੱਛਾ, ਕੇ ਨਾ, ਕਨਕ ਸੈਗ। ਅੱਛਾ, ਵੇਖ ਲਾ ਭਰਾ, ਆਪਾਂ ਕਿਸੇ ਨੂੰ ਜੇ ਕਹਿ ਦਿੱਤਾ ਤੇ ਉਹ ਨਾ ਉਹ ਸਾਨੂੰ ਸਾਡਾ ਮਜ਼ਾਕ ਹੀ ਡਾ ਦੇ ਕਿਤੇ।
2: ਕਿਹੜੀ ਕਨਿਕ ਸੈਗਾ? ਉਹ ਕੋਈ ਗੱਡੀ ਮੈਲਬਨ ਚ ਨਹੀਂ, ਕਨਿਕ ਸੈਗ ਦੀ ਕੋਈ ਗੱਡੀ ਮੈਲਬਨ ਚ ਨਹੀਂ ਮਿਲਦੀ। ਆਸਟ੍ਰੇਲੀਆ ਚ ਕਨਿਕ ਸੈਗ ਜਿਸਕੋ ਐਬਸੋਲੂਟ ਮਿਲ ਜਾਂਦੀ ਆ, ਤੇ ਸਾਰੀਆਂ ਕਨਿਕ ਸੈਗ ਵਾਲੀਆਂ ਗੱਡੀਆਂ ਮਿਲ ਜਾਂਦੀਆਂ ਨੇ ਆਸਟ੍ਰੇਲੀਆ ਦੇ ਵਿੱਚ।
0: ਅੱਛਾ,
2: ਬਸ ਮੈਲਬਨ ਦੇ ਵਿੱਚ ਨੇ, ਕੋਈ ਨਹੀਂ।
0: ਅੱਛਾ, ਆਸਟ੍ਰੇਲੀਆ ਚ ਹੈ ਨਹੀਂ? ਆਸਟ੍ਰੇਲੀਆ ਫਿਰ ਗਰੀਬ ਹੀ ਆ ਸਾਰੇ?
2: ਨਹੀਂ, ਆਸਟ੍ਰੇਲੀਆ ਦੇ ਵਿੱਚ ਹੈਗੀ ਆ, ਬਸ ਮੈਲਬਨ ਦੇ ਵਿੱਚ ਨਹੀਂ ਹੈਗੀ।
0: ਅੱਛਾ, ਮੈਲਬਨ ਦੇ ਵਿੱਚ ਨਹੀਂ ਹੈਗੀ। ਉਹ ਮੈਂ ਇੱਕ ਦਿਨ ਇੱਕ ਵੀ ਰੀਲ ਵੇਖੀ, ਉਹ ਕਨਕ ਸੈਗ ਲੱਗੀ ਹੁੰਦੀ ਆ ਉਹ ਸੜਕ ਤੇ, ਉਧਰੋਂ ਚੋਸਾਨ ਆਉਂਦੇ ਲੜਦੇ ਲੜਦੇ ਤੇ ਉਹ ਛਾਲ ਮਾਰਦੇ ਕਨਕ ਸੈਗ ਨੂੰ, ਸਾਰੀ ਨੂੰ ਭੰਨ ਕੇ ਤੇ ਗਾਂ ਚੱਲ ਜਾਂਦੇ। ਉਹੀ ਆ ਨਾ ਕਨਕ ਸੈਗ? ਵੇਖਿਆ ਫਿਰ ਉਹਦੇ ਨਾਲੋਂ ਤੇ ਫਿਰ ਸਾਡੇ ਸਾਨ ਚੰਗੇ ਆ, ਨਾਲੇ ਸਸਤੇ ਆ ਜਾਂਦੇ, ਨਾਲੇ ਗੱਡੀ ਭੰਨ ਗਿਆ ਹੋ ਜਾਂਦੇ ਆ।
2: $3 million ਦੀ ਸਭ ਤੋਂ ਤੇਜ਼ ਗੱਡੀ ਹੁੰਦੀ ਹੈ ਕਨਕ ਸੈਗ ਜੈਸਕੋ ਅਬਸੋਲੂਟ, $3 million
0: ਦੀ ਉਹ ਆਉਂਦੀ ਆ, ਤੇ ਲੱਖ ਦਾ ਝੋਟਾ ਲਾਓ ਤੇ ਭੰਨ ਕੇ ਗੱਡੀ ਹੋ ਜਾਂਦਾ,
1: ਛੂੰ ਛੂੰ ਕਰਦਾ।
2: ਤੇ ਕਨਕ ਸੈਗ ਦੀ ਕਸਟਮਾਈਜ਼ ਕਰਾਉਣੀ ਤਾਂ ਵੱਧ ਮਹਿੰਗੀ ਹੁੰਦੀ ਆ।
0: ਅਜਾ ਹੋਰ ਮਹਿੰਗੀ ਹੁੰਦੀ ਆ ਉਹ? ਬੱਲੇ, ਨਹੀਂ ਯਾਰ, ਇੰਨੇ ਪੈਸੇ ਨਹੀਂ ਹੈਗੇ, ਆਪਾਂ ਉੱਦਾਂ ਹੀ ਲੈ ਲਾਂਗੇ।
2: ਹੈਂ,
0: ਕੋਈ ਚੱਲਦੀ ਕੋਈ ਵੇਖ ਲਾ, ਕੋਈ ਸਸਤੀ ਜੀ।
1: ਸਾਡੇ ਤਾਂ ਸੁੱਕ ਨਾਲ ਕੰਪੈਰੀਜ਼ਨ ਵੀ ਇਦਾਂ ਦੇ ਵੀ ਉਹਨੇ ਦਾ ਝੋਟਾ ਆ ਜਾਂਦਾ।
2: ਇੱਕ ਚੀਜ਼ ਦੱਸਾਂ, ਜਿਹੜੇ ਚੋਰ ਕਰ ਦਿੰਦੇ ਆ ਉਹ ਗੱਡੀ ਚੋਰੀ ਕਰਕੇ ਉਹਨੂੰ ਨਵੀਂ ਜੀ ਬਣਾ ਕੇ ਫੇਸਬੁੱਕ ਮਾਰਕੀਟ ਪਲੇਸ ਤੇ ਪਾ ਦਿੰਦੇ ਆ, ਜੇ ਲੋਕ ਲੈਂਦੇ ਆ ਤਾਂ ਫੇਰ ਉਹਨਾਂ ਨੰਬਰ ਪਲੇਟ ਦੇਖ ਲੈਂਦੇ ਪੁਲਿਸ ਵਾਲੇ, ਉਹਨਾਂ ਨੂੰ ਅਰੈਸਟ ਕਰ ਦਿੰਦੇ ਆ ਜਿਹੜੇ ਲੋਕ ਵਿਚਾਰੇ
0: ਇਨਸ ਹੋ ਗਿਆ। ਯਾਰ ਇਹਨਾਂ ਗੱਲਾਂ ਕਰਕੇ ਤਾਂ ਆਪਾਂ ਲਈ ਨਹੀਂ ਆ,
1: ਐਵੇਂ ਨਵੇਂ ਝੰਝਟਾਂ ਚ
0: ਪਈ ਪਹਿਲੇ ਪੁਰਾਣੇ ਨਹੀਂ ਆ। ਐਡੀ ਗਲਤ ਨਹੀਂ ਆ ਕੋਈ ਨਹੀਂ ਤੇ ਇਨਕਮ ਮਿਲੀਅਨ ਕੀ ਹੁੰਦਾ ਕਦੇ ਇੰਨੇ ਚਿਰ ਦੀ ਮਿਹਨਤ ਕਰਨ ਡੇ ਆ
1: ਹਾਂਜੀ ਕੱਲ ਹੀ ਨਾਲੇ ਟੈਕਸ ਵਾਲਿਆਂ ਦਾ ਪ੍ਰੋਗਰਾਮ ਕਰਕੇ ਡੇ ਆ ਵੀ ਕਲੇਮ ਕਰ ਲਾਂਗੇ ਕਹਿੰਦਾ ਭਾਜੀ ਆਮਦਨ ਹੋਊਗੀ ਤਾਂ ਕਲੇਮ ਕਰੋਗੇ
0: ਥੈਂਕ ਯੂ ਪਤਾ ਯਾਰ ਵਧੀਆ ਵਧੀਆ ਮਹਿੰਗੀਆਂ ਗੱਲਾਂ ਸੁਣਾਉਣ ਵਾਲਾ ਮੁੰਡਾ ਆ ਗਿਆ ਸਾਡੇ ਕੋਲ
1: ਆਪਣੀ ਕੰਪੈਰੀਜ਼ਨ ਵੀ ਇਦਾਂ ਦੀ ਰਣਜੋਤ ਜਿਵੇਂ ਉਹ ਨਹੀਂ ਕਹਿੰਦਾ ਆ ਟਾਈ ਕਿੰਨੇ ਦੀ ਆ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ
2: ਮੈਂ ਠੀਕ ਹਾਂ ਤੁਸੀਂ ਦੱਸੋ
0: ਅਸੀਂ ਵਧੀਆ ਜੀ ਅੱਜ ਤੇ ਫਤਿਹ ਅਗਲੀ ਸੀਟ ਤੇ ਬੈਠਾ ਲੱਗਦਾ
2: ਨਹੀਂ ਉਹ ਤਾਲਟ ਜੀ ਹੋਈ ਨਹੀਂ ਸੀਟ ਤੋਂ ਮਸ ਉਹਦੇ ਜੀ ਹੋਣ ਵਾਲੀ ਹੋਊਗੀ ਇਹ ਸੀਟ ਤੋਂ ਬਗੈਰ ਬੈਠਣ ਨੂੰ
0: ਤੂੰ ਪਹਿਲਾਂ
2: ਪੂਰੀ ਇੱਟ ਵਾਲੀ ਹਾਈਟ ਦੀ ਹੋ ਜਾਏ
0: ਤੂੰ ਪਹਿਲਾਂ ਕਿੱਦਾਂ ਸੁਣਾ ਗਿਆ ਏਡੀ ਮਹਿੰਗੀ ਗੱਲ
1: ਕੋਈ ਨਹੀਂ ਮਾਣ ਦਿੱਤਾ ਉਹਨੂੰ ਅੱਜ ਆਨਰ ਕੀਤਾ
2: ਤੂੰ ਕੋਈ ਵੀ ਸੁਣਾ ਦੂੰ
0: ਆਹ ਤੁਹਾਨੂੰ ਪਤਾ ਹੀ ਨਹੀਂ
1: ਆ ਅੱਗੇ ਵੀ ਤੁਰੇ ਫਿਰਦੇ
0: ਊਂ ਤੇ ਕੋਈ ਵੀ ਸੁਣਾ ਦੂ ਬੱਲੇ ਮੰਨੇ
1: ਵਧੀਆ ਗੱਲ ਸੁਣਾ ਕੇ ਦਿਖਾਵੇ ਕੋਈ
0: ਆਹੋ
1: ਐਂ ਕਹਿਣਾ ਚਾਹੁੰਦੀ ਹੋਣੀ
0: ਪਰ ਉਹਨੇ ਮਹਿੰਗੀ ਕਿੱਡੀ ਗੱਲ ਸੁਣਾਈ 3 million ਦੀ ਮੰਨ ਤੁਸੀਂ ਕਿੰਨੇ ਦੀ ਸੁਣਾਉਣੀ ਗੱਲ
2: ਜੀਰੋ
1: ਜਾਣੀ ਗੱਲ ਬਾਤਾਂ ਦਾ ਕੜਾਈ ਕਰਨਾ ਆਪਣੇ ਵਾਂਗੂ
0: ਮੰਨਤ ਦੀ ਗੱਲ 5 million ਦੀ ਹੁੰਦੀ ਆ ਐਡੀਆਂ ਸੋਹਣੀਆਂ ਗੱਲਾਂ ਸੁਣਾਉਂਦੀ ਆ ਹੈ ਨਾ ਮੰਨਤ
2: ਮੇਰੀ ਗੱਲ ਸੁਣਿਆ ਟੀਂਡਾ ਚੁੱਪ ਕਰਕੇ ਖਾਏਦਾ ਥੋੜੇ ਟਾਈਮ ਬਾਅਦ ਰੋਟੀ ਖਾਣ ਤੋਂ ਬਾਅਦ ਟੀਂਡਾ ਪੁੱਛਦੀ ਕੀ ਕਹਿਣਾ ਸੀਗਾ ਤੁਸੀਂ ਪੱਪੂ ਤੁਹਾਡੀ ਤੈਨੂੰ ਤੇਰੀ ਪਲੇਟ ਵਿੱਚ ਕਾਕਰੋਚ ਸੀਗਾ ਵੱਡੀ

0: ਕਾਕਰੋਚ ਛੋਟਾ ਹੋਣਾ ਜਾਂ ਬੜਾ, ਦੇਖਿਆ ਨਹੀਂ ਹੋਣਾ
1: ਹੈ ਮਨ।
2: ਹਾਂਜੀ
1: ਹੈ, ਓ ਵੀ ਦਾ ਜੈਂਟਲਮੈਨ। ਥੈਂਕ ਯੂ,
2: ਥੈਂਕ ਯੂ, ਹੈਵ ਅ ਵੈਰੀ ਗ੍ਰੇਟ ਆਸਮ ਬ੍ਰਿਲੀਅੰਟ ਡੇ, ਬਾਏ।
1: ਯੂ ਟੂ। ਓ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਔਜਲਾ ਸਾਹਿਬ। ਔਜਲਾ ਸਾਹਿਬ ਕੀ ਹਾਲ ਚਾਲ ਤੁਹਾਡੇ? ਤੇ ਉਸ ਤੋਂ ਬਾਅਦ ਰੈਡੀ ਰਿਹੋ।
0: ਔਜਲਾ ਨਹੀਂ, ਔਜਲਾ
1: ਔਜਲਾ ਨਹੀਂ, ਔਜਲਾ ਔਜਲਾ ਸਾਹਿਬ ਨੇ ਸ਼ੋਅ ਕੀਤਾ ਰਾਤੀ।
2: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ। ਔਜਲਾ ਸਾਹਿਬ ਗਏ ਹੋ ਤੁਸੀਂ ਸ਼ੋਅ ਤੇ ਕਿ ਨਹੀਂ ਕੱਲ?
2: ਨਹੀਂ
1: ਯਾਰ, ਤੁਸੀਂ ਔਜਲੇ ਹੋ ਤੇ ਤੁਸੀਂ ਔਜਲਿਆਂ ਦੇ ਸ਼ੋਅ ਤੇ ਨਹੀਂ ਜਾਂਦੇ?
0: ਨਹੀਂ, ਘਰੇ ਮੋਬਾਈਲ ਫੋਨ ਜਗਾ ਕੇ ਦੇਖ ਲਏ।
2: ਅਸੀਂ ਇੱਕ ਵਾਰੀ ਉੱਡ ਗਏ, ਅਸੀਂ ਆਲਰੇਡੀ ਇੱਕ ਵਾਰੀ ਚੱਲ ਗਏ ਸੀਗੇ।
1: ਅੱਛਾ, ਇੱਕ ਵਾਰੀ ਚੱਲ ਗਏ ਸੀ?
2: ਹਾਂਜੀ।
1: ਫੇਰ ਪਸੰਦ ਨਹੀਂ ਆਇਆ ਉਦੋਂ?
2: ਪਸੰਦ ਆਇਆ ਸੀ, ਪਰ ਫਿਰ ਬਹੁਤ ਪਿਆਸ ਲੱਗਿਆ ਸੀਗਾ।
1: ਅੱਛਾ,
0: ਨਾਲੇ ਗਾਣੇ ਵੀ 18 ਪਲੱਸ ਹੁੰਦੇ, ਗੱਭਰੂ ਪੁੱਤ ਪੰਜਾਬ ਦਾ ਟਾਈਪ।
1: ਅੱਛਾ, ਮੈਨੂੰ ਲੱਗਦਾ ਇਹਨਾਂ ਨੂੰ ਪਸੰਦ ਨਹੀਂ ਏਡਾ।
2: ਨਹੀਂ, ਮੈਨੂੰ ਪਸੰਦ ਹੈ।
1: ਤੋ ਫਿਰ ਗਏ ਨਹੀਂ?
0: ਮੁਰਲੀ ਸੀਟ ਵੀ ਹੋ ਸਕਦੀ ਸੀ ਅਗਲੇ ਦੀ, ਹਰ ਕਿਸੇ ਨੂੰ ਆਪਣੇ ਵਰਗਾ ਨਾ। ਔਜਲਾ ਸਾਹਿਬ ਕੀ ਸੁਣਾਉਣਾ ਫਿਰ ਅੱਜ?
2: ਮੈਂ ਅੱਜ ਇੱਕ ਚੁਟਕਲਾ ਸੁਣਾਉਂਗਾ, ਪਰ ਮੈਂ ਹੁਣੇ ਸਰਚ ਮਾਰਿਆ ਤੇ ਹਜੇ ਟਿਕਰਾ ਨਹੀਂ ਮੈਂ ਤੇ ਫਿਰ ਅਸੀਂ ਅੱਜ ਮੈਂ ਵੀ ਲਾ ਲੰਗਰ।
1: ਅੱਛਾ ਅੱਛਾ, ਹਲੇ ਟਿਕਟਾਂ ਹੈਗੀਆਂ ਵਾ? ਓਕੇ, ਤੇ ਇਹਨਾਂ ਦਾ ਕਹਿਣ ਦਾ ਮਤਲਬ ਵੀ ਮੈਂ ਅੱਜ ਵਾਲੀਆਂ ਟਿਕਟਾਂ ਮੈਂ ਲੈ
2: ਲਈਆਂ।
1: ਬੱਲੇ, ਹਾਂ ਉਹ ਅੱਜ ਵਾਲੀਆਂ ਵਿਕੀਆਂ ਨਹੀਂ ਨਾ, ਫਿਰ ਉਹ ਸਸਤੀ ਮਿਲ ਜਾਣੀ ਤੁਹਾਨੂੰ।
2: ਅਮਲੀ ਰੇਡੀਓ ਸੁਣ ਰਿਹਾ ਸੀ ਤੇ ਫਿਰ ਉਦੋਂ ਰੇਡੀਓ ਬੰਦ ਹੋ ਗਿਆ ਤਾਂ ਓਹਨੇ ਰੇਡੀਓ ਨੂੰ ਖੋਲਿਆ ਤੇ ਇੱਕ ਮਰੀ ਹੋਈ ਚੂਹੀ ਲੱਗਿਆ ਤੇ ਉਹਨੇ ਇਹ ਕਿਹਾ ਤਾਂ ਨੀ ਮੇਰਾ ਰੇਡੀਓ ਚੁਣ ਲਿਆ, ਗਾਉਣ ਵਾਲੀ ਤਾਂ ਮਰੀ ਪਈ ਆ।
0: ਮਿਸ ਪੂਜਾ ਤਾਂ ਬੋਲਦੀ ਨੀ, ਗੱਲ ਵੀ ਸਹੀ ਹੈ।
1: ਥੈਂਕ ਯੂ ਔਜਲਾ ਸਾਹਿਬ।
2: Thank you, have a nice day.
1: Thank Bye. You, have a nice day. Thank you. ਤੇ ਨੈਕਸਟ ਸਾਡੇ ਨਾਲ ਨੇ ਤੇਗ, ਤੇ ਤੇਗ ਬਾਅਦ ਸ਼੍ਰੇਆ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਤੇਗ।
3: ਸਤਿ ਸ਼੍ਰੀ ਅਕਾਲ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਤੇਗ ਜੀ,
0: ਕੀ ਹਾਲ ਨੇ ਜੀ?
3: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
1: ਸਾਡਾ ਵੀ ਬਹੁਤ ਵਧੀਆ। ਤੁਸੀਂ ਕੀ ਕਰਦੇ ਹੋ?
3: ਹੁਣ
1: ਹੁਣ ਗੱਲ ਹੀ ਕਰਨੀ ਹੈ ਨਾ?
3: ਹਾਂਜੀ।
1: ਓਕੇ, ਕਿਹੜੀ ਗੱਲ ਕਰਨੀ ਫਿਰ ਅੱਜ?
0: ਬੋਲ ਗਈ ਗੱਲਾਂ ਚੋਂ ਗੱਲ,
1: ਚੁਟਕਲਾ ਸੀ, ਬੁਝਾਰਤ ਸੀ ਕਿ ਬੋਡੀ ਪਾਰਟ ਸੀ?
3: ਮੈਂ ਚੁਟਕਲਾ ਸੁਣਾਉਣਾ।
1: ਹਾਂਜੀ ਹਾਂਜੀ।
3: ਟੀਚਰ ਪੱਪੂ ਕਹਿੰਦੀ ਤੁਹਾਡੇ ਕੋਲ 10 ਅੰਬ ਨੇ, ਮੈਨੂੰ 2 ਦੇ ਦਿਓ, ਤੁਹਾਡੇ ਕੋਲ ਕਿੰਨੇ ਅੰਬ ਹੋਣਗੇ? ਪੱਪੂ ਕਹਿੰਦਾ 10। ਟੀਚਰ ਕਹਿੰਦੀ ਕਿਵੇਂ? ਪੱਪੂ ਕਹਿੰਦਾ ਮੈਂ ਦੇਣੇ ਨੀ ਹੈਗੇ।
0: ਆ ਜਾ, ਮੈਂ ਦੇਣੇ ਹੀ ਨਹੀਂ, ਗੱਲ ਹੀ ਨਹੀਂ ਪੜੀ
1: ਫਿਰ ਤੇ ਉਹ ਨਹੀਂ ਰਹਿ ਗਏ। ਥੈਂਕ ਯੂ,
3: ਥੈਂਕ ਯੂ, ਹੈਵ ਅ ਨਾਈਸ ਡੇ। ਅੰਬਰ ਨਾਲ ਵੀ ਗੱਲ ਕਰ ਲਓ।
1: ਹਾਂਜੀ ਹਾਂਜੀ,
3: ਸਤਿ ਸ਼੍ਰੀ ਅਕਾਲ ਅੰਕਲ ਜੀ।

0: ਸ੍ਰੀਕਾਲ ਅੰਬਰ ਜੀ,
1: ਸਤਿ ਸ੍ਰੀ ਅਕਾਲ ਅੰਬਰ ਜੀ,
0: ਕੀ ਹਾਲ ਹੈ?
2: ਮੈਂ ਵਧੀਆ।
0: ਓਕੇ, ਤੁਸੀਂ ਬ੍ਰੇਕਫਾਸਟ ਕਰ ਲਿਆ?
2: ਹਾਂਜੀ।
0: ਓਕੇ, ਕੀ ਖਾਧਾ ਤੁਸੀਂ ਅੱਜ?
2: ਰਾਈਸ ਬੱਬਲ।
0: ਓਹ, ਯਮੀ।
2: ਹਾਂਜੀ।
0: ਰਾਈਸ ਦੇ ਬੱਬਲ ਕਿੱਦਾਂ ਬਣਾਉਂਦੇ ਆ? ਉਹ ਵਿੱਚ ਉਹਦੇ ਹਵਾ ਭਰ ਦਿੰਦੇ ਆ, ਕੀ ਕਰਦੇ ਆ?
2: ਨਹੀਂ, ਆਪਾਂ ਦੁੱਧ ਪਾ ਕੇ ਫਿਰ ਸ਼ੋ ਪਾ ਕੇ,
0: ਅੱਛਾ,
2: ਫਿਰ ਰਾਈਸ ਬੱਬਲ ਪਾ ਕੇ ਫਿਰ ਮਾਈਕ੍ਰੋਵੇਵ ਪਾ ਲਈ।
0: ਅੱਛਾ, ਮਾਈਕ੍ਰੋਵੇਵ ਮਾਰ ਕੇ ਕਿੰਨੇ ਕਿੰਨੇ ਮਿੰਟ?
2: 36।
0: ਓਕੇ ਓਕੇ, ਥੋੜਾ ਜਿਹਾ ਗਰਮ ਕਰਕੇ ਫਿਰ ਬਿਗ ਹੋ ਗਏ ਤੁਸੀਂ। ਓ, ਵੈਰੀ ਨਾਈਸ, ਆ ਤੇ ਮੈਨੂੰ ਬਹੁਤ ਇੰਟਰਸਟਿੰਗ ਲੱਗਾ, ਫਿਰ ਮੈਂ ਵੀ ਕਰਕੇ ਵੇਖੂਗਾ ਇਹਦਾ।
1: ਪਰ ਤੁਸੀਂ ਪੀਡੀਐਸ਼ੋਰ ਬਾਅਦ ਚੋਂ ਪਾਉਣਾ, ਉੱਤੇ ਲਿਖਿਆ ਹੋਇਆ ਡੱਬੇ ਤੇ ਮਾਈਕ੍ਰੋਵੇਵ ਪਹਿਲਾਂ ਦੁੱਧ ਕਰਕੇ ਫਿਰ ਪੀਡੀਐਸ਼ੋਰ ਪਾ ਕੇ ਤੇ ਫਿਰ ਉਹਦੇ ਚਮਚਾ ਘੁਮਾ ਕੇ ਤੇ ਫਿਰ ਵਾਲੇ ਆ ਬਬਲ ਟੈਪ ਪਾਉਣੇ ਆ।
0: ਅੱਛਾ, ਆਹ ਕੀ ਚੀਜ਼ ਆ ਪੀਡੀਐਸ਼ੋਰ? ਇਹ ਕੀ ਚੀਜ਼ ਆ?
1: ਇਹ ਆਈ ਐਮ ਅ ਕੰਪਲੇਨ ਬੋਏ।
0: ਅੱਛਾ,
1: ਉਸ ਟੈਪ ਚ ਫੀਲਿੰਗਾਂ ਨੇ।
0: ਓ, ਓਕੇ ਓਕੇ, ਵਾਹ ਵਾਹ, ਫੋਰ ਗਰੋਇੰਗ ਕਿਡਸ।
1: ਇਸਸੇ ਬ੍ਰੇਨ ਕਾ ਵੀ ਵਿਕਾਸ ਹੋਤਾ ਹੈ।
0: ਹਾਂ ਮੰਮੀ, ਮੈਂ ਬੜੀ ਹੋ ਰਹੀ ਹੂੰ।
2: ਹਾਂਜੀ,
0: ਵੈਰੀ ਨਾਈਸ। ਤੇ ਕੀ ਸੁਣਾਓਗੇ ਅੱਜ?
2: ਬਾਤ,
0: ਇੱਕ ਬਾਤ। ਓਕੇ, ਕੀ ਕਹਿੰਦੀ ਭੈਣ?
2: ਜਿਦਾ ਕੋਰਾ ਕਾਲਾ ਬਦਾਲ।
0: ਹਾਂਜੀ, ਫੇਰ ਫੇਰ
2: ਚਿੱਟਾ ਘੋੜਾ ਕਾਲਾ ਮੈਦਾਨ।
0: ਅੱਛਾ, ਚਿੱਟਾ ਘੋੜਾ ਤੇ ਕਾਲਾ ਬਦਾਮ ਕੇ ਕਾਲਾ ਮੈਦਾਨ?
2: ਕਾਲਾ ਮੈਦਾਨ।
0: ਅੱਛਾ, ਚਿੱਟਾ ਘੋੜਾ। ਓਕੇ, ਚਿੱਟਾ ਘੋੜਾ ਤੇ ਕਾਲਾ ਮੈਦਾਨ।
2: ਹਾਂਜੀ।
0: ਓ, ਮੈਂ ਹੈਲਪ ਲੈ ਲਾਂ ਕਿਸੇ ਦੀ?
2: ਹਾਂਜੀ
0: ਲੈ ਲਈਏ। ਓ, ਤੁਸੀਂ ਤੇ ਬੜੇ ਨਾਈਸ ਹੋ, ਤੁਸੀਂ ਤੇ ਹੈਲਪ ਵੀ ਲੈਣ ਨੂੰ ਕਹਿ ਦਿੰਦੇ ਹੋ।
2: ਹਾਂਜੀ।
0: ਓ, ਇਹ ਔਖੀ ਬੜੀ, ਪਰ ਕੋਈ ਹਿੰਟ ਦੇ ਦਿਓ ਸਾਨੂੰ।
2: ਚੌਕ ਤੇ ਬਲੈਕਬੋਰਡ।
0: ਅੱਛਾ, ਚੌਕ ਤੇ ਬਲੈਕਬੋਰਡ। ਓਕੇ,
1: ਫਿਰ ਇਹੀ ਹੋਣਾ,
0: ਇਹੋ ਹੀ ਆ ਫਿਰ। ਓ, ਥੈਂਕ ਯੂ ਅੰਬਰ,
2: ਥੈਂਕ ਯੂ, ਥੈਂਕ ਯੂ, ਹੈਵ ਅ ਨਾਈਸ ਡੇ, ਬਾਏ।
0: ਥੈਂਕ ਯੂ,
1: ਥੈਂਕ ਯੂ, ਥੈਂਕ ਯੂ।
0: ਇਹਨੂੰ ਕਹਿੰਦੇ ਮਸੂਮੀਅਤ।
1: ਹਾਂ, ਸਹੀ
0: ਗੱਲ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ, ਉਸ ਤੋਂ ਬਾਅਦ ਅਸੀਸ, ਤੁਹਾਡੀ ਵਾਰੀ। ਸ਼੍ਰੇਆ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਦੋਨੋਂ ਅੰਕਲ।
0: ਸਤਿ ਸ਼੍ਰੀ ਅਕਾਲ
1: ਕੱਲੀ ਸ਼੍ਰੇਆ।
0: ਸ਼੍ਰੇਆ, ਇੰਨੇ ਉਹ ਠੀਕ ਹੋ? ਇੰਨੇ ਦਿਨ ਕਿੱਥੇ ਰਹੇ ਤੁਸੀਂ, ਆਏ ਨੀ? ਵੇਅਰ ਯੂ ਵਾਜ਼ ਸੋ ਮੈਨੀ ਡੇਜ਼?
1: ਐਂਡ ਦੀ ਫ੍ਰੈਂਡ ਦੀ ਕਲੋਕ।
0: ਹੈ ਬਿਜ਼ੀ। ਆਰ ਯੂ ਬਿਜ਼ੀ?
1: ਬਿਜ਼ੀ ਬੀ।
0: ਯੂ ਬਿਜ਼ੀ? ਯੂ ਬਿਜ਼ੀ ਵੀ ਵੇਟਿੰਗ।
1: ਬੇ ਤੇ ਦੋਨੋਂ ਹੱਥ ਖੋਲ ਕੇ।
0: ਹੈ
3: ਪਾਪਾ ਗਏ ਸੀ ਅਲਡੀ ਲੇਟ।
0: ਅੱਛਾ, ਅਲਡੀ ਲੇਟ ਗਏ। ਓਕੇ ਓਕੇ ਓਕੇ ਓਕੇ, ਠੀਕ ਠੀਕ ਠੀਕ, ਤਾਂ ਕਰਕੇ। ਤੇ ਅੱਜ ਫਿਰ ਕੀ ਸੁਣਾਓਗੇ?
1: ਐਲਡੀ ਗਏ ਸੀ ਪਾਪਾ।
0: ਕੀ ਸੁਣਾਓਗੇ? ਹਾਂਜੀ ਹਾਂਜੀ, ਚਾਹ ਪੀ ਲਈ ਆ ਜੀ, ਚਾਹ ਪੀ ਲਈ, ਪਿੰਨੀ ਖਾ ਲਈ,
1: ਅੱਖਾਂ ਖੁੱਲ ਗਈਆਂ।
0: ਅੱਛਾ, ਪਿੰਨੀ ਨਹੀਂ ਖਾਣੀ? ਉਹ ਹੋ, ਕੀ ਖਾਣਾ ਫਿਰ?
3: ਮਟਰ।
0: ਮਟਰ ਆ, ਓਏ ਮਟਰੀ ਖਤਮ ਹੋ ਗਈ ਆ, ਕੀ ਖਾਈਏ ਫਿਰ? ਪ੍ਰੀਤ ਅੰਕਲ ਕੋ ਨਹੀਂ ਹੈਗੀ?
1: ਇਹ ਤਾਂ ਪਰੌਂਠੇ ਜਿਹੇ ਲਈ ਫਿਰਦਾ ਹੈਗਾ, ਮੇਥੀ ਵਾਲੇ।
0: ਓ, ਪ੍ਰੀਤ ਅੰਕਲ ਕੋ ਵੀ ਨਹੀਂ ਹੈਗੀ, ਹੁਣ ਕੀ ਕਰੀਏ?
1: ਬਿਸਕੁਟ ਬਿਸਕੁਟ ਖਾ ਲਈਏ
0: ਹੈ
3: ਪਰੌਂਠੇ
0: ਅੱਛਾ ਪਰੌਂਠੇ ਉਹ ਤੇ ਹੈਗੇ ਉਹ ਤੇ ਵਾਧੂ ਉਹ ਤੇ ਮਾਰੀ ਦੇ ਤਲ ਤਲ ਕੇ
1: ਬਣਾ ਕੇ ਚਾਹ ਤੇ ਕਰਕੇ ਲੱਗੇ ਜੇ ਮਾਈਕ੍ਰੋ ਚ
0: ਚਾਹ ਨਾ ਖਾ ਲੇ ਹਾਂ
1: ਐਗ ਆਈ ਥਿੰਕ ਇਹ ਜ਼ਿਆਦਾ ਵਧੀਆ
0: ਆਈਡੀਆ ਐਗ ਪਰੌਂਠਾ ਮਾਰਿਆ ਥੱਲ ਕੇ ਉਹ ਚੱਕ ਕੇ ਉਹ ਖਾ ਲਿਆ ਉਹ ਧਰ ਲਿਆ ਉਹ ਏਦਾਂ ਕਰਕੇ ਕੀ ਸੁਣਾਓਗੇ ਫਿਰ ਹਾਂਜੀ ਕੁਛ ਨੀ
1: ਅੱਜ ਤਾਂ ਗੱਲਾਂ ਹੀ ਕਰਨੀ
0: ਅੱਛਾ ਮੈਥ ਵਾਲਾ ਕੁਐਸਚਨ ਓਕੇ ਹਾਂਜੀ
3: and okay 5 apples and then 10 dot ank nikade and then do preet ank nikade and then which number hoga
0: dasso bhai
3: kinne apple hage
0: acha total kinne apple hai ha
1: acha
0: yeah 1 kilo
3: kinne reh gaye
0: 1 kg
3: nahi
0: 1 kg reh gaye
3: 5 apples or 5 apples and
0: ਖਾਲੀ ਲਿਫਾਫਾ ਰਹਿ ਗਿਆ ਫਿਰ ਫਿਰ ਖਾਲੀ ਲਿਫਾਫਾ ਰਹਿ ਗਿਆ
3: ਹਾਂਜੀ
0: ਕਰਾ ਦੋ ਸਾਡੇ ਯਾਰੀ ਖਾਲੀ ਲਿਫਾਫਾ ਛੱਡਦਾ
1: ਲਾਈਫ ਦੇ ਵਿੱਚ ਜਿਹੜੇ ਬੜੇ ਸਿੰਪਲ ਸਵਾਲ ਆ ਉਹਨਾਂ ਚ ਵੀ ਉਲਝ ਜਾਂਦੇ ਆਪਾਂ
0: ਸਤਿ ਸ੍ਰੀ ਅਕਾਲ ਮਾਣੂ ਸਤਿ ਸ੍ਰੀ ਅਕਾਲ ਮਾਣੂ ਬਿੱਲੀ ਹਾਂਜੀ ਅਸੀਂ ਠੀਕ ਹਾਂ ਤੁਸੀਂ ਕੀ ਠੀਕ ਹੋ ਕੀ ਕਰਦੇ ਹੋ ਉਹ ਕੁਛ ਕਰ ਲਿਆ ਕਰੋ ਯਾਰ ਉਹ ਕੁਛ ਕਰ ਲਿਆ ਕਰੋ ਯਾਰ ਯਾਰ ਜਾਣ ਤੋਂ ਪਹਿਲਾਂ ਛੂ ਛੂ ਕਰ ਲਿਆ ਕਰੋ ਅੱਛਾ ਟਰੱਕ ਫਿਕਸ ਕਰਦਾ ਉਹ ਤੇਰੀ ਬੱਲੇ ਤੁਸੀਂ ਤੇ ਫਿਰ ਮਕੈਨਿਕ ਹੋ
1: ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ
0: ਆਪੇ ਤੋੜਿਆ ਤੇ ਆਪੇ ਫਿਕਸ ਕਰ ਲਿਆ ਮੇਰੇ ਕੋਲ ਵੀ ਇੱਕ ਟੋਏ ਟਰੱਕ ਹੈਗਾ ਵਾ ਯੈਲੋ ਕਲਰ ਦਾ ਨਾ ਨਾ ਟੁੱਟਾ ਥੋੜੀ ਆ ਉਹ ਪਤਾ ਕਿੱਡਾ ਸੋਲਿਡ ਆ
1: ਉਹ ਹੈਗਾ ਡੰਪ ਟਰੱਕ ਦੇਖਣ ਨੂੰ ਹੀ ਲੱਗਦਾ
0: ਟੁੱਟਿਆ
1: ਡਿਜ਼ਾਈਨ ਉਦਾਂ ਦਾ
0: ਉਹ ਡੰਪਿੰਗ ਵਾਲਾ ਵਾ ਉਹਦੇ ਨਾਲ ਮਿੱਟੀ ਚੁੱਕ ਚੁੱਕ ਕੇ ਤੇ ਨਾ ਟੁੱਟਦਾ ਨਹੀਂ ਉਹ ਅੱਛਾ ਤੁਸੀਂ ਫਿਕਸ ਕਰ ਦੋਗੇ ਓਕੇ
1: ਚਲੋ ਟੁੱਟ ਗਿਆ
0: ਜਦੋਂ ਟੁੱਟ ਗਿਆ ਫਿਰ ਆਪਾਂ ਤੁਹਾਨੂੰ ਦੇ ਦਾਂਗੇ ਫਿਰ ਫਿਕਸ ਕਰਨ ਤੁਹਾਡੀ ਵਰਕਸ਼ਾਪ ਕਿੱਥੇ ਆ
1: ਟੁੱਟੇ ਦਿਲ ਵੀ ਫਿਕਸ ਕਰ ਦਿੰਦੇ
0: ਓਹੋ ਫਿਰ ਇਹ ਪਰ ਤੁਹਾਡੇ ਗਰਾਜ ਚ ਤੇ ਆਉਣਾ ਨੀ ਇਹ ਟਰੱਕ ਵੱਡਾ ਬੜਾ ਵਾ
1: ਉਹਨਾਂ ਦੀ ਵਰਕਸ਼ਾਪ ਵੀ ਉਸ ਟਾਈਪ ਦੀ ਹੋਈ ਹੈ
0: ਐਕਸਪੈਂਡੇਬਲ ਹੈ ਗਰਾਊਂਡ ਚ ਖੜ ਕੇ ਫਿਕਸ ਕਰ ਦਾਂਗੇ ਅੱਛਾ ਵੱਡਾ ਵਾ ਓਕੇ ਓਕੇ ਚਲੋ ਤੇ ਅੱਜ ਕੀ ਸੁਣਾਓਗੇ ਓਕੇ ਕੀ
1: ਇੱਕ ਵਾਰ ਬਹੁਤ ਦੱਸਣਾ ਪੈਣਾ ਚੰਗੀ ਤਰ੍ਹਾਂ
0: ਵਿਚੋਂ ਕੱਟਦੀ ਤੇ ਫਿਕਸ ਵੀ ਹੁੰਦੀ
3: ਏਦਾਂ
1: ਵਰਕਸ਼ਾਪ ਟਾਈਪ ਜਰਤ ਹੋ ਗਈ
0: ਹਾਂ ਵਿਚੋਂ ਕੱਟਦੀ ਵੀ ਆ ਤੇ ਫਿਕਸ ਵੀ ਹੁੰਦੀ ਆ ਹੈਂ ਸਟਿੱਕੀ ਟੇਪ
3: ਹਾਂਜੀ
0: ਓ
3: ਬਲੇ ਬਲੇ
1: ਸ਼ਾਬਾ ਸ਼ਾਬਾ ਆਪਾਂ ਹਿੰਟ ਦੇਣ ਨੂੰ ਕਿਹਾ ਸੀ
0: ਇਹ ਪਿੱਛੇ ਘਰੇ ਹੀ ਬੈਠੇ ਪੇਤੀ ਹੈ
1: ਘਰ ਦਾ ਭੇਤੀ ਬਾਜ਼ਾਰ ਪਹੁੰਚੇ
0: ਵੀਰਾ ਜੀ ਯਾਰ ਬਹੁਤ ਸੋਹਣਾ ਸੀ ਯਾਰ ਮਾਨੂ ਬਿੱਲੀ ਥੋੜੀ ਜੀ ਫੋਰਮ ਚ ਲੱਗਣ ਡੀ ਮੈਨੂੰ
1: ਪੂਰੀ ਸਕੂਲ ਦੇ ਨੇੜੇ ਨੂੰ
0: ਪਿਛਲੇ 2 ਕੁ ਦਿਨ ਢਿੱਲੀ ਢਿੱਲੀ ਜੀ ਰਹੀ ਹੈ
1: ਠੰਡ ਸੀਗੀ ਨਾ ਅੱਜ ਥੋੜਾ ਮੌਸਮ ਠੀਕ ਹੋ ਗਿਆ ਨਾ ਹੁਣ
0: ਸ਼ਾਇਦ ਮੇ ਬੀ ਇਹਨੂੰ ਕਾਲੀ ਜੀ ਹੁੰਦੀ ਹੈ ਜਾਂ ਸੁਸਤੀ ਜੀ ਹੁੰਦੀ ਹੈ
1: ਮੇਰਾ ਲੱਗਦਾ ਬਾਰੀ ਥੋੜੀ ਲੇਟ ਆਉਂਦੀ ਤਾਂ ਵੀ ਹੋ ਜਾਂਦਾ
3: ਉਹ ਨਹੀਂ
1: ਮੈਨੂੰ ਵੀ ਬੋਲਣ ਦੋ
3: ਮੈਨੂੰ ਸੁਸਤੀ ਨਹੀਂ ਆਈ ਉਹ ਮੇਰਾ ਵੀਰਾ ਸੁੱਤਾ ਪਿਆ ਉਹ ਉਹਦਾ ਗਲਾ ਖਰਾਬ ਤੰਗੂ ਪਿਆ ਉੱਚੀ ਨਹੀਂ ਬੋਲ
0: ਸਕਦਾ ਓਹੋ ਤੇ ਤੁਸੀਂ ਦੂਰ ਚੱਲ ਜਾਓ ਦੂਰ ਚੱਲ ਜਾਓ ਨਾ ਵੀਰੇ ਤੋਂ
3: ਥੋੜੀ ਤਾਂ ਹੈ ਮੈਂ ਸਟਿਲ ਲਾਊਡਲੀ ਸਕਰੀਮ ਕਰ ਸਕਦੀ ਐ ਬੋਲ ਨਹੀਂ ਸਕਦੀ
0: ਓ ਯਾਰ ਆਪਣੀ ਘਰ ਚ ਇੰਨੀਆਂ ਰੈਸਟ੍ਰਿਕਸ਼ਨਾਂ ਤੁਹਾਡਾ ਹੀ ਆ ਘਰ ਭਲਾ ਮੈਂ ਤੇ ਆਪਣੇ ਘਰ ਪੂਰਾ ਰੌਲਾ ਰੂਲਾ ਪਾਉਣਾ ਵਾ ਆਪਣੇ ਘਰ ਚ ਤੇ ਬੰਦੇ ਰੌਲਾ ਪਾ ਕੇ ਤੇ ਫੇਰ ਹੀ ਮਜ਼ਾ ਆਉਂਦਾ ਵਾ
1: ਉਹ ਤੇ ਚਲ ਵੈਸੇ ਓਵੇਂ ਵੀ ਸੁਭਾਅ ਇਹਨਾਂ ਦਾ
3: ਕੀ ਸੋਦੇ ਕੋਈ ਬੰਦੇ ਸਿੱਕ ਨਹੀਂ ਨਾ ਹੁੰਦੇ
0: ਆਹੋ ਪਰ ਪਰੇ ਜਾ ਕੇ ਰੌਲਾ ਪਾ ਲਈਦਾ ਵਾ
1: ਘਰ ਵਾਲੀ ਵੀ ਕਹਿੰਦੀ ਆਦਮ ਬੋ ਕਰਦਾ ਤਾਂ ਬੰਦਾ ਘਰੇ ਆਉਂਦਾ
3: ਸਾਨੂੰ ਪਤਾ ਸਾਡੇ ਕੋਲ ਬਾਰੇ ਰੂਮ ਸਾਡੇ ਘਰ ਚ ਬਸ ਕੱਲੇ 4 ਰੂਮ
0: ਉਹ ਤਾਂ 4 ਰੂਮ
3: ਬਹੁਤ ਹੁੰਦੇ ਇੱਕ ਬਾਬਾ ਜੀ ਵਾਲਾ ਜੀ ਤੇ ਅਸੀਂ ਪਾਠ ਕਰਦੇ ਖੇਡਦੇ ਤੇ ਦੀਵਰ ਆ ਵੀ ਸਟੱਡੀ ਕਰਦਾ ਇੱਕ ਪਾਪਾ ਦਾ ਰੂਮ ਇੱਕ ਦੀਵਰ ਦਾ ਰੂਮ ਇੱਕ ਮੰਮਾ ਦਾ ਰੂਮ
0: ਗੁੱਡ ਹੈ ਨਾ ਬਾਕੀਆਂ ਦੇ ਇਕੱਲੇ ਬਾਕੀਆਂ ਦੇ ਇਕੱਲੇ ਇਕੱਲੇ ਤੇ ਬਾਬੇ ਵਾਲੇ ਚ ਸਾਰਾ ਕੁਛ ਸਾਰੇ ਆਪਾਂ ਏਦਾਂ ਹੀ ਕਰਦੇ ਵੈਲ ਨਿਆਣਿਆਂ ਦੇ ਬੈਗ ਵੀ ਬਾਬੇ ਵਾਲੇ ਚ ਸੁੱਟ ਦਿੰਦੇ ਆਹ ਫਿਰ ਇਹੋ ਕਹੀਦਾ ਕਿ ਉਹਨਾਂ ਦਾ ਦਿੱਤਾ
1: ਸਾਰਾ ਕਾਰੋਬਾਰ ਉਹਨਾਂ ਦਾ ਹੀ ਆ
3: ਉਹ ਭਾਈ ਸਾਨੂੰ ਯਾਦ ਵੀ ਹੈ ਤੁਸੀਂ ਤਾਂ ਕਹਿੰਦੇ ਮੈਨੂੰ ਯਾਦ ਨਹੀਂ ਰੋਤਾ ਹੈ
0: ਕੀ
3: ਮੈਨੂੰ ਆਵਾ
0: ਕੀ ਯਾਦ ਆ ਤੁਹਾਨੂੰ ਕੁਝ ਸੁਣਾਉਣਾ ਹੈ ਇਹਨੇ ਕਹਿੰਦੀ ਸੀ ਮੈਂ ਪ੍ਰੀਤਿੰਦਰ ਅੰਕਲ ਨੂੰ ਕੁਝ ਸੁਣਾਉਣਾ ਜਿੱਦਣ ਆਏ
3: ਸਾਨੂੰ ਅੰਡਰਸਟੈਂਡ ਨਹੀਂ ਹੁੰਦਾ
1: ਹੋ ਗਿਆ ਹੁਣ ਹੋਇਆ ਹੁਣ
0: ਅਸੀਂ ਪੁੱਤ ਅਸੀਂ ਨਾ ਵਿਆਹੇ ਅਸੀਂ ਦਬਕੇ ਨਾਲ ਹੀ ਚੱਲਦੇ ਹਾਂ
3: ਨਹੀਂ ਸੁਣਿਆ
0: ਹਾਂਜੀ ਦੱਸ
1: ਵਿਆਹ ਤੋਂ ਪਹਿਲਾਂ ਆਟੋ ਤੇ ਸੀ
3: ਜਿਹੜਾ ਕੋਈ ਬੰਦਾ ਬੋਲਦਾ ਰੇਡੀਓ ਤੇ ਉਹਨਾਂ ਕੋਲ 2 ਬੱਚੇ
0: ਹਾਂ ਜਿਹੜਾ ਕੋਈ ਬੰਦਾ ਬੋਲਦਾ ਉਹਦੇ ਕੋਲ 2 ਬੱਚੇ
3: ਹਾਂਜੀ ਉਹ ਕੌਣ ਹੈ ਐਗੀ ਯਸ਼ਪ੍ਰੀਤ ਅਰਕੀ ਜੀ
0: ਤੋ ਸਾਡੇ ਸਾਰਿਆਂ ਕੋਈ 2 ਬੱਚੇ
1: ਮੈਨੂੰ
0: ਲੱਗਦਾ ਵਿਸ਼ਾਲ ਨੂੰ ਛੱਡ ਕੇ ਸਾਰੇ ਕੋ 2 ਬੱਚੇ
1: ਵਿਸ਼ਾਲ ਆਪ ਬੱਚਾ
0: ਹੈ ਨਹੀਂ ਜੈਸਮਿਨ ਜੀ ਦੇ ਕੋਲ ਇੱਕ ਆ
1: ਵਿਸ਼ਾਲ ਆਪ ਗਿਣ ਲੈਂਦਾ ਨਾ ਆਪਣੇ ਆਪ ਨੂੰ ਬੱਚਾ ਉਹ ਵੀ 2 ਹੀ ਗਿਣੋ ਸੀ
0: ਹੈ ਕੀ ਇੰਨੀ ਹੌਲੀ ਨੀ ਸਾਨੂੰ ਸੁਣਦਾ
3: ਅੰਕਲ ਭਾਵੇਂ ਤੁਸੀਂ ਬੋਲੀ ਜਾਓ ਤੁਹਾਨੂੰ ਤਾਂ ਸੁਣਨਾ ਹੀ ਪਕੋ ਤੁਸੀਂ ਸੁਣੋ ਤਾਂ ਕੱਲ ਹੀ ਸਾਰਾ ਸੁਣ ਗਏ
0: ਆਹੋ ਤੇ ਇਹਨਾਂ ਨੂੰ ਕੀ ਸੁਣਾਉਣਾ
3: ਪ੍ਰੀਤਿੰਦਰ ਅੰਕਲ ਜੀ ਨੂੰ ਸੁਣਨਾ ਪਊਗਾ ਵੀ ਉਹਨਾਂ ਨੇ ਸੁਣਿਆ ਨਹੀਂ
0: ਹਾਂਜੀ ਉਹਨੂੰ ਸੁਣਾਓ ਸੁਣਾਓ ਸੁਣਾਓ
3: ਪਹਿਲਾਂ ਅਸੀਂ ਮੇਰੇ ਟੀਚਰਾਂ ਦੇ ਪਾਰਕਿੰਗ ਚ ਗਏ ਫਿਰ ਬੱਸਾਂ ਆਈਆਂ ਫਿਰ ਬੱਸਾਂ ਦੇ ਮਨੂਆ ਫਾਰਮ ਚ ਰਾਈਡ ਕੀਤਾ ਫਿਰ ਅਸੀਂ ਮਨੂਆ ਫਾਰਮ ਦੇ ਵਿੱਚ ਸੀ ਫਿਰ ਅਸੀਂ ਪਹਿਲਾਂ ਫਰੂਟ ਖਾਧਾ ਬਟ ਮੈਂ ਫਰੂਟ ਲੈ ਕੇ ਨਹੀਂ ਗਈ ਤੇ ਫਿਰ ਮੈਂ ਸਨੈਕ ਖਾ ਲਿਆ ਥੋੜਾ ਜਿਹਾ ਤੇ ਫਿਰ ਅਸੀਂ ਐਨੀਮਲ ਚ ਗਏ ਪੈਟ ਕੀਤਾ ਅਸੀਂ ਫੀਡ ਕੀਤਾ ਅਸੀਂ ਟ੍ਰੇਨ ਟਰੈਕਟਰ ਤੇ ਰਾਈਡ ਕੀਤਾ ਵੈਟਲੈਂਡ ਚ ਗਏ ਤੇ ਬਸ ਫਿਰ ਬਸ ਬੱਸਾਂ ਤੇ ਜਾ ਕੇ ਬੱਸ ਲੰਚ ਲੈ ਕੇ ਬੱਸਾਂ ਤੇ ਜਾ ਕੇ ਵਾਪਸ ਸਕੂਲ ਚ ਫਿਰ ਨੀਲੀ ਹੋਮ ਟਾਈਮ ਹੁੰਦਾ
0: ਮੇਰੀ ਇੱਕ ਟੰਗ ਨਕਲੀ ਹੈ
1: ਨਹੀਂ ਆ ਤਾਂ ਵਧੀਆ ਐਕਸਪਲੇਨ ਕਰਦਾ
3: ਤੂੰ ਇਹਨਾਂ ਹਾਫ ਆਵਰ ਜਿਹਾ 1.5 ਆਵਰ ਜਿਹਾ ਉੱਥੇ ਸੀ
0: ਕਾਫੀ ਸੋਹਣਾ ਰਿਹਾ ਵੈਰੀ ਨਾਈਸ
1: ਮੈਂ ਤਾਂ ਉਦੋਂ ਗਿਆ ਸੀ ਜਦ 35 ਟਿਕਟ ਸੀ, ਹੁਣ 45 ਦੀ ਹੋ ਗਈ, ਬਾਬਾ ਦੇਰ ਤੋਂ ਜਾ ਹੀ ਨਹੀਂ ਹੋਇਆ।
0: ਕੀ ਸੁਣਾਓਗੇ ਫਿਰ ਅੱਜ?
3: ਇੱਕ ਕਹਾਣੀ।
0: ਓਕੇ।
3: ਇੱਕ ਸੀ ਰਾਜਾ, ਇੱਕ ਸੀ ਰਾਣੀ। ਰਾਣੀ ਤੇ ਰਾਜਾ ਕਹਿੰਦੇ ਅਸੀਂ ਸ਼ਿਕਾਰ ਖੇਡਣ ਜਾਂਦੇ।
0: ਅੱਛਾ।
3: ਉਹਨੇ ਕਿਹਾ ਠੀਕ ਆ। ਉਹਨਾਂ ਦੇ ਸੋਲਜਰ ਨੇ ਉਹਨਾਂ ਸੋਲਜਰ ਨੂੰ ਕਿਹਾ ਵੀ ਘੋੜੇ ਤਿਆਰ ਕਰੋ, ਥੋੜਾ ਰਸ ਰੂਸ, ਬਿਸਕਿਟ ਬੁਸਕਿਟ, ਚਾਹ ਨੂੰ ਰੈਡੀ ਕਰੋ। ਉਹਨਾਂ ਨੇ ਰੈਡੀ ਕਰਕੇ ਸ਼ਿਕਾਰ ਖੇਡਣ ਜਾਂਦੇ। ਜਦੋਂ ਉਹਨਾਂ ਦੂਰ ਦਿਖਦਾ ਨਾ, ਇੱਕ ਸ਼ੇਰ ਹਿਰਨ ਦੇ ਪਿੱਛੇ ਭੱਜੀ ਜਾਂਦਾ। ਉਹ ਕੀ ਕਰਦਾ ਨਾ, ਆਏ ਅੰਬ ਛੇ ਅੰਬ ਕੀ ਰਾਜਾ ਆਏ ਕਰਕੇ ਨਾ
0: ਮੱਠੀ ਸੁੱਟ ਦਿੰਦਾ।
3: ਸ਼ੇਰ
0: ਸ਼ੇਰ ਨੂੰ ਮੱਠੀ ਮਾਰਦਾ ਤੀਰ ਤੀਰ ਚ ਪਾ ਕੇ।
3: ਉਹ ਸ਼ੇਰ ਡਰ ਕੇ ਭੱਜ ਜਾਂਦਾ। ਉਹ ਹਿਰਨ ਕੋਲ ਜਾਂਦੇ, ਹਿਰਨ ਨੂੰ ਘਰ ਲੈਂਦੇ। ਉਹਨੇ ਕਿਹਾ ਇਹਨੂੰ ਕੁਛ ਦੋ, ਕੁਛ ਪੀਣ ਨੂੰ ਦੋ, ਇਹਦੀ ਪੱਟੀ ਲਾਓ, ਇਹਦੀ ਦਵਾਈ ਲਾਓ।
0: ਤੇ ਹਿਰਨ ਆਈਸੀ ਪੋਲ ਖਾਣ ਡਿਆ ਹੁੰਦਾ।
3: 15 ਦਿਨ ਚੋਂ ਠੀਕ ਹੁੰਦਾ। ਫਿਰ ਇੱਕ ਉਹਨਾਂ ਮੁੰਡਾ ਹੁੰਦਾ, ਮੁੰਡਾ ਆਪਦੇ ਫਰੈਂਡਸ ਕੋਲ ਲੈ ਆਂਦਾ। ਤੇ ਫਿਰ ਉਹ ਕਹਿੰਦੇ ਹਾਂ ਤੁਸੀਂ ਇਹ ਹਿਰਨ ਦਾ, ਇਹ ਸਾਡੇ ਵੀਰੇ ਦਾ, ਤਾਂ ਬਸ ਤੁਸੀਂ ਸਾਡੀ ਬਚਾਤਾ ਸਾਡੇ ਵੀਰੇ ਨੂੰ। ਤੇ ਉਹ ਕੀ ਕਹਿੰਦੇ ਮੁੰਡਾ ਕੀ ਕਹਿੰਦਾ, ਹੁਣ ਤਾਂ ਭੰਗੜਾ ਪਾਉਣਾ, ਭੰਗੜਾ ਪਾ ਕੇ ਮੁੰਡਾ ਘਰ ਜਾ
1: ਸਾਡੇ ਵੀਰੇ ਦਾ ਵਿਆਹ।
3: ਉੱਤੋਂ ਪੈ ਗਈ ਸਵੇਰ।
0: ਉਹ ਬੱਲੇ ਬੱਲੇ, ਉਹ ਬੱਲੇ ਬੱਲੇ,
1: ਤੀਰ ਚ ਪਾ ਕੇ ਮਟਰੀ ਚਲਾਈ, ਮਟਰੀ ਬਿੰਗੀ ਸੀ ਆਪਦੀ ਵੱਜੀ
0: ਤੀਰ ਚ।
1: ਨਾਰੇ
0: ਚ ਪਾ ਕੇ ਮਟਰੀ ਮਾਰੀ, ਮਟਰੀ ਵੱਜੀ ਤਿੱਤਰ ਨੂੰ।
1: ਹਿਰਨ ਦਾ ਵਿਆਹ ਸਾਨੂੰ ਗੋਡੇ ਗੋਡੇ ਚ। ਗੱਲਾਂ ਚੋ ਗੱਲ ਦੇ ਲੋ।
0: ਹਾਂ ਨਹੀਂ ਨਹੀਂ ਸਹੀ ਗੱਲ ਹੈ, ਇਹ ਵਧੀਆ ਕਾਰਟੂਨ ਏਦਾਂ ਹੁੰਦੇ ਆ। ਉਹ ਰਾਜਾ ਰਾਣੀ ਜਾਂਦੇ ਆ।
1: ਹਾਂ, 6 ਮਹੀਨੇ ਹੋਰ ਵੱਡੇ ਹੋਏ ਆਪਾਂ ਰੇਡੀਓ ਤੇ, ਆਹੀ ਆਪਾਂ ਵੀ ਆਹੀ ਕੁ ਕਰਦੇ ਹਾਂ। ਥੋੜੀ ਜਿਹੀ ਵੱਡੀ ਹੋ ਜਾਏ 6 ਮਹੀਨੇ, ਫਿਰ ਆਪਾਂ ਅਸੀਸ ਨੂੰ ਰੇਡੀਓ ਤੇ ਬੁਲਾ ਲੈਣਾ। ਇਹਨਾਂ 2 ਘੰਟੇ ਤਾਂ ਇਹ ਵੀ ਨਹੀਂ ਗੇੜਾ ਖਾਣ ਦਿੰਦੇ।
0: ਇਹਨਾਂ ਪੈਰਾਂ ਤੇ ਪਾਣੀ ਨਹੀਂ ਪੈਣ ਦਿਆ ਕਰਨਾ, ਵੇਖੇ ਹੋਰ ਗਲੋਜੋ ਜ਼ਾਲਕ। ਆਹ ਵੇਖੋ ਇੱਕ ਹੋਰ ਬੇਬੇ ਆ ਗਈ। ਤਮਨੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਵੀਰ ਜੀ ਤੇ ਤਾਇਆ ਜੀ।
0: ਓ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਤਮਨੀ ਦਾ?
3: ਕੀ ਹਾਲ ਹੈ?
0: ਬਹੁਤ ਵਧੀਆ, ਤੁਹਾਡਾ ਕੀ ਹਾਲ ਹੈ?
3: ਮੇਰਾ ਠੀਕ ਆ। ਤੁਸੀਂ ਮੈਨੂੰ ਬੀਬੀ ਜੀ ਕਿਉਂ ਕਿਹਾ?
1: ਕਿਉਂਕਿ ਤੁਸੀਂ ਵੀਰ ਜੀ ਕਹਿ ਤਾਂ।
0: ਤੁਹਾਨੂੰ ਥੋੜੀ ਕਿਹਾ ਬੀਬੀ ਜੀ, ਮੈਨੂੰ ਲੱਗਾ ਐਸ਼ਲੀਨ ਨੇ ਆਉਣਾ ਵਾ। ਹੈ ਤੁਸੀਂ ਬੀਬੀ ਨਹੀਂ?
1: ਤੁਸੀਂ ਸਮਾਰਟ ਨਹੀਂ ਦੇਖ ਲਓ ਨਾ।
3: ਹੈ
0: ਤੁਸੀਂ ਬੀਬੀ ਨਹੀਂ ਹੋ? ਬੀਬੀ ਕੁੜੀ ਨਹੀਂ ਤੂੰ?
3: ਹੈਗੀ।
0: ਹਾਂ ਤੇ ਫੇਰ, ਤੇ ਫੇਰ
3: ਬੇਬੇ ਕਿਆ?
0: ਬੇਬੇ ਥੋੜੀ ਬੀਬੀ।
3: ਮੰਮਾ ਵੀ ਮੈਨੂੰ ਬੇਬੇ ਕਹਿੰਦੇ।
0: ਅੱਛਾ, ਮੰਮਾ ਬੇਬੇ, ਮੈਂ ਤੇ ਬੀਬੀ ਕਿਆ?
3: ਓਕੇ, ਇਟਸ ਓਕੇ,
0: ਦੈਟਸ ਓਕੇ।
1: ਤਾਂ ਕਿ ਨੇਤਨਯਾਹੂ ਨੂੰ ਵੀ ਕਹਿੰਦੇ ਆ। ਹੈ
3: ਪੀਟਨ ਦੇ ਅੰਕਲ ਦਾਦਕੇ ਵਾਲੇ ਨੇ, ਜੋ ਤਾਂ ਨਾਨਕੇ ਵਾਲੇ ਨੇ।
1: ਹਾਂ, ਦਾਦਕੇ ਦੇ ਨਾਨਕੇ ਨਾਲ ਨਾਲ ਚੱਲੇ ਨਹੀਂ ਗਰਦਾਰੀ ਲਾਲ।
0: ਹਾਂ ਠੀਕ ਆ, ਇਹ ਫਿਰ ਹੁਣ ਤੁਹਾਨੂੰ ਜ਼ਿਆਦਾ ਪਤਾ ਨਾ।
3: ਪੀਟਨ ਕੋਲ ਕੋਈ ਡਿਮਾਂਡ ਹੈਗੀ?
0: ਹਾਂਜੀ, ਤੁਹਾਡੇ ਕੋਲ ਡਿਮਾਂਡ ਹੈਗੀ ਕੋਈ?
1: ਨਹੀਂ ਅੱਜ ਤਾਂ ਹੈ ਨਹੀਂ ਕੋਈ, ਅੱਜ ਠੀਕ ਆ। ਕੋਈ ਰੱਖੀ ਹੈ?
3: ਜਦੋਂ ਨਹੀਂ ਤਾਂ ਪਤਾ, ਜਦੋਂ ਮੰਮਾ ਇੰਡੀਆ ਗਏ ਸੀ ਤੇ ਫਿਰ ਸਾਡਾ ਘਰ ਬਹੁਤ ਕੁਆਇਟ ਹੁੰਦਾ, ਬਿਕੋਜ਼ ਮੰਮਾ ਹੀ ਰੋਲਾ ਪਾਉਂਦੇ ਸੀ। ਮੰਮਾ ਇੰਡੀਆ ਗਏ ਸੀ, ਫਿਰ ਸਾਡੇ ਇੱਕ ਗਵਾਂਢੀ ਸੀ, ਉਹਦਾ ਨਾਮ ਮਾਰੀਓ ਹੈਗਾ।
0: ਉਹਨੂੰ ਰੋਲਾ ਪਾਉਣ ਲਈ ਲਿਆਂਦਾ?
1: ਉਹ ਗੇਮ ਵਾਲਾ ਥੋੜੀ ਸੀ, ਅਸਲ ਮਾਰੀਓ ਸੀ।
3: ਨਹੀਂ,
0: ਮੈਂ ਕਿਹਾ ਉਹਨੂੰ ਪੀਜ਼ਾ ਖਵਾ ਕੇ ਰੋਲਾ ਪਾਉਣ ਲਈ ਲਿਆਂਦਾ ਉਹਨੂੰ।
3: ਮੰਮਾ ਨੂੰ ਪੁੱਛਦਿਆ ਸੀ ਤਾਂ ਤੁਸੀਂ ਕਿਉਂ ਨਹੀਂ ਆਏ ਸੀ ਜਦੋਂ ਤੁਸੀਂ ਹੁੰਦੇ ਸੀ ਘਰੇ, ਉਹਦਾ ਬਹੁਤ ਰੋਲਾ ਪੈਂਦਾ ਸੀ, ਤੇ ਜਦੋਂ ਤੁਸੀਂ ਚਲ ਗਏ ਉਹਨੂੰ ਘਰ ਪੂਰਾ ਸ਼ਾਂਤ ਹੋ ਗਿਆ।
1: ਦੇਖ ਲਓ, ਮਾਰੀਓ ਵੀ ਸਲਾਮੀ ਦੇ ਗਿਆ ਹੁਣ ਤਾਂ।
0: ਹੋਰ ਕੀ, ਮਾਰੀਓ ਮਸ਼ਰੂਮ ਖਾ ਕੇ ਤੁਹਾਨੂੰ ਸਲਾਹ ਦੇ ਗਿਆ। ਕੀ ਸੁਣਾਓਗੇ ਫਿਰ ਅੱਜ?
3: ਇੱਕ ਬੁਜਾਰਤ।
0: ਓਕੇ,
3: ਉਹ ਕਿਹੜੀ ਚੀਜ਼ ਹੈ ਜਿਹਦੀ ਤੁਰ ਨਹੀਂ ਸਕਦੀ ਪਰ ਭੱਜ ਸਕਦੀ?
0: ਤੁਰ ਨਹੀਂ ਸਕਦੀ ਪਰ ਭੱਜ ਸਕਦੀ।
1: ਹਾਂਜੀ,
3: ਦੋ ਚੀਜ਼ਾਂ ਨੇ।
0: ਅੱਛਾ, ਦੋ ਚੀਜ਼ਾਂ ਨੇ ਜਿਹੜੀਆਂ ਤੁਰ ਨਹੀਂ ਸਕਦੀਆਂ
1: ਪਰ ਭੱਜ ਸਕਦੀਆਂ,
0: ਪਰ ਭੱਜ ਸਕਦੀਆਂ। ਅੱਛਾ, ਤਿੰਨ ਚੀਜ਼ਾਂ ਨੇ।
1: ਜਿਵੇਂ ਬੰਦਾ ਜ਼ਬਾਨ ਤੋਂ ਭੱਜ ਜਾਂਦਾ ਉਵੇਂ।
0: ਹਾਂ,
1: ਇੱਕ ਤਾਂ ਹੋ ਗਈ
0: ਤੁਰ ਨਹੀਂ ਸਕਦੀ ਪਰ ਭੱਜ ਜਾਂਦੀ। ਲੱਤ
3: ਨਹੀਂ।
1: ਜੀਭ
3: ਤੁਰ ਵੀ ਸਕਦੀ ਤੇ ਭੱਜ ਵੀ
1: ਸਕਦੀ।
0: ਟੁੱਟੀ ਟੁੱਟੀ ਲੱਤ, ਟੁੱਟੀ ਲੱਤ
1: ਫਿਰ ਭੱਜ ਕਿਵੇਂ ਸਕਦੀ?
0: ਉਹ ਤਾਂ ਬਲਪ ਸਾਡੇ ਕਹਿਣ ਚ ਗਿਰ ਜਾ।
1: ਦਲੀਲ ਸਮਝਾਇਆ ਹੁਣ ਮੈਨੂੰ ਸਮਝ ਆਈ।
0: ਲੱਤ ਪਹਿਲਾਂ ਭੰਨੀ ਆ, ਭੱਜੀ ਆ ਪਹਿਲਾਂ, ਤੇ ਫਿਰ ਉਹ ਤੁਰ ਨੀ ਸਕਦੀ।
1: ਭੱਜੀਆਂ ਬਾਹਾਂ।
0: ਹਾਂ, ਭੱਜ ਕਹਿੰਦੇ ਨਾ, ਭੱਜੀਆਂ ਬਾਹਾਂ
1: ਗੱਲ ਨੂੰ ਆਉਂਦੀ ਆ,
0: ਗੱਲ ਨੂੰ ਆਉਂਦੀ ਬਾਂਹ ਵੀ ਹੋ ਸਕਦੀ ਆ। ਹਾਂ,
3: ਬਾਂਹ ਨਹੀਂ ਹੋ ਸਕਦੀ, ਉਹ ਤੁਰ ਵੀ ਨਹੀਂ, ਉਹ ਤੁਰ ਵੀ ਨਹੀਂ ਸਕਦੀ।
0: ਤੁਸੀਂ ਆਪੇ ਕਿਹਾ ਵਾ ਵੀ ਤੁਰ ਨਹੀਂ ਸਕਦੀ।
1: ਤੁਸੀਂ ਕਰਦੇ ਹੋ ਸਿੰਬੋਲਿਕ ਗੱਲਾਂ, ਇਹ ਕੋਈ ਅਸਲ ਆਨਸਰ ਹੋਊਗਾ ਇਹਦਾ।
3: ਤੁਰ ਨਹੀਂ ਸਕਦੀ ਪਰ ਭੱਜ ਸਕਦੀ।
0: ਆ ਤੇ ਬਾਂਹ ਹੀ ਆ, ਬਾਂਹ ਹੀ ਆ, ਬਾਂਹ ਤੁਰ ਨਹੀਂ ਸਕਦੀ, ਤੁਸੀਂ ਉਹਨੂੰ ਭੰਨ ਸਕਦੇ ਹੋ ਤੁਸੀਂ।
3: ਓਕੇ, ਬਾਂਹ ਚਪੇੜ ਵਾਲੇ ਉੱਪਰ ਚਪੇੜ ਲਈ ਹੁੰਦੀ।
1: ਹਾਂ,
0: ਬਾਂਹ ਚ ਕੀ ਹੁੰਦੀ? ਚਪੇੜ ਨਹੀਂ ਹੁੰਦੀ,
3: ਮੁੱਕਾ ਲਈ ਹੁੰਦੀ ਬਾਂਹ।
0: ਅੱਛਾ, ਬਾਂਹ ਮੁੱਕੇ ਲਈ ਹੁੰਦੀ ਆ। ਅੱਛਾ,
1: ਚਪੇੜਾਂ ਤਾਂ ਭੱਜ ਭੱਜ ਕੇ ਵੱਜਦੀਆਂ ਨਾ।
0: ਬਾਂਹ
1: ਯਾਰ ਇਹ ਨਹੀਂ ਹੋਣਾ ਕੁਛ ਰਣਜੋਤ, ਕੋਈ ਥੋੜਾ ਪ੍ਰੇਮ ਚ ਡਿਫਰੈਂਟ ਸੋਚ ਕੁਛ।
0: ਹਾਂ ਹਾਂਜੀ, ਤੁਸੀਂ
3: ਇੱਕ ਆਨਸਰ ਦਿੰਦੇ।
0: ਹਾਂਜੀ,
3: ਸੜਕ।
0: ਹਾਂਜੀ,
1: ਸੜਕ
0: ਸੜਕ
3: ਸੜਕ ਦੋ ਵੋ ਆਨਸਰ ਨੇ ਹੋਣ।
0: ਅੱਛਾ, ਸੜਕ ਆ ਵੀ ਜਿਹੜੀ ਭੱਜ ਨਹੀਂ ਸਕਦੀ ਤੇ ਤੁਰ ਸਕਦੀ ਆ। ਹਾਂ
1: ਸੜਕ
0: ਚ ਟੋਇਆ ਜਿਹੜਾ ਪਿਆ ਉਹ।
1: ਅੱਛਾ, ਦੂਜੀ ਚੀਜ਼ ਫਿਰ? ਇੱਕ ਤਾਂ ਇਹ ਹੋ ਗਈ ਸੜਕ ਹੋ ਗਈ,
0: ਇੱਕ ਸੜਕ ਹੋ ਗਈ, ਤੇ ਇੱਕ
1: ਗੱਡੀ ਨਹੀਂ, ਫਿਰ ਗੱਡੀ ਤਾਂ ਖੜੀ ਵੀ ਹੁੰਦੀ।
3: ਗੱਡੀ ਹੈਗੀ,
1: ਗੱਡੀ ਹੈਗੀ,
0: ਗੱਡੀ ਹੈਗੀ। ਅੱਛਾ ਅੱਛਾ, ਇੱਕ ਬੱਜਰੀ ਹੋਊਗੀ ਫਿਰ, ਜਦੋਂ ਆਪਾਂ ਗੱਡੀ ਚਲਾਉਂਦੇ ਹਾਂ ਤੇ ਉਹ ਟਾਇਰਾਂ ਦੇ ਨਾਲ ਉੱਡ ਕੇ ਦੂਸਰੀ ਗੱਡੀ ਤੇ ਵੱਜਦੀ ਹੈ।
1: ਸਿਲੀ ਐਂਸਰ।
0: ਹਾਂ, ਜ਼ਬਾਨ ਜ਼ਬਾਨ ਜ਼ਬਾਨ
3: ਨਹੀਂ।
0: ਹਾਂ, ਮਾਰੀਓ
3: ਨੋ
0: ਨੋ,
1: ਮੁੜ ਕੇ ਮੋਮਬੱਤੀ ਰਹਿ ਜਾਣੀ, ਪਹਿਲਾਂ ਕਹਿ ਦਈਏ ਜਾਂਦਾ।
3: ਮੋਮਬੱਤੀ ਨਹੀਂ ਹੈਗੀ,
0: ਮੋਮਬੱਤੀ ਵੀ ਨਹੀਂ ਤੇ ਫਿਰ ਟੋਇਸ ਹੋ ਸਕਦਾ ਕਸ਼ੂ ਕੁਮਾ।
1: ਫਿਰ ਖਰਗੋਸ਼ ਕਿਹੜਾ ਪਿੱਛੇ ਰਹਿ ਗਿਆ?
0: ਕਸ਼ੂ ਕੁਮਾ ਕੀ ਹੁੰਦਾ? ਇਹ ਹੈਗੀ ਆ ਬੁੱਕ, ਬੁੱਕ
1: ਕਛੂ ਘੁੰਮ ਕਲਾ
3: ਬੁੱਕ ਨਹੀਂ ਆ।
0: ਅੱਛਾ, ਬੁੱਕ ਵੀ ਨਹੀਂ ਆ
1: ਯਾਰ, ਇੱਕ ਇੱਕ ਆਨਸਰ ਰਹਿ ਗਿਆ, ਬਾਕੀ ਦੋ ਤਾਂ ਆਪਾਂ ਬੁੱਝ ਹੀ ਦਿੱਤੇ ਆ।
0: ਇਹ ਕੀ ਹੋ ਜਾਂਦਾ ਫਿਰ?
1: ਕਈ ਵਾਰ ਲਾਸਟ ਵਾਲਾ ਕੁਐਸਚਨ ਔਖਾ ਹੁੰਦਾ ਨਾ।
0: ਜੇ ਇਹਨੇ ਸਾਨੂੰ ਦੱਸਤਾ ਨਾ ਫਿਰ ਸਾਨੂੰ ਪਤਾ ਲੱਗ ਜਾਣਾ।
1: ਸੁਖਵਿੰਦਰ ਭੈਣ ਜੀ ਬਿਮਾਰ ਨੇ?
0: ਨਹੀਂ, ਉਹਨਾਂ ਨੇ ਬਸ ਬਿਮਾਰ ਆ, ਅਸਲ ਚ ਨਾ ਪਹਿਲੀ ਦਾ ਜਵਾਬ ਇਦਾਂ ਦੇ ਦਿੱਤਾ, ਬਾਅਦ ਚੋਂ ਕੱਚੇ ਜਿਹੇ ਹੋ ਗਿਆ।
3: ਆਰ ਤੋਂ ਸਟਾਰਟ ਹੁੰਦਾ
0: ਵਾ। ਆਰ ਤੋਂ ਸਟਾਰਟ ਹੁੰਦਾ, ਆਰ ਤੋਂ ਫਿਰ ਆਰ ਤੋਂ ਕੀ ਹੋ ਸਕਦਾ?
1: ਰੈਟ ਨਹੀਂ,
0: ਆਰ ਤੋਂ ਰੈਟ ਵੀ ਹੋ ਸਕਦਾ।
1: ਰੈਂਬੋ ਮਾਰੀ ਤੋਂ ਬਾਅਦ ਰੈਂਬੋ ਹੀ ਆਉਂਦਾ।
0: ਆਰ ਤੋਂ ਬਾਅਦ ਰੋਬੋ,
1: ਰੋਬੋ
0: ਵੈਕਿਊਮ।
1: ਨਹੀਂ, ਇਹ ਵੀ
3: ਸੈਕਿੰਡ ਲੈਟਰ ਆਈ ਹੈਗਾ। ਆਰ ਆਈ
0: ਰਿਕਸ਼ਾ,
1: ਰੀਟਾ
3: ਨਹੀਂ,
0: ਰਾਖੀ ਰੇਖਾ, ਰੇਖਾ ਰੇਖਾ
1: ਨਹੀਂ ਆਈ, ਆਉਂਦੀ ਆਰ ਤੋਂ ਬਾਅਦ ਆਈ, ਸਪੈਲਿੰਗ ਵੀ ਨਹੀਂ ਆਉਂਦੀ ਤੁਹਾਨੂੰ ਤਾਂ।
0: ਰਿਚਾ ਚੱਡਾ,
1: ਐਕਟਰ ਨਹੀਂ ਆਉਂਦੇ, ਨਾਂ ਛੱਡੋ ਤੁਸੀਂ, ਕੁਛ ਹੋਰ ਸੋਚੋ।
0: ਹੋਰ ਕੀ ਹੋ ਸਕਦਾ ਫਿਰ? ਆਰੀ ਆਰੀ,
1: ਆਊਟ ਆਫ ਦਾ ਬੋਕਸ ਥਿੰਕ ਕਰੋ।
0: ਚਲੋ, ਹਾਂਜੀ ਹਾਂਜੀ, ਹਾਰ ਗਿਆ।
1: ਹਾਂ, ਗਿਵ ਅਪ,
0: ਗਿਵ ਅਪ, ਰਿਵਰ
1: ਯਾਰ ਜਿਹੜੀਆਂ ਚੀਜ਼ਾਂ ਸਿੰਪਲ ਜੀ ਹੁੰਦੀਆਂ ਉਹੀ ਨਹੀਂ ਹੈ ਨਾ ਪੜ੍ਹਨ ਦੀ ਗੱਲ
0: ਸੁਖਵਿੰਦਰ ਭੈਣ ਜੀ ਕਹਿੰਦੇ ਰੇਡੀਓ ਅੱਜ ਇਹਨਾਂ ਦੇ ਵੀ ਟੋਣੇ ਗਲਤ ਲੱਗੇ
3: ਤੁਹਾਡਾ
0: ਕੀ ਖੁੱਲੂਗਾ ਅੱਖਾਂ ਨੈਕਸਟ ਕਿਹਦੀ ਵਾਰੀ ਆ ਪਾਪਾ ਪਾਪਾ ਹੈਗੇ ਅੱਛਾ ਡੈਡਾ ਨੇ ਓਕੇ ਲਿਆਓ ਡੈਡਾ ਨਾਲ ਕਰਾਓ ਗੱਲ ਫਿਰ
3: ਅੰਕਲ ਜੀ
0: ਉਹ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਨੇ
3: ਠੀਕ ਆ
0: ਭਾਜੀ ਕੰਮ ਤੇ ਨਹੀਂ ਗਏ ਤੁਸੀਂ ਘਰੇ ਬੈਠੇ ਰਹਿੰਦੇ ਜੀ ਅੱਜ ਕੱਲ
3: ਕੱਲ ਆਏ ਸੀ
0: ਅੱਜ ਗਏ ਕਿਉਂ ਨਹੀਂ
3: ਰਾਤੀ 2 ਵਜੇ ਆਏ ਸੀ ਤੇ ਸ਼ਾਮ ਨੂੰ ਜਾਣਾ
1: ਟਰੱਕ ਦਾ ਗੇੜਾ ਹੁੰਦਾ
0: ਨਾ ਆ ਅੱਛਾ ਅੱਛਾ ਅੱਛਾ ਹੋਰ ਫਿਰ ਕਿੱਦਾਂ ਰਿਹਾ ਗੇੜਾ ਫਿਰ ਕਿੰਨੇ ਕੁ ਪੈਸੇ ਬਣ ਗਏ ਆ
3: ਖਰਚਾ ਹੀ ਨਿਕਲਿਆ
1: ਆ ਦੇਖੋ ਸਹੀ ਜਵਾਬ ਚਲੋ ਜਿਹੜੀਆਂ ਘਰੇ ਗੱਲਾਂ ਹੁੰਦੀਆਂ ਬੱਚਿਆਂ ਦੇ ਅਸਰ ਹੋ ਜਾਂਦਾ ਨਾ
0: ਭਾਜੀ ਕਿਧਰ ਗਏ ਹੋ ਮਤਲਬ ਕਿੱਥੇ ਲਾ ਕੇ ਆਏ ਗੇੜਾ ਅੱਛਾ ਤੁਸੀਂ ਸਿਡਨੀ ਜਾਂਦੇ ਹੋ ਰੋਜ਼
3: ਨਹੀਂ ਕਦੀ ਕਦੀ ਬ੍ਰਿਸਬਨ ਜਾਂਦੇ
0: ਤੇ ਹੋਰ ਵੀ ਕਿਤੇ ਜਾ ਕੇ ਵੇਖ ਲੋ
3: ਕਦੀ
0: ਕਦੀ ਲੋਕਲ ਵੀ ਰਹਿੰਦੇ
3: ਕਦੀ ਕਦੀ ਲੋਕਲ ਵੀ ਰਹਿੰਦੇ ਨਹੀਂ ਲੋਕਲ
0: ਤੇ ਤੁਹਾਨੂੰ ਕਿੱਥੇ ਮਜ਼ਾ ਆਉਂਦਾ ਜ਼ਿਆਦਾ ਜਾ ਕੇ
3: ਬ੍ਰਿਸਬਨ
0: ਅੱਛਾ ਬ੍ਰਿਸਬਨ ਮਜ਼ਾ ਆਉਂਦਾ ਜ਼ਿਆਦਾ ਮੈਨੂੰ ਪਤਾ ਲੱਗਾ ਤੁਹਾਨੂੰ ਕੈਨੇਡਾ ਜਾ ਕੇ ਜ਼ਿਆਦਾ ਮਜ਼ਾ ਆਇਆ ਸੀ ਹੈ
3: ਹੋਰ ਤੱਕ ਸੁਣਨ ਦਿਆ
0: ਕੀ
3: ਹੋਰ ਤੱਕ ਸੁਣਨ ਦਿਆ
0: ਅੱਛਾ ਹੁਣ ਤੱਕ ਅੱਛਾ ਉੱਥੇ ਉੱਥੇ ਫਿਰ ਨਜ਼ਾਰਾ ਜ਼ਿਆਦਾ ਸੀ
3: ਹਾਂਜੀ
0: ਉਹ ਯਾਰਾਂ
3: ਇਕੱਲੇ ਗਏ ਸੀ
0: ਇਕੱਲੇ ਗਏ
3: ਹੋਰ ਨਾਲ
0: ਨਹੀਂ ਪਰ ਤੁਹਾਡੇ ਯਾਰ ਦੋਸਤ ਵੀ ਨਾ ਤੁਸੀਂ ਜਿੱਥੇ ਜਾ ਕੇ ਚਾਂਬਲੇ ਹੋ
3: ਪਤਾ ਹੀ ਆ ਫਿਰ
0: ਉਹ ਪਤਾ ਹੀ ਆ ਫਿਰ ਭਾਜੀ ਕੀ ਸੁਣਾਓਗੇ ਫਿਰ ਅੱਜ
3: ਇੱਕ ਬੋਲੀ
0: ਹਾਂਜੀ
3: ਲੁਧਿਆਣੇ ਸਟੇਸ਼ਨ ਤੇ ਮੇਰਾ ਜੀਜਾ ਰੇਲ ਚਲਾਵੇ ਲੁਧਿਆਣੇ ਸਟੇਸ਼ਨ ਤੇ ਮੇਰਾ ਜੀਜਾ ਰੇਲ ਚਲਾਵੇ ਜੀਜੇ ਨੇ ਪਾਣੀ ਮੰਗਿਆ ਸਾਲੀ ਦੁੱਧ ਦਾ ਗਲਾਸ ਭਰਾ ਦੇ ਜੀਜੇ ਨੇ ਪਾਣੀ ਮੰਗਿਆ ਸਾਲੀ ਦੁੱਧ ਦਾ ਗਲਾਸ ਭਰਾ ਦੇ
1: ਪੱਪੀ ਬਾਈਲੀ ਦਾ ਕੁੜਤਾ ਬੋਲੀਆਂ ਪਾਵੇ ਨਾ ਚਾਦਰੇ ਤੋਂ ਬੋਲੀਆਂ ਪਵਾ ਛੱਡੀਆਂ ਨੇ
0: ਥੈਂਕ ਯੂ ਭਾਜੀ
1: ਸਵਾਦ ਲਿਆ ਤਾ ਬਾਈ
0: ਤੁਸੀਂ ਫੇਰ ਟ੍ਰਿਕ ਕਰਤਾ ਸਾਨੂੰ
3: ਹਾਂਜੀ
0: ਓਹੋ ਤੁਸੀਂ ਬੜਾ ਸੋਹਣਾ ਡੈਡੀ ਬਣਦੇ ਹੋ
3: ਅੰਕਲ ਜੀ ਨਾਲ ਗੱਲ ਕਰ ਲੋ
0: ਹਾਂਜੀ ਅੰਕਲ ਜੀ ਨਾਲ ਗੱਲ ਕਰੋ
3: ਅੰਕਲ ਜੀ
1: ਬੇਟਾ ਜੀ ਕਹੋ ਤੁਸੀਂ ਬੇਟਾ ਜੀ
0: ਸਤਿ ਸ੍ਰੀ ਅਕਾਲ ਅੰਕਲ ਜੀ ਅੰਕਲ ਜੀ ਕੱਲ ਪਾਰਕ ਨੀ ਆਏ ਤੁਸੀਂ ਗੋਡੇ ਠੀਕ ਆ ਤੁਹਾਡੇ ਗੋਡੇ ਪੀੜ ਠੀਕ ਹਨ ਗੋਡੇ ਠੀਕ ਆ ਹੁਣ
1: ਨਹੀਂ ਗੋਡਿਆਂ ਤੇ ਤਾਸ਼ ਮਾਰ
0: ਅੰਕਲ ਜੀ ਤਾਸ਼ ਖੇਡਦੇ ਹੁੰਦੇ ਹੋ
1: ਕਹਿੰਦਾ ਬਾਪੂ ਕਹਿੰਦਾ ਗੋਡੇ ਦੁਖਦੇ ਕਹਿੰਦਾ ਉੱਥੇ ਤਾਸ਼ ਤੂੰ ਪੈਰਾਂ ਭਰ ਬੈਠ ਕੇ ਖੇਡਦਾ ਬੇਗੀ ਐ ਲਿਆ ਕੇ ਸਿੱਟੂ ਸਮਾਨ ਤੋਂ ਥੱਲੇ
0: ਹਾਂਜੀ ਹਾਂਜੀ ਭਾਜੀ
3: ਤੁਸੀਂ ਰੋਟੀ ਖਾ ਲਈ?
0: ਹਾਂਜੀ ਹਾਂਜੀ ਰੋਟੀ ਖਾ ਲਈ ਅੰਕਲ ਜੀ। ਤੁਸੀਂ ਖਾ ਲਈ? ਤੁਸੀਂ ਦਵਾਈ ਖਾ ਲਈ? ਤੁਸੀਂ ਦਵਾਈ ਖਾ ਲਈ
1: ਰੋਟੀ ਤੋਂ ਬਾਅਦ?
0: ਓਕੇ ਓਕੇ
1: ਨਿਰਣੇ ਕਾਲ ਜੇ ਖਾਂਦਾ ਕੋਈ ਕਾਕਾ।
0: ਓਹੋ ਕੀ ਸੁਣਾਓਗੇ ਫਿਰ?
3: ਬੋਲੀ।
0: ਓਕੇ ਹਾਂਜੀ
3: ਗਾਣਾ ਗਾਣਾ।
0: ਓਕੇ
3: ਬੱਲੇ ਬੱਲੇ

0: ਜਾਂਦੀਆਂ ਚਿੜੇ ਲਾਈਆਂ ਬੇੜੇ ਵਿੱਚ ਰਹਿਣ ਰੌਣਕਾਂ
1: ਉਹ ਬਲਬਲ ਬਲਬਲ ਬਲੇ
0: ਬੋਲੀਆ
1: ਉਹ ਬੱਲੇ ਅੰਕਲ ਜੀ ਉਹ ਸ਼ਾਗੇ ਅੰਕਲ ਜੀ ਸਰਦਾਰ ਜੀ
2: ਮੈਂ ਤਾਜਵੀਰ ਹੈਗੇ
1: ਓਹੋ ਮੈਨੂੰ ਲੱਗਦਾ ਹੈ ਕਿ ਇਹ ਸਰਦਾਰ ਜੀ ਹੈਗੇ ਆ
2: ਜੋ ਛੋਟੀ ਦੀਦੀ

0: ਟ੍ਰੈਫਿਕ ਸੀ ਤੇ ਜਿਹੜੇ ਰੁੱਕ ਸੀ ਗੱਡੀ ਰੁੱਕ ਦੇ ਥਰੂ ਜਾ ਰਹੀ ਸੀ ਬੜਾ ਉਹ ਜਿਹੜਾ ਉਹ ਜਾ ਨਹੀਂ ਸਕਦਾ ਸੀ ਫਿਰ ਜਿਹੜਾ ਪਿੱਛੇ ਵਾਲਾ ਟਾਇਰ ਸੀ ਉਹ ਕਮਾ ਲਿਆ ਸੀ ਜ਼ਿਆਦਾ ਫਿਰ ਜਦੋਂ ਉਹ ਹੋ ਗਿਆ ਉਹ ਅੱਗੇ ਚੱਲ ਗਈ ਫਿਰ ਲੈਫਟ ਲੇਨ ਟਰਨ ਕੀਤੀ ਤੇ ਮੈਂ ਪੁਲਿਸ ਰੁੱਕ ਕੇ ਦੇਖਿਆ ਗੇਟ ਤੇ ਪੁਲਿਸ ਕਾਰ ਦੇਖਿਆ ਤੇ ਪੁਲਿਸ ਵੇ ਦੇਣਾ ਗੱਡੀ
1: ਨੂੰ
0: ਪੁਲਿਸ ਪਹਿਲੋਂ ਕੋਲੋਂ ਗਏ
1: ਫਿਰ ਉੱਥੇ ਗੋਰੇ ਪੁਲਿਸ ਲੈ ਕੇ ਜਾਣੀ ਸਰਦਾਰ ਜੀ ਜਿੰਦਾਬਾਦ
2: ਬੱਲੇ
1: ਬੱਲੇ ਥੈਂਕ ਯੂ ਕਿਹੜਾ ਗਾਣਾ ਲਾਉਣਾ ਤੁਸੀਂ ਸਤਿ ਸ੍ਰੀ ਅਕਾਲ
2: ਨਿਆਣੇ ਬਹੁਤ ਕਮਾਲ ਦੇ ਰੌਣਕਾਂ ਲਾ ਦਿੰਦੇ ਆ ਮੈਂ ਜੇ ਇਹਨੂੰ ਸਕੂਲ ਚ ਆ ਗਿਆ ਕਿਤੇ ਫਰੈਂਡ ਫਰੁੰਡ ਦਾ ਲੇਖ ਇਹ ਲੇਖ ਤਾਂ ਨੀ ਸ਼ਾਮ ਤੱਕ ਮੁੱਕਦਾ ਇਹਨੇ ਵਿੱਚ ਹੀ ਉਹ ਇਸ ਦੇ ਚਾਰ ਲੱਤਾਂ ਟੇਬਲ ਟੂਬਲ ਵਿੱਚ ਹੀ ਲਿਖਿਆ ਹੋਣਾ ਚਾਨਣ ਇਹਨਾਂ ਨਾਲ ਹੀ ਆ ਘਰਾਂ ਚ
1: ਘੁੰਮਣ ਸਾਹਿਬ ਕਹਿੰਦੇ ਵੀ ਨਾ ਕੋਈ ਰਿਸ਼ਤਾ ਤੇ ਨਾ ਕੋਈ ਨਾਤਾ ਫਿਰ ਵੀ ਸਭ ਦਾ ਭਾਰ ਹੈ ਉਠਾਉਂਦਾ ਮਿਹਨਤ ਦੀ ਭਾਵੇਂ ਖਾਵੇ ਰੁੱਖੀ ਸੁੱਖੀ ਤੇ ਪਰ ਕਿਸੇ ਅੱਗੇ ਹੱਥ ਨਹੀਂ ਫੈਲਾਉਂਦਾ ਹੱਕ ਸੱਚ ਦੀ ਗੱਭਰੂ ਕਰੇ ਕਮਾਈ ਤੇ ਹਰ ਪਲ ਅਕਾਲ ਪੁਰਖ ਦਾ ਸ਼ੁਕਰ ਮਨਾਉਂਦਾ ਧੰਨਵਾਦ ਤੁਹਾਡਾ ਘੁੰਮਣ ਸਾਹਿਬ ਤੇ ਸਿਟੀ ਸਾਹਿਬ
2: ਕੋਈ ਰਿਸ਼ਤਾ ਨਾਤਾ ਨਹੀਂ ਮੈਂ ਕਿਹਾ ਲੈ ਵੀ ਪੈ ਗਿਆ ਪਟਾਕਾ ਕੋਈ ਗੱਲ ਹੋ ਗਈ ਆਪਾਂ ਤੋਂ
1: ਸੇਠੀ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਹੈਲੋ ਜੀ ਯੂ ਆਰ ਗ੍ਰੇਟ ਭਾਜੀ ਸੋ ਫਨੀ ਟੂਡੇ ਲਵ ਇਟ ਕੀਪ ਇਟ ਅਪ ਥੈਂਕ ਯੂ ਜੀ ਥੈਂਕ ਯੂ ਬੱਚਿਆਂ ਨੂੰ ਐਪਰੀਸ਼ੀਏਟ ਕਰਨ ਦੇ ਲਈ ਮੰਨਾ ਜੀ ਲੱਕੀ ਆਸੀ ਜੀ ਕਹਿੰਦੇ ਨੇ ਕਿ ਬਰਥਡੇ ਵਿਸ਼ੀ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਅੱਜ ਮੇਰੇ ਮਿੱਠੇ ਦਿਲ ਵਾਲੀ ਸਰਦਾਰਨੀ ਅਮਨਦੀਪ ਕੌਰ ਆਸੀ ਦਾ ਜਨਮ ਦਿਨ ਆ ਆਪ ਵੱਲੋਂ ਦਿੱਤੀਆਂ ਦੁਆਵਾਂ ਹਮੇਸ਼ਾ ਵਾਂਗ ਬਹੁਤ ਮਾਇਨੇ ਰੱਖਦੀਆਂ ਨੇ ਅਤੇ ਵਾਹਿਗੁਰੂ ਜੀ ਇਹ ਪਿਆਰ ਸਤਿਕਾਰ ਇਵੇਂ ਬਣਾਈ ਰੱਖਣ ਲੱਗਿਆ ਸੀ ਅੱਛਾ ਕੱਲ ਇਹਨਾਂ ਦਾ ਜਨਮਦਿਨ ਸੀ ਤੇ ਅੱਜ ਇਹਨਾਂ ਦੀ ਵੋਟੀ
2: ਦਾ ਮੈਂ ਪਿਆਰ ਸਤਿਕਾਰ ਇਦਾਂ ਹੀ ਬਣਾਈ ਰੱਖਣਾ ਆਪਸ ਚ ਘਰ ਦੀ ਗੱਲ ਘਰੇ ਰੱਖ ਲਈ ਦਿਲ ਹੈ ਮੈਂ ਕਿਤੇ ਆਪਾਂ ਨੂੰ ਕਹਿਣਗੇ ਵੀ ਤੁਸੀਂ ਅਰਦਾਸ ਕਰਿਓ ਮੈਂ ਤਾਂ ਜਿੰਨੀ ਕੁ ਕਰ ਨਹੀਂ ਦਿੱਤੀ ਸਾਡੀ ਚੜ੍ਹਦੀ ਕਲਾ ਦੀ
1: ਇਹ ਜਨਮਦਿਨ ਵੀ ਜਿੱਦ ਰੀਸ ਨਾਲ ਮਨਾਉਂਦੇ ਪਤਾ ਕੱਲ ਉਹਨਾਂ ਦਾ ਹੀ ਅੱਜ ਇਹਨਾਂ ਰੱਖ ਲਿਆ
2: ਇਹ ਘਰ ਦੀਆਂ ਲੜਾਈਆਂ ਨੇ ਲੈ ਲਏ ਲੋਕ
1: ਅਤੇ ਬਹੁਤ ਬਹੁਤ ਵਧਾਈਆਂ ਜੀ ਅਮਨਦੀਪ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਤੰਦਰੁਸਤੀ ਦੇਵੇ ਚੜ੍ਹਦੀ ਕਲਾ 'ਚ ਰੱਖੇ ਅਤੇ ਢੇਰ ਸਾਰੀਆਂ ਖੁਸ਼ੀਆਂ ਅਤੇ ਬਸ ਜਿੱਦਾਂ ਲੱਕੀ ਜੀ ਨੇ ਕਿਹਾ ਇੱਦਾਂ ਹੀ ਤੁਹਾਡਾ ਪਿਆਰ ਆਪਸ ਦੇ ਵਿੱਚ ਬਣਿਆ ਰਹੇ ਚੜ੍ਹਦੀ ਕਲਾ 'ਚ ਰਹੋ
2: ਮੈਨੂੰ ਲੱਗਦਾ ਇਹਨਾਂ ਨੇ ਉਹ ਕਿਹਾ ਵੀ ਉੱਦਾਂ ਦੀ ਰੇਡੀਓ ਵਾਲੀ ਟੋਨ ਜੀ 'ਚ ਵਧਾਈਆਂ ਦਿਓ ਜਿਵੇਂ ਲੱਖ ਖੁਸ਼ੀਆਂ ਪਤਸ਼ਾਹੀਆਂ ਜੇ ਸਤਿਗੁਰਨ ਤੇ ਕਰੇ
1: ਬਹੁਤ ਬਹੁਤ ਵਧਾਈਆਂ ਜੀ ਅਤੇ ਬਲੇਟਿਡ ਹੈਪੀ ਬਰਥਡੇ ਤੁਹਾਨੂੰ ਵੀ ਲੱਕੀ ਆਸੀ ਜੀ ਅਤੇ ਮਨਦੀਪ ਜੀ ਸਤਿ ਸ਼੍ਰੀ ਅਕਾਲ ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਪਿਆ ਜੀ 188 ਹੋ ਗਿਆ ਅੱਛਾ ਘਟੇ $2 ਹੈ ਅਤੇ ਮਨਜੀਤ
2: ਫਿਰ ਤੁਹਾਨੂੰ ਕੱਲ੍ਹ ਵਾਲਾ ਚੇਤੇ ਆਉਣਾ ਇਹਦਾ ਹਾਂ
1: ਅਤੇ ਸਤਿ ਸ਼੍ਰੀ ਅਕਾਲ ਮਨਜੀਤ ਬਟਾਲਾ ਜੀ ਭੇਜਦੇ ਨੇ ਰੁਪਿੰਦਰ ਜੀ ਕਹਿੰਦੇ ਕਿ ਟੂਡੇ ਮਾਈ ਸਨ ਰੂਬਲਪ੍ਰੀਤ ਸਿੰਘ ਗਿੱਲ ਦਾ 21ਵਾਂ ਜਨਮ ਦਿਨ
2: ਕੀ ਬਾਤ ਹੈ ਜੀ
1: ਅਤੇ ਸੁੱਖ ਦੇ ਨਾਲ ਮਤਲਬ ਜਵਾਨ ਹੋ ਗਿਆ ਮੁੰਡਾ ਵੋਟ ਯੋਗਾ ਹੋ ਗਿਆ ਅਤੇ ਬਹੁਤ ਬਹੁਤ ਵਧਾਈਆਂ ਭਾਈ ਤੁਹਾਨੂੰ ਰੂਬਲਪ੍ਰੀਤ ਜੀ ਢੇਰ ਖੁਸ਼ੀਆਂ ਮਾਣੋ ਤੁਸੀਂ ਜਵਾਨੀਆਂ ਮਾਣੋ ਤਰੱਕੀਆਂ ਕਰੋ ਖੂਬ ਮੰਮੀ ਪਾਪਾ ਦਾ ਨਾਂ ਰੋਸ਼ਨ ਕਰੋ ਅਤੇ ਬਹੁਤ ਬਹੁਤ ਵਧਾਈਆਂ ਭਾਈ ਸਾਰੇ ਪਰਿਵਾਰ ਨੂੰ
2: ਕਿਤੇ ਕਿਤੇ ਉਹਨਾਂ ਦੀ ਗੱਲ ਵੀ ਮੰਨੋ
1: ਹਾਂ ਅਤੇ ਜਤਿੰਦਰ ਨੰਦਾ ਜੀ ਕਲਕਾਲਾ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀਤ ਬੁੱਟਰ ਜੀ ਸਤਿ ਸ਼੍ਰੀ ਅਕਾਲ ਚਾਹ ਕੌਫੀ ਭੇਜਦੇ ਨੇ ਤਤੂਰਾ ਤੋਂ ਅਤੇ ਅੰਮ੍ਰਿਤ ਭੈਣ ਜੀ ਗੁੱਡ ਮੋਰਨਿੰਗ ਭੇਜਦੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸੁਖਵਿੰਦਰ ਭੈਣ ਜੀ ਕਿਆ ਭੇਜਦੇ ਹੈ ਸੁਖਵਿੰਦਰ ਭੈਣ ਜੀ ਭੇਜਦੇ ਹੈ ਕਹਿੰਦੇ ਕਿ ਅਧਿਆਪਕ ਬੱਚੇ ਬੱਚੋ ਕਸਮ ਖਾਓ ਕਿ ਕਭੀ ਸ਼ਰਾਬ ਸਿਗਰਟ ਨਹੀਂ ਪੀਓਗੇ ਨਾਨ ਵੈਜ ਨਹੀਂ ਖਾਓਗੇ ਬੱਚੇ ਨਹੀਂ ਖਾਏਂਗੇ ਸਰ ਜੀ ਅਧਿਆਪਕ ਕਈ ਲੜਕੀਆਂ ਨਹੀਂ कभी लड़कियां नहीं छेड़ेंगे बच्चे। ठीक है सर अध्यापक, कभी जुआ नहीं खेलेंगे बच्चे। जी सर अध्यापक, देश के लिए जान भी दे देंगे। पप्पू, दे ही देंगे सर, भला ऐसी जान का करेंगे भी क्या। थैंक यू परमजोत,
2: समाज कितना बदल गया। हाँ। रणजोत
1: हरमन सिंह जी कहते कि सब चढ़दी कला च तंदुरुस्ती चरवण। गुरसेवक सिंह सिद्धू जी कहते कहानी अच्छी वधिया सी, गीत वधिया सी, ते वैनस दे दियां बधाइयां। ते जतिंदरपाल सिंह जी कहते कि वाहिगुरु सारे नूं चढ़दी कला च रखे तंदुरुस्ती बख्शे ढेर खुशियां लैके आवे अज दा दिन, ते कहानी वधिया लगी ते वधिया ढंग नाल सुनाई। ते पिंड टारनेट तों कहिंदे कि ईट हैल्दी ते लिव हैल्दी, ते धन्नवाद। ते हुण लैंदे तुहाडे कोलों इजाजत भई, हसदे खेडदे रहो, चढ़ती कला च रहो, तो सुनते रहो रेडियो। हाँ जी 1674 AM।
3: सोना चाहिदा,
4: भरोसा चाहिदा,
3: क्वालिटी ते बाईबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
5: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
6: Smith's Lane by Movekvich, अपने भविख की शुरुआत करो, हुणे कदम चुको अते Smith's Lane दे चुने हुए लॉट्स दे सीमित समय लई मिलन वाले $30,000 तक दी लैंड रिबेट दा फायदा लवो। चुनवे योग लॉट्स दे हाउस एंड लैंड पैकेज बुक करन ते हिस्सा लै रहे बिल्डर्स वालों वाधू $15,000 डिस्काउंट मिल सकता है। ए ऑफर 15 सितंबर 2026 नु खत्म है, अजे हे मौके ज्यादा देर नहीं रहंदे। होर जानकारी लई अज ही smithslane.mirvac.com ते जाओ। नियम शर्तां अते योग्यता दे मापदंड लागू हन। ऑफर 15 सितंबर 2026 नु खत्म है।
7: ਕਿੱਥੇ ਵੱਜ ਗਈ ਤੇਰੀ ਗੱਡੀ?
8: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
9: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬੱਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ਐਸਈਸੀ .com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, ਐਸਈਸੀ ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ ਅੱਜ 19 ਤਰੀਕ ਆ ਅਗਸਤ ਮਹੀਨੇ ਦੀ ਬੁੱਧਵਾਰ ਦਾ ਦਿਨ ਤੇ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ ਗੌਤਮ ਜੀ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਮੈਲਬਰਨ ਸਟੂਡੀਓ
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਆਓ ਖਬਰਾਂ ਦੀ ਸ਼ੁਰੂਆਤ ਕਰਦੇ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਹਮਲੇ ਹਮਲੇ ਤੇ ਹਮਲੇ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਅਲੱਗ ਅਲੱਗ ਦੇਸ਼ਾਂ ਦੇ ਹੀ ਦੁਆਰਾ ਔਰ ਫਿਰ ਆਪਣੇ ਆਪ ਨੂੰ ਜਾਇਜ਼ ਠਹਿਰਾਉਣ ਦੀ ਕਹਾਣੀ ਦੁਬਈ ਦੇ ਵਿੱਚ ਇੱਕ ਵਾਰ ਫਿਰ ਤੋਂ ਹਮਲਾ ਹੋਇਆ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਦੁਬਈ ਦੇ ਵਿੱਚ ਮਿਜ਼ਾਈਲ ਹਮਲਿਆਂ ਦੀ ਵਾਰਨਿੰਗ ਸਾਹਮਣੇ ਆਈ ਹੈ ਹਾਲਾਂਕਿ UAE ਦੇ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਉਹਨਾਂ ਨੇ ਇਸ ਦਰਮਿਆਨ ਕੁਝ ਇੱਕ ਜਿਹੜੇ ਡਰੋਨਸ ਸੀ ਉਹ ਹਵਾ ਦੇ ਵਿੱਚ ਹੀ ਫੁੰਡ ਸੁੱਟੇ ਲੋਕਾਂ ਨੂੰ ਕਿਹਾ ਗਿਆ ਕਿ ਉਹ ਤੁਰੰਤ ਆਪਣੀਆਂ ਸੁਰੱਖਿਅਤ ਬਿਲਡਿੰਗਾਂ ਦੇ ਵਿੱਚ ਖਿੜਕੀਆਂ ਦਰਵਾਜ਼ੇ ਬੰਦ ਕਰਕੇ ਬੈਠਣ ਖੁੱਲੀ ਥਾਵਾਂ ਤੋਂ ਦੂਰ ਰਹਿਣ ਔਰ ਗ੍ਰਹਿ ਮੰਤਰਾਲੇ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਅਗਲੇ ਨਿਰਦੇਸ਼ਾਂ ਦਾ ਇੰਤਜ਼ਾਰ ਕੀਤਾ ਜਾਵੇ ਦੱਸ ਦਈਏ ਕਿ ਇਸ ਦਰਮਿਆਨ ਦੋ ਮਿਜ਼ਾਈਲ ਹਮਲਿਆਂ ਦੀ ਖਬਰ ਜਿਹੜੀ ਹੈ ਦੁਬਈ ਤੋਂ ਸਾਹਮਣੇ ਆਈ ਹੈ ਔਰ ਫਿਲਹਾਲ ਪਹਿਲੀ ਵਾਰ ਤਾਂ ਨਹੀਂ ਹੋਇਆ ਦੁਬਈ ਦੇ ਵਿੱਚ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਇਸ ਕਿਸਮ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਨੈਸ਼ਨਲ ਐਮਰਜੈਂਸੀ ਕ੍ਰਾਈਸਿਸ ਐਂਡ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਯਾਨੀ UAE ਦੀ ਨੈਕਮਾ ਨੇ UAE ਦੇ ਏਅਰ ਡਿਫੈਂਸ ਫੋਰਸ ਦੇ ਹਵਾਲੇ ਦੇ ਨਾਲ ਦੱਸਿਆ ਹੈ ਕਿ ਮਿਜ਼ਾਈਲ ਹਮਲੇ ਦਾ ਇੱਕ ਅਲਰਟ ਪਹਿਲਾਂ ਸਾਹਮਣੇ ਆਇਆ ਸੀ ਜਿਸ ਦੇ ਉੱਤੇ ਬਾਅਦ ਦੇ ਵਿੱਚ ਕਾਬੂ ਪਾ ਲਿਆ ਗਿਆ ਖਲੀਜ਼ ਟਾਈਮਸ ਦੇ ਮੁਤਾਬਕ ਕਿਹਾ ਗਿਆ ਹੈ ਕਿ ਹਾਲਾਤ ਕਾਬੂ ਦੇ ਵਿੱਚ ਨੇ ਵੈਸੇ ਦੁਬਈ ਨੂੰ ਦੁਨੀਆਂ ਦੀ ਸ਼ਾਪਿੰਗ ਕੈਪੀਟਲ ਕਿਹਾ ਜਾਂਦਾ ਜਦੋਂ ਦੁਬਈ ਵਰਗੇ ਸ਼ਹਿਰ ਇਸ ਮਾਮਲੇ ਦੇ ਵਿੱਚ ਸੁਰੱਖਿਅਤ ਨਜ਼ਰ ਨਹੀਂ ਆਉਂਦੇ ਤਾਂ ਅਜੇ ਇਹਦੇ ਵਿੱਚ ਫਿਰ ਦੁਨੀਆਂ ਦੇ ਦੂਜਿਆਂ ਦੇਸ਼ਾਂ ਦੀ ਸੁਰੱਖਿਆ ਦੀ ਤਾਂ ਕੀ ਉਹ ਗੱਲ ਕਰੀਏ ਖੈਰ ਸੀਰੀਆ ਦੀ ਗੱਲ ਕਰ ਲੈਂਦੇ ਹਾਂ ਅਮਰੀਕਾ ਨੇ ਉੱਤਰ ਪੱਛਮੀ ਸੀਰੀਆ ਦੇ ਇੰਦਲਿਬ ਸੂਬੇ ਦੇ ਵਿੱਚ ਇੱਕ ਫੌਜੀ ਹਵਾਈ ਅੱਡੇ ਦੇ ਉੱਤੇ ਇਜ਼ਰਾਈਲੀ ਹਮਲੇ ਦੀ ਨਿੰਦਾ ਕੀਤੀ ਹੈ ਤੇ ਇਸ ਨੂੰ ਬੇਫਾਲਤੂ ਦਾ ਹਮਲਾ ਕਹਿ ਕੇ ਤਣਾਅ ਵਧਾਉਣ ਦਾ ਇੱਕ ਕਾਰਨ ਦੱਸਿਆ ਸੀਰੀਆ ਤੇ ਇਰਾਕ ਦੇ ਲਈ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਟੌਮ ਬੈਰਕ ਨੇ ਕਿਹਾ ਹੈ ਕਿ ਵਾਈਟ ਹਾਊਸ ਨੇ ਸਾਰੀਆਂ ਧਿਰਾਂ ਨੂੰ ਫੌਜੀ ਕਾਰਵਾਈ ਕਰਨ ਦੀ ਬਜਾਏ ਗੱਲਬਾਤ ਦਾ ਸਹਾਰਾ ਲੈਣ ਦੀ ਗੱਲ ਕਹੀ ਇਹ ਸਲਾਹ ਦਿੱਤੀ ਹੈ ਉਹਨਾਂ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਅਸੀਂ ਇਸ ਗੱਲ ਨੂੰ ਲੈ ਕੇ ਬੇਹੱਦ ਚਿੰਤਤ ਹਾਂ ਕਿ ਅਬੂ ਅਲ ਦੁਹੂਰ ਏਅਰਬੇਸ ਦੇ ਉੱਤੇ ਇਜ਼ਰਾਈਲ ਨੇ ਫੌਜੀ ਕਾਰਵਾਈ ਜਿਹੜੀ ਕੀਤੀ ਹੈ ਹਵਾਈ ਹਮਲੇ ਕੀਤੇ ਨੇ ਉਹ ਤਣਾਅਪੂਰਨ ਕਦਮ ਹੈ ਅਲ ਸ਼ਰਾ ਜਿਹੜੇ ਕਿ ਸੀਰੀਆ ਦੇ ਰਾਸ਼ਟਰਪਤੀ ਨੇ ਅਲ ਸ਼ਰਾ ਸਰਕਾਰ ਨੇ ਤਾਂ ਫਿਲਹਾਲ ਇਸ ਮਾਮਲੇ ਦੇ ਉੱਤੇ ਕੋਈ ਟਿੱਪਣੀ ਨਹੀਂ ਦਿੱਤੀ ਹੈ ਪਰ ਉਹਨਾਂ ਇਹ ਗੱਲ ਜ਼ਰੂਰ ਕਹੀ ਹੈ ਕਿ ਇਸ ਦੀ ਬਜਾਏ ਬਾਰ ਬਾਰ ਇਜ਼ਰਾਈਲ ਦੇ ਨਾਲ ਤਣਾਅ ਘੱਟ ਕਰਨ ਦੀ ਇੱਛਾ ਇਸ ਸੀਰੀਆ ਦੀ ਤਰਫ ਤੋਂ ਜਤਾਈ ਜਾ ਰਹੀ ਹੈ ਉਹਨਾਂ ਕਿਹਾ ਹੈ ਕਿ ਅਮਰੀਕਾ ਦਾ ਇਹ ਮੰਨਣਾ ਹੈ ਕਿ ਸੰਜਮ ਦੇ ਨਾਲ ਗੱਲਬਾਤ ਨੂੰ ਅੱਗੇ ਵਧਾਇਆ ਜਾ ਸਕਦਾ ਔਰ ਉਧਰ ਕਤਰ ਨੇ ਵੀ ਸੀਰੀਆ ਦੇ ਅਬੂ ਅਲ ਦੁਹੂਰ ਏਅਰਬੇਸ ਦੇ ਉੱਤੇ ਨਿਸ਼ਾਨਾ ਬਣਾ ਕੇ ਕੀਤੇ ਗਏ ਇਜ਼ਰਾਈਲੀ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ ਹੈ ਕਤਰ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਸੀਰੀਆ ਦੀ ਸੋਵਰੇਨਿਟੀ ਨੂੰ ਦੇਖਦਿਆਂ ਹੋਇਆਂ ਇਹ ਗੱਲ ਜ਼ਰੂਰੀ ਹੈ ਕਿ ਇਸ ਖੇਤਰ ਨੂੰ ਖੁੱਲ੍ਹਾ ਮੰਨ ਕੇ ਇਸ ਦੇ ਉੱਤੇ ਹਮਲੇ ਨਹੀਂ ਕੀਤੇ ਜਾਣੇ ਚਾਹੀਦੇ ਵੈਸੇ ਤਾਂ ਸੀਰੀਆ ਦੇ ਵਿੱਚ ਹੁਣ ਅਮਰੀਕਾ ਦੇ ਮਨ ਮੁਤਾਬਕ ਰਾਸ਼ਟਰਪਤੀ ਬੈਠੇ ਨੇ ਆਸ਼ਾਰ ਅਲ ਬਸਦ ਜਿਹੜੇ ਕਿ ਪਹਿਲਾਂ ਰੂਸ ਦੇ ਮਨ ਮੁਤਾਬਕ ਰਾਸ਼ਟਰਪਤੀ ਸੀ ਉਹਨਾਂ ਨੂੰ ਦੇਸ਼ ਦੇ ਵਿੱਚੋਂ ਇੱਕ ਤਰੀਕੇ ਦੇ ਨਾਲ ਉਹ ਆਪਣੀ ਜਾਨ ਬਚਾ ਕੇ ਭੱਜ ਗਏ ਸੋ ਇਸ ਕਰਕੇ ਅਮਰੀਕਾ ਹੁਣ ਸੀਰੀਆ ਦੇ ਉੱਤੇ ਹੋ ਰਹੇ ਕਿਸੇ ਵੀ ਹਮਲੇ ਨੂੰ ਨਾਜਾਇਜ਼ ਦੱਸਦਾ ਕਿਉਂਕਿ ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਸੀਰੀਆ ਦੀ ਰੱਖਿਆ ਨਹੀਂ ਕਰ ਪਾ ਰਿਹਾ ਉਧਰ ਯਮਨ ਦੇ ਹੁਤੀ ਵਿਰੋਧੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇੱਕ ਵਾਰ ਫਿਰ ਤੋਂ ਜਿਜਾਨ ਦੇ ਵਿੱਚ ਸਾਊਦੀ ਅਰਬ ਦੀ ਸਭ ਤੋਂ ਵੱਡੀ ਬਲਕਿ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਰਿਫਾਈਨਰੀਜ਼ ਤੇਲ ਰਿਫਾਈਨਰੀਜ਼ ਦੇ ਵਿੱਚੋਂ ਇੱਕ ਆਰਾਮਕੋ ਕੰਪਨੀ ਦੇ ਤੇਲ ਟਿਕਾਣਿਆਂ ਦੇ ਉੱਤੇ ਇੱਕ ਵਾਰ ਫਿਰ ਤੋਂ ਡਰੋਨ ਹਮਲਾ ਕੀਤਾ ਅਦਾਰੇ BBC ਦੀ ਖਬਰ ਦੇ ਮੁਤਾਬਕ ਇਹ ਹਮਲਾ ਹਵਾਈ ਖੇਤਰ ਦੇ ਉਲੰਘਣ ਦੇ ਬਦਲੇ ਦੇ ਵਿੱਚ ਕੀਤਾ ਗਿਆ ਹੁਤੀ ਬਾਗੀਆਂ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਹਵਾਈ ਖੇਤਰ ਦੇ ਵਿੱਚ ਸਾਊਦੀ ਅਰਬ ਨੇ ਜਿਹੜੀ ਇੱਕ ਘੁਸਪੈਠ ਕੀਤੀ ਸੀ ਇੱਕ ਫੌਜੀ ਜਿਹੜਾ ਸੂਤਰ ਨੇ ਉਹਨਾਂ ਨੇ ਖਬਰ ਏਜੰਸੀ BBC ਦੇ ਹਵਾਲੇ ਦੇ ਨਾਲ ਦੱਸਿਆ ਕਿ ਯਮਨ ਦੇ ਸਦਾ ਤੇ ਹਜਾ ਸੂਬਿਆਂ ਦੇ ਵਿੱਚ ਹਵਾਈ ਖੇਤਰ ਦੀ ਉਲੰਘਣਾ ਹੋਈ ਸੀ ਇਸੇ ਦੇ ਜਵਾਬ ਦੇ ਵਿੱਚ ਹੁਤੀ ਬਾਗੀਆਂ ਨੇ ਆਰਾਮਕੋ ਰਿਫਾਈਨਰੀ ਦੇ ਟਿਕਾਣਿਆਂ ਨੂੰ ਡਰੋਨ ਦੇ ਨਾਲ ਨਿਸ਼ਾਨਾ ਸਾਧਿਆ ਇਹ ਵੀ ਪਿਛਲੇ ਇੱਕ ਹਫ਼ਤੇ ਦੇ ਵਿੱਚ ਹੋਇਆ ਦੂਜਾ ਹਮਲਾ ਆਰਾਮਕੋ ਦੇ ਉੱਤੇ ਦੱਸਿਆ ਜਾ ਰਿਹਾ ਦੁਨੀਆਂ ਦੀ ਸਭ ਤੋਂ ਵੱਡੀ ਤੇਲ ਕੰਪਨੀਆਂ ਦੇ ਵਿੱਚੋਂ ਇੱਕ ਹੈ ਫੀਫਾ ਵਿਸ਼ਵ ਕੱਪ ਤੋਂ ਲੈ ਕੇ ਕ੍ਰਿਕਟ ਵਿਸ਼ਵ ਕੱਪ ਤੱਕ ਦੀਆਂ ਸਭ ਤੋਂ ਵੱਡੇ ਜਿੰਨੇ ਵੀ ਖੇਡ ਮੁਕਾਬਲੇ ਹੁੰਦੇ ਉਹਨਾਂ ਦੀ ਸਭ ਤੋਂ ਵੱਡੀ ਸਪੋਂਸਰ ਕੰਪਨੀ ਵੀ ਇਹੀ ਹੁੰਦੀ ਹੈ ਉਧਰ ਈਰਾਨ ਦੇ ਸਹਿਯੋਗੀ ਗੁੱਟ ਹੁਤੀ ਬਾਗੀਆਂ ਨੇ ਸਾਊਦੀ ਅਰਬ ਦੀ ਤਰਫ ਤੋਂ ਲਗਾਈ ਗਈ ਨੇਵੀ ਦੀ ਯਾਨੀ ਕਿ ਸਮੁੰਦਰੀ ਫੌਜ ਦੀ ਨਾਕਾਬੰਦੀ ਦੇ ਜਵਾਬ ਦੇ ਵਿੱਚ ਆਪਣੀ ਸਮੁੰਦਰੀ ਫੌਜ ਦੀ ਨਾਕਾਬੰਦੀ ਕਰ ਦਿੱਤੀ ਹੈ। ਲਾਲ ਸਾਗਰ ਦੇ ਵਿੱਚ ਸਾਊਦੀ ਦੇ ਤੇਲ ਟੈਂਕਰਾਂ ਦੇ ਨਾਲ ਨਾਲ ਦੂਸਰੇ ਟੈਂਕਰਾਂ ਦੇ ਉੱਤੇ ਵੀ ਜਿਹੜੇ ਗੁਜ਼ਰ ਰਹੇ ਨੇ ਸਮੁੰਦਰੀ ਜਹਾਜ਼, ਉਹਨਾਂ ਤੇ ਵੀ ਹਮਲਾ ਕੀਤਾ ਜਾ ਰਿਹਾ। ਬਾਰ ਬਾਰ ਸਾਊਦੀ ਅਰਬ ਦੇ ਤੇਲ ਦੇ ਨਾਲ ਜੁੜੇ ਬੁਨਿਆਦੀ ਢਾਂਚੇ ਤੇ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇਸੇ ਦੇ ਚੱਲਦਿਆਂ ਲਾਲ ਸਾਗਰ ਦੇ ਵਿੱਚ ਜਹਾਜ਼ਾਂ ਦੇ ਉੱਤੇ ਹੋਏ ਹਾਲੀਆ ਹਮਲਿਆਂ ਦੇ ਚੱਲਦਿਆਂ ਸਮੁੰਦਰੀ ਵਪਾਰ ਨੂੰ ਲੈ ਕੇ ਵੀ ਵੱਡੀ ਚਿੰਤਾ ਇੱਕ ਖੜੀ ਹੋ ਗਈ ਹੈ, ਕਿਉਂਕਿ ਤੇਲ ਦਾ ਸੰਕਟ ਤਾਂ ਪਹਿਲਾਂ ਹੀ ਪੂਰੀ ਦੁਨੀਆਂ ਦੇ ਵਿੱਚ ਹੈ। ਐਸੇ ਸਾਲ ਫਰਵਰੀ ਮਹੀਨੇ 'ਚ ਈਰਾਨ ਦੇ ਉੱਤੇ ਜਿਹੜਾ ਅਮਰੀਕਾ ਤੇ ਇਜ਼ਰਾਈਲ ਨੇ ਹਮਲਾ ਕੀਤਾ ਸੀ, ਉਸ ਤੋਂ ਬਾਅਦ ਹੋਰਮੁਜ਼ ਸਟ੍ਰੇਟ ਵੀ ਲਗਭਗ ਨਾਂ ਦੇ ਬਰਾਬਰ ਹੀ ਚੱਲ ਰਿਹਾ, ਔਰ ਇਸ ਕਰਕੇ ਹੁਣ ਇੱਕ ਸਬਸਟੀਟਿਊਸ਼ਨਲ ਇੱਕ ਰਸਤਾ ਜਿਹੜਾ ਉਹ ਲੱਭਿਆ ਜਾ ਰਿਹਾ ਸੀ, ਇੱਕ ਵਿਕਲਪ ਸਮੁੰਦਰੀ ਰਸਤਾ ਲੱਭਿਆ ਜਾ ਰਿਹਾ ਸੀ। ਹੁਤੀ ਬਾਗੀਆਂ ਨੇ ਹੁਣ ਇਹ ਰਾਹ ਨੂੰ ਵੀ ਇੱਕ ਤਰੀਕੇ ਦੇ ਨਾਲ ਲਾਲ ਸਾਗਰ ਵਾਲੇ ਰਾਹ ਨੂੰ ਬੰਦ ਕਰਕੇ ਉਹ ਵਿਕਲਪ ਨੂੰ ਖਤਮ ਕਰ ਦਿੱਤਾ। ਉਧਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਰੁਥ ਸੋਸ਼ਲ ਦੇ ਉੱਤੇ ਹੋਰਮੁਜ਼ ਸਟ੍ਰੇਟ ਨੂੰ ਅਮਰੀਕਾ ਦਾ ਖੇਤਰ ਹੋਣ ਦਾ ਦਾਅਵਾ ਕੀਤਾ ਹੈ। ਟਰੰਪ ਨੇ ਹੋਰਮੁਜ਼ ਸਟ੍ਰੇਟ ਦਾ ਇੱਕ ਨਕਸ਼ਾ ਵੀ ਸਾਂਝਾ ਕੀਤਾ, ਜਿਸ ਦੇ ਉੱਤੇ ਇਸ ਨੂੰ ਅਮਰੀਕਾ ਦਾ ਇਲਾਕਾ ਲਿਖ ਕੇ ਸਾਂਝਾ ਕੀਤਾ ਗਿਆ, ਔਰ ਟਰੰਪ ਦੇ ਇਸ ਤਾਜ਼ਾ ਦਾਅਵੇ ਤੋਂ ਬਾਅਦ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਅਮਰੀਕੀ ਰਾਸ਼ਟਰਪਤੀ ਨੂੰ ਇੱਕ ਭੜਕਾਊ ਰਾਸ਼ਟਰਪਤੀ ਦੱਸਿਆ। ਈਰਾਨ ਦੇ ਉਪ ਵਿਦੇਸ਼ ਮੰਤਰੀ ਕਾਜ਼ੇਮ ਗਰੀਬਾਬਾਦੀ ਨੇ ਐਕਸ ਦੇ ਉੱਤੇ ਲਿਖਿਆ ਕਿ ਜਿਸ ਤਰੀਕੇ ਦੇ ਨਾਲ ਡੋਨਾਲਡ ਟਰੰਪ ਨੇ ਫਾਰਸ ਦੀ ਖਾੜੀ ਦਾ ਨਾਮ ਸਹੀ ਢੰਗ ਦੇ ਨਾਲ ਲਿਖਣਾ ਸਿੱਖ ਲਿਆ, ਅਸੀਂ ਜਲਦੀ ਉਹਨਾਂ ਨੂੰ ਇਹ ਵੀ ਸਿਖਾ ਦੇਵਾਂਗੇ ਕਿ ਹੋਰਮੁਜ਼ ਸਟ੍ਰੇਟ ਦੇ ਬਾਰੇ ਜਿਹੜੀ ਗਲਤ ਫਹਿਮੀ ਉਹ ਲੈ ਕੇ ਬੈਠੇ ਨੇ ਉਹ ਕਿਵੇਂ ਦੂਰ ਕਰਨੀ ਹੈ। ਗਰੀਬਾਬਾਦੀ ਨੇ ਆਪਣੀ ਪੋਸਟ ਦੇ ਵਿੱਚ ਡੋਨਾਲਡ ਟਰੰਪ ਦੀ ਤਰਫ ਤੋਂ ਜਾਰੀ ਹੋਰਮੁਜ਼ ਸਟ੍ਰੇਟ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਟਰੰਪ ਨੇ ਅਸਲ ਦੇ ਵਿੱਚ ਲੰਘੇ ਸ਼ੁੱਕਰਵਾਰ ਨਿਊਯਾਰਕ ਦੀ ਇੱਕ ਰੈਲੀ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਉਹ ਜਲਦੀ ਹੋਰਮੁਜ਼ ਸਟ੍ਰੇਟ ਨੂੰ ਅਮਰੀਕਾ ਦਾ ਅਧਿਕਾਰ ਖੇਤਰ ਐਲਾਨ ਦੇਣਗੇ। ਈਰਾਨੀ ਵਿਦੇਸ਼ ਮੰਤਰਾਲੇ ਦੇ ਡਾਇਰੈਕਟਰ ਹੁਸੈਨ ਨੌਸ਼ਾਬਾਦੀ ਨੇ ਵੀ ਸਰਕਾਰੀ ਨਿਊਜ਼ ਏਜੰਸੀ IRNA ਨੂੰ ਇਹ ਗੱਲ ਕਹੀ ਹੈ ਕਿ ਇਸ ਤਰੀਕੇ ਦੇ ਹਾਸੇ ਵਾਲੇ ਬਿਆਨ ਦੇ ਕੇ ਔਰ ਇਸ ਬੇਤੁਕੇ ਬਿਆਨ ਦੇ ਕੇ ਡੋਨਾਲਡ ਟਰੰਪ ਸਿਰਫ ਆਪਣੇ ਦੇਸ਼ ਦੇ ਲੋਕਾਂ ਨੂੰ ਹੀ ਖੁਸ਼ ਕਰ ਰਹੇ ਨੇ, ਕੁਛ ਇਸ ਦੇ ਨਾਲ ਉਹ ਖੱਟ ਨਹੀਂ ਸਕਦੇ। ਚੱਲੀ ਖਬਰ ਭਾਰਤ ਪਾਕਿਸਤਾਨ ਦੇ ਨਾਲ ਜੁੜੀਆਂ ਹੋਈਆਂ। ਪਹਿਲਾਂ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅਡਿਆਲਾ ਜੇਲ੍ਹ ਦੇ ਵਿੱਚ ਬੰਦ ਸਾਬਕਾ ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਜਿਨ੍ਹਾਂ ਦੀ ਉਮਰ ਹੁਣ 73 ਸਾਲ ਹੋ ਚੁੱਕੀ ਹੈ, ਉਹਨਾਂ ਨੂੰ ਮੈਡੀਕਲ ਜਾਂਚ ਦੇ ਲਈ ਪ੍ਰਾਈਵੇਟ ਹਸਪੀਟਲ ਦੇ ਵਿੱਚ ਤਬਦੀਲ ਕਰਨ ਦਾ ਹੁਕਮ ਦੇ ਦਿੱਤਾ ਹੈ। ਜੇਲ੍ਹ ਅਧਿਕਾਰੀਆਂ ਨੇ ਇੱਕ ਦਿਨ ਪਹਿਲਾਂ ਹੀ ਕਿਹਾ ਸੀ ਕਿ ਇਮਰਾਨ ਖਾਨ ਦੀ ਅੱਖਾਂ ਦੀ ਰੋਸ਼ਨੀ ਲਗਭਗ ਠੀਕ ਹੈ। ਅਦਾਲਤ ਨੇ ਹੁਕਮ ਇਸੇ ਸਾਲ ਦੇ ਸ਼ੁਰੂਆਤ ਦੇ ਵਿੱਚ ਸਾਹਮਣੇ ਆਈ ਇਮਰਾਨ ਖਾਨ ਦੀ ਅੱਖਾਂ ਦੀ ਬਿਮਾਰੀ ਤੋਂ ਬਾਅਦ ਦਾਇਰ ਕੀਤੀ ਗਈ ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਕਿਹਾ, ਬਲਕਿ ਇੱਕ ਪਟੀਸ਼ਨ ਨਹੀਂ, ਐਸੀਆਂ ਬਹੁਤ ਸਾਰੀਆਂ ਪਟੀਸ਼ਨਾਂ ਜਿਹੜੀਆਂ PTI ਯਾਨੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ ਇਨਸਾਫ਼ ਪਾਰਟੀ ਦੇ ਤਰਫ ਤੋਂ ਦਾਇਰ ਕਰਵਾਈਆਂ ਗਈਆਂ ਸੀ। ਉਸ ਦੇ ਵਿੱਚ ਇਹ ਮੰਗ ਰੱਖੀ ਗਈ ਸੀ ਸੁਪਰੀਮ ਕੋਰਟ ਤੋਂ ਕਿ ਉਹਨਾਂ ਨੂੰ ਇੱਕ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਦਿੱਤਾ ਜਾਵੇ। ਤਰਕ ਦਿੱਤਾ ਗਿਆ ਸੀ ਕਿ ਉਹ ਸਰਕਾਰੀ ਹਸਪਤਾਲਾਂ 'ਚ ਇਲਾਜ ਤੋਂ ਸੰਤੁਸ਼ਟ ਨਹੀਂ ਨੇ। ਇਸੇ ਦੇ ਚੱਲਦਿਆਂ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਜਸਟਿਸ ਸ਼ਾਹਿਦ ਵਹੀਦ ਦੀ ਅਗਵਾਈ ਵਾਲੀ 3 ਮੈਂਬਰੀ ਬੈਂਚ ਨੇ ਹੁਕਮ ਦਿੱਤਾ ਕਿ ਇਮਰਾਨ ਖਾਨ ਨੂੰ ਅਗਲੇ ਕੁਝ ਦਿਨਾਂ 'ਚ ਇਸਲਾਮਾਬਾਦ ਦੇ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ। ਉੱਥੇ ਪਾਕਿਸਤਾਨ ਫੌਜ ਨੇ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਬੀਤੇ ਵਰੇ ਹੋਏ ਟਕਰਾਅ ਤੋਂ ਬਾਅਦ ਬਣੀ ਡਾਕੂਮੈਂਟਰੀ ਫਿਲਮ ਦੀ ਆਲੋਚਨਾ ਕਰਦਿਆਂ ਹੋਇਆਂ ਦੋਸ਼ ਮੜਿਆ ਕਿ ਇਸ ਦੇ ਵਿੱਚ ਆਪਰੇਸ਼ਨ ਸਿੰਧੂਰ ਦੀ ਇੱਕ ਪਾਸੜ ਤਸਵੀਰ ਪੇਸ਼ ਕੀਤੀ ਗਈ ਹੈ ਤੇ ਜੰਗ ਦੇ ਅਸਲ ਹਾਲਾਤ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਸ ਪਬਲਿਕ ਰਿਲੇਸ਼ਨਸ ਨੇ ਕਿਹਾ ਹੈ ਕਿ ਡਿਸਕਵਰੀ ਦੇ ਦੋ ਭਾਗਾਂ ਵਾਲੀ ਦਸਤਾਵੇਜ਼ੀ

ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਹੈ ਕਿ ਭਾਰਤ ਦੀ ਸਹਿਨਸ਼ੀਲਤਾ ਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਆਪਰੇਸ਼ਨ ਸਿੰਦੂਰ ਦੇ ਤਹਿਤ 7 ਮਈ ਨੂੰ ਭਾਰਤੀ ਫੌਜ ਨੇ ਪਾਕਿਸਤਾਨ ਦੇ ਮਕਬੂਜ਼ਾ ਕਸ਼ਮੀਰ ਇਲਾਕੇ ਚ ਕਈ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਦਰਮਿਆਨ ਪਾਕਿਸਤਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪਾਕਿਸਤਾਨ ਖੁਫੀਆ ਏਜੰਸੀਆਂ ISI ਦੇ ਨਾਲ ਜੁੜੇ ਸ਼ਹਿਜ਼ਾਦ ਭੱਟੀ ਨੈਟਵਰਕ ਦੇ ਬਾਰੇ ਦਿੱਤੇ ਬਿਆਨ ਨੂੰ ਵੀ ਬੇਬੁਨਿਆਦ ਕਰਾਰ ਦਿੱਤਾ। ਸ਼ਾਹ ਨੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਸੀ ਕਿ ਆਜ਼ਾਦੀ ਦਿਵਸ ਤੋਂ ਪਹਿਲਾਂ 14 ਸੂਬਿਆਂ ਦੇ ਵਿੱਚ ਕੀਤੀ ਕਾਰਵਾਈ ਦੇ ਦਰਮਿਆਨ ਇਸ ਨੈਟਵਰਕ ਦੇ 200 ਤੋਂ ਵੱਧ ਕਾਰਕੁਨ ਗ੍ਰਿਫ਼ਤਾਰ ਕਰ ਲਏ ਗਏ ਨੇ। ਉਧਰ ਦੂਸਰੇ ਪਾਸੇ ਇਸ ਡਾਕੂਮੈਂਟਰੀ ਦੇ ਉੱਤੇ ਹੁਣ ਇੱਕ ਵੱਡਾ ਬਵਾਲ ਖੜਾ ਹੋ ਗਿਆ। ਭਾਰਤ ਹੀ ਨਹੀਂ ਪਾਕਿਸਤਾਨ ਦੇ ਵਿੱਚ ਇਸ ਡਾਕੂਮੈਂਟਰੀ ਦੇ ਡਾਇਲੌਗਸ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ। ਮਈ 2025 ਚ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਹੋਈ ਮਿਲਟਰੀ ਝੜਪ ਹੀ ਕਹਿ ਸਕਦੇ ਹਾਂ, ਜੰਗ ਤਾਂ ਨਹੀਂ ਕਹਿ ਸਕਦੇ, 3 ਮਹੀਨੇ ਤੋਂ ਵੀ ਜ਼ਿਆਦਾ ਬੀਤ ਚੁੱਕੇ ਨੇ। ਦੋਵੇਂ ਦੇਸ਼ ਆਪੋ ਆਪਣਾ ਦਾਅਵਾ ਕਰ ਰਹੇ ਨੇ, ਅਮਰੀਕਾ ਵਿੱਚ ਆ ਕੇ ਆਪਣਾ ਦਾਅਵਾ ਵੀ ਕਰਕੇ ਚਲਾ ਜਾਂਦਾ। ਅਸਲ ਚ ਪਹਿਲਗਾਮ ਦੇ ਵਿੱਚ ਸੈਲਾਨੀਆਂ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਇਸ ਨੂੰ ਪਾਕਿਸਤਾਨ ਦੀ ਤਰਫ ਤੋਂ ਆਯੋਜਿਤ ਹਮਲੇ ਕਰਾਰ ਦਿੱਤਾ ਸੀ ਤੇ ਫਿਰ ਬਾਅਦ ਚ ਭਾਰਤੀ ਫੌਜ ਨੇ 6 ਤੇ 7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਤੇ ਉਸਦੇ ਕਬਜ਼ੇ ਵਾਲੇ ਕਸ਼ਮੀਰ ਦੇ ਵਿੱਚ ਮਿਜ਼ਾਇਲ ਹਮਲੇ ਕੀਤੇ ਸੀ। ਪਹਿਲਗਾਮ ਹਮਲੇ ਚ 26 ਸੈਲਾਨੀਆਂ ਦੀ ਮੌਤ ਹੋ ਗਈ ਸੀ, ਜਿਸਦਾ ਇਲਜ਼ਾਮ ਭਾਰਤ ਨੇ ਹਮੇਸ਼ਾ ਪਾਕਿਸਤਾਨ ਪਰ ਪਾਕਿਸਤਾਨ ਨੇ ਇਹਨਾਂ ਦੋਸ਼ਾਂ ਨੂੰ ਹਮੇਸ਼ਾ ਖਾਰਜ ਹੀ ਕੀਤਾ ਸੀ। ਉਧਰ ਭਾਰਤ ਨੇ ਆਪਣੀ ਕਾਰਵਾਈ ਜਦੋਂ ਇਹ ਫੌਜੀ ਕਾਰਵਾਈ ਸ਼ੁਰੂ ਕੀਤੀ ਤਾਂ ਉਸਨੂੰ ਆਪਰੇਸ਼ਨ ਸਿੰਦੂਰ ਦਾ ਨਾਮ ਦਿੱਤਾ, ਜਦਕਿ ਪਾਕਿਸਤਾਨ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਨੂੰ ਆਪਰੇਸ਼ਨ ਬੁਨਿਆਨ ਅਲ ਮਰਸੂਸ ਦਾ ਨਾਮ ਦਿੱਤਾ ਗਿਆ। ਡਾਕੂਮੈਂਟਰੀ ਡੀਕਲਾਸੀਫਾਈਡ ਆਪਰੇਸ਼ਨ ਸਿੰਦੂਰ ਹੁਣ ਸਿਰਫ ਭਾਰਤ ਵਾਲੇ ਪਾਸੇ ਦਾ ਹੀ ਪੱਖ ਰੱਖ ਰਹੀ ਹੈ। ਇਸ ਡਾਕੂਮੈਂਟਰੀ ਨੂੰ ਡਿਸਕਵਰੀ ਚੈਨਲ ਇੰਡੀਆ, ਡਿਸਕਵਰੀ ਪਲੱਸ ਇੰਡੀਆ ਦੇ ਯੂਟਿਊਬ ਚੈਨਲ ਦੇ ਉੱਤੇ ਅਪਲੋਡ ਕੀਤਾ ਗਿਆ। ਦੱਸਿਆ ਗਿਆ ਹੈ ਕਿ ਪੂਰੀ ਡਾਕੂਮੈਂਟਰੀ ਇਨ ਮੀਡੀਆ ਪਲੈਟਫਾਰਮਸ ਦੀ ਐਪਲੀਕੇਸ਼ਨ ਦੇ ਉੱਤੇ ਵੀ ਦੇਖੀ ਜਾ ਸਕਦੀ ਹੈ। ਹਾਲਾਂਕਿ ਐਕਸ ਤੇ ਦੂਸਰੇ ਸੋਸ਼ਲ ਮੀਡੀਆ ਪਲੈਟਫਾਰਮਸ ਦੇ ਕਈ ਯੂਜ਼ਰ ਆਪਣੇ ਆਪਣੇ ਖਾਤਿਆਂ ਤੋਂ ਇਸ ਡਾਕੂਮੈਂਟਰੀ ਨੂੰ ਅਪਲੋਡ ਵੀ ਕਰ ਰਹੇ ਨੇ। ਡਾਕੂਮੈਂਟਰੀ ਚ ਦਾਅਵਾ ਕੀਤਾ ਗਿਆ ਕਿ ਪਾਕਿਸਤਾਨ 10 ਮਈ 2025 ਦੀ ਸਵੇਰ ਤੱਕ ਸੀਜ਼ ਫਾਇਰ ਕਰਨਾ ਚਾਹੁੰਦਾ ਸੀ ਔਰ ਇਸੇ ਦੇ ਲਈ ਪਾਕਿਸਤਾਨ ਆਰਮੀ ਚੀਫ ਜਨਰਲ ਆਸਿਮ ਮੁਨੀਰ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਨਾਲ ਸੰਪਰਕ ਕੀਤਾ। ਮਾਰਕੋ ਰੂਬੀਓ ਨੇ ਐਸ ਜੈਸ਼ੰਕਰ ਦੇ ਨਾਲ ਗੱਲ ਕੀਤੀ। ਮਾਰਕੋ ਰੂਬੀਓ ਨੂੰ ਕਿਹਾ ਗਿਆ ਕਿ ਪਾਕਿਸਤਾਨ ਮਿਲਟਰੀ ਦੇ ਡਾਇਰੈਕਟਰ ਨੇ ਭਾਰਤ ਦੇ ਮਿਲਟਰੀ ਦੇ ਨਾਲ ਗੱਲਬਾਤ ਕਰਨ ਦੇ ਵਿੱਚ ਅਸਮਰੱਥਾ ਜਤਾਈ ਹੈ, ਇਸ ਕਰਕੇ ਸਹੀ ਵਿਅਕਤੀ ਅਮਰੀਕਾ ਹੀ ਹੋ ਸਕਦਾ ਹੈ। ਡਾਕੂਮੈਂਟਰੀ ਦੇ ਲਈ ਆਪਣੇ ਇੰਟਰਵਿਊ ਚ ਭਾਰਤ ਦੇ ਸਾਬਕਾ DGMO ਲੈਫਟੀਨੈਂਟ ਜਨਰਲ ਰਾਜੀਵ ਦਈ ਨੇ ਦਾਅਵਾ ਕੀਤਾ ਕਿ ਪਾਕਿਸਤਾਨ DGMO ਨੇ ਉਹਨਾਂ ਦੇ ਨਾਲ ਸੰਪਰਕ ਕੀਤਾ ਸੀ ਤੇ ਸੀਜ਼ ਫਾਇਰ ਦੀ ਮੰਗ ਵੀ ਕੀਤੀ ਸੀ। ਉਹਨਾਂ ਕਿਹਾ ਸੀ ਕਿ ਤੁਸੀਂ ਸਾਡੇ ਤੇ ਇੰਨੇ ਬ੍ਰਹਮੋਸ ਮਿਜ਼ਾਇਲ ਦਾਗੇ ਨੇ, ਹੁਣ ਤਾਂ ਤੁਹਾਨੂੰ ਸਕੂਨ ਮਿਲ ਜਾਣਾ ਚਾਹੀਦਾ, ਕਿਉਂ ਨਾ ਹੁਣ ਅਸੀਂ ਇਸ ਜੰਗ ਨੂੰ ਰੋਕ ਦਈਏ। ਇਹਨਾਂ ਹੀ ਡਾਇਲੌਗਸ ਨੂੰ ਲੈ ਕੇ ਹੁਣ ਪਾਕਿਸਤਾਨ ਦੇ ਵਿੱਚ ਇਤਰਾਜ਼ ਜਤਾਇਆ ਜਾ ਰਿਹਾ। ਸੋਸ਼ਲ ਮੀਡੀਆ ਪਲੈਟਫਾਰਮ ਐਕਸ ਦੇ ਉੱਤੇ ਜਾਰੀ ਪਾਕਿਸਤਾਨ ਫੌਜ ਦੇ ਇੰਟਰ ਸਰਵਿਸਿਸ ਪਬਲਿਕ ਰਿਲੇਸ਼ਨਸ ਨੇ ਇਹ ਗੱਲ ਕਹੀ ਹੈ ਕਿ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਵਿੱਚ ਭਾਰਤੀ ਹਮੇਸ਼ਾ ਸੱਚੀਆਂ ਝੂਠੀਆਂ ਕਹਾਣੀਆਂ ਸੁਣਾਉਣ ਚ ਮੋਹਰੀ ਹੁੰਦੇ ਨੇ। ISPR ਨੇ ਕਿਹਾ ਕਿ ਡਾਕੂਮੈਂਟਰੀ ਦੇ ਵਿੱਚ ਦਿੱਤੇ ਗਏ ਬਿਆਨ ਵੀ ਇੱਕ ਕਿਸਮ ਦਾ ਵਿਰੋਧ ਪੈਦਾ ਕਰਦੇ ਨੇ। ਪਹਿਲਾਂ ਭਾਰਤ ਨੇ ਦਾਅਵਾ ਕੀਤਾ ਸੀ ਕਿ ਪਹਿਲਗਾਮ ਦੇ ਹਮਲੇ ਦੇ ਵਿੱਚ 3 ਕਥਿਤ ਅਪਰਾਧੀਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਹਨਾਂ ਨੂੰ ਕਥਿਤ ਆਪਰੇਸ਼ਨ ਸਿੰਦੂਰ ਦੇ 82 ਦਿਨਾਂ ਬਾਅਦ ਯਾਨੀ 28 ਜੁਲਾਈ 2025 ਨੂੰ ਮਾਰ ਦਿੱਤਾ ਗਿਆ ਸੀ। ਫਿਰ ਡਾਕੂਮੈਂਟਰੀ ਚ ਇਹ ਦਾਅਵਾ ਕਿਉਂ ਕੀਤਾ ਗਿਆ ਹੈ ਕਿ ਆਪਰੇਸ਼ਨ ਪਹਿਲਗਾਮ ਘਟਨਾ ਸਜ਼ਾ ਦੇ ਤੌਰ ਦੇ ਉੱਤੇ ਸ਼ੁਰੂ ਕੀਤੀ ਗਈ। ਐਕਸ ਦੇ ਵਿੱਚ ਇੱਕ ਪੋਸਟ ਦੇ ਉੱਤੇ ISPR ਨੇ ਇਹ ਵੀ ਸਵਾਲ ਖੜਾ ਕੀਤਾ ਹੈ ਕਿ ਜੇਕਰ ਪਹਿਲਗਾਮ ਹਮਲੇ ਦੇ ਕਥਿਤ ਅਪਰਾਧੀ 28 ਜੁਲਾਈ ਨੂੰ ਮਾਰੇ ਗਏ ਸੀ ਤਾਂ ਭਾਰਤ ਨੂੰ ਇਹ ਦੱਸਣਾ ਹੋਏਗਾ ਕਿ 7 ਮਈ 2025 ਨੂੰ ਕਿਸ ਨੂੰ ਸਜ਼ਾ ਦਿੱਤੀ ਗਈ, ਜਿਵੇਂ ਕਿ ਭਾਰਤ ਦਾਅਵਾ ਕਰ ਰਿਹਾ ਹੈ। ਖੈਰ, ਭਾਰਤ ਪਾਕਿਸਤਾਨ ਦੇ ਦਰਮਿਆਨੇ ਤਣਾਅ ਹਾਲੇ ਮੁੱਕਰਦਾ ਨਜ਼ਰ ਨਹੀਂ ਆਉਂਦਾ, ਪਰ ਕੁਝ ਹੋਰਨਾਂ ਦੂਜੀਆਂ ਖਬਰਾਂ ਦੇ ਵੱਲ ਵੀ ਸਾਂਝ ਪਾ ਲਈਏ। ਇੱਧਰ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਈਏ ਤੇ ਸੁਪਰੀਮ ਕੋਰਟ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਦਿੱਲੀ ਦੇ ਵਿੱਚ ਹਾਲੀਆ ਦਿਨਾਂ ਦੇ ਵਿੱਚ ਨੀਟ ਪ੍ਰੀਖਿਆ ਲੀਕ ਹੋਣ ਦੇ ਵਿਰੋਧ ਦੇ ਵਿੱਚ ਜਿਹੜਾ ਵਿਰੋਧ ਪ੍ਰਦਰਸ਼ਨ ਵਿਦਿਆਰਥੀਆਂ ਦੀ ਤਰਫ ਤੋਂ ਕੀਤਾ ਗਿਆ ਸੀ, ਉਸ ਦੌਰਾਨ ਜਿਹੜੀ ਪੁਲਿਸ ਨੇ ਜ਼ਿਆਦਤੀਆਂ ਕੀਤੀਆਂ ਸੀ, ਪੁਲਿਸ ਨੇ ਹਿੰਸਾ ਕੀਤੀ ਸੀ, ਪੁਲਿਸ ਮੁਲਾਜ਼ਮਾਂ ਦੀ ਹੋਈ ਉਸ ਹਿੰਸਾ ਦੀ ਜਾਂਚ ਦੇ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਈ ਜਾਵੇ। ਕਮੇਟੀ ਦੇ ਵਿੱਚ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਸੇਵਾ ਮੁਕਤ ਜੱਜ, ਇੱਕ ਸਾਬਕਾ DGP ਤੇ ਸਾਬਕਾ CBI ਡਾਇਰੈਕਟਰ ਨੂੰ ਸ਼ਾਮਲ ਕੀਤਾ ਜਾਵੇ। ਦੱਸ ਦਈਏ ਕਿ ਇਸ ਮਾਮਲੇ ਦੇ ਉੱਤੇ ਹੁਣ CJP, ਇਸ ਤੋਂ ਇਲਾਵਾ CJP ਯਾਨੀ ਕਾਂਗਰਸ ਜਨਤਾ ਪਾਰਟੀ ਦੇ ਬਿਆਨ ਸਾਹਮਣੇ ਆ ਰਹੇ ਨੇ। ਨੀਟ ਪੇਪਰ ਲੀਕ ਨੂੰ ਲੈ ਕੇ, ਕਾਂਗਰਸ ਜਨਤਾ ਪਾਰਟੀ ਦੇ ਪ੍ਰਦਰਸ਼ਨਾਂ ਦੇ ਵਿੱਚ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸੁਪਰੀਮ ਕੋਰਟ ਨੇ ਜਿਹੜੀ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ, ਉਸ ਨੂੰ ਲੈ ਕੇ ਪ੍ਰਦਰਸ਼ਨਕਾਰੀ ਸਟੂਡੈਂਟਸ ਤੇ CJP ਦਾ ਕਹਿਣਾ ਹੈ ਕਿ ਜਿਹੜੀਆਂ ਇਹਨਾਂ ਵਿਦਿਆਰਥੀਆਂ ਤੇ ਦਰਜ ਹੋਈਆਂ FIRs ਨੇ
ਉਸ ਮਾਮਲੇ ਦੇ ਵਿੱਚ ਵੀ ਸੁਪਰੀਮ ਕੋਰਟ ਨੂੰ ਨੋਟਿਸ ਲੈਣਾ ਚਾਹੀਦਾ ਸੀ।

ਸਟੂਡੈਂਟ ਦੇ ਖਿਲਾਫ ਦਰਜ FIR ਨੂੰ ਰੱਦ ਕਰਨ ਦੀ ਕੋਈ ਮਨਸ਼ਾ ਹੀ ਕੋਰਟ ਨੇ ਜਤਾਈ ਨਹੀਂ ਹੈ। ਸੁਪਰੀਮ ਕੋਰਟ ਨੇ ਮੰਗਲਵਾਰ ਦੇ ਦਿਨ ਨੀਟ ਪੇਪਰ ਲੀਕ ਦੇ ਖਿਲਾਫ ਹੋਏ ਅੰਦੋਲਨ ਦੇ ਵਿੱਚ ਜੁੜੀਆਂ ਸਾਰੀਆਂ ਪਟੀਸ਼ਨਾਂ ਦੇ ਉੱਤੇ ਸੁਣਵਾਈ ਕੀਤੀ ਸੀ। ਕੋਰਟ ਦੀ ਤਰਫ ਤੋਂ ਬਣਾਈ ਜਾ ਰਹੀ ਹਾਈ ਪਾਵਰਡ ਕਮੇਟੀ ਨੀਟ UG ਪੇਪਰ ਲੀਕ ਦੇ ਖਿਲਾਫ ਹੋਏ ਪ੍ਰਦਰਸ਼ਨਾਂ ਦੇ ਦਰਮਿਆਨ ਸਾਰੇ ਮੁੱਦਿਆਂ ਦੀ ਜਾਂਚ ਕਰਨ ਦੇ ਲਈ ਬਣਾ ਦਿੱਤੀ ਗਈ ਹੈ। ਪਰ FIRs ਨੂੰ ਤੁਰੰਤ ਰੱਦ ਕਰਨਾ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ ਦੇ ਹੇਠ ਸੀ, ਜਿਸ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਕਾਨੂੰਨੀ ਮਾਮਲਿਆਂ ਨੂੰ ਕਵਰ ਕਰਨ ਵਾਲੀ ਵੈਬਸਾਈਟ ਬਾਰ ਐਂਡ ਬੈਂਚ ਦੇ ਮੁਤਾਬਕ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਾਈ ਪਾਵਰਡ ਪੈਨਲ ਹੀ ਫੈਕਟ ਫਾਈਂਡਿੰਗ ਦਾ ਕੰਮ ਕਰੇਗਾ, ਸਮੇਂ ਸਮੇਂ ਦੇ ਉੱਤੇ ਰਿਪੋਰਟ ਜਮ੍ਹਾਂ ਕਰੇਗਾ ਤਾਂ ਕਿ ਕੋਰਟ ਜ਼ਰੂਰੀ ਨਿਰਦੇਸ਼ ਦੇ ਸਕੇ। ਬੈਂਚ ਨੇ ਕਿਹਾ ਕਿ ਅਸੀਂ ਕਮੇਟੀ ਨੂੰ ਸਾਰੇ ਜ਼ਰੂਰੀ ਇਨਫਰਾਸਟ੍ਰਕਚਰ ਵੀ ਦੇਵਾਂਗੇ। ਸਾਨੂੰ ਪੂਰਾ ਯਕੀਨ ਹੈ ਕਿ ਕਮੇਟੀ ਆਪਣੇ ਕੋਲ ਆਉਣ ਵਾਲੇ ਕਿਸੇ ਵੀ ਪੀੜਤ ਦੀ ਤੁਰੰਤ ਗੱਲ ਸੁਣੇਗੀ। ਉਹਨਾਂ ਦੇ ਸੁਝਾਵਾਂ ਦਾ ਅਸੀਂ ਇੰਤਜ਼ਾਰ ਕਰਾਂਗੇ। ਕਮੇਟੀ ਸਮੇਂ ਸਮੇਂ ਤੇ ਜਿਹੜੇ ਸੁਝਾਅ ਦੇਗੀ ਉਸੇ ਤਰੀਕੇ ਦੇ ਨਾਲ ਕਾਨੂੰਨੀ ਨਤੀਜੇ ਸਾਹਮਣੇ ਆਉਣਗੇ। ਉੱਥੇ ਹੀ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਸਿਆਸਤ ਗਰਮਾ ਗਈ ਹੈ। ਦਿੱਲੀ ਦੇ ਵਿੱਚ ਖਬਰ ਏਜੰਸੀ PTI ਦੇ ਮੁਤਾਬਕ ਸਰਕਾਰ ਦੇ ਸਾਬਕਾ ਦਿੱਲੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ ਸੀ ਉਸ ਦੇ ਵਿੱਚ ਸਾਬਕਾ ਮੰਤਰੀ ਰਹਿ ਚੁੱਕੇ ਨੇ ਸਤਿੰਦਰ ਜੈਨ, ਉਹਨਾਂ ਨੂੰ ਫਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਹ ਗ੍ਰਿਫਤਾਰੀ ਪਿਛਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦਰਮਿਆਨ ਦਿੱਲੀ ਜਲ ਬੋਰਡ ਦੇ ਵਿੱਚ ਕਥਿਤ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਕੀਤੀ ਗਈ ਹੈ। PTI ਨੇ ਦੱਸਿਆ ਹੈ ਕਿ STP ਯਾਨੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਇੱਕ ਟੈਂਡਰ ਦੇ ਨਾਲ ਜੁੜੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੂੰ ਕਥਿਤ ਭ੍ਰਿਸ਼ਟਾਚਾਰ ਮਾਮਲੇ ਦਾ ਦੋਸ਼ੀ ਪਾਇਆ ਗਿਆ। ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਨੇ ਸਤਿੰਦਰ ਜੈਨ ਤੇ ਦਿੱਲੀ ਜਲ ਬੋਰਡ ਦੇ ਸਾਬਕਾ CEO ਸਣੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ। ਸਤਿੰਦਰ ਜੈਨ ਦੀ ਗ੍ਰਿਫਤਾਰੀ ਦੇ ਉੱਤੇ ਆਮ ਆਦਮੀ ਪਾਰਟੀ ਦੇ ਕੌਮੀ ਇੰਚਾਰਜ ਅਨੁਰਾਗ ਡਾਂਡਾ ਨੇ ਐਕਸ ਦੇ ਉੱਤੇ ਲਿਖਿਆ ਹੈ ਕਿ ਹੁਣ ਹੋਰ ਕਿੰਨੇ ਸਬੂਤ ਚਾਹੀਦੇ ਨੇ। ਭਾਜਪਾ ਨੂੰ ਆਮ ਆਦਮੀ ਪਾਰਟੀ ਤੋਂ ਡਰ ਲੱਗਦਾ। ਜਿਸ ਜਲ ਟੈਂਡਰ ਬੋਰਡ ਦਾ ਉਹ ਹਵਾਲਾ ਦੇ ਰਹੇ ਨੇ ਉਸ ਵਕਤ ਸਤਿੰਦਰ ਜੀ ਜੇਲ੍ਹ ਦੇ ਵਿੱਚ ਸੀ, ਦੱਸੋ ਜੇਲ੍ਹ ਦੇ ਵਿੱਚੋਂ ਕਿਵੇਂ ਜ਼ਿੰਮੇਦਾਰ ਹੋ ਗਏ? ਅਸਲੀ ਵਜ੍ਹਾ ਇਹ ਹੈ ਕਿ ਸਤਿੰਦਰ ਜੈਨ ਪੰਜਾਬ ਦੇ ਕੋ ਇੰਚਾਰਜ ਨੇ ਤੇ ਪੰਜਾਬ ਦੇ ਵਿੱਚ ਚੋਣਾਂ ਆ ਰਹੀਆਂ ਨੇ। ਅਨੁਰਾਗ ਡਾਂਡਾ ਨੇ ਕਿਹਾ ਕਿ ਟੈਂਡਰ ਅਕਤੂਬਰ 2022 ਦੇ ਵਿੱਚ ਹੋਇਆ ਸੀ। ਸਤਿੰਦਰ ਜੈਨ ਨੂੰ ਭਾਜਪਾ ਦੀ ਫਰਜ਼ੀ ਕੇਸ ਦੇ ਵਿੱਚ ਮਈ 2022 ਦੇ ਵਿੱਚ ਹੀ ਸਰਕਾਰ ਨੇ ਜੇਲ੍ਹ ਦੇ ਵਿੱਚ ਪਾ ਦਿੱਤਾ ਸੀ। ਬਿਨਾਂ ਸਿਰ ਪੈਰ ਦੀ ਸਿਆਸਤ ਕੀਤੀ ਜਾ ਰਹੀ ਹੈ। ਉਧਰ ਇਸ ਮਾਮਲੇ ਦੇ ਉੱਤੇ ਦਿੱਲੀ ਸਰਕਾਰ ਦੇ ਸਾਬਕਾ ਜਿਹੜੇ ਮੁੱਖ ਮੰਤਰੀ ਰਹਿ ਚੁੱਕੇ ਨੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ। ਉਹਨਾਂ ਕਿਹਾ ਕਿ ਸਤਿੰਦਰ ਜੈਨ ਨੂੰ ਇੱਕ ਵਾਰ ਫਿਰ ਤੋਂ ਭਾਜਪਾ ਨੇ ਗ੍ਰਿਫਤਾਰ ਕੀਤਾ। ਇਸ ਵਕਤ ਕੁਝ ਲੋਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਪਾ ਕੇ ਇਹ ਦੱਸਣਾ ਚਾਹੁੰਦੇ ਨੇ ਕਿ ਜਿਵੇਂ ਪਿਛਲਾ ਕੇਸ ਫਰਜ਼ੀ ਸੀ ਇਹ ਵੀ ਕੇਸ ਹੁਣ ਫਰਜ਼ੀ ਸਾਬਤ ਹੋਏਗਾ, ਪਰ ਇਹ ਦੱਸਣਾ ਚਾਹੁੰਦੇ ਨੇ ਕਿ ਉਹਨਾਂ ਦੀ ਤਾਨਾਸ਼ਾਹੀ ਕਿਵੇਂ ਚੱਲਦੀ ਹੈ, ਆਖਿਰ ਕਦੋਂ ਤੱਕ ਭਾਜਪਾ ਦੀ ਤਾਨਾਸ਼ਾਹੀ ਚੱਲਦੀ ਰਹੇਗੀ। ਜਿਵੇਂ ਮਨ ਕਰਦਾ ਝੂਠੇ ਇਲਜ਼ਾਮ ਲਗਾ ਕੇ ਕਿਸੇ ਨੂੰ ਵੀ ਜੇਲ੍ਹ ਦੇ ਵਿੱਚ ਪਾ ਦਿੰਦੇ ਨੇ, ਇੱਕ ਵਾਰ ਫਿਰ ਤੋਂ ਝੂਠ ਦੇਸ਼ ਦੇ ਸਾਹਮਣੇ ਆਏਗਾ। ਪਰ ਜੇਲ੍ਹ ਦੇ ਵਿੱਚ ਬਿਤਾਏ ਉਸ ਵਕਤ ਉਸ ਮਾਨਸਿਕ ਪਰੇਸ਼ਾਨੀ ਦੀ ਭਰਪਾਈ ਕੌਣ ਕਰੇਗਾ? ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਪਾਪ ਦਾ ਘੜਾ ਹੁਣ ਭਰ ਚੁੱਕਿਆ ਔਰ ਜਿੰਨੀ ਮਰਜ਼ੀ ਤਾਨਾਸ਼ਾਹੀ ਕਰ ਲਓ, ਮੋਦੀ ਸਰਕਾਰ ਦਾ ਅੰਤ ਨੇੜੇ ਆ ਗਿਆ। ਪੂਰੀ ਆਮ ਆਦਮੀ ਪਾਰਟੀ ਤੇ ਦੇਸ਼ ਦੀ ਜਨਤਾ ਸਤਿੰਦਰ ਜੈਨ ਜੀ ਦੇ ਨਾਲ ਮਜ਼ਬੂਤੀ ਦੇ ਨਾਲ ਖੜੀ ਹੈ। ਉੱਥੇ ਵੈਸੇ ਭਾਰਤ ਦੀਆਂ ਖਬਰਾਂ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ ਸਾਂਝੀਆਂ ਕਰਾਂਗੇ, ਪਰ ਮੌਜੂਦਾ ਸਿਆਸੀ ਹਾਲਾਤ ਦੇ ਬਾਰੇ ਚਰਚਾ ਕਰਨ ਦੇ ਲਈ ਅੱਜ ਦੇ ਦਿਨ ਨਵੀਂ ਦਿੱਲੀ ਦੇ ਵਿੱਚ ਇੰਦਰਾ ਭਵਨ ਦੇ ਅੰਦਰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵੀ ਹੋਏਗੀ। ਪਾਰਟੀ ਪ੍ਰਧਾਨ ਮਲਕਾਰਜਨ ਖੜਗੇ ਦੀ ਅਗਵਾਈ ਹੇਠ ਹੋਣ ਵਾਲੀ ਇਸ ਬੈਠਕ 'ਚ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਤੇ ਇਸ ਤੋਂ ਇਲਾਵਾ MP ਪ੍ਰਿਯੰਕਾ ਗਾਂਧੀ ਵਾਡਰਾ ਸਣੇ ਹੋਰ ਸੀਨੀਅਰ ਆਗੂ ਹਿੱਸਾ ਲੈਣਗੇ। ਮੀਟਿੰਗ ਦੌਰਾਨ ਵਿਦਿਆਰਥੀਆਂ ਦੇ ਮਾਮਲਿਆਂ ਤੇ ਰਾਮ ਮੰਦਿਰ ਚੜਾਵੇ ਦੇ ਵਿੱਚ ਕਥਿਤ ਚੋਰੀ ਦੇ ਮੁੱਦੇ ਦੇ ਉੱਤੇ ਕੇਂਦਰ ਸਰਕਾਰ ਨੂੰ ਘੇਰਨ ਦੀ ਅਗਲੀ ਰਣਨੀਤੀ ਉਲੀਕੀ ਜਾਏਗੀ, ਕਿਉਂਕਿ ਮਾਨਸੂਨ ਸੈਸ਼ਨ ਦੇ ਵਿੱਚ ਤਾਂ ਸਰਕਾਰ ਇਸ ਘੇਰੇ ਦੇ ਵਿੱਚ ਆਈ ਨਹੀਂ ਸਕੀ। ਮਾਨਸੂਨ ਸੈਸ਼ਨ ਤਾਂ ਬਗਾਵਤ ਦੀ ਭੇਂਟ ਚੜ ਗਿਆ। ਵਿਰੋਧੀ ਧਿਰ ਸਵਾਲ ਚੁੱਕਦੀ ਰਹੀ, ਸਰਕਾਰ ਜਵਾਬ ਦੇਣ ਤੋਂ ਬਚਦੀ ਰਹੀ। ਇਸ ਦਰਮਿਆਨ ਹੁਣ ਸੜਕਾਂ ਦੇ ਉੱਤੇ ਉਤਰ ਕੇ ਇਸ ਜਿਹੜੀਆਂ ਇਹ ਦੋ ਮਸਲੇ ਨੇ, ਵਿਦਿਆਰਥੀਆਂ ਦਾ ਮਸਲਾ ਤੇ ਰਾਮ ਮੰਦਿਰ ਚੜਾਵੇ ਚ ਕਥਿਤ ਚੋਰੀ ਦਾ ਮਸਲਾ, ਇਹਨਾਂ ਦੇ ਉੱਤੇ ਭਾਜਪਾ ਸਰਕਾਰ ਨੂੰ ਜ਼ਿੰਮੇਦਾਰ ਠਹਿਰਾਉਣ ਦੇ ਲਈ ਉਹਨਾਂ ਨੂੰ ਸੜਕਾਂ ਦੇ ਉੱਤੇ ਜਵਾਬ ਮੰਗੇ ਜਾਣਗੇ। ਪਰ ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਕਿ ਵਰਕਿੰਗ ਕਮੇਟੀ ਦੀ ਅੱਜ ਦੀ ਬੈਠਕ ਦੇ ਵਿੱਚ ਖਾਸ ਚਰਚਾ ਅਗਲੇ ਸਾਲ ਹੋਣ ਵਾਲੀਆਂ ਪੰਜਾਬ, ਉੱਤਰ ਪ੍ਰਦੇਸ਼ ਸਣੇ ਉੱਤਰਾਖੰਡ, ਗੋਆ ਤੇ ਮਨੀਪੁਰ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵੀ ਹੈ। ਪੰਜਾਬ ਇਸ ਵਕਤ ਕਾਂਗਰਸ ਦੇ ਲਈ, ਕੇਂਦਰੀ ਆਲਾ ਕਮਾਨ ਦੇ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ। ਚਰਚਾ ਛੱਡੋ, ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਪੰਜਾਬ ਦੇ ਵਿੱਚ ਲੀਡਰਸ਼ਿਪ ਦਾ ਸੰਕਟ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਨੂੰ ਲੈ ਕੇ ਇਸ ਮਾਮਲੇ ਦੇ ਵਿੱਚ ਵਧੇਰੇ ਪੜਤਾਲ ਜਿਹੜੀ ਹੈ ਕਾਂਗਰਸ ਦੀ ਤਰਫ ਤੋਂ ਅੰਦਰੂਨੀ ਤੌਰ ਦੇ ਉੱਤੇ ਕੀਤੀ ਜਾਏਗੀ ਕਿ ਆਖਿਰਕਾਰ ਕਿਸ ਦੇ ਉੱਤੇ ਦਾਅ ਲਗਾਇਆ ਜਾਵੇ।
ਖੈਰ ਉਧਰ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਵੀ ਖਬਰਾਂ ਦੀ ਸਾਂਝ ਪਾ ਲੈਣੇ ਤੇ ਆਸਟ੍ਰੇਲੀਆ ਚ ਸਭ ਤੋਂ ਪਹਿਲਾਂ ਖਬਰ ਕੌਮਾਂਤਰੀ ਸੰਬੰਧਾਂ ਦੇ ਨਾਲ ਜੁੜੀ ਹੋਈ, ਜਿੱਥੇ ਹੁਣ ਆਸਟ੍ਰੇਲੀਆ ਨੇ ਜਾਪਾਨ ਨੂੰ ਆਪਣੀ ਧਰਤੀ ਦੇਣੀ ਹੈ ਤਾਂ ਕਿ ਇਸ ਧਰਤੀ ਦਾ ਇਸਤੇਮਾਲ ਕਰਕੇ ਜਾਪਾਨ ਆਸਟ੍ਰੇਲੀਅਨ ਜ਼ਮੀਨ ਤੋਂ ਅਲੱਗ ਅਲੱਗ ਕਿਸਮ ਦੀ ਹਾਈਪਰਸੋਨਿਕ ਮਿਜ਼ਾਈਲਸ, ਪ੍ਰੋਜੈਕਟਾਈਲਸ ਇਹਨਾਂ ਦੀ ਟੈਸਟਿੰਗ ਕਰ ਸਕੇ। ਔਰ ਇਸਦਾ ਕਾਰਨ ਇਹ ਦੱਸਿਆ ਗਿਆ ਕਿ ਆਸਟ੍ਰੇਲੀਆ ਤੇ ਜਾਪਾਨ ਦੇ ਦਰਮਿਆਨ ਫੌਜੀ ਮੁਹਿੰਮਾਂ, ਫੌਜੀ ਮਸ਼ਕਾਂ, ਫੌਜੀ ਅਭਿਆਸ ਜਿਹੜੇ ਹੁੰਦੇ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਰਨਾ ਤੇ ਮਿਲਟਰੀ ਕੋਆਪਰੇਸ਼ਨ ਨੂੰ ਵਧਾਉਣਾ। ਇਸ ਦੇ ਨਾਲ ਨਾਲ ਇੱਕ ਨਵੀਂ ਲੇਜ਼ਰ ਸਿਸਟਮ ਨੂੰ ਵੀ ਕੋਡ ਡਿਵੈਲਪ ਕੀਤਾ ਜਾਏਗਾ। ਆਸਟ੍ਰੇਲੀਆ ਤੇ ਜਾਪਾਨ ਰਲ ਕੇ ਇਸ ਨੂੰ ਅੰਜਾਮ ਦੇਣਗੇ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਲਸ ਇਸ ਦਰਮਿਆਨ ਕੈਨਬਰਾ ਦੇ ਵਿੱਚ ਜਾਪਾਨ ਦੇ ਆਪਣੇ ਹਮਰੁਤਬਾ ਸ਼ਿਨਜ਼ੀਰੋ ਕੁਜ਼ੀਮੀ ਦੇ ਨਾਲ ਮੌਜੂਦ ਸੀ, ਜਿਨ੍ਹਾਂ ਕਿਹਾ ਕਿ ਇਸ ਤੋਂ ਬਿਹਤਰ ਕੁਝ ਨਹੀਂ ਹੋ ਸਕਦਾ ਕਿ ਅਗਲੇ ਇੱਕ ਦਹਾਕੇ ਦੇ ਦਰਮਿਆਨ ਜਾਪਾਨ ਆਸਟ੍ਰੇਲੀਆ ਦੀ ਧਰਤੀ ਦਾ ਇਸਤੇਮਾਲ ਕਰਕੇ ਬਿਹਤਰੀਨ ਮਿਜ਼ਾਈਲ ਤੇ ਦੂਸਰਾ ਜਿਹੜਾ ਫੌਜੀ ਢਾਂਚਾ ਹੈ, ਰੱਖਿਆ ਢਾਂਚਾ, ਉਸ ਨੂੰ ਡੈਵਲਪ ਕਰੇ ਤੇ ਦੋਹਾਂ ਦੇਸ਼ਾਂ ਦੇ ਵਾਸਤੇ ਇਸ ਦਾ ਇਸਤੇਮਾਲ ਹੋ ਸਕੇ। ਜਾਪਾਨ ਦੀਆਂ ਸੈਲਫ ਡਿਫੈਂਸ ਫੋਰਸਿਸ ਜਿਹੜੀਆਂ ਨੇ ਉਹ ਇਸ ਗੱਲ ਦੇ ਲਈ ਕਾਬਲ ਨੇ ਕਿ ਉਹ ਹਾਈਪਰਸੋਨਿਕ ਮਿਜ਼ਾਈਲਸ ਜਿਹੜੀਆਂ ਨੇ ਉਹ ਤਿਆਰ ਕਰ ਸਕਦੀਆਂ ਨੇ, ਪਰ ਇਸ ਦਰਮਿਆਨ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਵੇ, ਆਸਟ੍ਰੇਲੀਆ ਤੇ ਜਾਪਾਨ ਦੀ ਤਰਫ ਤੋਂ ਸਾਂਝੀਆਂ ਫੌਜੀ ਮਸ਼ਕਾਂ ਦੇ ਉੱਤੇ ਅਮਰੀਕਾ ਦੇ ਨਾਲ ਨਾਲ ਚੀਨ ਦੀ ਵੀ ਨਿਗਾਹ ਹੋਏਗੀ। ਅਮਰੀਕਾ ਦੀ ਇਸ ਕਰਕੇ ਕਿਉਂਕਿ ਇਸ ਫੌਜੀ ਮਸ਼ਕ ਦੇ ਖਾਤਰ ਅਮਰੀਕਾ ਨੂੰ ਸ਼ਾਮਲ ਨਹੀਂ ਕੀਤਾ ਗਿਆ। ਹੁਣ ਤੋਂ ਪਿਛਲੇ ਸਾਲ ਤੱਕ ਆਸਟ੍ਰੇਲੀਆ ਨੇ ਜਿੰਨੀਆਂ ਵੀ ਜਾਪਾਨ ਦੇ ਨਾਲ ਰਲ ਕੇ ਜਾਂ ਇੰਡੋਨੇਸ਼ੀਆ ਦੇ ਨਾਲ ਜਾਂ ਦੂਸਰਿਆਂ ਦੇਸ਼ਾਂ ਦੇ ਨਾਲ ਰਲ ਕੇ ਫੌਜੀ ਮਸ਼ਕਾਂ ਕੀਤੀਆਂ ਨੇ, ਉਸ ਦੇ ਵਿੱਚ ਕਿਵੇਂ ਨਾ ਕਿਵੇਂ ਅਮਰੀਕਾ ਦੀ ਸ਼ਮੂਲੀਅਤ ਹੁੰਦੀ ਰਹੀ ਹੈ। ਔਰ ਦੂਸਰੀ ਆਲਮੀ ਜੰਗ ਤੋਂ ਬਾਅਦ ਬੇਸ਼ੱਕ ਜਾਪਾਨ ਅਮਰੀਕਾ ਦਾ ਮਿੱਤਰ ਬਣ ਗਿਆ, ਆਸਟ੍ਰੇਲੀਆ ਦਾ ਵੀ ਮਿੱਤਰ ਬਣ ਗਿਆ, ਪਰ ਫਿਰ ਵੀ ਇਸ ਦੇ ਉੱਤੇ ਅਮਰੀਕਾ ਦੀ ਖਾਸ ਨਿਗਾਹ ਰਹਿੰਦੀ ਹੈ। ਦੱਸ ਦਈਏ ਕਿ ਆਸਟ੍ਰੇਲੀਆ ਅਗਲੇ 10 ਸਾਲਾਂ ਦੇ ਦਰਮਿਆਨ $10 ਬਿਲੀਅਨ ਜਾਪਾਨ ਨੂੰ ਅਦਾ ਕਰੇਗਾ ਤਾਂ ਕਿ ਇੱਕ ਜਿਹੜੀ ਸਟੇਲਥ ਫ੍ਰਿਜੇਟਸ ਦੀ ਇੱਕ ਫਲੀਟ ਹੈ ਉਸਨੂੰ ਐਕਵਾਇਰ ਕੀਤਾ ਜਾ ਸਕੇ, ਉਸਨੂੰ ਖਰੀਦਿਆ ਜਾ ਸਕੇ। ਪਰ ਇਹ ਸਾਂਝੀਆਂ ਫੌਜੀ ਮਸ਼ਕਾਂ ਜਿਹੜੀਆਂ ਹੋ ਰਹੀਆਂ ਨੇ ਇਸ ਦੇ ਉੱਤੇ ਸਭ ਤੋਂ ਵੱਧ ਚੀਨ ਨੂੰ ਇਤਰਾਜ਼ ਹੋ ਸਕਦਾ। ਚੀਨ ਦੀ ਸਰਕਾਰ ਦੀ ਤਰਫ ਤੋਂ ਹਾਲੇ ਤੱਕ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ, ਪਰ ਇਸ ਦਰਮਿਆਨ ਇਹ ਜ਼ਰੂਰ ਕਿਹਾ ਜਾ ਸਕਦਾ ਕਿ ਬੀਜਿੰਗ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੀ ਧਰਤੀ ਦਾ ਇਸਤੇਮਾਲ ਕਰਕੇ ਜਾਪਾਨ ਨੂੰ ਇਸ ਕਿਸਮ ਦੀ ਫੌਜੀ ਤਕਨੀਕ ਵਿਕਸਿਤ ਕਰਨ ਦੇ ਉੱਤੇ ਸਵਾਲ ਖੜੇ ਕਰ ਸਕਦਾ ਹੈ। ਵਜ੍ਹਾ ਇਹ ਕਿ ਚੀਨ ਜਾਪਾਨ ਦੇ ਨਾਲ ਵੀ ਖੌਫਜ਼ਦ ਹੈ ਤੇ ਆਸਟ੍ਰੇਲੀਆ ਦੇ ਨਾਲ ਤਾਂ ਪਿਛਲੇ ਕੁਝ ਅਰਸੇ ਦੇ ਵਿੱਚ ਚੀਨ ਦੇ ਸੰਬੰਧ ਕੋਈ ਬਹੁਤੇ ਸੁਖਾਵੇਂ ਨਹੀਂ ਰਹੇ ਨੇ, ਟ੍ਰੇਡ ਰਿਲੇਸ਼ਨਸ ਨੂੰ ਅੱਡ ਰੱਖ ਦਈਏ ਤੇ ਮਿਲਟਰੀ ਰਿਲੇਸ਼ਨਸ ਦੇ ਵਿੱਚ ਆਸਟ੍ਰੇਲੀਆ ਤੇ ਚੀਨ ਕਦੇ ਵੀ ਇਕੱਠੇ ਖੜੇ ਇੱਕ ਫਰੇਮ ਦੇ ਵਿੱਚ ਨਜ਼ਰ ਨਹੀਂ ਆਉਂਦੇ। ਉਹਦੇ ਦੂਜੇ ਪਾਸੇ ਖਬਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਸਣੇ ਲੇਬਰ ਪਾਰਟੀ ਦੇ ਦੂਸਰੇ ਵਜ਼ੀਰਾਂ ਦੇ ਦੁਆਰਾ ਆਸਟ੍ਰੇਲੀਆ ਤੇ ਦੁਨੀਆ ਦੇ ਅਲੱਗ ਅਲੱਗ ਕੋਨਿਆਂ ਦੇ ਵਿੱਚ ਸਫ਼ਰ ਕਰਨ ਦੇ ਨਾਲ ਜੁੜੀ। ਸਫ਼ਰ ਕਰਨਾ ਕਾਫੀ ਨਹੀਂ ਹੈ ਬਲਕਿ ਇਸ ਸਫ਼ਰ ਦੇ ਦਰਮਿਆਨ ਜਿਹੜਾ ਹੋਇਆ ਖਰਚ ਹੈ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਵਰਤਿਆ ਜਾ ਰਿਹਾ ਤੇ ਉਹ ਖਰਚ ਕਿੰਨਾ ਹੋ ਰਿਹਾ ਉਸ ਦੇ ਉੱਤੇ ਇਤਰਾਜ਼ ਉਠਾਏ ਜਾ ਰਹੇ ਨੇ। ਪਾਰਲੀਮੈਂਟਰੀ ਐਕਸਪੈਂਸ ਅਥਾਰਿਟੀ ਜਿਹੜੀ ਹੈ, ਇੰਡੀਪੈਂਡੈਂਟ ਅਥਾਰਿਟੀ ਹੁੰਦੀ ਹੈ ਇਹ, IPEA ਕਹਿ ਲਿਆ ਜਾਂਦਾ ਇਸ ਨੂੰ, ਇਹਨਾਂ ਦੇ ਹਵਾਲੇ ਦੇ ਨਾਲ ਇੱਕ ਜਾਣਕਾਰੀ ਹਾਸਲ ਕੀਤੀ ਗਈ ਹੈ ਅਦਾਰੇ ਟੈਲੀਗ੍ਰਾਫ ਦੀ ਤਰਫ ਤੋਂ, ਜਿਨ੍ਹਾਂ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨੇ $10 ਲੱਖ ਜਿਹੜੇ ਨੇ ਉਹ 93 ਦਿਨਾਂ ਦੇ ਕਮਰਸ਼ੀਅਲ ਟਰੈਵਲ ਦੇ ਉੱਤੇ ਖਰਚ ਦਿੱਤੇ। ਹਾਲੇ ਇਸ ਦੇ ਵਿੱਚ ਆਸਟ੍ਰੇਲੀਆ ਦੇ ਸਾਜੋ ਸਾਮਾਨ ਦਾ ਜਾਂ ਆਸਟ੍ਰੇਲੀਅਨ ਮਿਲਟਰੀ ਦਾ ਜਿਹੜਾ ਯੋਗਦਾਨ ਹੈ ਉਹ ਨਹੀਂ ਜੋੜਿਆ ਗਿਆ, ਪਰ ਇਹ $10 ਲੱਖ ਉਹਨਾਂ ਨੇ ਚੀਨ, ਸਿੰਗਾਪੁਰ, ਨਿਊਜ਼ੀਲੈਂਡ, ਅਮਰੀਕਾ, ਬਰਤਾਨੀਆ, ਮਲੇਸ਼ੀਆ, ਬ੍ਰੁਨੇਈ ਤੇ ਸਾਊਥ ਅਫਰੀਕਾ ਦੀ ਯਾਤਰਾ ਦੇ ਦਰਮਿਆਨ ਖਰਚ ਦਿੱਤੇ ਨੇ। ਹੋਰ ਤਾਂ ਹੋਰ, ਡਿਪਾਰਟਮੈਂਟ ਆਫ ਡਿਫੈਂਸ ਦੇ ਹਵਾਲੇ ਦੇ ਨਾਲ ਇਹ ਦੱਸਿਆ ਗਿਆ ਕਿ ਸਪੈਸ਼ਲ ਪਰਪਸ ਫਲਾਈਟ ਦਾ ਡੇਟਾ ਇਹ ਦਰਸਾਉਂਦਾ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਸਾਲ 2025 ਦੀ 1 ਜੁਲਾਈ ਤੋਂ ਲੈ ਕੇ ਸਾਲ 2026 ਦੀ 31 ਮਾਰਚ ਦੇ ਦਰਮਿਆਨ ADF ਯਾਨੀ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਏਅਰਕ੍ਰਾਫਟ ਦੀ ਵਰਤੋਂ ਵੀ ਕੀਤੀ ਹੈ ਘਰੇਲੂ ਉਡਾਨਾਂ ਦੇ ਵਾਸਤੇ ਜਾਂ ਵਿਦੇਸ਼ੀ ਉਡਾਨਾਂ ਦੇ ਵਾਸਤੇ, ਜਿਸ ਦੇ ਉੱਤੇ $3.25 ਮਿਲੀਅਨ ਦਾ ਅੱਡ ਤੋਂ ਖਰਚ ਆਇਆ ਦੱਸਿਆ ਗਿਆ ਹੈ। IPA ਦੀ ਇਹ ਰਿਪੋਰਟ ਇਹ ਵੀ ਦੱਸਦੀ ਹੈ ਕਿ ਜਿਹੜਾ 93 ਦਿਨ ਦਾ ਕਮਰਸ਼ੀਅਲ ਟਰੈਵਲ ਸੀ ਪ੍ਰਧਾਨ ਮੰਤਰੀ ਦਾ, ਉਸ ਦੇ ਵਿੱਚ 44 ਦਿਨ ਦੀਆਂ ਰਾਤਾਂ ਤੇ ਦਿਨ ਉਹਨਾਂ ਦੇ ਨਿੱਜੀ ਜਿਹੜੇ ਰੁਝੇਵੇਂ ਸੀ ਉਸ ਦੇ ਵਾਸਤੇ ਵੀ ਹੋ ਸਕਦੇ ਨੇ। ਹੁਣ ਟੈਲੀਗ੍ਰਾਫ ਦੀ ਤਰਫ ਤੋਂ ਇਹ ਖਬਰ ਇਸ ਕਰਕੇ ਵੀ ਸਾਹਮਣੇ ਆਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੀਡੀਆ ਦੇ ਇੱਕ ਹਿੱਸੇ ਦੀ ਤਰਫ ਤੋਂ
ਜਿਹੜੀ ਵਨ ਨੇਸ਼ਨ ਪਾਰਟੀ ਦੀ ਨੇਤਾ ਨੇ ਪੌਲਿਨ ਹੈਨਸਨ ਦੇ ਇਟਲੀ ਇੰਗਲੈਂਡ ਯੂਰਪ ਦੌਰੇ ਦੇ ਉੱਤੇ ਇਤਰਾਜ਼ ਉਠਾਏ ਗਏ ਸੀ ਕਿ ਬਤੌਰ ਐਮਪੀ ਸੈਨੇਟਰ ਹੁੰਦਿਆਂ ਹੋਇਆਂ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕੀਤੀ ਗਈ। ਹਾਲਾਂਕਿ ਬਾਅਦ ਦੇ ਵਿੱਚ ਉਹਨਾਂ ਕਿਹਾ ਕਿ ਇਹ ਖਰਚ ਸਾਰਾ ਮੇਰਾ ਸੀ ਤੇ ਫਿਰ ਖਬਰਾਂ ਇਹ ਵੀ ਆਈਆਂ ਕਿ ਉਹਨਾਂ ਨੇ ਦੇਸ਼ ਦੀ ਸਭ ਤੋਂ ਅਮੀਰ ਸ਼ਖਸੀਅਤ ਜੀਨਾ ਰਾਇਨਹਾਰਟ ਦੇ ਪੈਸੇ ਦੇ ਉੱਤੇ ਐਸ਼ ਕੀਤੀ ਹੈ। ਖੈਰ ਉਸ ਤੋਂ ਬਾਅਦ ਹੁਣ ਇਹ ਖਬਰਾਂ ਥੋੜੀ ਹੋਰ ਵਿਸਥਾਰ ਦੇ ਵਿੱਚ ਚਲੀਆਂ ਜਾਂਦੀਆਂ ਨੇ। ਇਹ ਖਬਰ ਸਿਰਫ ਪ੍ਰਧਾਨ ਮੰਤਰੀ ਤੱਕ ਸੀਮਤ ਨਹੀਂ ਰਹਿੰਦੀ ਹੈ, ਬਲਕਿ ਇਹ ਵੀ ਪਤਾ ਚੱਲਦਾ ਹੈ ਕਿ ਜਦੋਂ ਇੰਟਰਨੈਸ਼ਨਲ ਕਮਰਸ਼ੀਅਲ ਟ੍ਰੈਵਲ ਡੇਟਾ ਨੂੰ ਘੋਖ ਪੜਤਾ ਲਿਆ ਜਾਵੇ ਤਾਂ ਲਗਭਗ 50 ਲੱਖ ਆਸਟ੍ਰੇਲੀਅਨ ਡਾਲਰ ਦੇ ਉੱਤੇ ਸਫ਼ਰ ਜਿਹੜਾ ਲੇਬਰ ਪਾਰਟੀ ਦੇ ਅਲੱਗ ਅਲੱਗ ਮੰਤਰੀ ਵੀ ਕਰ ਚੁੱਕੇ ਨੇ ਪਿਛਲੇ 73 ਜਿਹੜੇ ਗੇੜੇ ਲੱਗੇ ਨੇ ਉਹਨਾਂ ਦਾ ਇਹ ਵੇਰਵਾ ਹੈ, ਜਿਹਦੇ ਚ ਅਲੱਗ ਅਲੱਗ ਮੰਤਰੀਆਂ ਦੇ ਅਲੱਗ ਅਲੱਗ ਦੇਸ਼ਾਂ ਦੇ ਗੇੜੇ ਨੇ। ਔਰ ਇਸ ਤੋਂ ਇਲਾਵਾ $63 ਲੱਖ ਦਾ ਬਿੱਲ ਇੰਟਰਨੈਸ਼ਨਲ ਤੇ ਡੋਮੈਸਟਿਕ ਫਲਾਈਟਸ ਜਿਹੜੀਆਂ ADF ਅਰੇਂਜ ਕਰਦੀ ਹੈ, ਯਾਨੀ ਆਸਟ੍ਰੇਲੀਅਨ ਡਿਫੈਂਸ ਫੋਰਸ। ਸੋ 54 ਲੱਖ ਤੋਂ ਇਲਾਵਾ $63 ਲੱਖ ਦਾ ਅਲੱਗ ਬਿੱਲ ਆਇਆ। ਸਭ ਤੋਂ ਵੱਧ ਖਰਚ ਇਸ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਬਾਅਦ ਡਿਪਟੀ ਪ੍ਰਧਾਨ ਮੰਤਰੀ ਦਾ ਰਿਚਰਡ ਮਾਲਸ, ਜਿਹੜੇ ਕਿ ਦੇਸ਼ ਦੇ ਰੱਖਿਆ ਮੰਤਰੀ ਵੀ ਨੇ। ਇਹਨਾਂ ਨੇ ਕਮਰਸ਼ੀਅਲ ਟਰੈਵਲ ਦੇ ਜ਼ਰੀਏ $5,22,000 ਸਰਕਾਰੀ ਖਜ਼ਾਨੇ ਚੋਂ ਖਰਚ ਕੀਤਾ ਤੇ ADF ਦਾ ਲਗਭਗ $12,93,000 ਸਪੈਸ਼ਲ ਪਰਪਸ ਫਲਾਈਟ ਦੇ ਜ਼ਰੀਏ ਖਰਚ ਕੀਤਾ। ਵਿਦੇਸ਼ ਮੰਤਰੀ ਪੈਨੀ ਵੋਂਗ ਦੀ ਜਿਹੜੇ ਭਾਰਤ ਦੇ ਸਣੇ ਅਮਰੀਕਾ, ਸਿੰਗਾਪੁਰ, ਚੀਨ, ਕਤਰ, ਕੈਨੇਡਾ, ਫਰਾਂਸ, ਡੈਨਮਾਰਕ, ਜਰਮਨੀ ਦੇ ਗੇੜੇ ਸੀ, ਉਹਨਾਂ ਦੇ ਉੱਤੇ $6,90,000 ਖਰਚ ਗਿਆ। ਜਦਕਿ ADF ਦੀਆਂ ਫਲਾਈਟ ਦੇ ਜ਼ਰੀਏ ਉਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਿਹੜਾ ਪਹੁੰਚਾਇਆ ਗਿਆ ਉਸਦੇ ਲਈ ਪਿਛਲੇ ਇੱਕ ਫਾਈਨੈਂਸ਼ੀਅਲ ਈਅਰ ਚ $5,11,000 ਉਹਨਾਂ ਤੇ ਵੱਖ ਜਿਹੜੇ ਇਸ ਤੋਂ ਵੱਖਰੇ ਨੇ, ਯਾਨੀ ਕਿ 6,90,000 ਤੋਂ ਇਲਾਵਾ ਉਹ ਖਰਚੇ ਗਏ ਨੇ। ਟੈਲੀਗ੍ਰਾਫ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਨੇ 3.5 ਲੱਖ ਦੇ ਆਸ ਪਾਸ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਕਮਰਸ਼ੀਅਲ ਟਰੈਵਲ ਦੇ ਜ਼ਰੀਏ ਖਰਚਿਆ ਸੀ, ਜਦਕਿ ਐਸੇ ਸਮੇਂ ਦੇ ਦਰਮਿਆਨ $2,12,000 ਦਾ ਉਹਨਾਂ ਦਾ ਬਿੱਲ ਵੀ ਆਇਆ ਜਿਹੜਾ ਕਿ ADF ਦੇ ਜਹਾਜ਼ਾਂ ਚ ਉੱਡਣ ਦੇ ਜ਼ਰੀਏ ਆਇਆ। ਕਲਾਈਮੇਟ ਜਿਹੜਾ ਚੇਂਜ ਮਿਨਿਸਟਰ ਨੇ ਉਹ ਕਲਾਈਮੇਟ ਚੇਂਜ ਜਿਹੜਾ ਹੋ ਰਿਹਾ ਉਸਦੇ ਵਿੱਚ ਸਭ ਤੋਂ ਵੱਡਾ ਕਾਰਨ ਹਵਾਈ ਜਹਾਜ਼ਾਂ ਦਾ ਸਫ਼ਰ ਵੀ ਹੈ। ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਹਵਾਈ ਜਹਾਜ਼, ਖਾਸ ਤੌਰ ਦੇ ਉੱਤੇ ਮਿਲਟਰੀ ਦੇ ਜਹਾਜ਼ ਜਿਹੜੇ ਉੱਡਦੇ ਨੇ, ਉਹ ਕਿੰਨਾ ਕਾਰਬਨ ਉਤਸਰਜਨ ਕਰਦੇ ਨੇ, ਕਿੰਨੀ ਕਾਰਬਨ ਦੀ ਨਿਕਾਸੀ ਵਾਤਾਵਰਨ ਦੇ ਵਿੱਚ ਹੁੰਦੀ ਹੈ, ਚੌਗਿਰਦੇ ਦੇ ਵਿਗਾੜ ਨੂੰ ਲੈ ਕੇ ਜਾਂ ਚੌਗਿਰਦੇ ਦੀ ਸੰਭਾਲ ਨੂੰ ਲੈ ਕੇ ਬਣਾਏ ਗਏ ਮੰਤਰੀ ਆਸਟ੍ਰੇਲੀਆ ਦੇ ਹੀ ਨਹੀਂ, ਦੁਨੀਆਂ ਭਰ ਦੇ ਇਸ ਤਰੀਕੇ ਦੇ ਨਾਲ ਸਫ਼ਰ ਕਰਦੇ ਨੇ, ਪਰ ਆਸਟ੍ਰੇਲੀਆ ਦੇ ਵਿੱਚ ਹੰਗਾਮਾ ਥੋੜਾ ਜ਼ਿਆਦਾ। ਟੂਰਿਜ਼ਮ ਮਿਨਿਸਟਰ ਡੌਨ ਫੈਰਲ ਦਾ ਤਾਂ ਘੁੰਮਣਾ ਬੰਦ ਹੈ, ਕਿਉਂਕਿ ਉਹ ਹੈਗੇ ਟੂਰਿਜ਼ਮ ਮਿਨਿਸਟਰ ਨੇ, ਕਮਰਸ਼ੀਅਲ ਇੰਟਰਨੈਸ਼ਨਲ ਫਲਾਈਟ ਦੇ ਜ਼ਰੀਏ ਉਹਨਾਂ ਨੇ $3,70,000 ਦਾ ਬਿੱਲ ਬਣਾਇਆ, ਜਦਕਿ ਜਿਹੜੇ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਸਪੀਕਰ ਨੇ ਮਿਲਟਨ ਡਿਕ, ਉਹਨਾਂ ਨੇ ਵੀ $2,70,000 ਦਾ ਕਮਰਸ਼ੀਅਲ ਟਰੈਵਲ ਦਾ ਬਿੱਲ ਸਰਕਾਰੀ ਖਜ਼ਾਨੇ ਚ ਪਾਇਆ। ਖੈਰ ਇਹ ਲਿਸਟ ਬਹੁਤ ਲੰਮੀ ਹੈ, ਸਾਰੀ ਦੀ ਸਾਰੀ ਲਿਸਟ ਅਸੀਂ ਆਪਣੇ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ। ਉੱਥੇ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਹੁਣ ਜਿਹੜੇ ਏਜੰਟ ਨੇ ਉਹਨਾਂ ਦੇ ਉੱਤੇ ਸਰਕਾਰ ਥੋੜੀ ਜਿਹੀ ਗੰਭੀਰ ਨਜ਼ਰ ਆ ਰਹੀ ਹੈ। ਪਤਾ ਚੱਲਿਆ ਕਿ ਪਿਛਲੇ ਕੁਝ ਅਰਸੇ ਦੇ ਵਿੱਚ ਓਮਾਰਾ, ਯਾਨੀ ਕਿ ਆਫਿਸ ਆਫ ਮਾਈਗ੍ਰੇਸ਼ਨ ਏਜੰਟਸ ਰਜਿਸਟ੍ਰੇਸ਼ਨ ਅਥਾਰਟੀ ਨੇ ਕੁਝ ਇੱਕ ਫੇਕ ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਹੈ। ਜੂਲੀਅਨ ਹਿੱਲ, ਜਿਹੜੇ ਕਿ ਅਸਿਸਟੈਂਟ ਮਿਨਿਸਟਰ ਫਾਰ ਸਿਟੀਜ਼ਨਸ਼ਿਪ ਨੇ, ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਵਕਤ ਇਮੀਗ੍ਰੇਸ਼ਨ ਦੇ ਉੱਤੇ ਆਪਣੀ ਸਖ਼ਤ ਨਿਗਾਹ ਜਿਹੜੀ ਹੈ ਬਣਾ ਕੇ ਰੱਖ ਰਹੀ ਹੈ। ਉਹ ਲੋਕ ਜਿਹੜੇ ਆਸਟ੍ਰੇਲੀਆ ਦੇ ਵਿੱਚ ਪ੍ਰਵਾਸ ਕਰ ਲੈਂਦੇ ਨੇ ਜਦੋਂ ਉਹਨਾਂ ਨੂੰ ਕਾਰਨ ਨਹੀਂ ਪਤਾ ਹੁੰਦੇ, ਤਾਂ ਉਸਦੇ ਪਿੱਛੇ ਇੱਕ ਵੱਡਾ ਕਾਰਨ ਇਹ ਵੀ ਹੁੰਦਾ ਹੈ ਕਿ ਉਹਨਾਂ ਦਾ ਮਾਈਗ੍ਰੇਸ਼ਨ ਏਜੰਟ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਭਰਮਾ ਰਿਹਾ, ਉਹਨਾਂ ਦੇ ਨਾਲ ਜਿਹੜੀ ਗਲਤ ਜਾਣਕਾਰੀਆਂ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ। ਦੱਸ ਦਈਏ ਕਿ 2025-26 ਵਿੱਤੀ ਵਰ੍ਹੇ ਦੇ ਦਰਮਿਆਨ ਓਮਾਰਾ ਨੇ 85 ਅਜਿਹੇ ਰਜਿਸਟਰਡ ਏਜੰਟਸ ਦੀ ਪਛਾਣ ਕੀਤੀ ਸੀ। ਇਹਨਾਂ ਦੇ ਵਿੱਚੋਂ 43 ਨੂੰ ਨੋਨ ਕੰਪਲਾਇੰਸ ਪਾਉਂਦਿਆਂ ਹੋਇਆਂ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਗਈ ਸੀ। ਓਮਾਰਾ ਦਾ ਕਹਿਣਾ ਹੈ ਕਿ 2025-26 ਦੇ ਦਰਮਿਆਨ ਅਜਿਹੇ 28 ਰਜਿਸਟਰਡ ਮਾਈਗ੍ਰੇਸ਼ਨ ਏਜੰਟਸ ਦੀ ਵੀ ਪੜਤਾਲ ਕੀਤੀ ਗਈ ਹੈ, ਜਿਨ੍ਹਾਂ ਦੇ ਖਿਲਾਫ਼ ਸੀਰੀਅਸ ਮਿਸਕੰਡਕਟ ਜਿਹੜੇ ਨੇ ਦੋਸ਼ ਉਹਦੇ ਆਇਦ ਕੀਤੇ ਗਏ ਨੇ। ਦੱਸ ਦਈਏ ਕਿ ਆਮ ਤੌਰ ਦੇ ਉੱਤੇ ਓਮਾਰਾ ਹੀ ਉਹ ਏਜੰਸੀ ਹੈ ਜਿਹੜੇ ਅਜਿਹੇ ਇਮੀਗ੍ਰੇਸ਼ਨ ਏਜੰਟਾਂ ਨੂੰ ਜਿਹੜਾ ਮਾਰਨ ਨੰਬਰ ਪ੍ਰੋਵਾਈਡ ਕਰਦੀ ਹੈ। ਮਾਰਨ ਯਾਨੀ ਕਿ ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ, ਇਹ ਪ੍ਰੈਕਟਿਸ ਕਰਨ ਦੇ ਲਈ ਨੰਬਰ ਹੋਣਾ ਲਾਜ਼ਮੀ। ਜੇਕਰ ਤੁਹਾਡੇ ਏਜੰਟ ਦੇ ਕੋਲ ਮਾਰਨ ਨੰਬਰ ਨਹੀਂ ਹੈ ਤਾਂ ਉਹ ਵੈਸੇ ਵੀ ਗੈਰ ਕਾਨੂੰਨੀ ਹੋ ਸਕਦਾ, ਪਰ ਇਸ ਦੇ ਵਾਸਤੇ ਜਿਹੜਾ ਓਮਾਰਾ ਵਰਗੀ ਏਜੰਸੀਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੇਕਰ ਤੁਹਾਡਾ ਏਜੰਟ ਤੁਹਾਨੂੰ ਮਿਸਗਾਈਡ ਕਰ ਰਿਹਾ ਹੈ ਤਾਂ।
ਕਲਾਈਵ ਪਾਲਮਰ ਇੱਕ ਵਾਰ ਫਿਰ ਤੋਂ ਸਿਆਸਤ ਦੇ ਵਿੱਚ ਆਪਣਾ, ਵੈਸੇ ਤਾਂ ਉਹ ਬਾਰ ਬਾਰ ਕੋਸ਼ਿਸ਼ ਕਰਦੇ ਨੇ, ਬਾਰ ਬਾਰ ਖਾਲੀ ਹੱਥ ਪਰਤ ਆਉਂਦੇ ਨੇ, ਇੱਕ ਵਾਰ ਫਿਰ ਤੋਂ ਕੋਸ਼ਿਸ਼ ਕਰ ਰਹੇ ਨੇ ਕਿ ਹੋ ਸਕਦਾ ਨਾਮ ਬਦਲਣ ਦੇ ਨਾਲ ਉਹਨਾਂ ਦੇ ਭਾਗ ਵੀ ਬਦਲ ਜਾਣ। ਸਾਲ 2028 ਦੇ ਵਿੱਚ ਹੁਣ ਫੈਡਰਲ ਚੋਣਾਂ ਹੋਣਗੀਆਂ ਆਸਟ੍ਰੇਲੀਆ ਦੇ ਅੰਦਰ, ਔਰ ਕਲਾਈਵ ਪਾਲਮਰ ਹੁਣ ਹਮੇਸ਼ਾ ਹੀ, ਵੈਸੇ ਤਾਂ ਉਹ ਹੁਣ ਤੱਕ ਹੀ, ਪਹਿਲਾਂ ਵੀ ਕਦੇ ਉਹਨਾਂ ਨੇ ਸੂਬਾਈ ਪਾਰਲੀਮੈਂਟ ਤੱਕ ਨਿਗਾਹ ਨਹੀਂ ਸੀ ਰੱਖੀ, ਵੈਸਟਰਨ ਆਸਟ੍ਰੇਲੀਆ ਤੱਕ ਦੀ ਸਿਆਸਤ ਤੱਕ ਉਹ ਸੀਮਤ ਨਹੀਂ ਰਹਿੰਦੇ, ਫੈਡਰਲ ਪਾਰਲੀਮੈਂਟ ਦੇ ਵਿੱਚ ਆਪਣਾ ਡੰਕਾ ਵਜਾਉਣਾ ਚਾਹੁੰਦੇ ਨੇ। ਜਿਸ ਤਰੀਕੇ ਦੇ ਨਾਲ ਸਿਆਸਤ ਦੇ ਵਿੱਚ ਜਿਹੜੀ ਉਹਨਾਂ ਦੀ ਇੱਕ ਕਿਸਮ ਦੀ ਸੇਮ ਆਈਡੀਓਲੋਜੀ ਮੰਨਣ ਵਾਲੀ ਇੱਕ ਸ਼ਖਸੀਅਤ ਪੌਲਿਨ ਹੈਨਸਨ, ਜਿਨ੍ਹਾਂ ਨੇ ਆਪਣੀ ਪਾਰਟੀ ਦਾ ਨਾਮ ਪੌਲਿਨ ਹੈਨਸਨਸ ਵਨ ਨੇਸ਼ਨ ਪਾਰਟੀ ਰੱਖਿਆ ਹੋਇਆ, ਠੀਕ ਉਸੇ ਤਰੀਕੇ ਦੇ ਨਾਲ ਕਲਾਈਵ ਪਾਲਮਰ ਹੁਣ ਆਪਣੀ ਟਰੰਪ ਐਂਡ ਆਫ ਪੈਟਰੀਓਟ ਪਾਰਟੀ ਦਾ ਨਾਮ ਬਦਲ ਕੇ ਕਲਾਈਵ ਪਾਲਮਰਸ ਯੂਨਾਈਟਿਡ ਆਸਟ੍ਰੇਲੀਆ ਪਾਰਟੀ ਰੱਖਣਾ ਚਾਹੁੰਦੇ ਨੇ, ਔਰ ਇਸ ਦੇ ਖਾਤਰ ਉਹਨਾਂ ਨੇ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਨੂੰ ਅਰਜ਼ੀ ਪਾ ਦਿੱਤੀ ਹੈ। ਦੱਸ ਦਈਏ ਕਿ ਇਸ ਅਰਜ਼ੀ ਜਿਹੜੀ ਹੈ ਇਹ ਟਰੰਪ ਆਫ ਪੈਟਰੀਓਟਸ ਕੈਂਪੇਨ ਦੇ ਫੇਲ ਹੋਣ ਦੇ 15 ਮਹੀਨਿਆਂ ਦੇ ਅੰਦਰ ਆ ਗਈ ਹੈ, ਕਿਉਂਕਿ 2025 ਚ ਜਿਹੜੀਆਂ ਫੈਡਰਲ ਚੋਣਾਂ ਹੋਈਆਂ ਸੀ ਉਦੋਂ $60 million ਖਰਚ ਕਰ ਦਿੱਤਾ ਸੀ ਕਾਰੋਬਾਰੀ ਕਲਾਈਵ ਪਾਲਮਰ ਨੇ। ਸਿਆਸਤਦਾਨ ਤਾਂ ਕਹਿ ਨਹੀਂ ਸਕਦੇ, ਕਿਉਂਕਿ ਸਿਆਸਤਦਾਨ ਇਸ ਕਰਕੇ ਨਹੀਂ ਬਣੇ ਕਿਉਂਕਿ ਇੱਕ ਵੀ ਸੀਟ ਉਹ ਜਿੱਤ ਨਹੀਂ ਸਕੇ, ਔਰ ਇਸ ਤੋਂ ਬਾਅਦ ਹਾਈਕੋਰਟ ਦੇ ਵਿੱਚ ਉਹਨਾਂ ਦੀ ਜਿਹੜੀ ਯੂਨਾਈਟਿਡ ਆਸਟ੍ਰੇਲੀਆ ਪਾਰਟੀ ਦਾ ਨਾਮ ਸੀਗਾ ਉਹਨੂੰ ਚੈਲੰਜ ਕੀਤਾ ਗਿਆ ਸੀ, ਇਸ ਕਰਕੇ ਉਹਨਾਂ ਨੇ ਟਰੰਪਟ ਆਫ ਪੈਟਰੀਓਟਸ TOP ਇਹ ਪਾਰਟੀ ਦਾ ਨਾਮ ਰੱਖ ਰਿਹਾ ਸੀ। ਪਾਰਟੀ ਨੇ ਸੜਕਾਂ ਦੇ ਉੱਤੇ ਗਲੀਆਂ ਬਾਜ਼ਾਰਾਂ ਦੇ ਵਿੱਚ ਕੋਈ ਕੋਨੇ ਨਹੀਂ ਸੀ ਛੱਡੇ ਜਿੱਥੇ ਪੋਸਟਰ ਹੀ ਪੋਸਟਰ ਲਗਾ ਛੱਡੇ, TV, ਰੇਡੀਓ, ਯੂਟਿਊਬ, ਮੋਬਾਈਲ ਡਿਵਾਈਸਿਸ ਦੇ ਉੱਤੇ ਇਸ਼ਤਿਹਾਰਾਂ ਦੀ ਝੜੀ ਲਗਾ ਦਿੱਤੀ ਸੀ। $60 million ਖਰਚਣ ਦੇ ਬਾਅਦ ਵੀ TOP ਨੂੰ ਜਿਹੜਾ POV ਨਹੀਂ ਮਿਲ ਸਕਿਆ, ਔਰ ਹੁਣ ਇੰਨਾ ਜ਼ਰੂਰ ਹੈ ਕਿ ਆਪਣਾ ਨਾਮ ਬਦਲ ਕੇ ਹੋ ਸਕਦਾ ਨਵੀਂ ਕਿਸ਼ਤੀ ਚ ਸਵਾਰ ਹੋ ਕੇ ਕਲਾਈਵ ਪਾਲਮਰ ਇਸ ਵਾਰ ਸੱਤਾ ਦੇ ਉਸ ਸਿੰਘਾਸਨ ਤੱਕ ਪਹੁੰਚ ਸਕਣ, ਉਮੀਦ ਲਗਾਈ ਬੈਠੇ ਨੇ। ਵੈਸਟਰਨ ਆਸਟ੍ਰੇਲੀਆ ਤੋਂ ਹੀ ਇੱਕ ਹੋਰ ਖਬਰ ਹੈ ਜਿੱਥੇ ਇੱਕ ਮਹਿਲਾ ਪਰਥ ਦੇ ਵਿੱਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ, ਜਿਸਦੇ ਚੱਲਦਿਆਂ ਉਸਦੀ ਕੰਮ ਵਾਲੀ ਥਾਂ ਦੇ ਉੱਤੇ ਮੌਤ ਦੀ ਖਬਰ ਸਾਹਮਣੇ ਆਈ ਹੈ। ਐਮਰਜੈਂਸੀ ਸੇਵਾਵਾਂ ਨੂੰ ਮੰਗਲਵਾਰ ਦੀ ਸ਼ਾਮ 6:15 ਦੇ ਆਸ ਪਾਸ ਔਸਬਨ ਪਾਰਕ ਦੇ ਵਿੱਚ ਸੱਦਿਆ ਗਿਆ, ਜਿੱਥੇ ਦੱਸਿਆ ਗਿਆ ਕਿ ਇੱਕ 29 ਸਾਲਾ ਮਹਿਲਾ ਕੰਮ ਵਾਲੀ ਥਾਂ ਦੇ ਉੱਤੇ ਇੱਕ ਕਾਰ ਦੀ ਲਪੇਟ ਦੇ ਵਿੱਚ ਆ ਗਈ ਸੀ, ਜਿਸ ਵਕਤ ਇਸ ਥਾਂ ਦੇ ਉੱਤੇ ਵਰਕਸੇਫ ਦੀ ਤਰਫ ਤੋਂ ਹੁਣ ਆਪਣੇ ਇਨਵੈਸਟੀਗੇਟਰ ਭੇਜ ਕੇ ਇਸ ਇੰਡਸਟਰੀਅਲ ਸਾਈਟ ਦੀ ਜਿਹੜੀ ਜਾਂਚ ਪੜਤਾਲ ਕਰਵਾਈ ਜਾ ਰਹੀ ਹੈ। ਮਹਿਲਾ ਦੀ ਪਛਾਣ ਫਿਲਹਾਲ ਮੀਡੀਆ ਚ ਨਸ਼ਰ ਨਹੀਂ ਕੀਤੀ ਗਈ ਹੈ। ਉੱਥੇ ਸਿਡਨੀ ਸਵੈਨਸ ਦੇ ਖਿਡਾਰੀਆਂ ਦੇ ਖਿਲਾਫ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਆਪਣੀ ਕਮਾਂਡ ਦੇ ਵਿੱਚ ਆਪਣੇ ਕੰਟਰੋਲ ਦੇ ਵਿੱਚ ਇਹ ਜਾਂਚ ਲੈ ਲਈ ਹੈ। ਦੱਸ ਦਈਏ ਕਿ ਸਿਡਨੀ ਸਵੈਨਸ ਦੀ ਟੀਮ ਦੇ 4 ਖਿਡਾਰੀਆਂ ਜਿਨ੍ਹਾਂ ਚ ਇਜ਼ਾਕ ਹੀਨੀ, ਚੈਡ ਵਾਰਨਰ, ਜੇਮਸ ਜਾਰਡਨ ਤੇ ਰਾਇਲੀ ਬਾਈਸ, ਇਹਨਾਂ ਦੇ ਉੱਤੇ ਕਥਿਤ ਤੌਰ ਦੇ ਉੱਤੇ ਸੈਕਸੁਅਲ ਅਸਾਲਟ ਦੇ ਇਲਜ਼ਾਮ ਲੱਗੇ ਸੀ, ਜਦੋਂ ਸੋਮਵਾਰ ਦੀ ਸਵੇਰ ਈਸਟ ਮੈਲਬਨ ਦੇ ਇੱਕ ਹੋਟਲ ਦੇ ਵਿੱਚ ਇਹਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਤੇ ਵਿਕਟੋਰੀਆ ਪੁਲਿਸ ਦੇ ਟੀਮ ਦੀ ਤਰਫ ਤੋਂ ਇਹਨਾਂ ਨੂੰ ਉਸ ਵਕਤ ਗ੍ਰਿਫਤਾਰ ਕੀਤਾ ਗਿਆ। ਹਾਲ ਫਿਲਹਾਲ ਇਹ ਦੋਸ਼ ਆਇਦ ਕਰਕੇ ਸਿਡਨੀ ਸਵੈਨਸ ਦੀ ਟੀਮ ਦੇ ਉੱਤੇ AFP ਦੀ ਤਰਫ ਤੋਂ ਯਾਨੀ ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਤਰਫ ਤੋਂ ਪੜਤਾਲ ਕੀਤੀ ਜਾ ਰਹੀ ਹੈ। ਉਧਰ AFL ਦੇ ਉੱਤੇ ਇਸ ਮਾਮਲੇ ਦੇ ਵਿੱਚ ਕ੍ਰਿਮੀਨਲ ਇਨਵੈਸਟੀਗੇਸ਼ਨ ਤੋਰਨ ਦਾ ਇੱਕ ਦਬਾਅ ਵੀ ਪੈ ਰਿਹਾ। AFL ਦੇ ਨਾਲ ਨਾਲ ਸਿਡਨੀ ਸਵੈਨਸ ਦੇ ਉੱਤੇ ਵੀ ਇਸ ਕਿਸਮ ਦਾ ਦਬਾਅ ਪੈ ਰਿਹਾ ਹੈ ਕਿ ਉਹਨਾਂ ਦੇ ਖਿਡਾਰੀਆਂ ਦੀ ਜਿਹੜੀ ਬੈਕਗ੍ਰਾਉਂਡ ਚੈੱਕ ਹੈ ਉਹ ਬਾਕੀ ਖਿਡਾਰੀਆਂ ਦੀ ਵੀ ਕੀਤੀ ਜਾਵੇ। ਸਿਡਨੀ ਸਵੈਨਸ ਦੇ CEO ਮੈਥਿਊ ਪੈਲਵਿਕ ਦੀ ਤਰਫ ਤੋਂ ਇਸ ਮਾਮਲੇ ਚ ਕਿਹਾ ਗਿਆ ਕਿ ਕਲੱਬ ਦਾ ਇਸ ਇੱਕ ਪਰਟੀਕੁਲਰ ਘਟਨਾ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ, ਕਲੱਬ ਇਸ ਘਟਨਾ ਤੋਂ ਸ਼ਰਮਿੰਦਾ ਹੈ ਔਰ ਇਸ ਦੇ ਵਿੱਚ ਕਲੱਬ ਪੂਰੇ ਦੇ ਪੂਰੇ ਕਲੱਬ ਨੂੰ ਔਰ ਦੂਜੇ ਖਿਡਾਰੀਆਂ ਨੂੰ ਨਹੀਂ ਘੜੀਸਿਆ ਜਾਣਾ ਚਾਹੀਦਾ। ਖੇਡਾਂ ਦੀ ਗੱਲ ਜਦੋਂ ਤੁਰੀ ਹੋਇਆ ਤਾਂ ਅਗਲੀਆਂ ਕੁਝ ਖਬਰਾਂ ਮਹਿਲਾਵਾਂ ਤੇ ਮਰਦਾਂ ਦੀਆਂ ਖੇਡਾਂ ਦੇ ਨਾਲ ਜੁੜੀਆਂ। ਸਭ ਤੋਂ ਪਹਿਲਾਂ ਹਾਕੀ ਦੇ ਨਾਲ ਜੁੜੀ ਖਬਰ, ਜਿੱਥੇ ਯੂਰਪੀ ਦੇਸ਼ਾਂ ਦੇ ਵਿੱਚ ਚੱਲ ਰਹੇ FIH ਵੁਮੈਨਸ ਹਾਕੀ ਵਿਸ਼ਵ ਕੱਪ ਦੇ ਦਰਮਿਆਨ ਕੱਲ ਦੇ ਦਿਨ ਭਾਰਤ ਨੇ ਗੋਲਾਂ ਤੇ ਗੋਲ ਦਾਗ ਦਿੱਤੇ, ਹਨੇਰੀ ਲਿਆ ਛੱਡੀ ਇਸ ਆਪਣੇ ਪੂਲ ਡੀ ਦੇ ਗਰੁੱਪ ਦੇ ਵਿੱਚ। ਸਿਖਰ ਤੇ ਬਣੀ ਹੋਈ ਟੀਮ ਸਾਊਥ ਅਫਰੀਕਾ ਨੂੰ 6-1 ਦੇ ਨਾਲ ਜਿਹੜਾ ਹਰਾ ਦਿੱਤਾ ਭਾਰਤ ਦੀ ਟੀਮ ਨੇ। ਭਾਰਤ ਦੀ ਤਰਫ ਤੋਂ ਸੁਨੇਲੀਤਾ ਟੋਪੋ ਨੇ 11ਵੇਂ ਮਿੰਟ ਦੇ ਵਿੱਚ ਗੋਲ ਕੀਤਾ, ਇਸ ਤੋਂ ਬਾਅਦ ਨਵਨੀਤ ਕੌਰ ਨੇ 17ਵੇਂ ਮਿੰਟ ਚ, ਸੁਸ਼ੀਲਾ ਚਾਨੂ ਨੇ 25ਵੇਂ ਚ, ਦੀਪਿਕਾ ਨੇ 38ਵੇਂ ਦੇ ਵਿੱਚ, ਲਾਲ ਰੇਸ਼ਾਮੀ ਨੇ 44ਵੇਂ ਤੇ ਸਾਕਸ਼ੀ ਰਾਣਾ ਨੇ 45ਵੇਂ ਮਿੰਟ ਦੇ ਵਿੱਚ ਗੋਲ ਕਰਕੇ ਸਾਊਥ ਅਫਰੀਕਾ ਨੂੰ ਕੋਈ ਮੌਕਾ ਹੀ ਨਹੀਂ ਛੱਡਿਆ। ਹਾਲਾਂਕਿ ਸਾਊਥ ਅਫਰੀਕਾ ਦੀ ਤਰਫ ਤੋਂ 55ਵੇਂ ਮਿੰਟ ਦੇ ਵਿੱਚ ਇੱਕ ਗੋਲ ਹੋਇਆ ਜ਼ਰੂਰ, ਪਰ ਵਿਸ਼ਵ ਕੱਪ ਦੇ ਇਤਿਹਾਸ ਦੇ ਵਿੱਚ
ਭਾਰਤ ਦੀ ਇਹ ਪੂਲ ਮੈਚਾਂ ਦੇ ਅੰਦਰ ਬੜੀ ਕਮਾਲ ਦੀ ਜਿੱਤ ਇੱਕ ਮੰਨੀ ਜਾ ਸਕਦੀ ਹੈ। ਭਾਰਤ ਹੁਣ ਇਸ ਦੇ ਨਾਲ ਪੂਲ ਡੀ ਦੇ ਵਿੱਚ ਸਿਖਰ ਦੇ ਉੱਤੇ ਆ ਗਿਆ। ਦੱਸ ਦਈਏ ਕਿ ਪਹਿਲਾਂ ਕੱਲ ਦੇ ਦਿਨ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਭਾਰਤ ਤੇ ਚੀਨ ਦੇ ਦਰਮਿਆਨ ਹੋਇਆ ਜਿਹੜਾ ਮੈਚ ਸੀ ਉਹ ਡਰਾ ਦੇ ਉੱਤੇ ਮੁੱਕ ਗਿਆ ਸੀ, ਔਰ ਇਸ ਦੇ ਨਾਲ ਚੀਨ ਵਰਗੀ ਮਜ਼ਬੂਤ ਟੀਮ ਦੇ ਖਿਲਾਫ ਡਰਾ ਮੁਕਾਣਾ ਭਾਰਤ ਦੀ ਮਹਿਲਾ ਜਿਹੜੀ ਹਾਕੀ ਟੀਮ ਹੈ ਉਸਦੇ ਇਰਾਦੇ ਜ਼ਾਹਰ ਕਰ ਰਿਹਾ ਸੀ ਕਿ ਇਸ ਟੂਰਨਾਮੈਂਟ ਚ ਕੁਝ ਕਰਨ ਦੇ ਇਰਾਦੇ ਦੇ ਨਾਲ ਹੀ ਭਾਰਤੀ ਟੀਮ ਇਸ ਟੂਰਨਾਮੈਂਟ ਦੇ ਵਿੱਚ ਦਾਖਲ ਹੋਈ ਹੈ। ਫਿਲਹਾਲ ਭਾਰਤ ਦੀ ਇਸ ਜਿੱਤ ਦੇ ਨਾਲ ਭਾਰਤ ਪੂਲ ਡੀ ਦੇ ਵਿੱਚ ਸਿਖਰ ਦੇ ਉੱਤੇ ਤਾਂ ਜਾ ਚੁੱਕਿਆ, ਪਰ ਹਾਲੇ ਅਗਲੇ ਸਖਤ ਮੁਕਾਬਲੇ ਭਾਰਤ ਦੇ ਬਾਕੀ ਨੇ। ਭਾਰਤ ਦਾ ਹੁਣ ਇੱਕ ਮੁਕਾਬਲਾ ਇੰਗਲੈਂਡ ਦੇ ਨਾਲ ਵੀ ਹੋਣਾ ਹੈ। ਉੱਥੇ ਕ੍ਰਿਕਟ ਦੀ ਜੇ ਗੱਲ ਕਰੀਏ ਤੇ ਭਾਰਤ ਬਨਾਮ ਸ਼੍ਰੀਲੰਕਾ ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਗੇਲ ਦੇ ਵਿੱਚ ਪਹਿਲਾ ਟੈਸਟ ਮੈਚ, ਉਸ ਦੇ ਵਿੱਚ ਸ਼੍ਰੀਲੰਕਾ ਨੂੰ ਹੁਣ 288 ਦੌੜਾਂ ਦੀ ਹੋਰ ਦਰਕਾਰ ਹੈ, ਜੋ ਕਿ ਥੋੜਾ ਜਿਹਾ ਮੁਸ਼ਕਲ ਹੁੰਦਾ ਨਜ਼ਰ ਆ ਰਿਹਾ। ਸਕੋਰ ਬੋਰਡ ਦੇ ਉੱਤੇ ਨਿਗਾਹ ਮਾਰੀਏ ਤਾਂ ਭਾਰਤ ਨੇ ਪਹਿਲੀ ਪਾਰੀ ਦੇ ਵਿੱਚ 462 ਦੌੜਾਂ ਬਣਾਈਆਂ ਸੀ ਤੇ ਦੂਜੀ ਚ 193 ਦੌੜਾਂ ਹੀ ਬਣਾਈਆਂ, ਕਿਉਂਕਿ ਇਸ ਦੇ ਨਾਲ ਪਹਿਲੀ ਪਾਰੀ ਦੇ ਵਿੱਚ ਜਿਹੜੀ ਸ਼੍ਰੀਲੰਕਾ ਦੀ ਟੀਮ ਸੀ ਉਸ ਨੂੰ 284 ਦੌੜਾਂ ਤੇ ਆਲ ਆਊਟ ਕਰਨ ਵਾਲੀ ਭਾਰਤੀ ਟੀਮ ਨੇ ਇਸ ਮੈਚ ਨੂੰ ਛੇਤੀ ਮੁਕਾਉਣ ਦੇ ਇਰਾਦੇ ਦੇ ਨਾਲ ਇਹ ਛੇਤੀ ਛੇਤੀ 193 ਦੌੜਾਂ ਬਣਾਈਆਂ ਸੀ, ਜਿਸ ਦੇ ਵਿੱਚ KL ਰਾਹੁਲ ਦੀਆਂ 35, ਦੇਵਦੱਤ ਪਾਟੀਕਲ ਜਿਨ੍ਹਾਂ ਨੇ ਪਿਛਲੇ ਪਾਰੀ ਦੇ ਵਿੱਚ ਪਹਿਲੀ ਪਾਰੀ ਚ ਸੈਂਕੜਾ ਜਿਹੜਾ ਸੀ ਉਸਨੇ 44, ਕਪਤਾਨ ਸ਼ੁਭਮਨ ਗਿੱਲ 8 ਦੇ ਨਿੱਜੀ ਸਕੋਰ ਤੇ ਆਊਟ ਹੋ ਗਏ। ਰਿਸ਼ਭ ਪੰਤ ਨੇ 66 ਦੌੜਾਂ ਬਣਾਈਆਂ, ਪਰ ਛੇਤੀ ਛੇਤੀ ਖੇਡਣ ਦੇ ਚੱਕਰ ਦੇ ਵਿੱਚ ਪੂਰੀ ਟੀਮ ਹੀ ਆਲ ਆਊਟ ਹੋ ਗਈ ਤੇ 48 ਓਵਰ ਦੇ ਵਿੱਚ ਹੀ ਭਾਰਤ ਦਾ ਖੇਡ ਮੁੱਕ ਗਈ। ਇਸ ਤਰੀਕੇ ਦੇ ਨਾਲ ਸ਼੍ਰੀਲੰਕਾ ਨੂੰ 372 ਦੌੜਾਂ ਦਾ ਟੀਚਾ ਮਿਲਿਆ, ਪਰ ਦੂਜੀ ਪਾਰੀ ਦੇ ਵਿੱਚ ਸ਼੍ਰੀਲੰਕਾ ਦੀ ਸ਼ੁਰੂਆਤ ਬੇਹੱਦ ਕਮਜ਼ੋਰ ਰਹੀ ਹੈ। ਕਪਤਾਨ ਧਨੰਜੇ ਸਿਲਵਾ ਨੂੰ ਛੱਡ ਦਈਏ ਜਿਹੜੇ ਇਸ ਵਕਤ 31 ਦੌੜਾਂ ਦੇ ਉੱਤੇ ਨਾਬਾਦ ਖੇਡ ਰਹੇ ਨੇ, ਤੇ ਸੋਨਲ ਦਿਨੁਸ਼ੂਆ 25 ਦੌੜਾਂ ਦੇ ਉੱਤੇ, ਪਰ ਉਸ ਤੋਂ ਇਲਾਵਾ ਸ਼ੁਰੂਆਤੀ ਬੱਲੇਬਾਜ਼ ਸਾਰੇ ਜਿਹੜੇ ਨੇ ਉਹ 20 ਦਾ ਕੁੱਲ ਸਕੋਰ ਵੀ ਖੜਾ ਨਹੀਂ ਕਰ ਸਕੇ। ਇਸ ਵਕਤ ਸ਼੍ਰੀਲੰਕਾ 4 ਵਿਕਟਾਂ ਗਵਾ ਕੇ 84 ਦੇ ਸਕੋਰ ਦੇ ਉੱਤੇ ਖੇਡ ਰਿਹਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ, ਦਿਓ ਇਜਾਜ਼ਤ, ਧੰਨਵਾਦ।

0: तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: सोना चाहिदा,
3: भरोसा चाहिदा,
2: क्वालिटी ते बाईबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाईबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
4: Attention travelers, the upgraded Air India experience is now boarding with warm Indian hospitality, gourmet meals and over 3000 hours of in-flight entertainment. Better non-stop with Air India.
5: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਉਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ। ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
6: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लैंडर्स दे नाल तुहाडे लई बेस्ट डील, लो क्रेडिट स्कोर, वेलकम। कॉल राज 0494-763-700 और व्हाट्सएप टू फोल्ड लैंडिंग।
7: ऑन रोड्स ऑनर्स कैंपेन सिर्फ सीमित समय लई। हुन नवा BYD कार ले आओ शानदार ड्राइव अवे ऑफर्स दे नाल। BYD C-Lion 7 प्रीमियम सिर्फ $54,990, BYD C-Lion 8 डायनामिक FWD सिर्फ $55,990, ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨਸ ਅਪਲਾਈ।

ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ਐਸਈਸੀ ਤੁਹਾਨੂੰ ਛੋਟਾਂ ਅਤੇ ਬੱਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ਐਸਈਸੀ .com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, ਐਸਈਸੀ ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ।

0: ਰੇਡੀਓ ਹਾਂਜੀ 1674 ਪੁਰਾਣੇ ਗਾਣੇ ਬਸ ਇੱਦਾਂ ਹੀ ਭੜੋਪੀ ਕਰਕੇ ਖਤਮ ਹੋ ਜਾਂਦੇ ਆ। ਇਹ ਗਾਣਾ ਤੁਸੀਂ ਸੁਣ ਰਹੇ ਸੀ ਫਿਲਮ, ਕਿਹੜੀ ਫਿਲਮ? ਢੋਲ ਸਿਪਾਹੀ ਦੇ ਵਿੱਚ। ਅਤੇ ਆਸ ਕਰਦੇ ਹਾਂ ਤੁਸੀਂ ਪੁਰਾਣੇ ਪੁਰਾਣੇ ਗਾਣੇ ਦਾ ਆਨੰਦ ਮਾਣਿਆ ਹੋਊਗਾ। ਅਤੇ ਆਓ ਹੁਣ ਆਪਾਂ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ। ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਬੁੱਧਵਾਰ ਦਾ ਆ, ਅਤੇ ਆਸ ਕਰਦੇ ਹਾਂ ਕਿ ਸੋਹਣਾ ਤੁਸੀਂ ਰੇੜੇ ਪਾ ਲਿਆ ਹੋਊਗਾ ਅੱਜ ਦਾ ਦਿਨ। ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ 'ਚ ਜਦੋਂ 10 ਵੱਜਦੇ ਆ ਤਾਂ ਸਾਡਾ ਮਕਸਦ ਹੁੰਦਾ ਅਤੇ ਮਨ 'ਚ ਖਿਆਲ ਵੀ ਫੁੱਟਦੇ ਆ ਵੀ ਕਿਉਂ ਨਾ ਕਿਸੇ ਟੋਪਿਕ 'ਤੇ ਗੱਲ ਕੀਤੀ ਜਾਵੇ, ਅਤੇ ਉਸ ਗੱਲ ਦੇ ਵਿੱਚੋਂ ਗੱਲ ਕੱਢਦੇ ਹਾਂ ਤੁਹਾਡੇ ਨਾਲ, ਫਿਰ ਮਸ਼ਵਰੇ ਕੀਤੇ ਜਾਣ। ਕਿਉਂਕਿ ਜਦ ਤੱਕ ਦੂਜੇ ਪਾਸਿਓਂ ਗੱਲਾਂ ਬਾਤਾਂ ਨਹੀਂ ਆਉਂਦੀਆਂ ਫਿਰ ਉਹ ਟੋਪਿਕ ਵੀ ਅੱਗੇ ਨੂੰ ਨਹੀਂ ਤੁਰਦਾ।
0: ਬਿਲਕੁਲ। ਸੋ ਇਹ ਟੂ ਵੇ ਹੁਣ ਸ਼ੁਰੂ ਹੋ ਜਾਣੀ। ਜਿੱਦਾਂ ਸੋਚ ਨਹੀਂ ਲੱਗਾ ਹੁੰਦਾ ਵੀ ਮੰਨ ਲਓ ਤੁਸੀਂ ਪੌੜੀਆਂ ਉੱਤੋਂ ਚੜ੍ਹ, ਉੱਤੋਂ ਸੋਚ ਦੱਬ ਦਿੰਦੇ ਹੋ, ਬੱਤੀ ਜਗ ਪੈਂਦੀ, ਬਾਹਰ ਨਿਕਲਣ ਲੱਗਿਆ ਥੱਲੇ ਬੰਦ ਕਰ ਦਿੰਦੇ ਹੋ, ਹੈ ਨਾ? ਕਿੰਨਾ ਮਜ਼ਾ ਆਉਂਦਾ ਉਸ, ਮਤਲਬ ਸੋਚਦਾ ਤੁਸੀਂ, ਮਤਲਬ ਬੱਤੀ